0: multiple locations in GTA. For more information, visit rajdhanisweets.ca.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715 57।

0: ਵਾਹ ਯਾਰ, ਇਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕਿ ਕੋਈ ਕੋਲੈਬੋਰੇਸ਼ਨ ਐਸੀ ਬਣੀ ਹੈ। ਕਿੱਡੇ ਵੱਡੇ ਵੱਡੇ ਲੈਜੈਂਡ ਸਾਰੇ, ਕਿਆ ਬਾਤ ਹੈ, ਚੱਕ ਤੇ ਫਟੇ।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: of Viva Nadi Sanji 9095. Hello. ਵਧੀਆ ਜੀ, ਕਿਵੇਂ ਹੋ?
1: ਬਹੁਤ ਚੜ੍ਹਦੀ ਗਲਤੀ ਨਾ
0: ਹੋ, ਬਹੁਤ ਵਧੀਆ ਜੀ। ਚਲੋ ਹੋਲਡ ਕਰੋ ਤੁਸੀਂ ਭਾਜੀ, ਇੱਕ ਸੈਕਿੰਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।

0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 Very good, okay. ਇੱਕ ਮੈਂ ਤੁਹਾਨੂੰ ਜਾਣਕਾਰੀ ਦਵਾਂ, ਗਿੱਲ ਫਾਰਮ। ਤੁਸੀਂ ਹਰੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ ਲੈਣੀਆਂ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਕਰੇਲੇ, ਭਿੰਡੀਆਂ ਫਰੈਸ਼ ਡੇਲੀ ਪਿੱਕ ਕਰਦੇ ਆਪਣੇ ਫਾਰਮ ਤੋਂ, ਗਿੱਲ ਫਾਰਮ, ਡਿਕਸੀ ਐਂਡ ਕਿੰਗ, ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਸਵੇਰੇ 10 ਵਜੇ ਖੁੱਲਣਗੇ। ਗਿੱਲ ਫਾਰਮ 'ਤੇ ਜਾਓ। ਤੁਸੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਗੱਡੀ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਟਰੱਕ ਦੀ ਕੋਈ ਵੀ ਰਿਪੇਅਰ, ਨਵੀਂ ਲੋਕੇਸ਼ਨ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੇ ਖੋਲ੍ਹੀ ਹੈ। ਮਿਲਟਨ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਇਨ ਮਿਲਟਨ। ਜਾਓ, ਮਨੂ ਨੂੰ ਮਿਲੋ, ਈਗਲ ਟਰੱਕ 647-234-6293 100% ਪਿਓਰ ਵੈਜੀ ਪੀਜ਼ਾ। ਮਿਸਟਰ ਸਿੰਘ ਪੀਜ਼ੇ ਦੀ ਡੀਲ ਸੁਣੋ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫਰੀ ਡਿਪ, ਦੋ ਲੀਟਰ ਕੋਕ ਫਰੀ, $40 ਚ। ਕਿਆ ਬਾਤ ਹੈ। ਨੰਬਰ ਹੈ 905-504-4000। ਇਹਨਾਂ ਦੀਆਂ 30 ਲੋਕੇਸ਼ਨਾਂ ਨੇ, 30 ਲੋਕੇਸ਼ਨਸ, 905-504-4000 ਅਤੇ ਬਰੈਂਪਟਨ ਕ੍ਰੈਮੇਟੋਰੀਅਮ ਤੁਹਾਡੇ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਵਿੱਚ ਮਾਹਰ ਨੇ। ਫਿਊਨਰਲ ਦੀ ਪ੍ਰੀ ਪਲੈਨਿੰਗ ਕਰਾਓ, ਅੱਜ ਦਾ ਰੇਟ ਲੋਕ ਕਰੋ, ਫਿਊਨਰਲ ਤਾਂ ਆਪਣਾ ਹੋਣਾ ਹੀ ਹੈ ਕਿਸੇ ਦਿਨ। ਸੋ ਪ੍ਰੀ ਪਲੈਨਿੰਗ ਲਈ ਨੰਬਰ ਹੈ 905-458-2222 ਇੱਕ ਜੇ ਗੱਡੀ ਲੈਣੀ ਆ, ਤੁਸੀਂ ਯਾਦ ਰੱਖੋ, ਵਨ ਐਂਡ ਓਨਲੀ ਟੀਮ ਕੈਲਡਿਨ ਮਿਤਸੂਬਿਸ਼ੀ ਦੀ ਗੱਡੀਆਂ ਯਾਰ ਤੁਹਾਨੂੰ ਮਿਲ ਰਹੀਆਂ ਇੰਨੇ ਜ਼ਬਰਦਸਤ ਰੇਟ 'ਤੇ 10 ਸਾਲ ਦੀ ਵਾਰੰਟੀ। ਨਹੀਂ ਤਾਂ ਗੱਡੀਆਂ ਦੇ ਡੀਲਰ ਮਸਾਂ 4-5 ਸਾਲ ਦੀ ਵਾਰੰਟੀ ਦਿੰਦੇ, ਇੱਥੇ 10 ਸਾਲ ਦੀ ਵਾਰੰਟੀ ਹੈ। 6478-2754 'ਤੇ ਕਾਲ ਜ਼ਰੂਰ ਕਰੋ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
0: ਪੇਡ ਕੈਂਪੇਨ ਬਾਈ ਦਾ ਹਰਸਿਮਰਨ ਸਿੰਘ ਕੈਂਪੇਨ ਆਫਿਸ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557 ਇੱਕ ਮੈਸੇਜ ਹੈ GTA ਕ੍ਰੈਡਿਟ ਵੱਲੋਂ ਜੇ ਤੁਹਾਡੇ ਸਿਰ ਕਰਜ਼ਾ ਚੜ ਗਿਆ ਬਹੁਤ ਜ਼ਿਆਦਾ ਟੈਨਸ਼ਨ ਨਾ ਲਓ ਕਰਜ਼ਾ ਮਾਫ਼ ਕਰਵਾ ਰਹੇ ਆ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਪਿਛਲੇ 25 ਸਾਲਾਂ ਤੋਂ 4166501100 416-650-1100 ਜੀ ਸੁਖਜੀ ਵੈਲਕਮ ਅਗੇਨ ਸਰ
2: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਕੱਲ ਨੂੰ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਊਗਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਜਿਵੇਂ ਟਰਕੀ ਸਟਾਈਲ ਦੇ ਸੋਫਾ ਸੈੱਟ ਹਾਈ ਐਂਡ ਪੈਨਲਾਂ ਵਾਲੇ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਸੋਫਾ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ ਇਸ ਵਿਕਣ ਦੇ ਲਈ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਕਿਉਂਕਿ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੌਮਗਨ ਰੋਡ ਦੇ ਉੱਪਰ 6685 ਟੌਮਗਨ ਰੋਡ ਨੂੰ ਬਾਈ ਜੀ ਯਾਦ ਰੱਖਣਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਜੀ ਹਾਂ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹੜਾ ਤੁਸੀਂ ਮਾਰਕੀਟ ਚੋਂ 400-500 ਡਾਲਰ ਦਾ ਲੈਂਦੇ ਆਏ ਹੋ ਜਿੰਨੇ ਵੀ ਪਰਿਵਾਰ ਇਸ ਵੀਕਡ ਦੇ ਉੱਪਰ ਪਹੁੰਚਣਗੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ 99 ਡਾਲਰ 99 ਡਾਲਰ 99 ਡਾਲਰ ਦਾ ਕੁਈਨ ਸਾਈਜ਼ ਦਾ ਮੈਟਰਸ ਮਿਲੂਗਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ ਨਵੀਂ ਬਾਜੀ
0: ਵੈਰੀ ਗੁੱਡ ਸਰ ਥੈਂਕ ਯੂ ਸੋ ਮੱਚ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ

0: ਮਾਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ, ਫਸਟ ਸੈਕਿੰਡ ਥਰਡ ਮਾਰਗੇਜ ਦੀ ਭਾਲ ਵਿੱਚ ਹੋ, ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317। ਬ੍ਰੋਕਰੇਜ ਲਾਇਸੈਂਸ 10039।
1: ਹਰ ਤਰ੍ਹਾਂ ਦੀ ਫਸਟ, ਸੈਕਿੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ, 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
2: Dad is in a jolly good mood today. What is the reason?
3: This is the effects of famous masala chai by Navigator's Cafe.
2: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
4: Navigator's Cafe, located at northwest corner of Queen Street East and Airport Road in Brampton. They are conveniently open 24/7.
5: ਚੌਵੀ ਘੰਟੇ ਸੱਤੇ ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
6: 905-673-3337, 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸੋ ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਪੰਜਾਬੀ ਲਹਿਰਾਂ ਹੋ ਜਾਵੇ ਤਾਂ ਫਿਰ ਗੱਲ ਬਣ ਜਾਂਦੀ ਹੈ। ਸੋ 905-673-3337, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਗੱਲਾਂ ਬਾਤਾਂ ਕਰਾਂਗੇ, ਬਹੁਤ ਪਿਆਰਾ ਗੀਤ ਸੰਗੀਤ, ਇਸ ਤੋਂ ਬਾਅਦ ਖਬਰਾਂ ਦਾ ਇੱਕ ਹਿੱਸਾ ਲੈ ਕੇ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜਨਗੇ। ਸੋ ਤਦ ਤੱਕ ਇੱਕ ਗਾਣਾ ਸੁਣੀਏ ਹਿੰਮਤ ਸੰਧੂ ਹੁਣਾਂ ਦੀ ਆਵਾਜ਼ ਦੇ ਵਿੱਚ। ਬਸ ਤਾਜ਼ਾ ਤਾਜ਼ਾ ਇੱਕ ਦਿਨ ਹੀ ਹੋਇਆ ਹਜੇ ਆਇਆ, ਹਿੰਮਤ ਸੰਧੂ ਤਾਂ ਜਦੋਂ ਕੋਈ ਵੀ ਟਰੈਕ ਆਉਂਦਾ ਨਾ, ਸੋ ਇੱਕ ਵਾਰ ਤਾਂ ਹਿਲਾ ਦਿੰਦਾ ਯੂਟਿਊਬ ਨੂੰ।

905-673-3337 ਮੈਨੂੰ ਨਾ ਵੈਰ ਤੋਂ, ਲੜਾਈਆਂ ਤੋਂ, ਗੋਲਿਆਂ ਤੋਂ, ਬੰਦੂਕਾਂ ਤੋਂ ਇੱਕ ਗੱਲ ਯਾਦ ਆ ਗਈ ਕਿ ਦੁਨੀਆਂ ਦੇ ਵਿੱਚ ਨਾ ਜੰਗਾਂ ਦਾ ਦੌਰ ਫਿਰ ਚੱਲ ਰਿਹਾ। ਦੁਨੀਆਂ ਦੇ ਵਿੱਚ ਲੜੋ ਲੜਾਈਆਂ, ਕੋਈ ਕਿਸੇ 'ਤੇ ਬੰਬ ਮਾਰ ਰਿਹਾ, ਕੋਈ ਕਿਸੇ 'ਤੇ ਗੋਲਾ ਮਾਰ ਰਿਹਾ। ਸੋ ਕਹਿੰਦੇ ਕਿ ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਅਤੇ ਗੋਲੇ ਸੁੱਟਿਆਂ ਵੈਰ ਨਹੀਂ ਮੁੱਕਦੇ। ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਗੋਲੇ ਸੁੱਟਿਆਂ ਵੈਰ ਨਹੀਂ ਮੁੱਕਦੇ, ਅਤੇ ਸੱਪਾਂ ਵਿੱਚੋਂ ਮੁੱਕ ਜਾਂਦੇ ਨੇ, ਸੱਪਾਂ ਵਿੱਚੋਂ ਮੁੱਕ ਜਾਂਦੇ ਨੇ, ਅਤੇ ਬੰਦਿਆਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ, ਬੰਦਿਆਂ ਵਿੱਚੋਂ ਜ਼ਹਿਰ ਨਹੀਂ ਮੁੱਕਦੇ। ਸੋ ਸੱਪਾਂ ਦੇ ਜ਼ਹਿਰ ਦਾ ਤਾਂ ਇਲਾਜ ਹੈਗਾ, ਪਰ ਬੰਦਿਆਂ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਨਾ, ਇਨਸਾਨਾਂ ਦੇ ਵਿੱਚ ਜਿਹੜਾ ਜ਼ਹਿਰ ਆ, ਉਹਦਾ ਕੋਈ ਇਲਾਜ ਨਹੀਂ ਹੈਗਾ।

0: ਸੋ 905-673-3337 905-673-3337 ਸਾਡੇ ਨਾਲ ਨਵਰੂਪ ਜੀ ਜੁੜ ਚੁੱਕੇ ਨੇ. ਨਵਰੂਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਠੀਕ ਠਾਕ.
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਆਲ ਗੁੱਡ. ਤੁਸੀਂ ਸੁਣਾਓ, ਠੀਕ ਹੋ
1: ਭਾਜੀ? ਠੀਕ ਆ. ਅਸੀਂ ਵੀ ਛੱਡ ਦਈਏ ਸ਼ੇਰ ਇੱਕ.
0: ਆਉਣ ਦਿਓ ਜੀ.
1: ਕਹਿੰਦਾ ਭਾਜੀ, ਭਾਵੇਂ ਦੁੱਧ ਪਲਾ ਲੈ ਸੱਪਾਂ ਨੂੰ, ਸੱਪਾਂ ਨੇ ਆ ਕੇ ਲੜ ਜਾਣਾ, ਉੱਥੇ ਗੈਰਾਂ ਨੇ ਕਦੇ ਨਹੀਂ ਕਰਨਾ ਖੜਨਾ, ਜਿੱਥੇ ਆਪਣਿਆਂ ਨੇ ਖੜ ਜਾਣਾ.
0: ਕਿਆ ਬਾਤ!
1: ਹਾਂਜੀ, ਦੂਜੀ ਗੱਲ ਭਾਜੀ, ਉਹ ਮੈਨੂੰ ਕੱਲ ਵਾਲਾ ਆਂਸਰ ਦੇ ਦਿਓ, ਮੇਰੇ ਤੋਂ ਮਿਸ ਹੋ ਗਿਆ ਵਾ ਟਿੱਕੇ ਵਾਲਾ.
0: ਟਿੱਕੇ ਵਾਲਾ ਆਂਸਰ ਮਿਸ ਹੋ ਗਿਆ?
1: ਹਾਂਜੀ, ਉਹ
0: ਮੈਂ ਦੱਸੇ ਨੀ.
1: ਦੱਸਿਆ ਨੀ?
0: ਅੱਜ ਦੱਸ ਦਾਂਗੇ. ਸੋ ਬਿਲਕੁਲ ਅੱਜ ਦੱਸ.
1: ਠੀਕ ਆ.
0: ਸੋ ਟਿੱਕੇ ਵਾਲਾ ਆਂਸਰ, ਅੱਛਾ ਯਾਦ ਰਹਿੰਦਾ ਤੁਹਾਨੂੰ. ਸੋ ਟਿੱਕਾ, ਪੁਰਾਣੇ ਸਮਿਆਂ ਦੇ ਵਿੱਚ ਟਿੱਕਾ, ਕਾਲਾ ਟਿੱਕਾ ਕਿਉਂ ਲਾਇਆ ਜਾਂਦਾ ਸੀ, ਇਹਦਾ ਆਂਸਰ ਮੈਂ ਅੱਜ ਦਊਂਗਾ. ਸੋ ਤੁਸੀਂ ਮੈਨੂੰ ਯਾਦ ਕਰਾਤਾ, ਮੈਨੂੰ ਤਾਂ ਯਾਦ ਹੀ ਨਹੀਂ ਸੀਗਾ. ਸੋ ਮੈਨੂੰ ਇਹ
1: ਮੈਂ ਨਾ ਉਹ ਮੈਂ ਦੁਬਾਰਾ ਟਿਊਨ ਕੀਤਾ 955 ਤੇ, ਤੇ ਮੈਂ ਕਿਹਾ ਹੁਣ ਗੱਲ ਨਹੀਂ ਕੀਤੀ ਜਾਣੀ, ਵੀ ਕੱਲਾਂ ਪਹਿਲਾਂ ਤੁਸੀਂ ਨਹੀਂ ਲਈਆਂ ਸੀਗੀਆਂ ਉਸ ਟਾਈਮ ਤੇ, ਤੇ ਮੈਂ ਕਿਹਾ ਵੀ ਆਂਸਰ ਮੇਰੇ ਤੋਂ ਮਿਸ ਹੋ ਗਿਆ. ਮੈਂ ਨਾ ਬਾਹਰ ਗਿਆ ਸੀ ਗੱਡੀ 'ਚ ਜਰਾ ਕੁ
0: ਜੀ,
1: ਤੇ ਮੈਂ ਮੈਨੂੰ ਸੀ ਅੱਜ ਮੈਂ ਪੁੱਛੂਗਾ ਭਾਈ ਨੂੰ, ਤੇ ਅੱਜ ਤੁਸੀਂ ਕਿਤੇ ਦੱਸਿਆ ਨਹੀਂ ਹੈਗਾ, ਚਲੋ ਅੱਜ ਸੁਣਦੇ.
0: ਨਹੀਂ ਦਿੰਦੇ ਅੱਜ ਆਂਸਰ. ਮੈਂ ਐਕਚੁਲੀ, ਮੈਨੂੰ ਇਹ ਸੀਗਾ ਕਿ ਕੋਈ ਨਾ ਕੋਈ ਤਾਂ ਆ ਕੇ ਦੱਸੂਗਾ ਕਿ ਯਾਰ ਇੰਨਾ ਅਸੀਂ ਪੰਜਾਬੀ ਕਲਚਰ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਕਿੰਨਾ ਕੁ ਜੁੜੇ ਹੋਏ ਹਾਂ, ਸਾਨੂੰ ਕੋਈ ਤਾਂ ਦੱਸੋ ਆ ਕੇ ਭਈ ਇਹਦਾ ਆਹ ਆਂਸਰ ਬਣਦਾ. ਅਤੇ ਕੋਈ ਨਹੀਂ, ਮੈਂ ਅੱਜ ਆਂਸਰ ਦਿੰਦਾ ਕਿ ਕਾਲਾ ਟਿੱਕਾ ਅਕਸਰ ਅਸਲ ਦੇ ਵਿੱਚ ਕਿਉਂ ਲਾਇਆ ਜਾਂਦਾ ਸੀ. 905-673-3337 ਬਹੁਤ ਸ਼ੁਕਰੀਆ. ਦੱਸਦਾ ਮੈਂ, ਬਸ 9 to 10 ਹੋ ਜਾਂਦਾ, ਇੱਕ ਵਾਰੀ 9-9 ਵਜੇ ਤੋਂ ਬਾਅਦ ਦੱਸਾਂਗੇ. ਸੋ ਹੁਣ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਤੇ ਗੱਲਾਂ ਦੀ ਗੱਲ ਕਰ ਰਹੇ ਸੀਗੇ. ਕਹਿੰਦੇ ਰਾਤਾਂ ਜਾਗ ਕੇ ਘੜੀਆਂ ਗੱਲਾਂ, ਰਾਤਾਂ ਜਾਗ ਕੇ ਘੜੀਆਂ ਗੱਲਾਂ, ਅਤੇ ਲਿਖਣੋਂ ਪਈਆਂ ਬੜੀਆਂ ਗੱਲਾਂ. ਰਾਤਾਂ ਜਾਗ ਕੇ ਘੜੀਆਂ ਗੱਲਾਂ, ਲਿਖਣੋਂ ਪਈਆਂ ਬੜੀਆਂ ਗੱਲਾਂ, ਅਤੇ ਆ ਜੋ ਕਾਗਜ਼ ਉੱਤੇ ਲਿਖੀਆਂ, ਜਾਂ ਕਾਗਜ਼ ਕਹਿ ਲਓ ਜਾਂ ਕਾਗਦ ਕਹਿ ਲਓ, ਬਜ਼ੁਰਗ ਕਹਿੰਦੇ ਨੇ ਕਾਗਦ, ਇਹ ਜੋ ਕਾਗਜ਼ ਉੱਤੇ ਲਿਖੀਆਂ ਤੇਰੇ ਅੰਦਰੋਂ ਪੜੀਆਂ ਗੱਲਾਂ. ਸੋ ਤੇਰੇ ਅੰਦਰੋਂ ਪੜੀਆਂ ਗੱਲਾਂ, ਅਤੇ ਤੇਰੀਆਂ ਗੱਲਾਂ ਮਿੱਠੀਆਂ ਨੇ, ਸੱਚੀ ਤੇਰੀਆਂ ਗੱਲਾਂ ਮਿੱਠੀਆਂ ਨੇ, ਬਾਕੀ ਨੇ ਸਭ ਸੜੀਆਂ ਗੱਲਾਂ. ਸੋ ਸ਼ਾਇਰ ਕਿਤਾਬਾਂ ਲਿਖ ਦਿੰਦੇ ਨੇ, ਸ਼ਾਇਰ ਕਿਤਾਬਾਂ ਲਿਖ ਦਿੰਦੇ ਨੇ, ਜੇ ਅੰਦਰੋਂ ਹੋਣ ਹੜੀਆਂ ਗੱਲਾਂ. ਜਦੋਂ ਅੰਦਰਾਂ ਗੱਲਾਂ ਦਾ ਹੜ ਆ ਜਾਏ ਨਾ, ਤਾਂ ਫਿਰ ਸ਼ਾਇਰ ਕਿਤਾਬਾਂ ਹੀ ਲਿਖ ਦਿੰਦੇ ਆ. ਸੋ 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ. ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ.

ਅੱਛਾ ਕਿਲੋਮੀਟਰ ਦੇ ਵਿੱਚ ਕਿੰਨੀ ਚੱਲਦੀ ਆ ਇਹ ਨੀਤ ਬਾਈ ਦੱਸਣਗੇ ਆਪ ਆ ਕੇ ਸੋ ਕਿਸੇ ਨੂੰ ਪਤਾ ਹੈ ਕਿ ਕੀ ਕਿਉਂ ਆਪਾਂ ਨੀਤ ਬਾਈ ਦਾ ਗਾਣਾ ਲਾ ਰਹੇ ਹਾਂ ਨਰਿੰਦਰ ਬਾਈ ਜੀ ਨੇ ਤਾਂ ਦੱਸਤਾ ਆ ਸੋ 905-673-33 ਸੋ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸੀਏ ਕਿ 8:42 ਮਿੰਟ ਹੋ ਚੁੱਕੇ ਆ ਬਸ 3 ਮਿੰਟਾਂ ਤੱਕ ਅਸੀਂ ਪੰਜਾਬ ਜੁੜਨ ਵਾਲੇ ਹਾਂ ਪੰਜਾਬ ਅਸੀਂ ਪਹੁੰਚਾਂਗੇ ਫਿਰ ਪੰਜਾਬ ਦੇ ਖਬਰਾਂ ਦਾ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਜੁੜਾਂਗੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਆਉਣਗੇ 15 ਮਿੰਟਾਂ ਦੀ ਖਬਰਾਂ ਦੇ ਸੈਸ਼ਨ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਜੁੜਾਂਗੇ ਫਿਰ ਬੜੀਆਂ ਸਾਰੀਆਂ ਗੱਲਾਂ ਬਾਤਾਂ ਮਿਊਜ਼ਿਕ ਬੜੇ ਸਾਰੇ ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਪੰਜਾਬੀ ਦੀਆਂ ਪੰਜਾਬ ਦੀਆਂ ਪੰਜਾਬੀਆਂ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਨਾ ਜੁੜੇ ਰਿਹਾ ਕਰੋ

ਕੱਲ ਦਾ ਜਿਹੜਾ ਆਪਾਂ ਗੱਲਬਾਤ ਕੀਤੀ ਸੀ ਨਾ ਪ੍ਰੋਗਰਾਮ ਦੇ ਉੱਪਰ, ਕੱਲ ਜਿਹੜਾ ਟਾਕ ਸ਼ੋ ਚਲਾਇਆ ਸੀਗਾ, ਕੱਲ ਇਹ ਸੀਗਾ ਕਿ ਕਾਲਾ ਟਿੱਕਾ ਅਕਸਰ ਵਿੱਚ ਸਾਡੀਆਂ ਬੀਬੀਆਂ, ਸਾਡੀਆਂ ਮਾਤਾਵਾਂ, ਸਾਡੀਆਂ ਵੱਡੀਆਂ ਬਜ਼ੁਰਗ ਸਾਡੇ ਨਾ ਨਹਾਉਣ ਤੋਂ ਬਾਅਦ ਕਾਲਾ ਟਿੱਕਾ ਲਾ ਦਿੰਦੇ ਕਿ ਮੇਰੇ ਲਾਲ ਨੂੰ, ਪੀਲੇ ਨੂੰ, ਮੇਰੇ ਸੋਹਣੇ ਨੂੰ, ਮੇਰੇ ਚੰਨ ਨੂੰ, ਭਲਾ ਕਾਲਾ ਹੀ ਹੁੰਦਾ ਸੀਗਾ, ਉਹਨੂੰ ਟਿੱਕਾ ਲਾ ਦਿੰਦੀ ਕਿ ਇਹਨੂੰ ਨਜ਼ਰ ਨਾ ਲੱਗ ਜੇ। ਸੋ ਉਹ ਜਿਹੜਾ ਕਾਲਾ ਟਿੱਕਾ ਸੀ ਨਾ, ਉਹ ਅਸਲ ਦੇ ਵਿੱਚ ਸ਼ੁਰੂ ਕਦੋਂ ਹੋਇਆ ਸੀ, ਕਿਉਂ ਲਾਇਆ ਜਾਂਦਾ ਸੀ? ਮੈਨੂੰ ਲੱਗਦਾ ਕਿਸੇ ਨੇ ਸਹੀ ਨਹੀਂ ਦੱਸਿਆ। ਸਭ ਨੇ ਕਿਹਾ ਕਿ ਨਜ਼ਰ ਲੱਗਣ ਤੋਂ, ਜਾਂ ਜਿਹਦੇ ਜ਼ਿਆਦਾ ਬੱਚੇ ਹੋਏ। ਅਰੇ ਬੜੇ ਫਨੀ ਆਂਸਰ ਸੀ ਕੱਲ੍ਹ। ਅੱਛਾ, ਇੱਕ ਵੀਰ ਕਹਿੰਦਾ ਕਿ ਉਦੋਂ ਬੱਚੇ ਨਿਆਣੇ ਜ਼ਿਆਦਾ ਹੁੰਦੇ ਸੀ, ਉਹ ਨਿਸ਼ਾਨੀ ਲਾਉਣ ਵਾਸਤੇ ਵੀ ਆਹ ਨਾਲਿਆ, ਇਹ ਰਹਿ ਗਿਆ। ਸੋ ਇਹ ਵੀ ਕੁਝ ਗੱਲਾਂ ਹੋਈਆਂ। ਅੱਛਾ, ਮਾਂ ਥੋੜ੍ਹੀ ਬੱਚਾ ਭੁੱਲ ਸਕਦੀ ਆ ਆਪਣਾ, ਆਪਾਂ ਤਾਂ ਭੁੱਲ ਜਾਵਾਂਗੇ, ਟੀਚਰ ਤਾਂ ਹੋ ਸਕਦਾ ਨਿਸ਼ਾਨੀ ਲਾ ਦੇ ਇੱਕੋ ਜਿਹੇ ਹੋਣ ਦਾ। ਪਰ ਬੜੀਆਂ ਫਨੀ ਗੱਲਾਂ ਹੋਈਆਂ, ਪਰ ਕਿਸੇ ਨੇ ਦੱਸਿਆ ਨਹੀਂ ਕਿ ਪੁਰਾਣੇ ਸਮਿਆਂ ਦੇ ਵਿੱਚ ਕਾਲਾ ਟਿੱਕਾ ਕਿਉਂ ਲਾਇਆ ਜਾਂਦਾ ਸੀ। ਅੱਜ ਕਿਉਂ ਲਾਇਆ ਜਾਂਦਾ ਉਹ ਤਾਂ ਪਤਾ ਆ ਕਿ ਨਜ਼ਰਾਂ ਤੋਂ ਬਚਣ ਲਈ ਕਾਲਾ ਟਿੱਕਾ ਲਾਇਆ ਜਾਂਦਾ। ਬੜਾ ਸਾਰਾ ਮਿਊਜ਼ਿਕ ਬਣਿਆ, ਬੜੇ ਸਾਰਾ ਗੀਤ ਸੰਗੀਤ ਬਣਿਆ ਆ ਕਿ ਕਾਲਾ ਟਿੱਕਾ ਕਿਉਂ ਲਾਇਆ ਜਾਂਦਾ, ਪਰ ਉਦੋਂ ਕਾਲਾ ਟਿੱਕਾ ਕਿਉਂ ਲਾਇਆ ਜਾਂਦਾ ਸੀਗਾ, ਇਸ ਬਾਰੇ ਕਿਸੇ ਨੂੰ ਪਤਾ ਤਾਂ ਦੱਸਿਓ। ਫਿਰ ਮੈਂ 9 ਵਜੇ ਤੋਂ ਪਹਿਲਾਂ ਦੱਸੂੰਗਾ, ਫਿਰ 9 ਵਜੇ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਨੀਆਂ। ਅੱਜ ਕਰੀਆਂ ਗੱਲਾਂ ਹੀ ਆਪਾਂ ਪੰਜਾਬੀ ਦੀਆਂ ਕਰਨੀਆਂ। ਸੋ 905-673-3333, ਬਸ ਕੁਛ ਸੈਕਿੰਡ ਦੇ ਵਿੱਚ ਆਪਾਂ ਚੱਲਦੇ ਹਾਂ ਪੰਜਾਬ, ਸੈਕਿੰਡ ਨਹੀਂ, ਮਿੰਟ ਦੇ ਵਿੱਚ। ਅਤੇ ਜਿੱਦਾਂ ਹੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਜਾਂਦੇ ਆ ਖਬਰਾਂ ਦੇ ਨਾਲ, ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਨ ਬੈਕ ਟੂ ਬੈਕ 9 ਤੋਂ ਲੈ ਕੇ 10 ਵਜੇ ਤੱਕ ਫੁੱਲ ਆਫ ਇੰਟਰਟੇਨਮੈਂਟ ਰਹਿਣਾ ਆਪਣਾ। ਸੋ 905-673-3333, 905-673-3333 ਰੇਡੀਓ ਪ੍ਰੋਗਰਾਮ ਪੰਜਾਬੀ ਲੈ

0: ਜੀ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸੋ ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਨਾਲ ਜੁੜਨ ਦਾ। ਪ੍ਰੋਫੈਸਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਚੱਲਦਿਆਂ ਪੰਜਾਬ ਖਬਰਾਂ ਦੇਸ਼ ਦੁਨੀਆ ਦੀਆਂ ਜਾਣਦੇ ਹਾਂ ਜੀ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਰ, ਤੁਸੀਂ ਆਉਣੇ ਰਹੋ ਜੀ।
1: ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਦੇਸ਼ ਵਿੱਚ ਕਾਕਰੋਚ ਜਨਤਾ ਪਾਰਟੀ ਨੇ ਪਿਛਲੇ ਮਹੀਨਿਆਂ ਦੌਰਾਨ ਦੇਸ਼ ਦੇ ਸਿੱਖਿਆ ਮੰਤਰੀ ਵਿਰੁੱਧ ਅੰਦੋਲਨ ਚਲਾਇਆ ਸੀ ਤੇ ਹੁਣ ਚੋਣ ਕਮਿਸ਼ਨ ਸੰਬੰਧੀ ਜੋ ਰੌਲਾ ਚੱਲ ਰਿਹਾ ਉਸ ਵਿੱਚ ਵੀ ਕਾਕਰੋਚ ਜਨਤਾ ਪਾਰਟੀ ਦੀ ਐਂਟਰੀ ਹੋ ਗਈ ਹੈ ਤੇ ਉਹਨਾਂ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਦੇਸ਼ ਦੇ ਲੋਕਤੰਤਰ ਲਈ ਇੱਕ ਵੱਡਾ ਖਤਰਾ ਦੱਸਦੇ ਹੋਏ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ ਅਤੇ ਕਾਕਰੋਚ ਜਨਤਾ ਪਾਰਟੀ ਦਾ ਕਹਿਣਾ ਕਿ ਜੇਕਰ ਉਹ 48 ਘੰਟੇ ਦੇ ਅੰਦਰ ਅਸਤੀਫਾ ਨਹੀਂ ਦਿੰਦੇ ਤਾਂ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਵੱਡੇ ਪੱਧਰ ਉੱਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਹ ਸਾਰਾ ਵਿਵਾਦ ਮੀਡੀਆ ਰਿਪੋਰਟ ਤੋਂ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਯਾਨੀ ਕਿ SIR ਉੱਤੇ ਸਵਾਲ ਉਠਾਏ ਸਨ ਪਰ ਉਹਨਾਂ ਦੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਨੂੰ ਮੁੱਖ ਚੋਣ ਕਮਿਸ਼ਨਰ ਵੱਲੋਂ ਅਣਸੁਣਿਆ ਕਰ ਦਿੱਤਾ ਗਿਆ ਸੀ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਕਿਹਾ ਕਿ ਇਸੇ ਕਰਕੇ ਉਹ ਹੁਣ ਇਸ ਮੁੱਦੇ ਉੱਤੇ ਲਾਮਬੰਦੀ ਕਰ ਰਹੇ ਨੇ ਅਤੇ ਗਿਆਨੇਸ਼ ਕੁਮਾਰ ਦੀ ਇਸ ਕਾਰਵਾਈ ਵਿਰੁੱਧ ਸਾਰੇ ਦੇਸ਼ ਵਿੱਚ ਅੰਦੋਲਨ ਵਿੱਢਣਗੇ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ। ਕਾਕਰੋਚ ਜਨਤਾ ਪਾਰਟੀ ਵੱਲੋਂ ਵੀ ਕਿਹਾ ਗਿਆ ਕਿ SIR ਜ਼ਰੀਏ 13 ਕਰੋੜ ਵੋਟਾਂ ਰੱਦ ਕੀਤੀਆਂ ਗਈਆਂ ਨੇ ਅਤੇ ਦੇਸ਼ ਵਿੱਚ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਖਤਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਵੀ ਤਰ੍ਹਾਂ ਨਿਰਪੱਖ ਚੋਣ ਦਾ ਹਿੱਸਾ ਨਹੀਂ ਹੈ। ਇਹਨਾਂ ਗੱਲਾਂ ਨੂੰ ਆਧਾਰ ਦੱਸਦਿਆਂ ਕਾਕਰੋਚ ਜਨਤਾ ਪਾਰਟੀ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। UPI ਪੇਮੈਂਟ ਸੰਬੰਧੀ ਵੀ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਚੱਲਦੀ ਰਹੀ ਹੈ। 2000 ਰੁਪਏ ਤੋਂ ਵੱਧ ਦੇ UPI ਟ੍ਰਾਂਜੈਕਸ਼ਨ ਉੱਤੇ 0.4% ਮਰਚੈਂਟ ਡਿਸਕਾਊਂਟ ਰੇਟ ਗਾਹਕਾਂ ਜਾਂ ਮਰਚੈਂਟ ਤੋਂ ਵਸੂਲੇ ਜਾਣ ਨੂੰ ਲੈ ਕੇ ਲੋਕਾਂ ਵਿੱਚ ਭੰਬਲ ਭੁੱਸਾ ਬਣਿਆ ਸੀ ਪਰ ਹੁਣ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਇਸ ਸੰਬੰਧੀ ਗਲਤ ਫਹਿਮੀਆਂ ਨੂੰ ਦੂਰ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣਗੇ ਤੇ ਲੋਕਾਂ ਤੋਂ ਕਿਸੇ ਵੀ ਕਿਸਮ ਦਾ ਚਾਰਜ ਨਹੀਂ ਵਸੂਲਿਆ ਜਾਵੇਗਾ। ਇੱਕ ਵਾਰ ਫਿਰ ਇਹੀ ਗੱਲ ਕਹੀ ਗਈ ਹੈ ਕਿ ਕਾਰੋਬਾਰੀਆਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਉੱਤੇ 0.4% MDR ਲਾਗੂ ਹੋਵੇਗਾ ਪਰ ਇਹ ਮਰਚੈਂਟ ਵੱਲੋਂ ਯਾਨੀ ਕਿ ਸਮਾਨ ਵੇਚਣ ਵਾਲੇ ਵੱਲੋਂ ਦਿੱਤਾ ਜਾਵੇ। ਕੁਝ ਮਾਹਿਰਾਂ ਦਾ ਕਹਿਣਾ ਸੀ ਕਿ 2000 ਰੁਪਏ ਤੋਂ ਵੱਧ ਦੇ UPI ਲੈਣ ਦੇਣ ਉੱਤੇ ਮਰਚੈਂਟ ਡਿਸਕਾਊਂਟ ਰੇਟ ਲਾਏ ਜਾਣ ਨਾਲ ਛੋਟੇ ਵਪਾਰੀ ਅਤੇ ਕੀਮਤ ਪ੍ਰਤੀ ਸੁਚੇਤ ਖਪਤਕਾਰ ਫਿਰ ਨਕਦ ਭੁਗਤਾਨ ਵੱਲ ਪਰਤ ਸਕਦੇ ਨੇ। ਵਪਾਰੀਆਂ ਨੇ ਵੀ ਇਸ ਉੱਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਉਹ ਇਸ ਦੀ ਥਾਂ ਨਕਦ ਯਾਨੀ ਕਿ ਕੈਸ਼ ਪੇਮੈਂਟ ਨੂੰ ਉਤਸ਼ਾਹਿਤ ਕਰਨਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਦੀ ਚਰਚਿਤ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦਿੰਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਉੱਤੇ ਸੁਣਵਾਈ ਵੀ ਹੋਈ ਹੈ। ਹਾਈਕੋਰਟ ਨੇ ਇਸ ਯੋਜਨਾ ਦੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਲਈ ਅਗਲੀ ਤਰੀਕ 5 ਅਕਤੂਬਰ ਦੀ ਨਿਰਧਾਰਿਤ ਕੀਤੀ ਹੈ। ਜਾਣਕਾਰੀ ਮੁਤਾਬਕ ਪਟੀਸ਼ਨ ਪਾਉਣ ਵਾਲੇ ਦੇ ਵਕੀਲ ਨੇ ਹਾਈਕੋਰਟ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ। ਇੱਕ ਲੋਕ ਭਲਾਈ ਲਈ ਕੰਮ ਕਰਦੀ ਸੰਸਥਾ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਸਕੀਮ ਪੰਜਾਬ ਸੂਬੇ ਵਿੱਚ SC ਵਰਗ ਦੀਆਂ ਔਰਤਾਂ ਜਦਕਿ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਮਹੀਨੇਵਾਰ ਆਰਥਿਕ ਮਦਦ ਦੇ ਨਾਂ ਉੱਤੇ ਸ਼ੁਰੂ ਕੀਤੀ ਗਈ ਹੈ। ਪਟੀਸ਼ਨ ਪਾਉਣ ਵਾਲੇ ਨੇ ਦਲੀਲ ਦਿੱਤੀ ਹੈ ਕਿ 2 ਅਪ੍ਰੈਲ ਨੂੰ ਜਾਰੀ ਕੀਤੀ ਗਈ ਇਸ ਸਕੀਮ ਦਾ ਅਸਲ ਮਕਸਦ ਸੱਤਾਧਾਰੀ ਪੱਖ ਦੇ ਵੋਟਾਂ ਬਟੋਰਨਾ ਹੈ। ਪਟੀਸ਼ਨ ਵਿੱਚ ਮੁੱਖ ਤੌਰ ਤੇ ਸਕੀਮ ਦੀ ਧਾਰਾ 9 ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਲਾਭ ਲੈਣ ਲਈ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਜਾਰੀ ਪੰਜਾਬ ਸੂਬੇ ਦੇ ਵੋਟਰ ID ਕਾਰਡ ਨੂੰ ਲਾਜ਼ਮੀ ਕੀਤਾ ਗਿਆ। ਪਟੀਸ਼ਨ ਪਾਉਣ ਵਾਲੇ ਦਾ ਦੋਸ਼ ਹੈ ਕਿ ਪਛਾਣ ਕਰਨ ਲਈ ਹੋਰ ਵੀ ਦਸਤਾਵੇਜ਼ ਵਰਤੇ ਜਾ ਸਕਦੇ ਨੇ ਪਰ ਸਿਰਫ ਵੋਟਰ ਕਾਰਡ ਨੂੰ ਲਾਜ਼ਮੀ ਕਰਨਾ ਸਾਫ ਦਰਸਾਉਂਦਾ ਹੈ ਕਿ ਸਕੀਮ ਵੋਟਾਂ ਦੇ ਬਦਲੇ ਲਾਭ ਲੈਣ ਲਈ ਬਣਾਈ ਗਈ ਹੈ। ਪੰਜਾਬ ਦੇ ਐਡਵੋਕੇਟ ਜਨਰਲ ਨੇ ਪਟੀਸ਼ਨਰ ਦੇ ਦਾਅਵਿਆਂ ਦਾ ਵਿਰੋਧ ਕੀਤਾ ਹੈ। ਅਤੇ ਅਦਾਲਤ ਤੋਂ ਸਮਾਂ ਮੰਗਿਆ ਤਾਂ ਕਿ ਸਰਕਾਰ ਵੱਲੋਂ ਨਿਰਦੇਸ਼ ਪ੍ਰਾਪਤ ਕਰਕੇ ਇਹ ਸਪਸ਼ਟ ਕੀਤਾ ਜਾ ਸਕੇ ਕਿ ਸਕੀਮ ਲਈ ਵੋਟਰ ਕਾਰਡ ਲਾਜ਼ਮੀ ਕਿਉਂ ਕੀ। ਬੈਂਚ ਨੇ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਲਈ ਤੈਅ ਕਰ ਦਿੱਤੀ ਹੈ। ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਕੰਦ ਸਿੰਘ ਬਰਸਟ ਨੇ ਮੰਡੀ ਬੋਰਡ ਦੇ ਦਫ਼ਤਰ ਵਿੱਚ ਵਿਭਾਗ ਦੇ ਅਧਿਕਾਰੀਆਂ ਨਾਲ ਖਰੀਦ ਦੇ ਸੁਚਾਰੂ ਪ੍ਰਬੰਧਾਂ ਲਈ ਉੱਚ ਪੱਧਰੀ ਮੀਟਿੰਗ ਕੀਤੀ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੀਆਂ 1886 ਮੰਡੀਆਂ ਵਿੱਚੋਂ ਝੋਨੇ ਦਾ 1-1 ਦਾਣਾ ਖਰੀਦਣ ਲਈ ਵਚਨਬੱਧ ਹੈ। ਇਸ ਮੀਟਿੰਗ ਵਿੱਚ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ, ਵਪਾਰੀਆਂ ਨੂੰ ਕੋਈ ਸਮੱਸਿਆ ਨਾ ਆਵੇ। ਪੰਜਾਬ ਸਰਕਾਰ ਵੱਲੋਂ ਇਸ ਸਾਲ 15 ਜੂਨ ਦੀ ਥਾਂ 1 ਜੂਨ ਤੋਂ ਝੋਨਾ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਕਰਕੇ ਕਿਸਾਨਾਂ ਦੀ ਫਸਲ ਪਹਿਲਾਂ ਹੀ ਪੱਕ ਗਈ ਹੈ ਅਤੇ ਮੰਡੀਆਂ ਵਿੱਚ ਕਈ ਦਿਨਾਂ ਤੋਂ ਝੋਨੇ ਦੀ ਆਮਦ ਆਰੰਭ ਵੀ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਝੋਨੇ ਦੀ ਜਲਦੀ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੀਆਂ ਨੇ। ਉਹਨਾਂ ਦਾ ਇਹ ਤਰਕ ਹੈ ਕਿ ਜੇਕਰ ਝੋਨੇ ਦੀ ਲਵਾਈ ਅਗੇਤੀ ਕਰਵਾਈ ਸੀ ਤਾਂ ਫਿਰ ਖਰੀਦ ਦਾ ਅਗੇਤਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ। ਪਾਣੀਆਂ ਨਾਲ ਸੰਬੰਧਿਤ ਇੱਕ ਮਸਲੇ ਉੱਤੇ ਪੰਜਾਬ ਸਰਕਾਰ ਨੇ ਸੂਬੇ ਨਾਲ ਪੱਖਪਾਤ ਹੁੰਦਾ ਵੇਖ ਕੇ ਅਦਾਲਤ ਵਿੱਚ ਜਾਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਕਿਸ਼ਾਊ ਪਾਣੀ ਪ੍ਰੋਜੈਕਟ ਖਿਲਾਫ ਸੁਪਰੀਮ ਕੋਰਟ ਵਿੱਚ ਜਾਣ ਦੀ ਤਿਆਰੀ ਖਿੱਚ ਲਈ। ਸੁਪਰੀਮ ਕੋਰਟ ਲਈ ਪਟੀਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਦਰਅਸਲ 15 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ, ਜਿਸ ਵਿੱਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਯਮੁਨਾ ਬੇਸਿਨ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਖਿਲਾਫ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਮੁਤਾਬਕ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਲਈ ਪੱਤਰ ਲਿਖੇ ਗਏ ਨੇ। ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਅਤੇ ਸੀਨੀਅਰ ਵਕੀਲ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਵਿੱਚ ਯਮੁਨਾ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਪ੍ਰਗਟਾ ਚੁੱਕੇ ਨੇ। ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਲਿਖ ਚੁੱਕੇ ਨੇ। ਪੰਜਾਬ ਅਤੇ ਪੱਛਮੀ ਬੰਗਾਲ ਵਿਚਾਲੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਿੱਧੀ ਫਲਾਈਟ ਮਿਲੇ। ਇੰਡੀਗੋ ਵੱਲੋਂ 1 ਅਕਤੂਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਕੋਲਕਾਤਾ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ ਹਫ਼ਤੇ ਵਿੱਚ 3 ਦਿਨ ਚੱਲੇਗੀ। ਇਸ ਨਾਲ ਹੀ ਇੰਡੀਗੋ ਕੋਲਕਾਤਾ ਰਾਹੀਂ ਅੰਮ੍ਰਿਤਸਰ ਅਤੇ ਗੁਹਾਟੀ ਵਿਚਕਾਰ ਵੀ ਹਵਾਈ ਸੰਪਰਕ ਮੁਹੱਈਆ ਕਰਵਾਵੇਗੀ। ਮੰਨਿਆ ਜਾ ਰਿਹਾ ਕਿ ਇਸ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉੱਤਰ ਪੂਰਬ ਵਿਚਕਾਰ ਸਫ਼ਰ ਕਰਨ ਵਾਲੇ ਹਵਾਈ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਇਹ ਸੇਵਾ ਪੱਛਮੀ ਬੰਗਾਲ ਅਤੇ ਅਸਾਮ ਦੇ ਸਿੱਖ ਭਾਈਚਾਰੇ ਲਈ ਵੀ ਲਾਹੇਵੰਦ ਹੋਵੇਗੀ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ, ਸੈਲਾਨੀਆਂ, ਪਰਿਵਾਰਾਂ, ਵਿਦਿਆਰਥੀਆਂ ਤੇ ਵਪਾਰੀਆਂ ਲਈ ਵੀ ਵਿਸ਼ੇਸ਼ ਤੌਰ ਤੇ ਫਾਇਦੇਮੰਦ ਸਾਬਤ ਹੋਵੇਗੀ। ਕੋਲਕਾਤਾ ਭਾਰਤ ਦੇ ਪ੍ਰਮੁੱਖ ਵਪਾਰਕ ਤੇ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹਨਾਂ ਉਡਾਣਾਂ ਨਾਲ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਅੰਮ੍ਰਿਤਸਰ ਅਤੇ ਪੰਜਾਬ ਤੱਕ ਪਹੁੰਚ ਹੋਰ ਸੁਖਾਲੀ ਹੋਵੇਗੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਕੋਲਕਾਤਾ ਸੇਵਾ 1 ਦਸੰਬਰ 2019 ਨੂੰ ਸ਼ੁਰੂ ਹੋਈ। ਇਹ ਵੀ ਕਿਹਾ ਜਾ ਰਿਹਾ ਕਿ ਯਾਤਰੀਆਂ ਦਾ ਸਮਰਥਨ ਇਸ ਰੂਟ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਉਡਾਣਾਂ ਦੀ ਗਿਣਤੀ ਵਧਾਉਣ ਲਈ ਇੱਕ ਮਜ਼ਬੂਤ ਆਧਾਰ ਵੀ ਬਣ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਮੁੱਦੇ ਉੱਤੇ ਸਿਆਸੀ ਮਾਹੌਲ ਵੀ ਭੱਕ ਗਿਆ, ਜਿੱਥੇ ਕਾਂਗਰਸ ਜਨਤਾ ਪਾਰਟੀ ਨੇ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ, ਉੱਥੇ ਹੀ ਵਿਰੋਧੀ ਧਿਰ ਵੀ ਲਗਾਤਾਰ ਇਸ ਮੁੱਦੇ ਉੱਤੇ ਇਕੱਠੀ ਹੋ ਰਹੀ ਹੈ। ਕਾਂਗਰਸ ਸਮੇਤ ਆਮ ਆਦਮੀ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਨੇ ਗਣੇਸ਼ ਕੁਮਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਈਵੀਐਮ ਅਤੇ ਵੋਟਾਂ ਵਿੱਚ ਗੜਬੜੀ ਦੇ ਇਲਜ਼ਾਮ ਲਾਉਂਦੇ ਰਹੇ ਨੇ। ਖਾਸ ਕਰ ਰਾਹੁਲ ਗਾਂਧੀ ਤਾਂ ਵੋਟ ਚੋਰੀ ਦੇ ਮੁੱਦੇ ਨੂੰ ਲੰਬੇ ਸਮੇਂ ਤੋਂ ਉਭਾਰਦੇ ਰਹੇ। ਪੰਜਾਬ ਵਿੱਚ ਲੰਬੇ ਫਰਾਰ ਚੱਲ ਰਹੇ ਬਰਖਾਸਤ AIG ਰਾਜਜੀਤ ਸਿੰਘ ਹੁੰਦੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੱਗੇ ਕੱਲ ਇਸ ਸੰਬੰਧੀ ਪੁਸ਼ਟੀ ਹੋਈ ਹੈ ਕਿ ਰਾਜਜੀਤ ਸਿੰਘ ਹੁੰਦੜ ਹੁਣ ਪੁਲਿਸ ਦੀ ਗ੍ਰਿਫਤਾਰੀ ਵਿੱਚ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਬੜਾ ਚਰਚਿਤ ਹੋਇਆ, ਜੋ ਕਿ ਉਹਨਾਂ ਨੇ ਇੱਕ ਮੀਡੀਆ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਦਿੱਤਾ, ਜਿਸ ਵਿੱਚ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਕੁਝ ਖਾਸ ਨਹੀਂ ਖੱਟਿਆ, ਯਾਨੀ ਕਿ ਕੋਈ ਖਾਸ ਉਹਨਾਂ ਨੂੰ ਫਾਇਦਾ ਨਹੀਂ ਹੋਇਆ। ਇਸ ਨਾਲ ਇੱਕ ਵਾਰ ਫਿਰ ਕੈਪਟਨ ਦੇ ਮੁੜ ਕਾਂਗਰਸ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਬਲ ਮਿਲਿਆ। ਤਨਜ਼ਾਨੀਆ ਦੇਸ਼ ਵਿੱਚ ਇੱਕ ਕੋਂਗੋ ਬੋਟ ਐਕਸੀਡੈਂਟ ਹੋਇਆ, ਕੋਂਗੋ ਜਾ ਰਹੀ ਕਿਸ਼ਤੀ ਪਲਟੀ ਹੈ, ਜਿਸ ਕਾਰਨ 48 ਲੋਕਾਂ ਦੀ ਜਾਨ ਗਈ ਹੈ। ਕਿਸ਼ਤੀ ਵਿੱਚ 100 ਜਾਣੇ ਸਵਾਰ ਸਨ, 49 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਲਾਪਤਾ ਲੋਕਾਂ ਦੀ ਭਾਲ ਵੀ ਚੱਲ ਰਹੀ ਹੈ। ਪੰਜਾਬ ਦਾ ਪ੍ਰਸਿੱਧ ਅਤੇ ਇਤਿਹਾਸਿਕ ਛਪਾਰ ਦਾ ਮੇਲਾ ਪੰਡੀ ਅਹਿਮਦਗੜ੍ਹ ਵਿਖੇ ਸ਼ਰਧਾ ਭਰੇ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਟੌਂਕੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਵਿੱਚ ਨਤਮਸਤਕ ਹੋਣ ਲਈ ਪਹੁੰਚੇ। ਵਿਰਸਾ ਸਿੰਘ ਮਲਟੋਹਾ ਨੂੰ ਮਹਿਲਾ ਕਮਿਸ਼ਨਰ ਵੱਲੋਂ ਨੋਟਿਸ ਭੇਜਿਆ ਗਿਆ। ਅਮਨਜੀਤ ਸਿੰਘ ਚਾਵਲਾ ਮਾਮਲੇ ਵਿੱਚ ਬਹਿਰੀਨ ਕਮਾਈ ਬੀਬੀ ਦੀ ਪਛਾਣ ਨੂੰ ਜਨਤਕ ਕਰਨ ਸੰਬੰਧੀ, ਯਾਨੀ ਕਿ ਪਬਲਿਕ ਕੀਤੇ ਜਾਣ ਸੰਬੰਧੀ ਵਿਰਸਾ ਸਿੰਘ ਮਲਟੋਹਾ ਨੂੰ ਮਹਿਲਾ ਕਮਿਸ਼ਨਰ ਵੱਲੋਂ ਨੋਟਿਸ ਭੇਜਿਆ ਗਿਆ। ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਤੇ ਪਹਿਲਾ ਸ਼ੋਅ ਕੈਨੇਡਾ ਦੇ ਟੋਰੋਂਟੋ ਵਿਖੇ ਕਰਵਾਉਣ ਦਾ ਐਲਾਨ ਹੋਇਆ। ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ 4x400 ਮੀਟਰ ਮਿਕਸਡ ਰਿਲੇਅ ਟੀਮ ਨੇ ਚਾਂਦੀ ਦਾ ਮੈਡਲ ਜਿੱਤਿਆ, ਜਦਕਿ ਭਾਰਤ ਦੀ ਕਬੱਡੀ ਟੀਮ ਪੁਰਸ਼ਾਂ ਦੀ ਸੈਮੀਫਾਈਨਲ ਵਿੱਚ ਪਹੁੰਚ। ਇਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca. ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ. ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ. ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ. ਕਾਲ 905-928-8557. ਅਨਾਜ ਮਾਰਟ.
2: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ. ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ. ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ. ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ. ਅੱਜ ਹੀ ਕਾਲ ਕਰੋ 416-447-5581 ਜਾਂ 437-604-5093. All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ.
3: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ. ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ. ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ. ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ ਟੂ ਗੈਟ ਵਨ ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ. ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ. ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ. ਕਾਲ ਕਰੋ 437-315-0701.
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ.
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ.
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ 647-706-6640.
5: 647-706-6640.
6: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ. ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
7: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
6: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
7: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ. ਫੈਸ਼ਨ ਆਈਕਿਊ, ਫੈਸ਼ਨ ਆਈਕਿਊ. ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ. ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ.
8: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ. ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ. BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ. ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ. ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ.
9: ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
10: ਸੱਚ ਕਿਹੋ ਜਿਹਾ ਹੁੰਦਾ
11: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
12: ਮਿੱਟੀ ਚੁਗਦੀ ਫਸਲ ਸੱਚ ਹੈ
11: ਖੁਰੋ ਦੀ ਪਾਣੀ ਸੱਚ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤੇ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਆਰਜੇ ਗੈਵੀ। ਸਟੂਡੀਓ ਦੀ ਘੜੀ ਦੇ ਮੁਤਾਬਿਕ 9:07 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਜੁੜਿਆ ਰਹਿਣਾ। 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਹੰਝੂਆਂ ਦੇ ਪਰਨਾਲੇ ਦੇਖ, ਹੰਝੂਆਂ ਦੇ ਪਰਨਾਲੇ ਦੇਖ, ਨਹਿਰੋਂ ਨਿਕਲੇ ਖਾਲੇ ਵੇਖ, ਹੰਝੂਆਂ ਦੇ ਪਰਨਾਲੇ ਵੇਖ, ਨਹਿਰੋਂ ਨਿਕਲੇ ਖਾਲੇ ਵੇਖ, ਤੇਰੇ ਬਾਅਦ ਨਾ ਵੜਿਆ ਕੋਈ, ਤੇਰੇ ਬਾਅਦ ਨਹੀਂ ਆਇਆ ਕੋਈ, ਤੇਰੇ ਬਾਅਦ ਨਹੀਂ ਵੜਿਆ ਕੋਈ, ਬੂਹੇ ਲੱਗੇ ਜਾਲੇ ਵੇਖ, ਤੇ ਗੋਰੇ ਗੋਰੇ ਜੁੱਸਿਆਂ ਦੇ ਵਿੱਚ, ਗੋਰੇ ਗੋਰੇ ਜੁੱਸਿਆਂ ਦੇ ਵਿੱਚ, ਦਿਲ ਕਿੰਨੇ ਨੇ ਕਾਲੇ ਵੇਖ, ਦਿਲ ਕਿੰਨੇ ਨੇ ਕਾਲੇ ਵੇਖ। ਸੋ 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਤੁਹਾਡੇ ਆਪਣੇ ਮੇਜ਼ਬਾਨ ਪ੍ਰਭ ਸੰਧੂ ਦੇ ਨਾਲ, ਔਰ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਤਰ੍ਹਾਂ ਗੁੰਮ ਨਾਮ ਨਹੀਂ ਕਹਿਣਾ, ਗੈਵੀ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਰੇਡੀਓ ਸੋਰੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸ਼ੁਰੂ ਚ ਬ੍ਰੇਕਾਂ ਲੱਗ ਗਈਆਂ, ਕੀ ਹੋਇਆ?
1: ਨਹੀਂ ਮੈਂ ਥੋੜਾ ਜਿਹਾ ਅੱਜ ਟੰਗ ਟਵਿਸਟਰ ਜਿਹਾ ਹੋ ਗਿਆ।
0: ਟੰਗ ਟਵਿਸਟਰ ਰਾਜੀਵ ਡੇਂਗ ਨੂੰ ਤਾਂ ਨਹੀਂ ਸੁਣ ਲਿਆ ਕਿਤੇ?
1: ਨਹੀਂ
0: ਉਹਦੀਆਂ ਵੀ ਦੋ ਤਿੰਨ ਵੀਡੀਓ ਵੇਖ ਲਈ, ਬੰਦੇ ਦਾ ਟੰਗ ਵੈਸੇ ਸਲਿਪ ਹੋ ਜਾਂਦੀ ਹੈ।
1: ਮੈਂ ਦੇਖਿਆ ਉਹਦੀਆਂ ਕਾਫੀ ਵੀਡੀਓ।
0: ਨਾ ਵੇਖਿਆ ਕਰ, ਰੇਡੀਓ ਵਾਲੇ ਬੰਦੇ ਨੂੰ ਦੇਖਣੀ ਚਾਹੀਦੀ
1: ਹੁਣ ਬੰਦ ਕਰ।
0: ਮੈਂ ਦੋ ਦਿਨ ਵੀਡੀਓ ਵੇਖੀ ਸੀ, ਮੈਂ ਵੀ ਇੱਥੇ ਉੱਪਰ ਨੀਚੇ ਹੋ ਗਿਆ।
1: ਪ੍ਰਭ ਜੀ ਤੁਸੀਂ ਕਹਿਤਾ ਮੈਂ ਬੰਦ ਕਰਤੀ, ਚਲੋ ਇੱਕ ਸ਼ਾਇਰੀ ਸੁਣਾਵਾਂ।
0: ਆਉਣ ਦਿਓ।
1: ਕਿਹੜੀ ਰੁੱਤ ਦਿਹਾੜੇ ਸਾਲ ਚਾਵੇਂਗਾ, ਦੱਸ ਕੀ ਸਾਡੇ ਮੰਦੜੇ ਹਾਲ ਚਾਵੇਂਗਾ, ਐਵੇਂ ਵਕਤ ਲੰਘਾਉਣੇ ਛੱਡ ਬੇਦਰਦਾ, ਕੀ ਪੱਕੇ ਕਰ ਖਿਆਲ ਚਾਵੇਂਗਾ, ਅੱਖਾਂ ਪੱਥਰ ਆ ਗਈਆਂ ਰਾਹ ਤੱਕਦਿਆਂ, ਕੀ ਸਾਡੇ ਦਮ ਨਿਕਾਲ ਚਾਵੇਂਗਾ, ਕਿਤੇ ਹੋ ਨਾ ਜਾਈਏ ਖਾਕ ਬੇਦਰਦਾ, ਦੱਸ ਕਿਹੜੇ ਤੂੰ ਮਲਾਲ ਚਾਵੇਂਗਾ। ਪਰ ਆਪਾਂ ਆ ਗਏ ਰੇਡੀਓ ਵਡਾਣ ਲੈ ਗਏ।
0: ਸੋ 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਗੱਲਾਂ ਬਾਤਾਂ ਕਰਨ 'ਚ ਜਿਹੜਾ ਸਵਾਦ ਹੈ ਨਾ, ਹੋਰ ਕਿਸੇ ਚੀਜ਼ 'ਚ ਨਹੀਂ ਹੈ।
1: ਬਿਲਕੁਲ।
0: ਮੈਂ ਨਾ ਕਿਤਾਬ ਪੜ੍ਹ ਰਿਹਾ ਸੀਗਾ, ਮੈਂ ਕਿਤਾਬ ਪੜ੍ਹਦਿਆਂ ਪੜ੍ਹਦਿਆਂ ਮੈਂ ਸੋਚਿਆ ਕਿ ਆਪਾਂ ਨਾ, ਤੁਸੀਂ ਆਪਦੇ ਆਸ ਪਾਸ ਦੇਖੋ, ਕਈ ਵਾਰ ਅਸੀਂ ਕਿਤਾਬਾਂ ਲੈਂਦੇ ਹਾਂ, ਪਹਿਲਾ ਪੇਜ ਪੜ੍ਹਦੇ ਹਾਂ, ਬੋਰ ਹੋ ਜਾਂਦੇ ਹਾਂ, ਪੰਨਾ ਮਰੋੜਦੇ ਹਾਂ, ਰੱਖ ਲੈਂਦੇ ਹਾਂ। ਇੱਦਾਂ ਹੀ ਸਾਡੀ ਜ਼ਿੰਦਗੀ 'ਚ ਨਾ ਕਈ ਇਨਸਾਨ ਕਿਤਾਬਾਂ ਵਰਗੇ ਹੁੰਦੇ ਆ, ਅਸੀਂ ਸਾਰੀ ਜ਼ਿੰਦਗੀ ਉਹਨਾਂ ਨਾਲ ਕੱਢ ਦਿੰਦੇ ਹਾਂ। ਅਸੀਂ ਕਈ ਵਾਰ ਕਿਤਾਬਾਂ ਸਾਡੇ ਕੋਲ ਪਈਆਂ ਔਰ ਸਾਨੂੰ ਪਤਾ ਨਹੀਂ ਹੁੰਦਾ ਇਹਦੇ ਵਿੱਚ ਕਹਾਣੀ ਕੀ ਆ, ਇਸ ਕਿਤਾਬ ਦੀ ਕਹਾਣੀ ਕੀ ਆ, ਇਸ ਕਿਤਾਬ 'ਚ ਲਿਖਿਆ ਕੀ ਆ। ਅਸੀਂ ਉਸ ਕਿਤਾਬ ਨੂੰ ਸਮਝ ਨਹੀਂ ਪਾਉਂਦੇ। ਉਹ ਕਿਤਾਬ ਕਦੇ ਸਾਡੀ ਗੱਡੀ 'ਚ ਪਈ ਰਹਿੰਦੀ ਆ, ਕਦੇ ਸਾਡੇ ਬੈੱਡਰੂਮ 'ਚ, ਕਦੇ ਸਾਡੀ ਸ਼ੈਲਫ ਦੇ 'ਚ, ਪਰ ਸਾਨੂੰ ਪਤਾ ਨਹੀਂ ਲੱਗਦਾ। ਇਹ ਕਈ ਰਿਸ਼ਤੇ ਕਿਤਾਬਾਂ ਵਰਗੇ ਵੀ ਹੁੰਦੇ ਆ। ਅਸੀਂ ਰਿਸ਼ਤੇ ਜੋੜ ਤਾਂ ਲੈਂਦੇ ਹਾਂ, ਸਾਡੇ ਬੱਚੇ, ਸਾਡੇ ਲਾਈਫ ਪਾਰਟਨਰ, ਸਾਡੇ ਮਾਂ ਪਿਓ, ਸਾਡੇ ਭੈਣ ਭਰਾ, ਸਾਡੇ ਯਾਰ ਦੋਸਤ, ਪਰ ਅਸੀਂ ਸਾਰੀ ਉਮਰ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਅਸੀਂ ਆਪਣੀਆਂ ਹੀ ਸੁਣਾਈ ਜਾਂਦੇ ਹਾਂ, ਪਰ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਉਹਦੇ ਅੰਦਰ ਕੀ ਚੱਲਦਾ। ਸਾਡੇ ਭਰਾ ਨੂੰ ਚੰਗਾ ਕੀ ਲੱਗਦਾ, ਸਾਡੇ ਭਰਾ ਨੂੰ ਬੁਰਾ ਕੀ ਲੱਗਦਾ, ਉਹ ਕੀ ਸੋਚਦਾ, ਉਹਦੇ ਅੰਦਰ ਕੀ ਆ, ਉਹ ਕਿੰਨਾ ਖੁਸ਼ ਆ, ਕਿੰਨਾ ਮਾਯੂਸ ਆ। ਸਾਡੇ ਲਾਈਫ ਪਾਰਟਨਰ ਨੂੰ ਅਸੀਂ ਸਾਰੀ ਉਮਰ ਨਹੀਂ ਸਮਝ ਪਾਉਂਦੇ ਉਹਨੂੰ ਚੰਗਾ ਕੀ ਲੱਗਦਾ, ਉਹ ਦੁੱਖ ਕਦੋਂ ਮਹਿਸੂਸ ਕਰਦਾ, ਉਹ ਖੁਸ਼ੀ ਕਦੋਂ ਮਹਿਸੂਸ ਕਰਦਾ। ਅਸੀਂ ਕੁਛ ਰਿਸ਼ਤੇ ਨਾ ਕਿਤਾਬਾਂ ਵਾਂਗੂ ਬਣਾ ਲਏ ਆ। ਕਿਤਾਬ ਦਾ ਬਾਈ ਜੀ ਕਹਿੰਦੇ ਨਾਮ ਦੱਸੋ, ਇਹ ਕਿਤਾਬ ਚੋਂ ਨਹੀਂ ਹੈ ਤਾਂ ਮੇਰੇ ਅੰਦਰ ਨਿਕਲੀਆਂ ਗੱਲਾਂ। ਉਹ ਤਾਂ ਮੈਂ ਕਿਤਾਬ ਪੜ੍ਹਦਿਆਂ ਪੜ੍ਹਦਿਆਂ ਸੋਚਿਆ ਕਿ ਮੇਰੇ ਕੋਲ ਨਾ ਕਿਤਾਬਾਂ, ਇਹ ਮੇਰੀ ਆਪਣੀ ਗੱਲ ਆ, ਮੇਰੇ ਕੋਲ ਮੈਨੂੰ ਕੋਈ ਕਿਤਾਬ ਚੰਗੀ ਲੱਗਦੀ ਹੈ ਮੈਂ ਬਾਏ ਕਰ ਲੈਣਾ, ਮੇਰੀ ਗੱਡੀ 'ਚ ਪਈ ਰਹਿੰਦੀ ਆ, ਉਹ ਕਦੇ ਮੇਰੇ ਸ਼ੈਲਫ 'ਚ ਪਈ ਰਹਿੰਦੀ ਆ, ਮੈਂ ਕਿਤਾਬਾਂ ਇੰਨੀਆਂ ਜੋੜੀਆਂ। ਅੱਛਾ ਵੇਖਣ ਲੱਗਣਾ ਵੀ ਬੜਾ ਵਿਦਵਾਨ ਬੰਦਾ, ਇਹ ਤਾਂ ਬਈ ਖਾਸੀਆਂ ਕਿਤਾਬਾਂ ਪੜ੍ਹਦਾ, ਬੜਾ ਗਿਆਨੀ ਬੰਦਾ ਹੋਣਾ, ਪਰ ਪੜ੍ਹੀ ਮੈਂ ਕੋਈ ਵੀ ਪੂਰੀ ਨਹੀਂ ਹੈ। ਚਾਰ ਪੰਨੇ ਪੜ੍ਹ ਕੇ ਮੈਂ ਬੋਰ ਹੋ ਜਾਂਦਾ, ਸਮਾਂ ਨਹੀਂ ਨਾ ਸਾਡੇ ਕੋਲ, ਸਕਰੋਲ ਕਰਨ ਦੀ ਆਦਤ ਪੈ ਗਈ ਨਾ ਸਾਨੂੰ। ਅਤੇ ਕਿਤਾਬਾਂ ਪੜ੍ਹਨ ਦੇ ਵਿੱਚ ਠਹਿਰਾਵ ਚਾਹੀਦਾ, ਮਨ ਦਾ ਸਕੂਨ ਚਾਹੀਦਾ ਕਿਤਾਬਾਂ ਪੜ੍ਹਨ ਵਾਸਤੇ, ਉਹ ਹੈ ਹੀ ਨਹੀਂ ਸਾਡੇ ਕੋਲ। ਕਿਤਾਬਾਂ ਪੜ੍ਹਨ ਵਾਸਤੇ ਸਹਿਜ ਚਾਹੀਦਾ, ਸਹਿਜ, ਸਾਨੂੰ ਤਾਂ ਇਹ ਨਹੀਂ ਪਤਾ ਸਹਿਜ ਹੈ ਕੀ, ਅੱਧਿਆਂ ਨੂੰ ਨਹੀਂ ਪਤਾ ਹੋਣਾ ਸਹਿਜ ਕੀ ਆ,
1: ਅੱਜ ਕੱਲ੍ਹ
0: ਸੁਧਿਰਤਾ ਕੀ ਆ।
1: ਅੱਜ ਕੱਲ੍ਹ ਪ੍ਰਭ ਜੀ ਚੱਕਰ ਪਤਾ ਕੀ ਆ, ਆਪਣੀਆਂ ਅੱਖਾਂ ਨਾ ਚਮਕ ਦੀ ਆਦੀ ਹੋ ਗਈਆਂ, ਕਿਤਾਬ ਦੇ ਪੰਨੇ ਆਪਾਂ ਨੂੰ ਕਾਲੇ ਤੇ ਚਿੱਟੇ ਬਸ ਉਹ ਧੁੰਦਲੇ ਜੇ ਲੱਗਦੇ ਆ, ਪਰ ਜਿਹੜੀਆਂ ਸਕਰੀਨਾਂ ਤੇ ਰੰਗ ਬਿਰੰਗੇ ਰੰਗ ਦੇਖਦੀਆਂ ਨਾ ਆਪਣੀਆਂ ਅੱਖਾਂ ਨੂੰ, ਉਹ ਆਦਤ ਪੈ ਗਈ ਆ।
0: ਮੇਰੇ ਨਾ ਸਾਹਮਣੇ ਪੰਡ ਕਿਤਾਬਾਂ ਦੀ ਪਈ ਆ,
1: ਹਾਂਜੀ
0: ਸੋਹਣੀਆਂ ਬੜੀਆਂ ਲੱਗਦੀਆਂ ਪਈਆਂ, ਐ ਟੇਢੀਆਂ ਜੀ ਕਰਕੇ ਰੱਖੀਆਂ ਹੋਣ ਘਰੇ, ਤੇ ਫਿਰ ਜੀ ਕਰਦਾ ਕਿ ਐ ਟੇਢੇ ਜੇ ਹੋ ਕੇ ਫੋਟੋ ਖਿਚਾਵੇ, ਪਤਾ ਲੱਗੇ ਕਿ ਮੇਰੇ ਪਿੱਛੇ ਪਈ ਆਹ ਕਿਤਾਬਾਂ ਮੈਂ ਫੜੀ ਆ। ਮੈਂ ਕਿਤਾਬ ਲਈ ਮੇਰਾ ਦਾਗਿਸਤਾਨ, ਤੇ ਮੈਂ ਬੜੀਆਂ ਫੋਟੋ ਖਿਚਾਈਆਂ, ਮੈਂ ਵੇਖਣ ਲੱਗੇ ਕਿ ਮੈਂ ਪੜ੍ਹੀਆਂ, ਬੜੀਆਂ ਪੜ੍ਹੀਆਂ ਨਹੀਂ ਸੀ, ਮੈਂ ਪੜ੍ਹੀ ਜਾਂਦੀ ਨਹੀਂ, ਪੜ੍ਹਨ ਵਾਸਤੇ ਬਹੁਤ ਅੰਦਰ ਸਹਿ ਚਾਹੀਦਾ,
1: ਟਿਕਾਓ ਚਾਹੀਦਾ,
0: ਬੜਾ ਟਿਕਾਅ ਚਾਹੀਦਾ, ਬੜਾ ਸ਼ਾਂਤ ਚਾਹੀਦਾ। ਸਾਡਾ ਅੰਦਰ ਸ਼ਾਂਤ ਨਹੀਂ ਨਾ ਹੈਗਾ, ਅੰਦਰ ਸਾਡੇ ਜਿਹੜੀ ਉਹ ਜਿਹੜੀ ਭੱਜ ਦੌੜ ਆ ਉਹ ਭਰੀ ਹੋਈ ਆ।
1: ਪ੍ਰਭ ਜੀ ਮੈਂ ਇੱਕ ਕਿਤਾਬ ਪੜ੍ਹੀ ਸੀ ਚਿੱਟਾ ਲਹੂ ਨਾਨਕ ਸਿੰਘ ਦੀ, ਤੇ ਤੁਸੀਂ ਬਿਲੀਵ ਕਰੋਗੇ ਜਿਵੇਂ ਜਿਵੇਂ ਮੈਂ ਪੰਨੇ ਦਰ ਪੰਨਾ ਅੱਗੇ ਪੜ੍ਹੀ ਜਾਂਦਾ ਸੀ ਨਾ
0: ਜੀ,
1: ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਉਸ ਕਹਾਣੀ ਦਾ ਕਿਰਦਾਰ ਸੀ, ਕਿਉਂਕਿ ਇਹਦੇ ਚ ਜਦੋਂ ਆਪਣੀ ਕਿਤਾਬ ਪੜ੍ਹਦੇ ਆ ਨਾ ਆਪਾਂ, ਕੋਈ ਚੀਜ਼ ਲਿਖੀ ਹੋਈ ਵੀ ਪੜ੍ਹਦੇ ਆ
0: ਜੀ,
1: ਆਪਣਾ ਮਨ ਉਹ ਸ਼ਬਦਾਂ ਨੂੰ ਇਮੈਜਿਨ ਕਰਦਾ, ਜਿਵੇਂ ਜਿਵੇਂ ਆਪਾਂ ਬੋਲੀ ਜਾਂਦੇ ਆ ਜਾਂ ਪੜ੍ਹੀ ਜਾਂਦੇ ਆ ਆਪਣੇ ਅੰਦਰ ਉਹਨੂੰ ਗੇਨ ਕਰੀ ਜਾਂਦੇ ਆ।
0: ਕਹਾਣੀ ਸਾਰੀ ਇਹੀ ਆ, ਮਹਿਸੂਸ ਕਰਨ ਦੀ ਜਿਹੜੀ ਸਾਡੀ ਸ਼ਕਤੀ ਆ ਨਾ ਉਹ ਖਤਮ ਹੁੰਦੀ ਜਾ ਰਹੀ
1: ਹੈ,
0: ਅਸੀਂ ਆਪਣੀ ਸਾਰੀ ਪਾਵਰ ਇੱਕ ਕੰਟਰੋਲ ਕਰ ਦਿੱਤਾ ਆਪਣੀ ਡਿਵਾਈਸ ਨੂੰ, ਸਾਡੀ ਡਿਵਾਈਸ ਸਾਨੂੰ ਕੰਟਰੋਲ ਕਰਦੀ ਆ। ਮੈਂ ਸਵੇਰੇ ਉੱਠ ਕੇ ਪਹਿਲਾਂ ਆਪਣੇ ਨਿਆਣੇ ਦਾ ਮੂੰਹ ਚੁੰਮਦਾ ਸੀ, ਹੁਣ ਸਵੇਰੇ ਉੱਠ ਕੇ ਮੈਂ ਫੋਨ ਫੜਦਾ ਆਪਣਾ, ਪਿਛਲੇ ਕੁਝ ਸਾਲਾਂ ਤੋਂ ਲਾਈਕ ਕਿਹਦਾ ਆਇਆ, ਕਮੈਂਟ ਕਿਹਨੇ ਕੀਤਾ, ਕਿਸੇ ਨੇ ਨਹੀਂ ਕੀਤਾ ਹੁੰਦਾ, ਤੁਹਾਨੂੰ ਤੁਹਾਡੇ ਲੋਕ ਤਾਂ ਕਰਦੇ ਨਹੀਂ ਕਮੈਂਟ, ਉਹ ਤਾਂ ਵੇਖਦੇ ਆ ਵੀ ਇਹ ਕੀ ਚਵਲਾ ਮਾਰ ਰਿਹਾ, ਕਰ ਕੀ ਰਿਹਾ ਹੈ, ਹਨਾ ਇੱਕ ਝਾਕ ਬਣਾ ਕੇ ਰੱਖਦੇ ਆ। ਤੁਹਾਨੂੰ ਜਿਹਨਾਂ ਲੋਕਾਂ ਤੋਂ ਉਮੀਦ ਹੁੰਦੀ ਆ, ਆਸ ਹੁੰਦੀ, ਉਹ ਤਾਂ ਤੁਹਾਡੇ ਹੁੰਦੇ ਹੀ ਨਹੀਂ। ਸੋ ਉਹਦੇ 'ਤੇ ਮੈਂ ਗੱਲ ਲਿਖੀ ਸੀ ਕਿ ਬੰਦਿਆਂ ਦੇ ਵਿੱਚ ਨਾ ਜ਼ਹਿਰ ਬਹੁਤ ਹੋ ਗਿਆ, ਬਿਨਾਂ ਗੱਲੇ ਤੋਂ ਹੀ ਗੁੱਸੇ ਹੋਣਗੇ, ਬਿਨਾਂ ਗੱਲੇ ਤੋਂ ਨਾਰਾਜ਼ ਹੋ ਜਾਂਦੇ ਆ, ਤੁਹਾਡੇ ਸੱਜਣ ਮਿੱਤਰ ਬਹਾਨਾ ਜਿਹਾ ਭਾਲਦੇ ਹੁੰਦੇ ਆ, ਕਈ ਵਾਰ ਤਾਂ ਬਹਾਨਾ ਵੀ ਨਹੀਂ ਹੁੰਦਾ, ਬਸ ਨਫ਼ਰਤ ਭਰੀ ਆ ਉਹਨਾਂ ਦੇ ਵਿੱਚ, ਇਹ ਬੰਦਾ ਕਿਉਂ ਅੱਗੇ ਜਾ ਰਿਹਾ, ਇਹ ਕਰ ਕੀ ਰਿਹਾ। ਅਤੇ ਤੁਹਾਡੇ ਆਸ ਪਾਸ ਦੇ ਲੋਕ ਵੀ ਨਾ ਉਹਨਾਂ ਚਿਰ ਤੁਹਾਨੂੰ ਸਪੋਰਟ ਨਹੀਂ ਕਰਨਗੇ ਜਿੰਨਾ ਚਿਰ ਤੁਸੀਂ ਕਾਮਯਾਬ ਨਹੀਂ ਹੋ ਜਾਂਦੇ। ਜਦ ਤੱਕ ਤੁਸੀਂ ਸਟਰਗਲ ਦੇ ਮੋੜ ਚੋਂ ਮਿਹਨਤ ਕਰ ਰਹੇ ਹੋ, ਤੁਹਾਡੇ ਨਾਲ ਕਿਸੇ ਨੇ ਨਹੀਂ ਹੋਣਾ। ਜਿੱਦਣ ਤੁਸੀਂ ਇੱਕ ਨਾਮ, ਇੱਕ ਬੁਲੰਦੀ, ਇੱਕ ਮੁਕਾਮ ਹਾਸਲ ਕਰ ਲਿਆ, ਸਾਰੇ ਤੁਹਾਡੇ ਪਿੱਛੇ ਹੋਣੇ ਆ। ਉਦਣ ਕਹਿਣਾ ਜੇ ਰਾਮ ਮੁੰਡਾ ਮਿਹਨਤ ਕਰਦਾ ਸੀ, ਪਰ ਮਿਹਨਤ ਕਰਦੇ ਨੂੰ ਕਿਸੇ ਨੇ ਐਪਰੀਸ਼ੀਏਟ ਨਹੀਂ ਕਰਨਾ, ਤੁਹਾਨੂੰ ਇਕੱਲੇ ਹੀ ਕਰਨੀ ਪੈਣੀ ਹੈ। ਉਸ ਭੀੜ ਦੇ ਵਿੱਚ ਤੁਸੀਂ ਇਕੱਲੇ ਹੀ ਹੋਵੋਗੇ, ਤੁਹਾਡੀ ਕਾਮਯਾਬੀ ਹੋਣ ਤੋਂ ਬਾਅਦ ਤੁਹਾਡੇ ਮਗਰ ਲੈਣ ਲੰਬੀ ਹੋਣੀ ਆ। ਅਤੇ ਮੈਂ ਉਹ ਗੱਲ ਕਹਿ ਰਿਹਾ ਸੀ ਕਿ ਇਨਸਾਨਾਂ ਦੇ ਅੰਦਰ ਜ਼ਹਿਰ, ਅਸੀਂ ਨਫ਼ਰਤ ਇੰਨੀ ਪਾਲੀ ਬੈਠੇ ਹਾਂ ਕਿ ਮੈਨੂੰ ਲੱਗਦਾ ਕਿ ਸੱਪ ਵੀ ਕਹਿੰਦੇ ਹੋਣੇ ਆ ਛੱਡੋ ਕੀ ਕਰਨਾ ਇਹਨਾਂ ਦੁਨੀਆਂ 'ਚ ਰਹਿ ਕੇ, ਸਾਡੇ ਨਾਲੋਂ ਜ਼ਿਆਦਾ ਜ਼ਹਿਰ 'ਤੇ ਬੰਦੇ ਚੱਕੀ ਫਿਰਦੇ ਆ। ਅਤੇ ਸੱਪ ਵੀ ਲੜਦਾ ਜੀ, ਉਹਦੀ ਪੂਛ 'ਤੇ ਪੈਰ ਰੱਖੀਏ, ਉਹਨੂੰ ਡਰਾਈਏ, ਉਹ ਡਰ ਜੇ ਤਾਂ। ਅਤੇ ਬੰਦਿਆਂ ਨੂੰ ਤਾਂ ਕੁਛ ਕਹਿਣ ਦੀ ਵੀ ਲੋੜ ਨਹੀਂ, ਉਹਨਾਂ 'ਚ ਤਾਂ ਵੈਸੇ ਜ਼ਹਿਰ ਬਹੁਤ ਆ, ਅਤੇ ਸੱਪ ਦੇ ਜ਼ਹਿਰ ਦਾ ਤਾਂ ਇਲਾਜ ਵੀ ਆ, ਬਸ ਬੰਦੇ 'ਤੇ ਜ਼ਹਿਰ ਦਾ ਇਲਾਜ ਨਹੀਂ ਆ,
1: ਬੰਦੇ ਡੰਗੇ ਦਾ ਇਲਾਜ ਨਹੀਂ ਹੈ।
0: ਕਹਿੰਦੇ ਕਿ ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਅਤੇ ਗੋਲੇ ਸਿੱਟਿਆਂ ਵੈਰ ਨਹੀਂ ਮੁੱਕਦੇ। ਗੋਲੇ ਬੰਬ ਅੱਜ ਕੱਲ੍ਹ ਚੱਲ ਰਹੇ ਨਾ ਦੁਨੀਆਂ ਦੇ ਵਿੱਚ, ਕੋਈ ਕਿਸੇ ਮੁਲਕ 'ਤੇ ਮਾਰ ਰਿਹਾ, ਕੋਈ ਕਿਸੇ ਮੁਲਕ 'ਤੇ ਮਾਰ ਰਿਹਾ, ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ, ਅਤੇ ਗੋਲੇ ਸੁੱਟਿਆਂ ਵੈਰ ਨਹੀਂ ਮੁੱਕਦੇ, ਅਤੇ ਸੱਪਾਂ ਅੰਦਰੋਂ ਮੁੱਕ ਜਾਂਦੇ ਨੇ, ਸੱਪਾਂ ਅੰਦਰੋਂ ਮੁੱਕ ਜਾਂਦੇ ਨੇ, ਅਤੇ ਬੰਦਿਆਂ ਅੰਦਰੋਂ ਜ਼ਹਿਰ ਨਹੀਂ ਮੁੱਕਦੇ, ਬੰਦਿਆਂ ਅੰਦਰੋਂ ਜ਼ਹਿਰ ਨਹੀਂ ਮੁੱਕਦੇ। ਸੋ 905-673-3337 ਸਾਡੇ ਨਾਲ, ਸੱਪਾਂ ਦੇ ਅੰਦਰੋਂ ਜ਼ਹਿਰ ਮੁੱਕੇ ਨਾ ਮੁੱਕੇ, ਬੰਦਿਆਂ ਅੰਦਰੋਂ ਜ਼ਹਿਰ ਮੁੱਕੇ ਨਾ ਮੁੱਕੇ, ਪਰ ਗੰਜਿਆਂ ਦੇ ਸਿਰ 'ਤੇ ਵਾਲ ਉਗਾ ਦਿੰਦੇ ਆ, ਇਹ ਤਾਂ ਹੈਰਾਨਗੀ ਵਾਲੀ ਗੱਲ ਹੀ ਆ, ਅਰੇ ਸੱਚ ਆ। ਸਾਡੇ ਨਾਲ ਜਫਰ ਮਲਿਕ ਜੀ ਜੁੜੇ ਹੋਏ ਨੇ, ਠੀਕ ਹੋ ਜੀ?
2: ਗੱਲ ਤੁਸੀਂ ਕੀਤੀ ਹੈ ਤੇ ਮੈਂ ਤਾਂ ਜ਼ਹਿਰ ਨਹੀਂ ਹੈਗਾ, ਇੱਕ ਹੋਰ ਗੱਲ ਵੀ ਯਾਦ ਕਰੋ ਇਹਦੇ ਵਿੱਚ
0: ਜੀ,
2: ਉਦੋਂ ਤੱਕ ਲੋਕੀ ਤੁਹਾਡੇ ਨਾਲ ਨਹੀਂ ਆਉਂਦੇ ਜਦ ਤੱਕ ਉਹਨਾਂ ਨੂੰ ਯਕੀਨ ਨਾ ਹੋ ਜਾਵੇ ਕਿ ਤੁਸੀਂ ਜਿੱਤ ਜਾਓਗੇ।
0: ਬਿਲਕੁਲ, ਬਹੁਤ ਬਹੁਤ ਖੂਬ ਕਿਹਾ,
2: ਗੱਲ ਨੂੰ ਸਮਝੋ ਕਿ ਲੋਕੀ ਜਿੱਤਣ ਵਾਲੇ ਦੇ ਨਾਲ ਨੇ, ਜਿਹੜਾ ਜਿੱਤੇ ਉਹਦੇ ਨਾਲ।
0: ਬਹੁਤ ਖੂਬ ਕਿਹਾ ਤੁਸੀਂ, ਬਿਲਕੁਲ।
2: ਪਹਿਲੇ ਦੱਸੋ ਕਿ ਤੁਸੀਂ ਜਿੱਤ ਸਕਦੇ ਹੋ, ਅਗਲੇ ਨੂੰ ਯਕੀਨ ਹੋਵੇ ਤੇ ਫਿਰ ਸਾਰੇ ਤੁਹਾਡੇ ਨਾਲ ਹੋ ਜਾਂਦੇ।
0: ਬਾਤ ਜਫਰ ਜੀ, ਕਮਾਲ।
2: ਸ਼ੁਰੂਆਤ ਦੀ ਜਿਹੜੀ ਤੁਹਾਡੀ ਸਟਰਗਲ ਹੈ, ਤੁਸੀਂ ਇਕੱਲਿਆਂ ਹੀ ਕਰਨੀ, ਇਹ ਹਿੰਮਤ ਤੁਹਾਡੇ ਇਕੱਲੇ ਚ ਹੀ ਹੁੰਦੀ ਹੈ, ਤੇ ਰੱਬ ਤੁਹਾਡੇ ਜੀ ਫਿਰ ਕਰਮ ਕਰ ਦਿੰਦਾ ਤੇ ਤੁਹਾਨੂੰ ਕਾਮਯਾਬ ਕਰਦਾ, ਦੁਨੀਆਂ ਤੁਹਾਡੇ ਮਗਰ ਆ ਜਾਂਦੀ
0: ਜੀ। ਬਿਲਕੁਲ,
2: ਰੱਬ ਦਾ ਕਰਮ ਹੋਇਆ, ਲੋਕਾਂ ਨੇ ਪਹਿਲੇ ਸਾਲ ਪੁੱਛਿਆ ਅਗਲੇ ਵਾਰ ਤੇ ਨਹੀਂ ਉਡਾ ਦੇਵੇਗਾ
0: ਜੀ, ਬਿਲਕੁਲ।
2: ਦੂਜੇ ਸਾਲ ਪੁੱਛਿਆ ਇਹਦੇ ਨਾਲ ਇਹ ਮਿਲਦਾ ਕਿੱਥੋਂ ਹੈ, ਤੀਜੇ ਸਾਲ ਪੁੱਛਣ ਨਾਲ ਇਹਦੇ ਇਲਾਵਾ ਵੀ ਕੁਛ ਬਣਾਉਂਦੇ ਹੋ। ਮੈਂ ਕਿਹਾ ਜੀ ਪਹਿਲੇ ਆਇਲ ਇਸਤੇਮਾਲ ਕਰ ਲਓ, ਆਪਣੇ ਵਾਲ ਜਿਹੜੇ ਝੜ ਰਹੇ ਨੇ ਉਹਨੂੰ ਰੋਕ ਲਓ, ਤੁਹਾਡੇ ਵਾਲ ਵਾਪਸ ਉਗਣੇ ਸ਼ੁਰੂ ਹੋ ਜਾਣ ਤੇ ਫਿਰ ਦੂਸਰੀ ਪ੍ਰੋਡਕਟ ਦੀ ਵੀ ਗੱਲ ਕਰ ਲਾਂਗੇ।
0: ਬਿਲਕੁਲ ਜੀ ਬਿਲਕੁਲ,
2: ਫਰੈਸ਼ ਟਾਨਿਕ ਤੁਹਾਡੇ ਵਾਲਾਂ ਨੂੰ ਗਿਰਨ ਤੋਂ ਰੋਕਦਾ ਹੀ ਨਹੀਂ, ਵਾਪਸ ਉਗਾਉਂਦਾ ਵੀ ਹੈ। ਇਹ ਮੈਸੇਜ ਹੈਗਾ ਜਨਾਬ, 21 ਵਰੇ ਹੋ ਗਏ ਕਹਿੰਦੇ ਆ, ਕੈਸੀ ਗੱਲ ਹੈ?
0: ਮੈਂ ਕਹਿੰਦਾ ਕਿ ਤੁਸੀਂ, ਮੈਂ ਅੱਗੇ ਨਾ ਜਫਰ ਮਲਕੋਣਾ ਜੀ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ 15 ਦਿਨ ਵੇਟ ਕਰਨਾ ਆ, ਇਹ ਨਾ ਤੁਸੀਂ 15 ਦਿਨ ਇਮਾਨਦਾਰੀ ਨਾਲ ਲਾਉਣਾ ਆ ਇਹ ਟੋਨਿਕ, ਤੇ ਇਹ ਕੋਈ ਕਹਾਣੀ ਨਹੀਂ ਹੈਗੀ। ਤੁਸੀਂ ਲਾਉਣਾ ਆ, 15 ਦਿਨ ਪਹਿਲਾਂ ਫੋਟੋ ਖਿੱਚਣੀ ਆ, ਉਸ ਤੋਂ ਬਾਅਦ ਤੁਸੀਂ ਆਪ ਆਪਣੇ ਵਾਲਾਂ ਦੇ ਵਿੱਚ ਅਸਰ ਵੇਖਣਾ ਆ। ਜਫਰ ਮਲਕ ਜੀ ਹੋਣਾ ਦਾ 21 ਸਾਲਾਂ ਦਾ ਤਜਰਬਾ ਹੈ, ਇਹ ਕੋਈ ਚਾਈਨੀ ਤੇਲ ਨਹੀਂ ਆ ਵੀ ਲੇਬਲ ਜਿਹਾ ਲਾਇਆ ਚਾਈਨਾ ਤੋਂ ਮੰਗਾਇਆ, 21 ਸਾਲਾਂ ਬਾਅਦ ਇਹ ਅਰਕ ਆ, ਇਹ ਤੇਲ ਨਹੀਂ ਆ, ਇਹ ਅਰਕ ਆ, ਇਹ ਉਹਨਾਂ ਜੜੀਆਂ ਬੂਟੀਆਂ 'ਚੋਂ ਕੱਢਿਆ ਹੋਇਆ ਅਰਕ ਆ। ਤੁਸੀਂ ਲਾਓ ਅਤੇ ਫਿਰ ਮੈਨੂੰ ਉਹਨੇ ਲਾ ਕੇ ਦੱਸਿਓ ਕਿ ਭਾਈ ਤੁਹਾਡੀ ਗੱਲ 'ਚ ਝੂਠ ਸੀ। ਮੈਂ ਕਹਿੰਦਾ ਕਿ ਮੈਨੂੰ ਕਾਲ ਕਰੋ, ਮੈਂ ਹੁਣੇ ਕਹਿ ਦਿਆਂ ਕਿ ਕਿੰਨਾ ਕਿੰਨਾ ਨੇ, ਕਈ ਵਾਰ ਕਾਲਾਂ ਆ ਵੀ ਜਾਂਦੀਆਂ ਪਰ ਸਮਾਂ ਨਹੀਂ ਹੁੰਦਾ ਮੇਰੇ ਕੋਲ, ਪਰ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰ ਜਫਰ ਮਲਕੋਣਾ ਦਾ ਫਰੈਸ਼ ਹੇਅਰ ਟੋਨਿਕ ਯੂਜ਼ ਕਰੋ ਅਤੇ ਮੈਨੂੰ ਦੱਸਿਓ ਕਿ ਪ੍ਰਭ ਜੀ ਸਾਡੇ 'ਤੇ ਅਸਰ ਕੀਤਾ ਜਾਂ ਨਹੀਂ। ਸਹੀ ਅਸਲੀ ਜਿਹੜੀ ਨਾ ਉਹ ਰਿਪੋਰਟ ਦਿਓ, ਪਰ ਲਾਇਓ ਇਮਾਨਦਾਰੀ ਨਾਲ ਰੋਜ਼, ਇਹ ਨਹੀਂ ਕਿ ਮੈਂ ਭੁੱਲ ਗਿਆ, ਮੈਂ ਹਫ਼ਤੇ ਬਾਅਦ ਲਾਇਆ, ਮੈਂ ਮਹੀਨੇ ਬਾਅਦ ਲਾਇਆ, ਮੇਰਾ ਟਾਈਮ ਨਹੀਂ ਲੱਗਾ। ਅਤੇ ਲਾਓਗੇ ਤਾਂ ਵਾਲ ਆਉਣਗੇ, ਤੁਹਾਨੂੰ ਹੇਅਰ ਟ੍ਰਾਂਸਪਲਾਂਟ ਕਰਾਉਣ ਦੀ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਇਮਾਨਦਾਰੀ ਨਾਲ ਅੱਜ ਆਪਣੇ ਵਾਲ ਤੁਸੀਂ ਸਾਂਭ ਲਈ। 647-521-5569 6475215159 ਜਫਰ ਮਲਕ ਜੀ ਉਹਨਾਂ ਨੂੰ ਕਾਲ ਕਰ ਲਓ, ਅਤੇ ਵਾਲਾਂ ਦੀਆਂ ਕੋਈ ਵੀ ਪ੍ਰੋਬਲਮ ਆ ਨਾ ਇਹਨਾਂ ਨੂੰ ਦੱਸਿਓ, ਇਹਨਾਂ ਨਾਲ ਕੰਸਲਟ ਕਰਿਓ, ਤੁਹਾਨੂੰ ਦੱਸ ਦੇਣਗੇ ਕਿ ਭਾਈ ਤੇਰੇ ਵਾਲਾਂ ਨੂੰ ਆਹ ਪ੍ਰੋਬਲਮ ਆ, ਕਿਉਂਕਿ ਫ੍ਰੀ ਦੇ ਵਿੱਚ ਕੰਸਲਟੇਸ਼ਨ ਕਰਾਉਣੀ ਆ। ਅਤੇ ਜਫਰ ਮਲਕ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, ਅਤੇ ਕਿੰਨੀਆਂ ਸ਼ੀਸ਼ੀਆਂ ਦੇ ਨਾਲ ਤੁਹਾਡੇ ਵਾਲ ਵਾਪਸ ਹੋਣਗੇ ਜੀ ਮਲਕ ਸਾਹਿਬ?
2: ਉਹਦੇ ਸਿਰਫ ਜ਼ੁਬਾਨੀ ਇਹ ਵੀ ਦੱਸਦੇ ਜੀ, ਸਿੱਕਰੀ ਹੋਵੇ, ਡੈਂਟਲ ਵਗੈਰਾ ਹੋਵੇ, ਤੁਹਾਨੂੰ ਸੋਰਾਇਸਿਸ ਹੋਵੇ, ਸਿਰ ਦੇ ਵਿੱਚ ਕੋਈ ਖੇਪੜ ਹੋ ਗਏ ਨੇ, ਤੁਹਾਡੇ ਵਾਲ ਝੜ ਚੁੱਕੇ ਨੇ, ਕੁਛ ਸਕਿਨ ਨਜ਼ਰ ਆਉਂਦੀ ਹੈ ਮਾਂਗ ਦੇ ਵਿੱਚ, ਇਹ ਸਭ ਚੀਜ਼ਾਂ ਦਾ ਇਲਾਜ ਤੁਹਾਡਾ ਸਾਡੇ ਕੋਲ ਮੌਜੂਦ ਹੈਗਾ। ਔਰ ਤੁਸੀਂ 20 ਦਿਨ 'ਚ ਆਪਣੇ ਆਪ ਨੂੰ ਠੀਕ ਕਰੋ, ਵਰਤਣ ਤੋਂ ਪਹਿਲੇ ਵੀ ਤਸਵੀਰ ਲੈ ਲਓ, 10 ਦਿਨ ਬਾਅਦ ਵੀ ਤਸਵੀਰ ਲੈ ਲਓ, ਫ੍ਰੀ ਸ਼ਿਪਿੰਗ ਤੁਹਾਨੂੰ ਕੈਨੇਡਾ 'ਚ ਦਿੰਦੇ ਹਾਂ ਸਾਰੇ, ਔਰ ਇਹ ਕੈਨੇਡੀਅਨ ਪ੍ਰੋਡਕਟ ਤੁਹਾਡੇ ਘਰ ਪਹੁੰਚਾਵਾਂਗੇ, ਤੁਸੀਂ ਹੁਕਮ ਕਰੋ। ਹੁਣ ਸਕੀਮ ਤੁਸੀਂ ਦੇਣੀ ਹੈ ਜਿਹੜੀ ਵੀ ਤੁਸੀਂ ਦੇ ਦਿਓ ਅੱਜ, ਤੁਹਾਡੇ ਜਿੰਮੇ ਅੱਜ, ਚਲੋ ਬੋਲੋ।
0: ਚਲੋ ਜੀ, ਮੈਂ ਸਕੀਮ ਇਹੀ ਦਊਂਗਾ ਕਿ ਤੁਸੀਂ 2 ਸ਼ੀਸ਼ੀਆਂ ਬਾਏ ਕਰਨੀਆਂ, ਤੀਜੀ ਸ਼ੀਸ਼ੀ ਬਿਲਕੁਲ ਫ੍ਰੀ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ।
2: ਬਿਲਕੁਲ ਠੀਕ ਹੋ ਜੀ।
0: ਤੇ ਨਾਲ ਦੀ ਨਾਲ ਜਫਰ ਮਲਕ ਜੀ, ਇਦਾਂ ਨਹੀਂ ਹੁਣ ਨਾਲ ਦੀ ਇਦਾਂ ਕਿੱਦਾਂ, ਤੇ ਤੁਸੀਂ ਕੈਨੇਡਾ ਵਾਈਡ ਸ਼ਿਪਿੰਗ ਬਿਲਕੁਲ ਫ੍ਰੀ ਦੇਣੀ ਪੈਣੀ ਜੀ।
2: ਬਿਲਕੁਲ ਸਹੀ ਦੇਵਾਂਗੇ ਜੀ, ਸਭ ਖੈਰ ਕਰੇਗਾ।
0: ਬਿਲਕੁਲ ਜੀ, ਸੋ ਕਾਲ ਕਰ ਲਓ ਹੁਣੇ, ਫਰੈਸ਼ ਹੇਅਰ ਟੋਨਿਕ ਜਿਨ੍ਹਾਂ ਦੇ ਵਾਲ ਝੜ ਰਹੇ ਆ, ਵਾਲ ਪਤਲੇ ਹੋ ਗਿਆ, ਬੱਚਿਆਂ ਬਜ਼ੁਰਗਾਂ ਬੀਬੀਆਂ ਵਾਸਤੇ ਇਹ ਟੋਨਿਕ ਕੰਮ ਕਰਦਾ ਆ। 647-521-5559 647-521-5159 ਕਾਲ ਕਰ ਲਓ ਜਫਰ ਮਲਕ ਨੂੰ। ਮਲਕ ਸਾਹਿਬ ਕੁਛ ਐਡ ਕਰਨਾ ਚਾਹੋਗੇ?
2: ਬਾਜੀ ਸਾਹਿਬ ਨੂੰ ਕਹੋ ਧੰਨਵਾਦ, ਤੁਹਾਡੇ ਧੰਨਵਾਦ, ਤੁਹਾਡੇ ਰੱਬ ਖੈਰ ਕਰੇ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸਰ।
2: ਖੈਰ ਤੇ ਸਭ ਦਾ ਭਲਾ,
0: ਸਭ ਦੀ ਖੈਰ ਤੇ ਸਭ ਦਾ ਭਲਾ, ਉਹ ਕੀ ਬਾਤ ਹੈ ਜੀ। ਜੀਓ ਜੀਓ ਬਾਦਸ਼ਾਹ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਇੰਨੀਆਂ ਖੂਬਸੂਰਤ ਗੱਲਾਂ ਜਫਰ ਮਲਕ ਸਾਹਿਬ ਸਾਨੂੰ ਸੁਣਾ ਜਾਂਦੇ ਆ, ਅਤੇ ਐਸੇ ਖੂਬਸੂਰਤ ਇਨਸਾਨ ਨੇ, ਅਤੇ ਕਿਵੇਂ ਨਾ ਇਹਨਾਂ ਦੀਆਂ ਚੀਜ਼ਾਂ ਕੰਮ ਕਰਨਗੀਆਂ ਜੀ। ਅਰਸ਼ਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
3: ਬੰਦਿਆਂ ਚ ਜ਼ਹਿਰ ਜ਼ਿਆਦਾ ਹੈ ਨਾ, ਤੇ ਮੇਰੇ ਕੋਲ ਇੱਕ ਉਹਦੇ ਨਾਲ ਦੀ ਰਲਦੀ ਮਿਲਦੀ ਗੱਲ ਹੈਗੀ, ਤੇ ਮੈਂ ਬਸ ਉਹੀ ਸੁਣਾਉਣੀ ਹੈ ਤੁਹਾਨੂੰ।
0: ਜੀ ਸਰ, ਆਉਣ ਦਿਓ ਜੀ।
3: ਸਿੰਪਲ ਜਿਹਾ 2 ਲਾਈਨਾਂ ਦੇ ਵਿੱਚ ਹੀ ਹੈ
0: ਜੀ,
3: ਕਿ ਤੁਸੀਂ ਕਿਹਾ ਵੀ ਬੰਦਿਆਂ ਚ ਜ਼ਹਿਰ ਜ਼ਿਆਦਾ ਹੈ ਨਾ
0: ਜੀ ਸਰ,
3: ਜਸਪਾਲ ਕਈ ਉਹਨਾਂ ਨੇ ਲਿਖਿਆ ਸੀ ਕਿ
0: ਜੀ ਯਾਦ ਨਹੀਂ ਆ ਰਿਹਾ ਮੈਨੂੰ, ਲੱਗਦਾ
3: ਯਾਦ ਹੀ ਸੀਗਾ, ਮੈਂ ਤੁਹਾਨੂੰ ਸੁਣਾਉਣ ਲਈ ਕਾਫੀ ਵੇਟ ਕੀਤਾ।
0: ਦੇਖੋ ਇਹ ਜਿਹੜੀ ਗੱਲ ਹੈ ਨਾ, ਇਹ ਸਾਰਿਆਂ ਤੇ ਨਹੀਂ ਟੁੱਕਦੀ। ਬੰਦਾ ਬੰਦੇ ਦਾ ਦਾਰੂ ਵੀ ਆ, ਪਰ ਬੰਦਾ ਬੰਦੇ ਨੂੰ ਮਾਰੂ ਵੀ ਆ, ਇਹ ਦੋਨੇ ਗੱਲਾਂ ਨੇ। ਸਾਰੇ ਸੱਪ ਨਹੀਂ,
3: ਲੱਖ ਮਸੀਤੀ ਸਜਦੇ ਕੀਤੇ ਮੰਦਰੀ ਦੀਵੇ ਬਾਲੇ, ਗਿਰਜੇ ਵੜ ਸਲੀਬਾਂ ਪਾਈਆਂ ਖੂਬ ਗ੍ਰੰਥ ਖੰਗਾਲੇ, ਪਰ ਤਾਰਕ ਮੀਆਂ ਕੀ ਕਰੀਏ ਸਾਡੇ ਮਨ ਕਾਲੇ ਤੇ ਕਾਲੇ
0: ਮਨ ਕਾਲੇ ਤੇ ਕਾਲੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਮੁਹੱਬਤ ਅਰਸ਼ਪ੍ਰੀਤ ਜੀ ਕਹਿੰਦੇ ਕਿ ਰਾਤਾਂ ਜਾਗ ਕੇ ਘੜੀਆਂ ਗੱਲਾਂ ਕਿਉਂਕਿ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ ਗੱਲਾਂ ਨਹੀਂ ਨਾ ਕਰਦੇ ਆਪਾਂ ਗੱਲਾਂ ਨਾ ਕਰਨ ਕਰਕੇ ਰਿਸ਼ਤੇ ਖਰਾਬ ਹੋ ਜਾਂਦੇ ਆ ਬਹੁਤੀਆਂ ਗੱਲਾਂ ਆਉਂਦੀਆਂ ਨੇ ਪਹਿਲਾਂ ਗੱਲਾਂ ਬੜੀਆਂ ਕਰਦੇ ਹਾਂ ਬਾਅਦ 'ਚ ਜਦੋਂ ਸੱਜਣ ਮਿੱਤਰ ਬਣ ਜਾਂਦੇ ਆ ਫਿਰ ਕਹਿੰਦੇ ਗੱਲਾਂ ਮੁੱਕ ਗਈਆਂ ਉਹ ਗੱਲਾਂ ਨਹੀਂ ਉਹ ਪਿਆਰ ਹੀ ਹੌਲੀ ਹੌਲੀ ਠੰਡਾ ਹੋ ਜਾਂਦਾ ਬਾਅਦ 'ਚ ਕਹਿੰਦੇ ਜੀ ਮਜਬੂਰੀਆਂ 'ਚ ਲੱਗ ਗਏ ਕੰਮਾਂ 'ਚ ਲੱਗ ਗਏ ਰਾਤਾਂ ਜਾਗ ਕੇ ਘੜੀਆਂ ਗੱਲਾਂ ਰਾਤਾਂ ਜਾਗ ਕੇ ਘੜੀਆਂ ਗੱਲਾਂ ਲਿਖਣੋਂ ਪਈਆਂ ਬੜੀਆਂ ਗੱਲਾਂ ਰਾਤਾਂ ਜਾਗ ਕੇ ਘੜੀਆਂ ਗੱਲਾਂ ਤੇ ਲਿਖਣੋਂ ਪਈਆਂ ਬੜੀਆਂ ਗੱਲਾਂ ਤੇ ਆ ਜੋ ਕਾਗਜ਼ ਉੱਤੇ ਲਿਖੀਆਂ ਤੇਰੇ ਅੰਦਰੋਂ ਪੜੀਆਂ ਗੱਲਾਂ ਸੋ ਸ਼ਾਇਰ ਕਿਤਾਬਾਂ ਲਿਖ ਦਿੰਦੇ ਨੇ ਅੰਦਰੋਂ ਹੋਵਣ ਹੜੀਆਂ ਗੱਲਾਂ ਤੇ ਤੇਰੀਆਂ ਗੱਲਾਂ ਹੀ ਮਿੱਠੀਆਂ ਨੇ ਬਸ ਕੱਲਾ ਤੇਰੀਆਂ ਗੱਲਾਂ ਮਿੱਠੀਆਂ ਨੇ ਗੁਰਨਾਮ ਸਿੰਘ
4: ਉਹ ਵੀ ਇੱਕ ਗਾਣਾ ਸੀ ਗੈਰੀ ਹਾਂ ਤੇਰੇ ਮੇਰੇ ਤੇ ਪਿਆਰੇ ਤੇ ਲਿਖਾਂ ਮੈਂ ਕਿਤਾਬ
0: ਹਾਂ ਮੇਰੀ ਗੱਲ ਵਿੱਚ ਰਹਿ ਗਈ ਕਿ ਤੇਰੀਆਂ ਗੱਲਾਂ ਹੀ ਮਿੱਠੀਆਂ ਨੇ ਬਾਕੀ ਸਭ ਨੇ ਸੜੀਆਂ ਗੱਲਾਂ ਸੋ 905-673-3333 905-673-3337 ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਬਹੁਤ ਹੀ ਖੂਬਸੂਰਤ ਸਮਾਂ ਫਲਾਈ ਕਰਕੇ ਲੰਘ ਗਿਆ ਸਿੱਧੂ ਮੂਸੇਵਾਲ ਦੇ ਗਾਣੇ ਵਾਂਗੂ ਸੋ ਪਤਾ ਹੀ ਨਹੀਂ ਲੱਗਿਆ ਰੋਇਲ ਪਰਫਿਊਮਸ ਤੁਸੀਂ ਰੋਇਲ ਪਰਫਿਊਮਸ 'ਤੇ ਪਹੁੰਚਣਾ ਆ $100 ਦੇ ਦੋ ਪਰਫਿਊਮ ਆ ਤੀਜਾ ਨਾਲ ਬਿਲਕੁਲ ਫਰੀ ਆ ਕੋਈ ਵੀ ਗੁੱਚੀ ਕਿਹੜੇ ਗੁੱਚੀ ਪੜੋਚੀ ਐਲ ਵੀ ਟੋਮ ਫੋਰਡ ਬਰਬਰੀ ਮਹਿੰਗੇ ਮਹਿੰਗੇ ਜਿਹੜੇ ਪਰਫਿਊਮ ਨਾ ਹੁਣ ਤੁਹਾਨੂੰ $500-600 ਲਾਉਣ ਦੀ ਲੋੜ ਨਹੀਂ ਆ ਹੁਣ ਤੁਸੀਂ ਸਿਰਫ $50 ਪਰਫਿਊਮ ਦੇ ਲਾਉਣੇ ਆ $100 'ਚ ਦੋ ਇੱਕ ਫਰੀ ਦੀ ਡੀਲ ਚੱਲਣ ਡਈ ਆ ਸੋ ਤੁਸੀਂ ਪਹੁੰਚਣਾ ਜੀ ਰੋਇਲ ਪਰਫਿਊਮ 1 Regan Road ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ 1 Regan Road ਬਿਲਕੁਲ ਗੁਰਦੁਆਰਾ ਦੇ ਨਜ਼ਦੀਕ ਸੋ $100 ਦੇ 3 ਪਰਫਿਊਮ ਜੇ ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਤਾਂ ਚੌਥਾ
4: ਬਿਲਕੁਲ
0: ਪ੍ਰੈਜੈਂਟ ਬਿਲਕੁਲ ਫਰੀ ਕੀ ਪ੍ਰਿਫਟ ਆ ਉਹ ਉਹ ਤੁਹਾਨੂੰ ਉੱਥੇ ਜਾ ਕੇ ਲੱਗਣਾ ਪ੍ਰੈਜੈਂਟ ਕੀ ਆ ਸਰਪ੍ਰਾਈਜ਼ ਕੀ ਆ ਉਹ ਉੱਥੇ ਜਾ ਕੇ ਰੋਇਲ ਪਰਫਿਊਮਸ ਗੂਗਲ ਕਰ ਲਿਓ royalperfume.co ਤੁਸੀਂ ਔਨਲਾਈਨ ਵੀ ਮੰਗਾ ਸਕਦੇ ਹੋ ਪਰ ਇੱਕ ਵਾਰੀ ਪਹੁੰਚ ਜਾਓ ਕੋਈ ਵੀ ਆਪਣਾ ਪਸੰਦੀਦਾ ਮਹਿੰਗਾ ਪਰਫਿਊਮ ਲੈ ਜਾਓ ਡੱਟੋ ਪਰਫਿਊਮ ਬਣਾ ਕੇ ਦੇ ਦੇਣਗੇ ਤੁਹਾਨੂੰ ਰੋਇਲ ਪਰਫਿਊਮਸ ਸੋ ਨੰਬਰ ਤੁਸੀਂ ਨੋਟ ਕਰ ਲਓ ਰੋਇਲ ਪਰਫਿਊਮ ਦਾ 437-315-0701 437-315-0701 ਰੋਇਲ ਪਰਫਿਊਮਸ ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਕੁਛ ਤੁਹਾਨੂੰ ਖੁਸ਼ਖਬਰੀਆਂ ਵੀ ਦੇਣੀਆਂ ਸੀ ਕੁਛ ਗੱਲਾਂ ਬਾਤਾਂ ਵੀ ਕਰਨੀਆਂ ਅਤੇ ਕਰੀਏ ਫਿਰ

0: ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨ ਫੋਰਜ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਕੱਲ ਨਾ ਗੱਲਬਾਤ ਕਰ ਰਹੇ ਸੀਗੇ ਆਪਾਂ ਗੁਮਨਾਮ, ਕੱਲ ਗੱਲਬਾਤ ਇਹ ਕਰ ਰਹੇ ਸੀਗੇ ਕਿ ਕਾਲਾ ਟਿੱਕਾ ਅਸਲ ਵਿੱਚ ਕਿਉਂ ਲਾਇਆ ਜਾਂਦਾ ਸੀ। ਮੈਂ ਪਹਿਲਾਂ ਲਾਈਵ ਹੋਇਆ ਸੀ ਉਦੋਂ ਮੈਂ ਦੱਸਦਾ ਸੀਗਾ, ਪਰ ਰੇਡੀਓ ਦੇ ਉੱਪਰ ਬਹੁਤ ਸਾਰੇ ਦੋਸਤ ਅਜੇ ਵੀ ਵੇਟ ਕਰ ਰਹੇ ਆ ਕਿ ਕਾਲਾ ਟਿੱਕਾ ਕਿਉਂ ਲਾਇਆ ਜਾਂਦਾ ਸੀ। ਪਤਾ ਨਹੀਂ ਕਿ ਮੈਂ ਓਨੇ ਦੱਸਦਾ ਸੀ ਸ਼ਾਇਦ, ਮੇਰੇ ਮੈਂ ਸਕਿਪ ਕਰ ਗਿਆ।
4: ਮੈਂ ਸੁਣਿਆ ਪ੍ਰਭ ਜੀ ਕਾਲਾ ਟਿੱਕਾ ਤਾਂ ਨਜ਼ਰ ਨੂੰ ਹੀ ਲਾਇਆ ਜਾਂਦਾ।
3: ਓਕੇ, ਪਰ ਨਹੀਂ, ਕਾਲਾ ਟਿੱਕਾ ਅੱਜ ਕੱਲ੍ਹ ਨਜ਼ਰ ਤੋਂ ਲਾਇਆ ਜਾਂਦਾ, ਪਰ ਪਹਿਲੇ ਜ਼ਮਾਨਿਆਂ ਦੇ ਵਿੱਚ ਜਦੋਂ ਕਾਲਾ ਟਿੱਕਾ ਸ਼ੁਰੂ ਹੋਇਆ ਸੀ ਕਦੋਂ ਲਾਇਆ ਜਾਂਦਾ ਸੀ, ਕਿਉਂ ਲਾਇਆ ਜਾਂਦਾ ਸੀ, ਉਹ ਮੈਂ ਕਿਉਂਕਿ ਬਾਈ ਜੀ ਆਏ ਸੀ ਉਹ ਕਹਿੰਦੇ ਤੁਸੀਂ ਦੱਸਿਆ ਨਹੀਂ, ਕੱਲ੍ਹ ਮੈਂ ਚਲਾ ਗਿਆ ਸ਼ਾਇਦ ਬਿਨਾਂ ਦੱਸਣ ਤੋਂ। ਕਾਲੇ ਟਿੱਕੇ ਦੇ ਪਿੱਛੇ ਨਾ ਇੱਕ ਕਹਾਣੀ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਰਾਜੇ ਮਹਾਰਾਜਿਆਂ ਦਾ ਦੌਰ ਸੀ, ਸ਼ਾਸਕਾਂ ਦਾ ਦੌਰ ਸੀ, ਜਦੋਂ ਰਾਜ ਕਰਦੇ ਸੀ, ਤਾਂ ਜ਼ਾਹਿਰ ਜੀ ਗੱਲ ਆ ਕਿ ਜਿਹੜੇ ਉਹਦੇ ਰਾਜ ਦੇ ਵਿੱਚ ਜਿਹੜੀਆਂ ਬੱਚੀਆਂ ਹੁੰਦੀਆਂ ਸੀ, ਜਿਹੜੀਆਂ ਨੌਜਵਾਨ ਕੁੜੀਆਂ ਹੁੰਦੀਆਂ ਸੀ, ਉਹ ਰਾਜੇ ਉਹਨਾਂ ਨੂੰ ਨਾ ਜਿਹੜੇ ਥੋੜ੍ਹੇ ਜਿਹੇ ਜ਼ੁਲਮੀ ਵੀ ਹੁੰਦੇ ਸੀ, ਉਹਨਾਂ ਦੀ ਚੱਲਦੀ ਵੀ ਹੁੰਦੀ ਸੀ, ਉਦੋਂ ਰਾਣੇ ਜਿਹੜੇ ਰਾਜਿਆਂ ਰਾਣਿਆਂ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਉਹ 100-100 ਹੁੰਦੀਆਂ ਸੀ, ਕਿਸ ਦੀਆਂ 100, ਕਿਸ ਦੀਆਂ 10, ਕਿਸ ਦੀਆਂ 20, ਉਹ ਖੇਲਾਂ ਵੀ ਰੱਖਦੇ ਸੀ। ਉਹ ਉਹਨਾਂ ਦੇ ਰਾਜ ਦੇ ਵਿੱਚ ਜਦੋਂ ਉਹਨਾਂ ਦੇ ਇੱਕ ਗਰੁੱਪ ਰੱਖਿਆ ਹੋਣਾ ਸੈਨਿਕਾਂ ਦਾ ਸਪੈਸ਼ਲ ਇਸੇ ਕੰਮ ਨੂੰ ਕਿ ਤੁਸੀਂ ਮੇਰੇ ਰਾਜ ਦੇ ਸ਼ਹਿਰਾਂ ਪਿੰਡਾਂ ਦੇ ਵਿੱਚ ਜਾਣਾ, ਜਿੱਥੇ ਸੋਹਣੀ ਕੁੜੀ ਮਿਲੇ ਉਹਨੂੰ ਤੁਸੀਂ ਚੁੱਕ ਲਿਆਉਣਾ, ਉਹਨੂੰ ਉਹ ਜਬਰੀ ਆਪਣੀ ਰਾਜੇ ਦੇ ਅੱਗੇ ਕਿਹਦੀ ਚੱਲਦੀ ਸੀ, ਉਹ ਜਬਰੀ ਉਹ ਕੁੜੀਆਂ ਨੂੰ ਚੱਕ ਕੇ ਆਪਣੀਆਂ ਗੁਲਾਮ ਨਹੀਂ, ਤੁਸੀਂ ਉਹਨਾਂ ਨੂੰ ਰਖੇਲ ਬਣਾ ਲੈਂਦੇ ਸੀ ਜਾਂ ਵਿਆਹ ਕਰਾ ਲੈਂਦੇ ਸੀ, ਰਾਣੀ ਬਣਾ ਲੈਂਦੇ ਸੀ ਧੱਕੇ ਨਾਲ, ਉਦੋਂ ਮਜ਼ਬੂਰ ਲੋਕਾਂ ਦੀ ਚੱਲਦੀ ਨਹੀਂ ਸੀ। ਵਾਹ, ਅਤੇ ਉਹ ਉਸ ਸਮੇਂ ਦੀਆਂ ਜਿਹੜੇ ਮਾਂ ਬਾਪ ਸੀਗੇ, ਉਸ ਸਮੇਂ ਦੇ ਜਿਹੜੇ ਸਾਡੇ ਬਜ਼ੁਰਗ ਸੀਗੇ, ਉਹਨਾਂ ਕਾਲੇ ਟਿੱਕੇ ਨੂੰ, ਜਿਹੜੇ ਇਹ ਰਾਜੇ ਮਹਾਰਾਜੇ ਸੀ, ਕਾਲੇ ਰੰਗ ਨੂੰ ਅਸ਼ੁਭ ਮੰਨਦੇ ਸੀਗੇ, ਅਤੇ ਉਦੋਂ ਉਹ ਫਿਰ ਆਪਣੀਆਂ ਬੱਚੀਆਂ ਨੂੰ ਕਾਲੇ ਟਿੱਕੇ ਲਾ ਦਿੰਦੇ ਸੀ। ਟਿੱਕੇ ਤਾਂ ਅੱਜ ਚੱਲ ਪਏ, ਉਹ ਕਾਲਾ ਜਾਂ ਵੱਡਾ ਦਾਗ ਲਾ ਦੇਣਾ ਚਿਹਰੇ 'ਤੇ ਜਾਂ ਮੱਥੇ 'ਤੇ ਜਾਂ ਗਲ 'ਤੇ, ਤਾਂ ਕਿ ਉਹ ਜਿਹੜੀ ਕੁੜੀ ਆ ਸੋਹਣੀ ਨਾ ਲੱਗੇ, ਅਤੇ ਉਹ ਕਾਲਾ ਰੰਗ ਨੂੰ ਲੱਗੇ ਕਿ ਇਹ ਅਸ਼ੁਭ ਆ, ਉਹ ਉਹਨੂੰ ਛੱਡ ਜਾਂਦੀ ਸੀ, ਅਤੇ ਇਸ ਤਰ੍ਹਾਂ ਉਹਨਾਂ ਦੀ ਇੱਜ਼ਤ ਬਚ ਜਾਂਦੀ ਸੀ। ਸੋ ਇਹ ਸੀ ਜੀ ਕਾਲੇ ਟਿੱਕੇ ਦੀ ਜਿਹੜੀ ਕਹਾਣੀ ਅਸਲ। ਸੋ ਹੌਲੀ ਹੌਲੀ ਉਹ ਟਿੱਕਾ ਛੋਟਾ ਹੁੰਦਾ ਗਿਆ, ਹੌਲੀ ਹੌਲੀ ਉਹਨੂੰ ਅਸੀਂ ਇਹ ਕਹਿ ਲਿਆ ਕਿ ਨਜ਼ਰ ਤੋਂ ਬਚਾਉਂਦਾ ਆ। ਅਸਲ ਕਹਾਣੀ ਇਹ ਸੀ ਕਿ ਉਦੋਂ ਇਹ ਟਿੱਕਾ ਆਪਣੇ ਬੱਚੀਆਂ ਨੂੰ, ਧੀਆਂ ਨੂੰ ਬਚਾਉਣ ਵਾਸਤੇ, ਇੱਜ਼ਤਾਂ ਬਚਾਉਣ ਦਾ ਕੰਮ ਕਰਦਾ ਸੀ, ਅਤੇ ਉਹਨੂੰ ਕਿਹਾ ਜਾਂਦਾ ਸੀ ਇਹ ਉਹਨਾਂ ਦੀ ਨਜ਼ਰ ਤੋਂ ਬਚ ਗਈ, ਸਾਡੀ ਕੁੜੀ ਉਹਨਾਂ ਜ਼ਾਲਮਾਂ ਦੀ ਨਜ਼ਰ ਤੋਂ ਬਚ ਗਈ। ਅਤੇ ਉਹ ਫਿਰ ਨਜ਼ਰ ਤੋਂ ਬਚਣ ਤੋਂ ਅਸੀਂ ਉਹ ਚੀਜ਼ ਨੂੰ ਨਜ਼ਰ ਤਾਂ ਬਚਾਉਣਾ ਕਿਹਾ ਜਾਣ ਲੱਗ ਗਿਆ, ਅਤੇ ਟਿੱਕਾ ਵੀ ਉਹ ਪਹਿਲਾਂ ਮੱਥੇ 'ਤੇ ਗੱਲ ਤੋਂ ਹੌਲੀ ਹੌਲੀ ਕੰਨਾਂ ਦੇ ਪਿੱਛੇ ਚਲਾ ਗਿਆ, ਅਤੇ ਸਾਡੇ ਤਾਂ ਲੱਗਦਾ ਹੀ ਨਹੀਂ ਸੀ, ਅਸੀਂ ਕਾਲੇ ਸੀ, ਸਾਡੇ ਟਿੱਕਾ ਵੇਖਦੇ ਨਹੀਂ ਸੀ।
4: ਇੱਕ ਟਿੱਕਾ ਤਾਂ ਨਜ਼ਰ ਤੋਂ ਬਚਾਉਂਦਾ ਸੀਗਾ, ਪਰ ਇੱਕ ਇੱਦਾਂ ਦਾ ਟਿੱਕਾ ਸੀ ਜਿਹੜਾ ਚਿਹਰੇ 'ਤੇ ਖੂਬਸੂਰਤੀ ਵਧਾਉਂਦਾ ਵੀ ਸੀ, ਅਤੇ ਉਹ ਕੁਦਰਤ ਵੱਲੋਂ ਹੁੰਦਾ ਸੀ, ਕੁਦਰਤੀ, ਉਹ ਕੋਈ ਆਪ ਨਹੀਂ ਬਣਾਉਂਦਾ ਸੀ, ਦੱਸੋ ਕਿਹੜਾ।
3: ਅੱਛਾ, ਕਾਲਾ ਤਿਲ ਦੀ ਗੱਲ ਕਰ ਰਿਹਾ, ਨੂੰ ਸਕੀਮਾਂ ਪਾਉਣ ਲੱਗ ਗਿਆ ਸੋ 905-673-7337 ਮੁੰਡਾ ਸਿਆਣਾ ਹੋ ਗਿਆ ਤੇ ਨਾਲ ਦੇ ਨਾਲ ਵੱਡਾ ਵੀ ਹੋ ਗਿਆ 905-673-3337 ਆਪਾਂ ਨਾ ਪੰਜਾਬੀ ਅੱਜ ਨਾ ਇੱਕ ਟੌਪਿਕ ਕਰਨਾ ਸੀ ਉਹ ਪਿੱਛੇ ਰਹਿ ਗਿਆ ਆਪਾਂ ਨਾ ਜਦੋਂ ਕੋਈ ਵੀ ਆਪਾਂ ਨੂੰ ਤੰਗ ਕਰੇ ਕਿਸੇ ਨੂੰ ਕੋਈ ਗੱਲ ਦਾ ਪਤਾ ਨਾ ਹੋਵੇ ਮੇਰੇ ਵਾਂਗੂ ਤੇ ਵਿੱਚੋਂ ਹੀ ਐਵੇਂ ਕਹਿ ਦੇ ਯਾਰ ਮੈਨੂੰ ਆਹ ਗੱਲ ਦਾ ਪਤਾ ਮੈਂ ਇੱਦਾਂ

0: ਭਾਈ ਇੰਨੇ ਪੈਸੇ ਕਿੱਥੇ ਰੱਖਾਂਗੇ ਅਸੀਂ। ਐਨੀਵੇ ਥੈਂਕ ਯੂ ਸੋ ਮਚ ਬਾਈ, ਅਤੇ ਬਹੁਤ ਸ਼ੁਕਰੀਆ। ਫੁੱਲ ਫੁੱਲ ਨਾ ਮਾਰਿਆ ਕਰੋ, ਇੱਦਾਂ ਹੀ ਪਿਆਰ ਨਾਲ ਜੁੜੇ ਰਿਹਾ ਕਰੋ। 905-673-3337। ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ, ਕਿਸੇ ਨੂੰ ਪਤਾ ਕਿ ਇਸ ਗੱਲ ਦਾ ਮਤਲਬ ਅਸਲ 'ਚ ਕੀ ਆ? ਬਹੁਤ ਸਾਰੇ ਨਾ ਮੁਹਾਵਰੇ, ਕਹਾਵਤਾਂ, ਬੜੀਆਂ ਸਾਰੀਆਂ ਐਸੇ ਸਾਡੇ ਲਫ਼ਜ਼ ਆ ਜਿਨ੍ਹਾਂ ਦੇ ਸਾਨੂੰ ਮਤਲਬ ਨਹੀਂ ਪਤਾ, ਬਸ ਅਸੀਂ ਕਹਿ ਦਿੰਦੇ ਹਾਂ, ਬਸ ਕਿਸੇ ਨੇ ਕਿਹਾ ਉਹਦੇ ਮਗਰ ਲੱਗ ਕੇ ਕਹਿਤਾ ਜੀ। 1-1-1-6-9-5 ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਠੀਕ ਠਾਕ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਠੀਕ ਹੋ?
1: ਮੈਂ ਕਿਹਾ ਮੈਂ ਠੀਕ ਹਾਂ, ਤੇ ਹੁਣ ਗੁਮਨਾਮ ਵੀ ਸਿਆਣਾ ਹੋ ਗਿਆ, ਅੱਜ ਇਹਨੇ ਵੀ ਪਹਿਲੀ ਪਾ ਦਿੱਤੀ ਆ, ਤੇ ਹੁਣ ਦੱਸੋ ਕਿ ਜਿਹੜਾ ਪਹਿਲੇ ਦਿਨ ਆਏ ਸੀ ਇਹਨਾਂ ਦਾ ਵਿਆਹ ਦਿਨ ਕਿਹੜੇ ਰੱਖੇ ਜੇ ਹੁਣ ਸਿਆਣਾ ਹੋ ਗਿਆ?
0: ਇੱਥੇ ਰੱਖ ਗੁਮਨਾਮ ਸਿਆ, ਵੀ ਵਿਆਹ ਦੇ ਲੱਡੂ ਇਹ ਖਵਾਓ ਨੀ, ਕਜੂਸ ਲੱਗਦਾ ਮੈਨੂੰ।
1: ਹਾਂਜੀ, ਕਿਉਂਕਿ ਅਸੀਂ ਆਉਣਾ ਨਾ ਵਿਆਹ, ਗੱਲ ਲੈ ਕੇ ਤੁਸੀਂ ਵਿਆਹ ਤੇ ਆਉਣਾ ਸਰੋਤਿਆਂ।
0: ਮੈਂ ਤਾਂ ਕੋਟ ਸਵਾਈ ਬੈਠਾ, ਮੈਂ ਤਾਂ ਪਿੱਛੇ ਕੁਰਸੀ ਟੰਗਿਆ ਹੋਇਆ।
1: ਦੱਸੋ ਫਿਰ ਕਦੋਂ ਆਉਣਾ, ਹੋ ਸਕਦਾ ਕਿਸੇ ਦਾ ਲੈ ਆਈਏ ਨਾਲ ਹੀ।
0: ਬਿਲਕੁਲ, ਇਹ ਤਾਂ ਇਹ ਮੁੰਡਾ ਦੱਸੂਗਾ ਵੀ ਕਦੋਂ ਲੱਡੂ ਖਵਾ ਰਿਹਾ ਸੀ। ਅੱਜ ਕੱਲ ਲੱਡੂ ਨਹੀਂ
1: ਜੀ, ਬੋਲੋ ਨਾ ਹੁਣ, ਹੁਣ ਫੇਰ ਗੁਮਨਾਮ ਹੋ ਗਏ ਜੀ।
2: ਮੈਂ ਤਾਂ ਇਹੀ ਕਹੂੰਗਾ ਜੀ, ਸਾਰੇ ਸਰੋਤੇ ਇਦਾਂ ਹੀ ਆਸ਼ੀਰਵਾਦ ਬਣਾਈ ਰੱਖੋ, ਉਹ ਵੀ ਦਿਨ ਛੇਤੀ ਆਊਗਾ, ਮੈਂ ਸਾਰਿਆਂ ਜਰੂਰ ਇਨਵਾਈਟ ਕਰੂੰਗਾ। ਹਮ ਹਮ ਆ ਕੇ ਆਇਓ, ਤੇ 2 ਲੱਡੂ ਛੱਡੋ, ਲੱਡੂ 4 ਖਾ ਲਿਓ, ਕੋਈ ਚੱਕਰ ਹੀ ਨਹੀਂ।
1: ਉਹ ਤੇ ਮੈਂ 6 ਖਾ ਲਾਂਗਾ, ਚੱਕਰ ਕੋਈ ਨਹੀਂ। ਤੇ ਜਿਹੜੇ ਪਿੱਛਾ ਵਿਆਹ ਕੀਤਾ ਤੇ 4 ਬੱਚੇ ਦੇ ਜਿਹਦੇ ਚੋਂ, ਉਹਦਾ ਕੀ ਬਣੇਗਾ?
0: ਉਹਦਾ ਕੀ ਬਣੇਗਾ? ਹਾਂ,
2: ਕੋਈ ਨਹੀਂ ਕੀਤਾ,
0: ਤੁਸੀਂ ਤਲਾਓ ਇਹਦਾ ਰਿਸ਼ਤਾ ਜਿਹੜਾ ਹੋਣ ਲੱਗਿਆ।
1: ਗੁਮਨਾਮ ਜੀ ਬੜੇ ਸਿਆਣੇ ਜੇ, ਉਹ ਤੇ ਫਿਰ ਘਰੋਂ ਨਿਕਲਣ ਵਾਲੀ ਗੱਲ ਆ, ਦੂਜਾ ਵਿਆਹ ਕਰਾ ਕੇ
0: ਜੀ। ਬਹੁਤ ਸ਼ੁਕਰੀਆ, ਇੱਥੇ ਵਿਆਹ ਤਾਂ ਇੱਕ ਨਹੀਂ ਸੂਤ ਆਉਂਦਾ ਸਰ ਜੀ, ਦੂਜੇ ਕਿੱਥੇ ਕਿੱਥੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਉਹ ਗੱਲਾਂ ਗੱਲਾਂ ਤਾਂ ਭੁੱਲ ਹੀ ਗਏ, ਬਾਈ ਜੀ ਵੀ ਭੁੱਲ ਗਏ ਵੀ ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ ਹੈਗਾ। ਕਿਸੇ ਨੂੰ ਇਸ ਚੀਜ਼ ਦਾ ਇਲਮ, ਇਲਮ ਇਲਮ, ਅੱਛਾ ਇਲਮ
2: ਇਲਮ,
0: ਮਾਲੂਮ, ਪਤਾ ਪਤਾ ਕਿਸੇ ਨੂੰ ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ ਇਹਦਾ ਮਤਲਬ ਕੀ ਆ? 905-673-3337 ਟਿਕਟੋਕ ਵਾਲਿਆਂ ਨੂੰ ਤਾਂ ਪੱਕਾ ਨਹੀਂ ਪਤਾ ਹੋਣਾ। ਅੱਛਾ, ਵੈਸੇ ਨੌਲੇਜ ਦੀਆਂ ਗੱਲਾਂ ਟਿਕਟਾਂ ਤੋਂ ਹੀ ਬਹੁਤ ਆਉਂਦੀਆਂ, ਤੁਸੀਂ ਤੁਹਾਡਾ ਡਿਪੈਂਡ ਕਰਦਾ ਕਿ ਤੁਸੀਂ ਕੀ ਵੇਖਣਾ ਚਾਹੁੰਦੇ ਹੋ, ਚੰਗਾ ਵੀ ਬੜਾ ਕੁਛ ਆ। 905-673-3337 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਬਾਜੀ।
0: ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਕੀ ਹਾਲ ਚਾਲ?
3: ਬਸ ਵਧੀਆ, ਸੁਖਵਿੰਦਰ ਗੱਲ ਕਰ ਰਿਹਾ।
0: ਉਹ ਬੱਲੇ ਬੱਲੇ ਸੁਖਵਿੰਦਰ ਜੀ, ਕੀ ਹਾਲ ਚਾਲ ਬਾਈ ਜੀ? ਮਾਝਾ ਲੈਣ, ਕਿਆ ਬਾਤ ਆ, ਤੁਸੀਂ ਇੱਕ ਵਾਰੀ ਮਾਝਾ ਲੈਣ ਦਾ ਕੁਲਚਾ ਖਾ ਲਿਆ ਨਾ, ਫਿਰ ਤੁਸੀਂ ਕਹਿਣਾ ਯਾਰ ਵੀ ਮਾਝਾ ਲੈਣ ਤੋਂ ਲੱਭੋ, ਤੇ ਦੁਬਾਰਾ ਕੁਲਚਾ ਖਾਣਾ ਤੇ ਮਾਝਾ ਲੈਣ ਤੋਂ ਖਾਣਾ।
3: ਮੈਂ ਕਿਹਾ ਬਾਈ ਨਾਲ ਬੜੇ ਚਿਰ ਹੋ ਗਿਆ ਗੱਲ ਨਹੀਂ ਹੋਈ, ਅੱਜ ਬਾਈ ਆਉਂਦੇ ਯਾਰ, ਚੱਲ ਬਾਈ ਨਾਲ ਗੱਲ ਹੀ ਕਰਦੇ ਆ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
3: ਹੋਰ ਬਾਜੀ ਦਾ ਵਧੀਆ
0: ਚੜ੍ਹਦੀ ਕਲਾ ਜੀ, ਤੁਸੀਂ ਦੱਸ ਸਕਦੇ ਹੋ ਕਿ ਕੱਲ ਦੀ ਭੂਤਨੀ
2: ਸੇਵਿਆਂ ਚੱਦ,
0: ਸੇਵਿਆਂ ਚੱਦ ਇਹਦਾ ਮਤਲਬ ਕੀ ਆ?
3: ਜਿੱਥੇ ਤੱਕ ਮੈਨੂੰ ਲੱਗਦਾ ਇਹਦਾ ਮਤਲਬ ਹੈ ਕੱਲ ਦੇ ਜੰਮੇ ਤੇ ਅੱਜ ਦੇ ਸਿਆਣੇ ਬਣੇ ਫਿਰਦੇ ਆ।
0: ਅੱਛਾ, ਇਹ ਦੇ ਪ੍ਰੋਫੈਸ਼ਨਲ ਤੇ ਇਹੀ ਆ, ਇਹ ਮਤਲਬ ਇਹ ਕੱਲ ਦੀ ਭੂਤਨੀ ਸਿਵਿਆਂ ਚੱਦ, ਉਹ ਇਹ ਤਾਂ ਮਤਲਬ ਦੱਸਦਾ ਨਾ ਤੁਸੀਂ, ਮਤਲਬ ਕਿਹਾ ਕਿਉਂ ਜਾਂਦਾ ਸੀ? ਕੱਲ ਦੀ ਭੂਤਨੀ ਦਾ ਕੀ ਮਤਲਬ ਆ, ਸਿਵਿਆਂ 'ਚ ਅੱਧ ਦਾ ਕੀ ਮਤਲਬ ਆ? ਉਹ ਤਾਂ ਚਲੋ ਤੁਸੀਂ ਦੱਸਤੀ ਮਾਡਰਨ ਜਿਹੜੀ ਉਹਦੀ ਅਰਥ ਤਾਂ ਦੱਸਤੇ, ਪਰ ਇਹ ਇਹ ਅਸਲ ਵਿੱਚ ਭੂਤਨੀ ਦਾ ਮਤਲਬ ਕਿ ਸਿਵਿਆਂ 'ਚ ਠੇਕਾ ਹੁੰਦਾ ਸੀ, ਅੱਧ ਉੱਧ ਹੁੰਦਾ ਇਹਦਾ?
3: ਨਹੀਂ ਭਾਜੀ, ਇਹ ਤੇ ਹੁਣ ਆਪਾਂ ਨੂੰ ਪਤਾ ਨਹੀਂ, ਇਹ ਬਾਰਾ ਪਤਾ ਜ਼ਿਆਦਾ ਇਸ ਬਾਰੇ।
0: ਇਹ ਤਾਂ ਹੁਣ ਤੁਸੀਂ ਕਹੋ ਵੀ ਇਹ ਤਾਂ ਤੁਸੀਂ ਫਿਰ ਯਾਰੀ ਤੋੜਨ ਵਾਲੀਆਂ ਗੱਲਾਂ ਕਰਤੀਆਂ ਨਾ। ਸੁਖਵਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਲੰਡਨ ਮਿਲਦੇ ਆਪਾਂ 10 ਅਕਤੂਬਰ ਨੂੰ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337
2: ਪ੍ਰੋਗਰਾਮ ਬਣਾਈ ਬੈਠੇ ਲੰਡਨ ਨੂੰ।
0: ਓਕੇ, ਸੋਰੀ, ਮਾਫ਼ ਕਰਨਾ, ਕਾਲਸ ਬਹੁਤ ਆ ਰਹੀਆਂ ਨੇ ਤੇ ਕੱਟੀਆਂ ਵੀ ਜਾ ਰਹੀਆਂ ਨੇ ਜੀ। ਸਤਿ ਸ਼੍ਰੀ ਅਕਾਲ ਸਰ, ਸੇਵਕ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਜੀ ਜੀ ਸਰ ਜੀ ਜੀ,
4: ਤੁਸੀਂ ਜਿਹੜੀ ਜਿਹੜੀ ਗੱਲ ਪ੍ਰਸਿਊਮ ਦੀ ਤੁਸੀਂ ਕਰ ਰਹੇ ਨਾ ਭਾਜੀ, ਇਹ ਗੱਲ ਮੈਂ ਨਾ ਕਾਫੀ ਰੇਡੂਆਂ ਤੇ ਬੋਲੀ ਆ, ਜਿੱਥੇ 15
0: ਜੀ
4: ਬੈਠਾ ਹੁੰਦਾ ਵਾ।
0: ਹੂੰ,
4: ਇੰਦਾ ਚਲੋ ਹਰ ਇੱਕ ਆਪਦੇ ਸੰਸਥਾ ਆਪਦੀ ਥਾਂ ਤੇ ਵੱਡੀ ਆ।
0: ਹੂੰ,
4: ਜਿਹੜੀ ਤੁਸੀਂ ਕਹਿ ਰਹੇ ਆ ਵੀ ਦਹਾਂ ਦੀ ਚੀਜ਼ ਜੇ ਤੁਹਾਨੂੰ 50 ਵਾਲੀ ਚੀਜ਼ ਦਹਾਂ ਚ ਮਿਲ ਰਹੀ ਹੈ, ਇਹ ਚੀਜ਼ ਨਹੀਂ ਹੋ ਸਕਦੀ।
0: ਹੂੰ,
4: ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵਾ ਭਾਜੀ
0: ਜੀ,
4: ਆਪਣੇ ਇੰਡੀਆ ਦੇ ਵਿੱਚ 150 ਕਰੋੜ ਦੀ ਆਬਾਦੀ ਹੈ ਜੀ।
0: ਮੈਂ ਮੇਰੇ ਕੋਲ ਨਾ, ਓਕੇ ਆਪਾਂ ਗੱਲਬਾਤ ਕਰਦੇ ਹਾਂ, ਮੇਰੇ ਕੋਲ ਹੋ ਗਿਆ ਟਾਈਮ, ਦੇਖੋ ਮੇਰਾ 40 ਹੋ ਗਿਆ, ਮੇਰੇ ਕੋਲ 20 ਮਿੰਟ ਆ। ਆਪਾਂ ਜੇ ਤਾਂ ਤੁਸੀਂ ਆਫ ਫਿਰ ਕਰ ਲਿਓ ਮੇਰੇ ਨਾਲ ਗੱਲ, ਤੇ ਜਾਂ ਫਿਰ ਸ਼ਾਰਟ ਦੇ ਵਿੱਚ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ, ਸ਼ਾਰਟ 2 ਸ਼ਬਦਾਂ 'ਚ।
4: ਹਾਂਜੀ, ਜਿਹੜੀ ਗੱਲ ਤੁਸੀਂ ਕਰ ਰਹੇ ਨਾ ਪਰਫਿਊਮਾਂ ਪਰਫਾਰਮਾਂ ਦੀ ਵੀ,
0: ਇੰਨੇ
4: ਤੇ ਇੰਨਾ ਮਿਲ ਜਾਂਦਾ, ਆਹ ਫ੍ਰੈਗਨੈਂਸ ਲੈ ਲਓ ਜੀ ਭਾਜੀ, ਆਪਣੇ ਕੋਲ 150 ਕਰੋੜ ਦੀ ਆਬਾਦੀ ਆ, ਆਪਣੇ ਕੋਲ ਸਾਰੇ ਜੈੱਟ ਹੈਗੇ ਆ, ਰਫੇਲ ਵੀ

0: ਚਲੋ ਬਾਈ ਛੱਡੋ, ਤੁਸੀਂ ਫਿਰ ਮੈਂ ਕਹਿ ਰਿਹਾ ਕਿ ਮੈਨੂੰ ਸ਼ੋਰਟ ਚ ਦੱਸੋ, ਤੁਸੀਂ ਸ਼ੋਰਟ ਚ ਨਹੀਂ ਦੱਸ ਰਹੇ, ਤੁਸੀਂ ਫਿਰ ਲੰਮੀਆਂ ਗੱਲਾਂ ਪਾਲੀਆਂ। ਸਿੰਪਲ ਦੇਖੋ, ਜੇ ਤੁਸੀਂ ਕਹਿ ਰਹੇ ਹੋ ਮੇਰੇ ਕੋਲ ਖੁਦ ਗੱਡੀ ਚ ਪਰਫਿਊਮ ਪਏ ਆ, ਮੈਂ ਉਹਨਾਂ ਦੀ ਐਡ ਕਿਉਂ ਕਰ ਰਿਹਾ? ਹਰ ਇੱਕ ਬੰਦੇ ਦਾ ਬਿਜ਼ਨਸ ਆ, ਕੱਲ ਨੂੰ ਤੁਸੀਂ ਰੈਸਟੋਰੈਂਟ ਕੋਲ ਜਾ ਕੇ ਕਹੋਗੇ ਕਿ ਇਹ ਤਾਂ ਚੀਜ਼ ਹੈ ਹੀ ਨਹੀਂ, ਤੁਸੀਂ ਐਡ ਕਰ ਰਹੇ ਹੋ, ਇਹ ਤਾਂ ਕ੍ਰਿਟੀਸਾਈਜ਼ ਇੱਕ ਚੀਜ਼ 'ਤੇ ਹੁੰਦਾ ਆ। ਦੇਖੋ ਤੁਹਾਨੂੰ ਵੈਸੇ ਪ੍ਰੋਬਲਮ ਆ ਕਿਸੇ ਚੀਜ਼ ਤੋਂ, ਮੈਂ ਆਈ ਅੰਡਰਸਟੈਂਡ, ਪਰ ਤੁਸੀਂ ਕਿਸੇ ਵੀ ਬਿਜ਼ਨਸ, ਕੱਲ ਨੂੰ ਤੁਸੀਂ ਕੋਈ ਬਿਜ਼ਨਸ ਕਰੋ, ਉੱਥੇ ਜਾ ਕੇ ਮੈਂ ਕਹਾਂ ਕਿ ਯਾਰ ਇਹ ਬਿਜ਼ਨਸ ਇੱਦਾਂ ਨਹੀਂ ਆ, ਬਿਜ਼ਨਸ ਆ। ਉਹ ਵੱਡੀਆਂ ਕੰਪਨੀਆਂ ਵੀ, ਤੁਸੀਂ ਕਦੀ ਜਾ ਕੇ ਗੁੱਚੀ ਫਲੋਰਾ ਦੇ ਜਾ ਕੇ ਉੱਥੇ ਜਾ ਕੇ ਕਹੋਗੇ ਕਿ ਇਹਦੇ ਵਿੱਚ ਸਿਰਫ $10 ਦਾ ਇਹਦੇ ਵਿੱਚ ਆਇਲ ਆ, ਉਹਦੇ ਵਿੱਚ ਕੀ ਆ? ਸਿਰਫ ਬ੍ਰਾਂਡ ਵੇਖਦਾ। ਸਾਰੇ ਸਵਿਟਜ਼ਰਲੈਂਡ ਦੇ ਆਇਲ ਆ, ਉਹਨਾਂ ਦੇ ਵਿੱਚ ਸੇਮ ਬਸ ਇੱਕ ਬ੍ਰਾਂਡ ਆ। ਤੇ ਜੇ ਆਪਣਾ ਬੰਦਾ ਕੋਈ ਬਿਜ਼ਨਸ ਸ਼ੁਰੂ ਕੀਤਾ ਸੇਮ ਉਹੀ ਚੀਜ਼ ਲਿਆ ਕੇ, ਤੇ ਆਪਾਂ ਯਾਰ ਆਪਾਂ ਆਪਣੇ ਲੋਕਾਂ ਨੂੰ ਕੀ ਉੱਥੇ, ਮੈਨੂੰ ਤੁਸੀਂ ਦੱਸੋ ਕਿ ਆਪਾਂ ਆਪਣੇ ਲੋਕਾਂ ਨੂੰ ਕ੍ਰਿਟੀਸਾਈਜ਼ ਕਰਨਾ? ਜੇ ਕੋਈ ਬਿਜ਼ਨਸ ਕਰ, ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਜਾਓ, ਵੈਰੀ ਜੈਨੂਨ ਆ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 9056733337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 3272 ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਮਹਾਰਾਜ ਜੀ ਬਹੁਤ ਵਧੀਆ ਆ
0: ਜੀ। ਸਰ
1: ਕੱਲ ਦੀ ਭੂਤਨੀ ਸਿਵਿਆਂ ਚ ਆਦਤ, ਇਹਨੂੰ ਕਹਿੰਦੇ ਜਾਂ ਵੇ ਮੇਰੇ ਵਰਗਾ ਛੋਟਾ ਮੋਟਾ, ਪਹਿਲਾਂ ਹੀ ਕੀ ਕਹਿੰਦੇ ਵੱਡਿਆਂ ਨੂੰ ਛੋਟਾ ਉੱਠ ਕੇ ਅਗਲੇ ਨੂੰ ਕਲੈਵਰ ਪੁਣਾ ਦਿਖਾ ਲੇ
0: ਜੀ,
1: ਉਹਨੂੰ ਕਿਹਾ ਜਾਂਦਾ ਕੱਲ ਦੀ ਭੂਤਨੀ ਤਾਂ ਸਿਵਿਆਂ ਚ ਆਦਤ, ਸਮਝੇ ਗੱਲ?
0: ਨਹੀਂ ਪਰ ਹਾਂ, ਮੈਂ ਉਹ ਤਾਂ ਮੈਂ ਸਮਝ ਗਿਆ, ਉਹ ਤਾਂ ਐਗਜ਼ਾਮਪਲ ਸੁਖਵਿੰਦਰ ਬਾਈ ਜੀ ਨੇ ਵੀ ਦਿੱਤੀ ਆ। ਪਰ ਦੇਖੋ ਕੱਲ ਦੀ ਭੂਤਨੀ ਸਿਵਿਆਂ ਚ ਆਦਤ, ਇਹ ਮਤਲਬ ਇਹਦਾ ਮਤਲਬ ਤਾਂ ਤੁਸੀਂ ਦੱਸਤਾ, ਪਰ ਇਹ ਹੈ ਕੀ ਚੀਜ਼ ਆ? ਮਤਲਬ ਕਿਸ ਨੇ ਕਿਉਂ ਕਿਹਾ ਕੱਲ ਦੀ ਭੂਤਨੀ? ਮਤਲਬ ਭੂਤਨੀ
1: ਹੁਣ ਆਪਣੀ ਕੋਈ ਜਿੱਦਾਂ ਕਹਿੰਦੇ ਹੁੰਦੇ ਜਾਰੀ ਕਲੈਵਰੀ ਕਿਸੇ ਨੇ ਕੀਤੀ, ਉਹਨੂੰ ਫਿਰ ਬੁੜੀਆਂ ਕੀ ਕਹਿੰਦੇ ਆ, ਜਾਂ ਆਪਾਂ ਕੀ ਕਹਿੰਦੇ ਕੱਲ ਦੀ ਭੂਤਨੀ ਸਿਵਿਆਂ ਚ ਆਦਤ, ਮੇਨ ਮਕਸਦ ਹੈਗਾ ਇਹੀ ਆ, ਹੋਰ ਇਹਦਾ ਕੋਈ ਮੇਰੇ ਦੇਖਣ ਤੇ ਨਹੀਂ ਹੈ।
0: ਇਹਦਾ ਕੋਈ ਹੈ ਨਹੀਂ ਜ਼ਿਆਦਾ ਮਤਲਬ ਵੱਡਾ ਹੈ?
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਜਿਹਨੇ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ, ਹੁਣ ਆਪਾਂ 10 ਬੰਦੇ 4 ਬੰਦੇ ਇਕੱਠੇ ਹੋਏ ਆ,
0: ਜਿਹੜੇ ਬਾਈ ਜੀ ਮੈਨੂੰ ਗੱਲ ਨਹੀਂ ਕਰਨ ਦੇ ਰਹੇ ਸੀ, ਕਹਿੰਦੇ ਮੇਰੀ ਸੁਣੋ, ਮੈਂ ਕਿਹਾ ਇੱਥੇ ਮੈਂ ਸੁਣਾਉਣ ਬੈਠਾ ਆ। ਸੋ ਦੇਖੋ
1: ਕਿਹਾ ਜਾਂਦਾ ਵੀ ਕੱਲ ਦੀ
0: ਭੂਤਨੀ, ਸੇਵਕ ਬਾਈ ਜੀ ਕਹਿੰਦੇ ਕਿ ਮੇਰੀ ਸੁਣੋ, ਮੈਂ ਕਿਹਾ ਵੀ ਤੁਸੀਂ ਸ਼ਾਰਟ ਚ ਸੁਣਾ ਦਿਓ, ਮੈਂ ਸਮਾਂ ਦਿੱਤਾ ਆ। ਪਰ ਜੇ ਆਪਾਂ ਇੱਧਰ ਉੱਧਰ ਦੀਆਂ ਇੰਡੀਆ ਦੀਆਂ 1.5 ਕਰੋੜ ਦੀਆਂ, ਤੁਸੀਂ ਕਹੋ ਬਾਈ ਜੀ ਆਹ ਚੀਜ਼ ਤੁਸੀਂ ਗਲਤ ਕਰ ਰਹੇ ਹੋ, ਮੈਂ ਮੰਨ ਲੂ ਜੀ ਤੁਸੀਂ, ਹੈ ਨਾ? ਸਿੰਪਲ ਮਤਲਬ ਉਹ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਇਹ ਗੱਲ ਨੂੰ ਇੱਥੇ ਖਤਮ ਕਰ ਦਈਏ, ਬਹੁਤ ਲੰਬੀ ਚੌੜੀ ਗੱਲ ਹੈ ਨਹੀਂ ਆ।
1: ਥੈਂਕ ਯੂ ਜੀ ਸੰਧੂ ਸਾਹਿਬ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਾਡੇ ਨਾਲ ਗੁਰਜੀਤ ਜੀ ਆ ਰਹੇ ਨੇ, ਸੇਵਕ ਬਾਈ ਦਾ ਫਿਰ ਕਾਲ ਆ ਰਹੀ ਆ। ਬਾਈ ਜੀ ਮੈਨੂੰ 2 ਕਾਲ ਲੈ ਲੈਂਦੇ, ਉਸ ਤੋਂ ਬਾਅਦ ਗੱਲਬਾਤ ਕਰਦੇ ਜੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਏ M530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਸਪੈਸ਼ਲੀ ਜਿਹੜੀ ਗੱਲਬਾਤ ਕਰਨੀ ਚਾਹੁੰਦੀ ਕਿ ਬਹੁਤ ਸਾਡੇ ਵੀਰ ਭੈਣ ਹੈਗੇ ਆ ਕਿ ਜਿਹੜੇ ਐਜ਼ ਆ ਸੈਲਫ ਇੰਪਲਾਇਡ ਕੰਮ ਕਰਦੇ ਆ, ਚਾਹੇ ਉਹ ਟਰਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਉਬਰ ਚਲਾਉਂਦੇ ਆ, ਕੋਈ ਟੈਕਸੀ ਦਾ ਕੰਮ ਹੈਗਾ, ਕੰਸਟਰਕਸ਼ਨ ਦਾ, ਪੇਂਟ ਦਾ ਕੰਮ ਹੈਗਾ, ਮੀਨਸ ਕਿ ਜਦੋਂ ਆਪਾਂ ਐਜ਼ ਆ ਸੈਲਫ ਇੰਪਲਾਇਡ ਕੰਮ ਕਰਦੇ ਆ, ਸਾਡੇ ਕੋਲ ਕੋਈ ਵੀ ਗਵਰਨਮੈਂਟ ਬੈਨੀਫਿਟ ਨਹੀਂ ਹੈਗੇ, ਨਾ ਕੋਈ WSIB ਹੈਗੀ ਆ, ਨਾ ਕੋਈ EID ਆਪਸ਼ਨ ਹੈਗੀ ਹੈ। ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਕਿ ਜਿੱਥੇ ਕਿ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈਗਾ, ਉੱਥੇ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰੀਏ ਕਿ ਅਗਰ ਕਿਤੇ ਕੋਈ ਇੰਜਰੀ ਹੋ ਜਾਏ, ਕਿਤੇ

0: ਸਾਡੇ ਨਾਲ ਗੁਰਜੀਤ ਜੀ ਜੁੜ ਚੁੱਕੇ ਨੇ। ਗੁਰਜੀਤ ਜੀ, ਆਪਣੀ ਕਾਲ ਡਿਸਕਨੈਕਟ ਹੋ ਗਈ ਸੀ ਆਈ ਥਿੰਕ, ਮੈਨੂੰ ਜਾਂ ਆਪਣੀ ਇੰਟਰਵਿਊ ਪੂਰੀ ਹੋ ਗਈ ਸੀ, ਮੈਨੂੰ ਸੱਚੀ ਨਹੀਂ ਪਤਾ ਲੱਗਿਆ, ਮਾਫ ਕਰਨਾ ਜੀ। ਹੈਲੋ ਗੁਰਜੀਤ ਜੀ, ਸਾਡੇ ਨਾਲ ਜੁੜ ਚੁੱਕੇ ਨੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਕਾਲ ਡਿਸਕਨੈਕਟ ਹੋ ਗਈ ਸੀ ਜੀ।
1: ਸਾਹਿਬ ਜੀ, ਮੇਰੇ ਵੱਲੋਂ ਤੇ ਕਾਲ ਆਨ ਹੀ ਹੈਗੀ ਹੈ।
0: ਹਾਂਜੀ, ਤੁਸੀਂ, ਹਾਂ, ਮੈਸੇਜ ਆਪਣਾ ਪਹੁੰਚ ਗਿਆ ਜੀ।
1: ਬਾਬਤ
0: ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਹੈ ਨਾ, ਤੁਸੀਂ ਗੁਰਜੀਤ ਸੂਰੀ ਹੋਣਾ ਨਾਲ ਗੱਲਬਾਤ ਕਰ ਲਿਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਤੁਹਾਡੀ ਡਿਸਬਿਲਟੀ ਦੀ ਕੋਈ ਇੰਸ਼ੋਰੈਂਸ ਦਾ ਕੋਈ ਵੀ ਸਵਾਲ ਹੋਵੇ ਤਾਂ 416-627-3111। ਸੋ 905-673-3333 ਲਾਣੇਦਾਰ ਹੋਣਾ ਇਸਦਾ ਮਤਲਬ। ਓਕੇ ਓਕੇ, ਸੋ ਮੈਂ ਕੱਲ੍ਹ ਵੀ, ਮੈਂ ਵਾਰ ਵਾਰ ਨਹੀਂ ਕਹਿੰਦਾ, ਮੈਂ ਸਿਰਫ ਇਹੀ ਪੁੱਛ ਰਿਹਾ ਕਿ ਪਤੰਦਰ ਦਾ ਜਿਹੜਾ ਮਤਲਬ ਹੈ ਨਾ ਅਸਲੀ, ਉਹ ਕੁਛ ਸੱਜਣਾ ਨੇ ਦੱਸਤਾ ਸੀਗਾ ਅਤੇ ਕੁਛ ਸੱਜਣਾ ਨੇ ਬਿਲਕੁਲ ਸਹੀ ਕਰੈਕਟ ਦੱਸਿਆ ਸੀਗਾ, ਇੱਕ ਸੱਜਣ ਨੇ ਸਹੀ ਕਰੈਕਟ ਦੱਸਿਆ ਸੀਗਾ। ਨਵਰੂਪ ਬਾਈ ਜੀ ਜੁੜ ਚੁੱਕਿਆ ਅਗੇਨ। ਸੋ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ ਆ?
2: ਸਤਿ ਸ਼੍ਰੀ ਅਕਾਲ ਭਾਅ ਜੀ, ਇੱਕ ਵਾਰੀ ਫਿਰ ਤੋਂ ਬੜੀ ਇੱਧਰ ਜਵਾਬ ਮੈਨੂੰ ਲੱਗਦਾ ਮੈਨੂੰ ਆਉਂਦਾ ਅੱਜ ਵਾਲੇ ਦਾ।
0: ਇਹਦਾ ਕੱਲ ਦੀ ਭੂਤ ਨੇ ਸੇਵਾ ਚੱਦ।
2: ਹਾਂਜੀ,
0: ਆਉਂਦੇ ਫਿਰ
2: ਮੇਰੇ ਖਿਆਲ ਨਾਲ ਭਾਅ ਜੀ, ਜਿੱਦਾਂ ਜਿਹਦੀ ਜਿਹਦੀ ਡੈਥ ਜਲਦੀ ਹੋ ਜਾਂਦੀ ਹੈ ਨਾ, ਉਹਨੂੰ ਕਹਿੰਦੇ ਭਾਅ ਜੀ ਯੰਗ ਉਮਰ ਚ।
0: ਅੱਛਾ, ਕੱਲ ਦੀ ਭੂਤ ਨੇ ਸੇਵਾ ਚੱਦ।
2: ਹਾਂਜੀ, ਜਿਹੜਾ ਜੰਗ ਬੰਦਾ ਏਦਾਂ ਤੁਰ ਜਾਂਦਾ ਨਾ, ਮੇਰੇ ਖਿਆਲ ਨਾਲ ਉਦੋਂ ਵਰਤਿਆ ਜਾਂਦਾ, ਪਰ ਇਹ ਵਰਤਦੇ ਹੁਣ ਹੁਣ ਪੁੱਠੇ ਜਿੱਦਾਂ ਹਰ ਕੋਈ ਐਗਜ਼ਾਮਪਲ ਦੂਜੀ ਦੇ ਦਿੰਦਾ ਨਾ, ਮੇਰੇ ਖਿਆਲ ਨਾਲ ਵਾ ਕਿ ਜਿਹਦਾ ਜਿਹਦਾ ਜਿਹਦੀ ਡੈਥ ਜਲਦੀ ਹੋ ਜਾਂਦੀ ਹੈ ਨਾ, ਅਨਸਰਟਨ, ਉਦੋਂ ਭਾਜੀ ਵਰਤਿਆ ਜਾਂਦਾ ਵੀ ਛੇਤੀ ਤੁਰ ਗਿਆ ਬੰਦਾ ਜਿੱਦਾਂ ਹੈਰਾਨੀ ਚ।
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਮੇਰੇ, ਬਹੁਤ ਸ਼ੁਕਰੀਆ,
2: ਥੈਂਕ ਯੂ ਜੀ।
0: ਓਕੇ, ਨਾਲ ਦੀ ਨਾਲ ਤੁਹਾਨੂੰ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਜੇ ਪੀਜ਼ਾ ਖਾਣਾ ਤਾਂ ਸਵਾਦਲਾ ਜਿਹਾ ਪੀਜ਼ਾ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ ਨੂੰ ਤੁਸੀਂ ਯਾਦ ਰੱਖਣਾ ਆ। ਤੁਸੀਂ ਨਾ, ਓਕੇ, ਪੀਜ਼ਾ ਟੂ ਗੋ 'ਤੇ ਨਾ ਤੁਹਾਨੂੰ ਡੀਲ ਦਿੰਦੇ ਹਾਂ, ਤੁਸੀਂ ਪੀਜ਼ਾ ਟੂ ਗੋ 'ਤੇ ਜਾਣਾ ਆ, ਕੋਈ ਵੀ ਪੀਜ਼ਾ ਬਾਏ ਕਰੋ, ਲਾਰਜ, ਐਕਸਟਰਾ ਲਾਰਜ, ਕਿਸੇ ਵੀ ਤਰ੍ਹਾਂ ਦਾ ਪੀਜ਼ਾ ਬਾਏ ਕਰਨਾ, ਤੁਸੀਂ ਟੂ ਕਾਉਂਟੀ ਕੋਡ ਸ਼ੈਡਨ ਦੇ ਨੇੜੇ ਤੇੜੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਰਹਿ ਰਹੇ ਆ, ਤੁਸੀਂ ਰੇਡੀਓ ਡਾਂ ਦਾ ਰੈਫਰੈਂਸ ਦੇਣਾ ਆ, ਅਤੇ ਸਾਡੇ ਵੱਲੋਂ ਦੋ ਡਰਿੰਕਾਂ, ਇੱਕ ਨਹੀਂ, ਅੱਜ ਜੇ ਤੁਸੀਂ ਬਾਏ ਕਰਦੇ ਹੋ ਕੋਈ ਵੀ ਪੀਜ਼ਾ, ਸਾਡੇ ਵੱਲੋਂ ਦੋ ਡਰਿੰਕਾਂ ਬਿਲਕੁਲ ਫਰੀ। ਰੇਡੀਓ ਡਾਂ ਦਾ ਨੰਬਰ ਦੇ ਦਿਓ, ਰੈਫਰੈਂਸ ਦੇ ਦਿਓ, ਤੁਸੀਂ ਕਹੋ ਜੀ ਹੁਣੇ ਸੁਣ ਕੇ ਆਏ ਹਾਂ। ਸੋ ਜੇ ਹੁਣੇ ਤੁਸੀਂ ਗੱਡੀ ਘੁਮਾਉਣੇ ਹੋ, ਪੀਜ਼ਾ ਟੂ ਗੋ ਦੀ ਟੂ ਕਾਉਂਟੀ ਕੋਡ ਜਾਂ ਮਕਲੋਗਨ ਵਾਲੀ ਸੈਂਡਲ ਰੋਡ ਵਾਲੀ ਲੋਕੇਸ਼ਨ 'ਤੇ, ਬਰੈਂਪਟਨ ਦੀਆਂ ਤਿੰਨ ਲੋਕੇਸ਼ਨਾਂ ਨੇ, ਚਿੰਗੂਜ਼ੀ ਅਤੇ ਕੁਈਨ, ਅਤੇ ਸੈਂਡਲ ਰੋਡ ਅਤੇ ਮਕਲੋਗਲਨ, ਮਕਲੋਗਲਨ ਹੀ ਹੁੰਦਾ ਹੈ ਨਾ, ਅਤੇ ਟੂ ਕਾਉਂਟੀ ਕੋਡ ਸ਼ੈਡਨ ਪਲਾਜ਼ੇ ਦੇ ਕੋਲ। ਜੇ ਤੁਸੀਂ ਪੀਜ਼ਾ ਟੂ ਗੋ ਦੀਆਂ ਨਾ ਤਿੰਨਾਂ ਲੋਕੇਸ਼ਨਾਂ 'ਤੇ ਜਾਂਦੇ ਹੋ, ਕੋਈ ਵੀ ਪੀਜ਼ਾ ਬਾਏ ਕਰੋ, ਦੋ ਡਰਿੰਕ ਰੇਡੀਓ ਡਾਨ ਵੱਲੋਂ ਬਿਲਕੁਲ ਫਰੀ। ਸੋ ਮੈਨੂੰ ਐਂ ਹੁੰਦਾ ਵੀ ਕਦੇ ਨਾ ਕਦੇ ਤਾਂ ਤੁਹਾਨੂੰ ਕੋਈ ਵਧੀਆ ਡੀਲ ਦਈਏ ਲਾਰਜ ਪੀਜ਼ੇ 'ਤੇ, ਇਹ ਨਾ ਕਿ ਸਮਾਲ ਪੀਜ਼ਾ ਬਾਏ ਕੀਤਾ ਅਤੇ ਦੋ ਡਰਿੰਕਾਂ ਦੇ ਦਿਓ, ਐਂ ਨਾ ਕਰਿਓ ਘਾਟਾ ਪੈ ਜੂ ਬਾਈ ਨੂੰ। ਲਾਰਜ ਪੀਜ਼ੇ 'ਤੇ ਦੋ ਡਰਿੰਕਾਂ ਸਾਡੇ ਵੱਲੋਂ ਬਿਲਕੁਲ ਫਰੀ ਆ। ਹੁਣ 2.5 ਲੀਟਰ ਵਾਲੀ ਉਹਨਾਂ ਮੰਗ ਲਓ ਜਾ ਕੇ, ਕੇਨ ਮਿਲਣਗੇ। 905-673-3333। ਸੋ 905-840-9696 ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਔਰ ਤੁਸੀਂ ਉਹਨਾਂ ਦੇ ਏਅਰ ਚਾਪਾਂ ਖਾ ਕੇ ਦੇਖੋ, ਸੋਇਆ ਚਾਪ ਖਾ ਕੇ ਵੇਖੋ, ਤੁਸੀਂ ਇਹਨਾਂ ਦਾ ਵਿੰਗਸ ਖਾ ਕੇ ਵੇਖੋ, ਤੁਸੀਂ ਇਹਨਾਂ ਦੀ ਫਿਸ਼ ਟਰਾਈ ਕਰੋ, ਤੁਸੀਂ ਇਹਨਾਂ ਦੇ ਸਪੈਸ਼ਲ ਜਿਹੜੇ ਆ, ਮਾਫ ਕਰਨਾ, ਸਪਰਿੰਗ ਰੋਲਸ, ਵਰਲਡ ਫੇਮਸ, ਜ਼ਰੂਰ ਟਰਾਈ ਕਰਿਓ। ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, 905-840-9696। ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ, ਇੰਸ਼ੋਰੈਂਸ ਦੇ ਵਿੱਚ ਤੁਸੀਂ ਥਾਊਜ਼ੈਂਡਸ ਆਫ ਡਾਲਰ ਬਚਾਉਣਾ ਚਾਹੁੰਦੇ ਹੋ ਨਾ, ਇੱਕ ਸਾਲ ਦੇ ਤੁਹਾਡੇ 1000 ਤੋਂ ਜ਼ਿਆਦਾ ਡਾਲਰ ਬਚਣੇ ਆ ਜੇ ਇੱਕ ਗੱਡੀ ਆ, ਦੋ ਗੱਡੀਆਂ ਦੇ ਵਿੱਚ ਤੁਹਾਡੇ 2000 ਡਾਲਰ ਤੋਂ ਜ਼ਿਆਦਾ ਡਾਲਰ ਬਚਣਗੇ ਗਰੰਟੀਡ। ਤੁਸੀਂ ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੇ ਪ੍ਰਦੀਪ ਜੀ ਨੂੰ ਕਾਲ ਕਰ ਲੈਣੀ ਆ, ਰਾਹੁਲ ਪ੍ਰਭਾਕਰ ਹੋਣਾ ਨੂੰ, ਮਾਫ ਕਰਨਾ, ਪ੍ਰਦੀਪ ਨਹੀਂ, ਪ੍ਰਭਾਕਰ ਜੀ। 437-604-5093 6437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨ ਦੇ ਲਈ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬੜੀ ਵੱਡੀ ਬੱਚਤ ਕਰਨੀ ਹੈ ਨਾ, ਅਤੇ ਤੁਸੀਂ ਕਾਲ ਕਰ ਲਓ, ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ। ਨੰਬਰ ਇੱਕ ਵਾਰ ਫਿਰ 437-604-5093 437-604-5093 ਆਲ ਸਟੇਟ ਇੰਸ਼ੋਰੈਂਸ। ਅਤੇ ਗੱਲਾਂ ਬਾਤਾਂ ਚੱਲਦੀਆਂ ਸੀਗੀਆਂ ਕਿ ਪਤੰਦਰ ਅਸਲ ਦੇ ਵਿੱਚ ਪਤੰਦਰ ਕੌਣ ਹੁੰਦਾ, ਕੱਲ੍ਹ ਬਾਈ ਜੀ ਨੇ ਦੱਸਿਆ ਸੀਗਾ ਅਤੇ ਉਸ 'ਤੇ ਵੀ ਗੱਲਬਾਤ ਕੋਈ ਕਰ ਸਕਦਾ ਆ। ਔਰ ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੇ ਕਮਾਲ ਕਰਤੀ ਆ। ਫੈਸ਼ਨ ਆਈ ਕਿਊ ਨੇ ਨਾ ਐਮੀ ਵਿਰਕ ਹੁਣਾਂ ਨਾਲ ਕਲੈਬ ਕੀਤਾ, ਇਹ ਪਹਿਲਾ ਪੰਜਾਬੀ ਭਾਈਚਾਰੇ ਦੇ ਵਾਸਤੇ ਬੜੀ ਵੱਡੀ ਗੱਲ ਆ। ਪਹਿਲਾ ਪੰਜਾਬੀ ਆਪਣਾ ਐਸਾ ਬ੍ਰਾਂਡ ਆ ਜਿਹਨਾਂ ਐਮੀ ਵਿਰਕ ਹੁਣਾਂ ਨਾਲ ਕਲੈਬ ਕੀਤਾ। ਐਮੀ ਵਿਰਕ ਬ੍ਰਾਂਡ ਅੰਬੈਸਡਰ ਬਣ ਚੁੱਕੇ ਨੇ ਫੈਸ਼ਨ ਆਈ ਕਿਊ ਦੇ।

0: ਸੋ ਰੇਂਜ ਕਾਲੀ ਦੀਆਂ ਗੱਲਾਂ ਵੀ ਕਰਾਂਗੇ, ਉਸ ਤੋਂ ਪਹਿਲਾਂ ਚੱਲਦੇ ਹਾਂ ਜੀ, ਆਪਾਂ ਪਹੁੰਚਦੇ ਹਾਂ ਜੀ ਗ੍ਰੈਂਡ ਹੋਮ ਫਰਨੀਚਰ, ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਗੇ ਪੂਰਾ ਬੈੱਡਰੂਮ ਸੈੱਟ 1499 ਦਾ। ਜੀ ਹਾਂ, 1499 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਵੀਕਨ ਲਈ 399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਡਾਲਰ ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਕਿਆ ਬਾਤ ਹੈ ਜੀ, 6885 ਟੋਮਕਨ ਰੋਡ, 6885 ਟੋਮਕਨ ਰੋਡ।
2: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640-647-706-6640।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ, 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਸ।
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ, 905-965-6311, 905-965-6311।

0: ਤੁਸੀਂ ਆਪਣੇ ਬੱਚਿਆਂ ਨੂੰ?
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 647 706 4640।
1: ਓਹੋ, ਸਰਦੀ ਚ ਹੀਟ ਨੀ ਚਲਦੀ
3: ਤੇਰਾ ਪੱਕਾ।

0: ਸੋ ਬਿਲਕੁਲ ਜੀ, ਆਰਨੇਤ ਪਹੁੰਚ ਰਹੇ ਨੇ ਬ੍ਰੈਂਪਟਨ ਦੀ ਧਰਤੀ 'ਤੇ 17 ਅਕਤੂਬਰ ਨੂੰ। ਟਿਕਟਾਂ ਈਵੈਂਟ ਬ੍ਰਾਈਟ 'ਤੇ ਔਨਲਾਈਨ ਖੁੱਲ੍ਹ ਚੁੱਕੀਆਂ ਨੇ। ਆਰਨੇਤ ਪਹੁੰਚ ਰਹੇ ਨੇ ਬ੍ਰੈਂਪਟਨ 17 ਅਕਤੂਬਰ ਨੂੰ, ਟਿਕਟਾਂ ਔਨਲਾਈਨ ਹੋ ਚੁੱਕੀਆਂ ਨੇ, ਤੁਸੀਂ ਜਾ ਕੇ ਟਿਕਟ ਲੈ ਸਕਦੇ ਹੋ ਈਵੈਂਟ ਬ੍ਰਾਈਟ। ਨਾਲ ਦੀ ਨਾਲ ਲੰਡਨ ਓਨਟਾਰੀਓ ਦੇ ਵਿੱਚ 10 ਅਕਤੂਬਰ ਨੂੰ ਲਾਈਵ ਸੈਂਟੀਨੀਅਲ ਹਾਲ ਦੇ ਵਿੱਚ ਆਰਨੇਤ ਬਾਈ ਜੀ ਪਰਫੋਰਮ ਕਰਨ ਜਾ ਰਹੇ ਨੇ ਲਾਈਵ। ਸੋ ਟਿਕਟਾਂ ਤੁਸੀਂ ਆਪਣੀਆਂ ਆਪਣੀਆਂ ਲੰਡਨ ਵਾਲੇ ਹੋ, ਜਿੰਨੇ ਵੀ ਕਿਚਨ ਕੈਂਬਰਿਜ ਵਾਲੇ ਜਾਂ ਲੰਡਨ ਦੇ ਆਸ ਪਾਸ ਦੇ ਸ਼ਹਿਰਾਂ ਵਾਲੇ, ਤੁਸੀਂ ਈਵੈਂਟ ਬ੍ਰਾਈਟ ਤੋਂ ਟਿਕਟਾਂ ਲੈ ਸਕਦੇ ਹੋ ਆਰਨੇਤ। ਔਰ ਨਾਲ ਦੀ ਨਾਲ ਤੁਸੀਂ ਬ੍ਰੈਂਪਟਨ ਦੀਆਂ ਟਿਕਟਾਂ ਵੀ 17 ਅਕਤੂਬਰ ਨੂੰ ਬ੍ਰੈਂਪਟਨ ਪਰਫੋਰਮ ਕਰਨ ਜਾ ਰਹੇ ਨੇ ਆਰਨੇਤ ਬਾਈ। ਸੋ ਟਿਕਟਾਂ ਤੁਸੀਂ ਈਵੈਂਟ ਬ੍ਰਾਈਟ, ਬਹੁਤ ਹੀ ਜਾਣਕਾਰੀ ਲਈ 437-0001। ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਜੁੜੇ ਲੇਟ ਨੇ, ਸਮਾਂ ਆਪਣੇ ਕੋਲ 3 ਮਿੰਟ ਦਾ। ਰਸ਼ਮੀਤ ਜੀ ਤੁਸੀਂ ਆਨਰ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਸੋਰੀ ਲੇਟ ਹੈਗੀ ਆ। ਸੋ 1 ਮਿੰਟ ਲਾਂਗੇ 3 ਮਿੰਟਾਂ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ, ਘਰ ਚੋਂ ਪੈਸੇ ਕੱਢਣੇ ਹੈਗੇ, ਰਿਨਿਊਅਲ ਆ ਗਿਆ, ਡੈਟ ਇਕੱਠਾ ਕਰਨਾ, ਐਕੁਇਟੀ ਕੱਢਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਭਾਵ ਕਿ ਘਰ ਦੇ ਰਿਲੇਟਡ ਕੋਈ ਵੀ ਤੁਹਾਡਾ ਕੁਐਸਚਨ ਹੈਗਾ, ਆਲਵੇਸ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ।
0: ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੋਰਗੇ ਦੇ ਕਿਸੇ ਵੀ ਮਸਲੇ ਤੇ ਤੁਸੀਂ ਉਲਝੇ ਹੋਏ ਹੋ, ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਮੋਰਗੇਜ ਬਾਰੇ ਪ੍ਰੀ ਕੁਆਲੀਫਾਈ ਕਰਨਾ ਆਪਣੇ ਆਪ ਨੂੰ, ਕਿਸੇ ਵੀ ਤਰ੍ਹਾਂ ਦਾ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤਾਂ ਤੁਸੀਂ ਗੂਗਲ ਕਰ ਲੈਣਾ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਗੂਗਲ ਕਰ ਲਿਆ ਕਰੋ ਜਾਂ ਸਾਡੇ ਤੋਂ ਨੰਬਰ ਲੈ ਲਿਆ ਕਰੋ। ਮੋਰਗੇਜ ਦੇ ਕਿਸੇ ਵੀ ਮਸਲੇ 'ਤੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ 6475394499, 6475394499 ਰਸ਼ਮੀਤ ਕੌਰ। ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮੱਚ। ਸੋ 9056733337, 905-600-73-33-37। ਸੋ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਆਲ ਸਟੇਟ ਇੰਸ਼ੋਰੈਂਸ ਦਾ ਫਿਰ ਦੇ ਦਈਏ। ਆਲ ਸਟੇਟ ਇੰਸ਼ੋਰੈਂਸ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣ ਦੇ ਲਈ $1,000 ਬਚਾਉਣ ਦੇ ਲਈ 437-604-5093 ਕਾਲ ਕਰ ਲਿਓ। ਨਾਲ ਦੀ ਨਾਲ ਰੋਇਲ ਪਰਫਿਊਮਸ ਬਾਈ ਜੀ ਆਏ ਸੀ, ਗੁੱਸਾ ਕੱਢ ਕੇ ਕਹਿੰਦੇ ਇੱਦਾਂ ਕਿੱਦਾਂ ਅਸਲੀ ਪਰਫਿਊਮ ਤਾਂ ਬਣ ਹੀ ਨਹੀਂ ਸਕਦੇ, ਫਲਾਣੇ ਨੇ ਜਹਾਜ਼ ਨਹੀਂ ਬਣਾਇਆ, ਉਹ ਵੀ ਕਾਪੀ ਹੋ ਜਾਂਦੀ ਹੈ ਜੀ, ਸਭ ਕੁਝ ਹੋ ਜਾਂਦਾ। ਸਾਨੂੰ ਬਰਾਂਡਾ ਨੇ ਤਾਂ ਮਾਰ ਲਿਆ, ਸਾਨੂੰ ਇੱਕ ਦੂਜੇ ਨਾਲੋਂ ਵੱਧ ਕੇ ਦਿਖਣ ਨੇ ਤਾਂ ਮਾਰ ਲਿਆ। ਸੋ ਮੈਂ ਉਹ ਫਿਰ ਉਹਨੂੰ ਕਹਿਤਾ, ਮੈਂ ਬਾਈ ਜੀ ਤੁਸੀਂ ਜਿੱਤ ਕੇ ਮੈਂ ਹਾਰ ਗਿਆ। ਸੋ ਤੁਸੀਂ ਪਰਫਿਊਮਸ ਲੈਣੇ ਆ ਬਿਲਕੁਲ ਡਿਟੋ, ਤੁਹਾਨੂੰ $500-600 ਦੀ ਪਰਫਿਊਮ ਦੇ ਬਿਲਕੁਲ ਡਿਟੋ ਬਣਾ ਦੇਣਗੇ ਸਵਿਟਜ਼ਰਲੈਂਡ ਤੋਂ, ਜਿਹੜੇ ਇੰਪੋਰਟ ਕੀਤੇ ਗਏ ਆਇਲਸ ਨੇ ਸੇਮ ਡਿਟੋ, ਉਹਨਾਂ ਦੇ ਵੀ ਉੱਥੋਂ ਆਉਂਦੇ ਨੇ ਅਤੇ ਇਹਨਾਂ ਦੇ ਵੀ ਉੱਥੋਂ ਆਉਂਦੇ ਨੇ, ਬਸ ਲੈਵਲ ਹੋਰ ਲੱਗਿਆ ਹੋਣਾ। ਰੋਇਲ ਪਰਫਿਊਮਸ ਤੁਸੀਂ ਫੁੱਲਾਂ ਵਾਂਗੂ ਮਹਿਕਾਉਣਾ ਆ, 12-12 ਘੰਟੇ, 8-8 ਘੰਟੇ ਦੀ ਲੌਂਗ ਲਾਸਟਿੰਗ ਵਾਲੇ ਪਰਫਿਊਮ ਰੋਇਲ ਪਰਫਿਊਮ ਤੋਂ ਲੈ ਕੇ ਆਓ। 437-315-0701 ਰੇਡੀਓ ਡਾਂ ਦਾ ਰੈਫਰ ਦਿਓ ਅਤੇ ਚੌਥਾ ਤੋਹਫਾ ਬਿਲਕੁਲ ਫ੍ਰੀ, $100 ਚ ਤਿੰਨ ਪਰਫਿਊਮ, $100 ਚ ਤਿੰਨ ਪਰਫਿਊਮ। ਇਹ ਡੀਲ ਬਹੁਤਾ ਚਿਰ ਨਹੀਂ ਰਹਿਣੀਗੀ। ਸੋ 4373150701 ਰੋਇਲ ਪਰਫਿਊਮ। ਨਾਲ ਦੀ ਨਾਲ ਤੁਹਾਨੂੰ ਇੱਕ ਰੈਨੋਵੇਸ਼ਨ ਦਾ ਨੰਬਰ ਦਈਏ, ਹਮੇਸ਼ਾ ਤੁਸੀਂ ਕਾਲ ਕਰਕੇ ਪੁੱਛ ਜਾਓ ਕਿ ਰੈਨੋਵੇਸ਼ਨ ਵਾਸਤੇ ਕੋਈ ਵਧੀਆ ਬੰਦਾ ਚਾਹੀਦਾ, ਜਿਹੜਾ ਵਧੀਆ ਕਲੀਨ ਕੰਮ ਕਰੇ ਅਤੇ ਜੈਨੂਨ ਅਮਾਊਂਟ ਹੋਵੇ ਜਿਹਦੀ, ਜੈਨੂਨ ਜੇ ਪ੍ਰਾਈਜ਼ ਹੋਣ ਤਾਂ BDS ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਦੇ ਜਗਰਾਜ ਬਾਈ ਨੂੰ ਕਾਲ ਕਰ ਲਿਓ 905-965-6311। BDS ਹੋਮ ਰੈਨੋਵੇਸ਼ਨ ਅਤੇ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ, ਬੇਸਮੈਂਟ ਫਿਨਿਸ਼ ਕਰਨ ਦੇ ਲਈ, ਫਲੋਰਿੰਗ ਦੇ ਲਈ, ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਸਿੰਘ 905-65-6311 9059656311 ਤੇ ਨਾਲ ਦੀ ਨਾਲ ਕਿੱਥੋਂ ਮੇਰੇ ਘਰ ਦੇ ਨਾਲ ਦੀ ਨਾਲ ਡਰੀਮ ਹੋਮ ਅਪਲਾਇੰਸਸ ਨੂੰ ਯਾਦ ਰੱਖਣਾ ਜੀ, 905-805-3000 ਡਰੀਮ ਹੋਮ ਅਪਲਾਇੰਸਸ ਪੂਰੇ ਅੰਟਾਰੀਓ ਦੇ ਵਿੱਚੋਂ ਬੈਸਟ ਪ੍ਰਾਈਜ਼ਸ ਤੇ ਅਪਲਾਇੰਸਸ ਲੈਣੇ ਆ ਤਾਂ ਡਰੀਮ ਹੋਮ ਅਪਲਾਇੰਸਸ, ਡਰੀਮ ਹੋਮ ਅਪਲਾਇੰਸਸ ਨੂੰ ਤੁਸੀਂ ਯਾਦ ਰੱਖੋ। 905-805-3000 2915 ਅਰਜੰਟੀਆ ਰੋਡ ਮਿਸੀ ਸਾਗਾ, 2915 ਅਰਜੰਟੀਆ ਰੋਡ ਮਿਸੀ ਸਾਗਾ ਪਹੁੰਚ ਜਾਣਾ ਤੁਸੀਂ ਜੀ, ਫਿਰ 2915 ਅਰਜੰਟੀਆ ਰੋਡ ਮਿਸੀ ਸਾਗਾ। This is AM 530.
2: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਲ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ। ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ।

ਹੰਸਾਂ ਵਾਂਗ ਨਾ ਬਗਲੇ ਹੋਣ ਉਜਲ ਤੇ ਭਾਵੇਂ ਮੋਤੀਆਂ ਦੀ ਚੋਗ ਚੁਗਾ ਰੱਖੋ। ਹੰਸਾਂ ਵਾਂਗ ਨਾ ਬਗਲੇ ਹੋਣ ਉਜਲ ਭਾਵੇਂ ਮੋਤੀਆਂ ਦੀ ਚੋਗ ਚੁਗਾ ਦੇਖੋ। ਗਧਾ ਹਟੇ ਨਾ ਰੂੜੀ ਤੇ ਲੇਟਣੇ ਤੋਂ ਭਾਵੇਂ ਅਤਰ ਫਲੇਲਾਂ ਲਗਾ ਦੇਖੋ। ਸਿਰਫ ਨਾਗ ਹੀ ਮੇਲ ਦੇ ਬੀਨ ਉੱਤੇ ਮੂਹਰੇ ਮੱਝ ਦੇ ਬੀਨ ਵਜਾ ਦੇਖੋ। ਪੂਛ ਕੁੱਤੇ ਦੀ ਵਿੰਗੀ ਦੀ ਰਹੇ ਵਿੰਗੀ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ। ਪੂਛ ਕੁੱਤੇ ਦੀ ਵਿੰਗੀ ਦੀ ਰਹੇ ਵਿੰਗੀ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ ਤੇ ਭਾਵੇਂ ਹੁੱਕੇ ਦੀ ਨਲੀ ਵਿੱਚ ਪਾ ਦੇਖੋ। ਸਤਿ ਸ੍ਰੀ ਅਕਾਲ ਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ। ਬਹੁਤ ਪਿਆਰ ਕਰਦੇ ਹੋ, ਬੜਾ ਮਾਣ ਦਿੰਦੇ ਹੋ, ਬਹੁਤ ਪਿਆਰ ਨਾਲ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਰਿਸਪੌਂਡ ਵੀ ਕਰਦੇ ਹੋ, ਫੋਨ ਵੀ ਕਰਦੇ ਹੋ, ਬੜਾ ਹੌਸਲਾ ਵੀ ਵਧਾਉਂਦੇ ਹੋ। ਤੇ ਤੁਹਾਡੇ ਵਧਾਏ ਹੋਏ ਹੌਸਲੇ ਦੇ ਨਾਲ ਹੀ ਅਸੀਂ ਵਧੀਆ ਵਧੀਆ ਗੱਲਾਂ ਬਾਤਾਂ ਕਰਕੇ ਤੁਹਾਡਾ ਮਨ ਪਰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਗੀਤ ਸੰਗੀਤ ਦੇ ਨਾਲ ਵੀ। ਸੋ ਰੇਡੀਓ ਪ੍ਰੋਗਰਾਮ ਸਬਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਕਰਨ ਲੱਗਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ ਔਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ ਗੀਤ ਸੰਗੀਤ ਦੇ ਨਾਲ ਵੀ। ਅੱਜ ਕੱਲ੍ਹ ਇੱਕ ਹੋਰ ਬੜਾ ਪੱਖਵਾਂ ਜਿਹੜਾ ਮਸਲਾ ਜਿਹੜਾ ਸਾਡੇ ਬ੍ਰਹਮਟਨ ਦੇ ਵਿੱਚ ਸ਼ੁਰੂ ਹੋਇਆ ਹੋਇਆ ਕਿ 26 ਅਕਤੂਬਰ ਨੂੰ ਜਿਹੜੇ ਇਲੈਕਸ਼ਨ ਹੋ ਰਹੇ ਨੇ ਸਿਟੀ ਕੌਂਸਲ ਦੇ, ਸਕੂਲ ਟਰੱਸਟੀ ਦੇ ਔਰ ਮੇਅਰ ਦੇ, ਬਹੁਤ ਜ਼ੋਰ ਸ਼ੋਰ ਲੱਗਿਆ ਹੋਇਆ ਅੱਜ ਕੱਲ੍ਹ ਸਾਰੇ ਕੈਂਡੀਡੇਟਸ ਦਾ। ਤੇ ਤੁਹਾਡੇ ਕੋਲ ਮੇਰਾ ਖਿਆਲ ਹੈ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜੀ ਆਮ ਪਬਲਿਕ ਹੁੰਦੀ ਨਾ, ਆਮ ਜਿਹੜੇ ਦੋਸਤ ਮਿੱਤਰ ਲੋਕ ਹੁੰਦੇ ਨੇ, ਉਹਨਾਂ ਕੋਲ ਬੜਾ ਵਧੀਆ ਇੱਕ ਸੁਨਹਿਰਾ ਮੌਕਾ ਹੁੰਦਾ ਹੈ ਕਿ ਜੋ ਜੋ ਤੁਸੀਂ ਪੁੱਛਣਾ ਚਾਹੋ, ਇਹ ਮੌਕਾ ਹੈ। ਤੁਹਾਡੇ ਕੋਲ ਆਉਣਗੇ ਵੀ, ਤੁਹਾਨੂੰ ਧਿਆਨ ਦੇ ਨਾਲ ਸੁਣਨਗੇ ਵੀ, ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਪ੍ਰੋਮਿਸਿਸ ਵੀ ਕਰਨਗੇ। ਪਰ ਇਹ ਤੁਸੀਂ ਦੇਖਣਾ ਹੈ ਕਿ ਪਹਿਲਾਂ ਚੁਣਿਆ ਹੋਇਆ ਨੇ ਜਿਹੜੇ ਜਿਹੜੇ ਪ੍ਰੋਮਿਸ ਕੀਤੇ ਸੀ ਉਹ ਫੁਲਫਿਲ ਕੀਤੇ ਆ ਜਾਂ ਨਹੀਂ ਕੀਤੇ, ਉਹ ਦੁਬਾਰਾ ਇਸ ਮੂੰਹ ਦੇ ਨਾਲ ਆ ਕੇ ਤੁਹਾਨੂੰ ਵੋਟਾਂ ਮੰਗਣ ਦੇ ਲਈ ਕਹਿੰਦੇ ਨੇ। ਤੇ ਨਵਿਆਂ ਦੇ ਬਾਰੇ ਵੀ ਤੁਸੀਂ ਛਾਣਬੀਨ ਕਰੋ ਕਿ ਨਵਾਂ ਆਉਣ ਵਾਲਾ ਜਿਹੜਾ ਕਿਸ ਤਰ੍ਹਾਂ ਦਾ ਹੈ, ਕਿੰਨਾ ਕੁ ਰਿਲਾਇਬਲ ਹੈ, ਕਿੰਨਾ ਕੁ ਆਪਣੇ ਵਾਅਦੇ ਦਾ ਪੱਕਾ ਹੈ। ਸੋ ਇਹ ਮੌਕਾ ਹੁੰਦਾ ਹੈ। ਉਹ ਕਹਿੰਦੇ ਵੀ ਜਦੋਂ ਪਛਤਾਏ ਖਿਆਉਤ ਜਬ ਚਿੜੀਆ ਚੋਗੀ ਖੇਤ, ਜਦੋਂ ਇਲੈਕਸ਼ਨ ਹੋ ਗਏ ਨਾ ਫਿਰ ਉਸ ਤੋਂ ਬਾਅਦ ਉਲਾਮੇ ਦੇਣੇ ਕਿ ਸਾਡਾ ਕੈਂਡੀਡੇਟ ਜੀ ਇਹ ਅੱਛਾ ਨਹੀਂ ਜੀ, ਕੰਮ ਉਹਨੇ ਨਹੀਂ ਕੀਤਾ ਜੀ, ਇਹ ਫਿਰ ਬਾਅਦ ਦੀਆਂ ਗੱਲਾਂ ਜਿਹੜੀਆਂ ਨਾ, ਤੂੰ ਤਾਂ ਫਿਰ ਐਵੇਂ ਕਹਿਣ ਦੇ ਹੱਕਦਾਰ ਅਸੀਂ ਬਣਦੇ ਨਹੀਂ ਆ। ਹੁਣ ਸਾਡਾ ਹੱਕ ਹੈ, ਰਾਈਟ ਹੈ, ਜਿਹੜੇ ਜਿਹੜੇ ਵੀ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛੋ। ਜਿਹੜੇ ਪਹਿਲਾਂ ਬਣੇ ਹੋਏ ਹਨ ਉਹ ਜੇ ਆਉਂਦੇ ਹਨ ਉਹਨਾਂ ਨੂੰ ਪੁੱਛੋ ਵੀ ਪਹਿਲਾਂ ਜੋ ਪ੍ਰੋਮਿਸਿਸ ਕੀਤੇ ਸੀ ਉਹ ਫੁਲਫਿਲ ਸਾਰੇ ਹੋ ਗਏ, ਅੱਗੇ ਦੇ ਕੀ ਉਹ ਵਾਅਦੇ ਕਰਦੇ ਨੇ ਤੁਹਾਡੇ ਨਾਲ। ਪਹਿਲੀ ਗੱਲ ਤਾਂ ਜਿਨ੍ਹਾਂ ਨੇ ਪਹਿਲੇ ਪ੍ਰੋਮਿਸਿਸ ਪੂਰੇ ਨਹੀਂ ਕੀਤੇ ਅੱਗੇ ਦੇ ਵਾਅਦੇ ਕਰਨ ਦੇ ਹੱਕਦਾਰ ਹੈ ਹੀ ਨਹੀਂ। ਸੋ ਤੁਹਾਡੀ ਜ਼ਿੰਮੇਵਾਰੀ ਹੁਣ ਤੁਸੀਂ ਦੇਖਣਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਨਿਭਾਉਂਦੇ ਹੋ, ਇਹ ਤੁਹਾਡੇ ਉੱਪਰ ਸਭ ਡਿਪੈਂਡ ਹੈ। ਸੋ 6473675353 ਸਾਡਾ ਨੰਬਰ ਹੈ, 6473673553 ਰੇਡੀਓ ਪ੍ਰੋਗਰਾਮ ਸਬਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, ਵਿਸ਼ਵ ਪੰਜਾਬੀ ਸਾਂਝ, ਜੋ ਪੰਜਾਬ ਤੋਂ ਰੋਜ਼ ਸ਼ਾਮ ਵੇਲੇ ਆਪਣੇ ਇੱਥੇ ਕੈਨੇਡਾ ਦੇ, ਕਿਉਂਕਿ ਇਸ ਵੇਲੇ ਉੱਥੇ ਸਵੇਰ ਹੋਈ ਹੁੰਦੀ ਹੈ, ਸਵੇਰ ਨੂੰ ਉਹ ਪਬਲਿਸ਼ ਹੁੰਦਾ ਅਖਬਾਰ, ਤੁਸੀਂ ਸ਼ਾਮ ਨੂੰ ਇੱਥੇ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ ਔਰ VPS24.hd ਭਰੋ ਤੇ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜੇ ਤੁਸੀਂ ਦੇਖੋਗੇ ਬਹੁਤ ਬਹੁਤ ਅੱਛੇ ਸਾਹਿਤਕ ਪ੍ਰੋਗਰਾਮ ਔਰ ਬਹੁਤ ਅੱਛੀਆਂ ਅੱਛੀਆਂ ਪੁਰਾਣੀਆਂ ਕਲਾਸਿਕ ਨਵੀਆਂ ਫਿਲਮਾਂ ਪੰਜਾਬੀ ਔਰ ਵਿਸ਼ਵ ਪੰਜਾਬੀ ਸਭਾ ਦੁਆਰਾ ਜਿੱਥੇ ਜਿੱਥੇ ਵੀ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਸਾਰਿਆਂ ਦੀ ਰਿਕਾਰਡਿੰਗ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਸੋ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਿਸ ਤਰ੍ਹਾਂ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਨਾਲ ਚਰਚਾ ਕਰਦਾ ਆ ਰਿਹਾ ਕਿ 2-3-4 ਅਕਤੂਬਰ ਨੂੰ ਬਹੁਤ ਇੱਕ ਵਧੀਆ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਜਿੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ, ਅੱਜ ਉਸਦਾ ਉਦਘਾਟਨ ਹੋ ਗਿਆ ਸਵੇਰੇ 11 ਵਜੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਅੱਛੀਆਂ ਅੱਛੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਹਰ ਫੀਲਡ ਦੇ ਨਾਲ ਰਿਲੇਟਡ,
ਖਾਸ ਤੌਰ ਤੇ ਲਿਟਰੇਚਰ ਦੇ ਨਾਲ, ਚਾਹੇ ਕੋਈ ਕਵਿਤਾ ਦਾ ਸ਼ੌਕੀਨ ਹੈ, ਜੇ ਕੋਈ ਕਹਾਣੀ ਦਾ ਸ਼ੌਕੀਨ ਹੈ, ਜੇ ਕੋਈ ਵਾਰਤਕ ਦਾ ਸ਼ੌਕੀਨ ਹੈ, ਜੇ ਹੋਰ ਕੋਈ ਕਿਸੇ ਕੁਲੈਕਸ਼ਨ ਦਾ ਕੋਈ ਸ਼ੌਕੀਨ ਹੈ ਪੜ੍ਹਨ ਦਾ, ਤੇ ਤੁਸੀਂ ਚੇਤਨਾ ਪ੍ਰਕਾਸ਼ਨ ਗੁਲਾਟੀ ਸਾਹਿਬ, ਸਤੀਸ਼ ਗੁਲਾਟੀ ਜੀ ਇੱਥੇ ਆਏ ਹੋਏ ਨੇ, ਤੇ ਤੁਸੀਂ ਆਓ ਮਿਲੋ ਤੇ ਕਿਤਾਬਾਂ ਦੇਖੋ। ਦੇਖਣ ਦਾ ਕੋਈ ਮੁੱਲ ਨਹੀਂ ਹੈ, ਤੁਸੀਂ ਦੇਖੋਗੇ ਆ ਕੇ ਇੱਕ ਵਾਰ, ਤੇ ਫਿਰ ਕੋਈ ਨਾ ਕੋਈ ਜ਼ਰੂਰ ਖਰੀਦੋਗੇ, ਕਿਉਂਕਿ ਤੁਹਾਡੇ ਮਨਪਸੰਦ ਦੀ ਕੋਈ ਨਾ ਕੋਈ ਕਿਤਾਬ ਜ਼ਰੂਰ ਉੱਥੋਂ ਤੁਹਾਨੂੰ ਮਿਲ ਜਾਏਗੀ। ਬਹੁਤ ਵੱਡੀ ਮਾਤਰਾ ਦੇ ਵਿੱਚ ਕਿਤਾਬਾਂ ਉੱਥੇ ਆਈਆਂ ਹੋਈਆਂ ਨੇ। ਅੱਜ 24 ਤਰੀਕ ਤੋਂ ਇਨੋਗਰੇਸ਼ਨ ਹੋਈ ਹੈ ਔਰ 11 ਅਕਤੂਬਰ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੀ ਉਹ ਜਿਹੜੀ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ, ਤੇ 2-3-4 ਨੂੰ ਉੱਥੇ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਉਸ ਦੇ ਜਿੱਦਾਂ ਉਹ ਕਹਿੰਦੇ ਜਦੋਂ ਵਿਆਹ ਧਰਿਆ ਜਾਵੇ ਤੇ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ, ਸਾਡੇ ਵੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਨੇ। ਅੱਜ ਸਾਡੇ 3-4 ਮਹਿਮਾਨ ਜਿਨ੍ਹਾਂ ਨੇ 2-3-4 ਅਕਤੂਬਰ ਨੂੰ ਪਾਰਟਿਸਿਪੇਟ ਕਰਨਾ ਤੇ ਉਹ ਪਹੁੰਚ ਗਏ ਨੇ, ਜਿਨ੍ਹਾਂ ਦੇ ਵਿੱਚ ਮੇਰੇ ਨਾਲ ਰੇਡੀਓ ਤੇ ਜਿਹੜੇ ਹਾਜ਼ਰ ਹੁੰਦੇ ਸੀ ਹੁਸਨੈਨ ਅਕਬਰ ਜੀ ਵੀ ਅੱਜ ਪਹੁੰਚ ਗਏ ਨੇ ਸਾਡੇ ਕੋਲ। ਹੋ ਸਕਦਾ ਹੈ ਕਿ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣ ਥੋੜੀ ਦੇਰ ਤੱਕ, ਕਿਉਂਕਿ ਉਹ ਸਵੇਰੇ ਕਾਫੀ ਲੰਬਾ ਸਫ਼ਰ ਕਰਕੇ ਆਏ ਸੀ ਤੇ ਰੈਸਟ ਕਰ ਰਹੇ ਨੇ। ਮੈਨੂੰ ਉਮੀਦ ਹੈ ਕਿ ਥੋੜੀ ਦੇਰ ਤੱਕ, ਮੈਂ ਉਹਨਾਂ ਨੂੰ ਕਿਹਾ ਸੀ ਭਾਈ ਆਓ, ਸਾਡੇ ਦੋਸਤ ਮਿੱਤਰ ਸਰੋਤੇ ਤੁਹਾਨੂੰ ਮਿਸ ਕਰਦੇ ਆਏ ਤੇ ਜ਼ਰੂਰ ਮੇਰਾ ਖਿਆਲ ਉਹ ਆਉਣਗੇ ਸਾਡੇ ਕੋਲ ਥੋੜੀ ਦੇਰ ਵਾਸਤੇ ਭਾਵੇਂ ਆਉਣ। ਬਾਬਾ ਨਜ਼ਮੀ, ਜਿਹੜੇ ਤੁਹਾਡੇ ਵਿੱਚੋਂ ਕੋਈ ਸਾਹਿਤ ਨੂੰ ਪ੍ਰੇਮ ਕਰਨ ਵਾਲੇ ਜਾਂ ਪੰਜਾਬੀ ਕਵਿਤਾ ਨੂੰ ਪ੍ਰੇਮ ਕਰਨ ਵਾਲੇ ਹੈ ਨੇ, ਤਾਂ ਜ਼ਰੂਰ ਬਾਬਾ ਨਜ਼ਮੀ ਦੇ ਨਾਮ ਤੋਂ ਜ਼ਰੂਰ ਜਾਣੂ ਹੋਣਗੇ, ਜਿਨ੍ਹਾਂ ਨੇ ਬੇਸ਼ੁਮਾਰ ਕਵਿਤਾਵਾਂ ਲਿਖੀਆਂ ਨੇ। ਮੈਂ ਇਕਬਾਲ ਪੰਜਾਬੀ ਦਾ ਉਹਨਾਂ ਦੀ ਇੱਕ ਬਹੁਤ ਵੱਡ ਅਕਾਰੀ ਪੁਸਤਕ ਜਿਹੜੀ ਪਬਲਿਸ਼ ਹੋ ਚੁੱਕੀ, ਉਹਦਾ 5ਵਾਂ ਐਡੀਸ਼ਨ ਆ ਚੁੱਕਾ, ਇੰਨੀ ਜ਼ਿਆਦਾ ਵਿਕੀ ਆ ਉਹ। ਸਾਡੇ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਨਾਲ ਸੰਬੰਧਿਤ ਹਨ ਦਿੱਲੀ ਤੋਂ, ਉਹ ਵੀ ਪਹੁੰਚ ਚੁੱਕੇ ਨੇ। ਸਾਡੇ ਭੈਣ ਜੀ ਇੱਕ ਲਵਲੀ ਸਲੂਜਾ ਜੀ, ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਅੱਜ 4-5 ਮਹਿਮਾਨ ਸਾਡੇ ਕੋਲ ਆ ਗਏ ਨੇ, ਅਸੀਂ ਉਹਨਾਂ ਨੂੰ ਠਹਿਰਾਇਆ ਹੋਇਆ ਤੇ ਬਸ 2-4 ਦਿਨ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੱਧਰ ਉੱਧਰ ਬਿਜ਼ੀ ਹੋਣਗੇ, ਤੇ 2-3-4 ਅਕਤੂਬਰ ਨੂੰ ਸਾਡੇ ਸਾਹਿਤਕ ਸੱਭਿਆਚਾਰਕ ਮੇਲੇ ਦੇ ਵਿੱਚ ਤੁਹਾਡਾ ਸਾਹਿਤ ਦੀ ਤ੍ਰਿਪਤੀ ਵੀ ਕਰਨਗੇ, ਤੁਹਾਨੂੰ ਗੱਲਾਂ ਬਾਤਾਂ ਦੇ ਨਾਲ ਵੀ ਨਿਹਾਲ ਕਰਨਗੇ ਔਰ ਆਪਣੀਆਂ ਕਵਿਤਾਵਾਂ ਦੇ ਨਾਲ ਔਰ ਗੀਤ ਸੰਗੀਤ ਦੇ ਨਾਲ ਵੀ ਤੁਹਾਨੂੰ ਨਿਹਾਲ ਕੀਤਾ ਜਾਏਗਾ। ਤੁਸੀਂ ਜ਼ਰੂਰ ਫਾਇਦਾ ਉਠਾਓਗੇ। 114 ਕੈਨੇਡੀ ਰੋਡ ਦੇ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਬਣਿਆ ਹੋਇਆ ਵਿਲੇਜ ਆਫ ਵਿਸ਼ਵ ਪੰਜਾਬੀ ਭਵਨ। ਸੋ ਤੁਸੀਂ ਆਓ ਤੇ 2-3-4 ਅਕਤੂਬਰ ਨੂੰ ਸਾਡੇ ਨਾਲ ਉਹਦੇ ਵਿੱਚ ਪਾਰਟੀਸਪੇਟ ਕਰੋ ਤੇ ਤੁਸੀਂ ਜ਼ਰੂਰ ਨਿਰਾਸ਼ ਨਹੀਂ ਹੋਵੋਗੇ ਉਸ ਪ੍ਰੋਗਰਾਮ ਨੂੰ ਦੇਖ ਕੇ। ਬਾਕੀ ਉਸ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਐਡਰੈਸ ਦੇ ਬਾਰੇ, ਜੇ ਕੋਈ ਤੁਸੀਂ ਪਾਰਟੀਸਪੇਟ ਕਰਨਾ ਹੋਵੇ, ਤਾਂ ਤੁਸੀਂ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਇੱਥੇ ਵੀ ਫੋਨ ਕਰ ਸਕਦੇ ਹੋ 647-357-5353 ਦੇ ਉੱਪਰ, ਮੈਨੂੰ ਪਰਸਨਲ ਨੰਬਰ 'ਤੇ ਵੀ ਫੋਨ ਕਰ ਸਕਦੇ ਹੋ, 437-243-3091 ਨੰਬਰ ਹੈ। ਚਲੋ ਖੈਰ ਇਹ ਤੇ ਚੱਲਦਾ ਹੀ ਰਹੇਗਾ ਤੇ ਬਾਕੀ ਅੱਜ ਦੇਖੋ ਜੀ 24 ਸਪਟੈਂਬਰ ਹੋ ਗਈ, ਵੀਰਵਾਰ ਦਾ ਦਿਨ ਹੈ ਤੇ 12 ਡਿਗਰੀ ਟੈਂਪਰੇਚਰ ਇਸ ਵੇਲੇ ਤੇ ਦਿਨ ਵੇਲੇ ਰਿਹਾ 19 ਡਿਗਰੀ ਵੱਧ ਤੋਂ ਵੱਧ। ਕੱਲ੍ਹ ਨੂੰ 25 ਸਤੰਬਰ ਹੋ ਜਾਣੀ ਫਰਾਈਡੇ ਹੈ, 21 ਡਿਗਰੀ ਟੈਂਪਰੇਚਰ ਰਹੇਗਾ। ਕੱਲ 7:09 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 7:10 ਤੇ, ਦੇਖੋ ਕੁਦਰਤ ਦਾ ਕਿੱਡਾ ਇਤਫਾਕ ਹੈ, 7:09 ਤੇ ਸੂਰਜ ਨੇ ਚੜ੍ਹਨਾ ਤੇ 7:10 ਤੇ ਉਸਨੇ ਸਨਸੈਟ ਹੋ ਜਾਣਾ, ਲੇਕਿਨ ਸ਼ਾਮ ਨੂੰ 12 ਘੰਟਿਆਂ ਦੇ ਬਾਅਦ। ਸੋ ਚਲੋ ਇਹ ਤਾਂ ਸਿਲਸਿਲਾ ਕੁਦਰਤ ਦਾ, ਇਹਦੇ ਅੱਗੇ ਤਾਂ ਸਾਡਾ ਕੋਈ ਚਾਰਾ ਨਹੀਂ ਹੈ। ਜੋ ਰੰਗ ਉਸ ਰੱਬ ਦੇ ਨੇ, ਉਸ ਰੰਗਾਂ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਰੰਗ ਕੇ ਰੱਖੀਏ, ਤਾਂ ਹੀ ਸਾਡੇ ਲਈ ਉਹ ਬਿਹਤਰ ਸਾਬਤ ਹੋ ਸਕਦਾ। ਸੋ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਜੇ ਆਪਾਂ ਸ਼ੁਰੂ ਕਰਾਂਗੇ ਨਾ, ਮੈਂ ਬਾਈ ਚਾਂਸ ਨਾ ਅੱਜ ਇੱਕ ਜਗ੍ਹਾ ਤੇ ਇੱਕ ਪੜ੍ਹ ਰਿਹਾ ਸੀ, ਕਿਸੇ ਆਦਮੀ ਦੀ ਗੱਲਬਾਤ ਸੁਣ ਰਿਹਾ ਸੀ, ਮੈਨੂੰ ਬੜੀ ਉਹ ਪ੍ਰਭਾਵਿਤ ਕੀਤੀ, ਬੜੀ ਅਪੀਲ ਕੀਤੀ ਉਸਨੇ। ਇੱਕ ਤਾਂ ਐਸੀ, ਉਹ ਕਹਿੰਦਾ ਵੀ ਮੰਨ ਲਓ ਤੁਸੀਂ ਕੋਈ ਐਸੀ ਦਵਾਈ ਖਾਂਦੇ ਹੋ ਜਿਹੜੀ ਦਵਾਈ ਤੁਹਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ, ਡਾਕਟਰ ਨੇ ਤੁਹਾਨੂੰ ਕਿਹਾ ਵੀ ਭਾਈ ਆਹ ਦਵਾਈ ਤੂੰ ਖਾਣੀ ਹੀ ਖਾਣੀ ਹੈ, ਨਹੀਂ ਤਾਂ ਤੇਰੀ ਸਿਹਤ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ। ਖੁਦਾ ਨਾ ਖਾਸਤਾ ਇੱਕ ਦਿਨ ਉਹ ਦਵਾਈ ਅਚਾਨਕ ਤੁਹਾਡੀ ਨਾ, ਤੁਹਾਨੂੰ ਧਿਆਨ ਨਹੀਂ ਰਿਹਾ ਤੇ ਖਤਮ ਹੋ ਗਈ। ਜਦੋਂ ਦਵਾਈ ਖਤਮ ਹੋ ਗਈ ਤੇ ਨੈਚੁਰਲ ਤੁਸੀਂ ਬੜੀ ਚਿੰਤਾ ਦੇ ਵਿੱਚ ਹੋ ਜਾਓਗੇ, ਭਾਈ ਡਾਕਟਰ ਨੇ ਤਾਂ ਮੈਨੂੰ ਕਿਹਾ ਵੀ ਰੋਜ਼ ਦਵਾਈ ਖਾਣੀ ਖਾਣੀ ਹੈ, ਇਸ ਨੂੰ ਮਿਸ ਨਹੀਂ ਕਰਨਾ, ਨਾਗਾ ਨਹੀਂ ਪਾਉਣਾ, ਬੜਾ ਨੁਕਸਾਨ ਹੋ ਸਕਦਾ। ਇਹ ਦਵਾਈ ਖਤਮ ਹੋ ਗਈ, ਮੈਨੂੰ ਖਿਆਲ ਨਹੀਂ ਰਿਹਾ,
ਤੇ ਤੁਸੀਂ ਦੌੜੋਗੇ ਕਿਸੇ ਨਾ ਕਿਸੇ ਮੈਡੀਸਨ ਸਟੋਰ ਦੇ ਉੱਪਰ। ਮੈਡੀਸਨ ਸਟੋਰ ਵਾਲਾ ਤੁਹਾਨੂੰ ਅੱਗੋਂ ਕਹਿ ਦੇਵੇ ਭਾਈ ਇਹ ਦਵਾਈ ਮੇਰੇ ਕੋਲੇ ਨਹੀਂ ਹੈ, ਫਿਰ ਕੀ ਕਰੋਗੇ? ਫਿਰ ਕਿਸੇ ਹੋਰ ਮੈਡੀਸਨ ਸਟੋਰ ਤੇ ਦੌੜੋਗੇ। ਅੱਗੋਂ ਉਹ ਵੀ ਕਹਿ ਦੇ ਭਾਈ ਮੇਰੇ ਕੋਲ ਵੀ ਇਹ ਦਵਾਈ ਨਹੀਂ ਹੈ, ਖਤਮ ਹੈ। ਦੋ ਤਿੰਨ ਚਾਰ ਮੈਡੀਸਨ ਸਟੋਰ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਵੀ ਉੱਤੋਂ ਰਾਤ ਵੀ ਪੈਂਦੀ ਪਈ ਹੈ, ਟਾਈਮ ਵੀ ਜ਼ਿਆਦਾ ਨਾ ਹੋ ਜਾਏ, ਮੈਡੀਸਨ ਸਟੋਰ ਵੀ ਬੰਦ ਨਾ ਹੋ ਜਾਣ, ਕੋਸ਼ਿਸ਼ ਕਰੋਗੇ ਵੀ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਉਹ ਦਵਾਈ ਲੱਭ ਜੇ। ਤਿੰਨਾਂ ਚਾਰਾਂ ਮੈਡੀਕਲ ਸਟੋਰ ਤੋਂ ਨਹੀਂ ਲੱਭਦੀ, ਫਿਰ ਤੁਸੀਂ ਡਾਕਟਰ ਨੂੰ ਫੋਨ ਕਰਦੇ ਹੋ, ਆਪਣੇ ਡਾਕਟਰ ਨੂੰ, ਜਿਸ ਤੋਂ ਡਾਕਟਰ ਤੁਸੀਂ ਦਵਾਈ ਲਿਖਾਈ, ਵੀ ਡਾਕਟਰ ਸਾਹਿਬ ਉਹ ਦਵਾਈ ਮੈਨੂੰ ਮਿਲ ਨਹੀਂ ਰਹੀ, ਮੈਨੂੰ ਕੋਈ ਉਹਦਾ ਸਬਸਟੀਚਿਊਟ ਹੀ ਦੱਸ ਦਿਓ ਕਿ ਉਹਦੀ ਜਗ੍ਹਾ ਤੇ ਕੋਈ ਹੋਰ ਦਵਾਈ ਮੈਂ ਲਿਆ, ਉਹ ਤਾਂ ਦਵਾਈ ਮੇਰੀ ਖਤਮ ਹੋ ਗਈ, ਮੈਨੂੰ ਖਿਆਲ ਨਹੀਂ ਰਿਹਾ, ਪਹਿਲੇ ਟਾਈਮ ਸਿਰ ਪਤਾ ਨਹੀਂ ਕੀਤਾ ਮੈਂ। ਉਹ ਮੈਡੀਸਨ ਦਾ ਤੁਹਾਨੂੰ ਸਬਸਟੀਚਿਊਟ ਵੀ ਦਿੰਦਾ, ਉਹ ਵੀ ਦੋ ਤਿੰਨ ਸਟੋਰਾਂ ਤੋਂ ਨਹੀਂ ਮਿਲਦੀ, ਇੱਕ ਬਾਈ ਚਾਂਸ ਇੱਕ ਦੂਰ ਦੁਰਾਡੇ ਕਿਸੇ ਸਟੋਰ ਦੇ ਉੱਪਰ ਤੁਹਾਨੂੰ ਉਹ ਦਵਾਈ ਮਿਲ ਜਾਂਦੀ ਹੈ, ਲੇਕਿਨ ਉਹ ਦਵਾਈ ਜਿੰਨੇ ਦੀ ਹੁੰਦੀ ਹੈ ਨਾ ਤੁਹਾਨੂੰ ਉਸ ਤੋਂ ਡਬਲ ਰੇਟ ਦੱਸਦਾ ਉਹ। ਲੇਕਿਨ ਤੁਸੀਂ ਜਿਸ ਸਿਚੁਏਸ਼ਨ ਦੇ ਵਿੱਚ ਉਸ ਵੇਲੇ ਹੋ, ਤੁਸੀਂ ਉਹਨੂੰ ਕਹੋਗੇ ਭਾਈ ਡਬਲ ਛੱਡ ਕੇ ਟ੍ਰਿਪਲ ਜਿਹੜਾ ਮਰਜ਼ੀ ਜਿੰਨੇ ਮਰਜ਼ੀ ਪੈਸੇ ਲਾ, ਮੈਨੂੰ ਮੇਰੀ ਦਵਾਈ ਦੇ ਭਾਈ, ਮੈਂ ਤਾਂ ਲੈਣੀ ਲੈਣੀ ਹੈ। ਸੋ ਮੈਂ ਤੁਹਾਨੂੰ ਦਿੱਤੀ ਇੱਕ ਐਗਜ਼ਾਮਪਲ। ਉਹ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਇੰਨੇ ਚਿੰਤਤ ਹੋ, ਦੌੜਦੇ ਹੋ, ਭੱਜਦੇ ਹੋ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਦਵਾਈ ਜਿਹੜੀ ਹੈ ਨਾ ਮਿਲ ਜਾਵੇ, ਪ੍ਰਾਪਤ ਹੋ ਜਾਵੇ। ਉਹ ਕਹਿੰਦਾ ਵੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚੋਂ ਕਈ ਵਾਰ ਸਾਡੇ ਖੁਸ਼ੀਆਂ ਜਿਹੜੀਆਂ ਗਾਇਬ ਹੋ ਜਾਂਦੀਆਂ ਨੇ, ਤੇ ਅਸੀਂ ਫਿਰ ਨਿਰਾਸ਼ ਹੋ ਕੇ ਕਿਉਂ ਬੈਠ ਜਾਂਦੇ ਹਾਂ? ਉਦੋਂ ਅਸੀਂ ਕਿਉਂ ਨਹੀਂ ਇੰਨੀ ਭੱਜ ਨੱਠ ਕਰਦੇ ਜਿੰਨੇ ਆਪਣੇ ਸਿਹਤ ਨੂੰ ਨੁਕਸਾਨ ਹੋਣ ਵੇਲੇ ਦਵਾਈ ਦੀ ਪ੍ਰਾਪਤੀ ਲਈ ਭੱਜ ਨੱਠ ਕਰਦੇ ਹਾਂ? ਸਾਡੀਆਂ ਖੁਸ਼ੀਆਂ, ਮੰਨ ਲਓ ਕੋਈ ਜ਼ਿੰਦਗੀ ਦੇ ਵਿੱਚ ਉਤਰਾਅ ਆ ਗਿਆ ਸਾਡੇ, ਤੇ ਅਸੀਂ ਨਮੋਸ਼ ਹੋ ਕੇ ਬੈਠ ਜਾਂਦੇ ਹਾਂ, ਇੰਤਜ਼ਾਰ ਕਰਨ ਲੱਗ ਪੈਂਦੇ ਹਾਂ, ਚਲੋ ਯਾਰ ਕੋਈ ਦੇਖੋ ਸਬੱਬ ਨਾਲ ਕੋਈ ਐਸਾ ਮੌਕਾ ਫਿਰ ਆਵੇ ਤੇ ਮੈਨੂੰ ਉਹ ਕੋਈ ਖੁਸ਼ੀ ਮਿਲੇ। ਨਹੀਂ, ਇਹ ਜਿਹੜਾ ਐਟੀਚਿਊਡ ਹੈ ਨਾ, ਇਹ ਗਲਤ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਸਿਹਤ ਸਰੀਰ ਦੀ ਸੰਭਾਲ ਦੇ ਲਈ, ਉਹ ਦਵਾਈ ਦੀ ਪ੍ਰਾਪਤੀ ਲਈ ਪੂਰੇ ਬਾਜ਼ਾਰਾਂ ਦੇ ਵਿੱਚ ਘੁੰਮ ਘੁਮਾ ਕੇ, ਮੈਡੀਕਲ ਸਟੋਰਾਂ ਤੇ ਚੱਕਰ ਲੱਗ ਲਗਾ ਕੇ, ਡਾਕਟਰ ਨੂੰ ਫੋਨ ਕਰ, ਇੱਧਰ ਜਾ ਉੱਧਰ ਜਾ, ਉਪਰਾਲੇ ਕਰ ਕਰਕੇ ਉਸ ਦਵਾਈ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਉਸੇ ਤਰੀਕੇ ਨਾਲ ਹੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਗੁਆਚੀ ਹੋਈ ਖੁਸ਼ੀ ਨੂੰ ਭਾਲਣ ਦੇ ਲਈ ਵੀ ਉਸੇ ਤਰ੍ਹਾਂ ਹੀ ਉਪਰਾਲੇ ਕਰਨੇ ਚਾਹੀਦੇ ਨੇ। ਦੇਖੋ ਯਾਰ, ਬਾਈ ਚਾਂਸ ਤੁਹਾਨੂੰ ਲੱਗਦਾ ਤੁਸੀਂ ਬੈਠੇ ਹੋ, ਨਿਰਾਸ਼ ਹੋ, ਤੁਹਾਡਾ ਕੋਈ ਦੋਸਤ ਹੈ ਜਿਸ ਨਾਲ ਮਿਲ ਕੇ ਤੁਹਾਨੂੰ ਖੁਸ਼ੀ ਹੁੰਦੀ ਹੈ, ਤੇ ਜਾਓ ਉਹਦੇ ਕੋਲ, ਮਿਲੋ, ਫੋਨ ਕਰੋ ਉਸਨੂੰ, ਉਹਨੂੰ ਕਹੋ ਮੈਂ ਭਾਈ ਆ ਰਿਹਾ ਯਾਰ, ਮੈਂ ਥੋੜਾ ਜਿਹਾ ਨਿਮੋਸ਼ ਜਿਹਾ ਹੋਇਆ ਹੋਇਆ, ਮੈਨੂੰ ਥੋੜਾ ਜਿਹਾ ਕੋਈ ਡਿਪਰੈਸ ਜਿਹਾ ਹੋਇਆ ਹੋਇਆ, ਤੇ ਮੈਂ ਤੇਰੇ ਕੋਲ ਆ ਰਿਹਾ, ਆਪਾਂ ਟਾਈਮ ਸਪੈਂਡ ਕਰਨਾ, ਤੁਹਾਡਾ ਨਿੱਜੀ ਦੋਸਤ ਹੈ, ਬੜਾ ਨਜ਼ਦੀਕੀ ਦੋਸਤ ਹੈ, ਜਾਓ ਗੱਲਾਂ ਬਾਤਾਂ ਕਰੋ, ਪਿਆਰ ਮੁਹੱਬਤ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰੋ, ਤੇ ਜ਼ਰੂਰ ਤੁਸੀਂ ਖੁਸ਼ ਹੋਗੇ, ਜ਼ਰੂਰ ਤੁਹਾਡੀ ਸਿਹਤ ਦੇ ਵਿੱਚ ਕੋਈ ਨਾ ਕੋਈ ਉਸਦਾ ਅਸਰ ਹੋਏਗਾ ਹੀ ਹੋਏਗਾ। ਸੋ ਇੰਤਜ਼ਾਰ ਨਾ ਕਰਦੇ ਫਿਰ ਇਸ ਚੀਜ਼ ਦਾ ਵੀ, ਕੋਈ ਨਹੀਂ ਜਦੋਂ ਕੋਈ ਸਬੱਬ ਆਏਗਾ, ਕੋਈ ਮੌਕਾ ਮਿਲੇਗਾ ਤੇ ਮੈਂ ਆਪੇ ਮੈਨੂੰ ਖੁਸ਼ੀ ਮਿਲ ਜਾਏਗੀ। ਨਹੀਂ, ਆਪੇ ਘਰੇ ਬੈਠਿਆਂ ਕੁਛ ਵੀ ਨਹੀਂ ਪ੍ਰਾਪਤ ਹੁੰਦਾ ਭਾਈ, ਐਫਰਟਸ ਕਰਨੀਆਂ ਪੈਂਦੀਆਂ ਨੇ, ਮਿਹਨਤ ਕਰਨੀ ਪੈਂਦੀ ਹੈ, ਹਰ ਇੱਕ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸੋ ਇਹ ਗੱਲਬਾਤ ਦਾ ਅੱਜ ਮੈਂ ਵਿਸ਼ਾ ਰੱਖਿਆ ਹੋਇਆ, ਇੱਕ ਤਾਂ ਛੋਟਾ ਜਿਹਾ, ਨਾਲ ਇੱਕ ਹੋਰ ਵੀ ਮੈਂ ਇੱਕ ਗੱਲਬਾਤ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਦੇ ਇਸਤੇਮਾਲ ਕਰਨ ਦਾ ਇੱਕ ਪਹਿਰਾਵੇ ਦਾ ਅੰਗ ਹੈ, ਜਿਹਨੂੰ ਅਸੀਂ ਦੁਪੱਟਾ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਚੁੰਨੀ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਓਢਣੀ ਵੀ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ, ਕੇਸਕੀ ਵੀ ਕਹਿ ਦਿੰਦੇ ਹਾਂ, ਸਾਡੇ ਸਿੱਖ ਧਰਮ ਦੇ ਵਿੱਚ ਕੇਸਕੀ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਪਹਿਰਾਵਾ ਸੀ, ਜਦੋਂ ਆਮ ਤੌਰ ਤੇ ਆਪਾਂ ਪਹਿਲਾਂ ਕਹਿੰਦੇ ਨਾ ਵੀ ਕੁੜੀ ਨੂੰ ਤਿੰਨ ਕੱਪੜਿਆਂ ਚ ਤੋਰਨਾ, ਤੇ ਉਹਨਾਂ ਤਿੰਨਾਂ ਕੱਪੜਿਆਂ ਦੇ ਵਿੱਚ ਚੁੰਨੀ ਦਾ ਵੀ ਦੁਪੱਟੇ ਦਾ ਵੀ ਇੱਕ ਗਿਣਿਆ ਜਾਂਦਾ ਸੀ, ਇਸ ਕੱਪੜੇ ਨੂੰ ਵੀ, ਇਸ ਪਹਿਰਾਵੇ ਨੂੰ ਇੱਕ ਗਿਣਿਆ ਜਾਂਦਾ ਸੀ ਕਿ ਭਾਈ ਸਿਰ ਦੇ ਉੱਪਰ ਦੁਪੱਟਾ ਇੱਕ ਪਹਿਰਾਵੇ ਦਾ ਇੱਕ ਬੜਾ ਮਹੱਤਵਪੂਰਨ ਜਿਹੜਾ ਨਾ ਅੰਗ ਹੈ ਸਾਡਾ। ਲੇਕਿਨ ਹੌਲੀ ਹੌਲੀ ਹੌਲੀ ਹੌਲੀ ਇਹ ਚੁੰਨੀ, ਦੁਪੱਟਾ, ਓਢਣੀ, ਇਹ ਹੌਲੀ ਹੌਲੀ ਸਾਡੀਆਂ ਬੀਬੀਆਂ ਭੈਣਾਂ ਦੇ ਸਿਰਾਂ ਤੋਂ ਗਾਇਬ ਕਿਉਂ ਹੋ ਰਿਹਾ? ਦਿਨ ਬ ਦਿਨ ਦਿਨ ਬ ਦਿਨ ਘੱਟ ਰਿਹਾ। ਇੱਕ ਟਾਈਮ ਸੀ ਜਦੋਂ ਸਿਰ ਦੇ ਉੱਪਰ ਦੁਪੱਟਾ ਇੱਜ਼ਤ ਦਾ ਪ੍ਰਤੀਕ ਸੀ,
ਸਿਰ ਦੇ ਉੱਪਰ ਦੁਪੱਟਾ ਸਤਿਕਾਰ ਦਾ ਪ੍ਰਤੀਕ ਹੁੰਦਾ ਸੀ, ਸਿਰ ਦੇ ਉੱਪਰ ਦੁਪੱਟਾ ਸ਼ਰਮ ਹਯਾ ਦਾ ਪ੍ਰਤੀਕ ਹੁੰਦਾ ਸੀ। ਜਦੋਂ ਸਾਡੀਆਂ ਬੀਬੀਆਂ ਭੈਣਾਂ ਆਪਣੇ ਵੱਡਿਆਂ ਤੋਂ ਆਉਣ ਤੋਂ ਪਹਿਲਾਂ ਸਿਰ ਦੇ ਉੱਪਰ ਦੁਪੱਟਾ ਲੈ ਲੈਂਦੀਆਂ ਸਨ। ਘੁੰਡ ਕੱਢਣ ਦਾ ਰਿਵਾਜ਼ ਵੀ ਬੜੀ ਦੇਰ ਤੱਕ ਰਿਹਾ ਜੀ, ਬੜੀ ਦੇਰ ਤੱਕ ਘੁੰਡ ਕੱਢਣ ਦਾ ਰਿਵਾਜ਼ ਰਿਹਾ, ਲੇਕਿਨ ਹੌਲੀ ਹੌਲੀ ਹੌਲੀ ਹੌਲੀ ਚਲੋ ਇਹ ਤੇ ਰਸਮ ਕੋਈ ਗੱਲ ਨਹੀਂ, ਚਲੋ ਐਡੀ ਖੈਰ ਵਧੀਆ ਹੈ ਵੀ ਨਹੀਂ ਸੀ। ਖੈਰ ਮੈਂ ਵੀ ਇਸ ਚੀਜ਼ ਨਾਲ ਸਹਿਮਤ ਹਾਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਹੜੀਆਂ ਟਰੈਡੀਸ਼ਨ ਜਿਹੜੀਆਂ ਸਮੇਂ ਦੇ ਮੁਤਾਬਕ ਬਦਲ ਲੈਣੀਆਂ ਚਾਹੀਦੀਆਂ ਨਾ, ਸਮੇਂ ਦੇ ਮੁਤਾਬਕ ਨਹੀਂ ਅੱਛੀਆਂ ਲੱਗਦੀਆਂ ਉਹਨਾਂ ਨੂੰ ਬਦਲ ਲੈਣਾ ਬਹੁਤ ਅੱਛੀ ਗੱਲ ਹੈ, ਲੇਕਿਨ ਕੁਛ ਟਰੈਡੀਸ਼ਨ ਜਿਹੜੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਮੇਂ ਦੇ ਨਾਲ ਨਾਲ ਅੱਗੇ ਲੈ ਕੇ ਜਾਣ ਦੇ ਵਿੱਚ ਹੀ ਸਾਡੀ ਬਿਹਤਰੀ ਹੁੰਦੀ ਹੈ। ਸੋ ਦੁਪੱਟੇ ਨੂੰ ਬੀਬੀਆਂ ਭੈਣਾਂ ਔਰਤਾਂ ਦੇ ਦੁਆਰਾ ਸਿਰ ਦੇ ਉੱਪਰ ਲੈਣਾ ਇਹ ਕੋਈ ਬਹੁਤ ਵੱਡੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਇਹਦੇ ਵਿੱਚ ਮਾੜਾ ਕੁਝ ਵੀ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਹੌਲੀ ਹੌਲੀ ਹੌਲੀ ਹੌਲੀ ਇਸ ਪਹਿਰਾਵੇ ਦੀ ਇੰਨੀ ਬੇਕਦਰੀ ਹੋ ਰਹੀ ਹੈ ਤੇ ਮੈਨੂੰ ਤਾਂ ਬੜਾ ਅਜੀਬ ਲੱਗਦਾ ਇਸ ਚੀਜ਼ ਨੂੰ ਦੇਖ ਕੇ। ਸਾਡੇ ਉੱਧਰ ਅਜੇ ਹੌਲੀ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਜਾਈਦਾ ਨਾ, ਉੱਥੇ ਵੀ ਬੜਾ ਫਰਕ ਪੈ ਗਿਆ। ਆਪਾਂ ਸਿਰਫ ਇੱਥੋਂ ਦੇ ਪ੍ਰਸੰਗ 'ਚ ਨਹੀਂ ਗੱਲ ਕਰਦੇ, ਗੱਲ ਆਪਾਂ ਉੱਥੋਂ ਦੇ ਪ੍ਰਸੰਗ 'ਚ ਹੀ ਕਰਦੇ ਹਾਂ ਜਿੱਥੋਂ ਦੇ ਪ੍ਰਸੰਗ ਦੇ ਵਿੱਚ ਸਾਨੂੰ ਕਰਨੀ ਬਣਦੀ ਹੈ, ਕਿਉਂਕਿ ਅਸੀਂ ਸਾਰੇ ਆਏ ਹੀ ਉੱਥੋਂ, ਅਸੀਂ ਸਾਰੇ ਬਿਲੋਂਗ ਹੀ ਉਸ ਕਲਚਰ ਨੂੰ ਕਰਦੇ ਹਾਂ, ਉਸ ਸੱਭਿਆਚਾਰ ਨੂੰ ਕਰਦੇ ਹਾਂ ਜਿੱਥੇ ਅਸੀਂ ਬਚਪਨ ਤੋਂ ਸ਼ੁਰੂ ਤੋਂ ਹੀ ਇਹ ਵੇਖਿਆ ਕਿ ਘਰਾਂ ਦੇ ਵਿੱਚ ਸਵਾਣੀਆਂ ਜਿਹੜੀਆਂ ਸਨ ਆਪਣੇ ਤੋਂ ਵੱਡੀ ਉਮਰ ਦੇ ਇਨਸਾਨ ਤੋਂ ਪਰਦਾ ਕਰਦੀਆਂ ਸਨ, ਘੁੰਡ ਕੱਢਦੀਆਂ ਸਨ। ਸੋ ਘੁੰਡ ਲੰਬੇ ਲੰਬੇ ਕੱਢਣ ਦਾ ਜਿਹੜਾ ਰਿਵਾਜ਼ ਤਾਂ ਚਲੋ ਹੌਲੀ ਹੌਲੀ ਖਤਮ ਹੋ ਗਿਆ, ਹੋ ਜਾਣਾ ਵੀ ਚਾਹੀਦਾ ਸੀ, ਲੇਕਿਨ ਦੁਪੱਟਾ ਸਿਰ ਤੇ ਲੈਣ ਦਾ ਰਿਵਾਜ ਖਤਮ ਨਹੀਂ ਹੋਣਾ ਚਾਹੀਦਾ ਸੀ, ਲੇਕਿਨ ਇਹਦੇ ਬਾਵਜੂਦ ਇਹ ਵੀ ਦਿਨ ਬ ਦਿਨ ਖਤਮ ਹੋ ਰਿਹਾ ਹੈ, ਕਿਉਂ ਭਲਾ? ਇਹ ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਸ਼ੁਰੂ ਕਰਾਂਗੇ। ਸੋ 647-367-5353 ਸੋ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਹੀ ਇੱਕ ਤਾਂ ਮੈਂ ਤੁਹਾਨੂੰ ਜਿਹੜਾ ਦਵਾਈ ਵਾਲਾ ਰੈਫਰੈਂਸ ਦਿੱਤਾ ਸੀ ਕਿ ਖੁਸ਼ੀ ਨੂੰ ਵੀ ਜ਼ਿੰਦਗੀ ਦੇ ਵਿੱਚ ਢੂਡਣ ਦੇ ਲਈ ਸਾਨੂੰ ਉਸੇ ਤਰ੍ਹਾਂ ਹੀ ਉਪਰਾਲੇ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਅਸੀਂ ਸਰੀਰ ਨੂੰ ਨੁਕਸਾਨ ਕੋਈ ਤਕਲੀਫ ਹੋਣ ਤੇ ਉਸ ਦਵਾਈ ਨੂੰ ਢੂਡਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਹਾਂ। ਔਰ ਦੂਸਰਾ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਸ਼ੇਅਰ ਕੀਤੀ ਹੈ ਕਿ ਸਿਰ ਦੇ ਉੱਪਰ ਦੁਪੱਟਾ ਲੈਣ ਦਾ ਰਿਵਾਜ ਦਿਨ ਬ ਦਿਨ ਘੱਟ ਕਿਉਂ ਰਿਹਾ ਹੈ। ਸੋ 647-367-5353 ਰੌਲੀ ਸ਼ੁਰੂਆਤ ਲਾਉਣਾ ਸੀ ਗਾਣਾ ਮੈਂ ਤੇ ਮਿਊਜ਼ਿਕ ਵਾਲਾ ਜਿਹੜਾ ਸ਼ੁਰੂ ਕਰਤਾ। ਲਓ ਸੁਣੋ ਇੱਕ ਪਿਆਰਾ ਜਿਹਾ ਗੀਤ ਜਿਹੜਾ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 6601 ਇਰਫਾਨ ਮਲਿਕ ਜੀ, ਕਿਆ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਜੀ ਸਿੱਧੂ ਜੀ, ਤੁਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਕਰਦੇ ਪਹਿਲੇ 10 ਮਿੰਟ ਤੁਸੀਂ ਬੋਲਦੇ ਹੋ ਨਾ ਸਰ
0: ਜੀ,
1: ਯਕੀਨ ਕਰੋ ਤੁਸੀਂ ਜਿਹੜਾ ਪਹਿਲੇ 10 ਮਿੰਟ ਬੋਲਦੇ ਹੋ ਨਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਾਅਦ,
0: ਜੀ ਜੀ ਜੀ,
1: ਉਹ ਦੈਟ ਇਜ਼ ਦੀ ਕਰੀਮ ਆਫ ਦੀ ਡੇ ਸਰ, ਯਕੀਨ ਕਰੋ ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਪ੍ਰਚਾਰ ਕਰਦੇ ਹੋ, ਮਾਵਾਂ ਦਾ ਜ਼ਿਕਰ ਕਰਦੇ ਹੋ, ਸਾਨੂੰ ਤੁਸੀਂ ਇੱਕ ਰਾਹ ਤੇ ਪਾਉਂਦੇ ਹੋ, ਦੈਟ ਇਜ਼ ਅਮੇਜ਼ਿੰਗ ਸਰ, ਅਮੇਜ਼ਿੰਗ,
0: ਮਿਹਰਬਾਨੀ ਜੀ, ਸ਼ੁਕਰੀਆ।
1: ਤੇ ਸਰ ਜੀ, ਦੂਸਰਾ ਜਿਹੜਾ ਤੁਹਾਡਾ ਟੋਪਿਕ ਸੀ, ਮੇਰਾ ਖਿਆਲ ਜ਼ਮਾਨਾ ਬਦਲ ਰਿਹਾ, ਲੇਕਿਨ ਮੈਂ ਤੇ ਆਪਣੀ ਬਾਲਤਾ ਦੀ ਹੱਦ ਤੱਕ ਵੇਖਿਆ
0: ਜੀ,
1: ਕਿ ਜੇ ਬਾਹਰ ਕੋਈ ਆ ਕੇ ਕੁੰਡਾ ਖਟਕਾਉਂਦਾ ਸੀ ਨਾ, ਤਾਂ ਲੰਬੀ ਜੀ ਚਾਦਰ ਲੈ ਕੇ ਸਾਹਮਣੇ ਨੀ ਆਉਣਾ, ਉੱਥੇ ਪੁੱਛਣਾ ਕਿ ਭਾਈ ਜੀ ਕੌਣ ਹੈਗੇ, ਠੀਕ ਹੈ ਨਾ? ਤੇ ਜੇ ਕੋਈ ਵਾਕਫ ਹੁੰਦਾ ਸੀ ਤਾਂ ਉਹਨੂੰ ਕਹਿੰਦਾ ਭਾਜੀ ਅੰਦਰ ਆ ਕੇ ਵਿਹੜੇ ਚ ਬਹਿ ਜਾਓ, ਮੈਂ ਚਾਹ ਬਣਾਉਂਦੀ ਆ, ਤੇ ਇਰਫਾਨ ਦੇ ਅੱਪੂ ਘਰ ਨੀ ਗਏ, ਹੁਣ ਆ ਜਾਂਦੇ ਨੇ।
0: ਤੁਹਾਡੇ ਇਰਫਾਨ ਜੀ, ਤੁਸੀਂ ਪਾਕਿਸਤਾਨ ਨੂੰ ਬਿਲੋਂਗ ਕਰਦੇ ਹੋ ਨਾ?
1: ਮੈਂ
0: ਇਹ ਕਹਿਣਾ ਚਾਹੁੰਦਾ ਸੀ ਵੀ ਤੁਹਾਡੇ ਅਜੇ ਇਸਲਾਮ ਦੇ ਵਿੱਚ ਤਾਂ ਇਹ ਰਿਵਾਜ ਬਹੁਤ ਹੱਦ ਤੱਕ ਹੈਗਾ, ਔਰਤਾਂ ਕੱਲਾ ਦੁਪੱਟਾ ਨੀ ਲੈਂਦੀਆਂ ਬਾਹਰ ਜਾਣ ਵੇਲੇ, ਦੁਪੱਟੇ ਦੇ ਉੱਪਰ ਇੱਕ ਚਾਦਰ ਵੀ ਨਾਲ ਓੜ ਕੇ ਜਾਂਦੀਆਂ ਨੇ।
1: ਜੀ ਸਰ ਜੀ, ਉਹ ਵੀ ਰਿਵਾਜ ਹੈ ਇਸ ਤਰ੍ਹਾਂ ਸਰ ਜੀ, ਹੁਣ ਦੁਪੱਟੇ ਦੀ ਹੱਦ ਤੱਕ ਰਹਿ ਗਈ ਹੈ, ਜੇ ਉਹ ਵੀ ਹੁਣ
0: ਬਿਲਕੁਲ ਮਹਿਸੂਸ ਹੀ ਨੀ ਕੀਤਾ ਜਾਂਦਾ, ਇਸ ਚੀਜ਼ ਦੀ ਜ਼ਰੂਰਤ ਹੀ ਨੀ ਮਹਿਸੂਸ ਕਰਦੇ, ਪਤਾ ਨੀ ਕਿਉਂ
1: ਰਿਵਾਜ ਬਿਲਕੁਲ।
0: ਇਹ ਵੀ ਮੇਰਾ ਖਿਆਲ ਗੱਲ 100% ਸਹਿਮਤ ਹੈ ਕਿ ਜਿਹੜੇ ਸੰਸਕਾਰ ਹੁੰਦੇ ਨਾ ਪਰਿਵਾਰ ਦੇ, ਉਹ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਵੱਡੇ ਵਡੇਰੇ ਜਿਹੜੇ ਜਾਂਦੇ ਪਏ ਨੇ ਨਾ, ਤੇ ਹੌਲੀ ਹੌਲੀ ਉਹ ਸੰਸਕਾਰ ਜਿਹੜੇ ਉਹਨਾਂ ਦੇ ਨਾਲ ਹੀ ਹੌਲੀ ਹੌਲੀ ਖਤਮ ਹੋਈ ਜਾਂਦੇ। ਕੋਈ ਗੱਲ ਨੀ, ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ, ਮੈਂ ਹੌਲੀ ਹੌਲੀ ਨਾਲ ਜੋੜ ਕੇ ਰੱਖਦਾ ਵੀ, ਥੋੜੀਆਂ ਬਹੁਤੀਆਂ ਰਵਾਇਤਾਂ ਆਪਣੀਆਂ ਰਸਮਾਂ ਨੂੰ ਦਿਮਾਗ ਦੇ ਵਿੱਚ ਰੱਖਿਆ ਕਰੀਏ ਨਾ, ਅੱਛਾ ਲੱਗਦਾ ਉਹਨਾਂ ਨੂੰ ਸੁਣ ਕੇ ਸਮਝ ਕੇ।
1: ਪਰ ਸਰ ਜੀ, ਮੈਂ ਤੇ ਸਿਰਫ ਜਿਹੜਾ ਤੁਸੀਂ 10 ਮਿੰਟ ਪਹਿਲੇ ਬੋਲਦੇ ਹੋ ਨਾ, ਦੈਟ ਇਜ਼ ਮੇਰੀ ਸਾਰੀ ਥਕਾਵਟ ਉਤਰ ਜਾਂਦੀ, ਸੌਟ ਮਿਲ ਜਾਂਦੀ ਅਗਲੇ ਦਿਨ ਲਈ। ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।
0: ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਮੈਂ ਕਿਹਾ
0: ਦੁਪੱਟੇ ਨੂੰ ਕਹਿੰਦੇ ਸੀ, ਜਾਂ ਡੋਰੀਆ ਕੋਈ ਜਿਹੜਾ ਕੋਈ ਹੋਰ ਕੋਈ ਨਾਲ ਸ਼ਾਮਿਲ ਹੁੰਦਾ ਸੀ ਇਸ ਚੀਜ਼,
2: ਡੋਰੀਆ ਵੀ ਕਹਿ ਦਿੰਦੇ ਸੀ,
0: ਜਿਹੜਾ ਉਹ ਕਹਿੰਦੇ ਹੁੰਦੇ ਸੀ ਕਾ ਡੋਰੀਆ ਕੁੰਡੇ ਨਾਲ ਲੜਿਆਈ ਹੋਈ, ਉਹ ਦੁਪੱਟੇ ਨੂੰ ਫਿਰ ਕਹਿੰਦੇ ਸੀ ਉਦੋਂ।
2: ਹਾਂਜੀ ਹਾਂਜੀ,
0: ਛੋਟਾ ਦੇਵਰਾ ਭਾਬੀ ਨਾਲ ਲੜਿਆਈ ਹੈ।
2: ਜਦੋਂ ਨਾ ਇੱਕ ਬੀਬੀ ਜਾਂਦੀ ਹੈ ਨਾ ਕਿਤੇ ਤੀਆਂ ਤੇ ਜਾਂ ਕਿਤੇ,
0: ਤੇ
2: ਉਹ ਆਪਣੀ ਭਾਬੀ ਨੂੰ ਕਹਿੰਦੀ ਵੀ ਮੈਨੂੰ ਚੁੰਨੀ ਡੋਰੀਆ ਦੇ ਦੇ ਸਿਰ ਤੇ ਲੈਣ ਨੂੰ, ਤੇ ਭਾਬੀ ਆਨੇ ਬਹਾਨੇ ਲਾਉਂਦੀ, ਹੁਣ ਦਿੰਦੀ ਨੀ, ਤੇ ਫਿਰ ਅਖੀਰ ਤੇ ਉਹ ਕਹਿੰਦੀ ਹੈ ਨੀ ਇਹ ਡੋਰੀਆ ਤਾਂ ਮੇਰੇ ਚੱਕੀ ਦਾ ਪਰੋਲਾ, ਮੈਂ ਤਾਂ ਅੰਤ ਭਾਬੀ ਦਾ ਲੈਣਾ, ਉਹ ਕਹਿੰਦੀ ਹੈ ਤਾਂ ਮੇਰੇ ਚੱਕੀ ਦਾ ਪਰੋਲਾ ਹੈ, ਜਿਹੜੇ ਪੋਚਾ ਫੇਰ ਦਿੰਦੇ ਸੀ ਨਾ ਚੁੱਲੇ ਦੇ,
0: ਮੈਨੂੰ ਡੋਰੀਏ ਦਾ ਨੀ ਪਤਾ ਸੀ ਵੀ ਡੋਰੀਆ ਵੀ ਦੁਪੱਟੇ ਦੀ ਨਾਮ ਹੀ ਇੱਕ ਵੱਖਰਾ ਹੈ, ਮੈਂ ਡੋਰੀਆ ਕੁਝ ਹੋਰ ਸਮਝਦਾ ਹੁੰਦਾ ਸੀ,
2: ਇਹ ਮਲਮਲ ਦਾ ਹੁੰਦਾ ਸੀ ਨਾ ਚਿੱਟਾ,
0: ਬਿਲਕੁਲ ਬਿਲਕੁਲ,
2: ਡੋਰੀਆ ਤਾਂ ਕਹਿੰਦੇ ਸੀ, ਮਲਮਲ ਦਾ ਹੁੰਦਾ ਸੀ, ਚਿੱਟੀ ਚਾਦਰ ਦੇ ਵਿੱਚ ਭੇਜ ਕੇ ਬੇਟੇ ਵਿਆਹ ਤੋਂ ਬਾਅਦ ਵਹੁਟੀ ਨੂੰ ਲਿਆਉਂਦੇ ਹੁੰਦੇ ਸੀ।
0: ਢਾਕੇ ਦੀ ਮਲਮਲ ਜਿਹੜੀ ਇੰਨੀ ਬਰੀਕ ਮਹੀਨ ਹੁੰਦੇ ਸੀ, ਕਹਿੰਦੇ ਕਿ ਛੱਲੇ ਦੇ ਵਿੱਚ ਦੀ ਪੂਰੀ ਦਾ ਪੂਰਾ ਥਾਨ ਨਿਕਲ ਜਾਂਦਾ ਸੀ।
2: ਹਾਂਜੀ, ਉਹ ਬਹੁਤ 100 ਗ੍ਰਾਮ ਦਾ ਤਾਂ ਸ਼ਾਲ ਹੀ ਸ਼ਾਲ ਹੁੰਦਾ ਸੀ 100 ਗ੍ਰਾਮ ਦਾ,
0: ਬਿਲਕੁਲ ਬਿਲਕੁਲ,
2: ਇਹ ਚਿੱਟੀ ਚਾਦਰ ਚ ਲਪੇਟ ਕੇ ਨਾ ਆਨੰਦ ਕਾਰਜ ਦੀ ਵਹੁਟੀ ਦੇ ਵਿਆਹ ਹੁੰਦਾ ਹੁੰਦਾ ਸੀ, ਤੇ ਫਿਰ ਉਹ ਜਦੋਂ ਬਾਹਰ ਵੀ ਜਾਂਦੀ ਸੀ ਨਾ, ਤੇ ਚਿੱਟੀ ਚਾਦਰ ਲੈ ਕੇ ਬਾਹਰ ਜਾਂਦਾ ਪਾਣੀ ਜਾਣਾ, ਉਹਦਾ ਫਿਰ ਉਹਦੇ ਪੈਰਾਂ ਤੋਂ ਪਤਾ ਲੱਗਦਾ ਸੀਗਾ ਕਿ ਇਹਦਾ ਰੰਗ ਗੋਰਾ ਕਿ ਕਾਲਾ, ਤੇ ਬੀਬੀਆਂ ਵਹੁਟੀ ਨੂੰ ਦੇਖਣ ਆਉਂਦੀਆਂ ਹੁੰਦੀਆਂ ਸੀ, ਤੇ ਨੰਗੇ ਸਿਰ ਨੂੰ ਤਾਂ ਬਦਸ਼ਗਨੀ
0: ਮੰਨਦੇ ਸੀ, ਵਾਲ ਖੁੱਲੇ ਰੱਖਣ ਨੂੰ ਵੀ। ਬਿਲਕੁਲ, ਮੈਂ ਕਹਿੰਦਾ ਕਈ ਮੇਰੀ ਘਰਾਂ ਦੇ ਵਿੱਚ ਜਦੋਂ ਕਿਸੇ ਅਣਜਾਣ ਬੰਦੇ ਨੇ ਆਉਣਾ ਤੇ ਮਾਵਾਂ ਨੇ ਛੋਟੀਆਂ ਜੋ ਕੁੜੀਆਂ ਕੜੀਆਂ ਸਿਆਣੀਆਂ ਜਿਹੜੀਆਂ ਹੋ ਜਾਂਦੀਆਂ ਸੀ ਨਾ ਜਦੋਂ ਨੂੰਹਾਂ ਨੂੰ ਉਹਨਾਂ ਨੂੰ ਪੂਰਾ ਅਲਰਟ ਕਰਨਾ ਵੀ ਭਾਈ ਸਿਰ ਟਕੋ ਆਪਣੇ
2: ਅਸੀਂ ਤਾਂ ਹੁਣ ਵੀ ਬੇਟੇ ਸਾਨੂੰ ਸੁਭਾਅ ਹੀ ਰਾਤ ਨੂੰ ਅਸੀਂ ਕਦੇ ਵੀ ਲੰਗਰ ਸਿਰ ਲੈ ਕੇ ਨੀ ਸੌਂਦੇ ਰਾਤ ਨੂੰ ਸਾਡੇ ਸਿਰਹਾਣੇ ਦੁਪੱਟਾ ਕੱਪੜਾ ਹੁੰਦਾ ਤੇ ਜਿਹੜਾ ਅਸੀਂ ਫਿਰ ਜਦੋਂ ਉੱਠਦੇ ਹਾਂ ਤੇ ਸਿਰ ਤੇ ਕੱਪੜਾ ਸਾਡਾ ਪਾ ਕੇ ਸਿਰ ਤੇ ਲੈ ਕੇ ਉੱਠਦੇ ਹਾਂ
0: ਕਦੇ ਰਾਤ ਨੂੰ ਵੀ ਕੱਪੜਾ ਲੈ ਕੇ ਸਿਰ ਟਕੋ ਅਦਰਵਾਈਜ਼ ਤੇ ਕਹਿ ਦੇਣਾ ਨੂੰਹਾਂ ਤੀਆਂ ਭਾਈ ਆਪਣੇ ਕਮਰੇ ਚੱਲੋ ਤੇ ਬੰਦਾ ਓਪਰਾ ਜਿਹੜਾ ਘਰ ਦੇ ਵਿੱਚ ਆਇਆ
2: ਨਾਨਕੇ ਛੱਜ ਕਿਉਂ ਤੋੜਦੇ ਕਹਿੰਦੇ ਛੱਜ ਵਿੱਚ ਇੰਨਾ ਭਰ ਕੇ ਚੀਜ਼ਾਂ ਗਹਿਣੇ ਜੋ
0: ਬਿਲਕੁਲ
2: ਕੁਛ ਲੈ ਕੇ ਨੀ ਜਾਣਾ ਤਾਂ ਫਿਰ ਉਹ ਕਹਿੰਦੇ ਉੱਥੇ ਤੋੜ ਦਿੰਦੇ
0: ਕਹਿੰਦੇ ਉੱਥੇ ਹੀ ਤੋੜ ਦਿਓ ਵੈਸੇ ਨੂੰ
2: ਅੱਛਾ ਜਿਹੜਾ ਤੁਸੀਂ ਕਹਿੰਦੇ ਫੱਟਾ ਸਾਡੇ ਘਰ ਪਹਿਲਾਂ ਬਹੁਤ ਸੀਗਾ ਵੀ ਕਾਲੀ ਕਾ ਸਿਰ ਢਾਕੇ ਅਖਬਾਰ ਵੇਲੇ ਸਿਰ ਢਾਕੇ ਮਤਲਬ ਇਹ ਕਿ ਤੁਹਾਡੇ ਬਾਲ ਨਾਲ ਸਿਰ
0: ਪੂਰੀ ਸਖਤਾਈ ਹੁੰਦੀ ਸੀ ਜੀ ਪੂਰੀ ਸਖਤਾਈ ਤੁਸੀਂ ਘੁੰਡ ਕੱਢਿਆ ਤੁਹਾਡੇ ਆਪਣੇ ਜਮਾਨੇ ਦੇ ਵਿੱਚ ਤੁਸੀਂ
2: ਮੇਰਾ ਵਿਆਹ ਹੀ ਇੰਗਲੈਂਡ ਚ ਹੋਇਆ ਮੈਂ ਝੋਟ ਕਿੱਥੋਂ
0: ਕੱਢਿਆ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਤੇ ਇਹਨਾਂ ਚੀਜ਼ਾਂ ਤੋਂ ਐਸੇ ਪਰੇ ਹੋ ਗਏ
2: ਤੇ ਪਾਦੀ ਹੁੰਦੀ ਨਾ ਤੁਸੀਂ ਪਾਦੀ ਹੁੰਦੀਆਂ
0: ਜੀ ਜੀ
2: ਕਹਿੰਦਾ ਤੇ ਅਸੀਂ ਝੋਟ ਨਹੀਂ ਕੱਢਣੇ ਇਹ ਕਿਹੜਾ ਮੇਰਾ ਮਤਲਬ ਸੀ ਮੈਂ ਝੋਟ ਕੱਢ ਕੇ ਚਲੇ
0: ਗਏ ਚਲੋ ਸ਼ੁਕਰੀਆ
2: ਇੱਕ ਵਾਰ ਤੇ ਨਾਲੇ ਨਾ ਦੁਪੱਟਾ ਦਾ ਬਹੁਤ ਸਿਗਾ ਨਾ ਵੀ ਹੁਣ ਤੱਕ ਕੋਈ ਅੱਜ ਕੱਲ੍ਹ ਪਹਿਲੇ ਜੀ ਵੀ
0: ਚਲੋ ਥੈਂਕ ਯੂ ਵੈਰੀ ਮਚ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਉਂਦੇ ਰਹੋ ਤੁਸੀਂ ਡਾਕਟਰ ਸਾਹਿਬ ਆਉਂਦੇ ਰਹੋ ਤੁਸੀਂ ਤੁਹਾਡੀ ਆਵਾਜ਼ ਨਹੀਂ ਆ ਰਹੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ
3: ਵਧੀਆ ਜੀ ਵਧੀਆ
0: ਪਹਿਲਾਂ ਸਾਡੇ ਜਿਹੜੇ ਮਹਿਮਾਨ ਨੇ ਨਾ ਜੀ ਮੇਰੇ ਨਾਲ ਸ਼ਾਮਿਲ ਹੋ ਗਏ ਜਿਸ ਤਰ੍ਹਾਂ ਮੈਂ ਦੋਸਤਾਂ ਨੂੰ ਪਹਿਲੇ ਕਿਹਾ ਸੀ ਕਿ ਹੁਸਨੈਨ ਅਕਬਰ

0: हाँ जी मेरा वालेकुम सलाम
1: जी
2: डॉक्टर साहब
1: वालेकुम सलाम। उन्होंने कहना जी तुसी कहोगे सलाम अलैकुम पहला
0: सलाम
1: अलैकुम बिलकुल बिलकुल चलो डॉक्टर साहब साडे ता हुण इत्थे साडे विश्व पंजाबी सभा दा मतलब विआह दा इक समारोह हो रहा जी ते जे विआह तो पहला जदों मेहमान जेडे आउणे शुरू हो जांदे आ ना मेहमान आउणे शुरू हो गए आ ते अज चार पंज मेहमान आ गए हुसनैन जी उहनां दे विचों इक है ਤੇ ਹੁਸਨੈਨ ਜੀ ਪਹਿਲਾਂ ਤਾਂ ਤੁਹਾਨੂੰ ਖੁਸ਼ ਆਮਦੀਦ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜਦੇ ਹੋ ਸਾਡੇ ਨਾਲ ਜੁੜਦੇ ਹੋ ਹਾਂਜੀ ਹਾਂਜੀ ਕੁਝ ਗੱਲ ਕਰਨਾ ਚਾਹੁੰਦੇ
0: ਤੁਸੀਂ ਜਿਹੜਾ ਤੁਸੀਂ ਕਹਿੰਦੇ ਨਾ ਵੀ ਸਿਰ ਢੱਕਣ ਦਾ
1: ਹਾਂ ਹਾਂ
0: ਮੈਂ ਕਦੀ ਆਪਣੇ ਸਿਰ ਦੇ ਉੱਤੋਂ ਕਦੀ ਕੱਪੜਾ ਨਹੀਂ ਉਤਾਰਿਆ
1: ਅੱਛਾ ਵੈਰੀ ਗੁੱਡ ਬਹੁਤ ਵਧੀਆ ਰਾਤ ਨੂੰ ਵੀ ਤੁਸੀਂ ਮਤਲਬ ਆਪਣੇ ਪਰਨਾ ਬੰਨ ਕੇ ਸੌਂਦੇ ਹੋ ਨਾਲ ਪੱਗ ਪਗੜੀ
0: ਬਿਲਕੁਲ ਬਿਲਕੁਲ ਰਾਤ ਨੂੰ ਵੀ ਮੇਰਾ ਪਰਨਾ ਬੰਨਿਆ ਹੁੰਦਾ ਉੱਥੇ ਕਿਉਂਕਿ ਸਾਡੇ ਜਿਹੜੇ ਪਿਤਾ ਮਤਲਬ ਪੁੱਠੇ ਸੀ ਨਾ ਜਿਹੜੇ ਉਹ ਸਾਨੂੰ ਐਡਵਾਈਸ ਕਹਿੰਦੇ ਸੀ ਕਹਿੰਦੇ ਕਿਹੜੇ ਵੇਲੇ ਦੁਸ਼ਮਣ ਨੇ ਅਟੈਕ ਕਰ ਦੇਣਾ ਤੁਹਾਡਾ ਸਿਰ ਨੰਗਾ ਨੀ ਹੋਣਾ ਚਾਹੀਦਾ
1: ਅੱਛਾ ਅੱਛਾ ਅੱਛਾ
0: ਤੇ ਤੁਹਾਡੇ ਹੱਥ ਦੇ ਵਿੱਚ ਡਾਂਗ ਸਾਡੇ ਨਾਲ ਪਈ ਹੁੰਦੀ ਸੀ ਜਾਂ ਦਾਤਰ ਪਿਆ ਹੁੰਦਾ ਸੀ
1: ਅੱਛਾ ਅੱਛਾ ਅੱਛਾ
0: ਉਸੇ ਵੇਲੇ ਉਹਨੂੰ ਹੱਥ ਦੇ ਵਿੱਚ ਫੜਿਆ ਹੁੰਦਾ ਸੀ ਤੇ ਤਾਂ ਉੱਠ ਕੇ ਨਿਕਲਦੇ ਸੀ
1: ਚਲੋ ਖੈਰ ਆਪਾਂ ਅੱਜ ਗੱਲ ਜਿਹੜੀ ਆਪਾਂ ਕਰ ਰਹੇ ਸੀ ਸਾਡੀਆਂ ਬੀਬੀਆਂ ਭੈਣਾਂ ਦਾ ਜਿਹੜਾ ਦੁਪੱਟਾ ਜਿਹੜਾ ਸਿਰ ਦੇ ਉੱਪਰ ਪਰਦਾ ਹੁੰਦਾ ਸੀ ਨਾ ਚੁੰਨੀ ਲਈ ਹੁੰਦੀ ਸੀ ਕਿ ਉਹ ਦਿਨ ਬ ਦਿਨ ਨਾ ਉਹ ਜਿਹੜਾ ਰਿਵਾਜ ਘਟਦਾ ਕਿਉਂ ਜਾ ਰਿਹਾ ਸਾਡੇ ਮੁਸਲਿਮ ਭਰਾ ਜਿਹੜੇ ਹੈ ਨਾ ਜਿਹੜੇ ਬੀਬੀਆਂ ਅਸੀਂ ਦੇਖਦੇ ਹਾਂ ਕਈ ਵਾਰ ਉਹਨਾਂ ਦੇ ਵਿੱਚ ਅਜੇ ਵੀ ਥੋੜਾ ਬਹੁਤਾ ਸਾਡੇ ਧਰਮ ਦੇ ਨਾਲੋਂ ਰਿਵਾਜ ਅਜੇ ਉਹਨਾਂ ਦਾ ਜ਼ਿਆਦਾ ਬਰਕਰਾਰ ਹੈਗਾ ਲੇਕਿਨ ਸਾਡੇ ਹੌਲੀ ਹੌਲੀ ਜਿਹੜਾ ਨਾ ਉਹ ਘਟਦਾ ਜਾ ਰਿਹਾ ਪਤਾ ਨੀ ਕਿਉਂ ਸਵਾਰ ਹੋ ਗਿਆ ਕਿ ਸਿਰ ਢੱਕਣਾ ਹੀ ਅਸੀਂ ਬੰਦ ਕਰ ਦਿੱਤਾ ਬੀਬੀਆਂ ਭੈਣਾਂ ਨੇ ਹੈ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਵੀਰ ਚੌਹਾਨ ਜੀ ਜਿਹੜੇ ਗੱਲਾਂ ਬਾਤਾਂ ਦੇ ਵਿੱਚ ਵੀ ਸਾਡੇ ਨਾਲ ਪਾਰਟੀਸਪੇਟ ਕਰਦੇ ਨੇ ਤੇ ਵੈਸੇ ਪੇਸ਼ੇ ਦੇ ਤੌਰ ਤੇ ਡਾਕਟਰ ਨੇ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਇਹਨਾਂ ਦਾ 25-30 ਸਾਲ ਦਾ ਤੇ ਨੰਬਰ ਇਹਨਾਂ ਦਾ 6479394184 ਤੁਸੀਂ ਵੀ ਕੋਈ ਆਪਣੀ ਛੋਟੀ ਮੋਟੀ ਸਮੱਸਿਆ ਦਾ ਸੋਲੂਸ਼ਨ ਇਹਨਾਂ ਤੋਂ ਲੱਭ ਸਕਦੇ ਹੋ ਇਹਨਾਂ ਤੋਂ ਮੈਡੀਸਨ ਲੈ ਸਕਦੇ ਹੋ ਫੋਨ ਕਰੋ ਤੇ ਇਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ
0: ਥੈਂਕ
1: ਯੂ ਹਾਂਜੀ ਹੁਸਨੈਨ ਜੀ ਕੋਈ ਥੋੜੀ ਬਹੁਤੀ ਝਲਕ ਦਿਖਾਓਗੇ ਤੁਹਾਨੂੰ ਸਾਡੇ ਸਰੋਤੇ ਮਿਸ ਕਰਦੇ ਰਹੇ ਜੋ ਤੁਸੀਂ ਗਏ ਹੋ ਨਾ 19 ਅਗਸਤ ਦੀ ਵਾਪਸੀ ਨਾ ਤੁਹਾਨੂੰ 19 ਅਗਸਤ ਦੀ ਵਾਪਸੀ ਤੋਂ ਬਾਅਦ 2-3-4-5 ਵਾਰ ਦੋਸਤਾਂ ਦੇ ਫੋਨ ਆਏ ਵੀ ਉਹਨਾਂ ਨੇ ਵਾਪਸ ਆਉਣਾ ਤੇ ਅਸੀਂ ਗੱਲਾਂ ਬਾਤਾਂ ਤੁਹਾਡੀਆਂ ਤਾਂ ਹੁੰਦੀਆਂ ਨਹੀਂ ਤੇ ਅੱਜ ਚਲੋ ਥੋੜੀ ਜਿਹੀ ਝਲਕ ਦਿਖਾ ਦਿਓ ਥਕਾਵਟ ਤੁਹਾਡੇ ਚਿਹਰੇ ਤੋਂ ਵੀ ਝਲਕਦੀ ਹੈ ਤੇ ਇੱਕ ਅੱਧਾ ਸ਼ੇਅਰ ਛੋਟਾ ਮੋਟਾ ਹੀਰ ਵਰਸ਼ਾ ਦੇ ਸੁਣਾ ਦਿਓ ਕੋਈ ਗੱਲ ਨਹੀਂ
2: ਤੁਸੀਂ ਜਿਹੜੀ ਉਹ ਘੁੰਡ ਦੀ ਗੱਲ ਸ਼ੁਰੂ ਕੀਤੀ
1: ਹਾਂ ਬਿਲਕੁਲ ਬਿਲਕੁਲ
2: ਮੈਂ ਬਾਬਾ ਜੀ ਦੀ ਕਿਤਾਬ ਨਜ਼ਰ ਮਾਰਨਾ ਕੋ 2-3 ਲੈਣਾ ਤੁਹਾਨੂੰ ਘੁੰਡ ਤੇ ਹੀ ਸੁਣਾਉਣਾ ਮੈਂ ਤੋਂ ਸੱਚ ਦੇ

वाह वाह,

0: ਕੁੰਡ ਅੱਗ ਲਾ ਕੇ ਕੁੰਡ ਨੂੰ ਸਾੜੀਏ ਨੀ ਕੁੰਡ ਹੁਸਨ ਦਿਆਬ ਛੁਪਾ ਲੈਂਦਾ ਲੰਮੇ ਕੁੰਡ ਵਾਲੀ ਰੜੇ ਮਾਰੀਏ ਨੀ
1: ਮੋਤੀਆਂ ਨੂੰ
0: ਮੋਤੀਆਂ ਨੂੰ
1: ਤੇ ਫੁੱਲ
0: ਅੱਗ ਦੇ ਵਿੱਚ ਨਾ ਸਾੜੀਏ ਨੇ
1: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕਿਆ ਬਾਤ ਸਤਿ ਸ਼੍ਰੀ ਅਕਾਲ ਜੀ 0380 0380 ਨੰਬਰ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ 0380 ਨੰਬਰ ਹੈ ਜੀ ਤੁਹਾਡਾ ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਕਨੈਕਟ ਕੀਤਾ ਹੋਇਆ ਔਨ ਏਅਰ ਹੋ ਤੁਸੀਂ ਤੇ ਜਾਂ ਤਾਂ ਕੱਟ ਕੇ ਫੋਨ ਦੁਬਾਰਾ ਕਰੋ ਤੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ ਬਿਲਕੁਲ ਸੋ ਦੋਸਤੋ 647-367-5353 6473-6753 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਜਾਰੀ ਰੱਖਾਂਗੇ ਤੇ ਅੱਜ ਅਸੀਂ ਸਾਡਾ ਇੱਕ ਮੈਸੇਜ ਦੇਣ ਤੋਂ ਰਹਿ ਗਏ ਉਹ ਟਾਈਮ 15-20 ਮਿੰਟ ਬਾਕੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਸੁਨੈਣ ਜੀ ਨਾਲ ਗੱਲਬਾਤ ਆਪਾਂ ਫਿਰ ਕਰਾਂਗੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੁਸੀਂ ਫੋਨ ਕਰਨਾ ਕਰ ਸਕਦੇ 647-367-5353 ਕਾਲਰ ਸਾਡੇ ਆ ਗਏ ਨੇ ਹਾਂਜੀ 0380 ਸਤਿ ਸ਼੍ਰੀ ਅਕਾਲ
2: ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਠੀਕ ਠਾਕ ਹੋ
2: ਕੱਪੜੇ ਵੀ ਹੁਣ ਧੁਨੀ ਉੱਪਰ ਧੁਨੀ ਦੇਖਦੀ ਆ ਦੇਖ ਲੋ ਮੱਥਾ ਚੜ ਕੇ ਮੈਂ ਮੱਥੇ ਵੀ ਸਫ਼ਰ ਕਰਦਾ ਜਿਹੜੀਆਂ ਨਵੀਆਂ ਪੰਜਾਬੀ ਕੁੜੀਆਂ ਪੰਜਾਬੀਆਂ ਦੀ ਗੱਲ ਕਰਦਾ ਮੈਂ ਜੀ ਪੰਜਾਬੀ ਆਪਣੇ
1: ਪੰਜਾਬ ਦੇ ਵਿਚ ਤਾਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਨਾ ਇੰਸਟ੍ਰਕਸ਼ਨ ਲਿਖ ਕੇ ਲਾਇਆ ਹੁੰਦਾ ਭਾਈ ਤੁਸੀਂ ਆਪਣੇ ਪ੍ਰੋਪਰ ਡਰੈਸ ਪਾ ਕੇ ਜਿਵੇਂ ਨਿਕਰਾਂ ਟੀ ਸ਼ਰਟਾਂ ਪਾ ਕੇ ਕਹਿੰਦੇ ਉੱਥੇ ਨਾ ਉਹ ਕੋਈ ਲੜਕੀ ਵੀ ਕੋਈ ਹਲਕੇ ਕੱਪੜੇ ਪਹਿਨ ਕੇ ਨਾ ਉਹ ਬਾਹਰ ਲਿਖਿਆ ਹੁੰਦਾ ਔਰ ਜੇ ਕੋਈ ਆਵੇ ਤਾਂ ਉਸਨੂੰ ਰੋਕ ਵੀ ਦਿੰਦੇ ਆ ਇੱਥੇ ਕੋਈ ਇਸ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ
2: ਗੁਰਦੁਆਰੇ ਦਾ ਭਾਜੀ ਚਾਹੀਦਾ ਸੂਟ ਪਾ ਕੇ ਕੁੜੀਆਂ ਨੂੰ ਆਉਣਾ ਪਜਾਮਾ ਪੈਂਟ ਪਜਾਮਾ ਕਮੀਜ਼ ਦਾ ਕੀ ਮਤਲਬ ਪਜਾਮਾ ਕਮੀਜ਼ ਵੀ ਪਾਉਣਾ ਥੋੜਾ ਖੁੱਲਾ ਡੁੱਲਾ ਹੋਵੇ ਇਹਨੂੰ ਘੁੱਟਵੀਂ ਸਲਵਾਰ ਠੀਕ ਆ ਘੁੱਟਵੀਂ ਸ਼ਰਟ ਥੋੜੇ ਕੱਪੜੇ ਜਿੱਦਾਂ ਤੁਸੀਂ ਇੱਦਾਂ ਦੇ ਸਹਿ ਜਾਣਾ ਤੁਸੀਂ ਦੇਖੋ ਮੁਸਲਮਾਨਾਂ ਦੀਆਂ ਮਸਜਿਦਾਂ ਵਿੱਚ ਉਹ ਬੁਰਕਾ ਪਾ ਕੇ ਜਾਂਦੇ ਨੇ ਪ੍ਰੋਪਰ ਜਿਹੜਾ ਮਰਜ਼ੀ ਸੂਟ ਪਾਉਣ ਕਰੇ ਪਰ ਪ੍ਰੋਪਰ ਵਰਦੀ ਪਾਉਂਦੇ ਨੇ ਹਨਾ ਇੱਥੇ ਦੋਨੋਂ ਤੁਰ ਪਾਉਂਦੇ ਨੇ
1: ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਾ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਆਉਣੇ ਆ ਤੇ ਸਾਡੇ ਮੇਨ ਪ੍ਰਾਊਡ ਸਪੋਂਸਰ ਨੇ ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ 100 ਕੈਂਡੀ ਰੋਡ

ਵਾਲਾ ਕੋਈ ਔਜ਼ਾਰ ਚਾਹੀਦਾ ਤੁਹਾਨੂੰ ਰਿਪੇਅਰ ਕਰਨ ਦੇ ਲਈ, ਕਿਸੇ ਵੀ ਟੂਲ ਦੀ ਤੁਹਾਨੂੰ ਜ਼ਰੂਰਤ ਹੈ, ਕੋਈ ਛੋਟੀਆਂ ਮੋਟੀਆਂ ਦਵਾਈਆਂ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਰੱਖਦੇ ਸੀ, ਇੱਥੇ ਹਰ ਇੱਕ ਤਰ੍ਹਾਂ ਦੀ ਛੋਟੀ ਮੋਟੀ ਦਵਾਈ ਅਵੇਲੇਬਲ ਹੈ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਘਰ ਦੇ ਵਿੱਚ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਵਿੱਚ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-238-4800 100 ਕੈਨੇਡੀ ਰੋਡ, 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਹਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਇਹਨਾਂ ਦਾ ਬੁਫੇ ਟਰਾਈ ਕਰੋ, 30 ਤੋਂ 40 ਆਈਟਮਾਂ ਦੇ ਨਾਲ ਸਜਿਆ ਹੋਇਆ, ਔਰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਟਿਫਨ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਇਹ ਸਰਵਿਸ ਵੀ ਅਵੇਲੇਬਲ ਹੈ। ਕੋਈ ਛੋਟਾ ਮੋਟਾ ਘਰ ਦੇ ਵਿੱਚ ਫੰਕਸ਼ਨ ਹੈ ਤਾਂ ਤੁਸੀਂ ਹਾਲ ਬੁੱਕ ਕਰਨਾ 100-125 ਆਦਮੀਆਂ ਦੇ ਲਈ, ਤਾਂ ਤੁਹਾਨੂੰ ਇਹ ਸਰਵਿਸ ਵੀ ਮਿਲ ਸਕਦੀ ਹੈ। ਖੁੱਲ੍ਹੀ ਡੁੱਲੀ ਉੱਥੇ ਪਾਰਕਿੰਗ ਹੈ, ਲਾਈਟ ਸਾਊਂਡ ਡੀਜੇ ਵਗੈਰਾ ਦਾ ਪੂਰਾ ਖੁੱਲ੍ਹਾ ਡੁੱਲਾ ਉੱਥੇ ਇੰਤਜ਼ਾਮ ਹੈ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, 905-450-3333। ਵਿਲੇਜ ਆਫ ਇੰਡੀਆ, ਮਿਸੀ ਸਾਗਾ, 6330 ਐਰਨ ਮਿਲ ਪਾਰਕਵੇ, 905-542-1333। ਕੋਈ ਪ੍ਰੋਪਰਟੀ ਲੱਭ ਰਹੇ ਹੋ, ਕੋਈ ਗੈਸ ਸਟੇਸ਼ਨ ਚਾਹੀਦਾ, ਗਰੋਸਰੀ ਸਟੋਰ ਲੱਭ ਰਹੇ ਹੋ,

525 7700 416-525-7400। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੋਏ, ਗੱਡੀ ਕਿਸੇ ਵੀ ਕੰਪਨੀ ਦੀ ਹੋਏ, ਯਾਦ ਰੱਖੋ ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰਮਟਨ 905-450-3300 905-450-3300। ਅਬਾਸ ਜੀ ਨੂੰ ਤੁਸੀਂ

0: ਦੇ ਵਿੱਚ ਬੜੀ ਵਧੀਆ ਸਰਵਿਸ ਪ੍ਰੋਵਾਈਡ ਕਰਨਗੇ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਉਹਨਾਂ ਨੂੰ ਇਹਨਾਂ ਨੂੰ ਭਾਈ ਸਾਹਿਬ ਨੂੰ ਆਇਆਂ ਨੂੰ ਵੈਲਕਮ ਬਹੁਤ
0: ਬੀਬੀ ਜੀ। ਵਾਰਸ਼ਾ ਦੀ ਹੀਰ ਜਿਹੜੀ ਹੈਗੀ ਹੈ, ਉਹ ਵਾਰਸ਼ਾ ਦੀ ਹੀਰ ਤੇ ਐਸੀ ਰੈਫਰੈਂਸ ਬੁੱਕ ਹੈ, ਉਹ ਕਹਿੰਦੇ ਵੀ ਦੁਨੀਆਂ ਦੀ ਕੋਈ ਵੀ ਆਪਣੇ ਘਰਾਂ ਜ਼ਿੰਦਗੀ ਦਾ ਕੋਈ ਵੀ ਆਸਪੈਕਟ ਉਹਦੇ ਵਿੱਚੋਂ ਲੱਭ ਲਓ, ਉਹਦੀ ਤੁਹਾਨੂੰ ਰੈਫਰੈਂਸ ਕੋਈ ਨਾ ਕੋਈ ਮਿਲ ਹੀ ਜਾਣਾ ਉਹਦੇ ਵਿੱਚ।
1: ਕੋਈ ਗੱਲ ਨੀ, ਉਹ ਤਾਂ ਹੋਈ ਗੱਲ ਹੈ। ਉਹ ਕਹਿੰਦੇ ਨਾ ਇਹ ਝੁੰਡ ਵਿੱਚ ਜਿਹੜੀਆਂ ਸੋਹਣੀਆਂ ਹੁੰਦੀਆਂ ਉਹਨਾਂ ਦੀ ਕਹਾਣੀ,
0: ਜਾ ਕੁੰਡਕੜ ਦੀ ਬਹੁਤੀ ਸੋਹਣੀ, ਜਾ ਕੁੰਡਕੜ ਦੀ ਕਹਾਣੀ, ਜਾ ਕੁੰਡਕੜ ਦੀ ਨਖਰੇ ਵਾਲੀ, ਜਾ ਕੱਢਦੀ ਮਸਤਾਨੀ, ਤੂੰ ਤਾਂ ਮੈਨੂੰ ਦਿੱਸੇ ਸ਼ਕੀਨਨ ਘੁੰਡ ਚੋਂ ਅੱਖ ਪਛਾਣੀ। ਚਲੋ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਹੋਰ ਸੁਨੈਣ ਜੀ, ਕੀ ਹਾਲ ਚਾਲ ਹੈ? ਤੇ ਸਾਡੇ ਇੱਕ ਬੀਬੀ ਤੁਹਾਨੂੰ ਹੋਰ ਮਿਸ ਕਰਦੇ ਹੁੰਦੇ, ਤੁਹਾਨੂੰ ਵੇਖੋ ਯਾਦ ਕਰਨ ਵਾਸਤੇ ਆ ਗਏ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ ਥੋੜੀ ਜੀ ਹੈਲੋ ਹੈਲੋ ਜਰੂਰ ਕਰਾ ਦਈਏ, ਭਾਵੇਂ ਤੁਸੀਂ ਥੱਕੇ ਟੁੱਟੇ ਹੋ ਅੱਜ ਥੋੜਾ ਜਿਹਾ, ਹੈ ਨਾ, ਸਫ਼ਰ ਬਹੁਤ ਲੰਬਾ ਹੋ ਜਾਂਦਾ ਨਾ।
1: ਆਵਾਜ਼ ਸੁਣ ਕੇ ਬਹੁਤ ਖੁਸ਼ੀ ਹੋਈ ਹੈ।
0: ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ, ਅੱਜ ਮਹਿਮਾਨ ਆਉਣੇ ਸ਼ੁਰੂ ਹੋ ਗਏ ਆ, ਤੇ ਤੁਸੀਂ ਗਏ ਭਾਵੇਂ ਮਹੀਨਾ ਡੇਢ ਹੀ ਅਜੇ ਪਹਿਲੇ ਸੀ, ਲੇਕਿਨ ਦੁਬਾਰਾ ਫਿਰ ਉਸ ਜੋਸ਼ ਖਰੋਸ਼ ਦੇ ਨਾਲ ਉਸੇ ਐ ਫਰੈਸ਼ ਫਰੈਸ਼ ਹੋ ਕੇ ਆਏ ਹੋ ਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ ਤਿੰਨੋਂ ਦੇਣੀ
2: ਜੀ ਜੀ,
0: ਤੇ ਕੋਈ ਤੁਸੀਂ ਤਿਆਰੀ ਮੈਂਟਲੀ ਪ੍ਰਪੇਅਰ ਹੋ ਕੇ ਆਏ ਹੋ ਕਿ ਤੁਹਾਡੇ ਕੋਲੇ ਮਟੀਰੀਅਲ ਦਾ ਕੋਈ ਘਾਟਾ ਹੈ ਹੀ ਨਹੀਂ ਹੈ?
2: ਨਹੀਂ ਜੀ, ਜਿੰਨਾ ਮਰਜ਼ੀ ਮਟੀਰੀਅਲ ਹੋਵੇ ਲੇਕਿਨ ਤਿਆਰੀ ਬੰਦੇ ਨੂੰ ਕਰਨੀ ਚਾਹੀਦੀ।
0: ਉਹ ਜਿੱਦਾਂ ਉਹ ਕਹਿੰਦੇ ਨਾ ਵੀ ਜਿਹੜਾ ਹਾਰਡ ਡਿਸਕ ਹੈ ਨਾ ਜਿਹੜੀ, ਉਹ ਛੋਟੀ ਪੈ ਗਈ ਹੈ ਤੇ ਸੋਫਟਵੇਅਰ ਜ਼ਿਆਦਾ ਹੋ ਗਏ ਅੰਦਰ ਸਾਡੇ ਕੋਲ, ਉਹਨਾਂ ਮਟੀਰੀਅਲ ਜ਼ਿਆਦਾ ਹੋ ਗਏ ਹੈ ਤੇ ਯਾਦ ਸ਼ਕਤੀ ਜਿਹੜੀ ਉਹ ਨਹੀਂ ਹੁੰਦੀ ਹੈ, ਤੇ ਹੌਲੀ ਹੌਲੀ ਹੌਲੀ ਹੌਲੀ ਚਲੋ ਬਹੁਤ ਵਧੀਆ ਹੋਏਗੀ। ਜਿਸ ਤਰ੍ਹਾਂ ਲੋਕਾਂ ਦਾ ਰਿਸਪੋਂਸ ਆਇਆ ਆਪਾਂ ਨੂੰ, ਜਿਸ ਤਰ੍ਹਾਂ ਲੋਕ ਆ ਰਹੇ ਨੇ, 40 ਤੋਂ 42 ਦੇ ਕਰੀਬ ਤਾਂ ਲੋਕ ਜਿਹੜੇ ਵਿਦੇਸ਼ਾਂ ਤੋਂ ਸਾਡੇ ਕੋਲ ਆ ਰਹੇ, ਤੇ ਉਹਨਾਂ ਨੂੰ ਪੂਰਾ ਠਹਿਰਾਉਣ ਦਾ, ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ, ਉਹਨਾਂ ਦੀ ਟਰਾਂਸਪੋਰਟੇਸ਼ਨ ਵੇਖੋ, ਅੱਜ ਵੀ 4-5 ਜਣੇ ਆਏ ਆ ਤੇ ਅਸੀਂ ਬਾਰ ਬਾਰ ਏਅਰਪੋਰਟ ਤੇ ਜਾ ਕੇ ਉਹਨਾਂ
2: ਨੂੰ ਪੇਸ਼ ਕਰਨਾ ਜਨਾਬ ਜੇ ਵਾਕਈ।
0: ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਦੇਖੋ ਇਸ ਦੇਸ਼ ਦੇ ਵਿੱਚ ਬੈਠ ਕੇ ਨਾ, ਜਿੱਥੇ ਤੁਸੀਂ ਦੇਖੋ ਨਾ, ਮੈਂ ਕਈ ਵਾਰੀ ਕਹਿੰਦਾ ਨਾ ਕਿ ਚੂੰਡੀ ਨਹੀਂ ਬਣਾਉਂਦਾ ਕੋਈ ਬਿਨਾਂ ਪੈਸੇ ਤੋਂ
2: ਇੱਥੇ,
0: ਤੇ ਵੇਖੋ ਇਹਨਾਂ ਹਜ਼ਾਰਾਂ ਡਾਲਰਸ ਦੇ ਰੂਪ ਵਿੱਚ ਖਰਚਾ ਉਹਨਾਂ ਨੇ ਕਰਨਾ ਤੇ ਆਪਣਾ ਕਾਰੋਬਾਰ ਉਹਨਾਂ ਦਾ ਸੈੱਟ ਹੈ। ਇਹਦੇ ਬਾਵਜੂਦ ਦੇਖੋ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ, ਪੰਜਾਬੀ ਸੱਭਿਆਚਾਰ ਦੇ ਲਈ, ਪੰਜਾਬੀ ਵਿਰਸੇ ਦੇ ਲਈ ਕਿਸ ਤਰ੍ਹਾਂ ਉਹ ਦਿਨ ਰਾਤ ਇੱਕ ਕਰਕੇ ਨਾ, ਜਿਵੇਂ ਇੱਕ ਜਨੂੰਨ ਹੁੰਦਾ ਬੰਦੇ ਨੂੰ, ਜਨੂੰਨ ਦੀ ਹੱਦ ਤੱਕ ਜਾ ਕੇ ਮੈਂ ਕਹਿੰਦਾ ਨਾ ਕਿ ਉਹਨਾਂ ਨੂੰ ਕੋਈ ਥਕਾਵਟ ਨਹੀਂ, ਭਾਵੇਂ ਸਵੇਰੇ 4 ਵਜੇ ਜਾਣ, ਰਾਤ ਨੂੰ 10 ਵਜੇ ਜਾਣ, ਕੋਈ 11 ਵਜੇ ਜਾਣ, ਕੋਈ ਉਹਨਾਂ ਨੂੰ ਆਪਣੇ ਕੰਮ ਦਾ ਨਹੀਂ, ਕੰਮ ਵੇਖੋ ਕਹਿੰਦੇ ਮੁਲਾਜ਼ਮ ਕਰੀ ਜਾਂਦੇ, ਇੰਨਾ ਫੇਥ ਉਹਨਾਂ ਦੇ ਕੀਤਾ ਹੋਇਆ। ਤੇ ਮੈਂ ਕਹਿੰਦਾ ਨਾ ਇੱਦਾਂ ਦੀ ਸੋਚ ਨਾਲ ਜਿਹੜਾ ਆਦਮੀ ਕੋਈ ਕੰਮ ਕਰਦਾ ਹੋਵੇ ਨਾ, ਤੇ ਪਰਮਾਤਮਾ ਦਾ ਹੱਥ ਵੀ ਉਹਦੇ ਉੱਪਰ ਹੁੰਦਾ ਹੀ ਹੁੰਦਾ, ਪਰਮਾਤਮਾ ਵੀ ਉਹਦੇ ਨਾਲ ਹਮੇਸ਼ਾ ਸਾਥ ਉਹਦਾ ਦਿੰਦਾ ਹੀ ਦਿੰਦਾ। ਤੇ ਅੱਜ ਬੜੀ ਖੂਬਸੂਰਤ ਜਿਹੜੀ ਉੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੀ ਗੁਲਾਟੀ ਸਾਹਿਬ ਨੇ, ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ, ਔਰ ਦੇਖੋ ਉਹਦਾ ਰਿਲੇਸ਼ਨ ਕਿੱਡਾ ਬਣਦਾ, ਉਧਰੋਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਜਿੱਥੇ ਪੰਜਾਬੀ ਦੀਆਂ, ਪੰਜਾਬੀ ਸੱਭਿਆਚਾਰ ਦੀਆਂ, ਪੰਜਾਬੀ ਮਾਂ ਬੋਲੀ ਦੀਆਂ ਗੱਲਾਂ ਬਾਤਾਂ ਹੋਣਗੀਆਂ, ਉੱਥੇ ਨਾਲ ਕਿਤਾਬਾਂ ਵੀ ਮੂੰਹ ਬੋਲਦੀਆਂ, ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕਿਤਾਬਾਂ ਵੀ ਹਾਜ਼ਰ ਸਾਹਮਣੇ। ਜੇ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਕੋਈ ਕਿਤਾਬ ਚਾਹੀਦੀ ਹੋਏ ਤਾਂ ਉਹ ਕਿਤਾਬ ਵੀ ਉੱਥੋਂ ਲੈ ਸਕਦਾ ਹੈ। ਸੋ ਤੁਸੀਂ ਕੁਝ ਕਹਿਣਾ ਚਾਹੋ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਤੇ ਚਾਹੋ, ਤੁਹਾਨੂੰ ਉਬਾਸੀਆਂ ਆ ਰਹੀਆਂ, ਤੁਹਾਡੀਆਂ ਅੱਖਾਂ 'ਚ ਨੀਂਦ ਝਲਕ ਰਹੀ ਹੈ, ਤੇ ਤੁਸੀਂ ਆਰਾਮ ਕਰੋ ਤੇ ਸਾਡੇ ਪ੍ਰੋਗਰਾਮ ਦੇ 10 ਮਿੰਟ ਬਾਕੀ ਹੈ, ਤੇ ਮੈਂ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਆਪਣਾ ਸਿਲਸਿਲਾ ਅੱਗੇ ਚੱਲ। ਸਾਡੇ ਇੱਕ ਹੋਰ ਆ ਗਏ ਤੁਹਾਨੂੰ ਜਾਣਨ ਵਾਲੇ, ਸਾਡੇ ਖਲੀਲ ਜੀ, ਕਿਆ ਹਾਲ ਚਾਲ ਹੈ ਜੀ?
3: ਜੀ ਸਤਿ ਸ੍ਰੀ ਅਕਾਲ, ਕਿਸੇ ਹੈ ਦਰਸ਼ਨ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਬਿਲਕੁਲ ਠੀਕ ਹੈ।
3: ਹੁਸਨ ਸਾਹਿਬ, ਅਕਬਰ ਸਾਹਿਬ ਕੋ ਵੀ ਬਹੁਤ ਬਹੁਤ ਵੈਲਕਮ ਬੈਕ, ਬੜੀ ਖੁਸ਼ੀ ਹੋਈ ਆਪਕੀ ਆਵਾਜ਼ ਸੁਣ ਕੇ। ਹੁਸੈਨ ਅਕਬਰ ਜੀ
2: ਜਨਾਬ, ਬਹੁਤ ਸ਼ੁਕਰੀਆ। ਖਲੀਲ ਬਾਈਜਾਨ, ਬਹੁਤ ਸ਼ੁਕਰੀਆ
3: ਜੀ ਜੀ, ਨਵਾਜ਼ਿਸ਼ ਆਪਕੀ, ਔਰ ਆਪਕੀ ਆਵਾਜ਼ ਤੋਂ ਸੁਣਨੇ ਕੇ ਬਾਅਦ ਤਬੀਅਤ ਖੁਸ਼ ਹੋ ਜਾਤੀ ਹੈ, ਚਾਹੇ ਵੋ ਹੀਰੋ چاہے واری شاہ کی بارا، یہ باتیں اب آ نہیں سکتے، یہ وہ چیزیں ہیں جو نایاب ہے، یہ ہمارے سے، ہماری سبھیتا سے، ہمارے کلچر سے وابستہ ہیں یہ چیزیں، اسی سے ہماری آئیڈینٹی۔ اینی وے،
0: بالکل
3: درشن صاحب، آپ جو ذکر کر رہے تھے دوپٹے کا، اوڑھنی کا، چننی کا، اس کے اوپر میں ایک چیز بڑی پیاری بولنے والا ہوں، وہ یہ کہ مجھے آج تک جب سے ہوش سنبھالا ہوں، آج تک کوئی ایسی مورتی جو بنی ہوئی ہے عیسیٰ علیہ السلام کی والدہ کی، حضرت مریم بولتے، یا کوئی پرانی سے پرانی ان کی پینٹنگ، چاہے میں وہ فرانس بھی گیا تو دیکھا، کہیں پہ بھی بغیر سر پہ چادر کے یا دوپٹے کے مجھے کوئی تصویر نہیں ملی ان کی آج تک دنیا میں۔ ایک پوائنٹ۔ دوسرا، آپ دیکھیے دنیا میں جتنے نن ہیں، جتنے نن ہیں، چاہے وہ انڈیا میں ہو، ورلڈ کے کسی کونے میں، کسی نن کی تصویر بتا دیجئے جو سر پہ کالا دوپٹہ یا چادر یا ویل، جو بھی بنتے ان کا طور طریقہ ہے، ہر علاقے کا عورت کو ڈھانکنے کا وہ ایک طریقہ ہوتا ہے، ہر علاقے کا ایک ہوتا ہے۔ اپنے پنجاب میں دیکھیے، پہلے گھونگٹ پورا اوڑھتے تھے، ایسا نہیں کہ دلہن رہتے تھے، عمر رسیدہ عورت ہے تو وہ گھونگٹ نہیں رکھتا تھا، لیکن وہ ایک چادر جیسی اوڑھتے تھے پرانی، میں دیکھا وہ بچپنے سے۔ تو اس کی وجہ یہ ہے، دیکھیے پہلی چیز تو تمیز، تمدن، یہ تو اپنی جگہ ہے، روایت کا تعلق اپنی جگہ ہے، لیکن سب سے امپورٹنٹ چیز یہ ہے، ڈھانکنے کا حکم اس لیے ہے کیونکہ بے پردگی انسان سے بڑھ کے جتنے بھی روئیں ہیں، حیوان چیزیں ہیں جو آپ کو نظر نہیں آتے، کیونکہ ہم دیکھ نہیں سکتے نا، معاملی ایک جراثیم نہیں دیکھ سکتے ہم اپنی نیکٹ آنکھوں سے، تو آپ ان کے ارواحیں، یہ جو شیاطین ہیں، یہ جو وسوسے ڈالتے لڑکیوں کے ذہن میں ڈالتے، وہ دیکھنا کیا ہے؟ تسی بھی سب کچھ کر سکتے ہو، وہ دیکھنا کیا ہے؟ ہاتھ چھوڑو اس پہ۔ یہ سارے آصف زدہ کی پہلی نشانیاں ہیں، یہ تبھی ہوتا ہے کہ کوئی بھی ارواحیں فلاں عاشق پاشق ہو جاتا، اس لیے منع کرتے تھے، بیٹا سر پہ ڈھاکو چننی یا کچھ بھی سر پہ، کیوں کہ جتنے بھی ارواحیں ہوتے، جنا شیاطین ہوتی، یہ سب بالوں پہ عاشق ہوتے پہلے، نشانی پہ، بالوں پہ، بتا رہا ہوں۔ تو وجہ ہوتی، جتنی پرانی چیزیں ہیں اس کی وجہ ہے، اگر آپ اس کو چھوڑ دیں گے اور یہ بولیں گے یار نئی تہذیب ہے، ماڈرن زمانہ ہے، تو بھائی مجھے بتاؤ نا، ماڈرن زمانے میں کیا موری کے ناریل کے پانی کو، نالی کے پانی کو اٹھا کے منرل واٹر بول کے پیتے آپ؟ ایسا دنیا میں کہیں ہوتا؟ گندگی گندگی، آپ اس کو منع کرنا چاہیے، روکنا چاہیے۔ ابھی دو دن پہلے کی بات ہے، میں سنا تھا سی بی سی پہ، کوئی لڑکی اتر رہی تھی اپنے بس سے، اور ویل تھا، کوئی بندہ گورا اس کو مکھا مار دیا۔ ارے بھائی، آپ کو مکھا ہی مارنا ہے نا، تو کسی مرد آدمی کو ماری ہے، پھر بتاتا انہیں آپ کو کیا ہے؟ تو کہنے کا مقصد کیا ہے، بدتمیزی، بد اخلاقی، کیا ثابت کرنا چاہتے ہیں لوگ کہ ایسا کرنے؟ بھائی اپنے مذہب کے حساب سے انہیں پہنیں گا اوڑیں گا، جیسا آپ ابھی بولے، دنیا کے ہر گردوارے میں لکھا ہوا رہتا، یہاں ہے تو یہ طور طریقہ ہے، دنیا کی ہر مسجد میں بتا رہا ہوں۔ کوئین الزبت ملکہ ہو کے جب ابوظہبی گئی تھی، شیخ زید کی جو مسجد بنائے تھے بڑی، تو اس میں پہلا حکم اس کو یہ دیا گیا تھا کہ آپ سر پہ اسکارف پہنیں گے، اس نے کہا ہاں جی میں جب تک پہنوں گی میں اتاروں گی نہیں، مسجد سے کیا، میں ابوظہبی سے گئے تک نہیں اتاروں گی۔ تو کہنے کا مقصد یہ کہ نکی ہیلی پنجابی، نکی ہیلی پنجابی ہے، لیکن جب وہ جامع مسجد دلی آئی تو آپ دیکھیے پورے تصویر آپ کے پاس بھیجا تو میرے پاس سب ہے، پورے سر پہ ان کے دوپٹہ تمام، حالانکہ انہوں تو پنجابی ہے لیکن ان کے ہسبینڈ امریکن ہے۔ کہنے کا مقصد یہ کہ انسان ان چیزوں کو ہمیشہ جو برسوں سے چلی آ رہی ہے اس کو برقرار رکھنا چاہیے۔ اور آخری میں اسی شعر پہ ختم کرتا ہوں کہ تلخ تلفظ جو ہوتا نا، یعنی پروناؤنسیشن بولتے، اس کا کیا اثر ہوتا، یہ بتا رہا ہوں یہ واقعے کے اوپر، کہ تلفظ کی خرابی کا نتیجہ زمانے کو جمانہ کہہ رہا تھا۔
0: کیا بات، زمانے کو جمانہ کہہ رہا تھا،
3: ہاں، تلفظ کی خرابی کا نتیجہ زمانے کو جمانہ کہہ رہا تھا۔
0: واہ واہ واہ،
3: پٹا बेटा आशिक फसाने की गली में फसाने को फसाना कह रहा था।
0: क्या बात,
3: जरा सोचिए आप, जबान जरा सा हिली तो जूते खा गया उन्हें। तो इंसान सोचना चाहिए, बड़ी गहरी बात है। और अकबर इलाहाबादी के इसी शेर पे खत्म करता हूँ, अदब, अदब बोलते हैं मैनरिज्म, एटिकेट मैनर्स को बोलते हैं, लिटरेचर को भी अदब बोलते हैं, साहित्य को भी अदब कहते हैं। तो अकबर इलाहाबादी कहते हैं कि अदब मशरिक में भी होता है, मशरिक यानी इंडिया पाकिस्तान, अदब मशरिक में भी होता है, अदब मगरिब में भी होता है, वहाँ टोपी उतरती है, यहाँ जूता उतरता है।
0: उतरता है बिल्कुल,
3: यानी एहतराम के लिए आप गुरुद्वारे साहब जाएंगे, मस्जिद जाएंगे, मंदिर जाएंगे, जूता उतार के जाएंगे। लेकिन यहाँ अमेरिका कनाडा में देखिए, किसी का इंतकाल हो गया तो वो सर पे से टोपी निकालता, पहले फिल्मों में देख लीजिए, जाके बोलता मैम आई एम सॉरी टू इन्फॉर्म यू योर हस्बैंड डाइड इन लाइन ऑफ ड्यूटी, तो बोलने का मतलब एहतरामन सर पे से टोपी निकाल रहा, ये बोल के नहीं कि मैं आपके वास्ते सर पे से निकाल रहा हूँ, नहीं, ये इनका एक तहजीब तरीका है, बोल रहा है। दैट्स ऑल योर ऑनर।
0: शुक्रिया जी, शुक्रिया, मेहरबानी मेहरबानी। सो दोस्तों 647-367-5353 एक मैसेज थोड़े नाल, फिर प्रोग्राम की समाप्ति अज असी करन लगे हां क्योंकि टाइम साडा हो गया। सो साडे जिहड़े प्राउड स्पॉन्सर एक अमायरा अकैडमी जी, हेयर एंड एस्थेटिक्स ब्यूटी की दुनिया दे विच जाणिया पहचानिया नाम, बीबिया भैणा ने कोई हेयरस का ट्रीटमेंट लेना हो, ब्यूटी का ट्रीटमेंट लेना हो, इस फील्ड दे विच कैरियर बनाउण दे लई कोई डिपलोमा करना हो, हेयर स्टाइलिंग डिपलोमा, मेडिकल एस्थेटिक डिपलोमा या कोई होर एडवांस डिपलोमा, नंबर याद रखो 905-399-810-9053-996-110 अमायरा अकैडमी हेयर एंड एस्थेटिक्स। सो कल दी गल है जी, कल फ्राइडे है, फ्राइडे वाले दिन जिस तरह मैं तुहानू पहले गुजारिश कीती सी कि कल साडा प्रोग्राम रिकॉर्डेड लगेगा, कि कल थोड़ा जिहा बिजी है साडा शाम दा शेड्यूल, कथूरिया साहब दे बेटे दी कल एंगेजमेंट है, कल शगन वगैरह है, ते असी सारे दोस्तां मित्रां ने उत्थे पार्टिसिपेट करना, खुशियां दे विच असी शामिल होवांगे, ते मिलांगे आपां हुण तुहानू सोमवार रात नूं 10 बजे इसे टाइम इसे प्रोग्राम दे विच। ते तुसी तद तक दे लई खुश रहो, आबाद रहो, जिंदाबाद रहो, ते एक प्यारा जिहा गाना सुनो जगमोहन कौर दा, घुंड विच नहीं लुकदे सजना नैन कुवारे।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551988

ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800 ਤੇ ਕਾਲ।

ਓ ਵਾਹ ਨਹੀਂ ਨਹੀਂ ਨਹੀਂ ਨਹੀਂ ਨਹੀਂ ਹਜੇ ਨਹੀਂ ਹੱਸਣਾ ਆਪਾਂ ਪ੍ਰੋਗਰਾਮ ਹੈ ਪੰਜਾਬੀ ਦਰਾਂ ਦੇ ਵਿੱਚ ਸਾਰੇ ਹੀ ਸਰੋਤੇ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

ਆਲਰੇਡੀ ਵੀਕਐਂਡ ਆ ਗਿਆ, ਆਲਰੇਡੀ ਐਂਡ ਆਫ ਸਪਟੈਂਬਰ ਦੇ ਦਿਨ ਚੱਲ ਰਹੇ ਆ, ਸੋ ਅੱਜ ਕੱਲ੍ਹ ਦਿਨ ਵੀ ਥੋੜ੍ਹੇ ਜਿਹੇ ਗਰਮ ਸਰਦ ਜਿਹੇ ਚੱਲ ਰਹੇ ਆ, ਅਤੇ ਸਾਰਿਆਂ ਨੂੰ ਹਲਕੇ ਫੁਲਕੇ ਮਿੱਠੇ ਮਿੱਠੇ ਜਿਹੇ ਕੋਲਡ ਵੀ ਹੋ ਰਹੇ ਆ, ਠੰਡਾ ਵੀ ਲੱਗ ਰਹੀ ਆ, ਬੱਚੇ ਸਕੂਲੇ ਜਾ ਰਹੇ ਆ, ਸਕੂਲ ਤੋਂ ਬਾਅਦ ਵੀ ਫਿਰ ਤੁਹਾਨੂੰ ਪਤਾ ਹੀ ਆ ਵੀ ਬੱਚੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਇੱਕ ਉਹ ਵਾਇਰਸ ਜਾਂ ਜਰਮਸ ਘਰੇ ਵੀ ਲੈ ਆਉਂਦੇ ਆ, ਸੋ ਚਲੋ ਕੋਈ ਗੱਲ ਨਹੀਂ, ਜਿਸ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ ਅਤੇ ਮਾਇੰਡ ਸੈੱਟ ਤੁਹਾਡਾ ਸਟਰੋਂਗ ਰਹੇ, ਆਈ ਥਿੰਕ ਇਹੀ ਮੇਨ ਗੱਲ ਹੈ। ਹੁਣ ਤਾਂ ਜ਼ਿੰਦਗੀ 'ਚ ਯਾਰ ਬੜੀਆਂ ਚੀਜ਼ਾਂ ਹੁੰਦੀਆਂ ਨੇ, ਏਡੀ ਕਿਹੜੀ ਗੱਲ ਹੈ। ਸੋ ਲਾਉਣੇ ਰੌਣਕਾਂ ਕਰਦੇ ਹਾਂ ਗੱਲਾਂ ਬਾਤਾਂ, ਨੰਬਰ ਆਪਣਾ ਤੁਹਾਨੂੰ ਯਾਦ ਹੀ ਹੈ, ਅਤੇ ਸੁਣਾਓ ਫਿਰ ਕਿਵੇਂ ਹੋ, ਤੇਰੇ ਨਾਲ ਹੱਸ ਕੀ ਲਿਆ ਮੁੰਡਿਆ, ਵੀ ਤੂੰ ਤਾਂ ਮਗਰ ਹੀ ਪੈ ਗਿਆ ਮੇਰੇ। ਹੁਣ ਜੇ ਬੀਬਾ ਤੂੰ ਹੱਸੀ ਹੈ ਤਾਂ ਫਿਰ ਗਲਤੀ

ਮੁੰਡੇ ਨੂੰ ਬਲੇਮ ਕਰਨਾ ਹੈ, ਇਹ ਕਈ ਕੁੜੀਆਂ ਦੀ ਗਲਤੀ ਹੁੰਦੀ ਹੈ। ਕਈ ਕੁੜੀਆਂ ਐਵੇਂ ਮੁੰਡੇ ਨੂੰ ਬਿਨਾਂ ਕਿਸੇ ਗੱਲੋਂ ਬਲੇਮ ਕਰੀ ਜਾਂਦੀਆਂ ਹੈ ਵੀ ਮੈਂ ਤੇਰੇ ਨਾਲ ਹੱਸੀ ਹਾਂ ਪਰ ਤੂੰ ਮਗਰ ਪੈ ਗਿਆ, ਤੂੰ ਵੀ ਜੇ ਹੱਸੀ ਹਾਂ ਕੁੜੀਏ ਤਾਂ ਤੂੰ ਵੀ ਫਿਰ ਮੁੰਡੇ ਦੇ ਮਗਰ ਹੀ ਪਈ ਆ, ਹੋਰ ਕੀ ਹੋਇਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਹੱਸ ਰਿਹਾ ਕਰੋ। ਅਤੇ ਜੇ ਕੋਈ ਮੈਂ ਨਹੀਂ ਕਹਿੰਦਾ ਵੀ ਮਗਰ ਪਾਓ, ਜੇ ਕੋਈ ਪਿਆਰ ਨਾਲ ਤੁਹਾਡਾ ਨੰਬਰ ਪੁੱਛ ਲਵੇ ਤਾਂ ਐਡੀ ਕਿਹੜੀ ਗੱਲ ਹੈ, ਜੇ ਹਾਂ ਕਰਨੀ ਹੈ ਹਾਂ ਕਰ ਦਿਓ, ਜੇ ਨਾ ਕਰਨੀ ਹੈ ਨਾ ਕਰ ਦਿਓ, ਠੀਕ ਹੈ ਨਾ ਗੱਲ। ਸੋ ਓਕੇ ਗੀਤ ਸੰਗੀਤ ਲਾਉਂਦੇ ਹਾਂ ਤੁਹਾਡੇ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ। ਨੰਬਰ ਹੈ ਆਪਣਾ 9905673337। ਇਹ ਮੇਰਾ ਬੜਾ ਪਸੰਦੀਦਾ ਗੀਤ ਹੈ ਯਾਰ, ਅਤੇ ਗੁਰਕਿਰਪਾਲ ਸੂਰਾਪੁਰੀ ਬੜੇ ਯਾਰ ਵਧੀਆ ਆਰਟਿਸਟ ਤੇ ਗੁਰਕਿਰਪਾਲ ਸੂਰਾਪੁਰੀ। ਇਹਨਾਂ ਦਾ ਹੋਰ ਨਹੀਂ ਯਾਰ ਮੈਨੂੰ ਲੱਗਦਾ ਮੈਂ ਕੋਈ ਗਾਣਾ ਸੁਣਿਆ, ਜੇ ਕੋਈ ਹੋਰ ਇਹਨਾਂ ਦਾ ਹੋਇਆ ਦੱਸਿਓ ਜ਼ਰੂਰ।

ਵਾਹ ਵੀ ਵਾਹ ਓਕੇ ਸੋ ਗੱਲਾਂ ਬਾਤਾਂ ਵੀ ਕਰਦੇ ਆ ਇੱਕ ਤੁਹਾਨੂੰ ਦੋ ਮੈਸੇਜ ਦੇ ਦੀ ਇੱਕ ਤਾਂ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖਣਾ ਮੈਸੇਜ ਸਬਜ਼ੀ ਮਾਰਕੀਟ ਦਾ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ ਬਟ ਜਿਹੜੀ ਲੋਕੇਸ਼ਨ ਦੀ ਗੱਲ ਮੈਂ ਕਰ ਰਿਹਾ ਇੱਥੇ ਇਹਨਾਂ ਨੇ ਸਿਰਫ ਰੈਸਟੋਰੈਂਟ ਖੋਲਿਆ ਵਿਲੀਅਮਸ ਪਾਰਕਵੇ ਅਤੇ ਆਪਣੇ ਟੋਰਬਰਮ ਦੇ ਕੋਰਨਰ ਤੇ 1650 ਵਿਲੀਅਮਸ ਪਾਰਕਵੇ ਦੇ ਉੱਤੇ ਲੋਕੇਟਡ ਨੇ ਤੁਸੀਂ ਜਾਓ ਤੇ 24 ਘੰਟੇ ਖੁੱਲੇ ਨੇ 24/7 ਸਬਜ਼ੀ ਮਾਰਕੀਟ ਇੱਥੇ ਗੰਨੇ ਦਾ ਰਸ 1 ਕਿਲੋ 1 ਫਰੀ ਪਾਓ ਭਾਜੀ 1 ਕਿਲੋ 1 ਫਰੀ ਤੇ ਨਾਲ ਆਪਣਾ ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ 24 ਘੰਟੇ ਖੁੱਲੇ ਆ ਰਾਤ ਨੂੰ ਜੀ ਕਰਦਾ ਕਿ ਨਵੀਂ ਯਾਰ ਪਹਿਲਾਂ ਗੰਨੇ ਦਾ ਰਸ ਪੀਵਾਂਗੇ ਇੱਕ ਪੀ ਕੇ ਇੱਕ ਵਾਈਫ ਨੂੰ ਦੇਵਾਂਗੇ ਫਿਰ ਪਾਓ ਭਾਜੀ ਲਵਾਂਗੇ ਇੱਕ ਸਾਡੀ ਇੱਕ ਵਾਈਫ ਦੀ ਫਿਰ ਜਲੇਬੀ 1 ਪਾਉਂਡ ਮੈਂ ਖਾਊਂਗੀ 1 ਪਾਉਂਡ ਵਾਈਫ ਖਾਊਗੀ ਕੋਈ ਨਾ ਫਿਰ ਕੀ ਹੈ ਕੱਲ ਨੂੰ ਜੋਗ ਜੁਗ ਤੇ ਜਾ ਰਹੇ ਹੋ ਫਿਰ ਰਨਿੰਗ ਕਰ ਰਹੇ ਹੋ ਥੋੜ੍ਹੀ ਬਹੁਤੀ ਬਟ ਪਾਓ ਭਾਜੀ ਗੰਨੇ ਦਾ ਰਸ ਤੇ ਨਾਲ ਜਲੇਬੀ 1 ਨਾਲ 1 ਬਿਲਕੁਲ ਮੁਫਤ ਬਿਲਕੁਲ ਫਰੀ ਸਬਜ਼ੀ ਮਾਰਕੀਟ ਵਿਲੀਅਮਸ ਪਾਰਕਵੇ ਐਂਡ

0: ਸੋ ਗੀਤ ਤੁਹਾਡੇ ਲਈ ਜ਼ਰੂਰ ਜ਼ਰੂਰ ਪੇਸ਼ ਕਰਦੇ ਹਾਂ। ਤੁਸੀਂ ਹੋਰ ਕੁਛ ਵੀ ਸੁਣਨਾ ਚਾਹੋਗੇ ਤਾਂ ਮੈਨੂੰ ਦੱਸਿਓ ਜ਼ਰੂਰ। ਅਤੇ ਕਾਫੀ ਯਾਰ ਨਵੇਂ ਗਾਣੇ ਆ ਰਹੇ ਆ, ਸੋ ਨਵੇਂ ਜਿਹੜੇ ਆ ਰਹੇ ਆ ਤੁਹਾਨੂੰ ਸੁਣਾਵਾਂਗੇ ਕੁਝ ਕੁ। ਅਤੇ ਕਰਨ ਔਜਲਾ ਕੀ ਹੈ, ਔਜਲਾ ਦੀ ਐਲਬਮ ਸੀਜ਼ਨ ਜਾਂ ਕੁਛ ਇੱਦਾਂ ਦਾ, ਸੋ ਕਰਨ ਔਜਲੇ ਦੀ ਕੀ ਸੀ ਚੇਂਜ, ਮੈਂ ਇੱਕ ਮਿੰਟ ਮੈਨੂੰ ਲੱਭ ਲੈਣ ਦਿਓ ਕਿਹੜੀ ਸੀ, ਮੈਂ ਨਾ ਹੀ ਭੁੱਲ ਗਿਆ। ਔਜਲੇ ਦੀ ਐਲਬਮ ਸੀਜ਼ਨ ਹੀ ਆ ਨਾ, ਐਂ ਕਿਉਂ ਭੁੱਲ ਗਿਆ ਯਾਰ ਸੀਜ਼ਨ ਔਜਲਾ, ਲੈਟਸ ਸੀ, ਹਾਂ ਔਜਲਾ ਸੀਜ਼ਨ ਇਹੀ ਹੈ ਨਾ। ਸੋ ਔਜਲਾ ਸੀਜ਼ਨ 1 & 2 ਐਲਬਮਾਂ ਕੱਲ੍ਹ ਨੂੰ 25 ਤਰੀਕ ਨੂੰ ਰਿਲੀਜ਼ ਹੋ ਰਹੀਆਂ ਨੇ, ਦੇਖਦੇ ਹਾਂ ਜੇ ਹਜੇ ਰਿਲੀਜ਼ ਹੋਈ ਹੈ ਜਾਂ ਨਹੀਂ। ਬਟ ਕਰਨ ਔਜਲਾ ਫਿਰ ਜਦੋਂ ਕੁਛ ਕਰਦਾ ਵੱਡਾ ਹੀ ਕਰਦਾ। ਔਜਲੇ ਦੀਆਂ ਜਿੰਨੀਆਂ EP ਆਈਆਂ, ਜਿੰਨੀਆਂ ਐਲਬਮਾਂ ਆਈਆਂ, ਸਾਰੀਆਂ ਸੁਪਰ ਡੁਪਰ ਹਿੱਟ। ਅਤੇ ਮੁੰਡਾ ਯਾਰ ਟੈਲੈਂਟਡ ਆ, ਇਹ ਮੰਨਣਾ ਪਊਗਾ, ਮੰਨੋ ਚਾਹੇ ਨਾ ਮੰਨੋ, ਬਟ ਮੈਨੂੰ ਲੱਗਦਾ ਕਿ ਜ਼ਿਆਦਾਤਰ ਸਾਰੇ ਮੰਨਦੇ ਹੀ ਇਸ ਚੀਜ਼ ਨੂੰ। ਸੋ ਜ਼ਰੂਰ ਔਜਲੇ ਦੀ ਐਲਬਮ ਜਦੋਂ ਮਿਲੀ ਤੁਹਾਡੇ ਲਈ ਪੇਸ਼ ਕਰਦੇ ਹਾਂ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ। ਸੋ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104-1557।
1: ਵੈਰੀ ਗੁੱਡ, ਕਿਆ ਬਾਤ ਹੈ ਯਾਰ। ਇਹਨੂੰ ਕਹਿੰਦੇ ਆ ਗਾਣਾ ਦੁਗਾਣਾ ਨਾ ਹੋਵੇ ਤਾਂ ਇੱਦਾਂ ਦਾ ਹੋਵੇ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਤੇ ਲੈ ਕੇ ਚੱਲਦੇ ਅਸੀਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਕੱਲ ਨੂੰ ਸ਼ਾਮ ਨੂੰ 6 ਤੋਂ 9 ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ। ਗ੍ਰੈਂਡ ਹੋਮ ਫਰਨੀਚਰ ਦੇ ਸੁਖ ਭਾਜੀ ਸਾਡੇ ਨਾਲ ਨੇ। ਸੁਖ ਜੀ ਵੈਲਕਮ ਸਰ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਆਉਣਗੇ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਜੇ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਟਰਕੀ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਗੱਲਬਾਤ ਕਰ ਲਈਏ, ਜਾਂ ਤੁਸੀਂ ਮੈਟਰਸ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਤੁਸੀਂ ਆਪਣੇ ਘਰ ਲੈ ਕੇ ਜਾਣੇ, ਤੇ ਨਾਲ ਹਰੇਕ ਪਰਚੇਸ ਦੇ ਚਾਹੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਨਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਹਰੇਕ ਪਰਚੇਸ ਨਾਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਨ੍ਹਾਂ ਪਰਿਵਾਰਾਂ ਨੇ ਬਾਈ ਜੀ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ, ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਲੈਕਰ ਫਿਨਿਸ਼ ਦਾ ਬੈੱਡ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਤੁਸੀਂ ਆ ਕੇ ਕਹਿਣਾ ਫੱਟੇ ਵਾਲਾ ਬੈੱਡਰੂਮ ਸੈੱਟ ਲੈਣਾ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟਾਂ, ਨਾਈਟ ਸਟੈਂਡ ਪਰਿਵਾਰ ਲਈ ਚਾਰਜਰ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਜਿਹਦੀ ਫਲੋਰ ਦੀ ਪ੍ਰਾਈਸ $4,500 ਲੱਗੀ ਆ। ਜਿੰਨੇ ਵੀ ਸਾਡੇ ਲਿਸਨਰ ਸਾਡੇ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1,999 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮੇਰੇ ਨਾਲ, ਸਾਈਡ ਟੇਬਲ, ਤੇ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਪੰਜਾਬੀ ਲਹਿਰਾਂ ਦੇ ਪਰਿਵਾਰਾਂ ਨੂੰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ। ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਫ੍ਰੀ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਜਿਹੜਾ ਤੁਸੀਂ ਫ੍ਰੀ ਲੈ ਕੇ ਜਾਣਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਨਵੀਂ ਬਾਜੀ।
1: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ 6085 ਟੋਮਕਨ ਰੋਡ ਤੇ ਕੱਲ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਹੋਵੇਗਾ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਪੰਜਾਬੀ ਲਹਿਰਾਂ ਦੇ ਵਿੱਚ ਪੰਜਾਬੀ ਲਹਿਰਾਂ ਦੇ CEO ਸਤਿੰਦਰਪਾਲ ਸਿੱਧਵਾਂ ਜੀ ਸਾਡੇ ਨਾਲ ਜੁੜਿਆ। ਸਤਿੰਦਰ ਸਾਹਿਬ ਵੈਲਕਮ।
3: ਬਹੁਤ ਬਹੁਤ ਸਾਰੇ ਹੀ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਦੀਆਂ ਸ਼ੁਭ ਇੱਛਾਵਾਂ। ਦੇਖੋ ਨਵੀਂ, ਇੱਕ ਦੂਜੇ ਨੂੰ ਸ਼ੁਭ ਇੱਛਾਵਾਂ ਦੇਣੀਆਂ, ਕਮਿਊਨੀਕੇਸ਼ਨ ਕਰਨਾ ਇੱਕ ਦੂਸਰੇ ਨਾਲ, ਔਰ ਕਹਿੰਦੇ ਨੇ ਕਿ ਗੱਲਾਂ ਬਾਤਾਂ ਦਾ ਆਦਾਨ ਪ੍ਰਦਾਨ ਕਰਨਾ, ਕੁਛ ਕਹਿਣਾ ਕੁਛ ਸੁਣਨਾ ਬੜਾ ਜ਼ਰੂਰੀ ਹੈ। ਔਰ ਕੁਦਰਤ ਨੇ, ਰੱਬ ਨੇ, ਵਾਹਿਗੁਰੂ ਅਕਾਲ ਪੁਰਖ ਗੋਡ ਭਗਵਾਨ ਨੇ ਕੇਵਲ ਇਨਸਾਨ ਨੂੰ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਕੇਵਲ ਇਨਸਾਨ ਨੂੰ ਹੀ ਇਹ ਮੌਕਾ ਦਿੱਤਾ ਕਿ ਉਹ ਬੋਲ ਕੇ ਆਪਣੀ ਗੱਲ ਦੂਜਿਆਂ ਨਾਲ ਕਰ ਸਕਦਾ।
1: ਕੋਈ ਆਈ ਥਿੰਕ ਕੋਈ ਸ਼ੇਅਰ ਤੁਸੀਂ ਕਹਿੰਦੇ ਹੁੰਦੇ ਹੋ ਕੋਈ ਗਜ਼ਲ ਹੈ, ਮੇ ਵੀ ਕੁਝ ਸੁਣਾ ਕਰੋ ਹਮਸੇ।
3: ਬੜਾ ਖੂਬਸੂਰਤ ਜਗਜੀਤ ਸਿੰਘ ਉਹਨਾਂ ਦੀ ਗਜ਼ਲ ਹੈ ਇੱਕ, ਮੈਨੂੰ ਉਹਦੇ ਲੇਖਕ ਦਾ ਵੀ ਪਤਾ ਕਰਨਾ ਚਾਹੀਦਾ, ਤੇ ਬੜੀ ਖੂਬਸੂਰਤ ਗੱਲ ਹੈ ਉਹ ਕਿ ਮੁਸਕੁਰਾ ਕਰ ਮਿਲਾ ਕਰੋ ਹਮਸੇ, ਮੁਸਕੁਰਾ ਕਰ ਮਿਲਾ ਕਰੋ ਹਮਸੇ, ਕੁਛ ਕਹਾ ਔਰ ਸੁਣਾ ਕਰੋ ਹਮਸੇ, ਬਾਤ ਕਰਨੇ ਸੇ ਬਾਤ ਬੜਤੀ ਹੈ, ਰੋਜ਼ ਬਾਤੇ ਕੀਆ ਕਰੋ
1: ਹਮਸੇ।
3: ਬੜੀ ਖੂਬਸੂਰਤ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਨੇ ਬੜਾ ਖੂਬਸੂਰਤ ਕਿਹਾ, ਕਹਿੰਦੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣਾ ਤੇ ਸੁਣਨਾ ਇੱਕ ਨਵੀਂ ਬੜੀ ਜ਼ਰੂਰੀ ਗੱਲ ਆ, ਕਿ ਜਿੱਥੇ ਬੰਦਾ ਬੁਲਾਰਾ ਬੋਲਣਾ ਚੰਗਾ ਹੋਣਾ ਚਾਹੀਦਾ, ਉੱਥੇ ਬੰਦੇ ਨੂੰ ਸਰੋਤਾ ਵੀ ਚੰਗਾ ਬਣਨਾ ਚਾਹੀਦਾ।
1: ਸਹੀ ਗੱਲ ਆ,
3: ਜਿਹੜੇ ਚੰਗੇ ਸਰੋਤੇ ਆ ਉਹ ਵੀ, ਕਿਉਂਕਿ ਕਿਸੇ ਦੀ ਗੱਲ ਨੂੰ ਸੁਣਨਾ, ਫਿਰ ਉਹਨੂੰ ਗ੍ਰੈਬ ਕਰਨਾ, ਫਿਰ ਉਸਦੀ ਗੱਲ ਤੇ ਅਮਲ ਕਰਨਾ, ਇਹ ਬਹੁਤ ਜ਼ਰੂਰੀ ਆ। ਤੋ ਖੈਰ, ਇਹ ਤਾਂ ਸਾਡੇ ਸਰੋਤਿਆਂ ਨਾਲ ਇੱਕ ਸਾਂਝ ਪਾਉਣ ਵਾਲੀ ਗੱਲ ਹੈ। ਤੋ ਮੌਸਮ ਜਿਹੜਾ ਉਹ ਦਿਨ ਬ ਦਿਨ ਬਦਲ ਰਿਹਾ, ਸੁਬਾਹ ਹੋਤੀ ਹੈ ਸ਼ਾਮ ਹੋਤੀ ਹੈ, ਜ਼ਿੰਦਗੀ ਯੂੰ ਹੀ ਤਮਾਮ ਹੋਤੀ ਹੈ, ਤੋ ਇਹ ਚੱਲਦਾ ਰਹਿਣਾ। ਤੇ ਤੁਸੀਂ ਹਰ ਮੌਸਮ ਨੂੰ ਇੰਜੋਏ ਕਰੋ, ਹਰ ਸਮੇਂ ਨੂੰ ਇੰਜੋਏ ਕਰੋ, ਹਰ ਉਮਰ ਨੂੰ ਇੰਜੋਏ ਕਰੋ। ਉਧਰੋਂ ਕਹਿੰਦੇ ਯਾਰ ਥੋੜਾ ਜਿਹਾ ਕੰਮ ਖੱਟ ਕਮਾ ਲਈਏ ਫਿਰ ਇੰਜੋਏ ਕਰਾਂਗੇ। ਤੇ ਇਹ ਜੀਵਨ ਜਿਹੜਾ ਨਾ ਇਹਨੂੰ ਬਹੁਤਾ ਇਹ ਨਹੀਂ ਮਹਿਸੂਸ ਕਰਨਾ ਚਾਹੀਦਾ ਕੋਈ ਪੱਕੀ ਗਰੰਟੀ ਵਾਲੀ ਗੱਲ ਆ। ਜੋ ਵੀ ਹੈ ਬਸ ਇਹੀ ਇੱਕ ਪਲ ਹੈ, ਹਿੰਦੀ ਦਾ ਬੜਾ ਖੂਬਸੂਰਤ ਗਾਣਾ। ਤੋ ਹਰ ਪਲ ਨੂੰ ਹਰ ਸਮੇਂ ਨੂੰ ਆਨੰਦ ਨਾਲ ਜਿਓ ਤੇ ਆਨੰਦ ਨਾਲ ਬਤੀਤ ਕਰੋ। ਤੇ ਮੈਂ ਥੋੜਾ ਜਿਹਾ ਤਾਂ ਕਿਉਂਕਿ ਗੱਲਾਂ ਬਾਤਾਂ ਆਪਾਂ ਕਰਨ ਲੱਗ ਪਏ, ਸਾਡੇ ਸਪੋਂਸਰਸ ਨੂੰ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ। ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਵੱਖ ਵੱਖ ਜਿਹੜੇ ਸਾਡੇ ਵਾਰਡਸ ਨੇ ਉਹਨਾਂ ਵਿੱਚੋਂ ਆਪਣੀਆਂ ਮਿਊਂਸੀਪਲ ਇਲੈਕਸ਼ਨਸ ਲੜ ਰਹੇ ਆ। ਸਾਡੀਆਂ ਸਭ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਨੇ। ਔਰ ਤੁਸੀਂ ਵੀ ਅਗਰ ਆਪਣਾ ਮੈਸੇਜ, ਤੁਹਾਡਾ ਕੋਈ ਮਿੱਤਰ ਦੋਸਤ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਉਹਨਾਂ ਦਾ ਜੋ ਪਲੇਟਫਾਰਮ ਆ ਜੋ ਸਿਟੀ ਲਈ ਕਰਨਾ ਚਾਹੁੰਦੇ ਆ ਉਹ ਲੋਕਾਂ ਤੱਕ ਪਹੁੰਚੇ ਤਾਂ ਤੁਸੀਂ ਪੰਜਾਬੀ ਲਹਿਰਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਤੋ ਉਹਦੇ ਲਈ ਤੁਹਾਨੂੰ ਸਾਡੇ ਹੈੱਡ ਆਫਿਸ ਨੂੰ 647-1557 'ਤੇ ਕਾਲ ਕਰਨੀ ਚਾਹੀਦੀ ਆ ਜਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰ ਦਿਓ। ਅਤੇ ਨਵੀਂ ਇੱਕ ਸ਼ੋਕ ਸਮਾਚਾਰ ਆ, ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ ਕਰੀਬੀ ਮਿੱਤਰ ਨੇ ਸੁਰਿੰਦਰ ਸਿੰਘ ਧਾਮੀ ਉਰਫ ਛਿੰਦਾ ਧਾਮੀ। ਛਿੰਦਾ ਧਾਮੀ ਹੁਸ਼ਿਆਰਪੁਰ ਦੇ ਨਜ਼ਦੀਕ, ਇਹਨਾਂ ਦਾ ਬੜਾ ਵਧੀਆ ਖੂਬਸੂਰਤ ਪਿੰਡ ਹੈ। ਉਹਨਾਂ ਦੇ ਪਿਤਾ ਜੀ ਛਿੰਦਾ ਧਾਮੀ ਦੇ ਡੈਡੀ ਸਰਦਾਰ ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ ਨੇ ਔਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਸਾਰੇ ਪਰਿਵਾਰ ਨੇ ਬੜੀ ਉਹਨਾਂ ਦੀ ਤੀਵਾਰਦਾਰੀ, ਉਹਨਾਂ ਦੀ ਖਾਤਰਦਾਰੀ, ਉਹਨਾਂ ਦੀ ਸੇਵਾ ਕੀਤੀ। ਅਤੇ ਆਪਣੇ ਪਿੱਛੇ ਉਹ ਘੁੱਗ ਵਸਦਾ ਪਰਿਵਾਰ ਛੱਡ ਗਏ, ਦੋ ਭਰਾ ਨੇ ਸੁਰਿੰਦਰ ਅਤੇ ਉਹਨਾਂ ਦਾ ਬ੍ਰਦਰ। ਤੋ ਮੈਂ ਪੂਰੇ ਸਾਡੇ ਪਰਿਵਾਰਾਂ ਵੱਲੋਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਛਿੰਦਾ ਧਾਮੀ ਜੀ ਦੇ ਪਿਤਾ ਜੀ ਦੇ ਸਰਦਾਰ ਕੇਵਲ ਸਿੰਘ ਧਾਮੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ, ਵਿਸ਼ੇਸ਼ ਤੌਰ 'ਤੇ ਦਾਲੀ ਗਿੱਲ ਭਾਅ ਜੀ ਵੱਲੋਂ ਅਤੇ ਜਗਦੇਵ ਧਾਲੀਵਾਲ ਅਤੇ ਕੁਲਦੀਪ ਬਾਸੀ, ਜੋਗਿੰਦਰ ਬੈਂਸ, ਸਰਦਾਰ ਜੌਲ ਅਤੇ ਬਹੁਤ ਸਾਰੇ ਹੋਰ ਮਿੱਤਰ ਦੋਸਤ ਛਿੰਦਾ ਧਾਮੀ ਜੀ ਦੇ ਕਰੀਬੀ ਨੇ। ਤੋ ਅਸੀਂ ਇਹ ਸ਼ੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕੇਵਲ ਸਿੰਘ ਧਾਮੀ ਅਕਾਲ ਚਲਾਣਾ ਕਰ ਗਿਆ ਔਰ ਉਹਨਾਂ ਦੇ ਫਿਊਨਰਲ ਦੀਆਂ ਸਰਵਿਸਿਜ਼ ਬੜੀ ਜਲਦ ਬ੍ਰੈਂਪਟਨ ਕ੍ਰੈਮੇਟੋਰੀਅਮ ਵਿੱਚ ਉਹਦੀ ਜਾਣਕਾਰੀ ਅਸੀਂ ਦੇਵਾਂਗੇ। ਅਤੇ ਤੁਸੀਂ ਛਿੰਦਾ ਧਾਮੀ ਦੇ ਪਰਿਵਾਰ ਨਾਲ ਉਹਨਾਂ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ 416-936-4400 'ਤੇ ਕਾਲ ਕਰ ਸਕਦੇ ਹੋ। 416-936-4400। ਬਹੁਤ ਮਿਹਰਬਾਨੀ ਨਵੀਂ, ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ।
1: ਇੱਕ ਨਾ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਬੜਾ ਕੂਲ ਅਤੇ ਕੌਮ ਰਹਿਣਾ ਕਿੰਨਾ ਜ਼ਰੂਰੀ ਹੈ। ਸੋ ਇੱਕ ਮੈਂ ਸਵੇਰੇ ਵੀ ਸ਼ੇਅਰ ਕਰ ਰਿਹਾ ਸੀ, ਇੱਕ ਲੇਡੀ ਹੈ
3: ਜੀ,
1: ਅਤੇ ਇਹ ਇੰਸੀਡੈਂਟ ਹੋਇਆ ਸੀਗਾ 2024 'ਚ, ਪਰ ਹੁਣ ਕੱਲ੍ਹ ਇਹਨੇ ਕਿਹਾ ਵੀ ਹਾਂ ਮੈਂ ਗਿਲਟੀ ਹਾਂ। ਓਰੇਂਜਵਿਲ ਦੀ ਰਹਿਣ ਵਾਲੀ 40 ਸਾਲ ਦੀ ਔਰਤ, ਤੇ ਉਹਨੇ ਹੁਣ ਗਿਲਟੀ ਪਲੀਡ ਕੀਤਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਇੱਕ ਰੋਡ ਰੇਜ ਇੰਸੀਡੈਂਟ ਹੋਇਆ ਅਪ੍ਰੈਲ 2024 'ਚ ਜਿਹਦੇ ਵਿੱਚ ਇੱਕ 21 ਸਾਲਾ ਮੁੰਡਾ ਉਹਦੀ ਡੈਥ ਹੋ ਗਈ। ਇਹ ਲੇਡੀ ਕਰੈਕਸ਼ਨਲ ਆਫਿਸਰ ਰਹੀ ਆ ਜੇਲਾਂ ਵਿੱਚ,
3: ਖੁਦ
1: ਜਿਹੜੀ ਖੁਦ ਕ੍ਰਿਮੀਨਲਸ ਨਾਲ ਡੇਲੀ ਡੀਲ ਕਰਦੀ ਰਹੀ ਆ। ਤੇ ਹੋਇਆ ਕਿ ਆਪਣੀ ਗੱਡੀ ਚਲਾ ਰਹੀ ਤੇ ਇਹ ਮੁੰਡਾ ਜਿਹੜਾ 21 ਸਾਲ ਦਾ ਉਹਨੇ ਕਿਤੇ ਕੱਟ ਆਫ ਕਰਤਾ ਕੁੜੀ ਨੂੰ, ਤੇ ਕੁੜੀ ਵੀ ਗੁੱਸੇ 'ਚ ਆ ਗਈ।
3: ਚਲੋ,
1: ਤੇ ਦੋਨੋਂ ਜਾਣੇ 6 ਕਿਲੋਮੀਟਰ ਡਰਾਈਵ ਕਰਦੇ ਰਹੇ 140 ਦੀ ਸਪੀਡ ਤੇ। ਤੇ ਚਲੋ ਉਹਨੇ ਫਿਰ ਟਰਾਈ ਕੀਤਾ ਕਿ ਮੈਂ ਇਹਨੂੰ ਕੁੜੀ ਨੂੰ ਓਵਰਟੇਕ ਕਰਾਂ, ਕੁੜੀ ਨੇ ਵੀ ਨਹੀਂ ਅਲਾਓ ਕੀਤਾ, ਉਹ ਆਵੇ ਉਧਰ ਨੂੰ ਹੋ ਜਾਵੇ, ਉਹ ਆਵੇ ਉਧਰ ਨੂੰ ਹੋ ਜਾਵੇ। ਤੇ ਐਂਡ ਤੇ ਕੀ ਹੋਇਆ,
3: ਡੌਜ ਮਾਰਦੇ ਇੱਕ ਦੂਜੇ ਨੂੰ,
1: ਇੱਕ ਮੁੰਡੇ ਦੀ ਜਿਹੜਾ 21 ਸਾਲ ਦਾ ਸੀ ਉਹਦੀ ਗੱਡੀ ਜਾ ਕੇ ਸੈਂਟਰ ਦੇ ਬੈਰੀਅਰ 'ਚ ਵੱਜੀ, ਓਵਰਟਰਨ ਹੋ ਕੇ ਨੌਰਥ ਬਾਉਂਡ ਦੀਆਂ ਲੇਨਸ ਚਲੀ ਗਈ, 6 ਗੱਡੀਆਂ ਇਨਵੋਲਵ ਹੋ ਗਈਆਂ ਐਕਸੀਡੈਂਟ ਦੇ ਵਿੱਚ, ਤੇ 21 ਸਾਲ ਦਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ। ਤੇ ਜਿਹੜੀ 40 ਸਾਲ ਦੀ ਕੁੜੀ, ਉਹਨੇ ਨੂੰ ਚਾਰਜ ਕੀਤਾ ਜਾ ਰਿਹਾ ਡੇਂਜਰਸ ਡਰਾਈਵਿੰਗ ਕੌਜ਼ਿੰਗ ਡੈਥ। ਤੇ ਦੇਖੋ
3: ਉਹਨੇ
1: ਗਿਲਟੀ ਪਲੀਟ ਕੀਤਾ, ਦੇਖੋ ਕੀ ਹੁੰਦਾ ਹੁਣ। ਇੱਕ ਵਾਰ ਫਿਰ ਤੋਂ ਸ਼ਾਜੀ ਚਾਰਜ ਨਹੀਂ ਕੀਤੀ ਗਈ ਬਟ ਗਿਲਟੀ ਪਲੀਟ ਕੀਤਾ। ਹੁਣ ਨਵੰਬਰ ਦੇ ਵਿੱਚ ਇਹਦਾ ਕੋਰਟ ਕੇਸ ਹੈ, ਹਜੇ ਸੈਂਟੈਂਸ ਡਿਟਰਮਿਨ ਨਹੀਂ ਕੀਤੀ ਗਈ ਬਟ ਦੇਖੋ ਕਰੈਕਸ਼ਨਲ ਆਫਿਸਰ
3: ਆਫਿਸਰ ਆ, ਕਿੱਡੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਆ
1: ਉਹਦੀ। ਹਾਂ,
3: ਸੋ ਔਰ ਫਿਰ ਦੂਸਰੇ ਪਾਸੇ ਉਹ ਜਿਹੜਾ ਨੌਜਵਾਨ ਯੰਗ ਬੱਚਾ ਹੈ ਤੇ ਉਹਦੇ ਨਾਲ ਤੁਸੀਂ ਇੰਨਾ ਇਸ ਤਰੀਕੇ ਨਾਲ ਤੁਸੀਂ ਉਹਨੂੰ ਡੌਜ ਕਰਦੇ ਹੋ, ਉਹਨੂੰ ਹਰਾਸ ਕੀਤਾ ਇਹਨੇ। ਤੋ ਮੈਂ ਖਿਆਲ ਕਿ ਨਵੀ ਪਤਾ ਕੀ ਹੈ, ਇਹ ਤੁਹਾਡੀ ਗੱਲ ਠੀਕ ਹੈ ਕਿ ਇਨਸਾਨ ਜਿਹੜਾ ਨਾ ਬੜੀ ਛੇਤੀ ਗੁੱਸੇ ਵਿੱਚ ਆਉਂਦਾ ਔਰ ਗੁੱਸਾ ਜਿਹੜਾ ਭਾਂਬੜ ਬਣ ਜਾਂਦਾ। ਕਹਿੰਦੇ ਜਿਹੜੇ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਗੁੱਸਾ ਜਿਹੜਾ ਨਾ ਇਹ ਚੰਡਾਲ ਹੁੰਦਾ, ਚੰਡਾਲ ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ। ਕਿ ਵੈਸੇ ਤਾਂ ਹੀ ਤਾਂ ਆਪਾਂ ਨੂੰ ਲੋਕ ਸਿਖਾਉਂਦੇ ਆ ਕਿ ਜੇ ਤੁਹਾਨੂੰ ਗੁੱਸਾ ਆਉਂਦਾ ਤਾਂ 10 ਗਿਣੋ, ਲੰਬੇ ਲੰਬੇ ਸਾਹ ਲਓ, ਬਹੁਤ ਸਾਰੇ ਹੋਰ ਵੀ ਮੈਡੀਟੇਸ਼ਨ ਕਰਨ ਦੀਆਂ ਲੋਕ ਗੱਲਾਂ ਦੱਸਦੇ ਆ। ਪਰ ਇਹ ਜਿਹੜਾ ਰੋਡ ਰੇਜ ਆ ਨਾ, ਇਹ ਤਾਂ ਨਾ ਉਹ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਆ। ਦੇਖੋ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਗਲ ਪੈਣਾ, ਗਾਲ ਗਲੋਚ ਕੱਢਣਾ, ਉਹਦੇ ਨਾਲ ਤਾਂ ਹੋ ਸਕਦਾ ਜਿਹਦੇ ਨਾਲ ਤੁਹਾਡਾ ਕੋਈ ਵੰਡ ਵਿਹਾਰ ਆ, ਜਿਹਦੇ ਨਾਲ ਜਿਹਨੇ ਤੁਹਾਡੀ ਕੋਈ ਬੇਇੱਜ਼ਤੀ ਕੀਤੀ ਹੈ ਜਾਂ ਜਿਹਨੇ ਕੋਈ ਤੁਹਾਡੇ ਨਾਲ ਜਿਹੜੀ ਦਗਾ ਕਮਾਇਆ। ਪਰ ਸੜਕ ਤੇ ਜਾਂਦੇ ਤੁਹਾਨੂੰ ਰਾਹ ਨਹੀਂ ਦਿੱਤਾ, ਤੁਹਾਨੂੰ ਇੰਡੀਕੇਟਰ ਨਹੀਂ ਦਿੱਤਾ, ਤੁਹਾਨੂੰ, ਮੇਰਾ ਮਤਲਬ ਹੈ ਕਿ ਇਹ ਬਹੁਤ ਹੀ ਬਚਪਨਾ ਹੈ ਔਰ ਇਹ ਇੱਕ ਸਿਕਨੈਸ ਹੈ। ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਬਿਮਾਰ ਨੇ ਕਿ ਇਸ ਤਰੀਕੇ ਨਾਲ ਜਿਹੜੇ ਸੜਕਾਂ ਤੇ ਜਾ ਕੇ ਲੜਦੇ ਆ ਸਿਰਫ ਗੱਡੀ ਨੂੰ ਭਜਾਉਣ ਲਈ। ਤੋ ਬਹੁਤ ਹੀ ਦੁੱਖਦਾਈ ਘਟਨਾ
1: ਨਹੀਂ ਇਹਨਾਂ ਚੋਂ। ਦੇਖੋ ਇੱਕੋ ਹੀ ਬੰਦਾ ਸਿਆਣਾ ਹੋਣਾ ਚਾਹੀਦਾ, ਮੁੰਡਾ ਹਟ ਜਾਂਦਾ ਉਹਨੇ ਵੱਜ ਜਾਣਾ ਸੀ। ਜਿਹੜੀ ਲੇਡੀ ਆ ਜੇ ਉਹ ਥੋੜਾ ਜਿਹਾ ਠੰਡ ਰੱਖਦੀ ਤਾਂ ਮੁੰਡੇ ਨੇ ਵੱਜਣਾ ਸੀ। ਸੋ
3: ਬਹੁਤ ਸਿਆਣੇ ਲੋਕ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ, ਕਿਉਂਕਿ ਦੂਜੇ ਤੇ ਤਾਂ ਤੁਹਾਡੀ ਕੋਈ ਤੁਹਾਡਾ ਕਮਾਂਡ ਚੱਲਦੀ ਨਹੀਂ। ਸੋ ਤੁਸੀਂ ਆਪਣੇ ਆਪ ਨੂੰ ਇਸ ਕਾਬਲ ਕਰੋ ਕਿ ਜੇ ਕੋਈ ਤੁਹਾਨੂੰ, ਉਹ ਮਹਾਤਮਾ ਗਾਂਧੀ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਤੁਹਾਡੀ ਇੱਕ ਗੱਲ ਤੇ ਕੋਈ ਚਪੇੜ ਮਾਰਦਾ ਤਾਂ ਤੁਸੀਂ ਦੂਜੀ ਗੱਲ ਵੀ ਉਹਦੇ ਅੱਗੇ ਕਰ ਦਿਓ। ਇਹ ਮੇਰਾ ਭਾਵ ਇਹ ਨਹੀਂ ਕਿ ਇੱਦਾਂ ਹੀ ਕਰੋ। ਕਈ ਵਾਰ ਕੀ ਕਹਾਂਗੇ ਜੀ, ਮੇਰੇ ਤਾਂ ਮਾੜੀ ਜਿਹੀ ਹੱਥ ਲਾਵੇ ਮੈਂ ਤਾਂ ਜਾਣਾ ਕੱਢ ਦੂੰ। ਉਹ ਜਾਣਾ ਕਈ ਵਾਰੀ ਬਹੁਤ ਮਹਿੰਗੀਆਂ ਪੈ ਜਾਂਦੀਆਂ,

0: ਪੇਸ਼ੈਂਸ ਰੱਖਣੀ ਚਾਹੀਦੀ ਹੈ ਔਰ ਸਬਰ ਰੱਖਣਾ ਚਾਹੀਦਾ ਹੈ, ਸੰਤੋਖ ਰੱਖਣਾ ਚਾਹੀਦਾ। ਸਬਰ, ਸੰਤੋਖ, ਸ਼ਾਂਤੀ ਇਹ ਬਹੁਤ ਜ਼ਰੂਰੀ ਆ, ਕਿਉਂਕਿ ਉਹ ਇੱਕ ਉਰਦੂ ਦਾ ਛੋਟਾ ਜਿਹਾ ਸ਼ੇਅਰ ਹੈ, ਉਹ ਕਹਿੰਦਾ ਹੈ ਕਿ ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ। ਗੁੱਸਾ ਤਾਂ ਇੱਕ ਸੈਕਿੰਡ ਦਾ ਹੁੰਦਾ ਔਰ ਉਹ ਸਾਰੀ ਉਮਰ ਦਾ ਜਿਹੜਾ ਹੈਗਾ ਉਹ ਤੁਹਾਨੂੰ ਬਿਪਤਾ ਪਾ ਜਾਂਦਾ। ਸੋ ਬਹੁਤ ਬਹੁਤ ਮੈਂ ਇੱਕ ਵਾਰੀ ਫਿਰ ਆਪਣੇ ਆਪ ਤੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਕੇਵਲ ਲੋਕਾਂ ਵਾਸਤੇ ਨਹੀਂ ਹੈ, ਇਹ ਸਾਡੇ ਵਾਸਤੇ ਵੀ ਆ ਔਰ ਸਾਨੂੰ ਵੀ ਪੇਸ਼ੈਂਸ ਵਧਾਉਣੀ ਚਾਹੀਦੀ ਆ। ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਗੁੱਸਾ ਵਗੈਰਾ ਆਉਂਦਾ ਹੈ ਜਾਂ ਹੈਂਕੜ ਆਉਂਦੀ ਆ, ਹੰਕਾਰ ਆਉਂਦਾ ਹੈ, ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਆਮ ਨਹੀਂ ਨੇ ਗਾਣੇ ਵਾਲੇ ਕਹਿੰਦੇ ਆ ਕਿ ਰੱਬ ਤੋਂ ਡਰ ਸੱਜਣਾ, ਰੱਬ ਤੋਂ ਡਰਨਾ ਚਾਹੀਦਾ ਔਰ ਮਨੁੱਖਤਾ ਜਿਹੜੀ ਹੈ ਉਹਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ, ਸਮੁੱਚੀ ਮਨੁੱਖਤਾ ਨੂੰ ਤੁਸੀਂ ਪਿਆਰ ਕਰਨਾ। ਤੋ ਇਹ ਕਈ ਵਾਰੀ ਨਾ ਆਪਣੇ ਆਪ ਚ ਬੰਦੇ ਨੂੰ ਹੁੰਦਾ ਕਿ ਮੈਂ ਪਤਾ ਨਹੀਂ ਕੀ ਆ, ਹਨਾ, ਮੈਂ ਜਿਹੜੀ ਮੈਂ ਆ ਉਹ ਮਾਰਦੀ ਆ। ਉਹ ਤੁਸੀਂ ਗੀਤ ਵੀ ਲਾਉਂਦੇ ਹੁੰਦੇ
1: ਗੈਰੀ ਬਹੁਤ ਮਾਰਦੀ ਨੇ ਬੰਦੇ ਨੂੰ, ਈਗੋ ਮਾਰਦੀ।
0: ਹਾਂ, ਈਗੋ ਇਹ ਹਉਮੈ ਆ, ਚਾਹੇ ਉਹ ਰੋਡ ਰੇਜ ਤੇ ਆ, ਚਾਹੇ ਪਰਿਵਾਰਾਂ ਵਿੱਚ ਹੈ, ਚਾਹੇ ਰਿਸ਼ਤਿਆਂ ਵਿੱਚ ਹੈ। ਤੋ ਜ਼ਰੂਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਆਪਣੀ ਪੇਸ਼ੈਂਸ ਵਧਾਉਣੀ ਚਾਹੀਦੀ ਹੈ ਔਰ ਆਪਣੀ ਜਿਹੜੀ ਆਪਣੇ ਆਪ ਨੂੰ ਕਾਮ ਰੱਖਣਾ, ਆਪਣੇ ਆਪ ਨੂੰ ਕਹਿੰਦੇ ਨੇ ਕਿ ਧਰਤੀ ਤੇ ਰੱਖਣਾ।
1: ਹੁਣ ਉਹ ਜਿਹੜਾ ਗੇਰੀ ਦਾ ਗਾਣਾ,
0: ਹਾਂ,
1: ਉਹ ਚ ਬੜੀਆਂ ਵਧੀਆ ਲਾਈਨਾਂ ਕਿ ਆਖੇ ਮੇਰੇ ਨਾਲੋਂ ਵੱਧ ਕੇ ਦਲੇਰੀ ਕਿੱਥੇ ਹੈ, ਮੇਰੀ 7 ਲੱਖ ਵਾਲੀ ਗੱਡੀ ਤੇਰੀ ਕਿੱਥੇ ਹੈ, ਕਦੇ ਵੇਖਦੀ ਨਾ ਇੱਜ਼ਤ ਵੇ ਪੱਕੇ ਯਾਰ ਦੀ, ਉਹ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ।
0: ਇਹ ਵੈਸੇ ਤਾਂ ਹਰ ਧਰਮ ਜਿਹੜਾ ਸਾਨੂੰ ਸਿਖਾਉਂਦਾ ਕਿ ਹਉਮੈ, ਹੰਕਾਰ, ਕ੍ਰੋਧ, ਉਹ ਨਹੀਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੰਟਰੋਲ ਚ ਹੋਣੇ ਚਾਹੀਦੇ ਆ ਇਹ ਚੀਜ਼ਾਂ। ਹੈਂਕੜ, ਮੈਂ ਤਾਂ ਉਹਨਾਂ ਨੂੰ ਫੱਕੀਆਂ, ਮੈਂ ਤਾਂ ਮੋਢਿਆਂ ਤੋਂ ਉਹਦੇ ਥੁੱਕਦੇ ਫਿਰਦੇ ਆ ਕਈ, ਪਰ ਕਹਿੰਦੇ ਨੇ ਕਿ ਪਤਾ ਨਹੀਂ ਹੁੰਦਾ ਕਿਸ ਵਕਤ ਕੋਈ ਵੀ ਗੱਲ ਵਾਪਰ ਸਕਦੀ ਹੈ, ਅਤੇ ਇਸ ਲਈ ਤੁਸੀਂ ਤਕੜੇ ਹੋਵੋ ਆਪਣੇ ਆਪ ਨੂੰ। ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਭਲਵਾਨ, ਵੱਡੇ ਵੱਡੇ ਜਿਹੜੇ ਦਾਨਸ਼ਵਰ, ਉਹ ਇਹੀ ਉਹਨਾਂ ਕੋਲ ਗੁਣ ਸੀ ਕਿ ਉਹਨਾਂ ਚ ਸਹਿਣਸ਼ੀਲਤਾ ਬਹੁਤ ਸੀ। ਬਹੁਤ ਸਾਰੀਆਂ ਗੱਲਾਂ ਮਿਸਾਲਾਂ ਦੇ ਸਕਦੇ ਹਾਂ, ਆਉਣ ਵਾਲੇ ਦਿਨਾਂ ਚ ਕਿਤੇ ਫਿਰ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਹੁਣ ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਓ।
1: ਥੈਂਕ ਯੂ। ਤੇ ਬਹੁਤ ਹੀ ਕੁਇਕਲੀ ਆਪਾਂ ਮੁਬਾਰਕਬਾਦ ਦਿੰਦੇ ਹਾਂ ਅੱਜ ਹਰਭਜਨ ਮਾਨ ਜੀ ਨੂੰ
0: ਜੀ।
1: ਆਕਾਸ਼ਮਾਨ ਬੜੀ ਵੱਡੀ ਲੈਵਲ ਤੇ ਉਹਨਾਂ ਨੇ ਆਪਣੇ ਜੱਦੀ ਪਿੰਡ ਖੇਮੋਆਣੇ ਵਿਖੇ ਟ੍ਰੇਲਰ ਰਿਲੀਜ਼ ਕੀਤਾ ਤੇ ਬੜੀ
0: ਮੈਗਨਾ ਦੁਨੀਆ ਪਹੁੰਚੀ। ਅਸੀਂ ਵੀ ਬਹੁਤ ਖਾੜੇ ਲਾਏ ਆ, ਪਾਪਾ ਜੀ ਬਾਪੂ ਪਾਰਸ ਹੋਣਾ ਨੇ, ਪਾਪਾ ਜੀ ਰਣਜੀਤ ਸਿੰਘ ਸਿੱਧਵਾਂ, ਮੈਂ ਵੀ ਤੇ ਹਰਭਜਨ ਹੋਣਾ ਦੇ ਬਹੁਤ ਸਾਰੇ ਫੰਕਸ਼ਨਾਂ ਤੇ ਵੀ, ਤੇ ਬੜੇ ਬੜੀਆਂ ਸ਼ਾਮਾਂ ਵੀ ਉੱਥੇ ਗੁਜ਼ਾਰੀਆਂ, ਤੇ ਇਹ ਦਿਨ ਰੋਜ਼ ਨਹੀਂ ਆਉਣੇ। ਬੜਾ ਖੂਬਸੂਰਤ ਉੱਥੇ ਮੇਲੇ ਵਰਗਾ ਮਾਹੌਲ ਬਣ ਗਿਆ, ਉਹਨਾਂ ਦੀ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਹ ਦਿਨ ਰੋਜ਼ ਨਹੀਂ ਆਉਣੇ, 9 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ, ਤੇ ਨਾਲ ਦੇ ਨਾਲ ਉੱਥੇ ਵਿਸ਼ੇਸ਼ ਤੌਰ ਉੱਤੇ ਜਸਬੀਰ ਜੱਸੀ, ਹਰਜੀਤ ਹਰਮਨ ਤੇ ਇੱਕ ਮੁੰਡਾ ਜੀ ਦੀ ਮੈਂ ਤੁਹਾਨੂੰ ਦੱਸਦਾ ਨਾ, ਧੂਤਾ ਹੈ
1: ਫਿਲਮ ਦੇ ਵਿੱਚ, ਕਾਫੀ ਵੱਡਾ ਰੋਲ ਆ ਉਹਦਾ,
0: ਬਿਲਕੁਲ ਬਹੁਤ ਵੱਡਾ ਰੋਲ ਆ ਧੂਤਾ, ਉਹ ਵੀ ਪਹੁੰਚਿਆ, ਤੇ ਨਾਲ ਨਿਰਮਲ ਰਿਸ਼ੀ, ਮੈਡਮ ਨਿਰਮਲ ਰਿਸ਼ੀ, ਜੋ ਕਿ ਪੰਜਾਬੀ ਫਿਲਮਾਂ ਦੀ ਬਹੁਤ ਹੀ ਸਰਕਰਦਾ,
1: ਬਾਬੂ ਸਿੰਘ ਮਾਨ ਜੀ ਪਹੁੰਚੇ, ਮਨਪ੍ਰੀਤ ਟਿਵਾਣਾ,
0: ਹਾਂ ਮਨਪ੍ਰੀਤ ਟਿਵਾਣਾ, ਸੋ ਬਹੁਤ ਸਾਰੇ ਹੋਰ ਸੱਜਣ ਮਿੱਤਰ ਦੂਰੋਂ ਨੇੜਿਓ। ਇੱਕ ਮੇਲੇ ਵਰਗਾ ਮਾਹੌਲ ਬਣ ਗਿਆ, ਤੇ ਪਹਿਲੀ ਵਾਰੀ ਕਿਸੇ ਫਿਲਮ ਦਾ ਟ੍ਰੇਲਰ ਜਿਹੜਾ ਉਹ ਇੱਕ ਪਿੰਡ ਵਿੱਚ ਬਠਿੰਡੇ ਦੇ ਭਗਤਾ ਭਾਈ ਦੇ ਕੋਲੇ ਖੇਮੋਆਣਾ ਪਿੰਡ ਹੈ, ਉੱਥੇ ਇਹ ਰਿਲੀਜ਼ ਕੀਤਾ ਗਿਆ। ਆਉਣ ਵਾਲੇ ਦਿਨਾਂ 'ਚ ਇਸ ਫਿਲਮ ਦੀ ਹੋਰ ਜਾਣਕਾਰੀ ਵੀ ਆਪਾਂ ਪੰਜਾਬੀ ਲਹਿਰਾਂ ਤੇ ਸਰੋਤਿਆਂ ਨੂੰ ਦੇਵਾਂਗੇ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ।
0: ਥੈਂਕ ਯੂ ਸਰ, ਥੈਂਕ ਯੂ।
1: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ, ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ। ਮੈਂ ਸਵੇਰੇ ਵੀ ਕਹਿ ਰਿਹਾ ਸੀ ਰੋਡ ਰੇਜ ਜਿਹੜੀ ਕਿ ਮੈਂ ਕਹਿੰਦਾ ਕਿਸੇ ਪਿਸਤੌਲ ਜਿੰਨੀ ਖਤਰਨਾਕ ਹੈ, ਰੋਡ ਰੇਜ ਬਹੁਤ ਹੀ ਖਤਰਨਾਕ ਚੀਜ਼, ਜਿਹੜਾ ਬੰਦਾ ਪੈ ਗਿਆ ਨਾ ਇਸ ਜੱਬ 'ਚ ਤਾਂ ਮੈਂ ਕਹਿੰਦਾ ਤੁਸੀਂ ਸੁਣਿਆ ਹੀ ਆ ਵੀ ਕੀ ਕੁਛ ਹੋ ਸਕਦਾ। ਸੋ ਥੋੜ੍ਹੀ ਜਿਹੀ ਇਹਦੇ ਬਾਰੇ ਗੱਲਬਾਤ ਕਰਾਂਗੇ। ਅਨਾਜ ਮਾਰਟ ਗਰੋਸਰੀ ਸਟੋਰ ਨਵਾਂ ਖੁੱਲ੍ਹਿਆ ਬਈ, ਅਤੇ ਧੂੜਾਂ ਪੱਟ ਰਿਹਾ। ਅਨਾਜ ਮਾਰਟ ਏਅਰਪੋਰਟ ਮੇਫੀਅਰ ਨਵੇਂ ਪਲਾਜ਼ੇ 'ਚ

ਹਰ ਇੱਕ ਕਿਸਮ ਦੀ ਆਪਣੀ ਗਰੋਸਰੀ, ਦਾਲਾਂ, ਸਬਜ਼ੀਆਂ, ਕੋਈ ਵੀ ਇੰਡੀਅਨ ਹਾਊਸ ਹੋਲਡ ਦਾ ਸਮਾਨ, ਅਨਾਜ ਮਾਰਟ, ਏਅਰਪੋਰਟ ਮੇਫੀਲਡ ਅਨਾਜ ਮਾਰਟ, ਏਅਰਪੋਰਟ ਮੇਫੀਲਡ ਅਨਾਜ ਮਾਰਟ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ, ਜੇ ਤੁਸੀਂ ਕੋਈ ਵੀ ਏ ਟੂ ਜ਼ੈਡ ਰੈਨੋਵੇਸ਼ਨ ਕਰਾਉਣੀ ਆ ਤਾਂ ਰੈਨੋਵੇਸ਼ਨ ਦਾ ਟੌਪ ਦਾ ਨਾਮ ਹੈ ਪੀ ਐਂਡ ਜੇ ਰੈਨੋਵੇਸ਼ਨ। ਪ੍ਰਸ਼ਾਂਤ ਨੂੰ ਯਾਦ ਰੱਖੋ, ਪ੍ਰਸ਼ਾਂਤ ਹੁਣੇ ਹੀਰੇ ਬੰਦੇ ਨੇ, ਰੈਨੋਵੇਸ਼ਨ ਦੀ ਦੁਨੀਆ 'ਚ ਲੀਡਰ ਨੇ, ਬਹੁਤ ਸੋਹਣਾ ਕੰਮ ਕਰਦੇ ਆ, ਬੜੀ ਮਿਹਨਤ ਨਾਲ ਕਰਦੇ ਆ, ਕੋਈ ਸ਼ੋਰਟਕੱਟ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਆ। ਅਤੇ ਨੰਬਰ ਤੁਸੀਂ ਯਾਦ ਰੱਖਣਾ ਜ਼ਰੂਰ ਪ੍ਰਸ਼ਾਂਤ ਦਾ, ਪੀ ਐਂਡ ਜੇ ਰੈਨੋਵੇਸ਼ਨ, 437-318-0400, 437-318-0400 ਦੇ ਉੱਤੇ ਗੱਲਬਾਤ ਤੁਸੀਂ ਕਰਨੀ ਹੈ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ, ਕਰੋ ਗੱਲਬਾਤ ਅਤੇ ਲਓ ਬਾਕੀ ਦੀ ਸਾਰੀ ਦੀ ਸਾਰੀ ਜਾਣਕਾਰੀ। ਸੁਣਦੇ ਹਾਂ ਦੋ ਬੋਲ, ਫਿਰ ਆਉਂਦੇ ਹਾਂ ਵਾਪਸ।

0: हाँ यार क्या बात है। ओके लेके चलते हैं ਅਸੀਂ ਤੁਹਾਨੂੰ ਬੋਲਟਨ ਕੀਆ, ਬੋਲਟਨ ਕੀਆ ਤੇ ਅੱਜ ਕੱਲ ਪਰਸੋਂ ਬਹੁਤ ਹੀ ਕਮਾਲ ਦਾ ਇਵੈਂਟ ਚੱਲ ਰਿਹਾ, ਸੇਲਸ ਇਵੈਂਟ। ਸੋ ਸਪੈਸ਼ਲ ਡੈਮੋ ਇਵੈਂਟ ਹੈ ਤੇ ਮੈਂ ਕਹਿੰਦਾ ਜਿਹੜੀਆਂ ਡੀਲਾਂ ਨੇ ਕਮਾਲ ਦੀਆਂ ਨੇ। ਸਾਡੇ ਨਾਲ ਜੁੜ ਚੁੱਕੇ ਨੇ ਜੀਵਨ ਬੋਲਟਨ ਕੀਆ ਦੇ ਸੀਈਓ। ਜੀਵਨ ਕਿਵੇਂ ਹੋ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ ਜੀ, ਬੱਲੇ ਬੱਲੇ ਆ। ਸੋ ਕੀ ਚੱਲ ਰਿਹਾ ਫਿਰ ਆਪਣੇ ਸਪੈਸ਼ਲ ਸੇਲਸ ਇਵੈਂਟ ਤੇ?
1: ਜਿੰਨੀਆਂ ਜੀ ਗੱਡੀਆਂ ਆਪਣੇ ਕੋਲ ਸਟਾਕ 'ਚ ਖੜੀਆਂ, ਹਰੇਕ ਗੱਡੀ ਦੇ ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ। 4 ਟਾਇਰ, 4 ਸੀਲ ਰਿਮਸ ਵਿਦ ਸੈਂਸਰਸ ਵਿਦ ਇੰਸਟਾਲੇਸ਼ਨ। ਕੋਈ ਵੀ ਗੱਡੀ ਕੀਆ ਦੀ ਸਾਡੇ ਤੋਂ ਲੈਣੇ ਹੋ, ਥਰਸਡੇ ਫਰਾਈਡੇ ਸੈਟਰਡੇ ਵਿੰਟਰ ਟਾਇਰ ਹਰੇਕ ਗੱਡੀ ਦੇ ਫ੍ਰੀ ਦਿੰਦੇ ਹਾਂ ਜੀ। ਸੋ ਕੀਆ ਦੀਆਂ ਗੱਡੀਆਂ ਜਾਣੀਆਂ ਜਾਂਦੀਆਂ ਟੈਕਨੋਲੋਜੀ ਦੇ ਲਈ। ਸੋ ਪ੍ਰਾਈਸ ਆਪਣਾ ਗੱਲ ਕਰੀਏ, ਬਹੁਤ ਅਫੋਰਡੇਬਲ ਹੈਗਾ ਵਾ। ਸੈਡਾਨ ਆਪਣੀ 26 ਦੀ ਬ੍ਰੈਂਡ ਨਿਊ ਸ਼ੁਰੂ ਹੋ ਜਾਂਦੀ ਹੈ 24,295, 24,295। ਇੰਨੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਸੇ ਬ੍ਰਾਂਡ 'ਚ ਗੱਡੀ ਨਹੀਂ ਮਿਲਣੀ। ਤੇ ਜੇ ਤੁਸੀਂ ਆ ਕੇ ਗੱਡੀ ਦੇਖ ਲਈ, ਜਿੰਨੇ ਫੀਚਰ ਦਾ, ਜਿੰਨੀ ਸੋਹਣੀ ਉਹਦੀ ਸਕਰੀਨ ਆ, 30 ਇੰਚ ਦਾ ਉਹਦਾ ਡਿਸਪਲੇ ਨਾਲ ਲੱਗਿਆ ਹੋਇਆ ਜੀ। ਸੋ ਕਾਫੀ ਲੋਡਡ ਗੱਡੀ ਆ, ਚਾਹੇ ਉਹ ਬੇਸ ਟ੍ਰਿਮ ਆ। ਐਂਡ ਬਾਕੀ ਸਾਡੇ ਕੋਲੇ ਕੰਪੈਕਟ SUV ਵੀ ਹੈਗੇ ਆ, ਜਿਹੜਾ ਪ੍ਰਾਈਸ ਸਿਰਫ 31,000 ਤੋਂ ਸ਼ੁਰੂ ਹੋ ਜਾਂਦਾ। ਉਹਦੇ ਤੋਂ ਬਾਅਦ ਫੁੱਲ ਸਾਈਜ਼ SUV ਲੈਣਾ, ਸਾਡੇ ਕੋਲ ਕੀਆ ਸਰੈਂਟੋ ਵੀ ਆਉਂਦਾ ਵਾ, 6-ਸੀਟਰ SUV ਆਉਂਦਾ। ਐਂਡ ਜੇ ਕਿਸੇ ਨੇ ਕੀਆ ਦੀ ਵੈਨ ਲੈਣੀ ਆ, ਨੰਬਰ 1 ਤੇ ਚੱਲ ਰਹੀ ਆ ਕੀਆ ਦੀ ਕਾਰਨੀਵਲ, 7-ਸੀਟਰ ਵੀ ਆਉਂਦੀ ਆ ਜੀ, ਤੇ ਉਹ 8-ਸੀਟਰ ਵੀ ਆਉਂਦੀ ਆ। ਸੋ ਕਾਫੀ ਵੱਡਾ ਲਾਈਨਅਪ ਹੈਗਾ ਕੀਆ ਦਾ। ਸੋ ਪ੍ਰਾਈਸ ਸਾਡਾ ਜਿੱਥੋਂ ਮਰਜ਼ੀ ਚੈੱਕ ਕਰਕੇ ਆ ਜਾਓ, ਤੁਹਾਨੂੰ ਸਾਰਿਆਂ ਤੋਂ ਬੈਟਰ ਮਿਲੂ। ਨਾਲ ਦੀ ਨਾਲ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ, ਆਹ ਥਰਸਡੇ ਫਰਾਈਡੇ ਤੇ ਸੈਟਰਡੇ। ਸੋ ਬਾਕੀ ਕਿਸੇ ਨੇ ਕੀਆ ਦੀ ਗੱਡੀ ਦੀ ਸਰਵਿਸ ਵੀ ਕਰਾਉਣੀ ਆ, ਜਿਹਦੇ ਕੋਲ ਪਹਿਲਾਂ ਕੀਆ ਹੈਗੀ, ਆਪਾਂ ਉਹ ਵੀ ਕਰਦੇ ਹਾਂ। ਕੁਝ ਹੁਣ ਆਪਣੀ ਲੋਕੇਸ਼ਨ ਹੈਗੀ ਹੈ ਜੀ, ਹਾਈਵੇ 50 ਐਂਡ ਮੇਫੀਲਡ ਤੇ ਬ੍ਰੈਂਪਟਨ ਦੇ ਜਮਾਂ ਹੀ ਲੱਗੇ ਆ ਗਏ ਆ। ਸੋ ਜਦੋਂ ਮਰਜ਼ੀ ਕਾਲ ਕਰ ਲਓ, ਸੈੱਲ ਨੰਬਰ ਮੇਰਾ ਡਾਇਰੈਕਟ ਹੈਗਾ। ਜੇ ਚਾਹੇ ਸਰਵਿਸ ਦੀ ਵੀ ਅਪੁਆਇੰਟਮੈਂਟ ਬੁੱਕ ਕਰਨੀ ਆ ਤੁਹਾਡੀ, ਉਹ ਵੀ ਆਪਾਂ ਫੋਨ ਤੇ ਕਰਵਾ ਦਾਂਗੇ। ਸੋ ਨੰਬਰ ਹੈਗਾ ਜੀ ਆਪਣਾ 6478-2754-647-678-2754-57 ਤੇ ਫਾਈਨੈਂਸ ਦੀ ਜੇ ਆਪਾਂ ਗੱਲ ਕਰੀਏ ਕੀਆ ਦੇ, ਹੁਣ ਆਪਦੇ ਫਾਈਨੈਂਸ ਹੁੰਦੇ ਆ। ਸੋ ਕਈ ਵਾਰੀ ਬੰਦੇ ਦਾ ਕ੍ਰੈਡਿਟ ਸਕੋਰ ਘੱਟ ਹੁੰਦਾ, ਉਹਦੇ ਤੇ ਵੀ ਤੁਹਾਨੂੰ ਲੋ ਇੰਟਰਸਟ ਤੇ ਅਪਰੂਵਲ ਮਿਲ ਜਾਂਦੀ ਆ। ਕੀਆ ਦਾ ਆਪਦਾ ਫਾਈਨੈਂਸ ਆ, ਆਪਦਾ ਪੈਸਾ। ਸੋ ਉਹਨਾਂ ਨੇ ਆਪਦੀ ਗੱਡੀ ਤੇ ਵੱਧ ਫੋਕਸ ਕਰਦੇ ਆ ਸੈਲ ਕਰਨ ਨੂੰ। ਸੋ ਐਡਰੈਸ ਆਪਣਾ ਹੈਗਾ ਜੀ 12080 LBN 1 ਰੋਡ ਬੋਲਟਨ, ਤੇ ਨੰਬਰ ਮੇਰਾ ਸੈੱਲ ਨੰਬਰ ਡਾਇਰੈਕਟ ਹੈਗਾ ਜੀ 6476782754। ਸੋ ਸੈਟਰਡੇ ਵੀ ਆਪਾਂ ਖੁੱਲੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ ਜੀ।
0: ਸੋ ਤੁਸੀਂ ਬ੍ਰੈਂਪਟਨ ਤੋਂ ਜਾ ਰਹੇ ਹੋ ਤਾਂ ਬ੍ਰੈਂਪਟਨ ਤੋਂ ਸਿਰਫ 10-12 ਮਿੰਟ ਦੀ ਡਰਾਈਵ ਹੈ। ਬੋਲਟਨ ਕੀਆ, ਵਾਕਈ ਜੀਵਨ ਦੀ ਗੱਲ ਸਹੀ ਹੈ, ਇੱਕ ਵਾਰ ਤੁਸੀਂ ਗੱਡੀ ਦੇਖ ਲਈ ਨਾ, ਤੁਸੀਂ ਉੱਥੇ ਹੀ ਪੇਪਰ ਸਾਈਨ ਕਰੋਗੇ, ਉੱਥੇ ਹੀ ਗੱਡੀ ਲਓਗੇ, ਉੱਥੋਂ ਹੀ ਚਾਬੀ ਲੈ ਕੇ ਨਿਕਲੋਗੇ, ਹੋਰ ਕਿਤੇ ਜਾਣਾ ਨਹੀਂ ਬਾਅਦ ਚੋਂ। ਨੰਬਰ ਹੈ 6478-2754-6478-2754। ਜੀਵਨ ਥੈਂਕ ਯੂ।
1: ਥੈਂਕ ਯੂ ਜੀ,
0: ਥੈਂਕ ਯੂ ਜੀ। ਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ KD ਹੋਮਿਓਪੈਥੀ, ਹੋਮਿਓਪੈਥ ਦੇ ਜਾਦੂਗਰ ਡਾਕਟਰ ਕੁਲਦੀਪ। ਕੁਲਦੀਪ ਜੀ ਕਿਵੇਂ ਹੋ ਸਰ?
2: ਹਾਂਜੀ ਥੈਂਕ ਯੂ ਨਵੀਂ ਜੀ, ਮੈਂ ਕੋਸ਼ਿਸ਼ ਕਰਨਾ ਹੋਣਾ ਕਿ ਹਰ ਬੰਦਾ ਠੀਕ ਹੋਵੇ। ਦੇਖੋ ਸ਼ਾਇਦ ਮੇਰਾ ਕੋਈ ਪੇਸ਼ੈਂਟ ਕਹੇ ਕਿ ਮੈਂ ਠੀਕ ਨਹੀਂ ਹੈਗਾ। ਦੇਖੋ ਪੂਰੀ ਜ਼ਿੰਦਗੀ ਇਹੀ ਕੰਮ ਕਰਦੇ ਨੂੰ ਹੋ ਗਏ ਨੇ, ਲਗਭਗ 50 ਸਾਲ ਹੋ ਰਹੇ ਨੇ। ਪੜ੍ਹਿਆ ਹੋਇਆ ਮੈਂ ਡਾਕਟਰ ਹੈ, ਅਨਪੜ੍ਹ ਨਹੀਂ ਹੈਗਾ, ਲੇਕਿਨ ਮੈਂ ਪੜ੍ਹਿਆ ਹੋਇਆ, ਜਿਹੜੀ ਡਾਕਟਰਾਂ ਦੀ ਪੜ੍ਹਾਈ ਹੋਈ ਮੇਰੀ ਪੜ੍ਹਾਈ ਹੈਗੀ ਹੈ। ਤੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ 5 ਮਿੰਟ ਦੇ ਅੰਦਰ ਮੇਰੇ ਕੋਲ ਆਉਂਦਾ, ਮੈਂ ਦੱਸ ਦਿੰਦਾ ਇਹ ਤੁਹਾਨੂੰ ਪ੍ਰੋਬਲਮ ਹੋ ਗਈ, ਚਲੋ ਟੈਸਟ ਕਰਾਉਂਦੇ ਰਹੋ, ਸਭ ਕੁਝ ਕਰਾਉਂਦੇ ਰਹੋ, ਲੇਕਿਨ ਮੋਸਟ ਆਫ ਦੀ ਬਿਮਾਰੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ। ਜੋ ਵੀ ਕਿਸੇ ਨੂੰ ਪਰੇਸ਼ਾਨੀ ਹੈ, ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀ, ਐਲਰਜੀ ਹੈ, ਐਸਥਮਾ ਹੈ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਆਰਥਰਾਈਟਿਸ ਹੈ, ਤੁਹਾਨੂੰ ਐਗਜ਼ਮਾ ਹੋ ਗਿਆ, ਸਰਾਈਸਿਸ, ਸਲੀਪ ਐਪਨੀਆ, ਬੱਚਿਆਂ ਦਾ ਆਟਿਜ਼ਮ, ਪੂਰੀ ਦੁਨੀਆਂ ਤੋਂ ਨਵੀਂ ਜੀ ਮੇਰੇ ਕੋਲ ਬੱਚੇ ਨੇ, ਬਹੁਤ ਬੱਚੇ ਠੀਕ ਹੋ ਚੁੱਕੇ, ਜਿਹਨਾਂ ਵਿਸ਼ਵਾਸ ਨਾ ਆ ਕੇ ਮੇਰੇ ਕੋਲ ਦੇਖ ਸਕਦੇ ਨੇ, ਠੀਕ ਹੈ। ਆਟੋਮੋਬਾਈਲ ਡਿਜ਼ੀਜ਼ ਹੈਗੀਆਂ ਨੇ, ਕੋਈ ਵੀ। ਹੁਣ ਮੈਂ ਥੋੜਾ ਜਿਹਾ ਪੇਨ ਬਾਰੇ ਦੱਸਦਾ, ਆਰਥਰਾਈਟਿਸ। ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਅਰਥ ਮੀਨ ਜੁਆਇੰਟ, ਆਰਥਰਾਈਟਿਸ ਮੀਨ ਇਨਫਲਾਮੇਸ਼ਨ। ਦੇਖੋ ਇਹ ਤੁਹਾਡਾ ਕੁਛ ਵੀ ਹੋ ਸਕਦਾ, ਲਿਗਾਮੈਂਟ ਟੈਂਡਨ ਚ ਪ੍ਰੋਬਲਮ ਹੋ ਸਕਦੀ ਹੈ, ਇਨਫਲਾਮੇਸ਼ਨ ਹੋ ਸਕਦਾ ਬਾਡੀ ਚ, ਆਇਰਨ ਦੀ ਕਮੀ ਕਰਕੇ ਵੀ ਬਾਡੀ ਚ ਪੇਨ ਹੋ ਜਾਂਦੀ ਹੈ, ਬੈਕ ਪੇਨ, ਬੈਕ ਪੇਨ ਹੈ ਜਿਵੇਂ ਉਹਦੇ ਸਾਡੇ ਹੱਡੀਆਂ ਦੇ ਕਰਕੇ ਹੋ ਸਕਦੀ ਹੈ, ਤੁਹਾਡੇ ਜੇ ਨਰਵ ਦਾ ਪੇਨ ਹੋ ਸਕਦਾ, ਸਿਆਟਿਕਾ ਪੇਨ, ਜਿਵੇਂ ਆਮ ਲੋਕ ਸਫ਼ਰ ਕਰਦੇ ਰਹਿੰਦੇ ਨੇ, ਗੱਡੀਆਂ ਚ ਪੇਨ ਹੈ, ਪੈਰਾਂ ਚ, ਗੋਡਿਆਂ ਚ ਪੇਨ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਆਰਥਰਾਈਟਿਸ ਹੈ, ਹੋਮਿਓਪੈਥੀ ਦਾ ਬੈਸਟ ਠੀਕ ਹੈ ਜੀ, ਪੈਨ ਕਿਲਰ ਖਾ ਖਾ ਕੇ ਆਪਣਾ ਟਾਈਮ ਵੇਸਟ ਨਾ ਕਰੋ, ਹੋਮਿਓਪੈਥੀ ਟ੍ਰੀਟਮੈਂਟ ਕਰੋ, ਜ਼ਰੂਰ ਤੁਸੀਂ ਠੀਕ ਹੋਵੋਗੇ। ਮੇਰਾ ਨੰਬਰ 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਔਰ ਖਾਸ ਕਰਕੇ ਰਿਮੋਟਡ ਅਰਥਰਾਈਟਿਸ ਬਹੁਤ ਜ਼ਿੰਦਗੀ ਭਰ, ਡਾਕਟਰ ਕਹਿੰਦੇ ਜ਼ਿੰਦਗੀ ਭਰ ਠੀਕ ਨਹੀਂ ਹੁੰਦੀ, ਲੇਕਿਨ ਤੁਸੀਂ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਥੈਂਕ ਯੂ ਨਵੀਨ ਜੀ, ਟਾਈਮ ਲੈਣ
0: ਲਈ ਵੈਰੀ ਗੁੱਡ ਸਰ, ਬਹੁਤ ਸ਼ੁਕਰੀਆ ਤੁਹਾਡਾ ਜੀ। 1728 ਹੈਲੋ,
3: ਸਤਿ ਸ੍ਰੀ ਅਕਾਲ ਨਵੀ ਵੀਰੇ, ਕੀ ਹਾਲ ਚਾਲ?
0: ਨਵੀ ਵੀਰੇ ਕੀ ਹਾਲ ਆ?
3: ਠੀਕ ਠਾਕ, ਤੁਸੀਂ ਤਾਂ ਆਉਂਦੇ ਮਾਹੌਲ ਬਣਾਤਾ ਯਾਰ।
0: ਆਉਂਦੇ ਮਾਹੌਲ ਬਸ, ਕੀ ਕੀਤਾ ਮੈਂ? ਇੰਨੀ ਵਧੀਆ ਐਲਬਮ ਮੈਂ ਕਦੇ ਪਿਛਲੇ ਕੁਝ ਮਹੀਨਿਆਂ ਸਾਲਾਂ ਚ ਸੁਣੀ ਵੀ ਨੀ। ਬਹੁਤ ਸੋਹਣੀ ਐਲਬਮ ਆ,
3: ਮੈਂ ਸੁਣਦਾ। ਤੁਸੀਂ ਉਦਣ ਵੀ ਇੱਕ ਤਾਂ ਦੋਸਤਾਂ ਦਾ ਗਾਣਾ ਲਾਇਆ ਸੀ, ਮੈਂ ਸੁਣੀ ਨੀ ਉਸ ਤੋਂ ਬਾਅਦ ਨਾ। ਆਈ ਥਿੰਕ ਤੁਸੀਂ ਨਾ ਯਾਰਾਂ ਵਾਲਾ ਗਾਣਾ ਵੀ,
0: ਤੁਸੀਂ ਉਹ ਦੋਸਤਾਂ ਵਾਲਾ ਗਾਣਾ ਸੁਣ ਲਿਆ ਸੀ?
3: ਉਹ ਮੈਂ ਸੁਣ ਲਿਆ ਸੀ ਹਾਂਜੀ,
0: ਉਹ ਵੀ ਵਧੀਆ। ਇੱਕ ਨਾ ਜੇ ਟਾਈਮ ਲੱਗਿਆ ਕਿ ਤਾਂ ਸੈਡ ਸੌਂਗ ਹੈ, ਉਹ ਵੀ ਮੈਂ ਲਾਉਂਗਾ, ਉਹ ਵੀ ਬਹੁਤ ਵਧੀਆ।
3: ਓਕੇ,
0: ਸੋ ਮੁੰਡੇ ਦਾ ਨਾਮ ਹੈ ਦੁੱਲਾ ਤੇ ਐਲਬਮ ਦਾ ਨਾਮ ਹੈ ਅਪੋਲੋ।
3: ਠੀਕ ਹੈ,
0: ਬਰੋਜ਼ ਗਾਣਾ, ਸਾਡਾ ਔਰਾ ਗਾਣਾ, ਮੈਂ ਕਹਿੰਦਾ ਕਿਆ ਗੀਤ ਨੇ ਯਾਰ। 4398 ਹੈਲੋ, ਠੀਕ ਵੀਰੇ, ਕੀ ਹਾਲ ਆ?
4: ਉਦੋਂ
0: ਗੱਲਾਂ ਹੋਰ ਸੀ। ਕਦੋਂ ਗੱਲਾਂ ਹੋਰ ਸੀ?
4: ਬਸ ਉਦੋਂ ਗੱਲਾਂ ਹੋਰ ਸੀ, ਉਦੋਂ ਹੀ।
0: ਅੱਜ ਕੱਲ ਇਦਾਂ ਦੇ ਗਾਣੇ ਵੈਸੇ ਆਉਂਦੇ ਬਹੁਤ ਘੱਟ ਨੇ ਹਨਾ,
4: ਕਿਉਂਕਿ ਸਾਨੂੰ ਪਤਾ ਨਾ ਹੀ ਹੁਣ ਇਹ ਟਾਈਮ ਆ, ਹੁਣ ਬੰਦੇ ਦਾ ਗਾਣ ਬੰਦੇ ਦਾ ਵੀ ਤਾਂ ਡੀਜੇ ਚੱਲਦਾ ਹੋਊਗਾ।
0: ਚਲੋ ਲਾ ਦਿੰਦੇ ਜ਼ਰੂਰ, ਠੀਕ ਆ। ਥੈਂਕ ਯੂ। ਸੋ ਗੀਤ ਹੁਣ ਦੋਵਾਂ ਦੀ ਰਿਕੁਐਸਟ ਆਈ ਹੈ, ਇੱਕ ਮੈਂ ਲਾਉਣਾ ਸੀਗਾ, ਇੱਕ ਮੈਂ ਪਹਿਲਾਂ ਹੁਸਿੰਦਰ ਦਾ ਵੀਰ ਲਈ ਲਾਉਣਾ, ਤੇ ਫਿਰ ਮੈਂ ਨਾ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ। ਸੋ ਜੁੜੇ ਰਹੋ, ਜਲਦੀ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ ਤੁਸੀਂ ਜ਼ਰੂਰ ਯਾਦ ਰੱਖਣਾ, ਪੈਸ਼ਨ ਰੂਫਿੰਗ ਨੂੰ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਇਜ਼ ਨੰਬਰ 1। ਦੇਖੋ ਹੁਣ ਤੁਸੀਂ ਡਿਲੇ ਕਰੋਗੇ, ਸਨੋਅ ਨੇ ਸ਼ੁਰੂ ਹੋ ਜਾਣਾ, ਫਿਰ ਜੇ ਛੱਤ ਥੋੜ੍ਹੀ ਲੀਕ ਹੋ ਗਈ ਫਿਰ ਕੀ ਕਰੋਗੇ? ਸੋ ਪੈਸ਼ਨ ਰੂਫਿੰਗ, ਗੁਰਲਾਲ ਭਾਅ ਜੀ ਨੂੰ ਅੱਜ ਹੀ ਫੋਨ ਕਰੋ, 6479-919-9413 ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਇੱਕ ਵਾਰ ਕਰੋ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਇੱਕ ਮੈਸੇਜ ਹੈ ਬਲਜਿੰਦਰ ਨੇਹਲ ਹੋਰਾਂ ਦੀ ਕੈਂਪੇਨ ਤੋਂ।
5: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: ਇੱਕ ਪੇਡ ਕੈਂਪੇਨ ਹੈ ਬਲਜਿੰਦਰ ਸਿੰਘ ਨਹਿਲ ਹੋਰਾਂ ਦੇ ਕੈਂਪੇਨ ਆਫਿਸ ਤੋਂ। ਸੋ ਹੁਸਤਿੰਦਰ
5: ਕੀ ਸਾਡੀਆਂ,
0: ਓ ਸੋਰੀ ਇੱਕ ਸੈਕਿੰਡ ਜੀ, ਭਾਜੀ 1 ਸੈਕਿੰਡ ਵੇਟ ਕਰਿਓ, ਆ ਲਓ।

0: ਹਸਤਿੰਦਰਾ ਯਾਰ ਮੁੰਡਿਆ ਚੱਕ ਤੇ ਫਟੇ ਵਾਹ ਓਕੇ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਘਰ ਆ ਰਹੇ ਆ ਉਹਨਾਂ ਨੂੰ ਮਿਸ ਨਾ ਕਰ ਜਾਇਓ GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
1: ਓ ਵੈਰੀ ਗੁੱਡ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ।

0: 125 Vidija Churanami 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਉਜੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: 7998877 sofastudio.ca. Thank you, ji.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
3: 647-706-6640 ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾ ਨੂੰ ਐਟ 416-618-2761 416-618-2761
1: Ladies and gentlemen, you are not ready for this.
5: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਰੀਸ਼ ਸ਼ਰਮਾ।
6: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮਾਰਗੇਜਸ, ਪ੍ਰਾਈਵੇਟ ਫੰਡਸ,
5: ਸਭ ਲਈ ਯਾਦ ਰੱਖੋ ਗਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
6: ਕਾਲ 647-606-8110
5: ਔਰ ਵਿਜ਼ਿਟ sharmamortgages.com।
7: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
8: ਹਾਏ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
9: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
10: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
11: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
12: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ।
13: ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
14: 647-835-5294-647-835-5294
15: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
16: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, टू लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394. Stephen Furniture ki dhamakedar festival season sale.
17: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
18: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
19: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
11: 416-717-2929,
19: 416-717-2929। ਕੁਆਲਟੀ ਲੌਜਿਸਟਿਕ ਇੰਕ।

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: चार को दिन दिल च रह के चला गया, चार को दिन दिल च रह के चला गया, मुड़ के आवांगा जरूर कह के चला गया, सत जन्म दा वादा सी निभाउण दा चंद घड़ियां कोल मेरे बह के चला गया, बुझिया नहीं चिराग फिर भी तेरे नाम दा तेज हवा दा बुला कह के चला गया, इन्ने ज़्यादा दुख तसीहे दित्ते मैनूं लोकां ने, दर्द भी मेरे नाल रह के चला गया, ताज महल बनाया सी एक तेरे लई जो सुपनिआं विच मेरे ढह के चला गया, मैं मूँह तो बोल ना सकिया दास्तां अपनी, अखियां विच नीर भी बह के चला गया, तेरी खातर लोकां दित्ते जिहड़े ताने मैने, तेरी खातर लोकां दित्ते जिहड़े ताने मैने, मदहोश चुप चपीते सह के चला गया। लाशां ते हुंदी महल दी तमीर वेख के, लाशां ते हुंदी महल दी तमीर वेख के, उठे ने लोग सिर तो लंघदा नीर वेख के, पुत्तां ने जाना टंगियां तेगां दी नोक ते, मां दा दुपट्टा होया लीरो लीर वेख के, गहने दे वांगू सोभ दी बागी दे गुट ते, डरदे ना जोधे लोहे दी जंजीर वेख के, 9-11 हो गया छड के महाज नूं, डरिया हनेरा चानण दा तीर वेख के, चिर वादा होया चिर वाद होया साफ अज शीशा आकाश दा, रोई है धरती अपनी तस्वीर वेख के, रोई है धरती अपनी तस्वीर वेख के। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟਰ ਦੋਸਤ ਹਰਜੀਤ ਸਿੰਘ ਢਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸ਼ੁੱਕਰਵਾਰ, ਸ਼ੁੱਕਰਵਾਰ ਆਇਆ ਫਰਾਈਡੇ, ਅੱਜ ਦਿਨ ਫਰਾਈਡੇ ਦਾ 25 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 535 AM ਦੇ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਾਗੰਜ ਮਾਲਟਨ 'ਚ ਬਿਲਕੁਲ ਏਅਰਪੋਰਟ ਦੇ ਨੇੜੇ ਤੇੜੇ 8 ਟੈਂਪਰੇਚਰ ਆ, ਫੀਲ ਲਾਈਕ 6 ਕਰਦੇ ਹਾਂ, ਥੋੜ੍ਹੀ ਜਿਹੀ ਠੰਡ ਆ ਬਚ ਬਚਾ ਕੇ, 18 ਦੁਪਹਿਰ ਨੂੰ, ਸ਼ਾਮ ਨੂੰ 21, ਰਾਤ ਨੂੰ 15 ਟੈਂਪਰੇਚਰ। 7:09 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 7:10 'ਤੇ ਸ਼ਾਮ ਨੂੰ ਅਲੋਪ ਹੋ ਜਾਣੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-600-73-33-37, 905-600-73-33-37 'ਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਿਆ ਜਾ ਸਕਦਾ, 416-477-2040, ਜਾਂ ਫਿਰ ਮੈਸੇਜ ਕਰ ਦਿਉ, ਵਟਸਐਪ ਕਰ ਦਿਉ 647-835-5294 'ਤੇ, ਉੱਪਰ ਗੱਲਬਾਤ ਹੋ ਸਕਦੀ ਹੈ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ, ਜਾਂ ਫਿਰ 5 ਵਜੇ ਤੋਂ ਬਾਅਦ ਕਾਲ ਲਾ ਲਿਓ, ਅਤੇ ਫਿਰ ਵਧੀਆ ਵਧੀਆ ਆਪਣੀਆਂ ਗੱਲਾਂ ਬਾਤਾਂ ਹੋ ਸਕਦੀਆਂ। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਕੋਈ ਐਕਸੀਡੈਂਟ ਹੋਇਆ ਹੋਇਆ, ਤਾਂ ਜ਼ਰੂਰ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਹੋ ਸਕਦੀ। ਏਅਰਪੋਰਟ ਐਂਡ ਵਿਲੀਅਮ ਪਾਰਕਵੇ 'ਤੇ ਕੰਸਟਰਕਸ਼ਨ ਥੋੜ੍ਹੀ ਜਿਹੀ ਚੱਲਣ ਲੱਗੀ ਹੋਈ ਆ, ਪਤਾ ਨਹੀਂ ਕਿਉਂ ਉਹਨਾਂ ਨੇ ਬਲੋਕ ਜਿਹਾ ਕੀਤਾ ਥੋੜ੍ਹਾ ਜਿਹਾ, ਪਰ ਚੱਲਦੇ ਹਾਂ ਇੱਧਰੋਂ ਜਾਂਦਿਆਂ ਨੂੰ, ਜਦ ਆਪਾਂ ਕਿੱਧਰੋਂ ਜਾਂਦੇ ਹਾਂ, ਇੱਧਰੋਂ ਜਾਂਦੇ ਡੇਅਰੀ ਵੱਲੋਂ, ਸਟੀਲ ਵੱਲੋਂ, ਅਤੇ ਫਿਰ ਵਿਲੀਅਮ 'ਤੇ ਜਾਣ ਵਾਲੀ ਲਾਈਨ ਕੁਈਨ ਉੱਧਰ ਨੂੰ ਪਰੇ ਨੂੰ, ਕੁਈਨ ਨੂੰ ਟੱਪ ਕੇ ਤਾਂ ਬਵੇੜ ਵੱਲ ਨੂੰ ਲੈਨ ਸੱਜੇ ਪਾਸੇ ਵਾਲੀਆਂ ਬੰਦ ਨੇ। 905-600-73-33-37 ਬਸੀ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਹਰੇ ਜੰਜੂਆ ਜੀ, ਸੂਝਵਾਨ ਸਰ ਤੋਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਕਿਵੇਂ ਹੋ
1: ਜੰਜੂਆ ਜੀ? 2 ਪੁਆਇੰਟ ਬਹੁਤ ਜ਼ਰੂਰੀ ਹੈ।
0: ਅੱਛਾ, ਇੰਨੇ ਜ਼ਰੂਰੀ ਹੈ?
1: ਨੰਬਰ 1, ਜੇ ਬੱਚਿਆਂ ਦੀ ਸਿਹਤ ਕਾਇਮ ਰੱਖਣੀ ਹੈ, ਬਜ਼ੁਰਗਾਂ ਦੀ ਸਿਹਤ ਕਾਇਮ ਰੱਖਣੀ ਹੈ, ਤਾਂ ਜਿਹੜਾ ਗੁਰਪ੍ਰੀਤ ਸਿੰਘ ਆਪਣੇ ਢਿੱਲੋਂ ਦਾ, ਉਹਨਾਂ ਨੂੰ ਵੋਟ ਪਾ ਦਿਓ, ਤਾਂ ਕਿ
0: ਜਿਹੜੇ ਉਹਨਾਂ ਦੀ ਬਜ਼ੁਰਗਾਂ ਦੀ ਸਿਹਤ ਨਾਲ ਕੀ ਲੈਣਾ ਦੇਣਾ,
1: ਉਹ ਦੱਸ ਰਿਹਾ
0: ਨੇ, ਉਹ ਡਾਕਟਰ ਨੇ,
1: ਸੁਣਦਾ ਲਓ, ਉਹ ਦੱਸ ਰਿਹਾ ਮੈਂ ਤੁਹਾਨੂੰ।
0: ਅੱਛਾ ਅੱਛਾ, ਵੈਦ ਨੇ ਉਹ?
1: ਹਾਂ, ਵੀ ਜਿਹੜਾ ਬੜਾ ਢੇਰ ਆ ਰਿਹਾ ਨਾ, ਢੇਰ ਬੜਾ ਗਰਵੇ ਦਾ, ਉਹਦੇ ਨਾਲ ਤੁਹਾਡੇ ਬੱਚਿਆਂ ਦੀ, ਬਜ਼ੁਰਗਾਂ ਦੀ ਸਾਰੀ ਸਿਹਤ ਖਤਮ ਹੋ ਜਾਣੀ, ਖਤਮ। ਇਹੀ ਬੋਲ ਸਕਦਾ ਬੰਦਾ ਇਕੱਲਾ ਜਿਹੜਾ ਬੋਲ ਸਕਦਾ ਹੈ, ਤੇ ਜੇ ਸਟੂਡੈਂਟ ਵਾਸਤੇ ਪੜ੍ਹਨੇ ਵਾਸਤੇ ਯੂਨੀਵਰਸਿਟੀ ਲਿਆ ਸਕਦਾ ਹੈ, ਤਾਂ ਢਿੱਲੋਂ ਹੀ ਲਿਆ ਸਕਦਾ, ਹੋਰ ਕੋਈ ਲਿਆ ਸਕਦਾ। ਤੁਹਾਨੂੰ ਬੇਨਤੀ ਹੈ,
0: $2500 ਦੀ
1: ਸੁਣੋ, ਅੱਗੇ ਉਹਦਾ ਭੇਜ ਦਿਓ। ਦੂਜਾ ਪੁਆਇੰਟ ਇਹ ਹੈ ਵੀ ਇਹਨਾਂ ਸਾਰੇ ਇੱਕ ਡਿਬੇਟ ਕਰਾਓ, ਤੁਹਾਨੂੰ ਪਤਾ ਲੱਗ ਜੂ ਵੀ ਕੌਣ ਕਿੱਥੇ।
0: ਡਿਬੇਟ ਦੀ ਤਰੀਕਾ ਮੈਂ ਅਨਾਉਂਸ ਕਰਦਾ ਨਾ, ਥੋੜੀ ਦੇਰ ਤੱਕ ਸੁਣ ਲਿਓ, ਨੋਟ ਵੀ ਕਰ ਲਿਓ, ਡਿਬੇਟ ਆ ਗਈ ਆ,
1: ਸਵਾਦ ਆ ਗਿਆ, ਸਵਾਦ ਆ ਗਿਆ,
0: ਡਿਬੇਟ ਆ ਗਈ, ਤੇ ਉਹਦੀਆਂ ਤਰੀਕਾਂ ਨੋਟ ਕਰ ਲਓ। ਹੁਣ ਉਹਨਾਂ ਨੂੰ ਤੁਸੀਂ ਲੈ ਕੇ ਆਉਣਾ ਉੱਥੇ,
1: ਮੈਂ ਕਿਹਾ ਬਿਲਕੁਲ ਲਿਆਉਂਗਾ ਜੇ ਤੇਰਾ ਹੁਕਮ ਆਊ।
0: ਬਾਕੀ ਮੇਰਾ ਨੀ, ਬਾਕੀ ਹੋਰ ਕੈਂਡੀਡੇਟਾਂ ਨੂੰ ਵੀ ਲੈ ਕੇ ਆਉਣਾ, ਤੇ ਜਿੰਨੇ ਹੋਏ ਤੇ $2500 ਦੀ ਇਨਵੈਸਟ ਤੁਹਾਨੂੰ ਪਹੁੰਚ ਜੂਗੀ ਅੱਜ।
1: ਗੁਰਪ੍ਰੀਤ
0: ਨੇ ਚਲੋ ਥੈਂਕ ਯੂ ਲਵ ਯੂ ਲਵ ਨਜ਼ਾਰੇ ਆਪਣੇ ਸਟੂਡੀਓ ਦੇ ਵਿਚ ਅੱਜ ਗੈਸਟ ਆਏ ਹੋਏ ਆ ਸਰਦਾਰ ਜਤਿੰਦਰ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੁਹਾਡੇ ਸੋਤੇ ਨੂੰ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ
0: ਬਹੁਤ
2: ਸਾਨੂੰ ਬੜੀ ਸ਼ਿੱਦਤ ਨਾਲ ਉਡੀਕਦੇ
0: ਅੱਛਾ ਕੋਈ ਜਤਿੰਦਰ ਸਿੰਘ ਤਾਂ ਨਹੀਂ ਜਾਣਦਾ ਹੁਣ ਸੰਧੂ ਸਾਹਿਬ ਹੀ ਕਹਿੰਦੇ ਸਾਰੇ
2: ਨਹੀਂ ਜਤਿੰਦਰ ਸੰਧੂ ਕਰਕੇ ਜਾਣਦੇ
0: ਚਲੋ ਜਤਿੰਦਰ ਪੂਰੇ ਮੈਂ ਵੀ ਨਾਂ ਲਿਆ ਜਤਿੰਦਰ ਮੈਨੂੰ ਓਪਰਾ ਜਿਹਾ ਲੱਗਿਆ ਇਹਦਾ ਸੰਧੂ ਸਾਹਿਬ ਦਾ ਹੀ ਕੰਮ ਆ ਮੇਰੇ ਤਾਂ ਘਰੇ ਵੀ ਜੇ ਮੈਂ ਕਹਿ ਦਵਾਂ ਨਾ ਵੀ ਸੰਧੂ ਸਾਹਿਬ ਵੱਲ ਚੱਲਿਆ ਸੰਧੂ ਸਾਹਿਬ ਬਸ ਉਹ ਜਦੇ ਪਛਾਣ ਜਾਂਦੇ ਵੀ ਬਸ ਕਿੱਥੇ ਆ ਨਾ
2: ਸੰਧੂ ਕਾਫੀ ਹੈ ਬ੍ਰੈਂਪਟਨ ਚ
0: ਸੰਧੂ ਬਹੁਤ ਨੇ
2: ਹਾਂਜੀ
0: ਪਰ ਸੰਧੂ ਛਾਇਆ ਇੱਕੇ
2: ਪਏ ਨਹੀਂ ਇਹੋ ਜਿਹੀ ਕੋਈ ਗੱਲ
0: ਨਹੀਂ ਨਹੀਂ ਮੰਨ ਲਓ
2: ਚਲੋ
0: ਚਲੋ ਆਪਣੇ ਸਰਦਾਰ ਸਾਹਿਬ ਦੀ ਕਾਲ ਕੱਟ ਕੇ ਆਪਣੇ ਸਰਦਾਰ ਦੁਬਾਰਾ ਕਾਲ ਕਰ ਲਓ 4693 ਵੀਰ ਸਤਿ ਸ਼੍ਰੀ ਅਕਾਲ ਜੀ ਆਨੋ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਕਿੱਦਾਂ ਸਿੱਤਾਂ
3: ਠੀਕ ਠਾਕ ਹੈ ਵਧੀਆ
0: ਬੱਲੇ ਬੱਲੇ ਪੂਰੀ
3: ਹਾਂਜੀ ਹਾਂਜੀ ਮੈਨੂੰ ਪਹਿਲਾਂ ਦੱਸੇ ਆਪਣੇ ਡਿਊਟੀ ਮੇਰੇ ਬ੍ਰਹਮਤ ਦਾ ਨਾਂ ਕੀ ਆ
0: ਹਾਂਜੀ
3: ਜਿਹੜਾ ਡਿਊਟੀ ਮੇਰੇ ਬ੍ਰਹਮਤ ਦਾ ਨਾਂ ਕੀ ਆ
0: ਹਰਕੀਰਤ ਸਿੰਘ
3: ਹਰਕੀਰਤ ਸਿੰਘ ਉਹ 10 ਵਜੇ ਕੱਲ ਰਾਤੀ ਮੇਰੇ ਘਰ ਆਏ
0: ਹਾਂ
3: ਤਾਂ ਉਹ ਗਰੁੱਪ ਬਣਿਆ ਪੂਰਾ ਤਾਂ ਮੇਹਰ ਦਾ ਵੀ ਇਕੱਠੇ ਪੈਂਪਰ ਹਰਕੀਰਤ ਦਾ ਵੀ ਆ ਤੇ ਇੱਕ ਹੋਰ ਪਤਾ ਨੀ ਕੌਣ ਸੀਗਾ
0: ਕਿਉਂਕਿ ਹਰਕੀਰਤ ਦਾ ਤੇ ਉਹ ਪਵਾਰ ਮੁੰਡੇ ਦਾ ਆਫਿਸ ਸਾਂਝਾ ਜਿਹੜਾ ਇਹਨਾਂ ਨੇ ਕੰਪੇਨ ਆਫਿਸ ਖੋਲਿਆ ਨਾ ਏਅਰਪੋਰਟ ਐਂਡ ਮੇਫੀਲਡ ਤੇ ਨਵੇਂ ਪਲਾਜ਼ੇ ਚ ਤੇ ਉਹਨਾਂ ਦਾ ਆਫਿਸ ਸਾਂਝਾ ਤੇ ਨੈਕਸਟ ਵੀਕ ਇਹ ਮਤਲਬ ਨੈਕਸਟ ਵੀਕ ਨਹੀਂ ਅਕਤੂਬਰ ਦੇ ਸ਼ਾਇਦ ਪਹਿਲੇ ਹਫ਼ਤੇ ਇਹਨਾਂ ਨੇ ਸ਼ਾਇਦ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਕਿਸੇ 'ਚ ਮਤਲਬ ਸੁਖਮਨੀ ਸਾਹਿਬ ਦਾ ਪਾਠ ਜਾਂ ਜਿੱਦਾਂ ਵੀ ਅਰਦਾਸ ਕਰਕੇ ਆਪਣੀ ਕੰਪੇਨ ਦੀ ਸ਼ੁਰੂਆਤ ਕਰਨੀ ਆ
3: ਪਤਾ ਨਹੀਂ ਮੈਂ ਉਹ ਆਏ ਤਾਂ ਮੈਂ ਉਹਨਾਂ ਸੋ ਮੈਂ ਕਿਹਾ ਜੇ ਇਹ ਬਾਹਰ ਤਾਂ ਮੈਂ ਕਿਹਾ ਇਹ ਕਿੱਥੇ
0: ਜਾਣੀ ਤੁਹਾਨੂੰ ਮੈਂ ਗੱਲ ਸਿੱਧੀ ਮੁਕਾਵਾਂ ਵੀ ਉਹਨਾਂ ਨੇ ਟਿੱਕੀਆਂ ਛੋਲੇ ਕੋਲੋਂ ਨਹੀਂ ਖਿਲਾਉਣੇ ਗੁਰਦੁਆਰੇ ਲੰਗਰ ਖਿਲਾ ਕੇ ਤੋੜ ਦੇਣੇ
3: ਅੱਛਾ
0: ਤੁਹਾਡਾ ਸੱਤ ਅੱਠ ਵਾਰਡ ਉਧਰ ਕਿਵੇਂ ਤੁਰੀ ਫਿਰਦੇ ਹੋ ਨਹੀਂ ਏਦਾਂ ਤਾਂ ਨੀ ਹੋ ਸਕਦਾ
3: ਨਾ ਨਾ ਸਾਡਾ ਸੱਤ ਅੱਠ ਵਾਰਡ ਆ ਨਾ
0: ਅੱਛਾ ਜੀ
3: ਉਹ 10 ਵਾਰ ਹੀ ਬੋਡੀ ਥੋੜੀ ਜਿਹੀ ਹੁਣ ਬੰਦੇ ਜਿਹੜੇ ਨਾ ਮੇਹਰ ਦਾ
2: ਪਹਿਲੇ ਇੱਕ ਸਾਲ ਚ ਤੁਸੀਂ ਕੱਲ ਭੇਜਿਆ
0: ਮੈਂ ਪੜ੍ਹ ਲੈਣਾ
2: ਹਾਂਜੀ ਹਾਂਜੀ
0: ਉਹ ਟੈਕਸ ਨੀ ਹੈਗਾ ਨਹੀਂ ਨਹੀਂ ਉਹ ਟੈਕਸ ਥੋੜੇ ਸੰਧੂ ਸਾਹਿਬ ਟੈਕਸ 30% ਵਧਿਆ ਪਿਛਲੇ 4 ਸਾਲਾਂ ਚ
2: ਹਾਂਜੀ ਪ੍ਰੋਪਰਟੀ ਟੈਕਸ ਦੀ ਗੱਲ ਕਰ
0: ਨਹੀਂ ਨਹੀਂ ਸੰਧੂ ਸਾਹਿਬ ਤੁਸੀਂ ਮੈਂ ਗੱਲ ਕਰਦਾ ਤੁਹਾਨੂੰ ਦੱਸਦਾ ਮੇਰੀ
3: ਗੱਲ ਸੁਣ ਲਓ ਹਨਾ
0: ਹਾਂਜੀ
3: ਮੈਂ ਕਿਹਾ ਬਈ ਪੁਲਿਸ ਉਹ ਲਿਆ ਰਿਹਾ ਹੋਰ ਨੇ ਹੋਰ ਗਾਹਾਂ ਹੋਰ ਵਧਾਉਣਗੇ ਮੈਂ ਕਿਹਾ ਬਈ ਹਸਪੀਟਲ ਵਾਸਤੇ ਕੋਈ ਗਾਹਾਂ ਇਹ ਕਰ ਰਿਹਾ ਸਰਕਾਰ ਨੂੰ ਕਰ ਲਿਖ ਰਿਹਾ ਕਿ ਦੇਖ ਰਿਹਾ ਤੇ ਮੈਂ ਕਿਹਾ ਜਦੋਂ ਵੋਟਾਂ ਆਉਂਦੀਆਂ ਉਹ ਮਸ਼ੀਨ ਰੱਖ ਦਿੰਦੇ ਫਿਰ ਚੱਕ ਲੈਂਦੇ ਮੈਂ ਕਿਹਾ ਗਾਹਾਂ ਕੀ ਕਰ ਰਿਹਾ ਮੈਂ ਤੁਹਾਨੂੰ ਪਤਾ ਕੁਛ ਉਹਨਾਂ ਬਾਰੇ
0: ਹਾਂ ਖੁਸ਼ਪਾਲ ਸਿੰਘ ਆ ਸੱਚ ਉਹਦਾ ਨਾਂ ਖੁਸ਼ਪਾਲ ਸਿੰਘ ਪਵਾਰ
3: ਮੈਨੂੰ ਕਹਿੰਦੇ ਬੰਦਾ ਬਹੁਤ ਭਰਿਆ ਯਾਰ ਮੈਂ ਕਹਿੰਦਾ ਪੈਪਰ ਮੈਂ ਸਪੋਰਟ ਨੀ ਕਰਦਾ ਮੈਂ ਕਿਹਾ ਜਦੋਂ ਉਹ ਗੱਲ ਕਰਨਗੇ ਮੈਂ ਕਿਹਾ ਡਿਬੇਟ ਹੋਊਗੀ ਮੈਂ ਉਦੋਂ ਡਿਸਾਈਡ ਕਰੂੰ ਕਹਿੰਦਾ
0: ਹਾਂਜੀ
3: ਕਹਿੰਦੇ ਆਹ ਘਰ ਦਾ ਨੰਬਰ ਲਿਖ ਲਓ ਭਾਈ ਮੇਰੇ ਸਾਨੂੰ ਦੱਸਣਾ ਪੈਣਾ
0: ਆਹੋ ਜ਼ਰੂਰੀ ਆ
3: ਜਾਂਦੇ ਹੋਏ ਇੱਦਾਂ ਕਹਿ ਗਿਆ
0: ਬਸ ਇਸ ਘਰ ਦਾ ਟੈਕਸ ਮਾਫ਼ ਕਰ ਦੇਣਾ
3: ਉਹ ਪਤਾ ਪੈਂਦਾ 7-8 ਵਾਰ ਚ ਪੈਂਦਾ
0: ਅੱਛਾ ਅੱਛਾ ਚਲੋ ਕੋਈ ਨੀ ਕਰ ਲਾਂਗੇ ਕਲੀਅਰ ਥੈਂਕ ਯੂ
4: ਤੁਸੀਂ ਅੱਗੇ ਵੀ ਦੇਖੇ ਹੋਏ ਨੇ ਸਤਪਾਲ ਸਿੰਘ ਜੌਹਲ ਜੀ ਕਿੰਨਾ ਸੋਹਣਾ ਕੰਮ ਕਰਦੇ ਆ ਉਹ ਤੁਹਾਡਾ ਨਾ ਅਸੀਂ ਉਹਨਾਂ ਤੋਂ ਗੱਲ ਤੇ ਹੱਥ ਰੱਖ ਕੇ ਕਹਾਂਗੇ ਵੀ ਸਾਡਾ ਫਰੀਜ ਕਰਾਓ ਘਟਾ ਨੀ ਸਕਦਾ ਪਰ ਸਾਡਾ ਅੱਗੇ ਨੂੰ ਫਰੀਜ ਕਰਾਓ ਸਾਡਾ ਟੈਕਸ ਜਿੰਨਾ ਵੀ
0: ਠੀਕ ਹੈ ਬਿਲਕੁਲ
4: 9 ਤੇ 10 ਵਾਰਡ ਨੂੰ ਪਲੀਜ਼ ਵੋਟਾਂ ਪਾਓ ਉਹਨਾਂ ਨੂੰ ਜਿਤਾਓ
0: ਬਿਲਕੁਲ ਬਿਲਕੁਲ ਤੁਸੀਂ ਬਹੁਤ ਵਧੀਆ ਤੁਸੀਂ ਕੰਪੇਨ ਕੀਤੀ ਆ ਤੇ ਕਰਨੀ ਵੀ ਚਾਹੀਦੀ ਆ
2: ਪਨੇਸਰ ਸਾਹਿਬ ਨੇ ਕੋਈ ਮੈਨੂੰ ਖਬਰਾਂ ਪੁੱਛਿਆ ਗਿਆ ਸਰੇ ਮੈਂ ਵੀ ਪੜ੍ਹ ਲੈਂਦਾ ਵਾ
0: ਤੁਸੀਂ ਖਬਰ ਪੜ੍ਹ ਲੈਂਦੇ
2: ਹੋ? ਮੈਂ ਸਰ ਪੂਰੀ ਅਖਬਾਰ ਪੜ੍ਹ ਲਿਆ ਸਰ 4 ਵਜੇ ਤੋਂ ਪਹਿਲਾਂ ਪਹਿਲਾਂ।
0: ਅੱਛਾ, ਹਾਂ ਚਲੋ ਵੈਰੀ ਗੁੱਡ। ਤੇ ਸੰਧੂ ਸਾਹਿਬ ਅੱਜ ਸੰਧੂ ਵੀਡੀਓ ਬਣਾਓ,
2: ਲਓ ਜੀ
0: ਸੰਧੂ ਸਾਹਿਬ ਵੀਡੀਓ ਬਣਾਓ, ਫਿਰ ਸੰਧੂ ਸਾਹਿਬ ਦੀ ਪ੍ਰਮੋਸ਼ਨ ਕਰੀ ਅੱਜ ਕਿਸ ਹਿਸਾਬ ਨਾਲ। ਤੇ ਬਿਲਕੁਲ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੰਧੂ ਸਾਹਿਬ ਅੱਜ ਮੇਰੇ ਲਈ ਨਾ ਇੱਕ ਹੁੱਡੀ ਲੈ ਕੇ ਆਏ ਆ, ਜਿਹਤੇ ਨਾਵਰ ਕੌਂਫਰਟ ਲਿਖਿਆ ਹੋਇਆ 647-706-4640। ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਤੁਹਾਡੇ ਘਰ ਏ ਸੀ ਦੀ ਰਿਪੇਅਰ ਕਰਵਾਉਣੀ ਆ, ਤੁਸੀਂ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਨਾਵੇਰ ਕੌਂਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਹੁੱਡੀ ਅੱਜ ਨਵੀਆਂ ਬਣਾਈਆਂ, ਸਿਰਫ 10 ਪੀਸ ਆ। ਮੈਨੂੰ ਇੰਨਾ ਮਾਣ ਆ ਵੀ ਮੈਨੂੰ ਆਪਣੀ ਟੀਮ ਦੇ ਵਿੱਚ ਗਿਣ ਲੈਂਦੇ ਆ। ਇੱਕ ਤਾਂ ਆਹ ਨਾਂ ਦੇਖਿਆ ਹੋਇਆ ਇੱਕ ਬੈਗ 'ਤੇ ਸੰਧੂ ਸਾਹਿਬ ਨਾ, ਸਿਰ ਸੁਰ ਢਕਣ ਨੂੰ ਹੁੱਡੀ ਸਾਡੀ ਵਧੀਆ ਬਣਾਈ ਹੋਈ ਆ ਇਹਨਾਂ ਨੇ, ਬਹੁਤ ਸੋਹਣੀ ਹੁੱਡੀ ਆ। ਅਤੇ ਸੰਧੂ ਸਾਹਿਬ ਥੈਂਕ ਯੂ ਸੋ ਮੱਚ। 647-706-4640 'ਤੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਅਤੇ ਤੁਸੀਂ ਫਿਰ ਲਗਾ ਲਓ ਏ ਸੀ ਹੀਟ ਪੰਪ। ਸੰਧੂ ਸਾਹਿਬ ਹੁਣ ਹੀਟ ਪੰਪ ਲੱਗ ਸਕਦੇ ਆ ਦਿਨਾਂ 'ਚ?
2: ਹੀਟ ਪੰਪ ਤਾਂ ਦੋਨੇ ਕੰਮ ਕਰਦਾ ਜੀ,
0: ਏ ਸੀ ਦਾ ਵੀ ਅਤੇ
2: ਕੂਲਿੰਗ ਦਾ ਵੀ।
0: ਕੂਲਿੰਗ ਦਾ ਵੀ ਬਿਲਕੁਲ, 647-706-4640 647-706-4640 ਨਾਲੇ ਲੈ ਬਿਜਲੀ ਬਚਾਓ। ਥੈਂਕ ਯੂ ਸੋ ਮੱਚ। ਬਿਲਕੁਲ ਜੀ, ਪ੍ਰੇਮ ਗੱਲ ਭਾਅ ਜੀ ਆ ਗਏ। ਪ੍ਰੇਮ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ।
5: ਹਾਂਜੀ ਸਤਿ ਸ਼੍ਰੀ ਅਕਾਲ ਸੁਨੀਤ ਭਾਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ
5: ਭਾਜੀ, ਤਾਂ ਵੈਸੇ ਤਾਂ ਚੰਦ ਕਿੱਧਰ ਚੜਿਆ ਜੀ?
0: ਹਾਂਜੀ ਅੱਜ ਚੰਦ ਚੜਾਤਾ ਆਪਾਂ,
5: ਸਾਡੇ ਸੰਧੂ ਸਾਹਿਬ ਆ ਗਏ ਤੇ ਬਸ ਸਮਝ ਲਓ ਸਾਰਾ ਕੁਝ, ਸਾਰੇ ਆ ਗਏ।
0: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ।
5: ਤੇ ਗੱਲ ਕਰਦੇ ਸੀਗੇ ਕਿ ਇਕੱਠੇ ਹੋ ਕੇ ਜਾਂਦੇ ਨਾ, ਮੈਨੂੰ ਲੱਗਦਾ ਇਹਨਾਂ ਨੂੰ ਡਰ ਡੁਰ ਪੈ ਗਿਆ ਕੋਈ, ਇਕੱਲਾ ਇਕੱਲਾ ਜਾਊਗਾ ਤੇ ਸ਼ਾਇਦ ਫੜ ਫੂੜ ਲੈ ਲੈਣਗੇ ਮੈਨੂੰ।
0: ਉਹ ਕਿੱਦਾਂ
5: ਇਹ ਕੰਮ ਹੀ ਨੀ ਕੀਤੇ, ਹੁਣ ਤੁਹਾਡੇ ਸਾਹਮਣੇ ਹੀ ਆ ਉਹਦੇ ਚੋਰੀਆਂ ਡਾਕੇ ਕੀ ਕੁਝ ਸਾਰਾ ਕੁਝ ਰਲ ਮਿਲਵਾ ਜਿਹਾ ਕੰਮ। 30-40% ਟੈਕਸ ਵਧਾ ਤਾ ਇਹਨਾਂ ਨੇ, ਮਾਈਨਰ ਵੇਰੀਏਸ਼ਨ ਦੀ ਫੀ ਜਿਹੜੀ ਆ ਉਹ ਵਧਾ ਤੀ। ਕੱਲ ਮੈਂ ਇੱਥੇ ਕੋਈ ਸੀਗਾ ਆਪਣੇ ਮੰਦਿਰ ਦੇ ਵਿੱਚ, ਕਿਹੜੇ ਸਾਰੇ ਕੈਂਡੀਡੇਟ ਤੇ ਉੱਥੇ ਆਉਣ ਦੇ ਵੀ ਨੁਮਾਇੰਦੇ ਆਏ ਨਾ 3-4 ਵਾਰਡ ਤੋਂ, ਮੈਂ ਉਹਨਾਂ ਨੂੰ 2 ਸਵਾਲ ਪੁੱਛ ਲਏ ਤੇ ਉਹ ਮੋਹਰੇ ਮੋਹਰੇ ਦੌੜੇ, ਮੈਂ ਪਿੱਛੇ ਪਿੱਛੇ ਹੋ ਕੇ ਜੀ। ਮੈਂ ਕਿਹਾ ਕਮਾਲ ਹੈ ਯਾਰ, ਤੁਸੀਂ ਸਵਾਲ ਦੀ ਜਵਾਬ ਹੀ ਦੇ ਦੋ, ਤੁਸੀਂ ਮਾਈਨਰ ਵੇਰੀਏਸ਼ਨ ਦੀ ਫੀਸ ਦੋ। ਉਹ ਮੈਨੂੰ ਕਹਿੰਦੇ ਜੀ ਜ਼ਰੂਰੀ ਸੀ, ਮੈਂ ਕਿਹਾ ਜ਼ਰੂਰੀ ਕਿੱਦਾਂ ਦੱਸੋ ਕਿ ਓਨਲੀ ਇਨ ਬ੍ਰੈਂਪਟਨ? ਕਹਿੰਦੇ ਬ੍ਰੈਂਪਟਨ ਜ਼ਰੂਰੀ ਸੀਗੀ ਫੀਸ ਹਨਾ, ਮੈਂ ਕਿਹਾ ਉਹਨੂੰ ਦੱਸੋ ਤਾਂ ਸਹੀ ਕਿੱਦਾਂ ਜ਼ਰੂਰੀ ਹੈ, ਇਹ ਕਹੋ ਨਾ ਵੀ ਆਪਣੀ ਜੇਬਾਂ ਭਰਨੀ ਜ਼ਰੂਰੀ ਸੀ। 1600% ਫੀਸ ਵਧਾ ਤੀ ਮਾਈਨਰ ਵੇਰੀਏਸ਼ਨ ਬਿਨਾਂ ਦੱਸੇ।
0: ਬਿਲਕੁਲ ਬਿਲਕੁਲ ਬਿਲਕੁਲ,
5: ਕਾਫੀ ਸਵਾਲਾਂ ਦੇ ਜਵਾਬ ਹੈ ਜੀ ਆਪਣੇ, ਬੜੇ ਆਪਣੇ ਕੀ ਕਹਿੰਦੇ ਜਿੱਥੇ ਵੀ ਲੋਕੀ ਜਾਂਦੇ ਨਾ, ਜਿੱਥੇ ਵੀ ਜਾਂਦੇ ਆ ਤੇ ਸਵਾਲ ਕਰਦੇ ਤੇ ਫਿਰ ਦੌੜਦੇ ਆ ਅੱਗੇ ਅੱਗੇ, ਇਸ ਕਰਕੇ ਇਕੱਲੇ ਤਾਂ ਨੀ ਜਾਂਦੇ ਕਿ ਕਿਤੇ ਫੜ ਫੁੜੀ ਨਾ ਲੈਣ
0: ਨਾ। ਏਦਾਂ ਵੀ ਹੁੰਦਾ?
5: ਪਾ ਲੈਣ
0: ਹਾਂਜੀ, ਏਦਾਂ ਵੀ ਹੋ ਜਾਂਦਾ?
5: ਏਦਾਂ ਹੋ ਜੂਗਾ ਜੀ, ਇਸ ਵਾਰ ਇਹਨਾਂ ਨੂੰ ਡਰ ਹੀ ਪਿਆ ਹੁਣ ਕਿ ਹੋਰ ਕਿੱਦਾਂ ਜਿੱਤੀ ਜਾਣ।
0: ਗੱਲ ਤਾਂ ਸਹੀ ਹੈ,
5: ਇਸ ਕਰਕੇ ਬੇਨਤੀ ਹੈ ਜੀ ਕਿ ਵੋਟਾਂ ਸਮੇਂ ਸੋਚ ਕੇ ਪਾਇਓ, ਤੇ ਜਿਹਨੂੰ ਵੀ ਪਾਉਣੀਆਂ ਤੇ ਸਵਾਲ ਜ਼ਰੂਰ ਕਰੋ ਜੀ ਇਹਨਾਂ ਨੂੰ,
0: ਸਵਾਲ ਜ਼ਰੂਰ ਕਰੋ। ਬਿਲਕੁਲ ਜੀ, 2-6 ਨੰਬਰ ਵਾਰਡ ਦੇ ਵਿੱਚੋਂ ਪ੍ਰੇਮਪਾਲ ਗਿੱਲ ਜੀ ਖੜੇ ਆ, ਇਹ ਆਪੇ ਕੈਂਡੀਡੇਟ ਨੇ 2-6 ਨੰਬਰ ਵਾਰਡ ਦੇ ਵਿੱਚੋਂ। ਤੁਸੀਂ ਕੱਲ ਮੈਂ ਪ੍ਰੇਮ ਜੀ ਤੁਹਾਨੂੰ 2-3 ਨੰਬਰ ਭੇਜੇ ਸੀਗੇ, ਤੁਸੀਂ ਅੱਜ ਦਿਨ 'ਚ ਉਹਨਾਂ ਨੂੰ ਕਾਲ ਕਰ ਲਿਓ ਤੇ ਆਪਣਾ ਸਤਿਕਾਰਯੋਗ ਆਂਟੀ ਜੀ, ਚਲੋ ਮੈਂ ਨਾਮ ਨਹੀਂ ਲਊਂਗਾ ਉਹਨਾਂ ਦਾ, ਤੇ ਉਹਨਾਂ ਦੀਆਂ 2-3 ਵੋਟਾਂ ਤੇ ਇੱਕ ਕੁੜੀ ਦਾ ਮੈਨੂੰ ਹੋਰ ਦਾ ਲੇਡੀ ਦਾ ਫੋਨ ਆਇਆ ਸੀਗਾ ਸ਼ਾਇਦ 2-3 ਦਿਨ ਪਹਿਲਾਂ, ਉਹ ਵੀ ਤੁਹਾਨੂੰ ਮੈਂ ਨੰਬਰ ਸੈਂਡ ਕਰਤਾ ਸੀ ਉਹਨਾਂ ਦਾ, 6-7 ਵੋਟਾਂ ਉਹਨਾਂ ਦੀਆਂ ਨੇ। ਤੇ ਤੁਸੀਂ ਅੱਜ ਦਿਨ 'ਚ ਉਹਨਾਂ ਨਾਲ ਕੰਟੈਕਟ ਕਰ ਲਿਓ, 647-606-4931 'ਤੇ ਤੁਸੀਂ ਪ੍ਰੇਮਪਾਲ ਜੀ ਨਾਲ ਗਿੱਲ ਸਾਹਿਬ ਨਾਲ ਸੰਪਰਕ ਕਰ ਲਿਓ। ਬਹੁਤ ਮਿਹਨਤ ਕਰਦੇ ਆ, ਦਿਲੋਂ ਲੱਗੇ ਹੋਏ ਨੇ ਵੀ ਸਿਟੀ ਨੂੰ ਚੇਂਜ ਕਰਨਾ, ਬਾਕੀ ਹੁਣ ਰੱਬ ਦੇ ਹੱਥ ਦਾ ਜਿਹੜਾ ਕੁਛ ਹੈਗਾ ਹੈਗਾ, ਸਰੋਤਿਆਂ ਦੇ ਹੱਥ ਬਹੁਤ ਵੱਡੀ ਚੀਜ਼ ਆ, ਵੋਟਰਾਂ ਦੇ ਹੱਥ ਬਹੁਤ ਵੱਡੀ ਚੀਜ਼ ਆ। ਜੇ ਚੇਂਜ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਅਸੀਂ ਚੇਂਜ ਕਰਨਾ, ਇੱਕ ਇੱਕ ਬੰਦੇ ਨੂੰ ਤੁਸੀਂ ਆਪਣੇ ਹਿਸਾਬ ਨਾਲ ਜਿਤਾ ਲਓ ਵੋਟ, ਮੈਂ ਤਾਂ ਕਹਿੰਦਾ ਹੁੰਦਾ ਜਿਹਨੂੰ ਮਰਜ਼ੀ ਪਾਓ ਜੋ ਤੁਹਾਨੂੰ ਚੰਗਾ ਲੱਗਦਾ। ਅਤੇ ਮੇਰੀ ਨਿਗ੍ਹਾ ਦੇ ਵਿੱਚ ਪ੍ਰੇਮਪਾਲ ਗਿੱਲ ਜੀ ਉਸ ਵਾਰਡ ਦੇ ਵਿੱਚੋਂ ਉਮੀਦਵਾਰ ਟੌਪ 'ਤੇ ਆ, ਅਤੇ ਬਾਕੀ ਇਹਨਾਂ ਦੀ ਅਤੇ ਇਹਨਾਂ ਦੀ ਕਿਸਮਤ ਜੀ।
5: ਕੰਪੇਨ ਵੀ ਲਾਂਚ ਭਾਜੀ ਕਰ ਰਹੇ ਆ ਆਪਾਂ ਨਾ ਅੰਡੇ ਨੂੰ, 27 ਤਰੀਕ ਨੂੰ 4-7 170 ਬਵੇਲ ਡਰਾਈਵ ਜਿਹੜਾ ਸਰਦਾਰ ਜੀ ਵਾਲਾ ਪੁੱਲਾ ਜਿਹਾ ਹੈਗਾ, ਸਾਰਿਆਂ ਨੂੰ ਬੇਨਤੀ ਹੈ ਜੀ ਸਾਰਿਆਂ ਨੇ ਆਉਣਾ ਜੀ।
0: ਬਿਲਕੁਲ,
5: ਆਪਾਂ ਉੱਥੇ ਜ਼ਰੂਰ ਕਰਾਂਗੇ ਸਾਰੇ ਜਾਣੇ।
0: ਰੋਇਲ ਪਾਲਮ ਦੇ ਵਿਚ ਟਿਊਜ਼ਡੇ ਮੰਗਲਵਾਰ ਨੂੰ 29 ਤਰੀਕ ਨੂੰ ਸਾਰੇ ਜਾਣੇ ਦੇਖ ਲਿਓ ਸੁਣ ਲਿਓ ਜੇ ਕਿਸੇ ਕੋਲ ਨਾ ਸਟਿੱਕਰ ਹੋਇਆ ਤਾਂ ਮੈਥੋਂ ਮੰਗਾ ਲਿਓ ਅੱਬਲ ਤਾਂ ਮੈਂ ਆਪਣੀ ਫੇਸਬੁੱਕ ਤੇ ਵੀ ਪਾਇਆ ਬਾਕੀ ਹੋਰ ਵੀ ਆਪਾਂ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਇਹ 29 ਤਰੀਕ ਸਤੰਬਰ ਨੂੰ ਜਾਣੀ ਪਰਸੋਂ ਚੌਥੇ ਜਿਹੜਾ ਮੰਗਲਵਾਰ ਆਊਗਾ ਵਾਰਡ ਨੰਬਰ 3 ਤੇ 4 ਸਿਟੀ ਕੌਂਸਲ ਰੀਜਨਲ ਕੌਂਸਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਨੇ ਤੇ ਨਾ ਸੋਰੀ ਸਿਟੀ ਕੌਂਸਲ 11 ਵਜੇ ਤੋਂ 1 ਵਜੇ ਤੱਕ ਆ ਜਿਹੜਾ ਰੀਜਨਲ ਕੌਂਸਲ ਆ ਉਹ 1 ਵਜੇ ਤੋਂ 3 ਵਜੇ ਤੱਕ ਆ ਤੇ 30 ਤਰੀਕ ਨੂੰ ਬੁੱਧਵਾਰ ਨੂੰ ਵਾਰਡ ਨੰਬਰ 7 ਤੇ 8 ਚੋਂ ਸਿਟੀ ਕੌਂਸਲਰ ਉਹੀ 11 ਤੋਂ 1 ਤੇ ਰੀਜਨਲ ਕੌਂਸਲਰ 1 ਤੋਂ 3 ਇੱਕ ਅਕਤੂਬਰ ਨੂੰ ਥਰਸਡੇ ਨੂੰ 1 ਤੇ 5 ਨੰਬਰ ਵਾਰਡ 11 ਤੋਂ 1 ਉਹੀ ਸਿਟੀ ਕੌਂਸਲਰ ਅਤੇ 1 ਤੋਂ 3 ਰੀਜਨਲ ਕੌਂਸਲਰ ਫਰਾਈਡੇ 2 ਅਕਤੂਬਰ ਵਾਰਡ ਨੰਬਰ 2 ਤੇ 6 ਸਿਟੀ ਕੌਂਸਲਰ 11 ਤੋਂ 1 ਰੀਜਨਲ ਕੌਂਸਲਰ 1 ਤੋਂ 3 ਮੰਡੇ 5 ਅਕਤੂਬਰ ਵਾਰਡ ਨੰਬਰ 9 ਤੇ 10 ਧਿਆਨ ਨਾਲ ਸੁਣਿਆ ਹੁਣ ਜਿਹਦਾ ਆਪਣਾ ਮੇਨ ਰੌਲਾ ਹੁੰਦਾ ਸਿਟੀ ਦਾ ਵਾਰਡ ਦਾ 9 ਤੇ 10 ਨੰਬਰ ਵਾਰਡ 5 ਅਕਤੂਬਰ ਅਗਲੇ ਮੰਗਲਵਾਰ ਨੂੰ ਪਰਸੋਂ ਚੌਥੇ ਜਿਹੜਾ ਆਉਣਾ ਉਹਨੂੰ ਨਹੀਂ ਉਹ ਤੋਂ ਅਗਲੇ 5 ਤਰੀਕ ਨੂੰ ਅਕਤੂਬਰ ਨੂੰ ਸਿਟੀ ਕੌਂਸਲ 11 ਤੋਂ 1 ਅਤੇ ਰੀਜਨਲ ਕੌਂਸਲ 1 ਤੋਂ 3 6 ਅਕਤੂਬਰ ਜਿਹੜੀ ਹੁਣ ਮੇਨ ਆ 6 ਅਕਤੂਬਰ ਟਿਊਜ਼ਡੇ ਸਿਟੀ ਮੇਅਰ ਦੀ ਇਲੈਕਸ਼ਨ ਦੇ ਜਿੰਨੇ ਵੀ ਕੈਂਡੀਡੇਟ ਆ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦੀ ਡਿਬੇਟ ਆ ਤੁਸੀਂ ਸਾਰੇ ਜਾਣੇ ਆਇਓ ਇਹ ਵੀ ਸ਼ਰਤ ਰੱਖੀਏ ਵੀ ਇੱਕ ਕੈਂਡੀਡੇਟ ਦੇ ਨਾਲ 5-5 ਬੰਦੇ ਆ ਸਕਦੇ ਆ ਉੱਥੇ ਹਾਲ 'ਚ ਐਂਟਰ ਹੋ ਸਕਦੇ ਆ ਵੱਧ ਦੀ ਐਂਟਰੀ ਨਹੀਂ ਹੋਣੀ ਮੀਡੀਆ ਵਾਲੇ ਚਾਹੇ ਤੁਸੀਂ ਸੋਸ਼ਲ ਮੀਡੀਆ ਕਰਦੇ ਹੋ ਚਾਹੇ ਤੁਸੀਂ ਰੇਡੀਓ ਟੀ ਵੀ ਕਰਦੇ ਹੋ ਚਾਹੇ ਤੁਸੀਂ ਟੈਲੀਵਿਜ਼ਨ ਕਰਦੇ ਹੋ ਪਰ ਸੋਸ਼ਲ ਮੀਡੀਆ ਨਹੀਂ ਹੈਗਾ ਉਹਦੇ 'ਚ ਰੇਡੀਓ ਵਾਲੇ ਆ ਅਤੇ ਟੀ ਵੀ ਵਾਲੇ ਆ ਉਹਨਾਂ ਵੱਲੋਂ ਇੱਕ ਇਹ ਡਿਬੇਟ ਕਰਾਈ ਜਾ ਰਹੀ ਆ ਅਤੇ ਰੋਇਲ ਪਾਲਮ 9059 ਡੈਰੀ ਰੋਡ ਈਸਟ ਇਹ ਟੋਮਕਨ ਐਂਡ ਡੈਰੀ ਦੇ ਮੈਨੂੰ ਲੱਗਦਾ ਨੇੜੇ ਤੇੜੇ ਆ ਕਿਤੇ ਸਮਥਿੰਗ ਤੁਸੀਂ ਕਰ ਲਿਓ ਸੰਪਰਕ ਸੰਪਰਕ ਕਿਹਨੂੰ ਕਰਨਾ ਚਾਹੇ ਮੇਰਾ ਨੰਬਰ ਲੈ ਲਿਓ ਚਾਹੇ ਤੁਸੀਂ 416-970-5005 'ਤੇ ਸੰਪਰਕ ਕੀਤਾ ਜਾ ਸਕਦਾ ਮੈਨੂੰ ਇਹ ਨਹੀਂ ਪਤਾ ਨੰਬਰ ਕਿਹਦਾ ਇਹ ਕਿਉਂਕਿ 3-4 ਨੰਬਰ ਲਿਖੇ ਆ ਅਤੇ ਬਾਹਲੀ ਡਿਟੇਲ ਤੁਸੀਂ ਚਾਹੇ ਮੇਰੇ ਤੋਂ ਲੈ ਲਿਓ ਥੈਂਕ ਯੂ ਸੋ ਮਚ ਪ੍ਰੇਮ ਜੀ ਥੈਂਕ ਯੂ ਸੋ ਮਚ ਤੁਹਾਡੇ ਲਈ ਵੀ ਰੱਖਤੀ ਡੇਟ ਆ ਜਿਓ ਹੁਣ ਉੱਧਰ ਨੂੰ ਯੈਸ ਕਰ ਦਿਓ ਕਨਫਰਮ ਆਪਣੀ ਈਮੇਲ 'ਤੇ
6: ਐਡਵਾਂਸ 'ਚ ਮੈਂ ਕਿਹਾ ਮੈਂ ਧੰਨਵਾਦ ਕਰਦਾ ਕਿ ਬਹੁਤ ਵਧੀਆ ਪ੍ਰੋਗਰਾਮ
0: ਹੈ ਬਿਲਕੁਲ
6: ਡਿਬੇਟ ਹੋਣੀ ਚਾਹੀਦੀ
0: ਹੈ ਠੀਕ ਧੰਨਵਾਦ ਥੈਂਕ ਯੂ ਰਵਿੰਦਰ ਭਾਈ ਨੰਗਾ ਸਤਿ ਸ਼੍ਰੀ ਅਕਾਲ ਜੀ ਆਨੂੰ
6: ਬਾਈ ਜੀ ਤੁਹਾਨੂੰ ਸਲਾਮ ਹੈ ਪੂਰਾ ਤੇ ਕਿਉਂਕਿ ਬੰਦਿਆਂ ਨੂੰ ਪਤਾ ਲੱਗ ਜਾਂਦਾ ਬੰਦਾ ਕਿਹੜਾ ਖਾਣ ਵਾਲਾ ਤੇ ਕਿਹੜਾ ਭੱਜਣ ਵਾਲਾ
0: ਕੋਈ ਸ਼ੱਕ
6: ਠੀਕ ਨੇ ਤੇ ਬਾਕੀ ਬਾਈ ਜੀ ਜੇ ਤੁਹਾਨੂੰ ਮਸ਼ਹੂਰ ਕੀਤਾ ਭਾਊ ਜੀ ਤੁਸੀਂ ਭਾਊ ਜੀ ਹੈ ਅਜੀਤ ਭਾਈ ਨੇ ਤੁਹਾਨੂੰ ਮਸ਼ਹੂਰ ਕੀਤਾ ਪਹਿਲਾਂ ਤੁਹਾਨੂੰ ਕੋਈ ਨੀ ਸੀ ਮੈਂ ਤਾਂ ਸਿੱਧੀ ਦੱਸਾਂ ਮੈਂ ਨੀ ਤੁਹਾਨੂੰ ਜਾਣਦਾ ਸੀ ਅਜੀਤ ਭਾਈ ਦੇ ਪ੍ਰੋਗਰਾਮ ਤੁਸੀਂ ਆਏ ਆ ਤੁਹਾਡੀਆਂ ਫੋਟੋਆਂ ਪਾਈਆਂ ਇਹਨਾਂ ਨੇ ਵੀਡੀਓ ਪਾਈਆਂ ਤੇ ਦੂਰੋਂ ਪਾ ਸੰਧੂ ਸਾਹਿਬ ਚਿੱਟਾ ਕੁੜਤਾ ਪਿਆ ਮੈਂ ਪਾਇਆ ਤਾਂ ਲਾਲ ਪਾਈ ਹੋਈ ਹੈ ਝੱਗੀ ਬਾਕੀ ਬਾਈ ਜੀ ਜਿੱਦਾਂ ਹੁਣ ਕਹਿੰਦਾ ਬਾਈ ਕਹਿੰਦਾ 10 ਵਜੇ ਆਏ ਥੋੜਾ ਲੇਟ ਨੀ ਹੋ ਗਏ ਮੈਨੂੰ ਲੱਗਦਾ ਇਹਨਾਂ ਨੇ ਇੱਕ ਨੇ ਭੁਜੀਆ ਫੜਿਆ ਹੋਣਾ ਨੇ ਇੱਕ ਨੇ ਪਾਣੀ ਫੜਿਆ ਹੋਣਾ ਨਸ ਦੇ ਵਿੱਚ ਇੱਕ ਨੇ ਗਲਾਸੀ ਫੜੀ ਹੋਣੀ ਲਾ ਪੈਗਾ ਜਾ ਬਾਹਰ
0: ਵਾਹਿਗੁਰੂ
6: ਬਾਕੀ ਸੰਧੂ ਸਾਹਿਬ ਜੇ ਹੋ ਸਕਦਾ ਤੇ ਮੈਨੂੰ ਵੀ ਛਪਾ ਕੇ ਭੇਜੋ ਆਪਦੇ ਮੋਟਰੀ ਚ ਲਾਉਣੇ ਟਰੱਕਾਂ ਦੇ ਉੱਪਰ ਸਾਰੇ ਮੋਂਟਰੀਆਲ ਦੇ ਵਿੱਚ
0: ਆਹੋ ਸਹੀ ਗੱਲ ਨਹੀਂ ਅਸੀਂ ਮੋਂਟਰੀਆਲ ਆਏ ਜਾਵਾਂਗੇ ਕਿਸੇ ਦਿਨ ਮਾਰੇ ਸੰਧੂ ਸਾਹਿਬ
7: ਆਹੋ ਮਿਲ ਕੇ ਸੱਚੀ ਗੱਲ
6: ਬਿਲਕੁਲ
0: ਜੀ ਬਿਲਕੁਲ ਤੁਹਾਡੀ
7: ਸਾਡੀ ਯਾਰੀ ਜਲਸੀ ਵੀ ਕਰਦੇ
6: ਚਲੋ ਬਹੁਤ ਵਧੀਆ ਬੜੀ ਗੱਲ ਹੈ ਆਪਾਂ ਕਿਸੇ ਦੇ ਨਾਲ ਨੀਗਾ ਆਪਾਂ ਸਾਰੇ ਆਪਣੇ ਭਰਾਵਾਂ ਸਾਰੇ ਭਰਾ ਆਪਾਂ ਨੂੰ ਬਰਾਬਰ ਆ ਪਰ ਜੋ ਹਰਜੀਤ ਭਾਈ ਨੇ ਕੀਤਾ ਜੀ ਬਹੁਤ ਵਧੀਆ ਤੁਹਾਨੂੰ
0: ਸੰਧੂ ਸਾਹਿਬ ਬ੍ਰੈਂਪਟਨ ਦੇ ਵਾਈਲਡ ਲਾਈਫ ਵਿਭਾਗ ਦੇ ਮੁਖੀ ਨੇ ਦੱਸਿਆ
7: ਠੀਕ ਹੈ ਜੀ
0: 2026 ਦੇ ਪਹਿਲੇ 8 ਮਹੀਨਿਆਂ 'ਚ ਜਾਣੀ ਇਸੇ ਸਾਲ ਦੇ 8 ਮਹੀਨੇ ਪਹਿਲੇ ਜਿਹੜੇ 31 ਅਗਸਤ ਤੱਕ ਲੰਘ ਗਏ ਆ
7: ਠੀਕ ਹੈ ਜੀ
0: 8 ਮਹੀਨਿਆਂ ਵਿੱਚ ਸ਼ਹਿਰ ਨੇ ਲਗਭਗ 15 ਮਿਲੀਅਨ ਦੇ 15 ਮਿਲੀਅਨ ਦੇ 22 ਲੱਖ ਜੁਰਮਾਨੇ ਕੀਤੇ ਨੇ
2: ਬਾਈ ਕੋਟ,
0: ਜੋ ਪਿਛਲੇ ਸਾਲ ਦੇ ਕੁਝ ਕੁੱਲ ਜੁਰਮਾਨਿਆਂ ਨਾਲੋਂ ਦੁੱਗਣੇ ਤੋਂ ਵੀ ਵੱਧ ਨੇ, ਜਾਣੀ 133% ਜੁਰਮਾਨੇ ਵੱਧ
2: 6 ਮਹੀਨਿਆਂ 'ਚ
0: 4 ਮਹੀਨੇ ਪਏ ਆ
2: ਤੇ ਲੋਕੀ
0: 16 ਸਤੰਬਰ ਨੂੰ ਕੌਂਸਲ ਸਿਟੀ ਦੀ ਕਮੇਟੀ ਸਾਹਮਣੇ ਪੇਸ਼ ਕੀਤੀ ਰਿਪੋਰਟ ਵਿੱਚ ਇਨਫੋਰਸਮੈਂਟ ਐਂਡ ਵਾਈਲਡ ਲਾਅ ਸਰਵਿਸ ਦੇ ਡਾਇਰੈਕਟਰ ਰੋਬਰਟ ਹਾਈਗਸ ਨੇ ਦੱਸਿਆ ਕਿ 1 ਜਨਵਰੀ ਤੋਂ 31 ਅਗਸਤ 2026 ਤੱਕ 14.96 ਮਿਲੀਅਨ ਦੇ ਜੁਰਮਾਨੇ ਕੀਤੇ ਗਏ, ਜਾਣੀ 4 ਲੱਖ ਘੱਟ 15 ਮਿਲੀਅਨ। ਇਸ ਸਮੇਂ 2025 ਵਿੱਚ, ਇਸ ਸਮੇਂ ਜਾਣੀ 2025 ਦੀ ਜੇ ਲਾਈਏ ਤਾਂ 6.4 ਮਿਲੀਅਨ ਦੇ ਜੁਰਮਾਨੇ ਹੋਏ ਸੀ।
2: ਬਾਈ ਗੋਡ,
0: ਕਿੱਥੇ 6.4 ਤੇ ਕਿੱਥੇ 15 ਮਿਲੀਅਨ, ਬਹੁਤ ਵੱਡੀ ਅਮਾਉਂਟ।
2: ਰਿਪੀਟ ਵੀ ਹੈਗੇ ਜੀ,
0: ਰਿਪੀਟ ਵੀ ਹੈਗੇ ਆ। ਇਹ ਲਗਭਗ 133% ਦਾ ਵਾਧਾ। 2026 ਵਿੱਚ ਜਾਰੀ ਕੀਤੇ ਕੁੱਲ ਜੁਰਮਾਨਿਆਂ ਵਿੱਚ 13% ਦੁਹਰਾਉਣ ਦੇ ਉਲੰਘਣਾ ਕਰਨ ਵਾਲੇ ਲੋਕਾਂ ਰਿਪੀਟ ਅਫੈਂਡਸ ਨੂੰ ਦਿੱਤੇ ਗਏ। 2025 ਵਿੱਚ ਇਹ ਅੰਕੜਾ 14% ਸੀ। ਸੌਖੇ ਸ਼ਬਦਾਂ ਵਿੱਚ ਬ੍ਰੈਂਪਟਨ ਵਿੱਚ ਬਾਏ ਲਾਅ ਦੀ ਉਲੰਘਣਾ ਲਈ ਇਸ ਸਾਲ ਜੁਰਮਾਨਿਆਂ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ।
2: ਜ਼ਿੰਮੇਰ ਕੌਣ ਦਾ?
0: ਆਪਾਂ,
2: ਹਾਂ ਆਹ ਗੱਲ ਤੁਸੀਂ ਬਹੁਤ ਚੰਗੀ ਕੀਤੀ। ਆਪਾਂ ਜੁਮਿਆਰ, ਕੱਲ ਨੂੰ ਕਵੇ ਨਾ ਕੋਈ
0: ਨਾ
2: ਵੀ ਕੌਣ ਜੁਮਿਆਰ
0: ਨਾ,
2: ਆਪਾਂ ਖੁਦ ਜੁਮਿਆਰ।
0: ਅਸੀਂ ਅਸੀਂ ਮੇਅਰ ਨੂੰ ਕਿਉਂ ਕਹੀਏ? ਅਸੀਂ ਬਾਈ ਲਾ ਉਹਨਾਂ ਦੀਆਂ ਗੱਡੀਆਂ ਨੂੰ, ਉਹਨਾਂ ਨੂੰ ਕਿਉਂ ਕਹੀਏ ਵੀ ਟਿਕਟਾਂ ਕਿਉਂ ਦਿੰਦੇ? ਗਲਤੀਆਂ ਅਸੀਂ ਕਰਦੇ ਹਾਂ।
2: ਬਿਲਕੁਲ ਨਹੀਂ ਨਹੀਂ, ਜਿਹਨਾਂ ਨੂੰ ਚੁਣਿਆ ਉਹ ਵੀ ਸਾਡੀ ਗਲਤੀ ਹੈ।
0: ਉਹ ਤਾਂ ਉਹ 100%
2: ਹਾਂ,
0: ਪਰ ਊਂ ਵੀ ਗਲਤੀਆਂ ਸਾਡੀਆਂ ਨਾ।
2: ਨਹੀਂ ਨਹੀਂ, ਇੱਦਾਂ ਨਹੀਂ ਹੁੰਦਾ ਜੀ। ਕਈ ਵਾਰੀ
0: ਜੇ ਹੁਣ ਰੈੱਡ ਲਾਈਟ ਕੱਢਾਂਗੇ, ਕੈਮਰਾ ਲੱਗਿਆ ਹੋਇਆ, ਉਹ 'ਚ ਉਹ 'ਚ ਕਮੇਟੀ ਦਾ ਜਾਂ ਸਿਟੀ ਦਾ ਤਾਂ ਕੋਈ ਰੋਲ ਨਹੀਂ।
2: ਨਹੀਂ ਇੱਦਾਂ ਨਹੀਂ ਹੁੰਦਾ ਜੀ। ਦੇਖੋ ਥੋੜ੍ਹੀ ਬਹੁਤ, ਦੇਖੋ ਜੇ ਜੇ ਪਿਛਲੇ ਸਾਲ 6.4 ਮਿਲੀਅਨ ਸੀ, ਐਰਕੀ 14 ਹੋ ਗਏ, ਜੇ 24 ਤੇ 20 ਵੀ ਕਰ ਸਕਦੇ ਆ, ਜੇ 24 ਤੇ 3 ਵੀ ਹੋ ਸਕਦੇ।
0: ਹਾਂ, ਮਾਫ਼ ਕਰ ਦੇਣ,
2: ਮਾਫ਼ ਨਹੀਂ ਕਰ, ਥੋੜ੍ਹੀ ਬਹੁਤ। ਦੇਖੋ ਜਦੋਂ ਤੁਸੀਂ ਘਰ ਬਣਦੇ ਆ, ਬਿਲਡਰ ਤੇ ਸਾਰੇ ਰਿਆਇਤਾਂ ਦਿੰਦੇ ਹੋ, ਜਦੋਂ ਤੁਸੀਂ ਆਪ ਖੁਦ ਪਰਮਿਟ ਅਪਲਾਈ ਕਰਦੇ ਹੋ ਬੇਸਮੈਂਟ ਬਣਾਉਣ ਲਈ, ਅੱਜ ਕੱਲ੍ਹ ਕਿੰਨਾ ਰੌਲਾ ਪਿਆ ਹੋਇਆ ਕਿ ਕਿਹੜੀ ਵਿੰਡੋ ਚਾਹੀਦੀ, ਕਿੰਨਾ ਚਾਹੀਦਾ ਸਾਈਜ਼। ਜਦੋਂ ਬੇਸਮੈਂਟ ਬਿਲਡਰ ਬਣਾਵੇ ਉਦੋਂ ਕੋਈ ਚੱਕਰ ਨਹੀਂ,
0: ਜਦੋਂ ਕੋਈ ਚੱਕਰ,
2: ਜਦੋਂ ਤੁਸੀਂ ਬਣਾਓਗੇ ਤੇ ਤੁਹਾਨੂੰ ਦੇਖੋ ਕਿੱਦਾਂ, ਮਤਲਬ ਤੁਹਾਨੂੰ, ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ, ਅਸੀਂ ਖੁਦ ਜੁੰਮੇ ਆ ਨਾ ਕਿ ਆਪਾਂ ਪਹਿਲਾਂ ਹੀ ਇਹਨਾਂ ਨੂੰ ਕਹੀਏ ਭਾਈ ਸਾਡਾ ਜਦੋਂ ਘਰ ਬਣਦਾ ਦੱਸੋਗੇ ਕੱਲ ਨੂੰ ਕਿਹੜਾ ਬਿਲਡਿੰਗ 'ਚ ਬੇਸਮੈਂਟ ਨਹੀਂ ਚਾਹੀਦੀ, ਆਪਾਂ ਟਾਈਟ ਆ, ਸਾਨੂੰ ਕਿਰਾਏਦਾਰ ਵੀ ਚਾਹੀਦੇ ਨੇ, ਸਾਨੂੰ ਕਈ ਕੁਛ ਚਾਹੀਦਾ।
0: ਸੰਧੂ ਸਾਹਿਬ ਨੂੰ ਪੁੱਛਿਓ ਜੇ ਟੈਂਕਲੈਸ ਵਾਟਰ ਹੀਟਰ ਲਗਵਾਇਆ ਹੋਵੇ ਤਾਂ ਵਾਟਰ ਸੋਫਟਾਂ ਨਾਲ ਲਗਵਾਉਣਾ ਚਾਹੀਦਾ?
2: ਵਾਟਰ,
0: ਮੈਨੂੰ ਕੋਈ ਦੱਸਦਾ ਸੀ ਕਿ ਵਾਟਰ ਸੋਫਟਾਂ ਨਹੀਂ ਲਗਵਾਉਂਦੇ ਤਾਂ ਪਾਈਪਸ ਵਿੱਚ ਵਰਲਡ ਅਪ ਹੋ ਕੇ ਹੌਲੀ ਹੌਲੀ ਪਾਈਪਸ ਖਰਾਬ ਹੋ ਜਾਂਦੀਆਂ, ਕਿੰਨਾ ਕੁ ਸਹੀ ਗੱਲ ਹੈ?
2: ਨਹੀਂ, ਇਸ ਵਿੱਚ ਜਿਹੜਾ
0: ਨਜ਼ਰ ਭਾਜੀ ਦਾ ਮੈਸੇਜ,
2: ਜਿਹੜਾ ਹੁਣ ਨਵਾਂ ਟੈਂਕ ਆਇਆ ਨਾ ਜੀ, ਉਹਦੇ ਵਿੱਚ ਇਹਨਾਂ ਨੇ ਇੱਕ ਡਿਵਾਈਸ ਲਾਈ ਨੂੰ ਬੋਲਦੇ ਆ ਐਂਟੀ ਸਕੇਲ ਕਾਟੇਜ।
0: ਅੱਛਾ, ਉਹਦੀ
2: ਐਂਟੀ ਸਕੇਲ

0: ਜਿੰਨਾ ਤੁਹਾਡਾ ਨੌਰਥ ਪਾਰਟ ਆ, ਗਲਫ, ਫਰਗਸ, ਵਾਟਰਲੂ, ਇੱਥੋਂ ਦਾ ਪਾਣੀ ਬਹੁਤ ਹਾਰਡ ਆ, ਉੱਥੇ ਟੈਂਕ ਦੀ ਲਾਈਫ ਹੀ 5-6 ਸਾਲ ਆ।
1: ਅੱਛਾ,
0: ਬਹੁਤ ਹਾਰਡ ਵਰਕ।
1: ਕੀ ਬਾਤ ਆ। 8820 ਤੋਂ ਰੇਸ਼ਮ ਭਾਜੀ ਦਾ ਵੀ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ। ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆਇਆ, ਆਂਟੀ ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ। ਅਤੇ ਆਹ ਕੌਣ ਨੇ ਬਾਈ ਜੰਜੂਆ ਸਾਹਿਬ ਨੇ ਕਿਹੜਾ ਨੰਬਰ ਭੇਜਿਆ, ਇੰਡੀਆ ਪੰਜਾਬ ਤੋਂ। ਅੱਛਾ, ਕਮਾਲਪੁਰਾ ਜਗਰਾਓਂ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜਗਤਾਰ ਭਾਅ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਲਵ ਯੂ। ਅਤੇ ਬਲਦੇਵ ਬਰਾੜ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਫਰਾਈਡੇ ਸੌਂਗ ਅੱਜ ਗਾਉਣੇ ਕੌਣ ਲਾਉਣੇ ਆ? ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਆ ਜਾਓ ਜੀ, ਆਉਣਾ, ਇੱਕ ਅੱਧਾ ਮਿੰਟ ਲਈ ਟਿਪ ਦੇ ਦਿਓ ਆ ਕੇ। ਅਤੇ 7172 ਤੋਂ ਰਾਜ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਪ੍ਰੇਮ ਗਿੱਲ ਭਾਅ ਜੀ ਦਾ ਵੀ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ। ਅਤੇ ਪਰਮਿੰਦਰ ਨੂੰ ਵੀ ਆਪਾਂ ਜੋੜਨਾ, ਦੋ ਕਾਲਾਂ ਲੈ ਕੇ ਫਿਰ ਪਰਮਿੰਦਰ ਨੂੰ ਜੁੜੀਏ। ਮੁਹੰਮਦ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ।
2: ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਤੁਹਾਡਾ ਮਿਹਰਬਾਨੀ ਯਾਰ। ਮੈਂ ਤਾਂ ਅਸੀਂ ਤਾਂ ਸਿੱਧੇ ਸੁੱਟੇ ਹੁੰਦੇ, ਤੁਹਾਡਾ ਪ੍ਰੋਗਰਾਮ ਖਤਮ ਹੋ ਜਾਂਦਾ ਵਾ, ਚੱਕਰ ਕੀ ਆ?
1: ਬਾਹ ਚੱਕ
2: ਇੱਦਾਂ ਹੀ ਯਾਰ, ਤੁਹਾਡਾ ਟਾਈਮ ਕਿਸ ਕੋਲ, ਕੌਣ ਵਧਾਉਂਦਾ ਵਾ, ਕੌਣ ਤੁਹਾਡਾ ਜਿਹੜਾ 5:30 ਦਾ ਬੰਦਾ ਜਿਹੜਾ ਟਾਈਮ ਟੂਮ ਦਿੰਦਾ ਤੁਹਾਨੂੰ?
1: ਟਾਈਮ ਹੈ ਹੀ ਨਹੀਂ ਟਾਈਮ ਵਧਾਉਣਾ,
2: ਹਿਲਾ ਕੇ ਰੱਖ ਦਿੱਤਾ। ਉਹ ਕਹਿੰਦਾ ਜਿਹੜੇ ਵੈਲਫੇਅਰ ਆ ਉਹ ਗੋਰਾ ਹੀ ਸੀਗਾ, ਗੱਲ ਸੱਚੀ ਗੱਲ ਕਹਿੰਦਾ, $5,100 ਗੌਰਮੈਂਟ ਉਹਨੂੰ ਮਹੀਨਾ ਦਿੰਦੀ ਆ,
1: ਹਾਂਜੀ,
2: ਤੇ ਨਾਲੇ ਕਹਿੰਦੇ $80 ਦਿੰਦੀ ਆ ਉਹਨੂੰ ਰੋਜ਼ ਖਾਣ ਦਾ। ਤੇ ਮੈਨੂੰ ਯਾਰ ਦੱਸ, ਮੈਂ ਵੀ ਕਿਹੜੇ ਦਫ਼ਤਰ ਜਾ ਕੇ ਕਹਾਂ ਵੀ ਅਸੀਂ ਤਾਂ 30 ਸਾਲ ਹੋ ਗਏ ਰਗੜਾ, ਸਾਡੀ ਨੀਂਦ ਹੀ ਨੀ ਪੂਰੀ ਹੋਣ ਡਈ,
1: ਅਸੀਂ ਵੀ ਵੈਲਫੇਅਰ ਤੇ ਬਹਿ ਜਾਈਏ, ਹੈਂ, ਅਸੀਂ ਵੀ ਬਹਿ ਜਾਈਏ।
2: ਉਹ ਯਾਰ ਪੈਸੇ ਸਾਰੇ ਨਜ਼ਾਰ ਦਾ ਦਿਨ ਕੰਮ ਕਰ ਕਰਕੇ 2,000-3,000 ਟੈਕਸ ਕੱਟ ਕੇ ਬਚਦਾ, ਕੀ ਕਰੀਏ?
1: ਚਲੋ ਬਚਦਾ ਤਾਂ, ਇੱਥੇ ਤਾਂ ਉਹ ਵੀ ਨੀ ਬਚਦਾ,
2: ਉਹ ਸਾਰਾ ਯਾਰ ਪੈਟਰੋਲ ਤੇ ਲੱਗ ਜਾਂਦਾ, ਚੱਕਰਬਾਜ਼ੀ ਕੀ ਬਣਾਈ ਨਾ ਲੋਕਾਂ ਨੇ।
1: ਬਸ ਇਹੀ ਤਾਂ ਚੱਕਰਬਾਜ਼ੀ ਆ,
2: ਰੱਬ
1: ਦੀ ਦੇਣ ਵੀ ਆ,
3: ਰੱਬ ਦੀ ਦੇਣ
2: ਆ ਯਾਰ। ਕੰਮ ਵੀ ਤਾਂ ਕਰਨ ਨਾ, ਫਿਰ ਗੌਰਮੈਂਟ ਤੇ ਪੈ ਜਾਂਦੇ, ਚੱਕਰ ਕੀ ਆ ਯਾਰ? ਮੈਨੂੰ
1: ਵਾਹਿਗੁਰੂ ਵਾਹਿਗੁਰੂ, ਅਸੀਂ ਸਮਝ ਕੇ ਤੁਹਾਨੂੰ ਸਮਝਾਉਂਦੇ ਆ ਫਿਰ।
4: ਆਪਣੇ ਪੂਰੇ ਇੰਟਾਰੀਓ ਚ ਕੌਂਸਲਿੰਗ ਦੀਆਂ ਜੋ ਵੀ ਆ, ਮੇਰਾ ਨੀ ਆ
1: ਰਾਈਟ,
4: ਸਿਟੀ ਪੰਚਾਂ ਸਰਪੰਚਾਂ ਦੀਆਂ ਕਹਿ ਲਓ,
1: ਹਾਂਜੀ ਹਾਂਜੀ ਹਾਂਜੀ।
4: ਮਤਲਬ ਇਹ ਬ੍ਰਾਹਮਣ ਤੇ ਹੀ ਆ ਇੰਡੀਆ ਵਾਲਾ ਸਾਰਾ ਹੀ ਕੰਮ, ਡੋਰ ਨਾਕਿੰਗ ਫਲਾਨਾ,
1: ਹੋਰ ਨੀ ਕਿਤੇ, ਹੈ ਨਾ?
4: ਮੈਂ ਬਰਲਿੰਟਨ ਰਹਿੰਦਾ ਬਾਜੀ, ਇੱਥੇ ਕੋਈ ਨੀ ਆਉਂਦਾ, ਵਧੀਆ ਕੰਮ ਹੁੰਦੇ ਨੇ, ਗੋਰੇ ਨੇ, ਟੈਕਸ ਵੀ ਘੱਟ ਆ, ਬੱਸਾਂ ਵੀ 5-5 ਮਿੰਟ ਤੇ ਚਲਾ ਦਿੱਤੀਆਂ, ਹੋਸਪਿਟਲ ਵੀ ਬਣ ਗਿਆ ਬਿਨਾਂ ਕਿਹਾ ਵੀ, ਠੀਕ ਹੈ ਜੀ, ਲਾਇਬ੍ਰੇਰੀਆਂ ਵੀ ਆ, ਸਾਰਾ ਕੁਛ ਹੀ ਆ। ਮੈਨੂੰ ਤਾਂ ਸਮਝ ਨੀ ਲੱਗਦੀ, ਨਾ ਇੱਥੇ ਹੋਸਪਿਟਲ ਆ, ਘਰੇ ਘਰ ਆ, ਨਾ ਕੋਈ ਯੂਨੀਵਰਸਿਟੀ ਆ, ਠੀਕ ਹੈ ਜੀ,
1: ਨਾ ਕੋਈ
4: ਜੋਬ ਆਪਣਾ ਸਿਸਟਮ ਹੀ ਇੱਦਾਂ ਦਾ ਬਣਾ ਦਿੱਤਾ, ਪ੍ਰੈਸ਼ਰ ਹੀ ਇੰਨਾ ਕਰਤਾ ਵੀ ਬੰਦਾ ਸਟ੍ਰੈਕ ਕਰੇ ਨਾ ਸਕੇ।
1: ਸੱਚੀ ਗੱਲ, ਸੱਚੀ ਗੱਲ,
4: ਤੁਸੀਂ ਇੱਕ ਘੰਟਾ ਵੀ ਨੀ ਜਾ ਸਕਦੇ, ਮੈਂ
1: ਵੀ ਨੀ ਜਾ ਸਕਦਾ,
4: ਨਹੀਂ ਜਾ ਸਕਦਾ। ਇੰਨਾ ਜਾਣੀ ਕਿ ਗੱਲ ਦੇ ਵਿੱਚ ਸਾਫਾ ਪਾਤਾ, ਵਿੱਚੇ ਸਿਟੀ ਵਾਲੇ,
1: ਕੋਈ ਸ਼ੱਕ ਨਹੀਂ,
4: ਵਿੱਚੇ ਫੈਡਰਲ ਗੌਰਮੈਂਟ, ਵਿੱਚੇ ਪ੍ਰੋਵਿੰਸ਼ੀਅਲ ਗੌਰਮੈਂਟ, ਵਿੱਚੇ ਪੁਲਿਸ ਵਾਲੇ, ਓਪੀਪੀ ਵਾਲੇ, ਏਦਾਂ ਸਕੇਲਾਂ ਵਾਲੇ ਘੇਰਦੇ ਆ, ਏਦਾਂ ਪੁਲਿਸ ਵਾਲੇ ਘੇਰਦੇ ਆ, ਟਿਕਟ ਬਾਅਦ 500 ਤੋਂ ਥੱਲੇ ਦਿੰਦੇ ਹੀ ਨਹੀਂ,
1: ਨਹੀਂ ਦਿੰਦੇ, ਨਹੀਂ ਦਿੰਦੇ,
4: ਠੀਕ ਹੈ। ਇਹ ਪਤਾ ਨੀ ਕਿਹੜੀ ਸੁਧਾਰ ਕਰਨੇ ਆ, ਨੀ ਕੋਈ ਨੀ ਕੀ ਭਾਸ਼ਣ ਆ, ਉਹ ਸਭ ਨੇ ਆਪਣੀਆਂ ਰੋਟੀਆਂ ਸੇਕਣੀਆਂ, ਜਾ ਕੇ ਮਸੀਕੋ ਬਹਿ ਜਾਣਾ, ਉੱਥੇ ਨੀ ਆਉਣਾ ਨੀ ਮਹੀਨਾ।
1: ਥੈਂਕ ਯੂ, ਲਵ ਯੂ।
4: ਮੈਂ ਮੂੰਹ ਤੇ ਦੀ ਹੱਥ ਫੇਰ ਕੇ ਕਹਿੰਦਾ ਜੀ, ਉੱਥੋਂ ਤੁਹਾਨੂੰ ਲੱਭ ਗਿਆ ਤਾਂ ਮੈਨੂੰ ਕਹਿ ਦਿਓ,
1: ਸੱਚੀ ਗੱਲ,
4: ਉੱਥੋਂ ਨੀ ਆਉਣਾ, ਫੇਰ ਆਉਣਾ ਇੰਡੀਆ ਚੱਲ ਜਾਣਾ, ਇੰਡੀਆ ਕੀ ਕਰਨ ਜਾਣਾ, ਨੀ ਇਹਨਾਂ ਨੂੰ ਜਿਤਾਉਣਾ ਤਾਂ ਅਸੀਂ ਇੱਥੇ ਆ, ਉੱਥੇ ਜਾ ਕੇ
1: ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਣਾ ਇਹਨਾਂ ਨੂੰ ਜਾ ਕੇ,
4: ਮੱਥਾ ਨੀ, ਉੱਥੇ 2 ਮਹੀਨੇ ਰਹਿ ਕੇ ਆਉਣਾ, ਇਹਨਾਂ ਨੂੰ ਸਾਰੀਆਂ ਪੇਮੈਂਟ ਹੋਣੀਆਂ, ਇਹਨਾਂ ਨੂੰ ਵੀ ਸੇਰੀਆਂ,
1: ਅਸੀਂ ਇੰਨੇ ਚ ਚੌੜੇ ਹੋ ਜਾਂਦੇ ਵੀ ਸਾਡੇ ਇੱਥੋਂ ਫਲਾਨਾ ਬੰਦਾ ਉੱਥੇ ਮੱਥਾ ਟੇਕ ਆਇਆ ਜਾ ਕੇ।
4: ਨਹੀਂ ਨਹੀਂ, ਉਹ ਇੰਡੀਆ ਵਾਲਾ ਸਿਸਟਮ ਆ, ਮੈਂ ਤਾਂ ਬਹੁਤ ਹੈਰਾਨ ਆ,
1: ਅਮਨਦੀਪ ਨੂੰ 2 ਮਿੰਟ ਲਾਉਣੇ ਆਪਾਂ ਗੱਲ, ਗੁਰਸ਼ਰਨ ਭਾਜੀ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਿੱਧਾ ਹੀ ਆ ਜਾਓ। ਹੈਲੋ ਗੁਰਸ਼ਰਨ ਜੀ,
5: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ,
5: ਹਾਂਜੀ, ਸੰਧੂ ਸਾਹਿਬ ਨੂੰ ਪੁੱਛਣਾ ਸੀਗਾ।

0: ਦੁਬਾਰਾ ਰਿਪੀਟ ਕਰਿਓ,
1: ਜਿਹੜਾ ਆਪਣਾ ਹੀਟਰ ਲੱਗਦਾ ਜਿਹੜਾ ਏਸੀ ਵਾਲਾ ਤੇ ਹੀਟ ਵਾਲਾ,
0: ਹਾਂਜੀ,
1: ਪੰਪ ਹੀਟ ਪੰਪ ਲੱਗਦਾ, ਇਹ ਫਰਨਸ ਤੋਂ ਵੱਖਰਾ ਲੱਗਦਾ ਕੋਈ ਚੀਜ਼?
0: ਦੇਖੋ ਜੀ, ਜਿਹੜੀ ਫਰਨਸ ਆ ਨਾ ਜੀ, ਉਹ ਤੇ ਘਰ ਚ ਹਵਾ ਸਰਕੂਲੇਟ ਕਰਦੀ ਆ, ਜਿਹੜਾ ਹੀਟ ਪੰਪ ਆ ਆਊਟਡੋਰ ਯੂਨਿਟ ਆ ਜਿਹੜਾ ਤੁਹਾਨੂੰ ਹੀਟਿੰਗ ਕੂਲਿੰਗ ਦੋਨੇ ਦਿੰਦਾ, ਇਹਨੂੰ ਬੋਲਦੇ ਕਲਾਈਮੇਟ ਕੰਟਰੋਲ। ਕਿਉਂਕਿ ਗਵਰਨਮੈਂਟ ਚਾਹੁੰਦੀ ਆ ਕਿ ਅਸੀਂ ਜਿਹੜੀਆਂ ਨੈਚੁਰਲ ਗੈਸਾਂ ਯੂਜ ਕਰਦੇ ਉਹਨਾਂ ਬਹੁਤ ਜ਼ਿਆਦਾ ਐਟਮੋਸਫੇਅਰ ਖਰਾਬ ਹੁੰਦਾ, ਉਹ ਤੋਂ ਬਚਾਅ ਕੀਤਾ ਜਾਵੇ, ਉਹਦਾ 30-35% ਸਾਲ ਦੀ ਸੇਵਿੰਗ ਵੀ ਆ। ਜਿਹੜੀ ਫਰਨਸ ਆ ਉਹਦਾ ਕੰਮ ਹੈ ਘਰ ਚ ਸਰਕੂਲੇਸ਼ਨ ਏਅਰ ਕਰਨੀ, ਫਿਰ ਆਪਾਂ ਉੱਥੋਂ
1: ਹੀਟ ਨਹੀਂ ਲੈਣੀ, ਇਕੱਲਾ ਪੰਪ ਤੋਂ ਹੀ ਲੈਣੀ ਹੈ।
0: ਜਿਹੜਾ ਪੰਪ ਹੈ ਜੋ ਆਊਟਡੋਰ ਯੂਨਿਟ ਆ, ਏਸੀ ਆ ਬੇਸਿਕਲੀ, ਪਰ ਉਹ ਸਾਨੂੰ ਰਿਵਰਸ ਦਿੰਦਾ, ਸਾਨੂੰ ਕੂਲਿੰਗ ਵੀ ਦਿੰਦਾ, ਸਾਨੂੰ ਹੀਟ ਵੀ ਦਿੰਦਾ। ਜਦੋਂ ਸਾਹਿਬ ਲਾਇਆ ਸੀ 2-3 ਮਹੀਨੇ ਪਹਿਲਾਂ, ਜਿਹੜੀ ਫਰਨਸ ਆ ਉਹ ਘਰ ਚ ਸਰਕੂਲੇਸ਼ਨ ਏਅਰ ਕਰਦੀ, ਉਹਦੀ ਜ਼ਰੂਰਤ ਰਹਿਣੀ ਰਹਿਣੀ ਹੈ। $5 ਦਾ ਇੱਕ ਆਉਂਦਾ ਵਾ, ਉਹ ਚੁੱਪ ਕਰਕੇ ਮਹੀਨੇ ਚ ਇੱਕ ਪਾਓ ਤੇ ਬਦਲ ਦੋ, ਰੈਕ ਬਦਲ ਦਾਂਗੇ, ਉਹ ਮਹਿੰਗੇ ਵਾਲਾ ਕੰਮ ਖਤਮ ਕਰਦਾ।
2: ਕਰ ਲਿਓ ਕਾਲ 647-706-4640। ਥੈਂਕ ਯੂ ਭਾਜੀ। ਪਰਮਿੰਦਰ ਨੂੰ ਅੱਜ ਲੈਣਾ ਕਿ ਨਹੀਂ ਲੈਣਾ? ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ। ਆਪਣਾ ਬਿਜ਼ਨਸ ਕਰਨਾ, ਕੋਈ ਮੰਨ ਲਓ ਮੈਂ ਟਿਫਨ ਸਰਵਿਸ ਕਰਦਾ, ਟਿਫਨ ਦੀ ਸਰਵਿਸ ਦਿੰਦਾ, ਹੈ ਨਾ, ਮੈਂ ਆਪਣੀ ਗੱਡੀ ਤੇ ਉਹਦੀ ਮਸ਼ਹੂਰੀ ਐਡ ਕਰਨੀ ਆ, ਪਿੱਛੇ ਪੋਸਟਰ ਲਗਾਉਣਾ, ਸਾਈਡਾਂ ਤੇ ਮੈਂ ਮਤਲਬ ਉਹਦੇ ਤੇ ਫੋਟੋ ਲਗਾਉਣੀ ਆ, ਉਹਦੀ ਇੰਸ਼ੋਰੈਂਸ ਵਧੂਗੀ ਜਾਂ ਘਟੂਗੀ ਜਾਂ ਉਨੀ ਰਹੂਗੀ?
3: ਨਹੀਂ, ਉਹਦੀ ਇੰਸ਼ੋਰੈਂਸ ਨਹੀਂ ਵਧੇਗੀ, ਉਨੀ ਹੀ ਰਹੇਗੀ। ਦੈਟ ਡਸ ਨਾਟ ਮੇਕ ਐਨੀ ਡਿਫਰੈਂਸ ਐਟ ਆਲ। ਜੇ ਤੁਹਾਡੀ ਮੰਨ ਲਓ ਤੁਸੀਂ ਰੀਅਲ ਅਸਟੇਟ ਕਰਦੇ ਹੋ ਤੇ ਤੁਹਾਡਾ ਬਿਜ਼ਨਸ ਹੈ, ਤੁਹਾਡੀ ਗੱਡੀ ਤੁਹਾਡੀ ਆਪਣੀ ਹੈ, ਤੇ ਤੁਸੀਂ ਉਹਨੂੰ ਜਿਵੇਂ ਮਰਜ਼ੀ ਯੂਜ ਕਰੋ, ਐਸ ਲੌਂਗ ਐਸ ਕਿ ਰਿਸਕ ਨਹੀਂ ਵੱਧ ਰਿਹਾ, ਜੋ ਕਿ ਇਹਦੇ ਨਾਲ ਨਹੀਂ ਵੱਧ ਰਿਹਾ, ਤੁਹਾਡੀ ਇੰਸ਼ੋਰੈਂਸ ਉੱਪਰ ਨਹੀਂ ਜਾਏਗੀ, ਇਹਦੇ ਕੋਈ ਸਰਚਾਰਜ ਨਹੀਂ ਹੁੰਦਾ।
2: ਨਾਲੇ ਕਹਿੰਦੇ ਬਿਜ਼ਨਸ ਚ ਗੱਡੀ ਆ ਜਾਂਦੀ ਹੈ, ਜੇ ਆਪਾਂ ਉਹਨੂੰ ਐਡ ਕਰਦੇ ਆ ਤਾਂ
0: ਕਮਰਸ਼ੀਅਲ ਪਰ ਇੰਸ਼ੋਰੈਂਸ ਘੱਟ ਹੁੰਦੀ ਹੈ ਆਮ ਨਾਲ ਰੈਜੀਸਟ੍ਰੇਸ਼ਨ ਨਾਲ।
2: ਸਟਿੱਕਰ ਲਾਉਣਾ ਐਗਜ਼ਾਮਪਲ,
0: ਠੀਕ ਹੈ,
2: ਤਾਂ ਮੇਰੀ ਕਾਰ ਦੀ ਇੰਸ਼ੋਰੈਂਸ ਵਧੂਗੀ? ਮੇਰਾ ਇਹ ਕੁਐਸਚਨ ਆ।
0: ਭੈਣ ਜੀ ਕੋ ਪੁੱਛੋ।
3: ਨਹੀਂ ਵਧੇਗੀ, ਦੇਰ ਚਲਾ ਰਹੇ ਹੋ, ਕਿਹੜੀ ਸਪੀਡ ਤੇ ਚਲਾ ਰਹੇ ਹੋ, ਡਰਾਈਵਰ ਕਿਵੇਂ ਦਾ ਹੈ, ਟਿਕਟ ਰੈਕਰਡ, ਇਹ ਸਭ ਰਿਸਕ ਫੈਕਟਰ ਨੇ। ਤੁਹਾਡੀ ਗੱਡੀ ਦੇ ਉੱਤੇ ਇਹ ਮੋਡੀਫਿਕੇਸ਼ਨ ਚ ਨਹੀਂ ਆਉਂਦਾ, ਜਦੋਂ ਤੁਸੀਂ ਐਕਚੁਅਲ ਮੋਡੀਫਿਕੇਸ਼ਨ ਕਰਾ ਲੈਂਦੇ ਹੋ, ਤੁਹਾਡੀ ਗੱਡੀ ਰੀਬਿਲਟ ਹੁੰਦੀ ਹੈ, ਤੁਸੀਂ ਵੱਡੇ ਟਾਇਰ ਲਗਾ ਲਏ, ਤੁਸੀਂ ਹੋਰ ਕੁਛ ਉਹਦੇ ਤੇ ਮਤਲਬ ਜੋ ਲਗਾ ਲੈਂਦੇ ਨੇ ਅੱਜ ਕੱਲ ਸਪੋਇਲਰ ਵਗੈਰਾ, ਉਹ ਤੁਸੀਂ ਮੋਡੀਫਿਕੇਸ਼ਨ ਕਰਦੇ ਹੋ, ਪ੍ਰਾਈਸਿਸ ਉਹਦੇ ਨਾਲ ਵੀ ਉੱਪਰ ਨਹੀਂ ਜਾਂਦੇ, ਬਟ ਉਹ ਸਾਨੂੰ ਡਿਕਲੇਅਰ ਕਰਨਾ ਪੈਂਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਗੱਡੀ ਵਿੱਚ ਹੈਗੀਆਂ ਨੇ। ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੀ ਕਾਰ ਤੁਸੀਂ ਮਾਰਕੀਟਿੰਗ ਕਰਦੇ ਹੋ, ਸਾਰੇ ਸਟਿੱਕਰਸ ਵਗੈਰਾ ਲੱਗੇ ਹੋਏ ਨੇ, ਕੁਛ ਵੀ ਹੈਗਾ, ਉਹ ਡਿਕਲੇਅਰ ਕਰਨਾ ਪੈਂਦਾ, ਪਰ ਉਹਦੇ ਨਾਲ ਪ੍ਰਾਈਸ ਦਾ ਕੋਈ ਇੰਪੈਕਟ।
2: ਫਿਰ ਤਾਂ ਜਿਵੇਂ ਆਪਾਂ ਰੇਡੀਓ ਕਰਦੇ ਆ, ਇਹਦੇ ਸਟਿੱਕਰ ਬਣਾ ਕੇ ਆਪਣੀ ਗੱਡੀ ਦਾ ਪਰਸਨਲੀ ਤਾਂ ਲਾ ਸਕਦੇ
0: ਬਿਲਕੁਲ। ਆ ਲਿਖਿਆ ਜੀਨੋ ਪੀਜ਼ਾ ਲਿਖਿਆ ਹੁੰਦਾ, ਆਮ ਕਾਰਾਂ ਦਾ ਲਿਖਿਆ ਹੁੰਦਾ। ਈਵਨ ਕਿ ਤੁਸੀਂ ਥੈਫਟ ਡਰਾਈਵਰ ਡਿਵਾਈਸ ਲਾਉਂਦੇ ਹੋ ਕਾਰ 'ਚ, ਤੁਹਾਡੀ ਥੈਫਟ ਡਿਵਾਈਸ ਲੱਗਦੀ ਤਾਂ ਵੀ ਇੰਸ਼ੋਰੈਂਸ ਕਰਦੀ। ਭੈਣ ਜੀ ਪੁੱਛੋ ਉਹਦੀ ਕਿੰਨਾ ਫਰਕ ਪੈਂਦਾ।
2: ਜੀ ਅਮਨ ਜੀ,
3: ਨਵੀਂ ਗੱਡੀ ਅੱਜ ਕੱਲ ਲੈ ਰਹੇ ਹੋ, ਖਾਸ ਕਰਕੇ ਹਾਈ ਐਂਡ ਗੱਡੀਆਂ ਲੈ ਰਹੇ ਹੋ ਤੇ ਕਿਲ ਸਵਿਚ ਵਿੱਚ ਆਉਂਦਾ ਹੈ ਆਲਰੇਡੀ, ਉਹਦਾ ਇੱਕ ਡਿਸਕਾਊਂਟ ਹੁੰਦਾ ਛੋਟਾ ਜਿਹਾ, ਪਰ ਜਿਹੜਾ ਐਕਚੁਅਲ ਡਿਸਕਾਊਂਟ ਹੁੰਦਾ ਹੈ ਥੈਫਟ ਡਿਵਾਈਸ ਦਾ, ਦੈਟ ਇਜ਼ ਕਾਲਡ ਸਪੀਡੀ ਗਲਾਸ। ਸਪੀਡੀ ਗਲਾਸ ਦਾ ਰਿਕਵਰੀ ਰੇਟ 100% ਹੈ। ਮੰਨ ਲਓ ਤੁਹਾਡੀ ਗੱਡੀ ਵਿੱਚ ਸਪੀਡੀ ਗਲਾਸ ਡਿਵਾਈਸ ਲੱਗੀ ਹੋਈ ਹੈ, ਛੋਟਾ ਜਿਹਾ ਟੈਗ ਹੁੰਦਾ, ਉਹ ਤੁਹਾਡੇ ਵਿੰਡ ਜਿਹੜੇ ਵਿੰਡੋ ਪੇਨਸ ਹੁੰਦੇ ਨੇ ਉੱਥੇ ਇੱਕ ਬਾਰ ਕੋਡ ਜਿਹਾ ਲੱਗ ਜਾਂਦਾ। ਮੰਨ ਲਓ ਤੁਹਾਡੀ ਗੱਡੀ ਦੇ ਰੱਬ ਨਾ ਕਰੇ ਚੋਰੀ ਹੋ ਗਈ, ਤੇ ਉਹ ਡਿਵਾਈਸ ਐਕਟੀਵੇਟ ਹੋ ਜਾਣੀ ਹੈ ਤੇ ਉਹਦਾ ਸਕਸੈਸ ਰੇਟ 100% ਹੈ। 100% ਜੇ ਤੁਹਾਡੇ ਸਪੀਡੀ ਗਲਾਸ ਲੱਗਿਆ ਤੇ ਤੁਹਾਡੀ ਗੱਡੀ ਲੋਕੇਸ਼ਨ ਸਮੇਤ ਟ੍ਰੇਸ ਹੋ ਜਾਂਦੀ ਹੈ। ਇਹ ਥਰਡ ਪਾਰਟੀ ਕਰਦੀ ਹੈ, ਸਪੀਡੀ ਗਲਾਸ ਵਾਲੇ ਕਰਦੇ ਨੇ ਇਹ ਟਰੈਕ। ਸੋ ਇਹਦਾ ਇੱਕ ਕਾਫੀ ਡਿਸਕਾਊਂਟ ਹੈ, ਆਈ ਥਿੰਕ ਅੱਜ ਕੱਲ 280-290 ਦੀ ਲੱਗ ਜਾਂਦੀ ਹੈ ਇਹ, ਤੇ ਇਹਦਾ ਡਿਸਕਾਊਂਟ 7% ਹੈ।
2: ਚਲੋ ਨੰਬਰ ਦੋ ਫਿਰ
4: 400 16 600 18 ਸਤਾਈ ਕਾਰ 400 16 600 18 ਸਤਾਈ ਕਾਰ 400 16 600 18 ਸਤਾਈ ਕਾਰ ਤੇ ਤੁਸੀਂ ਐਨੀ ਕੋਈ ਵੀ ਕੰਸਰਨ ਆ ਤੁਹਾਡਾ ਇੰਸ਼ੋਰੈਂਸ ਦਾ ਕਾਰਾਂ ਦੀ ਤੇ ਘਰਾਂ ਦੀ ਤਾਂ ਅਮਨਦੀਪ ਨਾਲ ਕਰ ਲਿਓ ਸੰਪਰਕ। ਅਮਨ ਜੀ ਥੈਂਕ ਯੂ ਸੋ ਮਚ ਅੱਜ ਲਈ।
5: ਥੈਂਕ ਯੂ ਥੈਂਕ ਯੂ ਥੈਂ
2: ਡੇਟ ਦੱਸੀ ਸੀ ਮੈਂ, ਚਲੋ ਮੈਂ ਦੱਸਦਾ ਤੁਹਾਨੂੰ ਭੇਜ ਦੱਸ ਦਿਓ।
4: ਹਾਂਜੀ ਹਾਂਜੀ ਆ ਗਈ
2: ਆ ਗਿਆ ਹੁਣ ਤੁਹਾਨੂੰ ਇਨਫੋਰਮੇਸ਼ਨ। ਹਾਂ
4: ਹਾਂਜੀ ਹਾਂਜੀ ਆ ਗਈ ਇਨਫੋਰਮੇਸ਼ਨ ਤੇ ਆਪਣੇ ਮੰਗਲਵਾਰ
2: ਅਗਲੇ ਦਿਨਾਂ ਤੋਂ ਕਰਦੇ ਆਪਾਂ ਗਿਟਮਟ ਸਾਰੀ। ਈਮੇਲ ਤੇ ਨਾਲ ਹੀ ਲੋਕਲ ਨੰਬਰ ਤੇ ਟੂ ਬੀ ਰਿਪਲਾਈ ਆਇਆ ਵੀ ਆਰ ਵਰਕਿੰਗ ਔਨ ਕੰਪਲੇਂਟ। ਪਤਾ ਲੱਗਦਾ ਕਹਿੰਦੇ ਵੋਟਾਂ ਨੇੜੇ ਨੇ, ਬਾਟਰ ਸੋਫਟਨਰ ਨਹੀਂ ਲਗਾਉਣਾ ਚਾਹੀਦਾ ਬ੍ਰੈਂਪਟਨ ਵਿੱਚ ਜੇ ਪਾਣੀ ਹਾੜ ਨਹੀਂ,
5: ਪਾਣੀ ਹਾੜ ਨਹੀਂ ਬ੍ਰੈਂਪਟਨ ਦਾ,
2: ਪਾਣੀ ਹਾੜ ਨਹੀਂ,
5: ਸਾਡੀ ਵੀ ਨਹੀਂ ਲੱਗਾ,
2: ਲਗਾਉਣ ਦੀ ਲੋੜ ਨਹੀਂ
5: ਨਾ ਬਿਲਕੁਲ। ਜਿਹੜਾ ਵਾਟਰ ਸੋਫਟਨਰ ਦਾ ਪਾਣੀ ਨੂੰ ਸਾਬਣ ਨਾਲ ਲੈਂਦੇ ਨਹੀਂ।
2: ਚਲੋ ਇੱਕ ਗੀਤ ਸੁਣਦੇ ਹਾਂ ਤੇ ਨਾਲ ਦੀ ਨਾਲ ਆਪਾਂ ਨਾਲ ਦੀ ਨਾਲ ਹੀ ਬਸ ਪਰਮਿੰਦਰ ਜੀ ਚੱਕ

0: ਪ੍ਰਮੇਂਦਰ ਨੰਗਾ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ ਮੋਹਾਲੀ ਵਿਚਾਲੇ ਦਫ਼ਤਰਾਂ ਚ ਸਮੇਤ 26 ਥਾਵਾਂ ਉੱਤੇ ਛਾਪੇਮਾਰੀ ਮਗਰੋਂ ਈਡੀ ਦਾ ਵੱਡਾ ਖੁਲਾਸਾ। ਕਹਿੰਦਾ ਪੰਜਾਬ ਸਰਕਾਰ ਨੇ ਵੀ ਕੇਸ ਵਾਪਸ ਲੈ ਲਿਆ, ਹੁਣ ਕੀ ਹੋ ਗਿਆ 48 ਘੰਟੇ ਚਲਾ ਸਕੇ।
1: ਹਰਜੀਤ ਜੀ, ਜਿਹੜਾ 48 ਘੰਟੇ ਈਡੀ ਦੀ ਲਗਾਤਾਰ ਮੋਹਾਲੀ ਸਮੇਤ 26 ਥਾਵਾਂ ਉੱਤੇ ਰੇਡ ਚੱਲੀ ਆ, ਔਰ ਕੱਲ ਬੜੇ ਹਾਈ ਪ੍ਰੋਫਾਈਲ ਡਰਾਮੇ ਹੋਏ ਨੇ, ਉਹਦੇ ਵਿੱਚੋਂ ਜੋ ਕੁਝ ਰਿੜਕ ਕੇ ਬਾਹਰ ਆਇਆ ਉਹਦੇ ਵਿੱਚੋਂ ਈਡੀ ਨੇ ਇੱਕ ਖੁਲਾਸਾ ਕੀਤਾ ਕਿ ਗਮਾਡਾ ਦਾ ਜਿਹੜਾ ਲੈਂਡ ਬੈਂਕ ਆ, ਗਮਾਡਾ ਕੋਲ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਐਸਟੀਮੇਟ ਜਿਹੜਾ ਲਾਇਆ ਗਿਆ ਉਹ 10,000 ਕਰੋੜ ਰੁਪਏ ਘੱਟ ਲਾਇਆ ਗਿਆ, ਔਰ ਉਹ ਘੱਟ ਐਸਟੀਮੇਟ ਲਾ ਕੇ ਕੁਝ ਆਪਣੀਆਂ ਮਨਪਸੰਦ ਫਰਮਾਂ ਬੰਦਿਆਂ ਨੂੰ ਉਹ ਜ਼ਮੀਨਾਂ ਅਲੋਟ ਕੀਤੀਆਂ ਗਈਆਂ ਨੇ। ਸੋ 10,000 ਕਰੋੜ ਦਾ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਨੇ। ਔਰ ਨਾਲ ਦੀ ਨਾਲ ਇਹ ਵੀ ਮੈਂ ਦੱਸਦਾ ਜਾਵਾਂ ਕਿ ਇਸ ਮਾਮਲੇ 'ਚ ਦੂਸਰੀ ਅਪਡੇਟ ਇਹ ਆ, ਜਿਵੇਂ ਤੁਸੀਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ 'ਚ ਇੱਕ ਯੂ ਟਰਨ ਮਾਰਿਆ। ਕੀ ਯੂ ਟਰਨ ਮਾਰਿਆ? ਕਿ ਕੱਲ੍ਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਗਈ ਸੀ ਸਰਕਾਰ, ਕਿਉਂ ਗਈ ਸੀ ਕਿ ਕੁਝ ਗਮਾਡਾ ਦੇ ਅਧਿਕਾਰੀ ਗ੍ਰਿਫਤਾਰ ਕਰ ਲਏ ਗਏ ਨੇ, ਇੱਕ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ, ਪਰ ਨਾ ਤਾਂ ਕੁਝ ਵਾਰੰਟ ਅਫਸਰ ਨੂੰ ਕੋਈ ਗ੍ਰਿਫਤਾਰੀ ਦਾ ਪਤਾ ਲੱਗਾ, ਉਹ ਵਿਚਾਰੇ ਲੱਭਦੇ ਰਹੇ ਕਿ ਕਿਹਨੂੰ ਗ੍ਰਿਫਤਾਰ ਕੀਤਾ ਗਿਆ, ਔਰ ਤੁਰੰਤ ਬਾਅਦ ਭਗਵੰਤ ਮਾਨ ਸਰਕਾਰ ਨੇ ਉਹ ਪਟੀਸ਼ਨ ਵੀ ਵਾਪਸ ਲੈ ਲਈ ਹੈ। ਕੁੱਲ ਮਿਲਾ ਕੇ ਜ਼ਬਾਨੀ ਜਵਾਂ ਖਰਚ ਹੋਇਆ, ਪਰ ਈਡੀ ਦੇ ਖੁਲਾਸਿਆਂ 'ਚ ਕਿੰਨਾ ਕੁ ਦਮ ਆ? ਕਿ ਈਡੀ ਜਿਹੜੀ ਅਕਸਰ ਈਡੀ ਤੇ ਵੀ ਬਹੁਤ ਦੋਸ਼ ਲੱਗਦੇ ਨੇ ਕਿ ਵਿਰੋਧੀ ਦੇ ਰੰਗ ਤਾਂ ਬਹੁਤ ਇਹਨਾਂ ਨੂੰ ਨੁਕਸ ਲੱਭਦੇ ਨੇ, ਜਦੋਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੋਂ ਬੰਦਾ ਨਿਕਲ ਕੇ ਆ ਜਾਂਦਾ ਤਾਂ ਉਹ ਸਾਫ਼ ਸੁਥਰਾ ਹੋ ਜਾਂਦਾ। ਈਡੀ ਤੇ ਵੀ ਬਹੁਤ ਦੋਸ਼ ਲੱਗ ਰਿਹਾ, ਆਪਾਂ ਕਿਸੇ ਨੂੰ ਕਿਸੇ ਦੇ ਹੱਕ 'ਚ ਨੀ, ਕਿਸੇ ਦੇ ਵਿਰੋਧ 'ਚ ਨੀ, ਪਰ ਹਾਲੇ ਨਤੀਜਾ ਆਉਣਾ ਬਾਕੀ ਆ, ਔਰ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆਊਗੀ ਤਿਵੇਂ ਤਿਵੇਂ ਕੁਝ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਤੇ ਕੁਝ ਵੱਡੇ ਖੁਲਾਸੇ ਵੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
0: 0101 ਤੋਂ ਕੱਲ ਮੈਨੂੰ ਭਾਜੀ ਦਾ ਕੁਲਵੰਤ ਉਹਨਾਂ ਦਾ ਮੈਸੇਜ ਆਇਆ ਸੀ, ਜਿਹੜਾ ਆਪਾਂ 100 ਸਿਟੀ ਦੇ ਟਿਕਟਾਂ ਦਾ ਸੰਬੰਧ 'ਚ ਪੜ੍ਹ ਕੇ ਹਟੇ ਹਾਂ, ਤੇ ਭਾਜੀ ਥੈਂਕ ਯੂ ਸੋ ਮਚ ਜੇ ਸੁਣਦੇ ਹੋ ਤੁਸੀਂ ਪ੍ਰੋਗਰਾਮ ਨੂੰ, ਪਰ ਪਹਿਲੀ ਵਾਰ ਉਹਨਾਂ ਦੇ ਮੈਸੇਜ ਆਇਆ। ਮੈਂ ਇਹ ਵੀ ਸ਼ੁਕਰ ਕਰਦੇ ਹਾਂ ਵੀ ਪਰਮਾਤਮਾ ਦਾ ਵੀ ਆਪਾਂ ਨੂੰ ਸਭ ਤੋਂ ਪਹਿਲਾਂ ਖਬਰ ਸਰੋਤੇ ਆਪਣੇ ਪਹੁੰਚਾ ਦਿੰਦੇ ਆ ਨਾ, ਪਤਾ ਹੁੰਦਾ ਵੀ ਪ੍ਰੋਗਰਾਮ ਪਹਿਲਾਂ ਤਾਂ ਸਵੇਰੇ ਜਾ ਕੇ ਪੜ੍ਹ ਹੀ ਲੈਣੀ ਹੈ ਖਬਰ। ਪੰਜਾਬੀ ਟਿਫਨ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ, ਕਿ ਪਰਮ ਜੀ ਹੋਣਾ ਨਾ 437-430-1063 ਅਤੇ ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ 909-799-8877, ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ 416-9312-51, ਤੰਦੂਰੀ ਬੋਇਜ਼ 905-950-9611, ਕੁਆਲਿਟੀ ਲੋਜਿਸਟਿਕ ਅੰਕ ਵਾਲੇ 416-770-2739, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਕਰ ਲਿਓ ਸੰਪਰਕ, ਟਿਕਟਾਂ ਦੀ ਕੋਈ ਜਾਣਕਾਰੀ ਲੈਣੀ 905-796-7878 ਅਤੇ ਗਿਲਸ ਸਵੀਟਸ ਵਾਲਿਆਂ ਨਾਲ ਕਰ ਲਿਓ ਸੰਪਰਕ 905-799-2616, ਸਨੀ ਭਾਈ ਨਾਲ ਕਰ ਲਿਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ 647-4701-4245, ਅਤੇ ਗਰੀਸ਼ ਸ਼ਰਮਾ ਜੀ 647-4606-8110, ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ 647-237-3131, ਡਾਕਟਰ ਰਜਿੰਦਰ ਗਰਾਇਆ ਸਾਹਿਬ ਦੇ ਬੇਟੀ ਦਾ ਕੱਲ੍ਹ ਨੂੰ ਸ਼ਾਦੀ ਹੈ, ਵਿਆਹ ਹੈ, ਸ਼ਾਮ ਨੂੰ ਰਿਸੈਪਸ਼ਨ ਆ ਅਤੇ ਉਹਨਾਂ ਨੂੰ ਵਧਾਈਆਂ ਦੇਣੀਆਂ, ਤੁਸੀਂ ਫੋਨ ਕਰ ਲਿਓ, ਅਤੇ 416-884-5486 'ਤੇ ਸੰਪਰਕ ਕਰ ਲਿਓ। ਨਾਵੇਰ ਕੌਂਪਰ ਤੋਂ ਸੰਧੂ ਸਾਹਿਬ 647-7664-40, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 647-338-9972। ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਰਿਚਨਾ ਸਿੰਘ ਨੂੰ ਟਿਕਟ ਤੋਂ ਨਾ,
2: ਸਿੱਧਾ ਹੀ
0: ਹਾਂਜੀ,
2: ਜਿਹੜੇ ਲੀਡਰ ਬਦਲਣੇ ਨਹੀਂ ਚਾਹੀਦੇ ਜੀ, ਜਿਹੜੇ ਮੌਜੂਦਾ ਹੈਗੇ ਆ ਉਹਦਾ ਕਾਰਨ ਹੈ ਜੀ। ਇੱਕ ਵਾਰੀ ਕੋਈ ਸਾਧੂ ਸੀ ਵਿਚਾਰਾ ਜਾਂ ਭਿਖਾਰੀ ਸੀ, ਉਹਦੇ ਮੱਖੀਆਂ ਬੈਠੀਆਂ ਸੀ ਤੇ ਤੁਹਾਡੇ ਕੇ ਕਿਸੇ ਭਲੇ ਪੁਰਸ਼ ਨੇ ਡਾਂਟੀਆਂ, ਤੇ ਉਹਨੇ ਮੰਦਾ ਚੰਗਾ ਬੋਲਿਆ ਉਹਨੂੰ, ਉਹ ਕਹਿੰਦਾ ਯਾਰ ਮੈਂ ਮੱਖੀਆਂ ਡਈਆਂ ਭਲੇ ਦਾ ਕੰਮ ਕੀਤਾ, ਕਹਿੰਦਾ ਕਮਲਿਆ ਇਹ ਤੇ ਰੱਜੀਆਂ ਸੀ, ਇਹਦੇ ਬਿਲਕੁਲ ਰੱਜੀਆਂ ਬੈਠੀਆਂ, ਜਿਹੜੀਆਂ ਨਵੀਆਂ ਹੋਣਗੀਆਂ ਹੋਰ ਖੂਨ ਚੂਸਣ।
0: ਉਹਨਾਂ ਨੇ ਕਿਹੜਾ ਰੇਡੀਓ ਤੇ ਜਾ ਕੇ ਸਰਟੀਫਿਕੇਟ ਲੈਣੇ ਸੀ?
2: ਪਤਾ
0: ਹੁਣ ਤਾਂ ਰੇਡੀਓ ਦੇ ਸਰਟੀਫਿਕੇਟ ਬਹੁਤ ਮਿਲਦੇ ਨੇ। ਯੂਐਸ ਤਣਾਅ ਦਾ ਅਸਰ, ਓਟਵਾ ਵਿੱਚ ਟਰੰਪ ਐਵਨਿਊ ਦਾ ਨਾਮ ਬਦਲਣ ਦੀ ਮੰਗ ਤੇਜ਼ ਹੋ ਗਈ ਹੈ ਜੀ। ਕੈਨੇਡਾ ਦੇ ਸਰੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਾਰ ਦੀ ਡਿੱਗੀ 'ਚ ਰੱਖ ਟੋਰਾਂਟੋ ਭੇਜਣ 'ਤੇ ਭੜਕੀ ਸੰਗਤ। ਸਿੱਧੂ ਮੂਸੇਵਾਲ ਦਾ ਹੋਰਨ ਹੋਲੋਗ੍ਰਾਮ ਜਿਹੜਾ ਟੂਰ ਅਕਤੂਬਰ ਤੋਂ ਸ਼ੁਰੂ ਹੋਇਆ, 20 ਤਰੀਕ ਆ ਸ਼ਾਇਦ ਮੈਂ ਜੇ ਰਹੂੰਗਾ, ਮਦਨ ਮੁੰਡੇ ਮਿਲੇ ਹੋਏ ਜਿਨ੍ਹਾਂ ਨੇ ਸ਼ੋਅ ਕਰਾਉਣਾ। ਕੈਨੇਡਾ 'ਚ ਨਸ਼ਿਆਂ ਦੀਆਂ ਦੁਕਾਨਾਂ ਲੁਟੇਰਿਆਂ ਦਾ ਮੁੱਖ ਨਿਸ਼ਾਨਾ ਬਣੀਆਂ, ਪੁਲਿਸ ਨੇ ਕਹਿਤਾ ਇਟਲੀ ਦੀ ਬੁਰਕਾ ਅਤੇ ਨਕਾਬ 'ਤੇ ਪਾਬੰਦੀ, ਮਲਾਨੀ ਸਰਕਾਰ ਨੇ ਪਾਸ ਕੀਤਾ ਨਵਾਂ ਕਾਨੂੰਨ। ਸਾਊਦੀ ਅਰਬ 'ਚ ਪੰਜਾਬੀ ਡਰਾਈਵਰ ਦੀ ਮੌਤ ਦੀ ਸਜ਼ਾ, ਪੰਜਾਬ ਬਚਾਉਣ ਦੇ ਮੈਦਾਨ 'ਚ ਨਿਤਰੇ ਗ੍ਰੇਟ ਖਲੀ ਅਤੇ ਦਲਜੀਤ ਦੁਸਾਂਝ। ਪਰਮਿੰਦਰ ਜੀ, ਅਮਰਜੀਤ ਚਾਵਲਾ ਸਾਹਿਬ ਦਾ ਕੀ ਹਿਸਾਬ ਕਿਤਾਬ ਆ? ਆਇਓ ਮਾੜਾ ਜਿਹਾ ਅੱਧੇ ਕੁ ਮਿੰਟ 'ਚ
1: ਜੀ। ਬਿਲਕੁਲ, ਇਸ ਮਾਮਲੇ 'ਚ 2-3 ਵੱਡੀਆਂ ਅਪਡੇਟ ਨੇ। ਇੱਕ ਤਾਂ ਵਿਰਸਾ ਸਿੰਘ ਬਲਟੋਹਾ ਦੀ ਮੁਸੀਬਤ ਵੱਧ ਗਈ ਹੈ ਜੀ, ਕਿਉਂਕਿ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਸ ਪੀੜਤ ਬੀਬੀ ਦਾ ਨਾਂ, ਉਹਦਾ ਪਿੰਡ, ਉਹਦੀ ਪਛਾਣ ਜਨਤਕ ਕਰਤੀ ਸੀ ਔਰ ਪੰਜਾਬ ਵੁਮਨ ਕਮਿਸ਼ਨ ਨੇ ਨੋਟਿਸ ਭੇਜਤਾ ਜੀ। ਡੀ ਜੀ ਪੀ ਪੰਜਾਬ ਨੂੰ 24 ਘੰਟੇ ਚ ਕਾਰਵਾਈ ਕਰਕੇ ਰਿਪੋਰਟ ਦੇਣ ਦੀ ਉਹਨਾਂ ਨੇ ਹੁਕਮ ਚਾੜ ਦਿੱਤੇ ਨੇ। ਔਰ ਨਾਲ ਦੀ ਨਾਲ ਐਸ ਜੀ ਪੀ ਸੀ ਦੀ ਜਿਹੜੀ ਜਾਂਚ ਕਮੇਟੀ ਬਣੀ ਹੈ 4 ਮੈਂਬਰੀ ਉਹ ਤੇ ਵੀ ਇਲਜ਼ਾਮ ਲੱਗ ਗਏ ਨੇ, ਕਹਿੰਦੇ ਕੋਈ ਜੂਨੀਅਰ ਜਿਹਾ ਪਾ ਕੇ ਬੰਦੇ ਛੋਟੇ ਛੋਟੇ ਅਹੁਦਿਆਂ ਵਾਲੇ ਇੱਕ ਫਰਜ਼ੀਵਾੜਾ ਕਰ ਦਿੱਤਾ। ਔਰ ਨਾਲ ਦੀ ਨਾਲ ਹੁਸ਼ਿਆਰਪੁਰ ਦੇ ਵਿੱਚ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਸ਼ਬਦ ਚੌਂਕੀ ਚੱਲ ਰਹੀ ਆ, ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ ਇਸ ਸਾਰੇ ਪ੍ਰਕਰਨ ਨੂੰ ਲੈ ਕੇ। ਸੋ ਕੁੱਲ ਮਿਲਾ ਕੇ ਇੱਕ ਹੋਰ ਖੁਲਾਸਾ ਵੀ ਆਪਾਂ ਕਰ ਦਿੰਦੇ ਹਾਂ ਕਿ ਸਿਰਫ ਬਾਦਲ ਕੇ ਜਾਂ ਐਸ ਜੀ ਪੀ ਸੀ ਉਹੀ ਹੁਣ ਬਾਗੀ ਨਜ਼ਰ ਨਹੀਂ ਆਉਂਦੇ, ਵਾਰਸ ਪੰਜਾਬ ਦੇ ਅਕਾਲੀ ਦਲ ਉਹਨਾਂ ਦੇ ਲੀਡਰ ਵੀ ਲਪੇਟੇ ਜਾ ਰਹੇ ਨੇ। ਔਰ ਵਾਰਸ ਪੰਜਾਬ ਦੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਡਾਕਟਰ ਸੁਖਪ੍ਰੀਤ ਸਿੰਘ ਉਤੋ ਕੇ ਉਹਨਾਂ ਦੀ ਤਸਵੀਰ ਵੀ ਇੱਕ ਉਸ ਬੀਬੀ ਨਾਲ ਜਨਤਕ ਹੋ ਗਈ ਹੈ।
0: ਚਲੋ ਭਾਈ ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜਨਗੇ, ਮਨਪ੍ਰੀਤ ਐਲੀ ਨੇ ਦਾਅਵਾ ਕਰਤਾ ਜੀ। ਔਰ ਦੋ ਹੈਡਲਾਈਨ ਸੱਜੀ
1: ਜੀ, ਹੈਡਲਾਈਨ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਤੋਂ ਮੋਹ ਭੰਗ, ਬੋਲੇ ਮੈਂ ਭਾਜਪਾ ਹੀ ਬਣ ਕੇ ਕੁਝ ਨਹੀਂ ਖੱਟਿਆ, ਭਾਜਪਾ ਨੂੰ ਪੰਜਾਬ ਚ ਸਰਕਾਰ ਬਣਾਉਣ ਲਈ ਬਾਦਲਕਿਆਂ ਨਾਲ ਗੱਠਜੋੜ ਕਰਨ ਦੀ ਕੀਤੀ ਵਕਾਲਤ, ਐਮਪੀ ਅੰਮ੍ਰਿਤਪਾਲ ਸਿੰਘ ਨੂੰ ਵੀ ਜੇਲੋਂ ਬਾਹਰ ਭੇਜਣ ਲਈ ਉਠਾਈ ਆਵਾਜ਼, ਚੋਣ ਕਮਿਸ਼ਨ ਖਿਲਾਫ ਕਾਂਗਰਸ ਦਾ ਹੱਲਾ ਬੋਲ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਤੇ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ ਚ ਰੋਸ ਪ੍ਰਦਰਸ਼ਨ, ਚੰਡੀਗੜ੍ਹ ਚ ਕਾਂਗਰਸ ਆਗੂਆਂ ਦਾ ਮਾਰਚ, ਸਾਬਕਾ ਸੀਐਮ ਚਰਨਜੀਤ ਚੰਨੀ ਗੈਰ ਹਾਜ਼ਰ, ਨਹੀਂ ਪਹੁੰਚੇ ਸਚਿਨ ਪਾਇਲਟ, ਬਰਨਾਲਾ ਚ ਵਾਪਰ ਚੱਲਿਆ ਸੀ ਇੱਕ ਹੋਰ ਭਾਣਾ, ਪੁਲਿਸ ਤੇ ਪਟਵਾਰੀ ਵੱਲੋਂ ਵੱਡੀ ਮੰਗਣ ਤੋਂ ਦੁਖੀ ਨੌਜਵਾਨ ਨੇ ਧਨੌਲਾ ਥਾਣੇ ਚ ਨਿਗਲੀ ਜ਼ਹਿਰ, ਕਰ ਲਓ ਗੱਲ ਰਾਜਾ ਸਾਂਸੀ ਚ ASI ਨੂੰ ਗੋਲੀਆਂ ਮਾਰਨ ਵਾਲਾ ਕਾਬੂ ਕੀਤਾ ਮੁਲਜ਼ਮ, ਪੁਲਿਸ ਨੂੰ ਝਕਾਨੀ ਦੇ ਕੇ ਆ ਗਿਆ।
0: ਬਿਲਕੁਲ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, 17 ਅਕਤੂਬਰ ਨੂੰ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਵਿਲੀਅਮ ਚਿੰਗੂਜੀ ਆਡੀਟੋਰੀਅਮ ਦੇ ਵਿੱਚ ਆਰਨਿਤ ਦਾ ਸ਼ੋਅ ਹੋਣ ਜਾ ਰਿਹਾ। ਤੁਸੀਂ ਕੋਈ ਟਿਕਟਾਂ ਦੀ ਜਾਣਕਾਰੀ ਲੈਣੀ ਆ, ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਅਤੇ ਜਾਂ ਪੀਜ਼ਾ ਟੂ ਗੋ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਅਤੇ 17 ਅਕਤੂਬਰ ਆਰਨਿਤ ਦਾ ਸ਼ੋਅ ਹੋਣ ਜਾ ਰਿਹਾ, ਫਿਰ ਉੱਥੇ ਕਿਲੋਮੀਟਰ ਤੇਲ ਦੀ ਧਾਰ ਵੀ ਦੇਖਾਂਗੇ, ਅਤੇ ਫਿਰ ਰੀਲਾਂ ਵਾਲਾ ਗਾਣਾ ਵੀ ਤਾਂ ਸੁਣਾਂਗੇ, ਅਤੇ ਫਿਰ ਬਹੁਤ ਸਾਰੇ ਗੱਲਾਂ ਬਾਤਾਂ ਕਰਾਂਗੇ। ਕਰਿਓ ਪ੍ਰਭ ਸੰਧੂ ਨਾਲ ਸੰਪਰਕ ਦਿੱਤੇ ਹੋਏ ਨੰਬਰਾਂ 'ਤੇ। ਥੈਂਕ ਯੂ ਸੋ ਮਚ। ਅਤੇ ਜਿਹੜਾ ਗੁਲਫ ਦੇ ਵਿੱਚ ਸ਼ੋਅ ਹੋਣਾ ਸੀ 3 ਅਕਤੂਬਰ ਨੂੰ, ਉਹ ਕੈਂਸਲ ਹੋ ਗਿਆ ਕਿਉਂਕਿ ਆਰਨਿਤ ਹੁਣੀ ਦੀ ਉੱਥੇ ਕੋਈ ਪੇਸ਼ੀ ਆ 1 ਤਰੀਕ ਨੂੰ, ਇਸ ਕਰਕੇ ਉਹ ਕੈਨੇਡਾ ਦੇ ਵਿੱਚ ਆ ਨਹੀਂ ਰਹੇ। ਸੰਧੂ ਸਾਹਿਬ ਤੁਹਾਡੇ ਕੋਲ 10 ਘੰਟਾ ਵੱਧ ਨਹੀਂ, ਪਹੁੰਚ ਦੋ ਸਿੱਧੇ
3: 10 ਘੰਟੇ ਆ ਜੀ। ਹੁਣ ਆਪਾਂ ਫਰਨਸਾਂ ਲਾਉਂਦੇ ਹਾਂ, ਟਿਊਨਅਪ ਕਰਦੇ ਹਾਂ, ਠੰਡ ਆ ਗਈ ਆ ਅਤੇ ਬਹੁਤ ਚੰਗੇ ਰੇਟਾਂ 'ਤੇ ਜਿਹੜੀ ਅਸੀਂ ਫਰਨਸ ਅੱਗੇ 34-35 ਲਾਉਂਦੇ ਸੀ, ਮੈਂ 2700 ਰੇਟ ਲਿਆਂਦਾ, ਆਮ 1800 ਲੈ ਕੇ 2200-2500 ਸਕੇਅਰ ਫੁੱਟ ਦੇ ਘਰ 'ਚ ਲੱਗ ਗਏ।
0: 647-706-46 647-706-46 ਇਹ ਸੀ ਵਾਧਾ ਘਾਟਾ ਬੋਲਿਆ ਕਿਵੇਂ ਕਰਦੇ ਹੋ ਮਾਪ, ਵੀਕਐਂਡ ਦਾ ਲਓ ਨਜ਼ਾਰਾ ਖਾਓ ਪਿਓ ਮਿੱਤਰੋ, ਦਿਲ ਕਰਦਾ ਦਿਖਾਇਓ ਨਾ 10 ਰੁਪਏ ਕਾ ਗੱਡੀ ਚਲਾਇਆ ਨਾ, ਲਓ ਨਜ਼ਾਰੇ ਮਿਲਦੇ ਆਪਾਂ ਸੋਮਵਾਰ ਅਤੇ ਸ਼ਮੀ ਭੱਟਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ।
3: ਧੰਨਵਾਦ,
0: ਵਾਹਿਗੁਰੂ ਜੀ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਰਨਾ ਸਮਾਰਟ ਫੋਨ ਚੋਂ?
1: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
2: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-5403-97, 647-504-3297, 20 Maritime Ontario Boulevard, Unit 210, Brampton, or visit www.smartfinancialgroup.com.
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
4: ਮੈਂ? ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰਿਡਕੋ ਬੁਲੇਵਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ।
6: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ ਜੇਐਨ ਗੈਰੀ ਨੂੰ
6: 905-459-5533,
4: 905-459-5533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਇੰਕਰੂਮ ਟਾਈ ਸੱਟ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾਲ ਮੂਰੇ ਦੁਨੀ ਸੇਪਨ ਦੁਪਰ ਸਾਥ ਜਪ ਆਸਸ ਗੁਆਸਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ।
8: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
9: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
8: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
10: ਵਧੀਆ ਰੈਕਟ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

0: ਸਵਾਗਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਐਵੇਂ ਹੀ ਲੱਗਿਆ ਸੀਗਾ ਹੁਣੇ ਸੋਮਵਾਰ ਹੈ ਤੇ ਹੁਣੇ ਸ਼ੁੱਕਰਵਾਰ ਆ ਗਿਆ। ਇਸ ਟਾਈਮ ਪੀਅਰਸਨ ਏਅਰਪੋਰਟ ਤੇ 9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਨੂੰ ਛੂਹੇਗਾ। ਸੋ ਇੱਕ ਵਧੀਆ ਖੁਸ਼ਗਵਾਰ ਅੱਜ ਦਾ ਦਿਨ ਹੈ ਜਿਹੜਾ ਹੋ ਰਹੇਗਾ। ਤੇ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਤੇ ਹੈਪੀ ਫਰਾਈਡੇ, ਥੈਂਕ ਗੋਡ ਇਟਸ ਅ ਫਰਾਈਡੇ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁੱਕਰਵਾਰ ਦੀਆਂ। ਕੁਝ ਕੁ ਪਿਆਰੀਆਂ ਖੂਬਸੂਰਤ ਸਤਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸਾਡੀ ਲਾਈਨ ਜਲੰਧਰ ਜੁੜ ਚੁੱਕੀ ਹੈ, ਉਹ ਪੰਜਾਬ ਜੁੜ ਚੁੱਕੀ ਹੈ। ਸੋ ਜਿੱਥੋਂ ਰਮੇਸ਼ ਹੁਸ਼ਿਆਰਪੁਰੀ ਜੀ ਹੈ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਸੀਨੀਅਰ ਪੱਤਰਕਾਰ, ਬਹੁਤ ਹੀ ਪਿਆਰ ਦੇ ਨਾਲ ਤੇ ਜੋ ਗਰਾਊਂਡ ਰਿਐਲਿਟੀ ਹੈ ਉਹਨਾਂ ਨੂੰ ਬੜੀ ਬਾਖੂਬੀ ਪੇਸ਼ ਕਰਦੇ ਨੇ। ਕਹਿੰਦੇ ਦੁੱਖ ਆਉਣ ਤੇ ਵਾਹਿਗੁਰੂ ਨੂੰ ਤਾਨੇ ਨਾ ਦੇਵੋ, ਜੋ ਸੁੱਖ ਤੁਸੀਂ ਮਾਣੇ ਹੈ ਉਹ ਵੀ ਉਹਨਾਂ ਨੇ ਹੀ ਦਿੱਤੇ ਸੀ। ਜ਼ਿਆਦਾ ਮੋਹ ਹੋ ਜਾਵੇ ਤਾਂ ਬੁਰਾਈ ਨਜ਼ਰ ਨਹੀਂ ਆਉਂਦੀ, ਜੇਕਰ ਜ਼ਿਆਦਾ ਨਫ਼ਰਤ ਹੋ ਜਾਵੇ ਫਿਰ ਉਸ ਇਨਸਾਨ ਦੀ ਚੰਗਿਆਈ ਨਜ਼ਰ ਨਹੀਂ ਆਉਂਦੀ। ਸਜਰੀ ਸਵੇਰ ਮੁਬਾਰਕ ਹੋਵੇ। ਦੁੱਖ ਸੁੱਖ ਜ਼ਿੰਦਗੀ ਦੇ ਨੇ ਹਿੱਸੇ, ਨਾ ਹੋਵੋ ਐਵੇਂ ਉਦਾਸ ਜੀ, ਰੱਬ ਸਦਾ ਹੀ ਖੁਸ਼ੀਆਂ ਬਖਸ਼ੇ, ਮੇਰੀ ਆਪ ਸਭ ਲਈ ਹੈ ਅਰਦਾਸ ਜੀ। ਚੱਲ ਸੁਰਜੀਤ ਹੁਣ ਲੈ ਕੋਈ ਸੁਪਨਾ, ਹੋ ਗਈ ਹਨੇਰੀ ਰਾਤ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਹਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਖੂਬਸੂਰਤ ਇਹ ਮੈਸੇਜ ਹੈ ਜਿਹੜੇ ਤੁਸੀਂ ਸਾਡੇ ਤੱਕ ਘੱਲੇ ਹੈ। ਕਹਿੰਦੇ ਕੋਈ ਤਕਲੀਫ ਹੋਣ ਤੇ ਜੋ ਵਿਅਕਤੀ ਸਭ ਤੋਂ ਪਹਿਲਾਂ ਯਾਦ ਆਵੇ ਉਹ ਜ਼ਿੰਦਗੀ ਦਾ ਸਭ ਤੋਂ ਕੀਮਤੀ ਇਨਸਾਨ ਹੁੰਦਾ ਹੈ। ਇਹਦੇ 'ਤੇ ਵੀ ਭਾਅ ਜੀ ਟੌਪਿਕ ਕੀਤਾ ਜਾ ਸਕਦਾ, ਕਿਉਂਕਿ ਜਦੋਂ ਆਪਾਂ ਦੁੱਖ ਦੇ ਵਿੱਚ ਹੁੰਦੇ ਹਾਂ ਇੱਕ ਦਾ ਇੱਕ ਕੋਈ ਇਨਸਾਨ ਇਹੋ ਜਿਹਾ ਹੁੰਦਾ, ਚਲੋ ਮਾਂ ਬਾਪ ਤਾਂ ਹੁੰਦੇ ਆ, ਪਰ ਇੱਕ ਇਨਸਾਨ ਇਹੋ ਜਿਹਾ ਵੀ ਹੁੰਦਾ ਜੋ ਸਾਨੂੰ ਸਭ ਤੋਂ ਲੱਗਦਾ ਉੱਤੇ ਭਰੋਸਾ ਹੁੰਦਾ, ਵਿਸ਼ਵਾਸ ਹੁੰਦਾ ਵੀ ਉਹਦੇ ਨਾਲ ਮੈਂ ਦੁੱਖ ਤਕਲੀਫ ਦੱਸ ਕੇ ਸ਼ਾਇਦ ਹੌਲਾ ਹੋ ਜਾਵਾਂਗਾ। ਗੁਰਦੇਵ ਭਾਅ ਜੀ ਵੈਲਕਮ, ਗੁੱਡ ਮਾਰਨਿੰਗ।
1: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਰਮੇਸ਼ ਆਰਪੀ ਜੀ ਨੂੰ ਸਤਿ ਸ਼੍ਰੀ ਅਕਾਲ
0: ਜੀ।
1: ਅੱਜ ਫਰਾਈਡੇ ਆ ਗਿਆ, ਚੱਕ ਕੇ ਰੱਖਿਓ ਕੰਮ ਜੀ,
0: ਚੱਕ ਕੇ
1: ਗਾਣੇ ਵੀ ਲਾਈ ਰੱਖਿਓ, ਨਿਊਜ਼ ਵੀ ਦੇਈਓ
0: ਜੀ ਜੀ ਬਿਲਕੁਲ।
1: ਤੇ ਮਿਲਦੇ ਆ ਜੀ ਅੱਗੇ, ਵਧੀਆ ਫਰਾਈਡੇ ਹੋਊਗਾ, ਵਧੀਆ ਗਾਣੇ
0: ਜੀ ਜੀ ਬਿਲਕੁਲ ਜੀ। ਆਕੜ ਤੇ ਹੰਕਾਰ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਅਤੇ ਕੁਦਰਤ ਕਰਦੀ ਹੈ। ਜਦੋਂ ਅਸੀਂ ਕਿਸੇ ਦੀ ਆਵਾਜ਼ ਦੀ ਆਸ ਕਰਨਾ ਛੱਡ ਦਿੰਦੇ ਹਾਂ ਤਾਂ ਪਰਮਾਤਮਾ ਉਸ ਚੀਜ਼ ਨੂੰ ਸਾਡੇ ਕਰਮਾਂ ਦੇ ਵਿੱਚ ਲਿਖ ਦਿੰਦਾ। ਇਸ ਲਈ ਆਸ ਨਾ ਕਰੋ, ਅਰਦਾਸ ਕਰੋ। ਜਦੋਂ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਜ਼ਰ ਨਾ ਆਵੇ ਤਾਂ ਅਰਦਾਸ ਦਾ ਸਹਾਰਾ ਲਵੋ, ਸਾਰੇ ਰਾਹ ਮਿਲ ਜਾਣਗੇ, ਕਿਉਂਕਿ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਾ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਹੋਣਾ ਵੱਲੋਂ। ਤੁਸੀਂ ਇਹ ਜਿਹੜਾ ਸ਼ੋਪ ਰਾਊਂਡ ਕਰੋ, ਇੱਕ ਵਾਰ ਮੈਂ ਕਹਿੰਦਾ ਮੇਰੇ ਕਹੇ ਤੇ ਮਨਵੀਰ ਹੋਣਾ ਨੂੰ ਵੀ ਕਾਲ ਕਰ ਲਿਓ, ਜੇ ਤਾਂ ਉਹਨਾਂ ਨੂੰ ਲੱਗਦਾ ਹੋਇਆ ਵੀ ਤੁਹਾਡੀ ਪਾਲਿਸੀ ਦੇ ਵਿੱਚ ਕੁਛ ਕੁ ਤਬਦੀਲੀ ਜਾਂ ਚੇਂਜ ਕਰਕੇ ਤੁਹਾਡੇ ਡਾਲਰਾਂ ਦੀ ਬੱਚਤ ਹੋ ਸਕਦੀ ਹੈ, ਤੇ ਕਰਨਗੇ ਜੇ ਲੱਗਦਾ ਹੋਇਆ ਵੀ ਨਹੀਂ ਆਲਰੇਡੀ ਟਿਕਟਾਂ ਜ਼ਿਆਦਾ, ਜਾਂ ਫਿਰ ਅਜੇ ਚੇਂਜ ਤੁਸੀਂ ਕਰਦੇ ਪਏ ਹੋ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ, ਤਾਂ ਫਿਰ ਉਹਨਾਂ ਨੇ ਤੁਹਾਨੂੰ ਰਾਈਟ ਐਡਵਾਈਸ ਤੇ ਸਹੀ ਐਡਵਾਈਸ ਦੇਣੀ ਹੈ। ਇਸ ਕਰਕੇ ਸ਼ੋਪ ਅਰਾਊਂਡ ਜ਼ਰੂਰ ਕਰਿਆ ਕਰੋ। ਹੋਮ ਆਟੋ ਇੰਸ਼ੋਰੈਂਸ 647-219-2870 647-219-2870। ਮੈਨੂੰ ਕਾਲ ਆਈ, ਕਹਿੰਦੇ ਭਾਜੀ ਟਿਕਟਾਂ ਕਿੱਥੋਂ ਲਈਏ, ਟਰੈਵਲ ਟਿਕਟਾਂ। ਮੈਂ ਕਿਹਾ ਜੀ ਅੱਜ ਕੱਲ ਤਾਂ ਮੈਂ ਵੀ ਸ਼ੋਪ ਰਾਊਂਡ ਕਰਦਾ ਪਿਆ, ਮੈਂ ਇੱਕ ਤੇ ਡਿਪੈਂਡ ਨਹੀਂ ਕਰਦਾ, ਮੈਂ ਸ਼ੋਪ ਰਾਊਂਡ ਕਰਦਾ, ਤੁਸੀਂ ਵੀ ਸ਼ੋਪ ਰਾਊਂਡ ਕਰੋ। ਮੈਂ 4-5 ਜਿਹੜੇ ਟਰੈਵਲ ਏਜੰਟ ਜਿਹੜਾ ਜੋ ਮੈਂ ਸ਼ੋਪ ਰਾਊਂਡ ਕਰਦਾ, ਮੈਂ ਉਹਨਾਂ ਦਾ ਨੰਬਰ ਦਿੱਤਾ। ਹਮੇਸ਼ਾ ਕਈ ਵਾਰ ਹੁੰਦਾ ਕਿਸੇ ਕੋਲ ਕਿਸੇ ਟਰੈਵਲ ਏਅਰਲਾਈਨ ਦੀ ਜਿਹੜੀਆਂ ਟਿਕਟਾਂ ਬਲੌਕ ਦੇ ਵਿੱਚ ਪਈਆਂ ਹੁੰਦੀਆਂ, ਕਿਸੇ ਕੋਲ ਪਈਆਂ ਹੁੰਦੀਆਂ, ਜਿਹੜੇ ਤੁਹਾਡੇ ਅਕੋਰਡਿੰਗਲੀ ਤੁਹਾਨੂੰ ਲੱਗਦਾ ਸਹੀ ਤੇ ਤੁਹਾਡੇ ਕਾਫੀ ਡਾਲਰਾਂ ਦੀ ਬੱਚਤ ਹੋ ਸਕਦੀ ਹੈ। ਮੈਂ ਮਿਸਾਲ ਦੇ ਤੌਰ ਤੇ ਦੱਸ ਦਿੰਦਾ, ਇੱਕ ਏਅਰਲਾਈਨ ਸੋਰੀ ਇੱਕ ਟਰੈਵਲ ਏਜੰਟ ਜੇ 1795 ਕੁਛ ਦਿੰਦਾ ਪਿਆ, 1800 ਦਿੰਦਾ ਪਿਆ, ਤਾਂ ਉਹੀ ਏਅਰਲਾਈਨ ਦੀ ਕਿਸੇ ਦੂਸਰੇ ਕੋਲ ਤੁਹਾਨੂੰ 1850 ਦੀ ਮਿਲਦੀ, ਇੰਨਾ ਜ਼ਿਆਦਾ ਡਿਫਰੈਂਸ ਹੁੰਦਾ ਹੈ। ਸੋ ਇਸ ਕਰਕੇ ਮਿੱਤਰੋ ਸ਼ੋਪ ਰਾਊਂਡ ਕਰੋ ਤੇ ਆਪਣੇ ਡਾਲਰਾਂ ਦੀ ਬੱਚਤ ਕਰੋ। ਬਾਕੀ ਬੱਚਿਆਂ ਨੂੰ ਭੰਗੜੇ ਦੇ ਨਾਲ ਜੋੜਨਾ ਚਾਹੁੰਦੇ ਤਾਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, 647-547-7672 647-507-7672 ਤੇ ਸੰਪਰਕ ਕਰ ਲਿਓ। PNJ ਸਪਰਿੰਗ ਵੀਲ ਅਲਾਈਨਮੈਂਟ ਸਾਡੇ ਜੈ ਤੇ ਗੈਰੀ ਭਾਜੀ ਹੋਣੀ, ਬੜੀ ਖੂਬਸੂਰਤ ਇਹ ਜੋੜੀ ਹੈ ਤੇ ਉਹਨਾਂ ਹੀ ਆ ਜਿਹੜਾ ਮਾਨਤਾਨ ਕਰਦੇ ਨੇ, ਹੋਸਪਿਟੈਲਿਟੀ ਕਰਦੇ ਨੇ, ਬਾਕੀ ਕੰਮ ਦੇ ਤਾਂ ਚੰਗਿਆੜੇ ਕੱਢਦੇ ਨੇ। ਸੋ ਕੋਈ ਵੀ ਟਰੱਕਾਂ ਟ੍ਰੇਲਰਾਂ ਦੇ ਵਿੱਚ ਕੋਈ ਵੀ ਇਲੈਕਟ੍ਰੀਕਲ ਮਕੈਨੀਕਲ ਇਸ਼ੂ ਆ ਗਿਆ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ ਵੈਲਡਿੰਗ ਦਾ ਕੰਮ ਕਰਾਉਣਾ, ਆਇਲ ਚੇਂਜ ਦਾ ਕੰਮ ਕਰਾਉਣਾ, ਤਾਂ PNJ ਸਪਰਿੰਗ ਵੀਲ ਅਲਾਈਨਮੈਂਟ ਤੇ ਦੋਸਤੋ ਤੁਸੀਂ ਜਾ ਸਕਦੇ ਹੋ। 5330 ਬ੍ਰੈਡਕੋ ਬੁਲੇਵਰਡ ਮੈਥੇਸਨ ਤੇ ਡਿਕਸੀ, ਇਹ ਮੇਜਰ ਇੰਟਰਸੈਕਸ਼ਨ ਹੈ, ਜਾਂ ਫਿਰ ਕਾਲ ਕਰ ਲਓ 905-459-55 3-3 ਪ੍ਰੋਗਰਾਮ ਦਾ ਹਵਾਲਾ ਦੇ ਦਿਓ, 10-15%
1: ਤੁਹਾਨੂੰ ਰਿਬੇਟ ਮਿਲੂਗੀ।
0: ਰਿਬੇਟ ਲੈ ਤੁਸੀਂ ਤੁਸੀਂ ਮੈਨੂੰ ਲੱਗਦਾ ਸੀਆਰੇ ਰਾਤ ਨੂੰ ਸੁਪਨੇ ਚ ਆਉਂਦੀ ਅੱਜ ਕੱਲ ਹੈ ਜੀ।
1: ਸੀਆਰੇ ਬਹੁਤ ਤੰਗ ਕਰਦਾ ਜੀ।
0: ਗੁਰਦੇਵ ਭਾਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ, ਬਹੁਤ ਸਾਰੀਆਂ ਕੰਪਨੀਸ ਦੇ ਨਾਲ ਕੰਮ ਕਰਦੇ ਨੇ, ਇੰਡੀਪੈਂਡੈਂਟ ਬ੍ਰੋਕਰ ਨੇ। ਸੋ ਨੰਬਰ ਹੈ 416-843-5623, 416-843-5623 ਤੇ ਸੰਪਰਕ ਕੀਤਾ ਜਾ ਸਕਦਾ। ਸਿੰਘ ਸਟੋਰੇਜ ਜੈੱਟ ਲਾਉਣੇ ਆ ਜਾਂ ਫਿਰ ਜੈੱਟ ਲਵਾਉਣੇ ਆ ਜਾਂ ਫਿਰ ਪਲੰਬਿੰਗ ਦਾ ਕੋਈ ਇਸ਼ੂ ਆ ਗਿਆ ਤਾਂ ਫਿਰ ਸਿੰਘ ਸਟੋਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਜਿਹੜੇ ਜੈੱਟ ਜਾਂ ਬਿਡਟ ਆਪਾਂ ਕਹਿ ਦਿੰਦੇ ਹਾਂ, $50 ਇੱਕ ਹੈ, ਜੇ ਇੱਕ ਤੋਂ ਵੱਧ ਲਵਾਉਂਦੇ ਹੋ ਤੇ ਫਿਰ $40। ਇਹਦੇ ਵਿੱਚ ਇੰਸਟਾਲੇਸ਼ਨ ਪ੍ਰੋਡਕਟ ਵੀ ਹੈਗਾ ਤੇ 1 ਸਾਲ ਦੀ ਵਾਰੰਟੀ ਵੀ ਇਹ ਦੇ ਰਹੇ ਨੇ। ਤੇ ਮੂਵ ਕਰਨਾ ਕਿਤੇ ਤਾਂ PSR ਮੂਵਰਸ ਨੂੰ ਯਾਦ ਰੱਖੋ। ਕੈਨੇਡਾ ਵਾਈਡ ਕਿਤੇ ਵੀ ਮੂਵ ਕਰਨਾ ਚਾਹੁੰਦੇ ਹੋ, ਭਾਵੇਂ ਇੰਟਰ ਸਿਟੀ, ਇੰਟਰ ਪ੍ਰੋਵਿੰਸ਼ੀਅਲ ਜਾਂ ਫਿਰ ਕੈਨੇਡਾ ਵਾਈਡ ਕਿਤੇ ਵੀ ਮੂਵ ਕਰਨਾ, PSR ਮੂਵਰ ਰੈਜੀਡੈਂਸ਼ੀਅਲ ਰੀਲੋਕੇਸ਼ਨ ਕਮਰਸ਼ੀਅਲ ਮੂਵਿੰਗ ਕਰਾਉਂਦੇ ਨੇ, ਪੈਕੇਜਿੰਗ ਐਕਸਪਰਟ ਨੇ। ਤੁਸੀਂ ਸਿਰਫ ਇੱਕ ਕਾਲ ਕਰ ਦੇਣੀ ਹੈ, ਬਾਕੀ ਸਾਰਾ ਕੰਮ ਇਹਨਾਂ ਦਾ। ਨੰਬਰ ਟੂ ਕਾਲ PSR ਮੂਵਰ 437-988-2929 4379812929 ਤੇ ਸੰਪਰਕ ਕੀਤਾ ਜਾ ਸਕਦਾ। ਮੋਰਗੇਜ ਬਾਬਤ ਜੇ ਸੇਵਾਵਾਂ ਲੈਣੀਆਂ ਫਿਰ ਤਲਵਿੰਦਰ ਜੱਜ ਜੀ ਉਹਨਾਂ ਦੇ ਨਾਲ ਸੰਪਰਕ ਕਰ ਲਿਓ। ਐ ਜਿਵੇਂ ਜੱਜ ਆਰਡਰ ਦਿੰਦਾ ਹੈ ਉਸੇ ਤਰ੍ਹਾਂ ਉਹ ਮੋਰਗੇਜ ਦੇ ਆਰਡਰ ਚਾੜ ਦਿੰਦੇ ਨੇ, ਇਹਦੇ ਫਾਈਲ ਫੜਦੇ ਨੇ, ਕਹਿੰਦੇ ਫਿਰ ਆਪਾਂ ਕਢਾ ਕੇ ਸਾਹ ਲੈਂਦੇ ਆ। ਸੋ 647-542-97 6475043297 ਤੇ ਸੰਪਰਕ ਕੀਤਾ ਜਾ ਸਕਦਾ। ਤੇ ਦਾਸ ਨੂੰ ਤੁਸੀਂ ਯਾਦ ਕਰ ਸਕਦੇ ਹੋ ਜੇ ਰੀਅਲ ਸਟੇਟ ਦੀ ਕੋਈ ਵੀ ਸੇਵਾਵਾਂ ਲੈਣੀਆਂ, ਤੁਸੀਂ ਫਸਟ ਟਾਈਮ ਹੋਮ ਬਾਇਰ ਅਪਸਾਈਜ਼ ਕਰਨਾ ਚਾਹੁੰਦੇ ਹੋ ਤਾਂ ਫਿਰ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ। ਵਨ ਸਟੋਪ ਸ਼ਾਪ ਦੀ ਤਰ੍ਹਾਂ ਦੋਸਤੋ ਮੈਂ ਕੰਮ ਕਰਦਾ। ਨਾਮ ਮੇਰਾ ਸ਼ਮੀ ਪਠਲ ਤੇ ਨੰਬਰ ਮੇਰਾ 416-917-7738-416-917-7763 ਤੇ ਦੰਦਾਂ ਤੇ ਮਸੂੜਿਆਂ ਦੀ ਸੰਭਾਲ ਕਰਨੀ ਹੈ ਤੇ ਫਿਰ ਤੁਹਾਨੂੰ ਕਾਲ ਕਰਵਾਉਣੀ ਪਵੇਗੀ ਬਲਬੀਰ ਕੌਰ ਜੀ। ਸੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 6479690008 6479690008 ਮੋਬਾਈਲ ਡੈਂਟਲ ਹਾਈਜੀਨ ਕੇਅਰ। ਤੁਸੀਂ ਕਿਤੇ ਵੀ ਹੋ GTA ਦੇ ਵਿੱਚ ਉਹਨਾਂ ਦੇ ਨਾਲ ਗੱਲ ਕਰ ਲਿਓ। ਇੱਕ ਕਾਲ ਘੁਮਾ ਕੇ ਉਹਨਾਂ ਨੇ ਆਪਣਾ ਡੈਂਟਲ ਟਰੱਕ ਲਿਆਣਾ, ਸਾਰੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਤੇ ਆਓ ਫਿਰ ਚੱਲਦੇ ਆ, ਤੁਹਾਨੂੰ ਜੋੜਦੇ ਆ ਪੰਜਾਬ ਦੇ ਨਾਲ, ਇੱਕ ਦੋ ਕਾਲਸ ਆ ਉਹ ਲੈ ਕੇ ਫਿਰ ਆਪਾਂ ਸਿੱਧਾ ਪੰਜਾਬ ਜੁੜਦੇ ਆ। ਸੰਧੂ ਸਾਹਿਬ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ ਜੀ।
2: ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ, ਮੈਂ ਨਾ ਤੁਹਾਡਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਰਮੇਸ਼ ਜੀ ਨੂੰ ਮਤਲਬ ਸਾਡੇ ਰੂਬਰੂ ਕਰਾਉਂਦੇ ਹੋ। ਜਿੰਨੀ ਸ਼ਿੱਦਤ ਨਾਲ ਅਸੀਂ ਉਹਨਾਂ ਨੂੰ ਉਡੀਕਦੇ ਸੀ, ਇੰਨੀ ਸ਼ਿੱਦਤ ਨਾਲ ਉਹਨਾਂ ਦਾ ਦਿਲ ਕਰਦਾ ਸੀ ਕਿ ਮੈਂ ਵੀ ਮਿਸ ਨਾ ਕਰਾਂ ਟੋਰਾਂਟੋ ਵਾਲੇ ਸੋਚਿਆਂ ਨੂੰ। ਇਸ ਗੱਲੋਂ ਅਸੀਂ ਤੁਹਾਡਾ ਬਹੁਤ ਬਹੁਤ ਦਿਲ ਦੇ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਤੁਸੀਂ ਪੁੰਨ ਦਾ ਹੀ ਕੰਮ ਕੀਤਾ, ਬਹੁਤ ਸਾਰੇ ਜਿਹੜੇ ਆਪਣੇ ਸੀਨੀਅਰ ਆ ਉਹਨਾਂ ਦੀ ਗੱਲ ਨੂੰ ਬੜੀ ਸ਼ਿੱਦਤ ਨਾਲ ਸੁਣਦੇ ਸੀ। ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਦਰਦ ਦੀ, ਦੁੱਖ ਦੀ, ਖੜਨ ਦੀ, ਕਹਿੰਦੇ ਜੇ ਤੁਸੀਂ ਸਾਹ ਲੈਂਦੇ ਹੋ ਤੁਸੀਂ ਇਨਸਾਨ ਹੋ, ਜੇ ਤੁਸੀਂ ਕਿਹਦਾ ਦਰਦ ਮਹਿਸੂਸ ਕਰਦੇ ਫਿਰ ਤੁਸੀਂ ਇਨਸਾਨ ਹੋ। ਤੇ ਜਰੂਰ ਰੂਬਰੂ ਕਰਾਇਆ ਕਰੋ, ਟਾਈਮ ਵੀ ਦਿੰਦੇ ਹੋ, ਅਸੀਂ ਬਹੁਤ ਸ਼ਿੱਦਤ ਨਾਲ ਸੁਣਦੇ ਹਾਂ ਜੀ। ਧੰਨਵਾਦ
0: ਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵੀ ਸਾਨੂੰ ਸੁਭਾਗ ਪ੍ਰਾਪਤ ਹੋਇਆ ਰਮੇਸ਼ ਭਾਜੀ ਹੋਣਾ ਦੇ ਨਾਲ ਜੁੜਨ ਦਾ। ਸੋ ਕਿੰਨੇ ਸਾਲਾਂ ਤੋਂ ਤੁਹਾਡੇ ਵਾਂਗੂ ਮੈਂ ਵੀ ਇਹਨਾਂ ਨੂੰ ਸੁਣਦਾ ਰਿਹਾ। ਸੋ ਇਹ ਕਈ ਨਾ ਕਈ ਵਾਰ ਕੁਛ ਕਿਸਮਤ ਹੁੰਦੀ ਹੈ ਸਾਡੀ, ਕਹਿ ਲਈਏ ਲੱਕ ਹੈ ਵੀ ਸਾਡਾ ਇਹ ਰਾਬਤਾ ਭਾਜੀ ਹੋਣਾ ਦੇ ਨਾਲ ਬਣਿਆ। 7015 ਆਪਣੇ ਬਾਸੀ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
3: ਸ਼ਮੀ ਪਟਲ ਜੀ, ਸਤਿਕਾਰ ਸੋਤਿਓ, ਸਤਿ ਸ੍ਰੀ ਅਕਾਲ, ਵਾਹਿਗੁਰੂ
0: ਜੀ, ਵਾਹਿਗੁਰੂ ਜੀ ਕੀ ਫਤਿਹ ਜੀ।
3: ਪਟਲ ਸਾਹਿਬ, ਦੋ ਦਿਨ ਤੋਂ ਬੜਾ ਖਰਾਬ ਜਿਹਾ ਚੱਲਦਾ, ਦੋ ਦਿਨ ਤੋਂ ਬੁਲਾ ਰਹੇ, ਨੰਬਰ ਮਿਲਿਆ ਨੀ ਸਵਾਰ ਗਿਆ, ਅੱਜ ਮਾੜਾ ਜਿਹਾ ਕਲੀਅਰ ਹੋਇਆ
0: ਜੀ ਜੀ,
3: ਸੋਰੀ ਫੋਰ ਦੈਟ।
0: ਨਹੀਂ ਕੋਈ ਨਾ ਜੀ,
3: ਸਭ ਤੋਂ ਪਹਿਲਾਂ ਬੇਨਤੀ ਹੈ ਵੀ ਬਹੁਤ ਜੋ ਜਿਹੜੇ ਮਸਲੇ ਤੁਹਾਡੇ ਕੋਲ ਬ੍ਰੈਂਪਟਨ ਦੇ
0: ਜੀ,
3: ਉਹ ਹੈਗਾ ਸਿਹਤ, ਪੜ੍ਹਾਈ ਅਤੇ ਹੋਰ ਤੁਹਾਨੂੰ ਕਿਆ ਦੱਸਾਂ, ਇਹ ਦੋਵੇਂ ਬਹੁਤ ਬੜੇ ਹੈ। ਤੇ ਇਹਨਾਂ ਵਾਸਤੇ ਜਿਹੜਾ ਸਭ ਤੇ ਬੜਾ ਤੋਹਫ਼ਾ ਤੁਹਾਨੂੰ ਮਿਲਿਆ ਉਹ ਮਿਲ ਗਿਆ ਤੁਹਾਨੂੰ ਗਾਰਬੇਜ ਦਾ। ਮੈਨੂੰ ਤੁਹਾਡੇ ਬੱਚਿਆਂ ਬਾਰੇ ਬਹੁਤ ਧਿਆਨ ਦੇਣ ਦੀ ਲੋੜ ਪਈ ਹੈ, ਮੈਂ ਦੋਵੇਂ ਬੱਚੇ ਦੇਖੇ ਦੌੜਦੇ
0: ਜੀ,
3: ਤੇ ਉਹਨਾਂ ਨੂੰ ਛੋਟਾ ਪ੍ਰਾਈਜ਼ ਦਿੱਤਾ, ਪਰ ਮੈਂ ਤੁਹਾਨੂੰ ਅੱਜ ਰਿਕੁਐਸਟ ਕਰਦਾ ਹਾਂ
0: ਜੀ,
3: ਇਹਨਾਂ ਬੱਚਿਆਂ ਵੱਲ ਥੋੜਾ ਜਿਹਾ ਧਿਆਨ ਦਿਓ। ਜੇ ਮੇਰੀ ਲਾਈਫ 10 ਸਾਲ ਰਹਿ ਗਈ ਉਹ ਮੈਂ ਇਹਨਾਂ ਨੂੰ ਮਿਲਖਾ ਸਿੰਘ ਦੀ ਲਾਈਨ ਤੇ ਪਾ ਸਕਦਾ ਹਾਂ।
0: ਕੀ ਬਾਤ ਹੈ ਜੀ, ਕੀ ਬਾਤ ਹੈ।
3: ਬੇਨਤੀ ਇੰਨੀ ਹੈ ਕਿ ਤੁਸੀਂ ਹੁਣ ਇਹਨਾਂ ਜਿਹੜੇ ਮਸਲੇ ਹੈ ਨਾ ਜ਼ਰੂਰੀ ਹੈ
0: ਜੀ,
3: ਇਹਨਾਂ ਵਾਸਤੇ ਇੱਕਦਾ ਕਰੋ ਡਿਬੇਟ ਹੈ। ਜਿਹੜੇ ਕੈਂਡੀਡੇਟ ਬਹੁਤ ਬੋਲਦੇ ਹੈ
0: ਜੀ,
3: 9-10 ਵਾਰਡ ਚ ਬਹੁਤ ਕਿਸਮਾਨ ਪਿਆ ਵਾ, ਉੱਤੇ ਦੇ ਮੈਂ ਤੁਹਾਨੂੰ ਇੱਕ ਛੋਟੀ ਦੇ ਦਿੰਦਾ ਹੈ
0: ਜੀ।
3: ਗੁਰਪ੍ਰੀਤ ਭਾਜੜਾ ਹੈ ਢਿੱਲੋਂ, ਉਹ ਤੁਹਾਡੇ ਮਸਲਾ ਨੂੰ ਛਾਤੀ ਠੋਕ ਲੜਦਾ ਤਾ। ਜਿਹੜਾ ਮਸਲਾ ਉਹਨਾਂ ਨੇ ਮੰਗਿਆ ਸੀਗਾ ਯੂਨੀਵਰਸਿਟੀ, ਉਹਨਾਂ ਮੰਗਿਆ ਸੀ ਹਸਪਤਾਲ, ਪਰ ਮਿਲ ਗਿਆ ਸਾਨੂੰ ਢੇਰ ਕਾਹਦਾ, ਗਾਰਬੇਜ ਦਾ। ਗਾਰਬੇਜ ਦੇ ਨਾਲ ਬੱਚਿਆਂ ਦਾ, ਬੁੜਿਆਂ ਦਾ, ਹਰੇਕ ਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ। ਇਹ ਚੀਜ਼ਾਂ ਤੁਹਾਨੂੰ ਆਪ ਪਤਾ, ਬਹੁਤ ਧਿਆਨ ਹੈ ਤੁਹਾਡੇ ਚ, ਵੋਟਾਂ ਵੀ ਉਹਨੂੰ ਪਾਓ ਤੇ ਉਹਦੀ ਸਪੋਰਟ ਵੀ ਕਰੋ, ਤੇ ਨਾਲ ਦੀ ਨਾਲ ਉਹਦੀ ਇੱਕ ਆਪਣੀ ਜਿਹੜੀ ਹੈ ਜਿਹੜੀ ਕਰਾਓ ਇਹਨਾਂ ਦੀ ਡਿਬੇਟ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਨਾਲ ਕੌਣ ਖੜਾ।
0: ਜ਼ਰੂਰ ਜ਼ਰੂਰ ਭਾਜੀ,
3: ਇਹਦੇ ਨਾਲ ਤੁਹਾਨੂੰ ਸਾਹਮਣੇ ਸੱਚ ਦਾ ਪਤਾ ਲੱਗ ਜੂਗਾ। ਮੇਰੇ ਵਰਗੇ ਬੋਲਣ ਵਾਲੇ ਬਹੁਤ ਹੈ, ਪਰ ਡਿਬੇਟ ਚ ਸੱਚ ਦਾ ਸੱਚ ਹੁੰਦਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ।
0: ਪੰਜਾਬ ਮੁਲਤਾਨੀ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਭਾਜੀ।
4: ਸਤਿ ਸ੍ਰੀ ਅਕਾਲ ਭਾਜੀ, ਸਾਰੇ ਪਰਿਵਾਰ ਨੂੰ ਹੈਪੀ ਫਰਾਈਡੇ ਜੀ।
0: ਹੈਪੀ ਫਰਾਈਡੇ ਭਾਜੀ।
4: ਤੇ ਭਾਜੀ ਟਾਈਮ ਬਹੁਤ ਥੋੜਾ ਹੁੰਦਾ, ਪਲੀਜ਼ ਹਰਮੇਸ਼ ਭਾਜੀ ਦਾ ਜਰੂਰ ਮਤਲਬ ਸਵਾਗਤ ਕਰਦੇ ਜੀ, ਜਲਦੀ ਤੋਂ ਜਲਦੀ।
0: ਬਸ ਭਾਜੀ, ਤੁਹਾਡੇ ਬਾਅਦ ਭਾਜੀ ਹੁਣੇ ਆ ਰਹੇ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਆਓ ਚਲੀਏ ਪੰਜਾਬ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਆ। ਸੋ ਦੋਸਤੋ, ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਲ 'ਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਵੈਲਕਮ। ਸੋ ਲਾਈਨਸ ਡਰੋਪ ਕਰ ਦਿਓ, ਦੋ ਤਿੰਨ ਖਬਰਾਂ ਬਾਅਦ ਫਿਰ ਤੁਹਾਡੀਆਂ ਲਾਈਨਸ ਆਪਾਂ ਏਅਰ 'ਤੇ ਆ ਜਿਹੜਾ ਦੁਬਾਰਾ ਕਰ ਦੇਵਾਂਗੇ। ਰਮੇਸ਼ ਭਾਜੀ ਵੈਲਕਮ ਜੀ, ਐਂਡ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
5: ਸ਼ਮੀ ਭੱਠਲ ਜੀ ਤੇ ਗੁਰਦੇਵ ਸੱਜਣ ਜੀ, ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
5: ਗੱਲ ਫਿਰ ਉਹੀ ਕਿ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਪੰਜਾਬ ਦੀ, ਤੇ ਸਾਡਾ ਚੌਥਾ ਕਪਹਿਰ ਸ਼ੁਰੂ ਹੋਣ ਵਾਲਾ ਹੈ। ਸਰਕਾਰਾਂ ਦੀਆਂ ਕਹਿ ਲਈਏ, ਲੋਹਦਾ ਵੇਲਾ ਕਹਿ ਲਈਏ, ਤੇ ਲੋਹਦੇ ਵੇਲੇ ਦੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਢੇਰ ਸਾਰਾ ਸਤਿਕਾਰ ਹੈ। ਇੱਕ ਬੇਨਤੀ ਮੈਂ ਕਰਦਾ
0: ਜੀ,
5: ਸ਼ਮੀ ਭੱਠਲ ਜੀ, ਤੁਸੀਂ ਵੀ ਤੇ ਬਹੁਤ ਸਾਰੇ ਸਾਡੇ ਰੱਬ ਵਰਗੇ ਸਰੋਤੇ। ਸੰਧੂ ਭਾਜੀ ਹੁਣੇ ਕੁਛ ਸ਼ਬਦ ਬੋਲ ਕੇ ਗਏ ਹੈ, ਮੈਂ ਬਹੁਤ ਵਾਰ ਬੇਨਤੀ ਕਰਦਾ, ਤੁਹਾਨੂੰ ਫਿਰ ਕਰ ਦਿੰਦਾ। ਰਮੇਸ਼ ਹੁਸ਼ਿਆਰਪੁਰੀ ਤੁਹਾਡਾ ਬਣਾਇਆ ਹੋਇਆ, ਤੁਹਾਡੇ ਸ਼ਬਦਾਂ ਦਾ ਬਣਾਇਆ ਹੋਇਆ, ਤੁਹਾਡੇ ਆਸ਼ੀਰਵਾਦ ਦੇ ਨਾਲ ਬਣਾਇਆ ਹੋਇਆ, ਤੁਹਾਡੀ ਹੀ ਦੇਣ ਹੈ। ਸੋ ਇਸ ਕਰਕੇ ਬਸ ਮੈਨੂੰ ਹੇਠਾਂ ਹੀ ਰੱਖਿਓ ਕਰਿਓ, ਬਹੁਤਾ ਉੱਪਰ ਨਾ ਚੁੱਕਿਓ ਕਰਿਓ, ਬਸ ਚੂੰਡੀਆਂ ਚਾਂਡੀਆਂ ਵੱਢ ਕੇ ਮੈਨੂੰ ਸੱਚ ਬੋਲਣ ਦੇ ਨੇੜੇ ਤੇੜੇ ਰੱਖ ਲਿਓ, ਬਸ ਇਹੀ ਬੇਨਤੀ ਹੈ। ਸੋ ਤੁਸੀਂ ਜਿੰਨਾ ਪਿਆਰ ਕਰਦੇ ਹੋ, ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਸਾਰਾ ਧੰਨਵਾਦ ਕਰ ਸਕਾਂ। ਇਸ ਕਰਕੇ ਮੈਂ ਇੰਨਾ ਕੁ ਕਹਿ ਸਕਦਾ, ਤਸਵੀਰ ਤੁਸੀਂ ਮੇਰੀ ਨਹੀਂ ਦੇਖ ਰਹੇ, ਪਰੰਤੂ ਮੈਂ ਦੋਵੇਂ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ।
0: ਕਿਆ ਬਾਤ ਹੈ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਜੋ ਤੁਸੀਂ ਇੰਨੇ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹੋ, ਤੇ ਬੜੀ ਸ਼ਿੱਦਤ ਦੇ ਨਾਲ ਟੋਰਾਂਟੋ ਨੇ ਵੱਖ ਵੱਖ ਪ੍ਰੋਵਿੰਸਸ ਦੇ ਵਿੱਚ, ਦੇਸ਼ਾਂ ਦੇ ਵਿੱਚ ਹੈ ਜਿਹੜਾ ਤੁਹਾਨੂੰ ਸੁਣਿਆ ਜਾ ਰਿਹਾ ਐਪਸ ਰਾਹੀਂ ਵੀ। ਸੋ ਆਓ ਦੋਸਤੋ, ਚੱਲਦੇ ਹਾਂ ਖਬਰਸਾਰ ਵੱਲ। ਭਾਜੀ ਪਹਿਲੀ ਖਬਰ ਆ ਰਹੀ ਹੈ, ਕਹਿੰਦੇ ਮੋਦੀ ਤੋਂ ਬਾਅਦ ਹੁਣ ਅਮਿਤ ਸ਼ਾਹ ਦੀ ਹੋਵੇਗੀ ਦੁਆਬੇ ਦੀ ਸਿਆਸਤ ਦੇ ਵਿੱਚ ਐਂਟਰੀ।
5: ਭੱਠਲ ਸਾਹਿਬ, 2027 ਦਾ ਉਹ ਪਲ, ਉਹ ਦਿਨ, ਉਹ ਮਹੀਨਾ ਬਹੁਤ ਤੇਜ਼ੀ ਦੇ ਨਾਲ ਦੌੜਾ ਆ ਰਿਹਾ, ਜਦੋਂ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣੀ ਮਨਪਸੰਦ ਦੀ ਸਰਕਾਰ ਚੁਣੀ ਹੈ। ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਪਾਰਟੀਆਂ ਦੀ ਭਰਮਾਰ ਹੈ, ਵੋਟਰ ਸ਼ਾਇਦ ਘੱਟ ਰਹੇ ਆ ਤੇ ਵੋਟਾਂ ਲੈਣ ਵਾਲੇ ਵੱਧ ਰਹੇ, ਹਾਲਾਤ ਇਹ ਬਣੇ ਆ। ਪੰਜਾਬ ਦੀ ਪੰਥਕ ਸਿਆਸਤ ਵਿੱਚ ਬੜੀਆਂ ਸਾਰੀਆਂ ਪਾਰਟੀਆਂ ਜਨਮ ਲੈ ਚੁੱਕੀਆਂ। ਇਹ ਤੋਂ ਇਲਾਵਾ ਇੱਕ ਦੋ ਦਿਨ ਪਹਿਲੀ ਗੱਲ ਹੈ, ਸਾਰਿਆਂ ਨੇ ਸੁਣ ਲਈ ਹੋਣੀ ਹੈ, ਪੰਜਾਬ ਸਾਂਝੀ ਬਾਲਤਾ ਦਲ ਜਿਹੜਾ ਅੰਤੋਜ ਮਾਨ ਹੋਣਾ ਨੇ, ਖੁਸ਼ਵਿੰਦਰ ਸਿੰਘ ਹੋਣਾ ਨੇ ਬਣਾਇਆ, ਉਹ ਵੀ ਇੱਕ ਰਾਜਨੀਤਿਕ ਪਾਰਟੀ ਮੈਦਾਨ ਵਿੱਚ ਉਤਰ ਚੁੱਕੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨੇ ਵੀ ਬੀਤੇ ਸਮੇਂ 'ਚ ਆਪਣੀ ਪਾਰਟੀ ਬਣਾਈ ਹੋਈ ਹੈ, ਨਿੱਕ ਸੁੱਖ ਬੜੀਆਂ ਨੇ। ਬਾਕੀ ਜਿਹੜੇ ਕਹਿੰਦੇ ਕਿ ਰਾਜ ਸਾਡਾ ਹੀ ਰਹਿਣਾ ਹੈ, ਉਹ ਤੇ ਹੈਗਾ ਹੀ ਹੈ, ਚਾਹੇ ਆਮ ਆਦਮੀ ਪਾਰਟੀ ਉਹਦਾ ਨਾਂ ਰੱਖ ਲਈਏ, ਚਾਹੇ ਕਾਂਗਰਸ ਰੱਖ ਲਈਏ, ਚਾਹੇ ਸ਼੍ਰੋਮਣੀ ਅਕਾਲੀ ਰੱਖ ਲਈਏ, ਤੇ ਚਾਹੇ ਭਾਰਤੀ ਜਨਤਾ ਪਾਰਟੀ, ਉਹ ਤੇ ਹੈਗੀ ਹੈ। ਇਹ ਸਾਰੀ ਸਿਆਸੀ ਪਰਿਵਾਰ ਦੇ ਵਿੱਚ ਇਸ ਵੇਲੇ ਤਮਾਮ ਸਿਆਸੀ ਪਾਰਟੀਆਂ, ਜਿਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਕਿ ਅੱਡੀ ਤੇ ਚੋਟੀ ਦਾ ਜ਼ੋਰ ਲਾਉਣਾ, ਅੱਡੀ ਚੋਟੀ ਦਾ, ਉਹ ਜ਼ੋਰ ਲਾ ਰਹੀ ਹੈ। ਤੁਸੀਂ ਦੁਆਬੇ ਦੀ ਸਿਆਸਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਐਂਟਰੀ ਦੀ ਗੱਲ ਕੀਤੀ ਹੈ, ਇਹ ਗੱਲ ਬੜੀ ਪੰਜਾਬ ਦੀਆਂ ਸਥਿਤੀਆਂ 'ਚ ਸੱਚ ਹੈ ਕਿ ਪੰਜਾਬ ਦਾ ਤਿੰਨ ਕੋਨਿਆਂ ਚ ਜਿਹੜੇ ਸਿਆਸੀ ਲੋਕ ਪੰਜਾਬ ਨੂੰ ਬਣਦੇ ਆ, ਇੱਕ ਮਾਝੇ ਵਾਲਾ ਖੇਤਰ, ਇੱਕ ਦੁਆਬੇ ਵਾਲਾ, ਇੱਕ ਮਾਲਵੇ ਵਾਲਾ। ਮੰਨਿਆ ਜਾਂਦਾ ਕਿ ਜਿਹੜਾ ਮਾਲਵੇ ਵਾਲਾ ਵੋਟ ਬੈਂਕ ਹੈ ਸਰਕਾਰ ਤੇ ਉਹੀ ਬਣਾਉਂਦਾ ਕਿਉਂਕਿ ਵੱਡਾ ਹਿੱਸਾ ਮਾਲਵਾ ਆ। ਤੇ ਇਹ ਵੀ ਮੰਨਿਆ ਜਾਂਦਾ ਕਿ ਮਾਲਵੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਹੈ। ਮਾਝਾ ਤੇ ਦੁਆਬਾ, ਖਾਸ ਕਰਕੇ ਦੁਆਬਾ, ਦੁਆਬੇ ਦਾ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਆਪਣੇ ਅਨੁਕੂਲ ਲੱਗਦਾ ਕਿ ਸਾਡੇ ਅਨੁਕੂਲ ਹੈ। ਉਹਦੇ ਦੋ ਕਾਰਨ ਹੈ, ਇੱਕ ਸ਼ਹਿਰੀ ਆਬਾਦੀ ਦੇ ਵਿੱਚ ਹਿੰਦੂਤਵ ਦਾ ਪ੍ਰਭਾਵ, ਦੁਆਬੇ ਤੇ ਮਾਝੇ ਦੇ ਵਿੱਚ ਬਹੁਤ ਸਾਰਾ ਖੇਤਰ ਜਿਹੜਾ ਅਸੀਂ ਜਿਹਨੂੰ ਕਹਿ ਸਕਦੇ ਕਿ ਹਿੰਦੂ ਧਰਮ ਤੋਂ ਪ੍ਰਭਾਵਿਤ ਹੈ, ਹਿੰਦੂ ਭਾਈਚਾਰਾ ਵੱਡੀ ਗਿਣਤੀ 'ਚ ਵੱਸਦਾ ਹੈ। ਔਰ ਸਭ ਤੋਂ ਵੱਡਾ ਕਾਰਨ ਹੈ ਕਿ ਦੁਆਬੇ ਦੇ ਵਿੱਚ ਦਲਿਤ ਵੋਟ ਬੈਂਕ, ਦੁਆਬੇ ਨੂੰ, ਜਲੰਧਰ ਨੂੰ ਦਲਿਤ ਭਾਈਚਾਰੇ ਦੀ ਰਾਜਧਾਨੀ ਆਖਿਆ ਜਾਂਦਾ ਹੈ। ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਵੇਂ ਪਹਿਲਾਂ ਵੀ ਤੇ ਹੁਣ ਵੀ ਜਿਹੜੀ ਸਭ ਤੋਂ ਵੱਡੀ ਉਹਨੂੰ ਵੋਟਾਂ ਦੀ ਆਸ ਹੈ ਦੁਆਬੇ 'ਚੋਂ ਹੀ ਹੈ, ਫਿਰ ਮਾਝਾ ਤੇ ਫਿਰ ਮਾਲਵਾ। ਹਾਲਾਂਕਿ ਮੈਂ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਜਿਸ ਢੰਗ ਦੇ ਨਾਲ ਪਟਨਾ ਸਾਹਿਬ ਇਸ ਵਾਰ ਪੰਜਾਬ 'ਚ ਨਿਤਰੀ ਹੋਈ ਹੈ, ਉਹਨੂੰ ਕੋਨਾ ਕੋਈ ਨਹੀਂ ਛੱਡਿਆ। ਜਿੱਥੇ ਉਹਦਾ ਦਾਅ ਲੱਗਿਆ ਉਹਨੂੰ ਲਾਇਆ ਹੈ ਔਰ ਲਗਾਤਾਰ ਉਹ ਦਾਅ ਲਾ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਭਾਰਤ ਵਿੱਚ ਇਸ ਵੇਲੇ ਸਿਆਸੀ ਸਟਾਈਲ ਹੈ, ਸਿਆਸੀ ਤੌਰ ਤੇ ਵਿਚਰਨਾ ਹੈ, ਅਭੀ ਤੇ ਅਸੀਂ 8-10 ਸਾਲ ਦੇ ਇਤਿਹਾਸ ਨੂੰ ਦੇਖ ਲਈਏ ਤੇ ਉਹ ਹੌਲੀ ਹੌਲੀ ਕਰਕੇ ਉੱਪਰ ਨੂੰ ਹੀ ਗਿਆ, ਹੇਠਾਂ ਨੂੰ ਨਹੀਂ ਗਿਆ। ਉਹ ਵੱਖਰੀ ਗੱਲ ਹੈ ਕਿ ਅਗਲਿਆਂ ਦੇ ਦਾਅ ਪੈਂਤੜੇ ਹੈ ਤੇ ਦਾਅ ਪੈਂਤੜੇ ਅਗਲੇ ਵਰਤਦੇ ਹੈ। ਹੁਣ ਤੁਸੀਂ ਜਿਹੜਾ ਦੁਆਬੇ ਦਾ ਜ਼ਿਕਰ ਕੀਤਾ, ਨਰਿੰਦਰ ਮੋਦੀ ਜੀ ਉੱਪਰ ਥੱਲੇ ਦੁਆਬੇ 'ਚ ਦੋ ਫੇਰੀਆਂ ਲਾ ਚੁੱਕੇ ਹੈ। ਪਹਿਲਾਂ ਆਏ ਸੀ ਉਹ ਡੇਰਾ ਡੱਲਾ ਪੈਂਦਾ, ਇੱਕ ਦਲਿਤ ਭਾਈਚਾਰੇ ਦਾ ਮੁੱਖ ਡੇਰਾ ਪੈਂਦਾ ਹੈ, ਜਲੰਧਰ ਦੇ ਨਾਲ ਹੀ ਇੱਕ ਪਿੰਡ ਬੱਲਾ ਆ ਤੇ ਉਹਨੂੰ ਬੱਲਾ ਡੇਰੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਉੱਥੇ ਆਏ ਨਰਿੰਦਰ ਮੋਦੀ ਜੀ। ਉਹ ਤੋਂ ਬਾਅਦ ਨਰਿੰਦਰ ਮੋਦੀ ਜੀ ਨੇ ਜਲੰਧਰ ਦੇ ਵਿੱਚ ਇੱਕ ਇਕੱਠ ਕੀਤਾ, ਰੈਲੀ ਕੀਤੀ, ਉੱਥੇ ਵੀ ਉਸ ਡੇਰੇ ਦਾ ਪ੍ਰਭਾਵ ਨਜ਼ਰ ਆਇਆ, ਉਸ ਡੇਰੇ ਦੇ ਜਿਹੜੇ ਕਰਤਾ ਧਰਤਾ ਨਜ਼ਰ ਆਏ। ਉਸ ਡੇਰੇ ਦੇ ਕਰਤਾ ਧਰਤਾ ਨੂੰ ਬੀਤੇ ਸਮੇਂ 'ਚ ਭਾਰਤ ਦਾ ਇੱਕ ਸਰਵਉੱਚ ਸਨਮਾਨ ਵੀ ਦਿੱਤਾ ਗਿਆ। ਹੁਣ ਆਉਣ ਵਾਲੀ 30 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਫਿਰ ਜਲੰਧਰ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੀ, ਜਿੱਥੇ ਅਮਿਤ ਸ਼ਾਹ ਹੁਣਾਂ ਨੇ ਆਉਣਾ, ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਆ। ਅਮਿਤ ਸ਼ਾਹ ਹੁਣਾਂ ਦਾ ਜਿਹੜਾ ਉੱਥੇ ਆਉਣਾ, ਉਹਦਾ ਕਾਰਨ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਦੱਸਿਆ, ਕਹਿੰਦੇ ਕਿ ਅਸੀਂ ਬਹੁਤ ਵੱਡੀ ਰੈਲੀ ਕਰ ਰਹੇ ਹਾਂ, ਜਿਹੜੀਆਂ ਪੰਜਾਬ 'ਚ ਇਸ ਵੇਲੇ ਨਸ਼ਾ ਵਿਰੋਧੀ ਯਾਤਰਾਵਾਂ ਚੱਲ ਰਹੀਆਂ, ਜਿਹਦੇ ਵਿੱਚ ਲਗਾਤਾਰ ਭਾਰਤ ਦੇ ਵੱਖ ਵੱਖ ਕੇਂਦਰੀ ਮੰਤਰੀ ਨਿਤ ਗੇੜੀਆਂ ਮਾਰ ਰਹੇ ਆ। ਦਿੱਲੀ ਸਰਕਾਰ ਦੇ ਮੰਤਰੀ ਆਏ, ਹਰਿਆਣੇ ਵਾਲੇ ਨਹਿਰ ਸਿੰਘ ਸੈਣੀ ਤੇ ਰਹਿੰਦੇ ਹੀ ਪੰਜਾਬ 'ਚ ਹੈ, ਕੇਂਦਰ ਦੇ ਕਈ ਵਜ਼ੀਰ ਲਗਾਤਾਰ ਪੰਜਾਬ ਉਹ ਯਾਤਰਾਵਾਂ ਦਾ ਹਿੱਸਾ ਬਣ ਰਹੇ ਹੈ। ਉਹ ਯਾਤਰਾ ਨਹੀਂ ਹੈ ਬੇਸਿਕਲੀ ਨਸ਼ੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਤੇ ਕਹਿੰਦੀ ਉਹ ਸਮਾਜਿਕ ਯਾਤਰਾ ਹੈ, ਸਮਾਜਿਕ ਬੁਰਾਈ ਦੇ ਖਿਲਾਫ ਯਾਤਰਾ ਹੈ, ਪਰੰਤੂ ਬਹੁਤ ਸਿੱਧਾ ਪਤਰਾ ਹੈ ਕਿ ਉਹ ਇੱਕ ਸਿਆਸੀ ਯਾਤਰਾ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੱਢ ਰਹੀ ਹੈ। ਤੇ 30 ਤਰੀਕ ਨੂੰ ਉਹਦੀ ਸਮਾਪਤੀ ਹੈ। ਸਮਾਪਤੀ ਦੇ ਵੇਲੇ ਜਲੰਧਰ ਦੇ ਵਿੱਚ ਜਦੋਂ ਅਸੀਂ ਜਲੰਧਰ ਤੋਂ ਫਗਵਾੜੇ ਵਾਲੇ ਪਾਸੇ ਨੂੰ ਜਾਈਏ ਤੇ ਰਸਤੇ ਦੇ ਵਿੱਚ ਪਰਾਗਪੁਰ ਖੇਤਰ ਪੈਂਦਾ, ਜਿਹਨੂੰ ਅਸੀਂ ਹਵੇਲੀ ਵਾਲਾ ਖੇਤਰ ਵੀ ਆਖਦੇ ਨੇ, ਜਿੱਥੇ ਲਵਲੀ ਯੂਨੀਵਰਸਿਟੀ ਉੱਤੋਂ ਘੋੜਾ ਉਰੇ, ਉੱਥੇ ਇੱਕ ਬਹੁਤ ਵੱਡੇ ਪੰਡਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਸਿਆਸੀ ਰੈਲੀ ਕਰਨ ਜਾ ਰਹੀ ਹੈ। ਅਮਿਤ ਸ਼ਾਹ ਹੁਣਾਂ ਨੇ ਉੱਥੇ ਆਉਣਾ ਹੈ। ਭਾਰਤੀ ਪਹਿਲਾਂ 2 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਦੀਆਂ ਫੇਰੀਆਂ ਲਾ ਚੁੱਕੇ ਹੈ, ਹੁਣ ਉੱਥੇ ਅਮਿਤ ਸ਼ਾਹ ਹੁਣੀ ਆ ਰਹੇ ਹੈ। ਔਰ ਉਸ ਰੈਲੀ ਦੀ ਤਿਆਰੀ ਏਡੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿ ਤੁਸੀਂ ਸਮਝ ਲਓ ਕਿ ਸਭ ਤੋਂ ਵੱਡਾ ਇਕੱਠ ਕਰਨ ਦੀ ਤਿਆਰੀ ਹੈ ਭਾਜਪਾ ਦੀ। ਉੱਥੇ ਭੂਮੀ ਪੂਜਨ ਕੀਤਾ ਗਿਆ, ਜੋ ਹਿੰਦੂ ਧਰਮ ਦੇ ਰੀਤੀ ਰਿਵਾਜ਼ ਹੈ ਕਿ ਜਦੋਂ ਅਸੀਂ ਆਮ ਤੌਰ ਤੇ ਕਹੀਏ ਕਿ ਕੋਈ ਕੰਮ ਆਰੰਭ ਕਰਨਾ ਹੈ, ਹੁਣ ਅਸੀਂ ਇੱਥੇ ਸ਼ਮਿਆਨਾ ਲਾਉਣਾ, ਅਸੀਂ ਸਟੇਜ ਬਣਾਉਣੀ ਹੈ, ਤੇ ਕਿਉਂ ਨਾ ਰੱਬ ਦਾ ਨਾਂ ਲੈ ਲਈਏ। ਉਹਨਾਂ ਨੇ ਆਪਣੇ ਢੰਗ ਦੇ ਨਾਲ ਰੱਬ ਦਾ ਨਾਮ ਲਿਆ, ਭੂਮੀ ਪੂਜਨ ਕੀਤਾ ਹੈ। ਸੋ ਭੂਮੀ ਪੂਜਨ ਹੁਣ ਸਟੇਜ ਬਣਾਉਣ ਲਈ ਹੈ, ਟੈਂਟ ਲਾਉਣ ਲਈ ਹੈ, ਜਾਂ ਪੰਜਾਬ ਦੀ ਸਰਕਾਰ ਬਣਾਉਣ ਲਈ, ਤੇ ਉਹੀ ਜਾਣਨ। ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਦਿਨ ਭਰ ਦਿਨ ਪੰਜਾਬ ਦੇ ਵਿੱਚ ਆਪਣਾ ਸਿਆਸੀ ਜਾਲ ਜਿਹੜਾ ਉਹ ਵੱਡਾ ਕਰਦੀ ਜਾ ਰਹੀ, ਮਜ਼ਬੂਤ ਕਰਦੀ ਜਾ ਰਹੀ ਹੈ। ਤੇ ਹੁਣ ਗ੍ਰਹਿ ਮੰਤਰੀ ਦੇਸ਼ ਦੇ ਜਿਹੜੇ ਅਮਿਤ ਸ਼ਾਹ, ਉਹ 30 ਤਰੀਕ ਨੂੰ ਪੰਜਾਬ ਆ ਰਹੇ
0: ਜੀ। ਤੇ ਉੱਥੇ ਬਹਿਰੀਨ ਤੋਂ ਆ ਰਹੀ ਹੈ ਜੀ, ਕਹਿੰਦੇ ਬਹਿਰੀਨ ਵਾਲੀ ਪੀੜਿਤ ਬੀਬੀ ਦਾ ਮਸਲਾ ਰਾਜਪਾਲ ਕੋਲ ਪਹੁੰਚ ਗਿਆ ਜੀ।
5: ਦੇਖੋ, ਕਈ ਦਰਬਾਰਾਂ 'ਚ ਪਹੁੰਚ ਗਿਆ ਉਹਦਾ ਮਸਲਾ, ਭਗਵੰਤ ਮਾਨ ਜੀ ਦੇ ਦਰਬਾਰ ਵਿੱਚ ਹੈ ਉਹ ਮਸਲਾ, ਕਿਉਂਕਿ ਪੰਜਾਬ ਪੁਲਿਸ ਦੇ ਅਧੀਨ ਹੈ। ਕਹਿੰਦੇ ਤੇ ਸੀਗੇ ਅਸੀਂ ਸਿੱਟ ਬਣਾਉਣੀ, ਅਜੇ ਤੱਕ ਬਣਾਈ ਨਹੀਂ, ਫਿਰ ਉਧਰ ਗੱਲ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਰਬਾਰ ਦੀ, ਸ਼੍ਰੋਮਣੀ ਕਮੇਟੀ ਦੇ ਦਰਬਾਰ ਦੀ, ਮਸਲਾ ਉੱਥੇ ਵੀ ਪਹੁੰਚਿਆ ਹੋਇਆ। ਹੁਣ ਤੀਸਰਾ ਮਸਲਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਰਾਜਪਾਲ ਜੀ ਦੇ ਕੋਲ ਉਹ ਮਸਲਾ ਲੈ ਕੇ ਗਏ ਨੇ ਜਿਹੜੇ ਪੰਜਾਬ ਦੀ ਇੱਕ ਅੱਜ ਕੱਲ੍ਹ ਅਕਾਲੀ ਦਲ ਦੀ ਜਿਹੜੇ ਕਹਿੰਦੇ ਕਿ ਅਸੀਂ ਅਸਲੀ ਅਕਾਲੀ ਹਾਂ, ਜਿਹਨੂੰ ਕਿਹਾ ਜਾਂਦਾ ਕਿ ਭਾਈ ਇਹ ਪੁਨਰ ਸੁਰਜੀਤ ਹੈ, ਭਾਈ ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ, ਉਹ ਲੈ ਕੇ ਗਏ ਅੱਜ ਰਾਜਪਾਲ ਦੇ ਕੋਲ। ਉਹਨਾਂ ਨੇ ਰਾਜਪਾਲ ਕੋਲ ਜਾ ਕੇ ਗੁਹਾਰ ਲਾਈ ਕਿ ਇਸ ਮਸਲੇ ਦੀ ਵੱਡੇ ਪੱਧਰ ਤੇ ਜਾਂਚ ਕਰਾਓ, ਇਸ ਮਸਲੇ ਚ ਬਹੁਤ ਸਾਰੇ ਸੱਚ ਛੁਪੇ ਹੋਏ ਹੈ। ਉਵੇਂ ਇਹ ਗੱਲ ਸੱਚ ਹੈ ਕਿ ਉਸ ਮਸਲੇ ਚ ਬੜੇ ਸਾਰੇ ਘਚੋਲੇ ਹੈ, ਕਿਉਂਕਿ ਉਹ ਜਿਹੜੀ ਬਹਿਰੀਨ ਵਾਲੀ ਪੀੜਿਤ ਬੀਪੀ ਹੈ, ਜਿਹਨ ਅਮਰਜੀਤ ਸਿੰਘ ਚਾਵਲਾ ਦੇ ਉੱਪਰ ਸਿੱਧੇ ਦੋਸ਼ ਲਾਏ ਕਿ ਮੇਰੇ ਨਾਲ ਕੁਰਕਰਮ ਕੀਤਾ, ਮੇਰਾ ਬਲਾਤਕਾਰ ਕੀਤਾ, ਉਸ ਬੀਬੀ ਦੀਆਂ ਤਸਵੀਰਾਂ ਬਹੁਤ ਸਾਰੀਆਂ ਵੱਖ ਵੱਖ ਹੋਰ ਪੰਥਕ ਆਗੂਆਂ ਨਾਲ ਨਸ਼ਰ ਹੋ ਚੁੱਕੀਆਂ। ਉਸ ਬੀਬੀ ਦੀਆਂ ਕੱਲੀਆਂ ਤਸਵੀਰਾਂ ਨਹੀਂ, ਉਸ ਬੀਬੀ ਦੇ ਪਿਛਲੇ ਕਾਰਨਾਮੇ, ਜੋ ਬੀਬੀ ਨੇ ਕਿਸੇ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ, ਜੋ ਥਾਣਿਆਂ ਖਪਾਣਿਆਂ ਚ ਪਰਚੇ ਦਰਜ ਹੋਏ, ਫਿਰ ਉਹ ਪਰਚੇ ਖਾਰਜ ਹੋਏ, ਉਹ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਲਗਾਤਾਰ ਘੁੰਮ ਰਹੇ ਹੈ। ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਬਲਾਤਕਾਰ ਇੱਕ ਵੱਖਰਾ ਮਸਲਾ ਹੈ, ਉੱਥੇ ਅਸੀਂ ਬਿਲਕੁਲ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ, ਭਾਰਤੀ ਜਿਹੜਾ ਅਮਰਜੀਤ ਸਿੰਘ ਚਾਵਲਾ ਨੂੰ ਮਾਫ ਨਹੀਂ ਕਰ ਸਕਦੇ, ਪਰੰਤੂ ਜਿਹੜੀ ਬੀਬੀ ਹੈ, ਜਿੱਦਾਂ ਦਾ ਕੁਛ ਹੁਣ ਤੱਕ ਘਟਨਾਕ੍ਰਮ ਸਾਹਮਣੇ ਆ ਗਿਆ, ਉਹ ਬਹੁਤੀ ਕੋਈ ਦੁੱਧ ਧੋਤੀ ਇਸਤਰੀ ਨਹੀਂ ਜਾਪਦੀ, ਪਰੰਤੂ ਮਸਲਾ ਜੁੜ ਗਿਆ ਬਲਾਤਕਾਰ ਦੇ ਨਾਲ, ਜਿਹੜਾ ਸ਼ਬਦੀ ਦੁਨੀਆ ਚ ਆਪਣੇ ਆਪ ਚ ਬਹੁਤ ਖਤਰਨਾਕ ਮਾੜਾ ਸ਼ਬਦ ਹੈ। ਦੂਜੀ ਗੱਲ ਹੈ ਗੁਰੂ ਘਰ ਦੀਆਂ ਸਰਾਵਾਂ ਨਾਲ ਮਸਲਾ ਜੁੜ ਗਿਆ ਕਿ ਜਿਹੜੇ ਅਸੀਂ ਰਾਖੀ ਤੇ ਬਿਠਾਏ ਆ, ਪੰਥ ਦੀ ਰਾਖੀ ਜਿਹਨਾਂ ਦੇ ਹੱਥ ਦਿੱਤੀ ਹੈ, ਉਹ ਗੁਰੂ ਘਰ ਦੀਆਂ ਸਰਾਵਾਂ ਚ ਕਰ ਕੀ ਰਹੇ ਹੈ। ਫਿਰ ਤੀਸਰੀਆਂ ਗੱਲਾਂ ਜਿਹੜੀਆਂ ਨਸ਼ਰ ਬੀਬੀ ਨੇ ਕੀਤੀਆਂ, ਜੀ ਮੈਨੂੰ ਤੇ ਟਿਕਟ ਦੇ ਕੇ ਫਲਾਣੇ ਸਿਆਸੀ ਆਗੂਆਂ ਨੇ ਇੱਥੇ ਸੱਦਿਆ, ਉਸਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਛ ਵਿਅਕਤੀਆਂ ਦੇ ਨਾਮ ਲਏ ਆ, ਫਿਰ ਉਹ ਬੀਬੀ ਨੇ ਕਿਹਾ ਜੀ ਮੈਨੂੰ ਮਜਬੂਰ ਕੀਤਾ ਗਿਆ, ਕਿਹਾ ਗਿਆ ਕਿ ਫਲਾਣੇ ਸਿਆਸੀ ਲੀਡਰਾਂ ਦੇ ਖਿਲਾਫ ਤੂੰ ਕੁਛ ਬੋਲ। ਸੋ ਇੱਦਾਂ ਦੇ ਬਹੁਤ ਸਾਰਾ ਉਸ ਮਸਲੇ ਦੇ ਵਿੱਚ ਵਾਕਿਆ ਹੀ, ਜਿਹਨੂੰ ਆਪਾਂ ਕਹਿੰਦੇ ਦਾਲ ਵਿੱਚ ਕਾਲਾ ਹੈ। ਮੈਨੂੰ ਤੇ ਉੱਥੇ ਕਈ ਵਾਰ ਇੰਝ ਮਹਿਸੂਸ ਹੁੰਦਾ ਕਿ ਸਾਰੀ ਦਾਲ ਹੀ ਕਾਲੀ ਹੈ, ਕੋਈ ਟਾਵਾਂ ਟਾਵਾਂ ਹੋ ਸਕਦਾ ਜਿਹੜਾ ਸਾਫ਼ ਹੋ ਗਏ। ਸੋ ਉਹ ਮਸਲਾ ਅੱਜ ਰਾਜਪਾਲ ਦੇ ਦਰਬਾਰ ਪਹੁੰਚਿਆ ਹੈ, ਐਚਈਪੀਸੀ ਦੇ ਦਰਬਾਰ ਪਹਿਲਾਂ ਹੀ ਹੈ, 15 ਦਿਨਾਂ ਦੇ ਵਿੱਚ ਰਿਪੋਰਟ ਉਹਨਾਂ ਨੇ ਤਲਬ ਕੀਤੀ ਹੈ ਪ੍ਰਧਾਨ ਜੀ ਨੇ, ਉਹ 15 ਦਿਨਾਂ ਚੋਂ 5 ਦਿਨ ਹੋ ਗਏ, 10 ਦਿਨ ਰਹਿ ਗਏ ਹੈ। ਪੰਜਾਬ ਦੀ ਸਰਕਾਰ ਦੀ ਅਜੇ ਸਿੱਟ ਸਾਹਮਣੇ ਨਹੀਂ ਆਈ, ਕਿਹਾ ਜ਼ਰੂਰ ਹੈ ਬੀਤੇ ਦਿਨਾਂ 'ਚ ਅਸੀਂ ਸਿੱਟ ਬਣਾਉਣੀ ਸੀ, ਹੁਣ ਅੱਜ ਰਾਜਪਾਲ ਦੇ ਦਰਬਾਰ ਪਹੁੰਚ ਗਏ ਨੇ ਗਿਆਨੀ ਹਰਪ੍ਰੀਤ ਹੋਣਾ ਦੀ ਪਾਰਟੀ। ਸੋ ਵੇਖਦੇ ਹਾਂ ਭਾਈ ਰਾਜਪਾਲ ਸਾਹਿਬ ਇੱਥੇ ਕੀ ਦਖਲ ਅੰਦਾਜ਼ੀ ਕਰਦੇ ਆ।
0: ਜੀ ਕਹਿੰਦੇ ਕੈਪਟਨ ਅਮਰਿੰਦਰ ਸਾਹਿਬ ਦਾ ਦਰਦ ਛਲਕਿਆ ਦੇ ਉਹਨਾਂ ਦੇ ਤੇਵਰ ਬਦਲੇ ਨੇ, ਕੀ ਇਸ਼ਾਰਾ ਕਰ ਰਹੇ ਨੇ ਭਾਜੀ ਉਹ?
5: ਇੱਕ ਨਾ ਸ਼ਾਇਦ ਗੁਰਦਾਸ ਮਾਨ ਜੀ ਦਾ ਗੀਤ ਹੈ ਕਿ ਕੀ ਖੱਟਿਆ ਮੈਂ ਤੇਰੀ ਖੀਰ ਬਣ ਕੇ, ਤੇ ਅੱਜ ਬਿਲਕੁਲ ਸ਼ਬਦ ਬਸ ਖੀਰ ਹੀ ਸ਼ਬਦ ਨਹੀਂ ਮੈਨੂੰ ਕਿਤੇ ਸੁਣਿਆ ਜਾਂ ਨਜ਼ਰ ਆਇਆ। ਕੈਪਟਨ ਅਮਰਿੰਦਰ ਸਿੰਘ ਬੜਾ ਸਿੱਧੇ ਸ਼ਬਦਾਂ ਚ ਕਹਿ ਗਿਆ ਹੈ ਕਿ ਕੁਝ ਨਹੀਂ ਖੱਟਿਆ ਮੈਂ ਭਾਰਤੀ ਜਨਤਾ ਪਾਰਟੀ ਚ ਜਾ ਕੇ, ਇਹ ਮੇਰੇ ਸ਼ਬਦ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਦੇ ਸ਼ਬਦ ਹੈ ਅੱਜ ਦੇ ਤਾਜ਼ਾ ਤਰੀਨ ਸ਼ਬਦ ਹੈ, ਜਿਹਦੇ ਵਿੱਚ ਕਹਿੰਦੇ ਆ ਕਿ ਮੈਂ ਕੁਝ ਨਹੀਂ ਖੱਟਿਆ ਭਾਰਤੀ ਜਨਤਾ ਪਾਰਟੀ ਚ ਜਾ ਕੇ। ਹੁਣ ਪਟਲ ਸਾਹਿਬ ਕਹਾਣੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਾਂਗਰਸ ਦੇ ਵਾਕਈ ਕੈਪਟਨ ਸੀ। ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਬੜੇ ਸਾਰੇ ਅਵਗੁਣ ਹੋ ਸਕਦੇ ਹੈ, ਬੜਾ ਸਾਰਾ ਲੋਕਾਂ ਦਾ ਵਿਰੋਧ ਹੋ ਸਕਦਾ ਹੈ, ਪਰੰਤੂ ਇੱਕ ਗੁਣ ਸੀ ਕਿ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਕੋਈ ਪੰਜਾਬ ਦਾ ਕਾਂਗਰਸੀ ਲੀਡਰ ਕਿਉਂ ਨਹੀਂ ਕਰ ਸਕਦਾ ਸੀ, ਚਾਹੇ ਅੰਦਰ ਖਾਤੇ ਧੜੇਬੰਦੀਆਂ ਸੀਗੀਆਂ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਕੋਈ ਕਾਂਗਰਸੀ ਅਸੀਂ ਕਦੇ ਬੋਲਦਾ ਨਹੀਂ ਵੇਖਿਆ ਸੀ, ਧੌਣ ਚੁੱਕਦਾ ਨਹੀਂ ਵੇਖਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ 2017 ਚ ਵੋਟਾਂ ਲਈਆਂ ਆਪਣੀ ਪਾਰਟੀ ਲਈ, ਹੱਥ ਵਿੱਚ ਖੁੰਡਾ ਫੜ ਕੇ ਲਈਆਂ ਸੀ, ਕੈਪਟਨ ਅਮਰਿੰਦਰ ਸਿੰਘ ਦਾ ਖੁੰਡਾ ਉਸ ਵੇਲੇ ਬੜਾ ਚਰਚਾ 'ਚ ਰਿਹਾ ਸੀ, ਹਾਲਾਂਕਿ ਬਾਅਦ ਵਿੱਚ ਹਾਲਾਤ ਇੱਦਾਂ ਦੇ ਬਣੇ, ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਹੋਈ, ਤੇ ਜਦੋਂ ਕਾਂਗਰਸ ਸਰਕਾਰ ਦਾ ਆਖਰੀ ਜਿਹਾ ਸਮਾਂ ਚੱਲਦਾ ਸੀ, ਸੰਨ 2022 ਦੀ ਕਹਾਣੀ ਹੈ, ਜਾਂ ਕਹੀਏ ਕਿ ਥੋੜ੍ਹਾ ਜਿਹਾ ਉਸ ਤੋਂ ਪਹਿਲਾਂ, ਅਮਰਿੰਦਰ ਸਿੰਘ ਦੀ ਗੱਦੀ ਚਲੇ ਜਾਂਦੀ ਹੈ, ਉਹਨਾਂ ਦੀ ਮੁੱਖ ਮੰਤਰੀਸ਼ਿਪ ਚਲੇ ਜਾਂਦੀ ਹੈ, ਤੇ ਕੈਪਟਨ ਅਮਰਿੰਦਰ ਗੁੱਸੇ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਜਾਂਦੇ ਆ। ਜਦੋਂ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਏ, ਉਸ ਤੋਂ ਬਾਅਦ ਲਗਭਗ 1.5 ਸਾਲ ਇਹ ਚਰਚੇ ਰਹੇ, ਖਾਸ ਕਰਕੇ 2024 ਦੀ ਸਿਆਸਤ ਤੱਕ ਜਦੋਂ ਵੋਟਾਂ ਪਈਆਂ ਲੋਕ ਸਭਾ ਦੀਆਂ, ਕਿ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਛ ਨਾ ਕੁਛ ਵੱਡਾ ਅਹੁਦਾ ਦੇਣਾ, ਕੇਂਦਰ ਦੇ ਵਿੱਚ ਬਜਾਰ ਦੇਣੀ ਹੈ, ਕੁਛ ਨਹੀਂ ਦਿੱਤੀ ਗਈ। ਫਿਰ ਇਹ ਵੀ ਚਰਚੇ ਹੋਏ ਜੀ ਫਲਾਣੇ ਸੂਬੇ ਦਾ ਰਾਜਪਾਲ ਲਾਇਆ ਜਾਣਾ ਜੀ ਕੈਪਟਨ ਅਮਰਿੰਦਰ ਨੂੰ, ਉਹ ਵੀ ਨਹੀਂ ਲਾਇਆ ਗਿਆ। ਇੱਥੋਂ ਤੱਕ ਵੀ ਚਰਚੇ ਹੋਏ ਜੀ ਇਹਨਾਂ ਨੂੰ ਦੇਸ਼ ਦਾ ਉਪ ਰਾਸ਼ਟਰਪਤੀ ਬਣਾਇਆ ਜਾ ਸਕਦਾ, ਪਰੰਤੂ ਉਹ ਵੀ ਨਹੀਂ ਬਣਾਇਆ ਗਿਆ, ਨਾ ਰਾਜ ਸਭਾ ਦੀ ਸੀਟ ਕੋਈ ਦਿੱਤੀ ਗਈ। ਹੁਣ ਇਹ ਗੱਲ ਤੇ ਬੜੀ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਚ ਆ ਗਿਆ, 84 ਸਾਲ ਦੀ ਉਮਰ ਹੋ ਗਈ, ਭਾਰਤੀ ਬਜ਼ੁਰਗ ਹੋ ਗਿਆ, ਹੁਣ ਇਹ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ। ਤੇ ਭਾਰਤੀ ਜਨਤਾ ਪਾਰਟੀ ਨੇ ਸੱਚ ਹੈ ਕਿ ਕੈਪਟਨ ਅਮਰਿੰਦਰ ਨੂੰ ਕੁੰਜੇ ਲਾ ਕੇ ਰੱਖਿਆ। ਹੁਣ ਉਹ ਕੈਪਟਨ ਅਮਰਿੰਦਰ ਜਿਹੜੀ ਪੰਜਾਬ ਚ ਤੂਤੀ ਬੋਲਦੀ ਸੀ, ਪੰਜਾਬ ਚ ਉਹਦੀ ਆਵਾਜ਼ ਤੋਂ ਬਿਨਾਂ, ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਸੀ, ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਨੇ ਕੁੰਜੇ ਲਾਇਆ ਹੋਇਆ। ਹੁਣ ਉਹ ਦਰਦਾ ਚ ਕੈਪਟਨ ਅਮਰਿੰਦਰ ਦਾ ਝਲਕਿਆ। ਉਹ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਸਿੱਧਾ ਕਿਹਾ ਕਿ ਮੈਂ ਕੁਛ ਨੀ ਖੱਟਿਆ ਭਾਜਪਾ ਚ ਜਾ ਕੇ। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਮਸਲੇ ਹੈ ਉਹ ਮਸਲਿਆਂ ਦਾ ਵੱਧ ਜਾਣੂ ਮੈਂ ਹਾਂ, ਪਰੰਤੂ ਭਾਰਤੀ ਜਨਤਾ ਪਾਰਟੀ ਨੇ ਕਹਿੰਦੇ ਅੱਜ ਤੱਕ ਮੈਨੂੰ ਪੁੱਛਿਆ ਹੀ ਨੀ ਪੰਜਾਬ ਦੇ ਮਸਲਿਆਂ ਦੀ ਗੱਲ। ਔਰ ਉਹਨਾਂ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਵਕਾਲਤ ਕੀਤੀ ਹੈ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਕੀਤੀ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਪਾਰਟੀ ਨਹੀਂ ਛੱਡਣੀ ਹਾਲਾਂਕਿ ਭਾਜਪਾ, ਪਰੰਤੂ ਉਹਨਾਂ ਨੇ ਇਹ ਬੜਾ ਸਾਫ਼ ਕਹਿ ਦਿੱਤਾ ਹੈਗਾ ਕਿ ਇੱਥੇ ਸਭ ਕੁਛ ਠੀਕ ਨਹੀਂ ਹੈ। ਹੁਣ ਦਰਦ ਝਲਕਿਆ, ਤੇ ਜਿਹੜਾ ਤੁਸੀਂ ਇਸ਼ਾਰਾ ਪੁੱਛਿਆ ਕਿ ਤੇਵਰ ਇਸ਼ਾਰਾ ਕੀ ਕਰਦੇ ਹੈ, ਦੇਖੋ ਇਸ਼ਾਰਾ ਤੇ ਬੜਾ ਸਿੱਧਾ ਇਹੀ ਹੈ ਕਿ ਉਹ ਕਾਂਗਰਸ ਵਿੱਚ ਆਉਣਾ ਚਾਹੁੰਦੇ ਵਾਪਸ, ਪਰੰਤੂ ਸਵਾਲ ਇਹ ਹੈ ਕਿ 84 ਸਾਲ ਦੀ ਉਮਰ ਵਿੱਚ ਕਿ ਕਾਂਗਰਸ ਨੂੰ ਉਹਨਾਂ ਨੂੰ ਵਾਪਸ ਲੈ ਕੇ ਨੁਕਸਾਨ ਹੁੰਦਾ ਜਾਂ ਲਾਭ ਹੁੰਦਾ, ਇਹ ਵੱਡਾ ਸਵਾਲ ਹੈ। ਕਿਉਂਕਿ 84 ਸਾਲ ਦੀ ਉਮਰ ਵਿੱਚ ਠੀਕ ਹੈ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਇੱਕ ਤਹਿਲਕਾ ਹੁਣ ਕੀ ਹੈ, ਪਰੰਤੂ ਉਮਰ ਦਾ ਤਕਾਜਾ ਵੀ ਹੈਗਾ। ਸੋ ਕਾਂਗਰਸ ਕੀ ਫੈਸਲਾ ਕਰਦੀ ਹੈ ਕਾਂਗਰਸ ਜਾਣੇ, ਗੱਲਾਂ ਬਾਤਾਂ ਤੋਂ ਤੇ ਇਹ ਮਹਿਸੂਸ ਹੋ ਰਿਹਾ ਕਿ ਕੈਪਟਨ ਅਮਰਿੰਦਰ ਮੁੜ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ।
0: ਜੀ ਭਾਜੀ, ਕਾਲ ਸਾਈਪਰੀਆਂ ਫਲੈਸ਼ ਕਰ ਰਹੀਆਂ, ਸੋ ਆਪਾਂ ਲਾਈਨਸ ਵੀ ਓਪਨ ਕਰ ਲੈਂਦੇ ਹਾਂ ਜੀ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਐਨ ਜੀ,
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
6: ਮੇਰੀ ਇੱਕ ਕੁਐਸਚਨ ਸੀ ਰਮੇਸ਼ ਜੀ ਉਹਨਾਂ ਨੂੰ
0: ਜੀ,
6: ਤੇ ਆਪਣੇ ਪੰਜਾਬ ਦੀ ਜਿਹੜੀ ਸਿਆਸਤ ਉਹ ਕਿਹੜੇ ਬੰਦੇ ਨੂੰ ਜਾਂਦੀ ਪਈ? ਜਿਹੜੀ ਵੀ ਪਾਰਟੀ ਉੱਠਦੀ ਹੈ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਹੈ, ਉਹਨਾਂ ਵਿੱਚੋਂ ਇੱਕ ਇੱਕ ਪਰਿਵਾਰ ਹੀ ਸਾਰੀਆਂ ਪਾਰਟੀਆਂ ਤੇ ਹਾਵੀ ਹੈ। ਪਹਿਲਾਂ ਕੈਪਟਨ ਕਾਂਗਰਸ ਤੇ ਹਾਵੀ ਰਿਹਾ, ਅਕਾਲੀਆਂ ਚ ਬਾਦਲ ਕਹਿੰਦੇ ਸਾਡੇ ਤੋਂ ਬਿਨਾਂ ਪੰਥ ਚ ਹੈ ਹੀ ਕੋਈ ਨੀ, ਬਾਦਲ ਪਰਿਵਾਰ ਦੇ ਆਸੇ ਪਾਸੇ ਹੀ ਸਿਆਸਤ ਘੁੰਮੀ ਜਾਂਦੀ ਹੈ। ਮਾਨ ਸਾਹਿਬ ਜਦੋਂ ਦੇ ਪਾਰਟੀ ਦੇ ਪ੍ਰਧਾਨ ਬਣੇ ਉਹਨਾਂ ਤੋਂ ਬਿਨਾਂ ਹੋਰ ਕੋਈ ਬਣਿਆ ਜੀ? ਹੁਣ ਨਵੀਂ ਪਾਰਟੀ ਆ ਗਈ ਜੀ ਜਿਹੜੀ ਅੰਮ੍ਰਿਤਪਾਲ ਵਾਲੀ, ਇਹ ਵੀ ਉਸੇ ਰਾਹ ਤੇ ਤੁਰ ਪਏ। ਇਹ ਅੰਮ੍ਰਿਤਪਾਲ ਐਮ ਪੀ ਤੇ ਉਹਦਾ ਪਿਤਾ ਪ੍ਰਧਾਨ ਅਕਾਲੀ ਦਲ ਦਾ, ਤੇ ਬਾਕੀ ਦੇ ਵੀ 7-8 ਬੰਦੇ ਜਿਹੜੇ ਉਹ ਵੀ ਜੇਲ ਚ ਉਹਦੇ ਨਾਲ ਗਏ ਨੇ। ਉਹਨਾਂ ਨੂੰ ਕਿਸੇ ਨੇ ਐਮ ਸੀ ਦੀ ਜਾਂ ਪੰਚਾਇਤ ਮੈਂਬਰ ਦੀ ਇਲੈਕਸ਼ਨ ਨੇ ਲੜਾਈ, ਕਦੇ ਉਹਨਾਂ ਦਾ ਜ਼ਿਕਰ ਹੀ ਨੀ ਕੀਤਾ। ਜੇ ਉਹਨਾਂ ਦਾ ਪਰਿਵਾਰ ਵੀ ਜਾਂਦਾ ਕਦੇ ਸੀ ਐਮ ਨੂੰ ਮਿਲਣ ਵਾਸਤੇ ਜਾਂ ਮਾਤਾ ਜਾਂਦੀ ਹੈ ਉਹਨਾਂ ਦੀ, ਤੇ ਅਸੀਂ ਇਹ ਕਹਿੰਦੇ ਵੀ ਸਾਰਿਆਂ ਨੂੰ ਰਿਹਾਈ ਹੋਣੀ ਚਾਹੀਦੀ ਹੈ। ਸਾਨੂੰ ਦਰਦ ਹੈ ਕਿ ਸਾਡੀ ਨੌਜਵਾਨ ਪੀੜੀ ਜਿਹੜੀ ਉਹ ਅੰਦਰ ਕਿਉਂ ਹੈ, ਖਾਸ ਕਰਕੇ ਸਿੱਖਾਂ ਨਾਲ ਇੰਨੀ ਦੁਸ਼ਮਣੀ ਕਿਉਂ, ਤੇ ਪਰ ਇਹ ਜਿਹੜੀ ਸਿਆਸਤ ਆ ਇਹ ਕਿਹੜੇ ਬੰਦੇ ਨੂੰ ਚੱਲੇਗੀ, ਕਿ ਇਹਨਾਂ ਚ ਫਰਕ ਕੀ ਹੈ? ਜਿਹਨੂੰ ਅਸੀਂ ਮੋਹਰੇ ਲਾ ਦਿੰਦੇ ਹਾਂ, ਜਿਹਦੇ ਤੇ ਅਸੀਂ ਆਸ ਰੱਖਦੇ ਹਾਂ, ਉਹ ਆਪਣੇ ਪਰਿਵਾਰ ਤੱਕ ਹੀ ਸੀਮਤ ਕਰ ਲੈਂਦਾ, ਉਹ ਗਾਂਹ ਕਿਸੇ ਨੂੰ ਹੋਰ ਕਿਸੇ ਨੂੰ ਅੱਗੇ ਦੇਖਣਾ ਚਾਹੁੰਦਾ ਹੀ ਨਹੀਂ ਕਿ ਇਹਨਾਂ ਤੋਂ ਬਿਨਾਂ, ਇਹ 2-3 ਪਰਿਵਾਰਾਂ ਤੋਂ ਬਿਨਾਂ, ਚਲੋ ਪੁਰਾਣਿਆਂ ਦੀ ਗੱਲ ਛੱਡੋ, ਬਾਦਲਾਂ ਦੇ ਸਾਡੇ ਤੋਂ ਬਿਨਾਂ ਪੰਥਕ ਹੈ ਹੀ ਕੋਈ ਨੀਗਾ, ਉਹ ਜੰਮੇ ਹੀ ਨੀ ਮਗਰੋਂ ਸਾਡੇ ਮਗਰੋਂ ਬਾਅਦ, ਤੇ ਇਹ ਜਿਹੜੇ ਨਵੇਂ ਆਏ ਆ ਇਹਨਾਂ ਤੋਂ, ਇਹਨਾਂ ਦੀ ਪਾਰਟੀ ਵਿੱਚ ਕੋਈ ਨੀ ਜੰਮਿਆ ਐਸਾ ਕਿ ਉਹ ਇੱਕ ਨੂੰ ਐਮ ਪੀ ਬਣਾ ਤਾ, ਹੁਣ ਦੋਵਾਂ ਥਾਂ ਤੋਂ ਕਹਿੰਦੇ ਉਹਨਾਂ ਨੂੰ ਦੂਜੇ ਐਮ ਐਲ ਏ ਦੀ ਇਲੈਕਸ਼ਨ ਲੜਨਗੀਆਂ, ਬਾਕੀਆਂ ਚ ਬਾਕੀ ਕਿੱਧਰ ਗਏ? ਬਾਕੀ ਬੰਦੇ ਹੀ ਹੈ ਨੀ ਕੋਈ ਦੁਨੀਆਂ ਪੰਜਾਬ ਦੇ ਵਿੱਚ ਕੋਈ ਸਿੱਖ?
0: ਜੀ
5: ਬੜੀ ਇੱਕ ਵੱਡੀ ਚਿੰਤਾ ਵਿਅਕਤ ਕੀਤੀ ਹੈ ਪਰਿਵਾਰਵਾਦ ਦੀ, ਸਿਆਸਤ ਦੇ ਵਿੱਚ ਜਿਹੜਾ ਪਰਿਵਾਰਵਾਦ, ਦੇਖੋ ਹੈ ਤੇ ਖਤਰਨਾਕ ਸੱਚ ਹੈ, ਮਾੜਾ ਸੱਚ ਹੈ, ਔਰ ਭਾਰਤ ਵਿੱਚ ਤੇ ਖਾਸ ਕਰਕੇ, ਔਰ ਇਹ ਗੱਲ ਕੱਲੀ ਕਾਂਗਰਸ ਤੇ ਲਾਗੂ ਨਹੀਂ ਹੁੰਦੀ, ਕੱਲੀ ਭਾਜਪਾ ਤੇ ਲਾਗੂ ਨਹੀਂ ਹੁੰਦੀ, ਕੱਲੀ ਖੇਤਰੀ ਪਾਰਟੀਆਂ ਤੇ, ਸਾਰੀਆਂ ਤੇ ਲਾਗੂ ਹੁੰਦੀ ਹੈ, ਮਾੜਾ ਹੈ, ਇਹ ਗਲਤ ਹੈ। ਹਾਲਾਂਕਿ ਇੱਥੇ ਮੈਂ ਇੱਕ ਚੀਜ਼ ਦਾ ਜ਼ਿਕਰ ਕਰਦਾ, ਜੇ ਕਿਸੇ ਸਿਆਸੀ ਲੀਡਰ ਦਾ ਕੋਈ ਵਾਰਸ ਯੋਗ ਹੈ ਸਿਆਸਤ ਤੇ, ਤੇ ਨਿੱਤਰ ਆਵੇ ਮੈਦਾਨ ਚ, ਕੋਈ ਰੌਲਾ ਨਹੀਂ, ਉਹ ਚ ਨਹੀਂ ਸਾਨੂੰ ਇਤਰਾਜ਼ ਕਰਨਾ ਚਾਹੀਦਾ ਕੋਈ, ਜੇ ਕਿਸੇ ਦਾ ਧੀ ਪੁੱਤ ਜਾਂ ਕੋਈ ਪਰਿਵਾਰਕ ਜੀ ਚੰਗੀ ਸਿਆਸਤ ਕਰਦਾ ਹੈ ਜਾਂ ਚੰਗੀ ਸਿਆਸਤ ਦੇ ਮੈਦਾਨ ਚ ਨਿੱਤਰਨਾ ਚਾਹੁੰਦਾ ਆਪਣੇ ਬਲ ਬੁੱਤੇ, ਕੋਈ ਇਤਰਾਜ਼ ਨਹੀਂ। ਪਰੰਤੂ ਭਾਰਤ ਦੀ ਕਹਾਣੀ ਹੋਰ ਹੈ, ਭਾਰਤ ਵਿੱਚ ਸਿਆਸਤ ਵਪਾਰ ਬਣ ਗਈ ਹੈ, ਇੱਥੇ ਇਹਨਾਂ ਦਾ ਜਿਵੇਂ ਕਾਰੋਬਾਰੀ ਆਪਣੇ ਕਾਰੋਬਾਰ ਦੀਆਂ ਸ਼ਾਖਾਵਾਂ ਜਾਂ ਏਜੰਸੀਆਂ ਜਾਂ ਵੱਖਰੀਆਂ ਵੱਖਰੀਆਂ ਦੁਕਾਨਾਂ ਖੋਲਦੇ ਆ, ਇੱਥੇ ਸਿਆਸੀ ਲੀਡਰ ਮੈਂ ਲੋਕ ਸਭਾ ਆ, ਆਪਣੇ ਪੁੱਤਰ ਨੂੰ ਵਿਧਾਨ ਸਭਾ ਚ ਭੇਜ ਦਿਓ, ਪਤਨੀ ਨੂੰ ਰਾਜ ਸਭਾ ਚ ਭੇਜ ਦਿਓ, ਉਹ ਮਾੜੀ ਸਿਆਸਤ ਹੈ। ਸੋ ਸਰੋਤਿਓ, ਜਿਹੜਾ ਇਹਦਾ ਹੱਲ ਆ ਨਾ, ਇਹ ਔਖਾ ਆ, ਸਮਾਂ ਲੱਗੇਗਾ, ਪਰੰਤੂ ਇਹਦਾ ਹੱਲ ਇਹੀ ਹੈ ਕਿ ਅਸੀਂ

0: ਜੀ ਪਨੇਸਰ ਸਾਹਿਬ ਤੁਸੀਂ ਆਉਂਦੀ ਯਾਰੋ
1: ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਰਮੇਸ਼ ਜੀ ਦੇਖੋ ਤੁਸੀਂ ਨਵਜੋਤ ਸਿੱਧੂ ਤੇ ਖਹਿਰਾ ਸਾਹਿਬ ਨਵਜੋਤ ਸਿੱਧੂ ਤੇ ਆਪਣੀ ਉਹਨਾਂ ਨੇ ਪਾਰਟੀ ਦੇ ਮਤਲਬ ਆਪਣੇ ਮੁੱਖ ਮੰਤਰੀ ਨੇ ਉਠਾਏ ਸੀਗੇ ਹਨਾ ਸਵਾਲ ਵੀ ਇਹ ਪੈਸਾ ਖਾਂਦਾ ਇਹ ਕਰਦਾ ਖਹਿਰਾ ਸਾਹਿਬ ਤੇ ਵੀ ਇੰਨੇ ਉੱਠੇ ਆ ਉਹਨਾਂ ਤੇ ਨੀ ਵੀ ਤੇ ਮੈਨੂੰ ਸਮਝ ਨੀ ਕਾਈ ਵੀ ਇਹਨਾਂ ਨੂੰ ਕਿਉਂ ਜਾਣਾ ਪਿਆ ਆਮ ਆਦਮੀ ਪਾਰਟੀ ਨੂੰ ਕੋਰਟ ਦੇ ਵਿੱਚ ਕਿਉਂਕਿ ਜੇ ਸੱਚੇ ਆ ਇਹਨਾਂ ਨੂੰ ਫਿਕਰ ਨੀ ਹੋਣਾ ਚਾਹੀਦਾ ਸੀ ਜਿਹੜਾ ਬੰਦਾ ਸੱਚਾ ਹੈ ਮੇਰੇ ਘਰ ਆ ਜੋ ਮਰਜ਼ੀ ਆ ਕੇ ਦੇਖ ਲੈਣ ਕੋਈ ਆ ਜੇ ਕੋਈ ਚੈੱਕ ਕਰ ਲੈ ਵੀ ਕੁਛ ਨੀ ਹੈ ਹਨਾ ਤਾਂ ਇਹਨੇ ਸੱਚੇ ਨੇ ਇਹਨਾਂ ਨੂੰ ਕਿਉਂ ਕੋਰਟ ਚ ਜਾਣਾ ਪਿਆ ਦੂਜਾ ਦੇਖੋ ਇਹਨਾਂ ਨੇ ਉਹ ਐਸ ਡੀ ਨੂੰ ਅੱਜ ਤੱਕ ਮੈਂ ਤਾਂ ਨੀ ਦੇਖਿਆ ਵੀ ਐਡੀ ਵੱਡੀ ਉਹ 10 ਮੈਂਬਰੀ ਚ ਲੈਣ ਇਹਦਾ ਮਤਲਬ ਉਹਨਾਂ ਦਾ ਕਮਾਊ ਪੁੱਤ ਸੀ ਉਹਨਾਂ ਨੂੰ ਤਾਂ ਲਿੱਤਾ ਗਿਆ ਪਲੀਜ਼ ਦੱਸੋਗੇ ਤੁਹਾਡੇ ਈਡੀ ਵਾਲੀ ਤੇ ਸਾਰਾ ਪੂਰਾ ਦੱਸਿਓ ਜੀ ਥੈਂਕ ਯੂ ਮੈਂ ਆਉਂਦੀ ਹਰਦਮ ਤੈਨੂੰ
0: ਜੀ ਜੀ ਭਾਜੀ
2: ਜਿਹੜੀ 10 ਮੈਂਬਰੀ ਆਮ ਆਦਮੀ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੈ ਉਹਦੇ ਵਿੱਚ ਓ ਐਸ ਪੀ ਰਾਜਵੀਰ ਘੁੰਮਣ ਨਹੀਂ ਹੈ ਉਹ ਦੂਸਰੇ ਨੰਬਰ ਦੀ ਬੋਡੀ ਵਿੱਚ ਹੈ ਜਿਹਨੂੰ ਉਹ ਜਨਰਲ ਬੋਡੀ ਆਖਦੇ ਆ ਪਹਿਲੀ ਦੇ ਵਿੱਚ ਜਿਹੜੇ ਪੰਜਾਬ ਚੋਂ ਦੋ ਚਿਹਰੇ ਹੈ ਜੀ ਇੱਕ ਭਗਵੰਤ ਮਾਨ ਹੈ ਤੇ ਦੂਸਰਾ ਚਿਹਰਾ ਹੈਗਾ ਹਰਪਾਲ ਚੀਮਾ ਜਿਹੜਾ ਓ ਐਸ ਪੀ ਰਾਜਵੀਰ ਘੁੰਮਣ ਹੈ ਉਹ ਜਨਰਲ ਬੋਡੀ ਵਿੱਚ ਹੈ ਸ਼ਾਇਦ ਉਹ 23 ਮੈਂਬਰੀ ਹੈ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਉਹ 23 ਮੈਂਬਰੀ ਹੈ ਉਸ ਬੋਡੀ ਵਿੱਚ ਉਹ ਵੀ ਬਹੁਤ ਵੱਡੀ ਗੱਲ ਹੈ ਕਿ ਆਖਿਰ ਰਾਜਵੀਰ ਘੁੰਮਣ ਜਿਹੜਾ ਇੱਕ ਓ ਐਸ ਪੀ ਆਫਿਸਰ ਔਨ ਸਪੈਸ਼ਲ ਡਿਊਟੀ ਔਰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦਾ ਹਿੱਸਾ ਇਹ ਹੈ ਹੈਰਾਨੀਜਨਕ ਹੈ ਜਿਹੜਾ ਤੁਸੀਂ ਈਡੀ ਦੇ ਛਾਪੇਮਾਰੀ ਦੀ ਗੱਲ ਕੀਤੀ ਹੈ ਤੇ ਹਾਈ ਕੋਰਟ ਦਾ ਅੱਧੀ ਰਾਤ ਨੂੰ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅੱਧੀ ਰਾਤ ਨੂੰ ਰਾਤ ਦੇ ਕਰੀਬ ਕਰੀਬ 2 ਵਜੇ ਜਿਹਨੂੰ ਆਪਾਂ ਅੱਧੀ ਰਾਤ ਕਹਿ ਸਕਦੇ ਜਾਂ ਤੜਕ ਵਾਲੇ ਪਾਸੇ ਨੂੰ ਵੀ ਕਹਿ ਸਕਦੇ ਹਾਂ ਹਾਈ ਕੋਰਟ ਆਪਣਾ ਵਾਰੰਟ ਅਫਸਰ ਭੇਜਿਆ ਗਮਾਡਾ ਦੇ ਦਫ਼ਤਰ ਜਿੱਥੇ ਈਡੀ ਦੀ ਰੇਡ ਚੱਲ ਰਹੀ ਸੀ ਇਹ ਲੰਘੀ ਰਾਤ ਦੀ ਗੱਲ ਹੈ ਪਿਛਲੀ ਰਾਤ ਦੀ ਜਿਹੜੀ ਭਾਰਤ ਦੀ ਮਾਫ਼ ਕਰਨਾ ਜਿਹੜੀ ਇਸ ਤੋਂ ਪਿਛਲੀ ਰਾਤ ਯਾਨੀ ਕੱਲ੍ਹ ਦੀ ਗੱਲ ਹੈ ਜਦੋਂ ਉਹ ਭੇਜਿਆ ਵਾਰੰਟ ਅਫਸਰ 3 ਘੰਟੇ ਅੰਦਰ ਰਹਿੰਦਾ ਵਾਰੰਟ ਅਫਸਰ ਨੇ ਰਿਪੋਰਟ ਦਿੱਤੀ ਬਿਆਨਾਂ ਦੇ ਆਧਾਰ ਤੇ ਜਿਹੜੇ ਅਫਸਰ ਸੀ ਅੰਦਰ ਈਡੀ ਨੇ ਜਿਹਨਾਂ ਤੋਂ ਪੁੱਛ ਪੜਤਾਲ ਕੀਤੀ ਸੀ ਹਾਈ ਕੋਰਟ ਜਾ ਕੇ ਰਿਪੋਰਟ ਦਿੱਤੀ ਕਿ ਅੰਦਰ ਕੋਈ ਧੱਕੇਸ਼ਾਹੀ ਨਹੀਂ ਹੈ ਅੰਦਰ ਕੋਈ ਏਦਾਂ ਦੀ ਗੱਲ ਨਹੀਂ ਮੈਨੂੰ ਕਿਸੇ ਅਧਿਕਾਰੀ ਨੇ ਨਹੀਂ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਬਕਾਇਦਾ ਸਾਨੂੰ ਖਾਣ ਪੀਣ ਨੂੰ ਖਾਣਾ ਆ ਰਿਹਾ ਲੀੜਾ ਲੱਤੜਾ ਆ ਰਿਹਾ ਸਾਨੂੰ ਘਰ ਆ ਕੇ ਫੋਨ ਟੈਲੀਫੋਨ ਤੇ ਗੱਲ ਵੀ ਕਰਾਈ ਗਈ ਹੈ ਇਹ ਵਾਰੰਟ ਅਫਸਰ ਨੇ ਹਾਈ ਕੋਰਟ ਜਾ ਕੇ ਦੱਸਿਆ ਜਦੋਂ ਹਾਈ ਕੋਰਟ ਜਾ ਕੇ ਵਾਰੰਟ ਅਫਸਰ ਨੇ ਦੱਸਿਆ ਤੇ ਮੈਂ ਇੱਥੇ ਅਗਲਾ ਤੁਹਾਨੂੰ ਪੜਾਅ ਦੱਸਦਾ ਫਿਰ ਪੰਜਾਬ ਦੀ ਸਰਕਾਰ ਨੇ ਚੁੱਪ ਚਪੀਤੇ ਜਾ ਕੇ ਉਹ ਹਾਈ ਕੋਰਟ ਚੋਂ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ ਬਾਕੀ ਰਹੀ ਗੱਲ ਛਾਪੇਮਾਰੀ ਦੀ ਮੈਂ ਬਿਲਕੁਲ ਈਡੀ ਨੂੰ ਕਲੀਨ ਚਿੱਟ ਨਹੀਂ ਦਿੰਦਾ ਮੈਂ ਨਹੀਂ ਕਹਿੰਦਾ ਕਿ ਇਹ ਚ ਸਿਆਸਤ ਹੋ ਸਕਦੀ ਜਾਂ ਨਹੀਂ ਹੋ ਸਕਦੀ ਸ਼ੰਕੇ ਹੈਗੇ ਨੇ ਪਰੰਤੂ ਜੋ ਈਡੀ ਨੇ ਖੁਲਾਸਾ ਕੀਤਾ ਜਾਣ ਤੋਂ ਬਾਅਦ ਚੈਕਿੰਗ ਤੋਂ ਬਾਅਦ ਭੱਠਲ ਸਾਹਿਬ ਹੈਰਾਨ ਹੋ ਜੂਗੇ 10,000 ਕਰੋੜ ਦਾ ਉਹਦੇ ਵਿੱਚ ਗੜਬੜ ਹੋ ਸਕਦੀ ਹੈ 10,000 ਕਰੋੜ ਕੋਈ 1 ਕਰੋੜ ਦੀ ਨਹੀਂ ਗੱਲ ਕਰ ਰਿਹਾ ਮੈਂ ਨਾ 2 ਕਰੋੜ ਦੀ ਨਾ 10 ਕਰੋੜ ਦੀ ਨਾ 100 ਕਰੋੜ ਦੀ ਨਾ 1,000 ਕਰੋੜ ਦੀ 10,000 ਕਰੋੜ ਦਾ ਈਡੀ ਨੂੰ ਖਦਸ਼ਾ ਆ ਕਿ ਏਡੇ ਵੱਡੇ ਪੱਧਰ ਤੇ ਪ੍ਰਾਪਰਟੀਆਂ ਦੇ ਲੈਣ ਦੇਣ ਦੇ ਵਿੱਚ ਸਰਕਾਰਾਂ ਨੇ ਅਫਸਰਾਂ ਨੇ ਜਿਹੜੀਆਂ ਵੱਖ ਵੱਖ ਨਿੱਜੀ ਕੰਪਨੀਆਂ ਹੁੰਦੀਆਂ ਨੇ ਪ੍ਰਾਈਵੇਟ ਬਿਲਡਰ ਹੁੰਦੇ ਨੇ ਏਡੇ ਵੱਡੇ ਪੱਧਰ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਹੋ ਸਕਦਾ ਇਹ ਈਡੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਬਾਕੀ ਭਾਈ ਆਮ ਆਦਮੀ ਪਾਰਟੀ ਤੇ ਕਹਿੰਦੀ ਅਸੀਂ ਦੁੱਧ ਟੁੱਟੇ ਅਸੀਂ ਕੱਟੜ ਇਮਾਨਦਾਰ
0: ਜੀ ਜੀ ਅਗਲੀ ਗੱਲ ਨਾ ਕੁਲਦੀਪ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਰ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਰਮੇਸ਼ ਜੀ ਦੀ ਆਵਾਜ਼ ਦੁਬਾਰਾ ਸੁਣੀ ਜੀ ਬੜਾ ਵਧੀਆ ਲੱਗਾ
0: ਜੀ
3: ਉਹਦੇ ਸ਼ਮੀ ਸਾਹਿਬ ਤੁਸੀਂ ਵੀ ਵਧਾਈ ਦੇ ਪਾਤਰ ਹੋ ਇਹਨਾਂ ਨੂੰ ਲੈ ਕੇ ਆਉਣ ਵਾਸਤੇ
0: ਜੀ
3: ਰਮੇਸ਼ ਜੀ ਜਿੱਦਾਂ ਤੁਸੀਂ ਪਿੱਛੇ ਵੀ ਗੱਲ ਕੀਤੀ ਸੀ ਬਈ ਚਾਵਲਾ ਦੀ ਗੱਲ ਹੋਈ ਸੀ ਕਿ ਚਾਵਲਾ ਵਾਕਈ ਦੋਸ਼ੀ ਹੈ ਇਹ ਜਦੋਂ ਆਪਾਂ ਕਿਸੇ ਨੂੰ ਆਪਾਂ ਦੋਸ਼ੀ ਕਹਿ ਦਿੰਦੇ ਹਾਂ ਜਿੰਨੇ ਵੀ ਹੁਣ ਤੁਸੀਂ ਦੱਸਿਓ ਵੀ ਜਿਹੜੇ ਸਾਡੇ ਬੇਅਦਬੀਆਂ ਦੇ ਗੋਲੀ ਕਾਂਡ ਦੇ ਜਿੰਨੇ ਵੀ ਕੇਸ ਨੇ ਉਹਨਾਂ ਚੋਂ ਪੰਜਾਬ ਚ ਕਿਹੜਾ ਚੱਲਦਾ ਉਹਨਾਂ ਦਾ ਇਸ ਵੇਲੇ ਕਿੱਥੇ ਤੱਕ ਪਹੁੰਚਿਆ ਜੇ ਮਜੀਠੀਆ ਦੀ ਗੱਲ ਕਰੀਏ ਉਹਦਾ ਚਲਾਨ ਪੇਸ਼ ਹੋ ਗਿਆ ਜਿਹੜੀ ਐਫ ਆਈ ਆਰ ਦਰਜ ਕੀਤੀ ਚਾਵਲਾ ਦੇ ਉੱਤੇ ਉਹ ਕੀਤੀ ਪੰਜਾਬ ਸਰਕਾਰ ਨੇ ਜੇ ਪੰਜਾਬ ਸਰਕਾਰ ਨੇ ਕੀਤੀ ਤੇ ਮਹੀਨਾ ਪਹਿਲਾਂ ਕੀਤੀ ਹੈ ਤੇ ਜੇ ਮਹੀਨਾ ਪਹਿਲਾਂ ਕੀਤੀ ਹੈ ਤੇ ਤੁਸੀਂ ਹੁਣ ਇੰਨੀ ਗੱਲ ਕਹਿੰਦੇ ਹੋ ਵੀ ਇਹ ਕੋਈ ਟੀਮ ਬਣਾਉਣ ਲੱਗੇ ਨੇ ਹਜੇ ਬਣਾਉਣ ਲੱਗੇ ਨੇ ਲੇਕਿਨ ਜਿਹੜੇ ਉਹਦੇ ਜਨਾਨੀ ਦੇ ਦੋਸ਼ ਨੇ ਉਹ ਲੇਡੀ ਦੇ ਦੋਸ਼ ਨੇ ਉਹ ਸਾਬਤ ਕੌਣ ਕਰੇਗਾ ਉਹ ਕਰੇਗੀ ਪੰਜਾਬ ਦੀ ਪੁਲਿਸ ਜੇ ਚਾਵਲਾ ਦੇਸ਼ ਛੱਡ ਕੇ ਚੱਲ ਜਾਂਦਾ ਤੇ ਮੈਂ ਕਹਿੰਦਾ ਫਿਰ ਹਰਿਆ ਪੈਨ ਕਿੱਥੇ ਗਿਆ ਸੀ ਤੇ ਜੇ ਜਾਂ ਤੇ ਹਰਿਆ ਪੈਨ ਸਹੀ ਤਰੀਕੇ ਨਾਲ ਚੱਲਿਆ ਨਹੀਂ ਤੇ ਜਾਂ ਫਿਰ ਪੀਤੀ ਖਾਧੀ ਦੇ ਵਿੱਚ ਉਹ ਰਹਿ ਗਿਆ ਵੀ ਨਹੀਂ ਚਲਾਉਣ ਦੀ ਲੋੜ ਨਹੀਂ ਤੈਨੂੰ ਲੰਘ ਲੈਂਦੇ ਹੋ

0: हां जी, अगली गल करिए, कोई भी किसी नूं, साडा इक धर्म ऐसा है कि कोई भी किसी नूं गुरु घर जाण वास्ते कोई भी पाबंद नहीं है, जिहड़ा दिल करदा जावे। नहीं ते बहुत सारे पंजाब दे लोक पग्गा मन के जो डेरिया च वी जांदे ने। जे 1984 दी गल करिए, अटैक हो गया ते दुबारा पग्गा बन के असीं झंडे वी चुके ने कांग्रेस दे। हुण वी वेखो अलग अलग लिबास पाए ने ते डेरिया च असीं पग्गा बन के जाने आ। ਜੇ ਅਸੀਂ ਸਿੱਖ ਇੱਕ ਥਾਂ ਤੇ ਭੱਠਾ ਸਾਹਿਬ ਇਕੱਠੇ ਹੁੰਦੇ ਜਾਂ ਇਕੱਠੇ ਹੋਈਏ, ਇਹ ਕਦੀ ਜ਼ਿੰਦਗੀ ਚ ਹੋ ਨੀ ਸਕਦਾ। ਜੇ ਏਦਾਂ ਹੋ ਸਕਦਾ ਤੇ ਇੰਗਲੈਂਡ ਦੀ ਤੁਸੀਂ ਵੀਡੀਓ ਵੇਖੀ, ਸਾਡੀ ਕੋਈ ਦਾੜੀ ਨੀ ਪੁੱਟ ਸਕਦਾ। ਇੰਡੋਨੇਸ਼ੀਆ ਦੇ ਦੇਖਿਓ, ਤੁਸੀਂ ਸਾਡੇ ਨਾਲ ਕੋਈ ਧੱਕਾ ਨੀ ਕਰ ਸਕਦਾ, ਕਿਉਂਕਿ ਅਸੀਂ ਇਕਜੁੱਟ ਨਹੀਂ ਹੋ ਸਕਦੇ। ਜਿਹੜੀ ਟਾਈਮ ਕੀਮਤੀ ਹੈ, ਲਾਸਟ ਗੱਲ ਇਹ ਹੈ ਕਿ ਜਿਹੜਾ ਤੁਸੀਂ ਜਿਹੜਾ ਵਿਰੋਧ ਕੀਤਾ ਈਡੀ ਦਾ, ਵੀ ਉਹਦੀਆਂ ਗੱਡੀਆਂ ਤੋੜੀਆਂ ਨੇ। ਸਾਡੇ ਲੋਕਾਂ ਨੂੰ ਇਹੋ ਨੀ ਪਤਾ, ਜਿਹੜੀ ਬਿਲਡਿੰਗ ਦੇ ਸ਼ੀਸ਼ੇ ਤੋੜੇ ਉਹ ਡੈਮੇਜ ਕੀਤੀ ਪ੍ਰੋਪਰਟੀ, ਉਹ ਪ੍ਰੋਪਰਟੀ ਪੰਜਾਬ ਦੀ ਏ। ਤੇ ਜਦੋਂ ਉਹ ਸਮਰਥਕ ਉਹ ਵੋਟਰ ਗਏ ਨੇ, ਤੇ ਮੈਂ ਤੇ ਕਹਿੰਦਾ ਵਾ ਜੀ ਰਮੇਸ਼ ਜੀ, ਇੱਕੋ ਹੀ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੇ ਸਪੋਰਟਰ ਸੀ ਉਹਨਾਂ ਨੂੰ ਪੁਲਿਸ ਨੂੰ ਫੜਨਾ ਚਾਹੀਦਾ, ਫੜ ਕੇ ਪੁਲਿਸ ਨੂੰ ਤੇ ਪੁੱਛਣਾ ਚਾਹੀਦਾ, ਤੁਹਾਡੇ ਬਿਜਲੀ ਦੇ ਬਿੱਲ ਮਾਫ ਨੇ, ਤੁਹਾਡੀ ਟੂ ਟੂ ਹੋਈ ਹੈ, ਜਿਹੜਾ ਕੋਈ ਕਹਿੰਦਾ ਹੋਈ ਹੈ ਤੇ ਉਹਨੂੰ ਲੰਮਾ ਪਾ ਕੇ ਤੁਸੀਂ ਚੰਗੀ ਵਿਛਾਈ ਕਰਨ। ਕਿਉਂਕਿ ਸਾਡੇ ਲੋਕ ਜਿਹੜੇ ਨੇ ਇਹਨਾਂ ਨੇ ਆਹ ਕੰਮ ਤੇ ਲਾ ਲਏ ਨੇ, ਲੇਕਿਨ ਸਰਕਾਰ ਬਿਲਕੁਲ ਇਹ ਚਾਹੀਦੀ, ਲੇਕਿਨ ਡਾਂਗ ਚੰਗੀ ਤਰ੍ਹਾਂ ਫੇਰਨ। ਧੰਨਵਾਦ, ਮਿਹਰਬਾਨੀ ਚੜ੍ਹਦੀ ਕਲਾ
1: ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਵਾਲ ਸੀਗਾ ਜਾਂ ਇਹਨਾਂ ਨੇ ਆਪ ਹੀ ਮੇਰੇ ਖਿਆਲ ਵਿਸ਼ਲੇਸ਼ਣ ਜ਼ਿਆਦਾ ਕਰਤਾ। ਮੈਂ ਕੈਪਟਨ ਸਾਹਿਬ ਦੀ ਲੈ ਕੇ ਫਿਰ ਆਪਾਂ ਰੈਪ ਅਪ ਕਰ ਲੈਂਦੇ ਹਾਂ। ਕੈਪਟਨ ਸਾਹਿਬ ਜੀ, ਇਹਨੂੰ ਜੀ
2: ਕੀ ਕਾਰਨ ਕ੍ਰਿਕਟ ਖਿਡਾਰੀ ਸਿੱਧੂ ਅਤੇ ਉਹਨਾਂ ਦੀ ਮੈਸੇਜ ਪੰਜਾਬ ਦੇ ਵਿੱਚ ਇੰਨੇ ਆਵਾਮ ਦਾ ਹੈ ਔਰ ਉਹਨਾਂ ਨੂੰ ਅੱਜ ਤੱਕ ਕਿਸੇ ਨੇ ਸਨਮਾਨਿਤ ਨਹੀਂ ਕੀਤਾ? ਪਹਿਲਾਂ ਕ੍ਰਿਕਟ ਖਿਡਾਰੀ ਸਿੱਧੂ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ, ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆ ਕੇ ਉਹਨਾਂ ਨੇ ਕੋਈ ਹੇਰਾਫੇਰੀ ਨਹੀਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਭਾਰਤੀਆਂ ਲਈ ਕਰਤਾਰਪੁਰ ਦਾ ਲਾਂਘਾ ਵੀ ਕਲਵਾਇਆ। ਉਹਨਾਂ ਦੇ ਮੈਸੇਜ ਨੇ, ਜਿਸ ਤੋਂ ਹੈਲਥ ਮਿਨਿਸਟਰ ਜਿਆਨੇ ਹੁੰਦਾ ਸੀ ਉਹਦੇ ਦੋ ਰਿਸ਼ਤੇਦਾਰਾਂ ਨੂੰ ਫੜਿਆ, ਹਸਪਤਾਲ ਸਰਕਾਰੀ ਚ ਕੰਮ ਉਹ ਭਰਤੀ ਸੀਗੇ ਲੇਕਿਨ ਬਾਹਰ ਕੰਮ ਕਰਦੇ ਸੀ, ਛਾਪਾ ਮਾਰ ਕੇ ਉਸਨੇ ਫੜਿਆ। ਉਸ ਜੋੜੇ ਨੂੰ ਅੱਜ ਤੱਕ ਕਿਸੇ ਨੇ ਸਨਮਾਨਿਤ ਨਹੀਂ ਕੀਤਾ। ਕ੍ਰਿਕਟ ਖਿਡਾਰੀ ਜਦੋਂ ਪਾਕਿਸਤਾਨ ਦੇ ਬਾਜਵਾ ਆਰਮੀ ਚੀਫ ਨੂੰ ਜੱਫੀ ਪਾ ਕੇ ਕਰਤਾਰਪੁਰ ਦਾ ਲਾਂਘਾ ਖਲਵਾਇਆ, ਨਾ ਸ਼੍ਰੋਮਣੀ ਕਮੇਟੀ ਨੇ ਸਨਮਾਨ ਕੀਤਾ ਨਾ ਕਿਸੇ ਹੋਰ ਨੇ। ਐਡੇ ਇਮਾਨਦਾਰ ਵਿਅਕਤੀ ਪੰਜਾਬ ਵਿੱਚ ਹੈਗੇ ਆ, ਫਿਰ ਵੀ ਇਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ, ਕੀ ਕਾਰਨ ਹੈਗਾ
1: ਜੀ? ਥੈਂਕ ਯੂ ਜੀ। ਜੀ ਭਾਜੀ
3: ਜੀ, ਪਠਾਨ ਸਾਹਿਬ, ਪਹਿਲੇ ਸਰੋਤਿਆਂ ਦਾ ਤੇ ਚਲੋ ਤੰਗ ਸੀ ਆਪਣੇ ਢੰਗ ਦੇ ਨਾਲ, ਵੱਖ ਵੱਖ ਜੋ ਇੱਥੇ ਦਾ ਸਿਆਸੀ ਪਾਰਟੀਆਂ ਦੇ ਸਿਆਸੀ ਰੰਗ ਢੰਗ ਹੈ ਔਰ ਉਹ ਕਾਫੀ ਚੀਜ਼ਾਂ ਉਹਨਾਂ ਦੀਆਂ ਦਰੁਸਤ ਵੀ ਸੀਗੀਆਂ। ਜਿਹੜਾ ਕੈਪਟਨ ਸਾਹਿਬ ਮੁੱਦਾ ਛੇੜ ਕੇ ਗਏ ਆ, ਇੱਥੇ ਜ਼ਰੂਰ ਮੈਂ ਮਾੜੀ ਜਿਹੀ ਚਰਚਾ ਕਰਾਂਗਾ। ਦੇਖੋ, ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ, ਜਿਹੜੇ ਅੱਜ ਕੱਲ੍ਹ ਭਾਰਤੀ ਰਾਸ਼ਟਰਵਾਦੀ ਪਾਰਟੀ ਜਿਹਨਾਂ ਨੇ ਬਣਾਈ ਹੋਈ ਹੈ, ਕੈਪਟਨ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਵਧੀਆ ਵਿਅਕਤੀਆਂ ਚਾਹੁੰਦੇ ਨੇ, ਇਮਾਨਦਾਰ ਵਿਅਕਤੀਆਂ ਚਾਹੁੰਦੇ ਨੇ, ਚੰਗੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰੰਤੂ ਸਵਾਲ ਇਹ ਹੈ ਨਾ ਕਿ ਕਿਸੇ ਪੰਜਾਬੀ ਨੇ ਜਾਂ ਕਿਸੇ ਭਾਰਤੀ ਨੇ ਉਹਨਾਂ ਤੇ ਤੋਮਤ ਤੇ ਲਾਈ ਨਹੀਂ ਕਿ ਤੁਸੀਂ ਬੇਈਮਾਨ, ਬਿਲਕੁਲ ਨਹੀਂ ਲਾਈ। ਜੇ ਉਹ ਇਮਾਨਦਾਰ ਹੈ ਤੇ ਉਹਨਾਂ ਨੂੰ ਉਹ ਖਿਤਾਬ ਆਟੋਮੈਟਿਕ ਮਿਲਿਆ ਹੋਇਆ, ਉਹ ਕਿਸੇ ਨੇ ਉਹਨਾਂ ਨੂੰ। ਹੁਣ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਤੁਹਾਨੂੰ ਯਾਦ ਹੋਵੇ, ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਤੁਸੀਂ ਜਾਂ ਮੈਂ ਜਾਂ ਸਾਡੇ ਵਿੱਚ ਬਹੁਤ ਸਾਰਾ ਜਿਹੜਾ ਸਾਡਾ ਆਵਾਜ਼ ਵਾਲਾ ਪਰਿਵਾਰ ਹੈ ਜਿੱਥੇ ਅਸੀਂ ਆਵਾਜ਼ ਦੀ ਸਾਂਝ ਦਹਾਕੇ ਤੋਂ ਪਾ ਰਹੇ ਹਾਂ, ਜਦੋਂ ਨਵਜੋਤ ਸਿੰਘ ਸਿੱਧੂ ਤੇ ਗੱਲ ਹੁੰਦੀ ਸੀ ਮੈਂ ਇੱਕੋ ਹੀ ਗੱਲ ਕਹਿੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸ਼ਬਦਾਵਲੀ, ਆਪਣੀ ਜਿਹੜੀ ਸ਼ੈਲੀ ਆ, ਜਿਹੜਾ ਗੱਲਬਾਤ ਆ, ਢੰਗ ਬਦਲਣਾ ਪਊਗਾ, ਨਹੀਂ ਤਾਂ ਫੇਲ ਹੋ ਜਾਣਾ। ਇਹ ਗੱਲ ਮੈਂ ਉਦੋਂ ਕਹੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ, ਜਦੋਂ ਕਾਂਗਰਸ ਦਾ, ਉਦੋਂ ਮੈਂ ਸਖਤੀ ਨਾਲ ਸ਼ਬਦ ਕਹਿਣ ਲੱਗਾ ਕਿ ਨਵਜੋਤ ਸਿੱਧੂ ਦਾ ਜਿਹੜਾ ਬੋਲਬਾਣੀ ਦਾ ਢੰਗ ਹੈ ਉਹ ਪੰਜਾਬ 'ਚ ਨਹੀਂ ਚੱਲ ਸਕਦਾ। ਪੰਜਾਬ 'ਚ ਅਸੀਂ ਛੋਟੇ ਨੂੰ ਨੀ ਤੂੰ ਕਹਿ ਕੇ ਬੁਲਾ ਸਕਦੇ, ਜਦੋਂ ਅਸੀਂ ਵਿਸ਼ੇਸ਼ ਅਹੁਦੇ ਤੇ ਚਲੇ ਜਾਈਏ ਆਪਾਂ ਨੂੰ ਛੋਟੇ ਨੂੰ ਵੀ ਤੁਸੀਂ ਕਹਿਣਾ ਪੈਂਦਾ ਹੈ। ਤੇ ਨਵਜੋਤ ਸਿੱਧੂ ਦੀ ਤੁਸੀਂ ਸ਼ਬਦਾਂ ਦੀ ਡਿਕਸ਼ਨਰੀ ਉਹਦੀ ਚੁੱਕ ਕੇ ਦੇਖ ਲਿਓ, ਜਿਹੜੀ ਉਹਦੇ ਸ਼ਬਦਾਂ ਵਾਲੀ ਹੈ ਆਪਣੀ, ਉਹਦੇ ਵਿੱਚ ਤੂੰ ਤੁਸੀਂ ਸ਼ਬਦ ਹੀ ਹੈ ਨੀ ਗਾ। ਉਹ ਇਹ ਕਹਿ ਕੇ ਗੱਲ ਕਰਦਾ, ਚਾਹੇ ਸਾਹਮਣੇ ਵੱਡਾ ਹੋਵੇ, ਚਾਹੇ ਛੋਟਾ ਹੈ, ਚਾਹੇ ਪੱਤਰਕਾਰ ਹੈ, ਚਾਹੇ ਕੋਈ ਦੂਜਾ, ਚਾਹੇ ਕੋਈ ਤੀਜਾ ਹੈ। ਸੋ ਲੱਖ ਗੁਣ ਤੇ ਇੱਕ ਜਿਹੜਾ ਆਵਾਜ਼ ਦਾ, ਜਿਹੜਾ ਬੋਲਬਾਣੀ ਦਾ ਅਵਗੁਣ, ਮੈਂ ਸਮਝਣਾ ਉਹ ਨਵਜੋਤ ਸਿੱਧੂ ਤੇ ਭਾਰੀ ਪਿਆ ਹੈ। ਨਵਜੋਤ ਸਿੱਧੂ ਦਿਲੋਂ ਹੋ ਸਕਦਾ ਬੜਾ ਸਾਊ ਹੋਵੇ, ਬੜਾ ਚੰਗਾ ਹੋਵੇ, ਮੈਂ ਕੀ ਲੈਣਾ ਦਿਲ ਤੋਂ? ਜਦੋਂ ਉਹ ਵਿਅਕਤੀ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ, ਜਦੋਂ ਅਸੀਂ ਬੈਠ ਤੇ ਆਹਮੋ ਸਾਹਮਣੇ ਹੁੰਦੇ ਹਾਂ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਉਹਦੀ ਸ਼ਬਦਾਵਲੀ ਹੈ, ਉਹ ਤੋਂ ਇੰਝ ਲੱਗਦਾ ਕਿ ਇਹ ਤੋਂ ਹੰਕਾਰੀ ਬੰਦਾ ਕੋਈ ਨਹੀਂ ਦੁਨੀਆਂ ਚ। ਸੋ ਮੈਂ ਇਹ ਮਹਿਸੂਸ ਕਰਦਾ ਕਿ ਉਹਦੀ ਜਿਹੜੀ ਸ਼ਬਦਾਵਲੀ, ਉਹਦੀ ਬੋਲਬਾਣੀ, ਜਿਹਨੂੰ ਪੰਜਾਬੀ ਚ ਕਹਿੰਦੇ ਬੋਲਬਾਣੀ, ਉਹ ਨਵਜੋਤ ਸਿੱਧੂ ਤੇ ਭਾਰੀ ਪਈ ਹੈ
1: ਜੀ। ਬਹੁਤ ਬਹੁਤ ਧੰਨਵਾਦ ਰਮੇਸ਼ ਭਾਜੀ, ਥੈਂਕ ਯੂ ਜੀ ਸਾਨੂੰ ਅਪਡੇਟ ਦੇਣ ਵਾਸਤੇ ਸਾਰੀਆਂ ਖਬਰਾਂ ਦਾ ਜੀ।
3: ਜੀ
1: ਮਿਹਰਬਾਨੀ ਜੀ, ਥੈਂਕ ਯੂ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ। ਸੋ ਆਓ ਫਿਰ ਨਾਲੇ ਖਬਰ ਆਪਾਂ ਥੋੜਾ ਜਿਹਾ ਹੁਣ ਮਿਊਜ਼ਿਕ ਭਾਜੀ, ਹਾਂਜੀ ਮਿਊਜ਼ਿਕ ਬ੍ਰੇਕ ਲੈ ਲਈਏ ਭਾਜੀ।
4: ਹਾਂਜੀ
1: ਦੱਸੋ ਫਿਰ ਕਿਹੜਾ ਤੁਹਾਡਾ ਫੇਵਰੇਟ ਗੀਤ ਹੈ,
4: ਤੁਸੀਂ ਲਾਓ ਜਿਹੜਾ।
1: ਭਾਜੀ ਨੇ ਮੈਨੂੰ ਕਿਹਾ ਸੇਮ ਜਗ੍ਹਾ ਸੇਮ ਭਾਜੀ, ਇਹ ਕਿਹੜਾ ਇਹ ਕਿਹਦਾ ਗੀਤ, ਤੁਸੀਂ ਸੁਣਿਆ ਇਹ ਗੀਤ?
4: ਹਾਂਜੀ ਹਾਂਜੀ ਲਾਓ, ਇਹ
1: ਪਿਆਰਾ ਗੀਤ ਹੈ,
4: ਬਹੁਤ ਪਿਆਰਾ।
1: ਕਿਆ ਬਾਤ ਹੈ ਜੀ, ਲਓ ਜੀ
5: ਕੋਈ ਪਸੰਦ ਆਪਣੇ ਲਈ, ਹੁਣ ਤਾਂ ਤੇਰੇ ਭਰਾ ਨੇ ਵੀ ਕਰਾ ਲਿਆ, ਤੂੰ ਹੀ ਰਹਿ ਗਿਆ।
1: ਸਭਿਆਚਾਰ ਇੱਕ ਸਕੂਨ ਦਿੰਦਾ ਭਾਜੀ। ਲਓ ਜੀ ਗੀਤ ਆ ਰਿਹਾ ਹੈ।

0: ਹੈ ਤੇ ਉੱਥੇ ਹੀ ਦੋਸਤੋ ਇਹ ਸਾਡੀਆਂ ਭੈਣਾਂ ਵਾਸਤੇ ਹੈ, ਸਾਡੀਆਂ ਮਾਵਾਂ ਵਾਸਤੇ ਹੈ ਇਹ ਜਿਹੜਾ ਅਗਲਾ ਮੈਸੇਜ। ਦਿਨ ਭਰ ਦੀ ਕਹਿੰਦੇ ਭੱਜ ਦੌੜ ਤੋਂ ਬਾਅਦ ਆਪਣੇ ਲਈ ਕੁਝ ਸਮਾਂ ਜ਼ਰੂਰ ਕੱਢੋ। ਹਾਂਜੀ, ਸੋ ਪੇਸ਼ ਨੇ ਬੋਡੀ ਅਤੇ ਹੈੱਡ ਮਸਾਜ ਸੇਵਾਵਾਂ, ਸਿਰਫ ਇਹ ਲੇਡੀਜ਼ ਵਾਸਤੇ ਹੈ। ਸਾਫ਼ ਸੁਥਰੇ ਆਰਾਮਦਾਇਕ ਅਤੇ ਨਿੱਜੀ ਘਰੇਲੂ ਮਾਹੌਲ ਦੇ ਵਿੱਚ ਸਰੀਰ ਦੀ ਜਕੜਨ ਨੂੰ ਘਟਾਉਣ ਵਾਸਤੇ ਅਤੇ ਮਨ ਨੂੰ ਸਕੂਨ ਦੇਣ ਲਈ ਤੁਸੀਂ ਬੋਡੀ ਐਂਡ ਹੈੱਡ ਮਸਾਜ ਸਰਵਿਸਿਜ਼ ਲੈ ਸਕਦੇ ਹੋ। ਬ੍ਰੈਂਟਨ ਦੇ ਵਿੱਚ ਚੰਕਿਊਜ਼ੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਦੇ ਨੇੜੇ ਇਹ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। ਹਫ਼ਤੇ ਦੇ ਦਿਨਾਂ ਜਾਂ ਫਿਰ ਵੀਕਐਂਡ 'ਤੇ ਬਹੁਤ ਸਮੇਂ ਉਪਲਬਧ ਨੇ, ਫਲੈਕਸੀਬਲ, ਤੁਸੀਂ ਆਪਣੇ ਹਿਸਾਬ ਦੇ ਨਾਲ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ ਬੜੇ ਹੀ ਵਾਜਬ ਰੇਟ 'ਤੇ। ਸੋ ਬੋਡੀ ਐਂਡ ਹੈੱਡ ਮਸਾਜ ਸੇਵਾਵਾਂ ਵਾਸਤੇ ਓਨਲੀ ਫੋਰ ਲੇਡੀਜ਼ ਇਹ ਹੈ ਜੀ, ਤੋ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ 905-782-0142 905-782-0142 'ਤੇ ਤੁਸੀਂ ਜਿਹੜਾ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਜ਼ਰੂਰ ਚਾਹੀਦਾ ਜੀ ਲੇਡੀਜ਼ ਵਾਸਤੇ, ਕਿਉਂਕਿ ਕਈ ਵਾਰ ਸਾਡੇ ਬੈਨੀਫਿਟਸ ਇੱਦੀ ਚਲੇ ਜਾਂਦੇ ਹਾਂਜੀ। ਸੋ ਤੁਸੀਂ ਜਿਹੜਾ ਜਿਹੜੀਆਂ ਸਾਡੀਆਂ ਭੈਣਾਂ ਸੁਣ ਰਹੀਆਂ ਨੇ ਜਾਂ ਕਈ ਸਾਡੇ ਵੀਰ ਸੁਣ ਰਹੇ ਨੇ, ਉਹਨਾਂ ਨੇ ਕਈ ਵਾਰ ਹੁੰਦਾ ਵੀ ਪਾਰਟਨਰ ਦੀ ਇੰਸ਼ੋਰੈਂਸ ਹੁੰਦੀ ਹੈ ਪਰ ਉਹ ਕਿਸੇ ਲੇਖੇ ਨਹੀਂ ਆਉਂਦੀ। ਸੋ ਇੱਦਾਂ ਜਿਹੜੇ ਤੁਸੀਂ ਇੱਥੇ ਬੋਡੀ ਐਂਡ ਹੈੱਡ ਮਸਾਜ ਸਰਵਿਸਿਜ਼ ਹੈ ਜਿਹੜੀਆਂ ਉਹਨਾਂ ਵਾਸਤੇ ਉਪਲਬਧ ਨੇ, ਸਿਰਫ ਅਤੇ ਸਿਰਫ ਲੇਡੀਜ਼ ਵਾਸਤੇ ਹੈ। ਸੋ ਨੰਬਰ 905-782-0142 'ਤੇ ਭੈਣ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਕੁਝ ਕੁ ਜਿਹੜੀਆਂ ਲੋਕਲ ਹੈ ਮੈਂ ਥੋੜ੍ਹੀ ਜਿਹੀ ਅਪਡੇਟ ਦੇਵਾਂਗਾ ਨਾਲ ਦੀ ਨਾਲ। ਜਿਹੜਾ ਗੀਤ ਸੰਗੀਤ ਹੈ ਮੈਨੂੰ ਪਤਾ ਤੁਹਾਡੇ ਲਈ ਬੜਾ ਜ਼ਰੂਰੀ ਹੈ, ਇਹ ਗੀਤ ਸੰਗੀਤ ਉਹ ਚੱਲਦਾ ਰਹੇਗਾ। ਕਹਿੰਦੇ ਅੰਟਾਰੀਓ ਦੇ ਸੈਂਟ ਥਾਮਸ ਵਿੱਚ ਬਣ ਰਿਹਾ ਵੋਕਸ ਵੈਗਨ ਦੀ ਜਿਹੜੀ ਇਲੈਕਟ੍ਰਿਕ ਵਾਹਨਾਂ ਲਈ ਬੈਟਰੀ ਵਾਲਾ ਪਲਾਂਟ ਹੈ। ਪਹਿਲਾਂ 2027 'ਚ ਇਹ ਪ੍ਰੋਡਕਸ਼ਨ ਸਟਾਰਟ ਕਰਨੀ ਸੀ, ਹੁਣ 2029 ਦੇ ਵਿੱਚ ਹੋਊਗੀ। ਕੰਪਨੀ ਪਾਵਰ ਕੋ ਕੈਨੇਡਾ ਮੁਤਾਬਕ $7 ਅਰਬ ਦੇ ਇਸ ਪ੍ਰੋਜੈਕਟ ਦਾ ਸਮਾਂ ਬਦਲਿਆ ਗਿਆ ਤਾਂ ਜੋ ਬਾਜ਼ਾਰ ਦੀ ਮੰਗ ਅਤੇ ਨਵੀਂ ਬੈਟਰੀ ਤਕਨੀਕ ਦੇ ਹਿਸਾਬ ਦੇ ਨਾਲ ਕੰਮ ਅੱਗੇ ਵਧਾਇਆ ਜਾ ਸਕਦਾ। ਫੈਕਟਰੀ ਦੀ ਉਸਾਰੀ ਜਾਰੀ ਹੈ, ਕੰਸਟਰਕਸ਼ਨ ਚੱਲ ਰਹੀ ਹੈ। ਅਗਲੇ ਪੜਾਅ ਲਈ ਕੈਨੇਡੀਅਨ ਕੰਪਨੀ ਹੈ ਐਲਿਸ ਡੌਨ, ਉਹਨਾਂ ਨੂੰ ਚੁਣਿਆ ਗਿਆ ਅਤੇ 2023 ਦੇ ਵਿੱਚ ਐਲਾਨੇ ਇਸ ਪ੍ਰੋਜੈਕਟ ਦੇ ਵਿੱਚ ਫੈਡਰਲ ਸਰਕਾਰ ਵੱਲੋਂ $700 ਮਿਲੀਅਨ ਅਤੇ ਅੰਟਾਰੀਓ ਨੇ ਵੀ $500 ਮਿਲੀਅਨ ਦੇਣ ਦਾ ਜਿਹੜਾ ਵਾਅਦਾ ਕੀਤਾ। ਸਰਦਾਮ ਭਾਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਜੀ।
1: ਮੈਂ ਰਮੇਸ਼ ਨੂੰ ਗਾਣਾ ਸੁਣਾ ਦਈਏ, ਵਿਆਹ ਤੋਂ ਮਗਰੋਂ ਪੁੱਛਦਾ ਕੌਣ ਵਿਚੋਲਿਆਂ ਨੂੰ।
0: ਹਾਂ ਕਿਆ ਬਾਤ ਹੈ, ਕਿਆ ਬਾਤ, ਲਾ ਦਿੰਦੇ ਭਾਜੀ,
2: ਲਾ ਦਿੰਦੇ ਜੀ, ਲਾ ਜੀ।
0: ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਉੱਥੇ ਮਿਸਿਸ ਅੱਗ ਦੇ ਮੇਅਰ ਦੀ ਚੋਣ ਲੜ ਰਹੇ ਬੋਨੀ ਕਰੋਂਬੀ ਵੀ ਹੁਣ ਐਕਟਿਵ ਹੋ ਗਏ ਨੇ। ਉਹਨਾਂ ਕਿਹਾ ਵੀ ਟੋਰਾਂਟੋ ਦੀ ਲਾਈਨ 2 ਸਬਵੇ ਹੈ ਜਿਹੜੀ ਕਿਪਲਿੰਗ ਸਟੇਸ਼ਨ ਨੂੰ ਹੈ ਜਿਹੜਾ ਸ਼ੇਰਵੇ ਗਾਰਡਨ ਤੋਂ ਹੁੰਦੇ ਹੋਏ ਮਿਸਿਸ ਅੱਗ ਤੱਕ ਲਿਆਉਣ ਦਾ ਉਹਨਾਂ ਦਾ ਆਉਣ ਵਾਲੇ ਸਮੇਂ ਦਾ ਇਹ ਪਲੈਨ ਹੈ। ਸੋ ਕਹਿੰਦੇ ਜੇ ਮੈਂ ਚੁਣੀ ਜਾਂਦੀ ਹੈ ਫਿਰ ਇਲੈਕਟਡ ਪਹਿਲੇ ਸਾਲ ਦੇ ਵਿੱਚ ਅੰਟਾਰੀਓ ਸਰਕਾਰ ਮੈਟਰੋ ਲਿੰਕ TTC ਅਤੇ ਟੋਰਾਂਟੋ ਨਾਲ ਮਿਲ ਕੇ ਰੂਟ ਤੇ ਖਰਚੇ ਦਾ ਅਧਿਐਨ ਕਰਾਉਣਾ ਚਾਹੁੰਦੇ ਨੇ ਉਹ। ਉਹਨਾਂ ਦਾ ਟੀਚਾ ਹੈ ਵੀ ਜਿਹੜੀ ਹੈਜ਼ਲ ਹੈਜ਼ਲ ਮੈਕੇਲੀਅਨ LRT ਹੈ ਜਿਹੜੀ ਚੱਲ ਰਹੀ ਹੈ, ਜਿਹੜੀ ਕੰਸਟਰਕਸ਼ਨ ਚੱਲਦੀ ਪਈ ਹੈ, ਆਲਰੇਡੀ ਕਾਫੀ ਸਾਲ ਡਿਲੇ ਹੈ। 2028 ਦੇ ਅੰਤ ਤੱਕ ਹੈ ਜਿਹੜਾ ਉਹਨਾਂ ਨੂੰ ਆਸ ਹੈ ਵੀ ਉਹ ਜਿਹੜੀ ਇਹ ਪੂਰੀ ਤਰ੍ਹਾਂ ਐਕਟਿਵ ਕਰ ਦੇਣਗੇ ਇਸ ਲਾਈਨ ਨੂੰ। ਤੇ ਉੱਥੇ ਓਨਟਾਰੀਓ ਨੇ 2025-26 ਦਾ ਵਿੱਤੀ ਸਾਲ ਦਾ $13 ਅਰਬ ਦੇ ਘਾਟੇ ਨਾਲ ਖਤਮ ਕੀਤਾ। ਫਿਰ ਵੀ ਇਹ ਘਾਟਾ ਸਰਕਾਰ ਦੇ ਪਹਿਲਾਂ ਲਾਏ ਅਨੁਮਾਨ ਤੋਂ ਘੱਟ ਰਿਹਾ। ਸੂਬੇ ਨੇ ਲੋਕਾਂ ਲਈ ਚਲਾਏ ਜਾਂਦੇ ਪ੍ਰੋਗਰਾਮਾਂ ਤੇ ਕਹਿੰਦੇ $220.9 ਅਰਬ ਖਰਚੇ, ਜੋ ਪਿਛਲੇ ਸਾਲ ਨਾਲੋਂ $10 ਅਰਬ ਵੱਧ ਹੈ। ਵਧੀਆ ਚੀਜ਼ ਹੈ ਜੀ ਇਹ ਖਰਚੇ ਹੈ। ਤੇ ਸਿਹਤ ਸੇਵਾਵਾਂ ਲਈ ਹੈ ਜਿਹੜਾ 6.6 ਅਰਬ, ਸਿੱਖਿਆ ਲਈ 2.3 ਅਰਬ ਅਤੇ ਬੁਨਿਆਦੀ ਢਾਂਚੇ ਲਈ $1.9 ਅਰਬ ਵਧਿਆ। ਇਹ ਜਿਹੜਾ ਖਰਚਾ ਵਧਿਆ ਸਰਕਾਰ ਮੁਤਾਬਕ ਉਮੀਦ ਤੋਂ ਵੱਧ ਟੈਕਸ ਆਮਦਨ ਅਤੇ ਕਰਜ਼ੇ ਤੇ ਘੱਟ ਵਿਆਜ ਨੇ ਘਾਟਾ ਘਟਾਉਣ ਦੇ ਵਿੱਚ ਜਿਹੜਾ ਮਦਦ ਕੀਤਾ। ਤੇ ਉੱਥੇ ਇੱਕ ਖਬਰ ਹੈ ਜਿਹੜੀ ਲੋਕਲ, ਜੇ ਆਪਾਂ ਗੱਲ ਕਰ ਦਈਏ ਬਾਇਲਾ ਨੂੰ ਲੈ ਕੇ, ਇਹ ਆ ਰਹੀ ਹੈ ਵੀ ਬ੍ਰੈਂਪਟਨ ਦੇ ਵਿੱਚ ਬਾਇਲਾ ਜੁਰਮਾਨਿਆਂ ਦੀ ਜਿਹੜੀ ਰਕਮ ਹੈ ਤੇਜ਼ੀ ਦੇ ਨਾਲ ਵਧੀ ਹੈ। ਸ਼ਹਿਰ ਦੀ ਰਿਪੋਰਟ ਮੁਤਾਬਕ 2026 ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਲਗਭਗ $1.5 ਕਰੋੜ ਦੇ ਜੁਰਮਾਨੇ ਜਿਹੜੇ ਜਾਰੀ ਹੋਏ ਤੇ ਪਿਛਲੇ ਸਾਲ ਇਸੇ ਸਮੇਂ ਇਹ ਰਕਮ ਸਿਰਫ $64 lakh ਸੀਗੀ। ਹਾਂਜੀ, ਸੋ ਜਾਨੀ 133 ਫੇਸ ਦੀ ਹੈ ਜਿਹੜਾ ਵਾਧਾ ਹੋਇਆ। ਸਭ ਤੋਂ ਵੱਡਾ ਹਿੱਸਾ ਪਾਰਕਿੰਗ ਟਿਕਟਾਂ ਦਾ ਹੈ ਤੇ ਇਸ ਵਾਰ 1,31,000 ਤੋਂ ਵੱਧ ਟਿਕਟਾਂ ਜਾਰੀ ਹੋਈਆਂ, ਜਿਨ੍ਹਾਂ ਵਿੱਚ ਕੁਝ ਕੈਮਰੇ ਵਾਲੀਆਂ ਗੱਡੀਆਂ ਰਾਹੀਂ ਦਿੱਤੀਆਂ ਗਈਆਂ। ਸ਼ਹਿਰ ਦਾ ਕਹਿਣਾ ਹੈ ਕਿ ਪਾਰਕਿੰਗ ਸ਼ਿਕਾਇਤਾਂ 5% ਘਟੀਆਂ ਹਨ ਅਤੇ ਬਾਇਲਾ ਸ਼ਿਕਾਇਤਾਂ ਉੱਤੇ ਕਾਰਵਾਈ ਵੀ ਪਹਿਲਾਂ ਨਾਲੋਂ ਜਲਦੀ ਹੋ ਰਹੀ ਹੈ। ਸੋ ਇਸ ਟਾਈਮ ਟਿਕਟਾਂ ਜਿਹੜੀਆਂ ਪਾਰਕਿੰਗ ਟਿਕਟਾਂ ਨੂੰ ਲੈ ਕੇ ਬਾਇਲਾ ਦਾ ਜਿਹੜੇ ਬੜੇ ਸਖ਼ਤ ਹੋਏ ਪਏ ਆ। ਸੋ ਕਈਆਂ ਕਰਕੇ ਜਿਹੜੇ ਉਹਨਾਂ ਦਾ ਗੁੱਸਾ ਵੀ ਹੈਗਾ ਵੀ ਬਹੁਤ ਜ਼ਿਆਦਾ ਟਿਕਟਾਂ ਹੁਣ ਦਿੱਤੀਆਂ ਜਾ ਰਹੀਆਂ, ਪਰ ਕੁਝ ਕਹਿ ਰਹੇ ਆ ਵੀ ਇਹਦੇ ਨਾਲ ਜਿਹੜਾ ਕੁਝ ਕੁ ਜਿਹੜੀ ਇਲੀਗਲ ਪਾਰਕਿੰਗ ਆ ਉਹਨੂੰ ਥੱਲ ਪਵੇਗੀ। ਸੋ ਸਾਰਿਆਂ ਦੇ ਆਪੋ ਆਪਣੇ ਜਿਹੜੇ ਸਟੇਟਮੈਂਟਸ ਨੇ। ਸੋ ਦੋਸਤੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਹੋ, ਤੁਸੀਂ ਜਿਹੜਾ ਸਾਨੂੰ ਸਹਿਯੋਗ ਦਿੰਦੇ ਹੋ। ਬਾਕੀ ਤੁਸੀਂ ਕੋਈ ਆਪਣਾ ਬਿਜ਼ਨਸ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 416-917-7763। ਜੇ ਤੁਸੀਂ ਜਿਹੜਾ ਕੋਈ ਘਰ ਦੇਖਣ ਬਾਰੇ ਸੋਚ ਰਹੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਜਿਹੜਾ ਵੇਚਣ ਬਾਰੇ ਸੋਚ ਰਹੇ ਹੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਸਿਰਫ ਬਾਹਰ ਫੱਟਾ ਲਾ ਕੇ ਘਰ ਨਹੀਂ ਵਿਕਦੇ। ਅੱਜ ਦੀ ਚੈਲੇਂਜਿੰਗ ਮਾਰਕੀਟ ਦੇ ਵਿੱਚ ਤੁਹਾਡੇ ਕੋਲ ਇੱਕ ਸਟ੍ਰੈਟਜੀ ਹੋਣੀ ਚਾਹੀਦੀ ਹੈ, ਇੱਕ ਪ੍ਰੋਪਰ ਹੋਣੀ ਚਾਹੀਦੀ ਹੈ, ਰੋਡ ਮੈਪ ਕਿਸ ਹਿਸਾਬ ਦੇ ਨਾਲ ਪ੍ਰੈਜੈਂਟ ਕਰਨਾ ਤੇ ਕਿਸ ਹਿਸਾਬ ਦੇ ਨਾਲ ਤੁਸੀਂ ਮਾਰਕੀਟ ਦੇ ਵਿੱਚ ਘਰ ਲੈ ਕੇ ਆਉਣਾ ਤਾਂ ਕਿ ਤੁਹਾਨੂੰ ਟੌਪ ਨੌਚ ਡਾਲਰ ਹੈ ਜਿਹੜੇ ਮਿਲ ਸਕਣ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਵਨ ਸਟੋਪ ਸ਼ਾਪ ਦੀ ਤਰ੍ਹਾਂ ਕੰਮ ਕਰਦੇ ਹਾਂ। ਇੱਕ ਵਾਰ ਤੁਹਾਡੀ ਫਾਈਲ ਫੜ ਲਈਏ ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ। ਨੰਬਰ ਮੇਰਾ 416-917-7763-416-917-7763 ਤੇ ਸੰਪਰਕ ਕੀਤਾ ਜਾ ਸਕਦਾ। ਤੇ ਬਾਕੀ ਆਰਨੈਟ ਇਹਨਾਂ ਦਾ ਜਿਹੜਾ ਸ਼ੋਅ 3 ਅਕਤੂਬਰ ਨੂੰ ਗਲਫ ਦੇ ਵਿੱਚ ਹੋਣਾ ਸੀਗਾ, ਕੁਝ ਕਾਰਨਾਂ ਕਰਕੇ, ਕਿਉਂਕਿ ਆਰਨੈਟ ਹੁਣੀ ਕਿਸੇ ਗਾਣੇ ਦੀ ਸ਼ੂਟਿੰਗ ਵਾਸਤੇ ਗਏ ਸੀਗੇ ਹਰਿਆਣੇ ਤੇ ਉੱਥੇ ਕੋਈ ਕੇਸ ਕੂਸ ਹੈ ਜਿਹੜਾ ਉਹ ਚੱਲ ਪਿਆ ਇਹਨਾਂ ਤੇ। ਸੋ ਉਹਦੇ ਕਰਕੇ ਜਿਹੜਾ ਫਿਲਹਾਲ 3 ਅਕਤੂਬਰ ਨੂੰ ਵਾਲਾ ਜਿਹੜਾ ਆ ਸ਼ੋਅ ਹੈ ਉਹ ਕੈਂਸਲ ਕੀਤਾ ਗਿਆ, ਪਰ ਉਸ ਤੋਂ ਬਾਅਦ ਜਿਹੜੇ ਸ਼ੋਅ ਹੋਣੇ ਹੈ ਜਿਵੇਂ ਪ੍ਰਭ ਸੰਧੂ ਹੁਣ ਵੀਰ ਨੇ ਵੀ ਕਰਾਉਣੇ ਆ ਸ਼ੋਅ, ਸੋ ਉਹ ਜਿਹੜੇ ਫਿਲਹਾਲ ਸ਼ੋਅ ਹੈ ਉਹ ਉਸੇ ਨਿਰਧਾਰਿਤ ਟਾਈਮ ਤੇ ਹੋਣਗੇ। ਸੋ ਉਹਨਾਂ ਬਾਬਤ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਪ੍ਰਭ ਸੰਧੂ ਹੋਣਾ ਦੇ ਨਾਲ ਜਾਂ ਸਨੀ ਭਾਈ ਜੀ ਹੋਣਾ ਦੇ ਨਾਲ ਪੀਜ਼ਾ ਟੂ ਗੋ ਦੇ। ਸੋ ਬਾਕੀ ਆ ਜਿਹੜਾ ਜੱਸਲ ਸਾਹਿਬ ਦਾ ਮੈਸੇਜ ਆ ਗਿਆ ਸੀਗਾ, ਪਰ 3 ਅਕਤੂਬਰ ਵਾਲਾ ਸ਼ੋਅ ਜਿਹੜਾ ਗਲਫ ਵਾਲਾ ਆ ਜਿਹੜਾ ਉਹਨਾਂ ਨੂੰ ਮਜਬੂਰੀ ਬਸ ਹੈ ਜਿਹੜਾ ਕੈਂਸਲ ਕਰਨਾ ਪੈ ਰਿਹਾ ਤੇ ਉਹਨਾਂ ਨੇ ਸਾਰਿਆਂ ਤੋਂ ਇਸ ਗੱਲ ਦੀ ਮਾਫ਼ੀ ਮੰਗੀ ਤੇ ਜਿਨ੍ਹਾਂ ਨੇ ਟਿਕਟਾਂ ਲਈਆਂ ਹੋਈਆਂ ਤੇ ਉਹਨਾਂ ਦੀ ਸਾਰਿਆਂ ਦੇ ਜਿਹੜੇ ਪੈਸੇ ਆ ਜਿਹੜੇ ਉਹਨਾਂ ਨੇ ਰੀਫੰਡ, ਉਹਨਾਂ ਨੇ ਕਿਹਾ ਵੀ 1-2 ਵੀਕ ਦੇ ਵਿੱਚ ਸਾਰਿਆਂ ਦੇ ਹੀ ਪੈਸੇ ਰੀਫੰਡ ਕਰ ਦਿੱਤੇ ਜਾਣਗੇ। ਸੋ ਦੋਸਤੋ ਮੇਰਾ ਨੰਬਰ 416-917-7763-416-917-7763 ਤੇ ਸਾਨੂੰ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਵੀ ਹੈ ਜਿਹੜਾ ਸਾਡੇ ਨਾਲ ਜੁੜ ਸਕਦੇ ਹੋ। ਗੁਰਦੇਵ ਭਾਜੀ ਪਲੀਜ਼।
2: ਹਾਂਜੀ, ਜੇ ਤੁਸੀਂ ਕੋਈ ਵੀ ਇੰਸ਼ੋਰੈਂਸ ਬਾਬਤ ਜਾਣਕਾਰੀ ਲੈਣੀ ਆ, ਆਪਣੇ ਕੋਈ ਲਾਈਫ ਪਲਾਨ ਰਿਵਿਊ ਕਰਾਉਣੇ ਆ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-800-4523 ਦੇ ਉੱਤੇ। ਕੋਈ ਵੀ ਤੁਸੀਂ ਆਪਣਾ ਟੈਕਸ ਫਰੀ ਅਕਾਊਂਟ ਖੁਲਾਉਣਾ ਤਾਂ ਵੀ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੁਪਰਵਿਜ਼ਰ ਟਰੈਵਲ ਵਿਜ਼ਟਰ ਕ੍ਰਿਟੀਕਲ ਇਲਨੈਸ ਜਾਂ ਡਿਸਬਿਲਟੀ ਪਲਾਨ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰੋ 416-800-4523।
0: ਜੀ ਬਿਲਕੁਲ ਜੀ ਭਾਜੀ, ਹੁਣ ਹੀ ਆ ਜਿਹੜਾ ਇਹਨਾਂ ਨੇ ਮੈਨੂੰ ਇੱਕ ਸਿਨੈਰੀਓ ਦੱਸਿਆ, ਇਹਨਾਂ ਨੇ ਕਿਸੇ ਦੀ 8 ਸਾਲ ਪਹਿਲਾਂ ਇੰਸ਼ੋਰੈਂਸ ਕਰਾਈ ਸੀ, ਲਾਈਫ ਕਰਾਈ ਸੀ ਭਾਜੀ,
2: ਲਾਈਫ ਕਰਾਈ, ਉਹਨਾਂ ਦੇ ਬੱਚਿਆਂ ਦੀ RESP ਕੀਤੀ ਸੀ ਤੇ ਹਸਬੰਡ ਵਾਈਫ ਦੋ ਆਏ ਤੇ ਉਹਨਾਂ ਨੇ ਆਪਣੀ ਲਾਈਫ ਪਲਾਨ ਕਰਾਇਓ ਨਹੀਂ ਸੀ। ਫਿਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਤੁਹਾਡੇ ਆਪਣੀ ਕਵਰੇਜ ਕੀ ਆ, ਕਹਿੰਦੇ ਸਾਡੇ ਕੋਲ ਕੁਛ ਨਹੀਂ ਹੈਗਾ। ਫਿਰ ਉਹਨਾਂ ਦੀ ਉਦੋਂ ਮੈਂ ਦੋਨਾਂ ਜਣਿਆਂ ਦੀ ਲਾਈਫ ਪਲਾਨ ਦੀ ਕਵਰੇਜ ਟਰਮ ਪਲਾਨ ਕੀਤੀ। ਥੋੜੇ ਚਿਰ ਬਾਅਦ ਉਹਨਾਂ ਚੋਂ ਕੋਲੋ ਜਾਣਾ ਆਪਾਂ ਸਾਰਿਆਂ ਨੇ, ਇੱਕ ਪਰਸਨ ਮਿਸਿੰਗ ਹੋ ਗਿਆ ਤੇ ਉਹ ਜਿਹੜਾ ਉਹਨਾਂ ਦੀ ਕਵਰੇਜ ਕੀਤੀ ਸੀ ਫਾਈਨੈਂਸ਼ੀਅਲ ਸੀ, ਉਹਨਾਂ ਦੀ ਵਾਈਫ ਜਿਹੜੀ ਉਹਨਾਂ ਨੂੰ ਬੜੀ ਸਪੋਰਟ ਰਹੀ, ਉਹਨਾਂ ਨੇ ਥੈਂਕ ਯੂ ਮੇਰਾ ਕੀਤਾ ਭਾਜੀ, ਤੁਸੀਂ ਸਾਨੂੰ ਉਦੋਂ ਐਡਵਾਈਸ ਦਿੱਤੀ ਤੇ ਉਹ ਹੁਣ ਸਾਡੇ ਕੰਮ ਆਉਂਦੀ ਪਈ ਆ। ਚਲੋ ਜਿਹੜਾ ਪਰਸਨ ਆ ਉਹਨੂੰ ਆਪਾਂ ਮੋੜ ਕੇ ਨਹੀਂ ਲਿਆ ਸਕਦੇ, ਉਹਦੀ ਆਪਣੀ ਜਗ੍ਹਾ ਇੰਪੋਰਟੈਂਸ ਆ, ਪਰ ਫਾਈਨੈਂਸ਼ੀਅਲ ਵਾਰਡਨ ਤੋਂ ਬਚ ਗਏ। ਇਸ ਕਰਕੇ ਮੈਂ ਇਹੀ ਕਹਿੰਦਾ ਵੀ ਟਰਮ ਪਲਾਨ ਜ਼ਰੂਰ ਕਰਨਾ ਚਾਹੀਦਾ, ਕੋਈ ਵੀ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰੋ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰੋਂ ਪੈਰ ਪਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ, ਵੈਲਕਮ ਕਰਦੇ ਤੁਹਾਡਾ 530 AM ਡਾਇਲ 'ਤੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੰਡੇ ਟੂ ਫਰਾਈਡੇ ਹੋਈਦਾ ਤੁਹਾਡਾ ਆਪਣਾ ਹੀ ਇੱਕ ਮੀਡੀਆ ਹੱਬ ਵਿਰਾਸਤ TV ਅਤੇ ਵਿਰਾਸਤ ਰੇਡੀਓ। ਵਿਰਾਸਤ TV 'ਤੇ ਸਾਨੂੰ ਬਿਲਕੁਲ ਤੁਸੀਂ ਲਾਈਵ ਦੇਖ ਸਕਦੇ ਹੋ। ਜੀ ਆਇਆਂ ਨੂੰ ਸਟੂਡੀਓ ਦੇ ਨੰਬਰ 416-816-1515-416-8371-1515 ਸਾਡੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਵਾਸਤੇ। ਸ਼ੰਮੀ ਪੱਠਲ ਜੀ ਬਹੁਤ ਵਧੀਆ ਪ੍ਰੋਗਰਾਮ ਕਰਕੇ ਗਏ ਹਨ, ਹੁਣ ਸਾਡੀ ਵਾਰੀ ਆ ਗਈ ਆ। ਲੋਕਲ ਕੈਨੇਡੀਅਨ ਨਿਊਜ਼ ਦੀ ਹੀ ਗੱਲਬਾਤ ਕਰਾਂਗੇ, ਕੀ ਕੁਝ ਹੋ ਰਿਹਾ ਅਤੇ ਕਾਫੀ ਸਾਰੀਆਂ ਟਿਕਟਾਂ ਮਿਲ ਰਹੀਆਂ ਹਨ ਬਰੈਂਪਟਨ ਦੇ ਵਿੱਚ। ਆਇਆ ਪਿਆ ਬਰੈਂਪਟਨ, ਕੀ ਕਰੀਏ, ਜੋ ਹੈਗਾ ਉਹੀ ਪੇਸ਼ ਕਰਨਾ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਸ਼ੁੱਕਰਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 25 ਤਰੀਕ ਹੈਗੀ ਆ। ਠੰਡਾ ਠੰਡਾ ਮੌਸਮ ਹੈਗਾ, 8 ਡਿਗਰੀ ਟੈਂਪਰੇਚਰ ਚੱਲ ਰਿਹਾ ਅਤੇ ਫੀਲਸ ਲਾਈਕ 6, ਠੰਡ ਹੋਣ ਲੱਗ ਪਈ ਹੈਗੀ। 21 ਡਿਗਰੀ ਤੱਕ ਪਹੁੰਚ ਜਾਵੇਗਾ, ਸੈਚਰਡੇ 23 ਅਤੇ ਸੰਡੇ 23 ਡਿਗਰੀ ਟੈਂਪਰੇਚਰ। ਆਉਣ ਵਾਲੇ 4-5 ਦਿਨ ਬਹੁਤ ਵਧੀਆ ਹਨ, ਇੰਜੋਏ ਕਰਿਓ। ਫਾਲ ਸ਼ੁਰੂ ਹੋ ਗਈ ਆ ਅਤੇ ਨੌਰਥ ਵੱਲ ਜਾ ਕੇ ਨਾ ਪੱਤਿਆਂ ਦੇ ਰੰਗ ਬਦਲਦੇ ਦੇਖਿਓ, ਇਟਸ ਅਮੇਜ਼ਿੰਗ। ਬਹੁਤ ਕੁਛ ਲੈ ਕੇ ਆਉਣਾ ਤੁਹਾਡੇ ਵਾਸਤੇ, ਗੱਲਾਂ ਬਹੁਤ ਸਾਰੀਆਂ ਕਰਨੀਆਂ, ਤੁਸੀਂ ਵੀ ਸਾਡੇ ਨਾਲ ਗੱਲਾਂ ਬਹੁਤ ਸਾਰੀਆਂ ਕਰਨੀਆਂ। ਅਵੀ ਧਾਲੀਵਾਲ ਜੀ ਕੱਲ੍ਹ ਆਏ ਸੀ, ਕਾਫੀ ਸਾਰੀ ਜਾਣਕਾਰੀ ਛੱਡ ਗਏ। ਅਸੀਂ ਬਹੁਤ ਦੇਰ ਪਹਿਲਾਂ ਕਹਿੰਦੇ ਆ ਰਹੇ ਸੀ ਪੈਸੇ ਮੁੱਕ ਗਏ ਸਿਟੀ ਦੇ ਵਿੱਚ, ਕਿੱਦਾਂ ਇਕੱਠੇ ਕਰਨੇ, ਤੁਹਾਡੇ ਕੋਲ ਇਕੱਠੇ ਕਰਨੇ ਆ। ਸੋ ਬਹੁਤ ਸਾਰੀਆਂ ਪਾਰਕਿੰਗ ਟਿਕਟ ਦਿੱਤੀਆਂ ਗਈਆਂ ਬਰੈਂਪਟਨ ਦੇ ਵਿੱਚ। ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਥੋੜ੍ਹੇ ਠਹਿਰ ਕੇ, 10 ਮਿੰਟ ਬਾਅਦ ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣਗੇ ਤੁਹਾਡੇ ਵਾਸਤੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV। ਲਓ ਜੀ ਮੈਂ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ।
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, TV ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ TV ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚਲ ਕੇ ਰਹੇ ਆ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: समोसा एंड स्वीट फैक्ट्री जिथे भाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165
1: और रॉकी तू अपनी इंश्योरेंस किस तो करवांदा यार।
2: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार नंबर ता दही मोना जी दा।
2: हां जी तुसी भी नोट करो इंश्योरेंस कोई भी होवे
3: इंश्योरेंस फॉर यू दी मोना मेंगी जी
2: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
3: याद रखो मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
7: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
8: ਤੁਸੀਂ ਹੋ ਜੇ AZ driver, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनी सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
7: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar dene GTA, Midwest, Montreal te North America de vich. Stargate Logistics, aaj hi call karo 905-564-9292 905-564-9292।
8: ओ जी हुण तुसी भी देर ना लगाओ, ग्रीन वैली सुपरमार्केट आओ, सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 McQueen
9: ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਬੜੀ ਜਲਦੀ ਆਪਾਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਨੀ ਆ, ਫਿਰ ਆਪਾਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ, ਖਬਰਾਂ ਲੈ ਕੇ ਆਣਗੇ ਤੁਹਾਡੇ ਵਾਸਤੇ ਤੇ ਮੋਨਾ ਮਹਿੰਗੀ ਸਾਡਾ ਲਾਈਨ ਨਾਲ ਜੁੜੇ ਹੋਏ ਹਨ, ਏਅਰ ਤੇ ਹਨ। ਮੋਨਾ ਜੀ ਸਤਿ ਸ੍ਰੀ ਅਕਾਲ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ।
10: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
9: ਵੈਰੀ ਗੁੱਡ ਮਾਰਨਿੰਗ, ਇਟਸ ਫਰਾਈਡੇ। ਫੋਟੋ ਵਿੱਚ ਤੁਸੀਂ ਦੋ ਜਣੇ ਹੁੰਦੇ ਆ, ਉੱਠ ਕੇ ਸਵੇਰੇ ਸਵੇਰੇ ਕੰਮ ਤੁਸੀਂ ਹੀ ਕਰਦੇ ਹੁੰਦੇ ਆ, ਤੇ ਜਿਹੜਾ ਨਾਮ ਕੰਮ ਕਰਨਾ ਚਾਹੀਦਾ, ਬੜੀ ਮਿਹਨਤ ਕਰਦੇ ਹੋ, ਇੱਕ ਐਸੀ ਬਿਜ਼ਨਸ ਕਰਦੇ ਹੋ ਜਿਹਦੇ ਵਿੱਚ ਲੋਕਾਂ ਦਾ ਫਾਇਦਾ ਹੁੰਦਾ। ਫਾਇਦਾ ਦਾ ਮਤਲਬ ਇੱਕ ਕੰਮ ਆ ਜਾਂਦਾ, ਪੈਸਾ ਜਦੋਂ ਲੋੜ ਪੈਂਦੀ ਹੈ, ਐਸਾ ਪ੍ਰੋਟੈਕਸ਼ਨ ਪਲੱਸ ਸੇਵਿੰਗ ਵੀ ਹੈਗੀ ਆ। ਮੈਂ ਦੱਸ ਦੇਵਾਂ ਜੋ ਵੱਖ ਵੱਖ ਪੈਕੇਜਸ ਹੁੰਦੇ ਹਨ ਇੰਸ਼ੋਰੈਂਸ ਦੇ, ਤੁਹਾਡੇ ਵਾਸਤੇ ਕਿਹੜਾ ਪੈਕੇਜ ਫਿੱਟ ਹੁੰਦਾ, ਸੱਦ ਲਿਆ ਕਰੋ ਵੀਕਐਂਡ ਦੇ ਉੱਪਰ, ਇਹ ਤਾਂ ਚਾਹ ਵੀ ਨਹੀਂ ਪੀਂਦੇ, ਪਾਣੀ ਪੀ ਕੇ ਕੰਮ ਕਰਕੇ ਚਲੇ ਜਾਂਦੇ ਹਨ। ਅਤੇ ਤੁਸੀਂ ਜ਼ਰੂਰ ਇੰਸ਼ੋਰੈਂਸ ਦਾ ਫਾਇਦਾ, ਫਾਇਦਾ ਮਤਲਬ ਇਸ ਜਿੱਥੇ ਬਿਜ਼ਨਸ ਤੁਸੀਂ ਕਰਦੇ ਹੋ ਲੋਕਾਂ ਨੂੰ ਫਾਇਦਾ ਮਿਲਦਾ ਇਹ ਇੰਸ਼ੋਰੈਂਸ ਲੈ ਕੇ, ਛੋਟੀ ਲੈਣੀ ਹੋਵੇ ਵੱਡੀ ਲੈਣੀ ਹੋਵੇ ਡਿਪੈਂਡ ਕਰਦਾ ਕਿੰਨਾ ਕੁ ਬਜਟ ਤੁਹਾਡਾ ਹੈਗਾ। ਸੋ ਅੱਜ ਕਿਸ ਵਿਸ਼ੇ 'ਤੇ ਗੱਲਬਾਤ ਕਰਨੀ ਆ ਅਤੇ ਆਪਾਂ ਸ਼ੁਰੂਆਤ ਕਰਦੇ ਹਾਂ।
10: ਬਿਲਕੁਲ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਫੋਟੋ ਡੈਫੀਨੇਟਲੀ ਪਹਿਲਾਂ ਤਾਂ ਉਸ ਤੋਂ ਹੀ ਸ਼ੁਰੂ ਕਰਦੀ ਹੈਗੀ ਹਾਂ, ਕਿਉਂਕਿ ਰੀਸੈਂਟਲੀ ਦੋ ਕਾਨਫਰੰਸਿਸ ਦੇ ਵਿੱਚ ਐਲੀਜੀਬਲ ਹੋਈ ਸੀਗੀ। ਐਲੀਜੀਬਲ ਦਾ ਇਹ ਮਤਲਬ ਹੋ ਜਾਂਦਾ ਹੈਗਾ ਕਿਉਂਕਿ ਜਿੰਨਾ ਵੀ ਆਪਾਂ ਹਾਰਡ ਵਰਕ ਕਰਦੇ ਹੈਗੇ ਹਾਂ, ਡੈਡੀਕੇਸ਼ਨ ਤੇ ਹੁੰਦੀਆਂ ਨੇ ਆਪਣੀਆਂ, ਇੰਨੇ ਸਾਲਾਂ ਦਾ ਐਕਸਪੀਰੀਅੰਸ ਹੁੰਦਾ ਹੈਗਾ, ਉਹੀ ਰੀਜ਼ਨ ਹੈਗਾ ਜਿਹਦੇ ਕਰਕੇ ਆਪਾਂ ਕਾਨਫਰੰਸਿਸ ਦੇ ਵਿੱਚ ਐਲੀਜੀਬਲ ਹੁੰਦੇ ਹੋ। ਐਂਡ ਉਸ ਦੇ ਵਿੱਚ ਸਭ ਨਾਲੋਂ ਵੱਡਾ ਰੀਜ਼ਨ ਹੁੰਦੇ ਹੈਗੇ ਆ ਤੁਸੀਂ ਸਾਰੇ ਜਾਣੇ ਆਪਣੇ ਜਿੰਨੇ ਵੀ ਲਿਸਨਰਸ ਹੈ, ਕਲਾਇੰਟਸ ਹੈ, ਤੁਸੀਂ ਹੈਗੇ ਹੋ ਬਲਜਿੰਦਰ ਜੀ, ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਇਹ ਕਾਨਫਰੰਸਿਸ ਦੇ ਵਿੱਚ ਅਸੀਂ ਐਲੀਜੀਬਲ ਹੋ ਪਾਉਂਦੇ ਹੈਗੇ ਹਾਂ। ਜਿਹੜੇ ਵੀ ਅਵਾਰਡਸ ਮਿਲਦੇ ਨੇ, ਟਰੋਫੀਸ ਮਿਲਦੀਆਂ ਨੇ, ਤੋ ਸੋ ਤੁਹਾਡੇ ਸਾਰਿਆਂ ਦੀ ਸਪੋਰਟ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਇਹ ਪੋਸੀਬਲ ਹੋ ਪਾਉਂਦਾ ਹੈਗਾ। ਸੋ ਸਭ ਨਾਲੋਂ ਪਹਿਲਾਂ ਤਾਂ ਤੁਹਾਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ, ਸਾਰੇ ਹੀ ਕਲਾਇੰਟਸ ਨੂੰ ਥੈਂਕ ਯੂ ਸੋ ਮਚ ਜੀ, ਸਾਡੇ ਮੇਰੇ ਵੱਲੋਂ ਤੇ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ, ਕਿਉਂਕਿ ਇੰਨੇ ਸਾਲਾਂ ਦੀ ਜਿਹੜੀ ਸਪੋਰਟ ਹੈਗੀ ਹੈ ਇਸੇ ਤਰੀਕੇ ਦੇ ਨਾਲ ਬਣੀ ਰਹੇ, ਪਰਮਾਤਮਾ ਦੇ ਅੱਗੇ ਹੀ ਹੱਥ ਜੋੜਦੇ ਹੁੰਦੇ ਹਾਂ ਅਸੀਂ।
9: ਤੁਹਾਡੀ ਹਾਰਡ ਮਿਹਨਤ ਦੀ ਤੇ ਲੋਕਾਂ ਨੂੰ ਵਧੀਆ ਸਰਵਿਸ ਦੇਣ ਦੀ ਤਾਂ ਹੀ ਅਵਾਰਡ ਮਿਲਦੇ, ਤਾਂ ਹੀ ਵੱਖ ਵੱਖ ਤੁਸੀਂ ਇਸ ਇਹਨਾਂ ਇਵੈਂਟਾਂ ਤੇ ਜਾਂਦੇ ਹੋ, ਤੁਸੀਂ ਵਧਾਈ ਦੇ ਪਾਤਰ ਹੋ।
10: ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਐਂਡ ਦੂਜੀ ਚੀਜ਼ ਇੱਕ ਮੈਂ ਬਲਜਿੰਦਰ ਜੀ ਜ਼ਰੂਰ ਕਹਿਣਾ ਚਾਹੂੰਗੀ ਕਿ ਜਿੱਦਾਂ ਕਿ ਅਸੀਂ ਅਕਸਰ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਇਨਵੈਸਟਮੈਂਟ ਦੀ ਗੱਲ ਕਰਦੇ ਹੁੰਦੇ ਹਾਂ, ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਲਿਸਨਰਸ ਦੇ ਲਈ, ਜਦੋਂ ਵੀ ਤੁਸੀਂ ਇਹ ਕੋਈ ਵੀ ਪਾਲਿਸੀ ਕਰਵਾਉਂਦੇ ਹੋ, ਜਦੋਂ ਕੋਈ ਵੀ ਇਨਵੈਸਟਮੈਂਟ ਕਰਵਾਉਣ ਦੇ ਬਾਰੇ ਸੋਚਦੇ ਹੈਗੇ ਹੋ, ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ, ਜਿਹੜੇ ਵੀ ਐਡਵਾਈਜ਼ਰ ਦੇ ਨਾਲ ਡੀਲ ਕਰਦੇ ਹੈਗੇ ਹੋ, ਓਬਵੀਅਸਲੀ ਇਹ ਨੋਟ ਓਨਲੀ ਕਿ ਪਾਲਿਸੀ ਕਰਵਾਉਣੀ ਹੁੰਦੀ ਹੈ, ਪਾਲਿਸੀ ਕਰਵਾਉਣ ਤੋਂ ਬਾਅਦ ਇੱਕ ਨਵਾਂ ਰਿਲੇਸ਼ਨ ਸ਼ੁਰੂ ਹੁੰਦਾ ਹੈਗਾ ਕਲਾਇੰਟ ਦੇ ਨਾਲ, ਕਲਾਇੰਟ ਐਂਡ ਐਡਵਾਈਜ਼ਰ ਦਾ। ਰੀਜ਼ਨ ਕੀ ਹੁੰਦਾ ਕਿ ਬਹੁਤ ਵਾਰ ਪਾਲਿਸੀ ਦੇ ਰਿਲੇਟਿਡ ਸਰਵਿਸਿਜ਼ ਚਾਹੀਦੀਆਂ ਹੁੰਦੀਆਂ ਨੇ, ਕਦੇ ਵੀ ਕੋਈ ਤੁਸੀਂ ਬੈਂਕਿੰਗ ਡਿਟੇਲਸ ਚੇਂਜ ਕਰਨੀ ਹੈ, ਅੱਜ ਟਰਮ ਇੰਸ਼ੋਰੈਂਸ ਕਰਵਾਈ ਹੈ, ਕੱਲ੍ਹ ਉਹਨੂੰ ਪਰਮਾਨੈਂਟ ਦੇ ਵਿੱਚ ਲੈ ਕੇ ਜਾਣਾ, ਕਦੇ ਮਨੀ ਬੈਕ ਦੇ ਵਿੱਚ ਲੈ ਕੇ ਜਾਣਾ, ਕਦੇ ਉਹਦੇ ਵਿੱਚ ਕੋਈ ਨਾ ਕੋਈ ਮੋਡੀਫਿਕੇਸ਼ਨ ਕਰਨੀਆਂ ਹੈਗੀਆਂ, ਡੈਫੀਨੇਟਲੀ ਇੱਕ ਏਦਾਂ ਦਾ ਐਡਵਾਈਜ਼ਰ ਚੂਜ਼ ਕਰਿਆ ਕਰੋ ਜਿਹਦੇ ਕੋਲ ਇੱਕ ਪ੍ਰੋਪਰ ਐਕਸਪੀਰੀਅੰਸ ਹੋਵੇ, ਫੁੱਲ ਟਾਈਮ ਇਸ ਕੰਮ ਦੇ ਵਿੱਚ ਹੋਵੇ। ਜ਼ਰੂਰ ਦੇਖਿਆ ਕਰੋ ਕਿ ਉਹਦੇ ਵਿੱਚ ਕੋਲ ਕੀ ਡੈਜ਼ਿਗਨੇਸ਼ਨ ਹੈਗੀਆਂ ਨੇ, ਕਿਉਂਕਿ ਮੈਂ ਕਾਫੀ ਵਾਰ ਏਦਾਂ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਜਿਹਨਾਂ ਨੇ ਕਦੇ ਪਾਲਿਸੀ ਕਰਵਾਈ ਸੀਗੀ, ਉਸ ਤੋਂ ਬਾਅਦ ਪਤਾ ਹੀ ਨਹੀਂ ਐਡਵਾਈਜ਼ਰ ਦੇ ਨਾਲ ਕੋਈ ਪਤਾ ਸਤਾ ਹੀ ਨਹੀਂ ਹੈਗਾ ਕਿ ਕਿੱਦਾਂ ਕਿੱਥੇ ਹੈਗੇ ਆ ਐਡਵਾਈਜ਼ਰ। ਸੋ ਉਸ ਟਾਈਮ ਤੇ ਬਹੁਤ ਹੀ ਦੁੱਖ ਵੀ ਲੱਗਦਾ ਹੈਗਾ ਕਿ ਜਦੋਂ ਉਹਨਾਂ ਨੂੰ ਸਰਵਿਸ ਦੇ ਲਈ ਉਸ ਟਾਈਮ ਤੇ ਕਹਿ ਲਓ ਕਿ ਕੰਪਰੋਮਾਈਜ਼ ਕਰਨਾ ਪੈਂਦਾ ਕਿ ਅਸੀਂ ਕਾਲ ਕਰੀ ਜਾ ਰਹੇ ਸੀਗੇ ਤੇ ਕੋਈ ਚੱਕ ਨਹੀਂ ਰਿਹਾ ਫੋਨ ਜਾਂ ਕਿੱਦਾਂ। ਸੋ ਇੱਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਉਸ ਟਾਈਮ ਤੇ ਤੁਸੀਂ ਬਚ ਸਕਦੇ ਹੁੰਦੇ ਹੈਗੇ ਹੋ ਜੇ ਤੁਸੀਂ ਇੱਕ ਪਹਿਲਾਂ ਹੀ ਰਾਈਟ ਐਡਵਾਈਜ਼ਰ ਚੂਜ਼ ਕੀਤਾ ਹੋਵੇ। ਸੋ ਇਹਦੇ ਵਿੱਚ ਦੋਨੇ ਚੀਜ਼ਾਂ ਆ ਜਾਂਦੀਆਂ ਨੇ। ਜੇ ਮੈਂ ਹੁਣ ਜਸਟ ਆਪਣੀ ਹੀ ਗੱਲ ਕਰਾਂ ਕਿ ਇੱਕ ਮੇਰਾ ਐਕਸਪੀਰੀਅੰਸ 18 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਇਸੇ ਫੀਲਡ ਦੇ ਵਿੱਚ, ਦੂਜੀ ਚੀਜ਼ ਮੇਰੀ ਡੈਜ਼ਿਗਨੇਸ਼ਨ ਦੀ ਜੇ ਗੱਲ ਕਰੀਏ ਕਿ ਮੈਂ ਇਸ ਟਾਈਮ ਤੇ ਨੋਟ ਓਨਲੀ ਕਿ LLQP ਦੇ ਵਿੱਚ ਨਾਲ ਦੀ ਨਾਲ CHS ਤੇ CLU ਜਿਹੜੀਆਂ ਡੈਜ਼ਿਗਨੇਸ਼ਨ ਹੈਗੀਆਂ ਉਹ ਵੀ ਨਾਲ ਅਚੀਵ ਕੀਤੀਆਂ ਹੋਈਆਂ ਨੇ, ਜਿਹਦੇ ਨਾਲ ਕਿ ਇਹ ਬੈਨੀਫਿਟ ਹੋ ਜਾਂਦਾ ਸਾਡੇ ਕਲਾਇੰਟਸ ਨੂੰ, ਕਿਉਂਕਿ ਐਕਸਪੀਰੀਅੰਸ ਦੇ ਨਾਲ ਨਾਲ ਪੜ੍ਹਾਈ ਜਿਹੜੀ ਕੀਤੀ ਹੋਈ ਹੁੰਦੀ ਹੈਗੀ, ਡੈਜ਼ਿਗਨੇਸ਼ਨ ਜਿਹੜੀਆਂ ਹੁੰਦੀਆਂ ਨੇ ਉਹਦੇ ਨਾਲ ਤੁਹਾਨੂੰ ਐਕਸਟਰਾ ਸਪੋਰਟ, ਐਕਸਟਰਾ ਹੈਲਪ ਮਿਲਦੀ ਹੈਗੀ ਹੈ ਕਿ ਕਿਹੜੀ ਪਾਲਿਸੀ, ਕਿਹੜੀ ਸਟੇਟ ਪਲੈਨਿੰਗ, ਕਿਹੜੀ ਫਾਈਨੈਂਸ਼ੀਅਲ ਪਲੈਨਿੰਗ ਤੁਹਾਡੇ ਪੋਰਟਫੋਲੀਓ ਦੇ ਲਈ ਸੂਟੇਬਲ ਹੈਗੀ ਹੈ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਕਿ ਜੇ ਈਵਨ ਕਿ ਤੁਹਾਡੀਆਂ ਪਾਲਿਸੀਜ਼ ਇਸ ਟਾਈਮ ਚੱਲ ਵੀ ਰਹੀਆਂ ਨੇ, ਜ਼ਰੂਰ ਉਹਨਾਂ ਨੂੰ ਟਾਈਮ ਬਾਏ ਟਾਈਮ ਰਿਵਿਊ ਜ਼ਰੂਰ ਕਰਿਆ ਕਰੋ। ਕਾਫੀ ਵਾਰ ਅਸੀਂ ਰਿਵਿਊ ਪਾਲਿਸੀਜ਼ ਦੀ ਗੱਲ ਕਰਦੇ ਹੈਗੇ ਹਾਂ, ਰਿਵਿਊ ਦਾ ਮਤਲਬ ਇਹ ਹੁੰਦਾ ਕਿ ਇੱਕ ਵਾਰ ਦੇਖ ਕੇ ਪਾਲਿਸੀ ਨੂੰ, ਜ਼ਰੂਰ ਜੇ ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਜਾਂ ਕੋਈ ਤੁਹਾਡੀ ਆਪਣੀ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ, ਅਦਰਵਾਈਜ਼ ਇਹ ਨਹੀਂ ਹੈਗਾ ਕਿ ਉਹਦੇ ਵਿੱਚ ਕੋਈ ਉਹਨੂੰ ਕੈਂਸਲ ਕੀਤਾ ਜਾਊਗਾ ਜਾਂ ਉਹਦੇ ਵਿੱਚ ਕੋਈ ਚੇਂਜਿਸ ਜ਼ਰੂਰ ਹੀ ਕੀਤੀਆਂ ਜਾਊਗੀਆਂ। ਜੇ ਤੁਹਾਡੀ ਪਾਲਿਸੀ ਬਿਲਕੁਲ ਠੀਕ ਹੈ, ਇਨਫੋਰਮੇਸ਼ਨ ਅਪਡੇਟਿਡ ਹੈਗੀਆਂ ਨੇ, ਤਾਂ ਡੈਫੀਨੇਟਲੀ ਇੱਕ ਸੈਟਿਸਫੈਕਸ਼ਨ ਹੁੰਦੀ ਹੈਗੀ ਹੈ ਕਿ ਜੋ ਵੀ ਪਾਲਿਸੀਜ਼ ਕਰਵਾਈਆਂ ਨੇ ਫਿਊਚਰ ਦੇ ਵਿੱਚ, ਰੱਬ ਨਾ ਕਰੇ ਕੋਈ ਵੀ ਮਿਸਹੈਪ ਹੁੰਦਾ ਤਾਂ ਉਸ ਟਾਈਮ ਤੇ ਫੈਮਿਲੀ ਨੂੰ ਈਜ਼ੀਲੀ ਸਾਰਾ ਕੁਛ ਮਿਲ ਸਕੂਗਾ ਜੋ ਵੀ ਬੈਨੀਫਿਟ ਲਿੱਤਾ ਹੋਇਆ ਸੀਗਾ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜ਼ਰੂਰ ਮੈਨੂੰ ਕਾਲ ਕਰ ਸਕਦੇ ਜੀ ਐਟ 416-5091509। ਈਵਨ ਕਿ ਜੇ ਅਸੀਂ ਇਸ ਟਾਈਮ ਤੇ ਗੱਲ ਕਰੀਏ ਕਿ ਕਿਹੜੇ ਵਿਸ਼ੇ ਤੇ ਗੱਲ ਕਰਨੀ ਹੈਗੀ ਹੈ, ਡੈਫੀਨੇਟਲੀ ਇਸ ਟਾਈਮ ਤੇ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਜ਼ਰੂਰ ਗੱਲ ਕਰਨਾ ਚਾਹੂੰਗੀ ਬਲਜਿੰਦਰ ਜੀ, ਕਿਉਂਕਿ ਕਾਫੀ ਵਾਰ ਮੈਨੂੰ ਮੇਰੇ ਆਪਣੇ ਲਿਸਨਰਸ ਆਪਣੇ ਕਲਾਇੰਟਸ ਵੀ ਕਹਿੰਦੇ ਹੁੰਦੇ ਨੇ ਕਿ ਤੁਸੀਂ ਲਿਵਿੰਗ ਬੈਨੀਫਿਟਸ ਤੇ ਬਹੁਤ ਜ਼ਿਆਦਾ ਜ਼ੋਰ ਪਾਉਂਦੇ ਹੈਗੇ ਹੋ, ਕਿਉਂਕਿ ਰੀਜ਼ਨ ਕੀ ਹੁੰਦਾ ਹੈਗਾ ਕਿ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਆਪਣੇ ਲਈ ਆਪਣੀ ਫੈਮਿਲੀ ਦੇ ਲਈ, ਕਿਉਂਕਿ ਉਹਦੇ ਵਿੱਚ ਇੱਕ ਏਦਾਂ ਦਾ ਬੈਨੀਫਿਟ ਹੁੰਦਾ ਹੈ ਕਿ ਜਿਹੜਾ ਫੈਮਿਲੀ ਨੂੰ ਵੀ ਪ੍ਰੋਟੈਕਟ ਕਰਦਾ ਹੈ, ਐਂਡ ਜੇ ਤੁਸੀਂ ਉਹਦੇ ਵਿੱਚ ਮਨੀ ਬੈਕ ਆਪਸ਼ਨਸ ਲਿੱਤੀਆਂ ਨੇ ਤਾਂ ਤੁਹਾਡੇ ਆਪਣੇ ਲਈ ਵੀ ਗਰੋਥ ਮਿਲਦੀ ਹੈ। ਪਰ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਹੈ ਇਸ ਟਾਈਮ ਤੇ ਬਹੁਤ ਹੀ ਛੋਟੀ ਏਜਿਸ ਦੇ ਵਿੱਚ ਅਸੀਂ ਕਲੇਮਸ ਦੇਖ ਰਹੇ ਹੈਗੇ ਹਾਂ। ਰੀਸੈਂਟਲੀ ਇੱਕ ਹੋਰ ਪਰਸਨ ਫੀਮੇਲ 39 ਈਅਰ ਓਲਡ ਜਿਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆਈ ਹੈਗੀ ਹੈ। ਸੋ ਉਹੀ ਜਿਹੜੇ ਰੀਅਲ ਸਿਨੇਰੀਓ ਸਾਡੀ ਲਾਈਫ ਦੇ ਵਿੱਚ ਡੇਲੀ ਬੇਸਿਸ ਤੇ ਮਿਲਦੇ ਨੇ, ਉਸੇ ਕਰਕੇ ਮੈਂ ਹਮੇਸ਼ਾ ਕਹਿੰਦੀ ਹੈਗੀ ਆ ਕਿ ਪਾਲਿਸੀ ਜ਼ਰੂਰ ਰਾਈਟ ਪਾਲਿਸੀ ਚੂਜ਼ ਕਰਿਆ ਕਰੋ। ਜਿੱਦਾਂ ਕਿ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਲੰਬਸਮ ਅਮਾਊਂਟ ਮਿਲਦੀ ਹੈ। ਜੇ 1 ਲੱਖ ਦਾ ਬੈਨੀਫਿਟ ਲਿਆ ਸੀ ਤਾਂ $1,00,000 ਮਿਲ ਜਾਣਾ ਹੈ। ਪਰ ਇੱਕ ਏਦਾਂ ਦੀ ਵੀ ਕੰਪਨੀ ਹੈਗੀ ਹੈ ਜਿਹਦੇ ਵਿੱਚ ਕਿ ਤੁਸੀਂ ਇੱਕੋ ਪਾਲਿਸੀ ਦੇ ਵਿੱਚ 2 ਟਾਈਮਸ ਬੈਨੀਫਿਟ ਲੈ ਸਕਦੇ ਹੁੰਦੇ ਹੋ। ਅੱਜ ਜੇ 1 ਲੱਖ ਦਾ ਕਲੇਮ ਕਰ ਲਿੱਤਾ ਕੈਂਸਰ ਦੀ ਪ੍ਰੋਬਲਮ ਸੀਗੀ, ਤੇ ਜੇ 6 ਮਹੀਨੇ ਸਾਲ ਬਾਅਦ ਕਦੇ ਪਰਸਨ ਨੂੰ ਦੁਬਾਰਾ ਕੋਈ ਪ੍ਰੋਬਲਮ ਆ ਜਾਂਦੀ ਹੈ, ਹਾਰਟ ਦੇ ਰਿਲੇਟਡ ਇਸ਼ੂ ਆ ਜਾਂਦਾ ਹੈ, ਤਾਂ ਉਸ ਟਾਈਮ ਤੇ 50% ਆਫ ਕਵਰੇਜ ਅਮਾਊਂਟ ਦੁਬਾਰਾ ਮਿਲ ਜਾਂਦੀ ਹੈ। ਮਤਲਬ ਇਹ ਹੈ ਕਿ ਪਹਿਲਾਂ ਜੇ 1 ਲੱਖ ਵੀ ਲੈ ਸੀ ਤਾਂ ਦੁਬਾਰਾ ਫਿਰ 50,000 ਮਿਲ ਸਕਦਾ ਹੁੰਦਾ ਹੈ, ਤੇ ਨਾਲ ਦੀ ਨਾਲ ਰਿਟਰਨ ਆਫ ਪ੍ਰੀਮੀਅਮ ਦੀ ਆਪਸ਼ਨ ਵੀ ਅਵੇਲੇਬਲ ਹੈ ਕਿ ਜੇ ਕੁਛ ਵੀ ਨਾ ਹੋਇਆ ਤਾਂ ਸਾਰੇ ਦੇ ਸਾਰੇ ਪ੍ਰੀਮੀਅਮਸ ਤੁਹਾਨੂੰ ਵਾਪਸ ਹੋ ਜਾਣਗੇ ਐਜ਼ ਅ ਸੇਵਿੰਗਸ। ਸੋ ਇਹ ਸੇਵਿੰਗਸ ਦੀ ਤਰ੍ਹਾਂ ਜ਼ਰੂਰ ਆਪਣਾ ਇੱਕ ਸੇਵਿੰਗ ਅਕਾਊਂਟ ਸ਼ੁਰੂ ਕਰੋ ਤਾਂ ਕਿ ਪ੍ਰੋਟੈਕਸ਼ਨ ਤੇ ਸੇਵਿੰਗਸ ਜ਼ਰੂਰ ਹੋ ਸਕੇ। ਕੋਈ ਵੀ ਡਿਟੇਲ ਚਾਹੀਦੀ ਹੈਗੀ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਆਪਣੀ ਇਨਵੈਸਟਮੈਂਟਸ ਕਰਨਾ ਚਾਹੁੰਦੇ ਹੋ, TFSA, RRSP, RESP ਬੱਚਿਆਂ ਦੇ ਬਾਰੇ, FHSA, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ
9: 416-509-1509 ਲੈ ਸਕਦੇ ਹੋ, ਬਹੁਤ ਸਾਰੇ ਪੈਕੇਜ ਅਵੇਲੇਬਲ ਹੁੰਦੇ ਹਨ। ਖਬਰਾਂ ਲੈ ਕੇ ਆਉਣੀਆਂ ਬਾਰੀ ਸਾਹਿਬ ਬਿਲਕੁਲ ਆ ਰਹੇ ਤੁਹਾਡੇ ਵਾਸਤੇ ਖਬਰਾਂ ਲੈ ਕੇ। 73 ਲੋਕੀ ਰਫਲੀ ਰਜਿਸਟਰ ਹਨ ਸਿਟੀ ਆਫ ਬਰੈਂਪਟਨ ਦੀ ਮਿਊਨਸੀਪਲ ਇਲੈਕਸ਼ਨ ਦੇ ਵਿੱਚ, ਅਤੇ ਸਾਰਿਆਂ ਦੀ ਮੰਗ ਪਤਾ ਕਿਹੜੀ ਆ, ਕਹਿੰਦੇ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਮੋਸਟਲੀ ਸਾਰੇ ਮੰਗ ਜਿਹੜੀ ਹੈਗੀ ਆ ਵਿੱਚੋਂ ਜਿਹੜੇ ਪੁਰਾਣੇ ਹਨ ਉਹਨਾਂ ਦਾ ਪਤਾ ਨਹੀਂ ਹੈਗਾ, ਜਿਹੜੇ ਆਲਰੇਡੀ ਇਸ ਸੀਟ ਨੂੰ ਹੋਲਡ ਕਰਕੇ ਬੈਠੇ ਹਨ। 73 ਜਿਹੜੇ ਰਨ ਕਰ ਰਹੇ ਹਨ ਵੈਰੀਅਸ ਪੋਜੀਸ਼ਨ ਵਾਸਤੇ, ਉਹ ਕਹਿੰਦੇ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸਿਟੀ ਆਫ ਸਿਟੀ ਹਾਲ ਦੀ, ਅਤੇ ਕਰਪਸ਼ਨ ਇਜ਼ ਅ ਮੇਜਰ ਇਸ਼ੂ। ਸੱਚੀ ਸੱਚ ਕਰਪਸ਼ਨ ਹੋ ਰਹੀ ਹੈਗੀ ਹੈ ਪਤਾ ਨਹੀਂ, ਪਰ ਇਹ ਦੇਖੋ ਜੀ ਬਾਇਲਾ ਫਾਈਨਸ ਜਿਹੜੇ ਇਸ਼ੂ ਕੀਤੇ ਗਏ ਆ ਬਰੈਂਪਟਨ ਦੇ ਵਿੱਚ 133% ਇਨਕਰੀਜ਼ ਹੋਏ ਆ, $15 million ਸੋ ਫਾਰ ਇਨ 2026। ਸੋ ਫਾਰ ਕਿਹਾ ਹਜੇ ਬਹੁਤ ਟਾਈਮ ਪਿਆ 2026 ਦਾ, ਜੇਕਰ ਦੁਬਾਰਾ ਵਾਪਸ ਆ ਗਏ, ਤੁਹਾਨੂੰ ਪਹਿਲੇ ਗੱਲ ਕਹੀ ਸੀਗੀ ਆ ਸਕਦੇ, ਕਿਉਂ ਨਹੀਂ ਆ ਸਕਦੇ, ਜੇ ਤੁਸੀਂ ਟਿਕਟ ਇਹਨਾਂ ਨੂੰ ਵੋਟ ਪਾਓਗੇ ਦੁਬਾਰਾ ਵੀ ਵਾਪਸ ਆਉਂਦੇ ਤਾਂ ਹੋਰ ਵੱਧ ਪੈਸੇ ਇਕੱਠੇ ਕਰ ਸਕਦੇ ਹੈਗੇ ਆ। ਅਭੀ ਧਾਲੀਵਾਲ ਅਤੇ ਮਾਈਸੈਲਫ ਆ ਪਹਿਲੇ ਕਿਹਾ ਸੀਗਾ ਵੀ ਇਹਨਾਂ ਨੇ ਮਿਲੀਅਨਸ ਆਫ ਡਾਲਰ ਪਾਰਕਿੰਗ ਟਿਕਟ ਵਿੱਚੋਂ ਇਕੱਠੇ ਕਰਨੇ ਆ। ਸੋ ਪਾਰਕਿੰਗ ਟਿਕਟ ਕਹਿੰਦੇ ਬਹੁਤ ਵੱਡਾ ਜਿਹੜਾ ਚੰਕ ਹੈਗਾ ਸਭ ਤੋਂ, ਇਹ ਜਿਹੜੇ ਫਾਈਨ ਇਸ਼ੂ ਗਏ ਹਨ ਇਸ਼ੂ ਕੀਤੇ ਗਏ ਹਨ, ਅਤੇ ਬਾਇਲਾ ਅਫਸਰ ਨੇ ਅਤੇ 1,31,752 ਪਾਰਕਿੰਗ ਟਿਕਟ ਇਸ਼ੂ ਕੀਤੀ ਆ ਪਹਿਲੇ 8 ਮਹੀਨਿਆਂ ਦੇ ਵਿੱਚ, ਕਿਆ ਬਾਤ ਆ। ਪਰ ਕਹਿੰਦੇ ਟਿਕਟਾਂ ਤਾਂ ਵੱਧ ਇਸ਼ੂ ਕੀਤੀਆਂ, ਪਰ ਟਿਕਟਾਂ ਦੀ ਕੰਪਲੇਂਟ ਘਟੀ ਹੋਈ ਸੀ, ਪਰ ਫਿਰ ਵੀ ਟਿਕਟਾਂ ਵੱਧ ਇਸ਼ੂ ਕੀਤੀਆਂ ਤਾਂ ਕੀਤੀਆਂ ਕਿਉਂਕਿ ਪੈਸਾ ਮੁੱਕਿਆ ਹੋਇਆ ਸਿਟੀ ਦੇ ਵਿੱਚ। ਇਹ ਵੀ ਗੱਲ ਹੈਗੀ ਆ, ਤੁਸੀਂ ਸਹੀ ਜਗ੍ਹਾ ਗੱਡੀ ਲਾਓਗੇ ਤਾਂ ਟਿਕਟ ਮਿਲਣੀ ਨਹੀਂ ਹੈਗੀ, ਪਲਾਨਿੰਗ ਸਹੀ ਹੋਵੇ ਸਿਟੀ ਦੀ ਤਾਂ ਗੱਡੀ ਲਾਉਣ ਨੂੰ ਜਗ੍ਹਾ ਵੀ ਹੋ ਸਕਦੀ ਹੈਗੀ ਆ। ਸੋ ਦੋਨੇ ਪਾਸੇ ਕੰਮ ਹਨ। ਸੋ ਲਾਰਾ ਟਿਕਸ ਵਾਲੇ ਇਸ਼ੂ, ਟਿਕਟਾਂ ਮਿਲੀਆਂ ਹਨ, ਪੈਸੇ ਦੇਣੇ ਪੈਣੇ ਹਨ, ਅਤੇ ਸਿਟੀ ਦੇ ਜੇਬ ਵਿੱਚ ਪੈਸੇ ਜਾਣੇ ਆ, ਸਿਟੀ ਦੇ ਯਾਨੀ ਕਿ ਸਿਟੀ ਹਾਲ ਵਿੱਚ ਪੈਸੇ ਜਾਣੇ, ਵਰਤਦੇ ਹੁੰਦੇ ਆ ਵੱਖ ਵੱਖ ਬਿਲਡਿੰਗਾਂ ਖਰੀਦਣ ਵਾਸਤੇ, ਕਿਉਂਕਿ ਕਈ ਵਾਰੀ ਸਸਤੀ ਵੇਚ ਹੋ ਜਾਂਦੀ ਅਤੇ ਮਹਿੰਗੀ ਖਰੀਦਣੀ ਪੈਂਦੀ, ਤਾਂ ਪੈਸਾ ਕਿਸੇ ਪਾਸੇ ਚਾਹੀਦਾ ਨਾ, ਫਿਰ ਉਹ ਪੈਸਾ ਵਰਤਦੇ ਹਨ ਵੱਖ ਵੱਖ ਜਗ੍ਹਾ ਦੇ ਉੱਪਰ। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲ ਲਈ ਖੜੇ ਹਨ ਐਜ਼ ਅ ਕੈਂਡੀਡੇਟ ਬ੍ਰੈਂਪਟਨ ਅਵਾਰਡ 9 and 10 ਦੇ ਵਿੱਚ। ਜਿੱਥੇ ਗੁਰਪ੍ਰੀਤ ਢਿੱਲੋਂ ਸਾਹਮਣੇ ਗੱਲ ਕਰਨੀ ਹੋਵੇ, ਕਾਫੀ ਸਾਰੀ ਇਨਫੋਰਮੇਸ਼ਨ ਇਹਨਾਂ ਤੋਂ ਵੀ ਮਿਲ ਜਾਂਦੀ ਹੈਗੀ ਆ। ਵੱਖ ਵੱਖ ਸੋ ਕਾਲਡ ਜਿਹਨਾਂ ਨੇ ਆਪਣੇ ਫਾਰਮ ਭਰੇ ਹੋਏ ਹਨ ਇਸ ਮਿਊਨਸਿਪਲ ਇਲੈਕਸ਼ਨ ਦੇ ਵਿੱਚ, ਢਿੱਲੋਂ ਸਾਹਿਬ ਨੂੰ ਗੱਲ ਕਰਨੀ ਹੋਵੇ 6478250910। ਅਤੇ ਰਿਪੂ ਦਮਨ ਢਿੱਲੋਂ ਸਾਹਿਬ ਨਾਲ ਗੱਲਬਾਤ ਹੋਈ ਸੀਗੀ, ਇਹ ਵੀ ਸਿਟੀ ਕੌਂਸਲ ਵਾਰਡ 7 and 8 ਦੀ ਸੀਟ ਲੜ ਰਹੇ ਹਨ ਬ੍ਰੈਂਪਟਨ ਦੇ ਵਿੱਚ। ਇਹ ਵੀ ਇਹੀ ਕਹਿੰਦੇ ਹਨ ਕਰਪਸ਼ਨ ਵਗੈਰਾ ਵੀ ਸਟੋਪਡ। 6474602533 ਰਿਪੂ ਦਮਨ ਢਿੱਲੋਂ ਸਾਹਿਬ ਦਾ ਨੰਬਰ ਹੈਗਾ। ਅਤੇ ਆਜ਼ਾਦ ਗੋਇਟ ਬੜੀ ਆਵਾਜ਼ ਉਠਾਉਂਦੇ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਇਹ ਵੀ ਕੌਂਸਲਰ ਦੀ ਸੀਟ ਲੜ ਰਹੇ ਹਨ ਵਾਰਡ 9 and 10 ਦੇ ਵਿੱਚ। ਅਤੇ ਨਾਲ ਦੀ ਨਾਲ ਪ੍ਰਭ ਗਿੱਲ, ਹੀ ਇਜ਼ ਰਨਿੰਗ ਫੋਰ ਅ ਮੇਅਰ, he wants to become a mayor of Brampton, kehnde corruption band kar devange, hospital leke aavange, jehdi promises nahi puriya kitiyan assi kehnde karange, so prab gill ji keh rahe han। lo ji gurbakh singh wale sahib nal line judgi hai ki sirf 30 second mein tuhade lene hai, te khabran hi khabran tuhade vaste leke aavange। ek Volkswagen da electrical battery plant aana siga south western ontario de vich, oh 2 saal delay kiti gayi hai, sade canada vich ta delay hi chaldi hai ki jidhar vi dekho। ਸੋ ਇਹ ਪਲਾਂਟ ਆਉਣਾ ਸਾ, ਕਾਫੀ ਸਾਰੀ ਜੋਬਸ ਹੋਰ ਕ੍ਰੀਏਟ ਹੋਣੀਆਂ ਸੀਗੀਆਂ, ਪਰ ਜਿਹੜਾ ਫੈਡਰਲ ਗਵਰਨਮੈਂਟ ਨੇ $700 ਕਮਿਟ ਕੀਤਾ ਸੀਗਾ ਅਪ ਫਰੰਟ ਕੈਪੀਟਲ ਕੋਸਟ, ਅਤੇ ਫੈਕਟਰੀ ਜਿਹੜੀ ਹੈਗੀ ਆ ਉਹ ਬਣਨੀ ਸੀਗੀ, ਅਤੇ ਡੇਰੀਓ ਨੇ $500 million ਦਿੱਤਾ ਸੀਗਾ, ਅਤੇ ਫੈਕਟਰੀ ਥੋੜ੍ਹੀ ਡਿਲੇਅ ਹੋ ਗਈ ਆ। ਅਤੇ ਅਮੈਰੀਕਨ ਬੋਰਡਰ ਦੇ ਉੱਪਰ ਜੇ ਅਮੈਰੀਕਨ ਬੋਰਡਰ ਆਫਿਸਰ ਹੁੰਦੇ ਨੇ ਕੋਲ ਲੰਬੇ ਸਮੇਂ ਤੋਂ ਟਰੈਵਲ, ਜਿਹੜਾ ਆਪਾਂ ਟਰੈਵਲ ਕਰਕੇ ਜਾਂਦੇ ਆ ਬੋਰਡਰ ਕਰੋਸ ਜਾਂਦੇ ਆ, ਇਲੈਕਟ੍ਰਿਕ ਡਿਵਾਈਸ ਦੀ ਜਾਂਚ ਕਰਦੇ ਵੱਡੇ ਅਧਿਕਾਰ ਹੁੰਦੇ ਹਨ, ਪਰ ਹੁਣ ਇਸ ਤਰ੍ਹਾਂ ਦੀ ਚੈਕਿੰਗ ਪਹਿਲਾਂ ਨਾਲੋਂ ਵੱਧ ਕੀਤੀ ਜਾ ਰਹੀ ਹੈਗੀ ਆ। ਸੋ ਇਹ ਕੋਈ ਵੀ ਨਹੀਂ, ਇਹ ਕੋਈ ਨਵੀਂ ਗੱਲ ਨਹੀਂ ਹੈ। ਅਮਰੀਕੀ ਬਾਰਡਰ ਆਫਿਸਰ ਦੀ ਪਾਲਿਸੀ ਵਿੱਚ ਇਹ ਬਦਲਾਅ ਜਨਵਰੀ 2026 ਤੋਂ ਲਾਗੂ ਹੋਇਆ ਸੀਗਾ। ਸੈਲਫੋਨ ਦੀ ਜਾਂਚ ਦੌਰਾਨ ਆਫਿਸਰ ਕਿਸੇ ਵਿਅਕਤੀ ਦੇ ਸੋਸ਼ਲ ਮੀਡੀਆ ਅਕਾਊਂਟਸ, ਟੈਕਸਟ ਮੈਸੇਜ ਅਤੇ ਈਮੇਲਸ ਦੇਖ ਸਕਦੇ ਹਨ। ਆਫਿਸਰ ਇਹੀ ਜਾਣਕਾਰੀ ਲੱਭ ਸਕਦੇ ਹਨ ਜਿਸ ਨਾਲ ਇਹ ਸ਼ੱਕ ਪੈਦਾ ਹੋਵੇ ਕਿ ਜਿਹੜਾ ਟਰੈਵਲਰ ਅਮਰੀਕਾ ਬਾਰਡਰ ਕਰੋਸ ਕਰ ਰਿਹਾ ਹੈਗਾ ਅਤੇ ਉਹ ਬਾਰਡਰ ਉੱਤੇ ਬੇ ਇਕੱਲੇ ਜਾ ਰਿਹਾ ਹੈਗਾ। ਸੋਸ਼ਲ ਮੀਡੀਆ 'ਚ ਕਾਫੀ ਸਾਰੀ ਇਨਫੋਰਮੇਸ਼ਨ ਲੱਭ ਲੈਂਦੇ ਹਨ। ਸੋ ਇਸ ਵਿੱਚ ਸੋਸ਼ਲ ਮੀਡੀਆ ਦੀ ਜਾਂਚ ਵੀ ਸ਼ਾਮਿਲ ਹੈਗੀ ਆ। ਸੋ ਖਿਆਲ ਰੱਖਿਆ ਕਰੋ ਜਦੋਂ ਤੁਸੀਂ ਬਾਰਡਰ ਕਰੋਸ ਕਰਦੇ ਆ। ਅਤੇ ਇੱਕ ਕੈਨੇਡੀਅਨ ਟਰੱਕ ਡਰਾਈਵਰ ਸੀਗਾ, ਕਾਫੀ ਸਾਰੀ ਉਹਨੂੰ ਜੇਲ੍ਹ ਵੀ ਹੋ ਸਕਦੀ ਹੈਗੀ ਅਤੇ ਫਾਈਨ ਵੀ ਹੋ ਸਕਦਾ ਹੈਗਾ ਆ। ਜਦੋਂ ਆਫਿਸਰ ਨੇ ਪੁੱਛਿਆ ਤੇਰੇ ਨਾਲ ਕੋਈ ਹੈਗਾ, ਕਹਿੰਦਾ ਨੋ ਮੈਂ ਇਕੱਲਾ ਹੀ ਹਾਂ ਅਤੇ ਮੇਰੇ ਨਾਲ ਮੇਰਾ ਰੱਬ ਮੇਰਾ ਸਾਥ ਦਿੰਦਾ ਪਰ ਹੁਣ ਵੀ ਨਹੀਂ ਦਿੱਤਾ। ਸੋ ਐਕਸਰੇ ਵਿੱਚ ਭੇਜਿਆ ਗਿਆ ਅਤੇ ਉਦੋਂ ਸਲੀਪਰ ਦੇ ਇੱਕ ਬੰਦਾ ਲੱਭਿਆ ਅਤੇ 10 ਸਾਲ ਦੀ ਸਜ਼ਾ ਅਤੇ 2.5 ਲੱਖ ਦਾ ਫਾਈਨ ਵੀ ਹੋ ਸਕਦਾ ਹੈਗਾ ਆ। ਲਓ ਜੀ ਗੁਰਮੁਖ ਸਿੰਘ ਬਾਜੀਆ ਸਾਹਿਬ ਦਾ ਵੈਲਕਮ ਕਰਦੇ ਹਾਂ, ਅਤੇ ਅਸੀਂ ਤੁਹਾਡਾ ਇੱਕ ਵਾਰੀ ਫਿਰ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ। ਸਟੂਡੀਓ ਦੇ ਨੰਬਰ 416-837-1515। ਬਾਜੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
11: ਧੰਨਵਾਦ ਅਮਰ ਸਾਹਿਬ, ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ ਜੀ, ਚੰਗਾ ਲੱਗਾ ਜਦੋਂ ਪੁੱਛੇ ਵੀ ਰੌਣਕਾਂ ਤਾਂ ਨਹੀਂ ਲੱਗੀਆਂ ਸਟੂਡੀਓ ਵਿੱਚ, ਰੌਣਕਾਂ ਹੀ ਲੱਗੀਆਂ ਰਹਿੰਦੀਆਂ ਹਨ। ਕਦੇ ਕੋਈ ਆ ਗਿਆ ਆਪਣੀ ਇਨਫੋਰਮੇਸ਼ਨ ਦੇਣ ਵਾਸਤੇ, ਕੱਲ੍ਹ ਅਵੀ ਧਾਲੀਵਾਲ ਜੀ ਪਹੁੰਚ ਗਏ ਸੀਗੇ। ਅੱਜ ਆਪਾਂ ਦੋਨੇ ਹੀ ਹਾਂ ਨਾਲ, ਸਾਡੇ ਸਾਰਾ ਸਾਥ ਦੇ ਰਹੇ ਹਾਂ ਸਾਡੇ ਸਰੋਤੇ, ਸਾਡੇ ਦਰਸ਼ਕ ਜਿਹਨਾਂ ਨੇ ਬਾਅਦ ਵਿੱਚ ਗੱਲਾਂ ਕਰ ਰਹੀਆਂ। ਸੋ ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਤੋ ਕਿਸ ਖਬਰ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹੋ?
11: ਰੌਣਕਾਂ ਲੱਗੀ ਰਹਿਣੀ ਚਾਹੀਦੀਆਂ ਜੀ, ਸਰੋਤੇ ਸਾਡੀ ਬੈਕਬੋਨ ਹੈਗੀ, ਆਪਾਂ ਹਮੇਸ਼ਾ ਕਹਿੰਦੇ ਆ, ਤੇ ਜਿਹੜੇ ਸਾਡੇ ਸਪੌਂਸਰ ਹੈਗੇ ਉਹ ਵੀ ਸਾਡੀ ਬੈਕਬੋਨ ਹੈਗੇ ਆ।
9: ਜਿੰਨੀਆਂ ਜਥੇਦਾਰ ਤੇ ਜਿੰਨੀਆਂ ਕੁ ਸਾਡੇ ਉਹ ਸੋਕਲ ਲੀਡਰ ਪੰਜਾਬ ਵਿੱਚ ਰੌਣਕਾਂ ਲਾਉਂਦੇ ਨੇ ਵੱਖ ਵੱਖ ਸਰਾਂ ਦੇ ਵਿੱਚ, ਉਨੀਆਂ ਨਹੀਂ ਲਾ ਸਕਦੇ, ਪਰ ਹਾਂ ਤੁਹਾਨੂੰ ਖਬਰਾਂ ਲੈ ਕੇ ਆ ਸਕਦੇ ਆਪਾਂ।
11: ਬਿਲਕੁਲ ਜੀ, ਬਿਲਕੁਲ। ਸੋ ਜਿਹੜਾ ਤੁਸੀਂ ਹਾਈਲਾਈਟ ਵੀ 2 ਜਾਰੀ ਕੀਤੇ ਆ, ਇਹਨੂੰ ਜੇ ਥੋੜਾ ਜਿਹਾ ਆਪਾਂ ਖੋਲ ਕੇ ਗੱਲ ਰੱਖਣੀ ਹੋਵੇ, ਤੇ ਜਿਹੜੇ ਸੈੱਲ ਫੋਨਾਂ ਦੀ ਗੱਲ ਹੈ
9: ਜੀ,
11: ਕਈ ਆਪਣੇ ਬੰਦੇ ਇਸੇ ਪ੍ਰੋਬਲਮ ਦੇ ਕਰਕੇ 15-15-20 ਦਿਨ ਬਿਨਾਂ ਮਤਲਬ ਤੋਂ ਹੀ ਬਿਨਾਂ ਕਸੂਰ ਤੋਂ ਡਿਟੇਨ ਵੀ ਰਹੇ ਆ ਜੀ, ਠੀਕ ਹੈ ਜੀ। ਕਾਰਨ ਇਹ ਹੈਗਾ ਕਿ ਸੈੱਲ ਫੋਨ ਦੇ ਵਿੱਚ ਬਹੁਤ ਸਾਰੀਆਂ ਉਹ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਜਾਣੇ ਜਾਣੇ ਬੰਦੇ ਉਹ ਚੀਜ਼ਾਂ ਸ਼ੇਅਰ ਕਰਦੇ ਰਹਿੰਦੇ ਆ, ਜਿਹੜੀਆਂ ਕਿ ਬਾਰਡਰ ਜਿਹੜਾ CBP ਹੈਗਾ ਜਾਂ CVS ਹੈਗਾ ਉਹਨਾਂ ਦੇ ਲਾਅ ਦੇ ਅਕੋਰਡਿੰਗਲੀ ਉਹ ਸਹੀ ਨਹੀਂ ਹੈਗੀਆਂ। ਕਈ ਵਾਰੀ ਏਦਾਂ ਦੀਆਂ ਫੋਟੋਆਂ ਹੁੰਦੀਆਂ ਨੇ ਜਿਹੜੀਆਂ ਬੰਦੇ ਦੀ ਟੈਨਸ਼ਨ ਨਹੀਂ ਹੁੰਦੀ, ਪਰ ਉਹ ਇਸ ਟੈਨਸ਼ਨ ਨਾਲ ਦੇਖ ਲੈਂਦੇ ਆ ਉਸ ਚੀਜ਼ ਨੂੰ, ਠੀਕ ਹੈ ਜੀ। ਸੋ ਬੀ ਕੇਅਰਫੁਲ। ਬਹੁਤ ਸਾਰੇ ਸਾਡੇ ਜਿਹੜੇ ਇਨਗਰੀਡੀਅੰਟਸ ਜਿਹੜੀਆਂ ਹੈਗੇ ਸੀਗੇ, ਇੱਕ ਲੇਡੀ ਬਹੁਤ ਖੱਜਲ ਖੁਆਰੀ ਹੋਈ ਸੀ ਪਿੱਛੇ 3 ਮਹੀਨੇ ਪਹਿਲਾਂ ਇੱਥੇ ਬਫਲੋ ਬਾਰਡਰ ਦੇ ਉੱਪਰ, ਤਾਂ ਇਹ ਗੱਲ ਬਿਲਕੁਲ ਠੀਕ ਹੈ। ਪਾਲਿਸੀ ਜਿਹੜੀ ਆ ਇਹਨਾਂ ਦੀ ਚੇਂਜ ਹੁੰਦੀ ਰਹਿੰਦੀ ਹੈ ਜੀ, ਖਾਸ ਤੌਰ ਤੇ ਹੁਣ ਜਦੋਂ ਨਵਾਂ ਪ੍ਰਸ਼ਾਸਨ ਆਇਆ ਹੈਗਾ ਜੀ ਅਮਰੀਕਾ ਦੇ ਵਿੱਚ, ਡੋਨਾਲਡ ਟਰੰਪ ਹੋਣਾ ਦਾ ਰਜੀਮ ਚੱਲ ਰਿਹਾ
9: ਜੀ,
11: ਤਾਂ ਹੁਣ ਤਾਂ ਉਸ ਸਮੇਂ ਦੇ ਉੱਪਰ ਕਾਫੀ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਕੇਅਰ, ਆਪਾਂ ਕੇਅਰਫੁਲ ਹੋਣ ਦੀ ਲੋੜ ਆ। ਸੋ ਇੱਕ ਗੱਲ ਹੋਰ ਵੀ ਹੈਗੀ ਆ ਜੀ, ਆਪਾਂ ਖਬਰ ਕੀਤੀ ਹੈਗੀ ਆ ਕਿ ਬਾਈ ਲਾਅ ਦੇ ਅਕੋਰਡਿੰਗਲੀ ਸਿਟੀ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਹੈਗੀ ਆ ਜੀ ਇਨਫੋਰਸਮੈਂਟ ਬਾਈ ਲਾਅ ਦੇ ਡਾਇਰੈਕਟਰ ਰੋਬਰਟ ਸਿਗਸ ਨੇ 15 ਸਤੰਬਰ ਨੂੰ, ਉਹਦੇ ਵਿੱਚ ਖੁਲਾਸੇ ਕੀ ਹੋਏ ਆ, ਇਹਦਾ ਬੇਸ ਕੀ ਹੈਗਾ, ਹੋਣਾ ਕੀ ਚਾਹੀਦਾ। ਤਾਂ ਇਹ ਵੀ ਨੀ ਹੈਗਾ ਕਿ ਬਾਈ ਲਾਅ ਹੋਣੇ ਨੀ ਚਾਹੀਦੇ, ਬਾਈ ਲਾਅ ਹੋਣੇ ਚਾਹੀਦੇ ਆ, ਲੇਕਿਨ ਇਹਦੇ ਪਹਿਲਾਂ ਮੈਂ ਕੁਛ ਪਿੰਨ ਪੁਆਇੰਟ ਜਾਰੀ ਕਰਨਾ ਚਾਹੁੰਦਾ ਸਰੋਤਿਆਂ ਦੇ ਸਾਹਮਣੇ ਕਿ 8 ਮਹੀਨਿਆਂ ਦੇ ਵਿੱਚ ਤੁਸੀਂ ਜਿੱਦਾਂ ਤੁਸੀਂ ਦੱਸਿਆ 14.7 ਭਾਵ 15 ਮਿਲੀਅਨ ਦੇ ਕਰੀਬ ਜਿਹੜਾ ਰੈਵਨਿਊ ਆ ਉਹ ਇਕੱਠਾ ਹੋਇਆ। ਜਦੋਂ ਇਹ ਆਪਾਂ ਅੰਕੜੇ ਪੜ੍ਹਦੇ ਹਾਂ ਤਾਂ ਫਿਰ ਗੱਲ ਯਾਦ ਆ ਜਾਂਦੀ ਹੈਗੀ ਆ ਕੈਮਰਿਆਂ ਦੀ, ਜਿਹੜੇ ਕੈਮਰੇ ਸਪੀਡ ਕੈਮਰਾ ਲੱਗੇ ਸੀਗੇ ਜੀ, ਠੀਕ ਹੈ। ਤਾਂ ਇਨਫੋਰਸਮੈਂਟ ਬਾਈ ਲਾਅ ਦੇ ਜਿਹੜੇ ਡਾਇਰੈਕਟਰ ਹੈਗੇ ਆ ਰੋਬਰਟ ਹਿਗਸ, ਉਹਨਾਂ ਨੇ ਕਮੇਟੀ ਆਫ ਕੌਂਸਲ ਨੂੰ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚ ਇਹ ਗੱਲ ਸਾਬਤ ਹੋਈ ਆ ਜਿੱਦਾਂ ਦੱਸਿਆ ਕਿ 133% ਵਾਧਾ ਜਿਹੜਾ ਹੋਇਆ ਜੀ, ਪਿਛਲੇ ਸਾਲ ਕੇਵਲ 6.4 ਮਿਲੀਅਨ ਸੀਗਾ ਇਹ ਅੰਕੜੇ। ਇਹਦਾ ਮਤਲਬ ਲੋਕੀ ਹੁਣ ਜਿਹੜੇ ਆ ਵਾਇਲੇਸ਼ਨ ਜ਼ਿਆਦਾ ਕਰਨ ਲੱਗ ਗਏ ਆ, ਜਾਂ ਹਾਲਾਤ ਦਿਨ ਦਿਨ ਜਿਹੜੇ ਆ ਉਹ ਚੇਂਜ ਹੁੰਦੇ ਜਾਂਦੇ ਆ। ਪਾਰਕਿੰਗ ਟਿਕਟ ਜਿਹੜੀ ਇਹਦਾ ਵੱਡਾ ਹਿੱਸਾ ਹੈਗਾ, ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪਿਛਲੇ ਸਾਲ ਸੀਗਾ ਕੇਵਲ 93,331 ਟਿਕਟਾਂ ਸੀਗੀਆਂ ਜਾਰੀ ਕੀਤੀਆਂ, ਲੇਕਿਨ ਹੁਣ 40% ਵਾਧਾ ਹੋ ਗਿਆ, 1,31,752 ਟਿਕਟਾਂ ਜਾਰੀ ਕੀਤੀਆਂ, ਜਿੱਥੋਂ ਕੇਵਲ 11,60,000 ਜਿਹੜਾ ਸਿਟੀ ਨੇ ਇਸੇ ਪੋਰਸ਼ਨ ਚੋਂ ਕਮਾਇਆ। ਤੇ ਇਹਦੇ ਤੇ ਜਿਹੜੀ ਕੀ ਪੁਆਇੰਟ ਇਹ ਹੈਗਾ ਕਿ ਦੋ ਗੱਲਾਂ ਨੇ, ਮੋਟਿਵ ਦੋ ਤਰ੍ਹਾਂ ਦਾ ਹੁੰਦਾ ਅਤਮਰ ਸਾਹਿਬ, ਇੱਕ ਤਾਂ ਲਾਅ ਨੂੰ ਇਨਫੋਰਸ ਕੀਤਾ ਜਾਂਦਾ ਕਰਨਾ ਪੈਂਦਾ ਕਿ ਪਬਲਿਕ ਜਿਹੜੀ ਉਹਦੇ ਟ੍ਰੈਂਡ ਨੂੰ ਰੋਕਣ ਵਾਸਤੇ, ਕਿ ਜੇ ਨਹੀਂ ਲਾ ਆਪਣਾ ਕੰਮ ਨਹੀਂ ਕਰੂਗਾ ਤਾਂ ਫਿਰ ਉਹ ਕੋ ਟ੍ਰੈਂਡ ਵਾਇਲੇਸ਼ਨ ਬਣੀ ਜਾਊਗਾ, ਸਮਾਜ ਅਫਰਾ ਤਫਰੀ ਫੈਲ ਜਾਊਗੀ, ਜਿਹੜਾ ਬੰਦਾ ਜਿੱਧਰ ਨੂੰ ਮਰਜ਼ੀ ਕੰਮ ਕਰੀ ਜਾਊਗਾ। ਸੋ ਇਹਨੂੰ ਕੰਪਾਇਲ ਕਰਾਉਣਾ ਜ਼ਰੂਰੀ ਹੁੰਦਾ, ਲੇਕਿਨ ਇਕੱਲਾ ਇਹ ਹੀ ਨਹੀਂ ਹੁੰਦਾ ਕਿ ਤੁਸੀਂ ਕੰਪਾਇਲ ਜੁਰਮਾਨੇ ਕਰੀ ਜਾਓ, ਉਹਦੇ ਤੋਂ ਆਉਣਾ ਰੈਵਨਿਊ ਜਾਈ ਜਾਵੇ, ਲੋਕੀ ਵਾਇਲੇਸ਼ਨ ਕਰੀ ਜਾ ਰਹੇ ਆ, ਫਿਰ ਵੀ ਉਹਦੇ ਤੇ ਜੇ ਰੋਕਥਾਮ ਸਮੱਸਿਆ ਵੱਧਦੀ ਜਾ ਰਹੀ ਹੈ ਤਾਂ ਮਤਲਬ ਇਹ ਫਿਰ ਰੀਜਨ ਆਫ ਪੁਆਇੰਟ ਕੋਈ ਹੋਰ ਹੈ ਕਿਤੇ, ਜਿਹੜਾ ਉਹਦਾ ਰੀਜਨ ਆਫ ਪੁਆਇੰਟ ਹੈ, ਭਾਵੇਂ ਨਹੀਂ ਕਿ ਹੈਗੇ ਜੁਰਮਾਨੇ ਲਾ ਲਾ ਕੇ ਆਪਾਂ ਨੂੰ ਰੋਕਥਾਮ ਕਰ ਰਹੇ ਹਾਂ, ਉਹ ਰੋਕਥਾਮ ਨਹੀਂ ਹੋ ਰਹੀ, ਫਿਰ ਟੈਂਸ਼ਨ ਇਹ ਹੋਈ ਤੁਸੀਂ ਕ੍ਰਾਈਮ ਕਰੀ ਜਾਓ, ਤੁਸੀਂ ਅਫੈਂਸ ਆਪਾਂ ਕਵਾਂਗੇ ਇਹਨੂੰ, ਹਾਂਜੀ ਠੀਕ ਹੈ, ਤੁਸੀਂ ਅਫੈਂਸ ਕਰੀ ਜਾਓ ਤੇ ਅਸੀਂ ਕਮਾਈ ਲਈ ਜਾਂਦੇ ਹੈਗੇ ਹਾਂ, ਤੇ ਦੈਟਸ ਗੁੱਡ ਗੁੱਡ ਪ੍ਰੋਸੈਸ, ਠੀਕ ਹੈ ਨਾ। ਲੇਕਿਨ ਦਿਸ ਪ੍ਰੋਸੈਸ, ਇਹ ਪ੍ਰੋਸੈਸ ਹੈਲਦੀ ਨਹੀਂ ਹੈਗਾ
9: ਜੀ,
11: ਕਿ ਲੋਕ ਉਹਦੇ ਹਾਲਾਤ ਉਹਦੇ ਨਾਲ ਜੁੜੇ ਹੋਏ ਹਾਲਾਤ ਜਿਹੜੇ ਦੇਖਣੇ ਉਹ ਜ਼ਰੂਰੀ ਹੈਗਾ। ਕਿ ਪਹਿਲਾਂ ਜਦੋਂ ਮਾਲਟਨ ਵਾਲ ਘਰ ਬਣਦੇ ਸੀਗੇ 108 ਵਧੇ ਹੁੰਦੇ ਸੀਗੇ ਲਗਭਗ, ਤੁਸੀਂ ਕਿਹਦੇ ਚਲ ਜਾਓ, 108 ਦੇ ਲੋਟ ਹੁੰਦੇ ਸੀਗੇ, ਘਰ ਛੋਟੇ ਹੁੰਦੇ ਸੀ, ਲੋਟ ਖੁੱਲੇ ਹੁੰਦੇ ਸੀ, 6-6 ਪਾਰਕਾਂ ਵੀ ਲੱਗਦੀਆਂ ਸੀ ਇੱਕ ਘਰ ਦੇ ਵਿੱਚ, ਸੀ 3 ਬੈਡਰੂਮ ਘਰਾਂ ਦੇ ਸਾਹਮਣੇ ਵੀ 6 ਪਾਰਕਿੰਗ ਕਾਰ ਦਾ ਹੁੰਦਾ ਸੀਗਾ,
9: ਉਦੋਂ ਕਾਰਾਂ ਦੀ ਇੰਨੀ ਲੋੜ ਵੀ ਨਹੀਂ ਹੁੰਦੀ ਸੀ, ਜੌਬਾਂ ਨੇੜੇ ਹੁੰਦੀਆਂ ਸੀਗੀਆਂ ਤੇ ਘਰ ਵਿੱਚ ਕਾਰਾਂ ਦੀ ਜਿਹੜੀ ਕਾਰ ਦੀ ਗਿਣਤੀ ਹੈ ਉਹ ਘੱਟ ਹੁੰਦੀ, ਅੱਜ ਕੱਲ ਹਰ ਇੱਕ ਕਾਰ ਹੈਗੀ ਆ, ਸੋ ਸਿਟੀ ਦੀ ਪਲਾਨਿੰਗ ਤੇ ਡਿਜ਼ਾਈਨਿੰਗ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ।
11: ਬਿਲਕੁਲ, ਸੋ ਜਦੋਂ ਜ਼ੋਨਿੰਗ ਦੀ ਹੁੰਦੀ ਆ ਜੀ, ਸਾਰੀ ਪਲੈਨਿੰਗ ਹੁੰਦੀ ਆ, ਉਸ ਸਮੇਂ ਤੇ ਸਿਟੀ ਅੱਖਾਂ ਮੂੰਦ ਕੇ ਬੈਠੀ ਹੁੰਦੀ ਆ ਵੀ ਠੀਕ ਆ, ਜੇ ਬਿਲਡਰ 2 ਕਾਰਾਂ ਦੀ ਜਾਂ ਵਿੱਚ ਆ ਗਿਆ ਪੈਡੈਸਟ੍ਰੀਅਨ ਬਾਗ ਆ ਗਿਆ, ਤਾਂ ਉਹ ਤੋਂ ਅਗਲੇ ਪਾਸੇ ਜਾ ਕੇ ਫਿਰ ਇੱਕ ਕਾਰ ਅੜਾਈ ਹੁੰਦੀ ਆ। ਤੇ ਮੇਰਾ ਮਤਲਬ ਇਹ ਹੁੰਦਾ ਕਿ ਉਸ ਸਮੇਂ ਤੇ ਸਿਟੀ ਨੂੰ ਐਕਸ਼ਨ ਕਰਨ ਦੀ ਲੋੜ ਹੁੰਦੀ ਆ ਕਿ ਇਹ ਰੀਜਨਲ ਪੁਆਇੰਟ ਆ, ਜੇ ਪ੍ਰੋਪਰ ਪਾਰਕਿੰਗ ਨਹੀਂ ਮਿਲੂਗੀ ਘਰ ਦੇ ਸਾਹਮਣੇ ਤਾਂ ਫਿਰ ਗੱਡੀਆਂ ਇੱਧਰ ਉੱਧਰ ਲੱਗਣਗੀਆਂ ਹੀ। ਦੂਜੀ ਹੈਗੀ ਆ ਕਿ ਜਿੰਨੀ ਅਨਆਥੋਰਾਈਜ਼ਡ ਰੈਜੀਡੈਂਸੀ ਹੈਗੀ ਆ ਬ੍ਰੈਂਪਟਨ ਦੇ ਵਿੱਚ, ਠੀਕ ਹੈ। ਸੋ ਕੱਲ ਤੁਸੀਂ ਇੱਕ ਸਵਾਲ ਕੀਤਾ ਸੀ ਪਰਸੋਂ ਕਿ ਪਹਿਲਾਂ ਖਿੜਕੀਆਂ ਛੋਟੀਆਂ ਫਿਰ ਵੱਡੀਆਂ ਫਿਰ ਖਰਚੇ ਦੁਬਾਰਾ, ਤੇ ਜਦੋਂ ਇਹ ਬਣਦਾ ਹੈਗਾ ਆ, ਜਦੋਂ ਪਤਾ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੰਨੀ ਪਾਪੂਲੇਸ਼ਨ ਰਹਿ ਰਹੀ ਆ, ਸਿਟੀ ਨੂੰ ਸਾਰੇ ਅੰਕੜੇ ਹੈਗੇ ਸਿਟੀ ਕੋਲ, ਠੀਕ ਹੈ ਜੀ, ਵੀ ਇੱਕ ਘਰ ਦੇ ਵਿੱਚ ਜਿਹੜਾ ਜੇ ਇੱਥੇ ਹੁਣ ਪਾਪੂਲੇਸ਼ਨ ਕਲੱਬ ਹੋਣਾ ਚਾਹੁੰਦੀ ਆ ਜਾਂ ਰਹਿਣਾ ਚਾਹੁੰਦੀ ਆ ਤਾਂ ਉਹਨੂੰ ਕੋਈ ਧੱਕੇ ਮਾਰ ਕੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਵੀ ਤੁਸੀਂ ਸਾਡੇ ਸ਼ਹਿਰ 'ਚ ਨਾ ਰਹੋ, ਠੀਕ ਹੈ ਜੀ। ਹੋ ਸਕਦਾ ਤੁਹਾਡੇ ਸ਼ਹਿਰ 'ਚ ਓਪਰਚੁਨਿਟੀ ਜ਼ਿਆਦਾ ਹੋਣ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੈਟਲ ਕਰਨਾ ਤਾਂ ਇਹ ਸਿਟੀ ਦਾ ਹੀ ਫਰਜ਼ ਹੁੰਦਾ ਜੀ, ਜਿਹੜੀਆਂ ਅਥਾਰਟੀਜ਼ ਹੁੰਦੀਆਂ ਨੇ ਉਹਨਾਂ ਦਾ ਫਰਜ਼ ਹੁੰਦਾ। ਸੋ ਮੇਰੇ ਕਹਿਣ ਦਾ ਭਾਵ ਹੁੰਦਾ ਕਿ ਪਤਾ ਹੈ ਕਿ ਬੇਸਮੈਂਟ 'ਚ ਵੀ ਇੰਨੇ ਲੋਕ ਰਹਿੰਦੇ ਹੈਗੇ, ਉੱਪਰ ਘਰ 'ਚ ਵੀ ਇੰਨੇ ਰਹਿਣੇ ਹੈਗੇ, ਕੱਲ੍ਹ ਨੂੰ ਜਦੋਂ ਘਰ ਬਣਨਾ ਹੈ, ਜਦੋਂ ਉਹਦੀ ਜੋਇਨਿੰਗ ਹੁੰਦੀ ਆ, ਉਸ ਟਾਈਮ ਦੇ ਉੱਪਰ ਉਹਦਾ ਪ੍ਰੋਪਰ ਅਲੋਟਮੈਂਟ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ। ਮੇਕ ਸ਼ੋਰ ਅੱਗੇ ਨਾਲੋਂ ਅਡੀਸ਼ਨਲ ਕਾਰਾਂ ਦੀ ਪਾਰਕਿੰਗ ਜਿਹੜੀ ਆ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਤੇ ਹੋਇਆ ਇਹ ਆ ਕਿ ਪਹਿਲਾਂ ਤੋਂ ਵੀ ਘੱਟ ਗਈ ਹੈਗੀ ਆ।
9: ਬਾਹਰ ਸਾਹਿਬ ਕਲਚਰ ਸਟੱਡੀ ਜਦੋਂ ਵੀ ਸਿਟੀ ਗਰੋ ਹੁੰਦੀ ਹੈ, ਕਲਚਰ ਸਟੱਡੀ ਕੀਤਾ ਜਾਂਦਾ, ਪਲਾਨਿੰਗ ਕੀਤੀ ਜਾਂਦੀ ਆ, ਇੱਥੇ ਲੋਕੀ ਕ੍ਰਿਕਟ ਵੱਧ ਖੇਡਦੇ ਆ, ਬੇਸਬਾਲ ਵੱਧ ਖੇਡਦੇ ਆ, ਆਈਸ ਹਾਕੀ ਖੇਡਦੇ ਆ, ਇੱਥੇ ਲੋਕੀ ਕਿੰਨੇ ਕੁ ਰਹਿੰਦੇ ਆ ਘਰ ਦੇ ਵਿੱਚ, ਐਜ਼ ਅ ਫੈਮਿਲੀ ਤੌਰ 'ਤੇ ਰਹਿੰਦੇ ਆ, ਕਿਰਾਏ 'ਤੇ ਦਿੰਦੇ ਆ, ਸਾਡੇ ਜਿਹੜੇ ਚੁਣੇ ਗਏ ਨੁਮਾਇੰਦੇ ਹਨ ਨਾ, ਜਿਹਨਾਂ ਨੂੰ ਵੋਟਾਂ ਪਾ ਕੇ ਅੱਗੇ ਪਏ, ਉਹਨਾਂ ਨੂੰ ਖੁਦ ਪਤਾ ਸੀਗਾ ਵੀ ਸਾਡੇ ਪੰਜਾਬੀ ਸਾਡੇ ਇੰਡੀਅਨ ਕਿਸ ਤਰ੍ਹਾਂ ਰਹਿ ਰਹੇ ਹਨ, ਪਰ ਉਹਨਾਂ ਨੇ ਵੀ ਨਹੀਂ ਕੋਈ ਪਲਾਨਿੰਗ ਬਾਰੇ ਦੱਸਿਆ, ਕੰਮ ਨਹੀਂ ਕਰ ਰਹੇ, ਮੈਂ ਇਹੀ ਕਹਿਣਾ ਚਾਹੁੰਦਾ, ਆਪਣਾ ਕੰਮ ਨਹੀਂ ਕਰ ਰਹੇ ਹੈਗੇ ਆ। ਤੋ ਸਹੂਲਤਾਂ ਪ੍ਰੋਵਾਈਡ ਕਰਨੀਆਂ ਪੈਂਦੀਆਂ, ਉਹ ਦੇ ਨਹੀਂ ਰਹੇ। ਤੋ ਟਿਕਟਾਂ ਮੈਂ ਇੱਕ ਵਾਰ ਦੱਸ ਦੇਵਾਂ, ਇਹ ਟਿਕਟਾਂ ਹਟਣੀਆਂ ਨਹੀਂ ਹੈਗੀਆਂ। ਜੇ ਤੁਸੀਂ ਸੋਚੋਗੇ ਵੀ ਟਿਕਟਾਂ ਇਹ ਹਟ ਜਾਣਗੀਆਂ, ਇਹ ਹੋਰ ਵੀ ਇਹਨਾਂ ਨੇ ਪੈਸੇ ਕਲੈਕਟ ਕਰਨੇ ਆ। ਤੋ ਜੇ ਗੱਡੀਆਂ ਦੀ ਪਾਰਕਿੰਗ ਨਹੀਂ ਹੈਗੀ ਆ, ਤੋ ਉਹ ਤੁਹਾਨੂੰ ਸੇਫਟੀ ਅਤੇ ਸਿਕਿਉਰਿਟੀ ਲਿਆਉਣੀ ਪੈਣੀ ਆ। ਜੇ ਗਲਤ ਜਗ੍ਹਾ ਲਾਈ ਆ, ਉਹਨੇ ਟਿਕਟ ਦੇਣੀ ਆ। ਇੱਕ ਹੋਰ ਗੱਲ ਦੱਸ ਦੇਵਾਂ, ਜਿੱਦਾਂ ਆਪਾਂ ਸਾਈਡਵਾਕ ਦੇ ਉੱਪਰ ਗੱਡੀ ਦਾ ਬੰਪਰ ਲਮਕਦਾ ਹੁੰਦਾ, ਜੇ ਕੋਈ ਬੱਚਾ ਸਾਈਕਲ ਚਲਾਉਂਦਾ ਵਿੱਚ ਵੱਜਿਆ ਨਾ, ਉਹਦੇ ਸਿਟੀ ਨੇ ਸੂ ਹੋਣਾ ਕਿ ਤੁਸੀਂ ਸੂ ਹੋਣਾ, ਕਿਉਂਕਿ ਸਾਈਡਵਾਕ ਹੁੰਦੀ ਆ ਤੁਰਨ ਵਾਸਤੇ। ਜੇ ਤੁਰਨ ਵਾਸਤੇ ਕੋਈ ਤੁਸੀਂ ਜਗ੍ਹਾ ਨਹੀਂ ਛੱਡੀ ਨਾ, ਰਿਸਪੋਂਸੀਬਿਲਟੀ ਕਿਹਦੀ ਆ? ਉਹ ਘਰ ਵਾਲੇ ਦੀ ਵੀ ਹੈਗੀ ਆ, ਉਹ ਸਿਟੀ ਦੀ ਵੀ ਹੈਗੀ ਆ, ਡਿਜ਼ਾਇਨਿੰਗ ਅਤੇ ਪਲਾਨੇ ਦੇ ਵਿੱਚ। ਹਾਂ, ਜੇ ਤੁਸੀਂ ਗਰਾਜ ਵਿੱਚ ਕਿਚਨ ਬਣਾ ਲੈਣੀ ਹੈਗੀ ਆ, ਜਿਹੜੀ ਘਰ ਦੀ ਕਿਚਨ ਨੂੰ ਸਾਫ਼ ਸੁਥਰਾ ਰੱਖਣਾ, ਵੀ ਗਰਾਜ ਤਾਂ ਮੈਂ ਕਿਚਨ ਹੀ ਬਣਾਉਣੀ ਹੈਗੀ ਆ, ਉਹ ਸਾਨੂੰ ਵੀ ਸਾਥ ਦੇਣਾ ਪੈਣਾ ਨਾ। ਗਰਾਜ ਵਿੱਚ ਗਰਾਜ ਬਣਾਏ ਹੁੰਦੇ ਗੱਡੀਆਂ ਪਾਰਕ ਕਰਨ ਵਾਸਤੇ, ਅਤੇ ਸਮਾਨ ਉਨੇ ਕੁ ਟੂਲ ਰੱਖਣ ਵਾਸਤੇ, ਪਰ ਅਸੀਂ ਤਾਂ ਗਰਾਜ ਭਰੇ ਪਏ ਹਨ ਸਾਰਿਆਂ ਨੇ ਨਹੀਂ, ਅਤੇ ਗਰਾਜਾਂ ਵਿੱਚ ਕਿਚਨਾਂ ਬਣਾਈਆਂ ਹੋਈਆਂ, ਬਸ ਵੇਚ ਕੇ ਬਾਅਦ 'ਚ ਕਹਿੰਦੇ ਆ ਸਾਡੇ ਕੋਲ ਕਾਰ ਪਾਰਕਿੰਗ ਨਹੀਂ ਆ, ਪਰ ਕਾਰ ਪਾਰਕਿੰਗ ਕਿੱਦਾਂ ਕਰੀਏ, ਕਿੱਥੇ ਲਈ ਟਿਕਟ ਮਿਲ ਗਈ ਆ। ਸੋ ਦੋਨੇ ਪਾਸੇ ਕੰਮ ਹੈਗਾ ਆ, ਪਰ ਇਹ ਗੱਲ ਹੈਗੀ ਆ, ਸਿਟੀ ਕੋਲ ਪੈਸਾ ਹੈ ਨਹੀਂ, ਇਹਨਾਂ ਨੇ ਟਿਕਟਾਂ ਦੇ ਕੇ ਆਪਣਾ ਖਜ਼ਾਨਾ ਭਰਨਾ, ਇਹਨੇ ਬਾਅਦ 'ਚ ਦਿਖਾਲਣਾ, ਦੇਖੋ ਜੀ ਸਾਡੇ ਕੋਲ ਤਾਂ ਰਿਜ਼ਰਵ ਫੰਡ ਵਿੱਚ ਇੰਨਾ ਪੈਸਾ ਪਿਆ, ਉਹ ਆਇਆ ਕਦੋਂ ਅਤੇ ਕਿੱਥੇ ਆ, ਉਹ ਸ਼ਾਇਦ ਨਾ ਦੱਸਣ, ਤੁਹਾਡੇ ਸਾਹਮਣੇ ਹੈਗਾ, ਟਿਕਟਾਂ ਬਹੁਤ ਲੱਗ ਰਹੀਆਂ ਹਨ। ਬਾਰੀ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ?
11: ਬਿਲਕੁਲ, ਤੁਸੀਂ ਉਹਨੂੰ ਸੋਰਟ ਆਊਟ ਚੰਗੇ ਤਰੀਕੇ ਨਾਲ ਕੀਤਾ ਹੈਗਾ। ਉਹ ਜ਼ਿੰਮੇਵਾਰੀਆਂ ਜਿਹੜੀਆਂ ਰਾਈਡੈਂਟ ਹੈ ਉਹਨਾਂ ਦੀਆਂ ਹੁੰਦੀਆਂ ਜੀ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਨਹੀਂ ਜਾ ਸਕਦਾ, ਠੀਕ ਹੈ। ਲੇਕਿਨ ਇਹ ਵੀ ਗੱਲ ਹੈਗੀ ਕਿ ਜਦੋਂ ਹੁਣ ਇਲੈਕਸ਼ਨਾਂ ਸਿਰ ਤੇ ਖੜੀਆਂ ਨੇ, ਤਾਂ ਇਹ ਸਵਾਲ ਕੀਤੇ ਜਾ ਸਕਦੇ ਆ ਕਿ ਇਸ ਸਮੱਸਿਆ ਦਾ ਪੱਕਾ ਹੱਲ ਕਰੋ। ਮਤਲਬ ਕਹਿਣ ਦਾ ਹੁੰਦਾ ਕਿ ਇਹਦਾ ਹੱਲ ਜੁਰਮਾਨੇ ਨਹੀਂ ਹੈਗਾ ਇਕੱਲਾ, ਕਿ ਠੀਕ ਹੈ ਲੋਕ ਪਾਰ ਕਰੀ ਜਾਂਦੇ ਆ, ਅਸੀਂ ਜੁਰਮਾਨੇ ਲਈ ਜਾਂਦੇ ਹੈਗੇ, ਦੈਟਸ ਗੁੱਡ, ਵਧੀਆ ਰੈਵਨਿਊ ਬਣ ਰਿਹਾ, ਠੀਕ ਹੈ। ਸੋ ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ, ਸਮੱਸਿਆ ਸੋਲਵ ਹੋਣੀ ਚਾਹੀਦੀ ਆ। ਇਹ ਗੱਲ ਠੀਕ ਹੈ ਕਿ ਪ੍ਰੋਪਰ ਮਾਹੌਲ ਜਿਹੜਾ ਸਿਟੀ ਦਾ ਉਹ ਰਹਿਣਾ ਚਾਹੀਦਾ ਆ, ਤਾਂ ਉਹਦੇ ਵਿੱਚ ਜਿਹੜੀ ਲੋਕਾਂ ਦੀ ਆਵਾਜਾਈ ਆ, ਚਾਹੇ ਪੈਡੈਸਟਰੀਅਨ ਹੈਗੇ ਆ, ਸਨੋਅ ਹੁੰਦੀ ਆ, ਉਦੋਂ ਕਾਰਾਂ ਪ੍ਰੋਪਰ ਪਾਰਕ ਹੋਣੀ ਚਾਹੀਦੀਆਂ ਨੇ। ਜੇ ਗਾਰਬੇਜ ਜਿਹੜਾ ਜਦੋਂ ਟਰੱਕ ਬਿਨ ਚੱਕਣ ਆਉਂਦੇ ਹੈਗੇ ਆ, ਉਹਨਾਂ ਦਾ ਰਸਤਾ ਪ੍ਰੋਪਰ ਕਲੀਅਰ ਹੋਣਾ ਚਾਹੀਦਾ, ਠੀਕ ਹੈ ਜੀ। ਉਹਨਾਂ ਨੂੰ ਅਬਸਟ੍ਰਕਸ਼ਨ ਨਹੀਂ ਹੋਣੀ ਚਾਹੀਦੀ, ਕਈ ਵਾਰ ਉਹ ਵੱਡਾ ਹਾਰਨ ਵਜਾਉਂਦੇ ਆ ਤੇ ਫਿਰ ਸਾਰੇ ਲੋਕ ਉਠਾਉਂਦੇ ਆ ਗਲੀ ਦੇ ਵਿੱਚ, ਜਦੋਂ ਕੋਈ ਬੰਦੇ ਨੇ ਗਲਤ ਪਾਰਕ ਕਰਕੇ ਦਿੰਦੇ ਤੇ ਉਹ ਫਿਰ ਹਾਰਨ ਬਹੁਤ ਵੱਡਾ ਵਜਾਉਂਦੇ ਆ ਜੀ। ਜਿਹੜੇ ਲਾਗੇ ਬੰਨੇ ਵਿਚਾਰੇ ਲੋਕ ਜੋਬਾਂ ਦੇ ਆ ਕੇ ਸੁੱਤੇ ਹੁੰਦੇ, ਉਹ ਵੀ ਉੱਠ ਜਾਂਦੇ ਆ ਵੀ ਕੀ ਹੋਇਆ ਬਾਹਰ, ਠੀਕ ਹੈ
9: ਜੀ। ਸਿਟੀ ਤੁਹਾਨੂੰ ਚਿੱਠੀਆਂ ਭੇਜਦੀ ਆ, ਇਨਫੋਰਮੇਸ਼ਨ ਦਿੰਦੀ ਆ ਵੀ ਸਨੋਅ ਸਾਫ਼ ਹੋਣੀ ਆ, ਪਹਿਲੇ ਦੱਸਣ ਲੱਗ ਪੈਂਦੀ ਆ ਵੀ ਇੰਨੇ ਦਿਨ ਇੰਨੇ ਘੰਟੇ ਪਹਿਲਾਂ ਜੇ ਗੱਡੀ ਨਹੀਂ ਮੂਵ ਕੀਤੀ ਤਾਂ ਵੱਡਾ ਫਾਈਨ ਵੀ ਹੋ ਸਕਦਾ। ਇੱਕ ਵੱਡੀ ਹੋਰ ਮੁਸ਼ਕਲ ਆ ਜਾਂਦੀ ਹੈਗੀ ਆ, ਜਦੋਂ ਕਾਰਾਂ ਦੋਨੇ ਪਾਸੇ ਲੱਗੀਆਂ ਹੁੰਦੀਆਂ, ਸਨੋਅ ਭਲਾ ਲੰਘ ਨਹੀਂ ਸਕਦਾ, ਅਤੇ ਫਿਰ ਸਾਡੀ ਸਨੋਅ ਵੀ ਨਹੀਂ ਸਾਫ਼ ਕੀਤੀ ਜਾਂਦੀ। ਸੋ ਪੂਰ ਪਲਾਨਿੰਗ ਅਤੇ ਸਾਡੀਆਂ ਵੀ ਬਹੁਤ ਸਾਰੀਆਂ ਗਲਤੀਆਂ ਹਨ
11: ਜੀ। ਬਿਲਕੁਲ, ਤਾਂ ਇਹਦੇ ਨਾਲ ਹੀ ਤੰਬੜ ਸਾਹਿਬ ਆਪਾਂ ਇੱਕ ਗੱਲ ਹੋਰ ਵੀ ਰੱਖਾਂਗੇ, ਬਹੁਤ ਅਹਿਮ ਖ਼ਬਰਾਂ ਸਾਡੇ ਕੋਲ ਅੱਜ ਹੈਗੀਆਂ ਨੇ, ਠੀਕ ਹੈ ਜੀ। ਤਾਂ ਕੱਲ ਜਦੋਂ ਪ੍ਰਧਾਨ ਮੰਤਰੀ ਹੋਣਾਂ ਨੇ ਇੱਕ ਆਪਾਂ ਬਿਆਨ ਹਾਈਲਾਈਟ ਕਰਕੇ ਗਏ ਸੀਗੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨ ਅਮਰੀਕਾ ਦੀ ਧਰਤੀ ਤੇ ਸੀਗੇ ਜੀ, ਉੱਥੇ UN ਦਾ ਸੰਮੇਲਨ ਸੀਗਾ। ਤਾਂ ਉੱਥੇ ਨਿਊਯਾਰਕ ਟਾਈਮਸ ਦੇ ਨਾਲ ਉਹਨਾਂ ਨੇ ਲੰਬੀ ਇੱਕ ਇੰਟਰਵਿਊ ਕੀਤੀ ਜੀ, ਠੀਕ ਹੈ। ਉਹਦੇ ਵਿੱਚ ਕੁਝ ਏਦਾਂ ਦੀਆਂ ਗੱਲਾਂ ਦੇ ਵਿੱਚ ਜਦੋਂ ਸਵਾਲ ਹੋਏ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਦੇਖੋ ਬਦਲੇ ਹੋਏ ਹਾਲਾਤ ਹੈਗੇ ਆ, ਕੈਨੇਡਾ ਅਮਰੀਕਾ ਦੇ ਜਿਹੜੇ ਰਿਲੇਸ਼ਨ ਹੈਗੇ ਆ, ਜਿਹੜਾ ਟ੍ਰੇਡ ਵਾਰ ਤੋਂ ਲੈ ਕੇ ਕੁਛ ਏਦਾਂ ਦੀਆਂ ਐਡੀਸ਼ਨਲ ਗੱਲਾਂ ਡੋਨਾਲਡ ਟਰੰਪ ਹੋਣਾਂ ਲਵਾ ਹੋਈਆਂ ਸੀਗੀਆਂ। ਅਮਰੀਕਾ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ, ਇਕੱਲੀ ਟ੍ਰੇਡ ਵਾਰ ਤੱਕ ਜਾਂ ਟ੍ਰੇਡ ਦੀ ਗੱਲ ਨਹੀਂ ਸੀ, ਬਹੁਤ ਵਾਰੀ ਉਹਨਾਂ ਨੇ ਟੈਬੂ ਪੈਦਾ ਕਰ ਦਿੱਤਾ ਜਿਹੜਾ ਕੈਨੇਡੀਅਨ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਕਰ ਕਰਕੇ ਕਿ ਕੈਨੇਡਾ ਨੂੰ ਤੇ ਸਾਡੀ ਸਟੇਟ ਬਣ ਜਾਣਾ ਚਾਹੀਦਾ, ਅਸੀਂ ਕੈਨੇਡਾ ਨੂੰ ਬਹੁਤ ਸਾਰੇ ਫਾਇਦੇ ਦੇ ਰਹੇ ਹਾਂ, ਤਾਂ ਉਹ ਫਾਇਦੇ ਜਿਹੜੇ ਹੈਗੇ ਆ ਏਦਾਂ ਦੇ ਆ ਵੀ ਜਿਵੇਂ ਸਾਡੀ ਉਹ ਕੁਝ ਵੀ ਸਟੇਟ ਹੈਗੇ ਤਾਂ ਅਸੀਂ ਜਿੰਨਾ ਚਿਰ ਉਹ ਬਣਦਾ ਨੀ ਹੈਗਾ ਸਾਡੀ ਸਟੇਟ, ਅਸੀਂ ਇਹ ਫਾਇਦੇ ਕਿਉਂ ਦਈਏ? ਠੀਕ ਹੈ, ਹਾਲਾਂਕਿ ਉਹ ਕਿਹੜੇ ਫਾਇਦੇ ਹੈਗੇ ਅੰਕੜਿਆਂ ਸਾਹਿਤ ਉਹਨਾਂ ਨੂੰ ਆਪਾਂ ਵੱਖਰਾ ਵਿਸ਼ਾ ਹੈਗਾ ਕੋਈ, ਲੇਕਿਨ ਜਦੋਂ ਇਹ ਹੁਣ ਜਦੋਂ ਇਹ ਪ੍ਰੋਸਪੈਕਟ ਸਾਰੇ ਕੈਨੇਡਾ ਭਰ ਦੇ ਲੋਕਾਂ ਚ ਬਣ ਗਿਆ ਕਿ ਵੀ ਅਮੈਰੀਕਨ ਲੋਕ ਵੀ ਏਦਾਂ ਦੀਆਂ ਟੀ ਸ਼ਰਟਾਂ ਪਾਉਣ ਲੱਗ ਗਏ, ਟਰੰਪ ਸਾਹਿਬ ਨੇ ਬਹੁਤ ਸਾਰੇ ਨਕਸ਼ੇ ਜਾਰੀ ਕਰ ਦਿੱਤੇ ਜਿਹਦੇ ਵਿੱਚ ਕੈਨੇਡਾ ਅਮੈਰੀਕਾ ਦਾ ਹਿੱਸਾ ਹੈਗਾ ਆ, ਤਾਂ ਜਦੋਂ ਇਹ ਹੁਣ ਪ੍ਰੋਸਪੈਕਟ ਹੀ ਜਿਹੜੀ ਆ ਲੋਕਾਂ ਦਾ ਆਪਾਂ ਧਾਰਨਾ ਜਦੋਂ ਆਪਾਂ ਕਹਿੰਦੇ ਹਾਂ ਪ੍ਰਚਲਿਤ ਜੀ ਹੋਣ ਲੱਗ ਗਈ, ਤਾਂ ਫਿਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਇਹਦੇ ਉੱਤੇ ਇੱਕ ਸਟੋਪ ਚਿੰਨ ਜਿਹਾ ਲਾਇਆ ਹੈਗਾ, ਤਾਂ ਹਾਲਾਂਕਿ ਇਹਨੂੰ ਉਹਨਾਂ ਨੇ ਸਦਰੰਭ ਉਹਨਾਂ ਦਾ ਹੋਰ ਸੀਗਾ ਗੱਲ ਕਰਨ ਦਾ, ਲੇਕਿਨ ਇਹਦਾ ਮਤਲਬ ਹੋਰ ਕੱਢਿਆ ਜਾ ਰਿਹਾ। ਹੁਣ ਕੀ ਹੋਇਆ ਜੀ, ਉਹਨਾਂ ਨੇ ਕੱਲ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਆਪਾਂ ਹਰੇਕ ਰਿਸਕ ਲਈ ਤਿਆਰ ਹੈਗੇ ਆ ਉਹਦੇ ਵਿੱਚ, ਚਾਹੇ ਕੱਲ ਨੂੰ ਡੋਨਾਲਡ ਟਰੰਪ ਹੋਣੀ ਮੈਕ ਬਾਈਡਨ ਦੀਆਂ ਬਹੁਤ ਸਾਰੀਆਂ ਮਿਲਟਰੀ ਇਨਵੇਜਨ ਦੀਆਂ ਕੋਈ ਗੱਲਾਂ ਸੰਭਾਵਨਾਵਾਂ ਵੀ ਕਿਉਂ ਨਾ ਹੋ ਜਾਣ, ਜੇ ਅਸੀਂ ਇਹਦੇ ਲਈ ਤਿਆਰ ਨਹੀਂ ਰਵਾਂਗੇ ਤੇ ਅਸੀਂ ਗੈਰ ਜ਼ਿੰਮੇਵਾਰ ਹੋਵਾਂਗੇ। ਠੀਕ ਹੈ ਜੀ,
9: ਰੈਡੀ ਹੋਣਾ ਪੈਣਾ, ਹਰ ਇੱਕ ਵਿਸ਼ੇ ਦੇ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਆ। ਜੇ ਡੋਨਲਡ ਟਰੰਪ ਵਾਰ ਵਾਰ ਧਮਕੀ ਦੇ ਰਿਹਾ 51st state ਜਾਂ ਪੈਨਸਲ ਲੈ ਕੇ ਉਹ ਡਰਾਇੰਗ ਕਰਨ ਲੱਗ ਪੈਂਦੇ ਹਨ ਵੀ ਲੇਕ ਅਮੈਰੀਕਾ ਹੈਗੀ ਆ, ਤਾਂ ਕਹਿੰਦੇ ਜੇ ਆਰਮੀ ਵਾਸਤੇ ਵੀ ਸਾਨੂੰ ਤਿਆਰ ਹੋਣਾ ਪੈਣਾ, ਜੇ ਸਾਨੂੰ ਇਨਵੇਜਨ ਕਰ ਲਈ ਹੈਗੀ ਕਿ ਆਪਾਂ ਅਮੈਰੀਕਾ ਨਾਲ ਲੜਾਈ ਲੜਨ ਲਈ ਰੈਡੀ ਹਾਂ। ਉਹਨਾਂ ਨੇ ਇਹ ਦੱਸਿਆ ਵੀ ਆਪਾਂ ਤਾਂ ਰੈਡੀ ਹੈਗੇ ਹਾਂ, ਕੋਈ ਵੀ ਸਾਡੇ ਨਾਲ ਆ ਜਾਵੇ, ਹਰ ਇੱਕ ਕੰਟਰੀ ਨੂੰ ਰੈਡੀ ਹੋਣਾ ਪੈਂਦਾ, ਇਹ ਥੋੜ੍ਹਾ ਕਹੂਗੇ ਵੀ ਆਪਾਂ ਅਮੈਰੀਕਾ ਨਾਲ ਰੈਡੀ ਨਹੀਂ ਹਨ, ਕਿ ਉਹ ਧਮਕੀਆਂ ਦੇ ਰਹੇ ਹਨ, ਸਾਨੂੰ ਰੈਡੀ ਤਾਂ ਹੋਣਾ ਪੈਣਾ।
12: ਦਵਿੰਦਰ
9: ਸਿੰਘ ਪਵਾਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਪੈਸਾ ਧੇਲਾ ਤੁਹਾਨੂੰ ਚਾਹੀਦਾ ਹੈਗਾ, ਮੋਰਗੇਜ ਚਾਹੀਦੀ ਹੈ ਫਸਟ ਸੈਕਿੰਡ ਥਰਡ, ਜਾਂ ਤੁਹਾਨੂੰ ਕੋਈ ਲੈਂਡਿੰਗ ਦੀ ਲੋੜ ਪੈ ਗਈ ਹੈਗੀ ਆ ਪ੍ਰਾਈਵੇਟ ਲੈਂਡਿੰਗ ਦੀ, ਜਾਂ ਤੁਸੀਂ ਕ੍ਰੈਡਿਟ ਲਾਈਨ ਬਣਾਉਣੀ ਹੋਵੇ ਤਾਂ ਬਣਾ ਸਕਦੇ ਹੋ, ਕਾਫੀ ਸਾਰੀ ਜਾਣਕਾਰੀ ਲੈ ਕੇ ਰੱਖਦੇ ਹਨ। ਦਵਿੰਦਰ ਸਿੰਘ ਜੀ ਗੋ ਹੈ ਜੀ।
12: ਤੇ ਭਾਈ ਅੱਜ ਥੋੜੀ ਜਿਹੀ ਆਪਾਂ ਗੱਲ ਕਰਾਂਗੇ ਕਿ ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਹਨਾਂ ਦੇ ਕ੍ਰੈਡਿਟ ਦੀ ਪ੍ਰੋਬਲਮ ਆਉਂਦੀ ਹੈ ਤੇ ਆਉਂਦੀ ਕਿਉਂ ਆ ਜੀ, ਉਸ ਕਰਕੇ ਕਿ ਬਹੁਤ ਸਾਰੇ ਕਹਿੰਦੇ ਸਾਡੇ ਕੋਲ ਕਲਾਇੰਟ ਕੱਲ ਕੋਈ ਸਾਨੂੰ ਮਿਲੇ ਸੀਗੇ, ਉਹਨਾਂ ਦਾ ਕ੍ਰੈਡਿਟ ਕਹਿੰਦੇ ਸਾਡਾ ਤਾਂ ਬਹੁਤ ਵਧੀਆ ਜੀ, ਕੋਈ ਪ੍ਰੋਬਲਮ, ਜਦੋਂ ਕ੍ਰੈਡਿਟ ਪੁੱਲ ਕੀਤਾ ਕਹਿੰਦੇ ਕ੍ਰੈਡਿਟ ਸਕੋਰ ਕਾਫੀ ਲੋਅ ਨਿਕਲਿਆ, ਕਾਰਨ ਕੀ ਹੁੰਦੇ ਇਹੋ ਜਿਹੀਆਂ ਗੱਲਾਂ ਦੇ? ਇਹ ਦਫ਼ਾ ਆਪਾਂ ਨੂੰ ਅਵੇਅਰ ਨਹੀਂ ਹੋਈਦਾ, ਆਪਾਂ ਜਿਹੜਾ ਆਪਣਾ ਕ੍ਰੈਡਿਟ ਕਾਰਡ ਹੁੰਦਾ ਉਹਦੀ ਦਿੱਤੀ ਲਿਮਿਟ ਤੋਂ ਆਪਾਂ ਜ਼ਿਆਦਾ ਕੀ ਤਾਂ ਉਹਨੂੰ ਖਰਚ ਲਈਦਾ ਆ, ਫਿਰ ਉਹਦੀ ਮਿਨੀਮਮ ਪੇਮੈਂਟ ਕਰੀ ਜਾਈਦੀ ਆ, ਉਹਦੇ ਨਾਲ ਸਾਡਾ ਕ੍ਰੈਡਿਟ ਸਕੋਰ ਕਾਫੀ ਥੱਲੇ ਚਲੇ ਜਾਂਦਾ ਆ। ਫਿਰ ਜਾਂ ਫਿਰ ਇਹ ਹੁੰਦਾ ਕਈ ਦਫ਼ਾ ਆਪਾਂ ਆਪਣਾ ਐਡਰੈਸ ਮੂਵ ਨਹੀਂ ਕਰਦੇ ਹੈਗੇ, ਐਡਰੈਸ ਆਪਣਾ ਕਿਤੇ ਦਾ ਹੁੰਦਾ, ਆਪਾਂ ਰਹੀ ਕਿਤੇ ਜੇ ਤੇ ਲੈਟਰ ਆਪਣੀ ਕਿਤੇ ਆ ਜਾਂਦੀ, ਆਪਣਾ ਬਿੱਲ ਕੋਈ ਰਹਿ ਜਾਂਦਾ, ਜਾਂ ਇਹੋ ਜਿਹੀਆਂ ਕਈ ਗੱਲਾਂ ਹੋ ਜਾਂਦੀਆਂ ਜਿਹਨਾਂ ਦੇ ਨਾਲ, ਜਾਂ ਕੋਈ ਘਰੇਲੂ ਕਲੇਸ਼ ਵੀ ਹੋ ਸਕਦਾ ਹੈ ਜਿਹਦੇ ਕਰਕੇ ਆਪਾਂ ਆਪਣਾ ਕ੍ਰੈਡਿਟ ਦੀ ਪ੍ਰੋਬਲਮ ਆ ਜਾਂਦੀ ਹੈ, ਪਰ ਇਹਦੇ ਤੋਂ ਬਚਿਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਪਣਾ ਜਿਹੜਾ ਦਿੱਤਾ ਹੈ ਕ੍ਰੈਡਿਟ ਦੀ ਲਿਮਿਟ ਆ ਉਹਨੂੰ ਆਪਾਂ 75% ਤੱਕ ਯੂਜ਼ ਕਰੀਏ, ਜੇ ਤੁਹਾਡੀ $1,000 ਦੀ ਲਿਮਿਟ ਹੈ ਉਹਨੂੰ 750 ਤੱਕ ਯੂਜ਼ ਕਰੋ, ਤੇ ਉਹਦਾ ਦਿੱਤੇ ਹੋਏ ਟਾਈਮ ਦੇ ਵਿੱਚ ਉਹਦੀ ਔਨ ਟਾਈਮ ਪੇਮੈਂਟ ਕਰੋ। ਜਿਹੜਾ ਆਪਣਾ 10 to 15 ਦਿਨ ਦਾ ਟਾਈਮ ਬਿੱਲ ਦਾ ਪੀਰੀਅਡ ਹੁੰਦਾ ਉਹਦੇ ਵਿੱਚ ਉਹਦੀ ਪੇਮੈਂਟ ਕਰੋ। ਇਹ ਹੈ ਕਿ ਜੇ ਤੁਸੀਂ ਪੇਮੈਂਟ ਕਰਨੀ ਆ ਲਾਸਟ ਡੇਟ ਤੇ ਵੀ ਉਹਨੂੰ ABC ਬੈਂਕ ਦੇ ਵਿੱਚ, ਜਿੱਦਾਂ ਏ ਬੈਂਕ ਦੀ ਕ੍ਰੈਡਿਟ ਕਾਰਡ ਤੁਸੀਂ ਬੀਚ ਪੇ ਕਰਦੇ ਆ, ਇੱਦਾਂ ਨਾ ਕਰੋ ਫਿਰ ਸੇਮ ਬੈਂਕ ਦੇ ਵਿੱਚ ਜਾ ਕੇ ਕਰੋ, ਤਾਂ ਤੁਹਾਨੂੰ ਕ੍ਰੈਡਿਟ ਕਈ ਦਫ਼ਾ ਪੇਮੈਂਟ ਇੱਧਰ ਉੱਧਰ ਹੋਣ ਨੂੰ ਵੀ 3 to 4 ਦਿਨ ਲੱਗ ਜਾਂਦੇ ਆ
9: ਜੀ।
12: ਤੇ ਦੂਜੀ ਗੱਲ ਹੈ ਆਪਣਾ ਐਡਰੈਸ ਹਮੇਸ਼ਾ ਅਪਡੇਟ ਕਰਕੇ ਰੱਖੋ, ਤੇ ਉਹਦੇ ਨਾਲ ਵੀ ਫਿਰ ਤੁਹਾਡਾ ਸਹੀ ਰਹਿੰਦਾ ਹੈ ਕੰਮ। ਤੇ ਇਸ ਕਰਕੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈਗੀਆਂ ਕਿ ਆਪਣੇ ਆਪ ਨੂੰ ਅਪਡੇਟ ਰੱਖੋ ਕਿ ਆਪਣਾ ਕ੍ਰੈਡਿਟ ਸਾਲ ਦੇ ਵਿੱਚ ਇੱਕ ਵਾਰੀ ਆਪ ਜ਼ਰੂਰ ਚੈੱਕ ਕਰੋ ecofax.ca ਤੇ ਜਾ ਕੇ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡਾ ਕਿਸੇ ਦਾ ਮਿਸਮੈਚ ਤਾਂ ਨਹੀਂ ਹੋ ਰਿਹਾ ਕ੍ਰੈਡਿਟ, ਕਈ ਦਫ਼ਾ ਸਾਡੇ ਨਾਂ ਸੇਮ ਹੁੰਦੇ ਆ, ਸਾਡਾ ਮਿਸਮੈਚ ਵੀ ਹੋ ਜਾਂਦਾ ਆ
9: ਜੀ।
12: ਤੇ ਇਹੋ ਜਿਹੀਆਂ ਛੋਟੀ ਛੋਟੀਆਂ ਗੱਲਾਂ ਨੂੰ ਆਪਾਂ ਧਿਆਨ 'ਚ ਰੱਖਾਂਗੇ ਤੇ ਆਪਣਾ ਕ੍ਰੈਡਿਟ ਕਦੇ ਖਰਾਬ ਨਹੀਂ ਹੁੰਦਾ। ਬਾਕੀ ਇਹ ਹੈ ਕਿ ਕ੍ਰੈਡਿਟ ਕਾਰਡ ਲੈਣਾ ਬਹੁਤ ਜ਼ਰੂਰੀ ਹੈ ਕੈਨੇਡਾ ਦੇ ਵਿੱਚ, ਜੇ ਤੁਸੀਂ ਕੈਨੇਡਾ ਦੇ ਵਿੱਚ ਘਰ ਲੈਣਾ ਜਾਂ ਮੋਰਗੇਜ ਲੈਣੀ, ਤੁਹਾਡਾ ਕ੍ਰੈਡਿਟ ਹੋਣਾ ਬਹੁਤ ਜ਼ਰੂਰੀ ਹੈ, ਕ੍ਰੈਡਿਟ ਬਿਲਡ ਹੋਣਾ ਬਹੁਤ ਜ਼ਰੂਰੀ ਹੈ। ਕ੍ਰੈਡਿਟ ਬਿਲਡ ਤਾਂ ਹੀ ਹੁੰਦਾ ਜੇ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਉਹਨੂੰ ਔਨ ਟਾਈਮ ਪੇਮੈਂਟ ਕਰੋਗੇ ਤੇ ਉਹਨੂੰ ਖਰਚੋਗੇ, ਅਗਰ ਉਹਨੂੰ ਖਰਚਦੇ ਵੀ ਨਹੀਂ ਆਪਾਂ ਤਾਂ ਵੀ ਕ੍ਰੈਡਿਟ ਸਾਡਾ ਬਿਲਡ ਨਹੀਂ ਹੁੰਦਾ ਹੈਗਾ। ਤੇ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ। ਇਸ ਤੋਂ ਇਲਾਵਾ ਹੋਰ ਵੀ ਕੋਈ ਮੋਰਗੇਜ ਰਿਗਾਰਡਿੰਗ ਕੋਈ ਕੁਐਸਚਨ ਆ ਜਾਂ ਕੋਈ ਹੀ ਲੋਕ ਬਣਾਉਣ

0: ਆਪਣੇ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਕਹਿੰਦਾ ਕੈਨੇਡਾ ਕਹਿੰਦਾ ਕਹਿੰਦਾ ਵਿਆਹ ਤੋਂ ਪਹਿਲਾਂ ਠੀਕ ਸੀ, ਵਿਆਹ ਤੋਂ ਬਾਅਦ ਇੱਕ ਘਸਾਈ ਗਈ ਆ ਕਾਟ ਲੋ। ਸੋ ਉਹ ਉੱਠ ਕੇ ਚਲ ਗਈ, ਕਹਿੰਦਾ ਹੁਣ ਸਭ ਕੁਝ ਤੇਰਾ ਘਸ ਜਾਣਾ। ਤੂੰ ਪਿਆਰ ਨਾ ਰਿਹਾ ਕਰ, ਕਈ ਵਾਰੀ ਖਾਚਾ ਵੱਧ ਹੋ ਜਾਂਦਾ ਹੈਗਾ ਆ, ਜੇ ਹੋ ਗਿਆ ਤਾਂ ਟਾਈਮ ਸਿਰ ਪੈਸੇ ਪੇ ਕਰਦੇ ਆ। ਗੁਰੂ ਮੈਂ ਇਹੀ ਕਹਿਣਾ ਚਾਹੁੰਦਾ, ਸ਼ੁਗਰ ਮੇਲਾ ਚੱਲਦਾ ਰਹਿੰਦਾ ਆ। ਜਸਵੀਰ ਸਿੰਘ ਦੀ ਲਾਈਨ ਲੈ ਲੈਂਦੇ। ਜਸਵੀਰ ਸਿੰਘ ਜੀ ਆ ਜਾਓ।
1: ਟੰਬਰ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਹੱਥ ਜੋੜ ਕੇ ਫਤਿਹ ਜੀ।
0: ਹੱਥ ਜੋੜ ਕੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਲੀਆ ਸਾਹਿਬ ਦਾ ਬਹੁਤ ਧੰਨਵਾਦ ਆ, ਬਹੁਤ ਵਧੀਆ ਨਿਊਜ਼ ਲੈ ਕੇ ਆਉਂਦੇ ਆ। ਵਾਲੀਆ ਸਾਹਿਬ ਨੂੰ ਕਹਿਣਾ ਹੁਣ ਜਿੰਨਾ ਚਿਰ ਇਲੈਕਸ਼ਨ ਆ ਅੱਖਾਂ ਬਸ ਸਿੱਧੀ ਵੱਲ ਨੂੰ ਰੱਖੋ। ਹੁਣ ਦੇਖੋ ਤੰਬਰ ਸਾਹਿਬ, ਵਿੰਟਰ ਆ ਜਾਣੀ ਆ, ਜਿਹੜਾ ਸਨੋ ਆ ਸਾਡਾ, ਸਨੋ ਦਾ ਬਹੁਤ ਵੱਡਾ ਮਸਲਾ ਆ, ਜਿਹੜੀ ਸਾਡੇ ਘਰਾਂ ਦੇ ਮੋਹਰੇ ਵੱਟ ਬਣਾ ਜਾਂਦੇ ਆ। ਸਾਡੇ ਸਿਟੀਜ਼ਨ ਜਿਹੜੇ ਸਿਆਣੇ ਬਜ਼ੁਰਗ ਆ ਘਰਾਂ 'ਚ ਰਹਿੰਦੇ ਆ, ਕਈ ਉੱਥੇ ਉਹਨਾਂ ਦੇ ਨਾਲ ਬੱਚੇ ਨਹੀਂ ਰਹਿੰਦੇ ਹੈਗੇ ਆ, ਉਹ ਟੈਕਸ ਉਹਨਾਂ ਦਾ ਹੁੰਦਾ ਹੀ ਆ, ਕਿਉਂ ਨਹੀਂ ਉਹਨਾਂ ਨੂੰ 20% ਟੈਕਸ ਕਢਾ ਦਿਓ ਕਿ ਉਹ ਬੰਦਾ ਇੱਕ ਹਾਇਰ ਕਰ ਲੈਣ ਤਾਂ ਕਿ ਉਹਨਾਂ ਨੂੰ ਹੈਲਪ ਹੋ ਸਕੇ।
0: ਸਿੰਘ ਜੀ ਮੈਂ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ, ਇਹਨਾਂ ਨੇ ਪਹਿਲਾਂ ਪੁੱਛਿਆ ਸੀਗਾ ਵੀ ਜੇ ਤੁਸੀਂ ਇਹ ਐਕਸਟਰਾ ਸਰਵਿਸ ਚਾਹੁੰਦੇ ਆ ਤਾਂ ਐਕਸਟਰਾ ਪੈਸੇ ਲੱਗਣੇ ਆ, ਇੱਥੇ ਕਿ $10 ਪਰ ਮਹੀਨੇ ਜਾਂ ਜਿੰਨਾ ਵੀ ਸੀਗਾ ਵੀ ਉਨਾ ਪੈਸਾ ਪ੍ਰੋਪਰਟੀ ਟੈਕਸ ਵਿੱਚ ਐਕਸਟਰਾ ਹੋਵੇਗਾ, ਆਪਾਂ ਉਹ ਕੰਮ ਤੁਹਾਡੇ ਵਾਸਤੇ ਕਰ ਦੇਵਾਂਗੇ। ਇਹ ਸਾਨੂੰ ਵੀ ਖਿਆਲ ਰੱਖਣਾ ਪੈਣਾ ਵੀ ਆ ਚਾਰ ਕੁ ਵਾਰੀ ਸਾਨੂੰ ਚੱਕਰਾਂ ਪੱਕੀ ਆਪਾਂ ਐਕਸਟਰਾ ਪੈਸਾ ਦੇਣਾ ਚਾਹੁੰਦੇ ਹਾਂ, ਪਰ ਇਹ ਵੀ ਗੱਲ ਹੈਗੀ ਆ ਸਿਟੀ ਨੂੰ ਕਿਸੇ ਹੋਰ ਪਾਸੇ ਸੇਵਿੰਗ ਕਰਕੇ ਤੇ ਸਰਵਿਸ ਲਿਆਣੀਆਂ ਚਾਹੀਦੀਆਂ। ਸੋ ਦੋਨੇ
1: ਤੰਬਰ ਸਾਹਿਬ ਓਦਾਂ ਵੀ ਐਡ ਕਰੀ ਜਾਂਦੇ ਆ। ਮੇਰੇ ਕਹਿਣ ਦਾ ਮਤਲਬ ਹੈ 9-10 ਦੀ ਬਾਰ ਦੇ ਵਿੱਚ ਪੀਸੀ ਵਾਲੇ ਉੱਥੇ ਇੱਦਾਂ ਆ ਗਏ ਜਿੱਦਾਂ ਨਾਨਕਾ ਮੇਲ ਹੁੰਦਾ, ਕਦੀ ਇੱਦਾਂ ਦੇ ਮੁੱਦੇ ਵੀ ਹਟਾਇਆ ਕਰ। ਜਿੱਦਾਂ ਕਹਿੰਦੇ ਹੁੰਦੇ ਹੋਟਲਾਂ ਦੇ ਵਿੱਚ ਤਾਂ ਮਨੀ ਖਰਾਬ ਕਰ ਲੈਂਦੇ, ਇੱਦਾਂ ਬਜ਼ੁਰਗਾਂ ਨੂੰ ਮਨੀ ਦੇ ਦੇਣ, ਉਹ ਵਿਚਾਰੇ ਸਨੋਹ ਉਠਾ ਲਿਆ ਕਰਨ। ਕਹਿੰਦਾ ਮਤਲਬ ਬੁਰਾ ਹਾਲ ਕੀਤਾ ਪਿਆ ਬ੍ਰਾਮਟਨ ਦਾ ਇਸ ਵੇਲੇ, ਬ੍ਰਾਮਟਨ ਸਿਟੀ ਨੇ ਕੋਈ ਏਦਾਂ ਦਾ ਕੰਮ ਹੈਗਾ। ਆ ਦੇਖ ਲਓ ਟੈਕਟਾਂ ਦੇ ਕਿੰਨੇ ਪੈਸੇ ਇਹਨਾਂ ਨੇ ਵਧਾ ਦਿੱਤੇ ਹੈਗੇ ਆ। ਉਹ ਪਹਿਲਾਂ ਤੁਸੀਂ ਜਿਹੜੇ ਘਰ ਹੀ ਬਣਾਏ ਸੀ ਕੋਵਿਡ ਤੋਂ ਪਹਿਲਾਂ, ਉਹਨਾਂ ਦੇ ਵਿੱਚ ਸੀੜੀ ਵਾਲਾ ਇੱਕ ਵੀ ਬੰਦੇ ਦੀ ਜੇ ਹਨਾ ਸਿਰ ਨਿਕਲ ਜਾਵੇ ਵਿੰਡੋ ਥਾਣੀ, ਤੁਸੀਂ ਮੈਨੂੰ ਕਹਿ ਦਿਓ। ਹੁਣ ਲੋਕਾਂ ਦੀ ਡਿਮਾਂਡ ਤੇ ਜਿਹੜੇ ਨਵੇਂ ਘਰ ਬਣਦੇ ਤੰਬਰ ਸਾਹਿਬ, ਹੁਣ ਉਹ ਵੱਡੀਆਂ ਵਿੰਡੋ ਕਰਨ ਲੱਗ ਪਏ ਆ। ਇਹ ਕੀ ਪਹਿਲਾਂ ਸੁੱਤੇ ਪਏ ਸੀ ਸਾਡੇ ਸੀੜੀ ਵਾਲੇ? ਕਹਿੰਦਾ ਮਤਲਬ ਇਹਨਾਂ ਨੂੰ ਫੰਡ ਆਉਂਦੇ ਆ ਬਿਲਡਰਾਂ ਵੱਲੋਂ, ਅੱਖਾਂ ਮੀਚ ਕੇ ਉਹਨਾਂ ਦਾ ਪੈਸਾ ਖਾਈ ਜਾਂਦੇ ਆ ਤੇ ਲੋਕਾਂ ਨੂੰ ਤੰਗ ਕਰਨ ਲੱਗੇ ਆ। ਮੈਂ ਕਹਿੰਦਾ ਵੋਟਾਂ ਉਹਨਾਂ ਨੂੰ ਬਹੁਤ, ਜਿੱਦਾਂ ਗੁਰਪ੍ਰੀਤ ਆ ਬਹੁਤ ਵਧੀਆ ਬੰਦਾ ਆ, ਉਹਦੀ ਹੈਲਪ ਕਰੋ। ਜਿਹੜੇ ਬਾਕੀ ਦੇ ਹੁਣ ਕੁੱਕੜਾਂ ਨੂੰ ਤੁਰੇ ਫਿਰਦੇ, ਕਿਸੇ ਨੂੰ ਬੋਲਣਾ ਪਾਓ ਸਮਾਂ ਦੇਣਾ। ਬਹੁਤ ਧੰਨਵਾਦ ਤੁਹਾਡਾ।
0: ਧੰਨਵਾਦ। ਜਿਹੜਾ ਆਵਾਜ਼ ਬਣ ਕੇ ਗਾਹਾਂ ਆਉਂਦਾ ਨਾ, ਸੋਚਿਆ ਕਰੋ ਕੌਣ ਤੁਹਾਡੇ ਵਾਸਤੇ ਖੜਾ ਹੈਗਾ, ਕੌਣ ਆਵਾਜ਼ ਬਣ ਕੇ ਆ ਰਿਹਾ। ਜਿਹੜੇ ਉਹ ਪੈਰਾਸ਼ੂਟ ਵਾਂਗੂ ਸਿੱਟੇ ਗਏ ਆ ਜਾਂ ਹੁਣੇ ਬਾਹਰ ਆਏ ਹਨ, ਪਹਿਲਾਂ ਕਿੱਥੇ ਸੀਗੇ ਜਦੋਂ ਆਵਾਜ਼ ਬਣਨੀ ਸੀਗੀ ਵੀ ਸਾਡੀ ਸਿਟੀ ਵਿੱਚ ਆਹ ਪ੍ਰੋਬਲਮਾਂ ਹਨ। ਪਰ ਇੱਕ ਗੱਲ ਮੈਂ ਦੱਸ ਦੇਵਾਂ, ਹਰ ਇੱਕ ਦਾ ਹੱਕ ਹੈਗਾ ਕਿਸੇ ਵੀ ਫੰਕਸ਼ਨ 'ਤੇ ਪਹੁੰਚੇ ਦਾ, ਮੈਂ ਰੋਕਣਾ ਨਹੀਂ ਚਾਹੁੰਦਾ। ਹਾਂ, ਸਿਟੀ ਨੂੰ ਬਿਲਡਰ ਵੱਲੋਂ ਕਿੰਨੇ ਪੈਸੇ ਮਿਲਦੇ ਕੀ ਕਰਦੇ, ਮੇਰੇ ਕੋਲ ਸਾਹਮਣੇ ਅਫੀਸ਼ੀਅਲ ਪੇਪਰ ਨਹੀਂ ਪਏ ਹਨ, ਤੁਹਾਡੀ ਆਵਾਜ਼ ਏਅਰ 'ਤੇ ਚੱਲ ਗਈ ਹੈਗੀ। ਫਿਰ ਵੀ ਮੈਂ ਕਹਿੰਦਾ ਵੀ ਜਿਹੜੇ ਸਿਟੀ ਨੇ ਪੁੱਛਿਆ ਸੀਗਾ ਵੀ ਜੇ ਉਹ ਬੱਠ ਜੀ ਤੁਸੀਂ ਠੀਕ ਕਰਾਉਣੀ ਆ ਤਾਂ ਇੰਨਾ ਪ੍ਰੋਪਰਟੀ ਟੈਕਸ ਵਧੇਗਾ, ਉਹ ਵੀ ਸਨੋਹ ਚੱਕ ਜਾਣਗੇ। ਮੈਂ ਕਹਿੰਦਾ ਘਰ ਆ ਕੇ ਖਾਣਾ ਹੀ ਬਣਾ ਜਾਣਗੇ, ਇਹਨਾਂ ਨੂੰ ਹੋਰ ਪੈਸੇ ਦੇ ਦਿਓ ਪ੍ਰੋਪਰਟੀ ਵਿੱਚ, ਪਰ ਕਿੰਨਾ ਕੁ ਆਪਾਂ ਕੰਮ ਕਰ ਸਕਦੇ। ਹਾਂ, ਇਹ ਗੱਲ ਸਹੀ ਹੈਗੀ ਆ, ਜਿੱਥੇ ਵੇਸਟਫੁਲ ਸਪੈਂਡਿੰਗ ਹੈਗੀ ਉੱਧਰੋਂ ਪੈਸੇ ਸੇਵ ਕਰਕੇ ਆਪਾਂ ਹੋਰ ਸਹੂਲਤਾਂ ਆਪਣੇ ਸਿਟੀ ਦੇ ਰੈਜ਼ੀਡੈਂਟਸ ਨੂੰ ਦੇ ਸਕਦੇ ਹਨ। ਪਰ ਤੁਸੀਂ ਜਿੱਦਾਂ ਤੁਸੀਂ ਕਹਿ ਕੇ ਗਏ ਹਨ, ਕੰਮ ਬਹੁਤਾ ਨਹੀਂ ਹੋਇਆ। ਪਰ ਜਿਹੜੇ ਪਹੁੰਚੇ ਸੀਗੇ ਨਾ ਵੱਖ ਵੱਖ ਕੈਂਪੇਨ ਆਫਿਸ ਦੇ ਜਿਹੜੇ MP ਜਾਂ MP ਜਿਹੜੇ ਵੀ ਪਹੁੰਚੇ ਸੀਗੇ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਪਰ ਕੀ ਜਦੋਂ ਤੁਹਾਡੀ ਡਿਪਾਰਟਮੈਂਟ ਦੇ ਵਿੱਚ ਪ੍ਰੋਬਲਮ ਆਈ ਹੁੰਦੀ ਆ, ਵੱਖ ਵੱਖ ਟਰੈਕਿੰਗ ਜਿਹੜੇ ਐਸੋਸੀਏਸ਼ਨ ਵੱਲੋਂ ਗੈਦਰ ਕੀਤੀ ਜਾਂਦੀ, ਉੱਥੇ ਤੁਸੀਂ ਪਹੁੰਚਦੇ ਨਹੀਂ ਹੈਗੇ, ਤੋ ਗਮੀ ਵਿੱਚ ਹੀ ਪਹੁੰਚੋਗੇ ਸਰ, ਖੁਸ਼ੀ ਵਿੱਚ ਨਾ ਪਹੁੰਚਿਆ ਕਰੋ। ਓਪਨਿੰਗ ਤਾਂ ਹੁੰਦੀਆਂ ਰਹਿਣੀਆਂ ਹਨ, ਕੀ ਓਪਨਿੰਗ ਵਾਲੇ ਇੰਨੇ ਕੰਮ ਕੀਤੇ ਆ ਵੀ ਤੁਸੀਂ ਉਹਦਾ ਸਾਥ ਦੇਣ ਚਲ ਗਏ? ਉਹ ਤਾਂ ਨਵਾਂ ਹੀ ਸੀਗਾ ਹਜੇ। ਕਿਹੜੇ ਕੰਮ ਕੀਤੇ ਜਿਹੜਾ ਉੱਥੇ ਖੜ ਕੇ ਸਟੇਜਾਂ ਦੇ ਫੋਟੋ ਖਿਚਾਉਂਦੇ ਸੀਗੇ? ਜਿਹੜੇ ਲੋਕ ਪਹੁੰਚੇ ਸੀਗੇ, ਮੈਂ ਉਹਨਾਂ ਨੂੰ ਵੀ ਕਹਿੰਦਾ ਤੁਸੀਂ ਸਵਾਲ ਕਰ ਲੈਣੇ ਪੁੱਛੇ, ਉੱਥੇ ਘੇਰ ਲੈਣਾ, ਘੇਰਨ ਦਾ ਮਤਲਬ ਰੋਕ ਲੈਣਾ ਸੀਗਾ, ਪੁੱਛਣਾ ਸੀਗਾ, ਇਹਨਾਂ ਸਵਾਲ ਦੇ ਸਾਰੇ ਜਵਾਬ ਤਾਂ ਦੇਵੋ। ਇੱਥੇ ਤੁਸੀਂ ਪਹੁੰਚ ਗਏ ਹੈਗੇ ਆ ਕਿ ਸਾਡੀਆਂ ਵੀ ਗਲਤੀਆਂ ਹਨ, ਅਤੇ 3347 ਤੁਸੀਂ ਆ ਜਾਓ।
2: ਜੀ ਕੀ ਹਾਲ ਹੈ ਜੀ?
0: ਠੀਕ ਠਾਕ ਜੀ, ਕਾਫੀ ਲੰਬੇ ਸਮੇਂ ਤੋਂ ਹੋੜਦੇ, ਮਾਫ ਕਰਨਾ, ਗੋ ਅਹੈਡ।
2: ਨਾ ਕੋਈ ਚੱਕਰ ਨਹੀਂ ਹੈ। ਹਸਪੀਟਲ ਦਾ ਕੀ ਬਣਿਆ ਜੀ?
0: ਹੋਸਪਿਟਲ ਦਾ ਲੱਭਣ ਦੀ ਕੋਸ਼ਿਸ਼ ਕੀਤੀ, ਅੰਡਰਗਰਾਉਂਡ ਮਿਲਿਆ ਨਹੀਂ, ਹੁਣ ਤਾਂ ਸਨੋਹ ਪੈ ਜਾਣੀ ਆ, ਫਿਰ ਪਤਾ ਨਹੀਂ ਕੀ ਹੋਣਾ, ਕਿੱਦਾਂ ਲੱਭੂਗਾ।
2: ਅੱਛਾ ਜੀ, ਚਲੋ ਮਿਹਰਬਾਨੀ, ਬਣਾਈ ਚੱਲੋ, ਧੱਕੀ ਚੱਲੋ ਕੰਮ।
0: ਧੰਨਵਾਦ ਤੁਹਾਡਾ। ਮੈਂ ਤਾਂ ਨਹੀਂ ਬਣਾਉਣਾ, ਮੈਂ ਤਾਂ ਆਵਾਜ਼ ਹੀ ਦੇਣੀ ਹੈਗੀ ਆ। ਅਤੇ 7603 ਤੁਸੀਂ ਆਇਓ ਜੀ।
3: ਤੰਬੜੂ ਵੀਰੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
3: ਦਲਵੀਰ ਸਿੰਘ, ਬਾਰੀ ਸਾਹਿਬ ਬਹੁਤ ਬਹੁਤ ਥੈਂਕ ਯੂ, ਬਹੁਤ ਸੋਹਣਾ ਦੱਸ ਦੱਸ ਪਤਾ ਲੱਗਿਆ ਤੱਕ ਤੋਂ ਸੋਹਣਾ। ਅਤੇ ਨੰਬਰ 2 ਤੇ ਜੇ ਆਪਣੇ ਚਾਰ ਖੜੇ, ਚਾਰੇ ਬੈਗ ਜਲਾ ਕੇ ਬਹਿ ਜਾਣਾ, ਕਿਉਂਕਿ 3 ਜਣੇ ਬਹਿ ਜਾਣੇ ਸੌਖਾ ਨਾ ਜਾਣਾ ਨੂੰ।
0: ਹੁਣ ਤਾਂ ਕੋਈ ਬੈਠ ਨਹੀਂ ਸਕਦਾ, ਹੁਣ ਤਾਂ ਜਿਹੜੇ ਫਾਰਮ ਭਰੇ ਗਏ ਹੁਣ ਤਾਂ ਇਹਨਾਂ ਦੇ ਨਾਂ ਉੱਥੇ ਜ਼ਰੂਰ ਛਾਏ ਰਹਿਣਗੇ।

0: ਅੱਛਾ
1: ਬੈਠ ਸਕਦੇ ਆ ਪਰ ਹੁਣ ਤਾਂ ਫੋਰਮ ਦੇ ਉੱਪਰ ਲਾਉਣਾ ਹੀ ਆਣਾ, ਕੋਈ ਪਹਿਲਾਂ ਤਾਂ ਭਰਿਆ ਹੋਏਗਾ। ਧੰਨਵਾਦ ਤੁਹਾਡਾ, ਕਿਆ ਬਾਤ ਹੈ। 414 ਸੇ ਗਰੀ ਸੀ, ਆ ਜਾਓ ਕਰ ਜਾਓ ਬੱਲੇ ਬੱਲੇ ਕਰ ਰਹੀ ਜੀ, ਕਾਫੀ ਲੰਬੇ ਸਮੇਂ ਤੋਂ ਹੋਲਡ ਸੀਗੇ, ਆ ਨਹੀਂ ਸਕੇ। ਤੋ ਗੁਰਮੁਖ ਸਿੰਘ ਬਾਜੀ ਸਾਹਿਬ, ਤੁਸੀਂ ਇੱਕ ਮੈਂ ਦੋ ਸਪੋਂਸਰ ਸੰਦੇਸ਼ ਭਰ ਦੇਵਾਂ ਪੜ੍ਹ ਦੇਵਾਂ। ਅਨਾਜ ਮਾਰਟ ਵਾਲੇ ਹਨ, ਇੰਡੀਅਨ ਦੇ ਸਾਊਥ ਏਸ਼ੀਅਨ ਗਰੋਸਰੀ ਸਟੋਰ ਦਾ ਬਹੁਤ ਵਧੀਆ ਸਟੋਰ ਖੁੱਲਿਆ ਹੈਗਾ ਆ, ਇਹ ਏਅਰਪੋਰਟ ਮੇਫੀਲਡ ਦੇ ਬਿਲਕੁਲ ਖੂੰਜੇ ਦੇ ਅਨਾਜ ਮਾਰਟ, ਬਹੁਤ ਸਾਰੇ ਪ੍ਰੋਡਕਟ ਸੇਲ 'ਤੇ ਲੱਗੇ ਹੋਏ ਹਨ। ਸੇਲ ਦਾ ਫਾਇਦਾ ਉਠਾਉਣਾ ਹੋਵੇ ਤਾਂ ਏਅਰਪੋਰਟ ਅਤੇ ਮੇਫੀਲਡ ਦੇ ਖੂੰਜੇ 'ਤੇ ਪਹੁੰਚੋ, ਬਹੁਤ ਤਕੜਾ ਗਰੋਸਰੀ ਸਟੋਰ ਖੁੱਲਿਆ ਗਿਆ ਅਨਾਜ ਮਾਰਟ, ਅਤੇ ਕਾਫੀ ਸਾਰੀ ਸੇਵਿੰਗ ਤੁਸੀਂ ਕਰ ਸਕਦੇ ਹੋ। ਖਿੜਕੀਆਂ ਦਰਵਾਜ਼ੇ ਨਵੇਂ ਚਾਹੀਦੇ ਹਨ ਤਾਂ ਬੰਗਾ ਵਾਲਿਆਂ ਨਾਲ ਗੱਲ ਕਰ ਰਹੇ ਹੋ, ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਕਾਫੀ ਲੰਬੇ ਸਮੇਂ ਤੋਂ ਖੁਦ ਮੈਨੂਫੈਕਚਰ ਕਰਦੇ, ਖੁਦ ਇੰਸਟਾਲ ਕਰਦੇ ਹਨ, ਅਤੇ ਬਹੁਤ ਸਾਰੇ ਜਿਹੜੇ ਬਿਲਡਰ ਹਨ ਉਹਨਾਂ ਨੂੰ ਇਹ ਵਿੰਡੋਜ਼ ਵੇਚਦੇ ਹਨ, ਖਿੜਕੀਆਂ ਦਰਵਾਜ਼ੇ ਵੇਚਦੇ ਹਨ। ਜੇ ਤੁਸੀਂ ਨਵੀਂ ਜਾਂ ਪੁਰਾਣੀ ਮੂਵ ਕਰਕੇ ਨਵੀਂ ਵਿੰਡੋ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 416-676-6565 'ਤੇ ਗੱਲਬਾਤ ਕਰ ਲੈਣੀ ਹੈ। ਡਕਾਰ ਲਜੈਸਟਿਕ, ਕਾਫੀ ਸਾਰੀਆਂ ਜੋਬਸ ਅਵੇਲੇਬਲ ਹਨ, ਮੈਂ ਦੱਸ ਦੇਵਾਂ। 437-242-3158 ਨੰਬਰ ਹੈ, 437-242-3158 ਦੇ ਸੰਪਰਕ ਕਲੈਕਟਿਵ ਲਵ ਵੀਡੀਓ ਵਾਲੇ 46ਵੀਂ ਐਨਵਰਸਰੀ ਮਨਾ ਰਹੇ ਨੇ, ਕਾਫੀ ਸਾਰੀ ਸੇਲ ਲੱਗੀ ਹੋਈ ਆਈ ਪੀ ਟੀ ਵੀ ਬੋਕਸ ਦੇ ਉੱਪਰ ਅਤੇ ਨਾਲ ਨਾਲ ਗੁਰਬਾਣੀ ਰੇਡੀਓ 'ਤੇ 905-204-1313 'ਤੇ। ਸਾਡੀਆਂ ਲਾਈਨਾਂ ਮੁੱਕ ਗਈਆਂ ਹੁਣ, ਪਹਿਲਾਂ ਬੂਟਾ ਧਾਲੀਵਾਲ ਨਾਲ ਗੱਲ। ਬੂਟਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
1: ਹਾਂ ਠੀਕ ਠਾਕ, ਤੁਸੀਂ ਦੱਸੋ ਕਿੱਦਾਂ?
2: ਕਿਰਪਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਸਵਾਲ ਪੁੱਛੋ। ਪਹਿਲੀ ਗੱਲ ਤਾਂ ਜਿਹੜੇ ਘਰਮ ਚੌਧਰੀ ਨਾਲ ਹੁੰਦੇ ਸਵਾਲ ਪੁੱਛਣ ਦਿੰਦੇ ਨਹੀਂ
1: ਜੀ,
2: ਠੀਕ ਹੈ ਜੀ। ਦੂਜੀ ਗੱਲ ਆ, ਜਿੰਨੇ ਕੇ ਬੰਦਾ ਕੇ ਨਾ ਕਿਸੇ ਨੇ, ਜਿੰਨੇ ਕੇ ਨਾ ਘਰਮ ਚੌਧਰੀ ਹੁੰਦੇ ਆ, ਮੈਂ ਸਾਰਿਆਂ ਨੂੰ ਕਹਿੰਦਾ ਬਹੁਤ ਸਾਰੇ ਉਹ ਬੰਦੇ ਆ ਜਿਹਨਾਂ ਨੇ ਚੰਗਾ ਮਾੜਾ ਕੰਮ ਕਰਕੇ ਪੈਸੇ ਇਕੱਠੇ ਕੀਤੇ ਆ। ਉਹ ਤੁਹਾਨੂੰ ਉਹਨਾਂ ਤੋਂ ਹੁੰਦਾ ਵੀ ਸਾਡੀਆਂ ਸਾਨੂੰ ਜ਼ਮੀਨਾਂ ਮਿਲ ਜਾ ਸਿੱਟੀ ਜਾਂ ਫਲਾਣਾ, ਉਹਨਾਂ ਨੂੰ ਆਪਣੇ ਨਾਲ ਹੁੰਦਾ, ਤੁਹਾਡੇ ਨਾਲ ਕਿਸੇ ਨੂੰ ਕੁਛ ਨਹੀਂਗਾ। ਇਹਦਾ ਤੁਸੀਂ ਵੋਟਾਂ ਪਾ ਕੇ ਚੇਂਜ ਕਰ ਸਕਦੇ ਆ। ਧੰਨਵਾਦ ਚੱਲ ਸਭ ਬੰਦੇ ਦਾ।
1: ਵਧੀਆ ਗੱਲ ਕੇ, ਤੁਹਾਨੂੰ ਲੱਗਦਾ ਉਹਨਾਂ ਨਾਲ ਕੋਈ ਬੰਦੇ ਫਿਰ ਰਹੇ ਨਹੀਂ ਚੰਗੇ ਹਨ, ਪਰ ਤੁਹਾਡੇ ਹੱਥ ਬਹੁਤ ਵੱਡਾ ਟੂਲ ਹੁੰਦਾ ਆ। ਨਿਕਲੋ ਬਾਹਰ, ਵੋਟ ਪਾਵੋ ਜਿਹਨੂੰ ਵੀ ਚਾਹੁੰਦੇ ਹੋ, ਅਸੀਂ ਸਾਰਿਆਂ ਵਾਸਤੇ ਇੱਥੇ ਬੈਠੇ ਹਾਂ। ਤੁਸੀਂ ਜਿਹਨੂੰ ਚਾਹੁੰਦੇ ਹੋ ਤੁਹਾਡੇ ਵਾਸਤੇ, ਤੁਹਾਡੀ ਸਿਟੀ ਵਾਸਤੇ ਕੋਈ ਬੈਟਰ ਕੰਮ ਕਰ ਸਕਦਾ ਉਹਨੂੰ ਅੱਗੇ ਲੈ ਕੇ ਆ ਜਾਵੋ। ਜੇ ਪੁਰਾਣਿਆਂ ਨੇ ਕੰਮ ਕੀਤੇ ਹਨ ਤਾਂ ਦੁਬਾਰਾ ਲੈ ਆਵੋ, ਜੇ ਨਹੀਂ ਕੀਤੇ ਤਾਂ ਨਵੇਂ ਲੈ ਕੇ ਆ ਜਾਵੋ। ਜਤਿੰਦਰ ਜੀ ਆ ਜਾਓ ਜੀ, ਇਹ ਤੇ ਜਤਿੰਦਰ ਜੀ ਕੀ ਹਾਲ ਚਾਲ?
3: ਹਾਂਜੀ ਠੀਕ ਹੈ ਭਾਜੀ, ਤੁਸੀਂ ਸੁਣਾ ਜੀ? ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ, ਮੇਰਾ ਵੀ ਕੁਸ਼ਚਨ ਇਹ ਹੈਗਾ ਬਾਲੀਆ ਜੀ ਨੂੰ। ਬਾਲੀਆ ਜੀ, ਇਹ ਦੱਸਿਓ ਵੀ 18% ਸਾਰੇ ਦੱਸਦੇ ਵੀ 18% ਵੋਟ ਪੈਂਦੀ ਹੈ ਨਾ ਸਿਟੀ ਦੇ ਵਿੱਚ, 18% ਜੇ ਵੋਟ ਪੈਂਦੀ ਹੈ, ਇਟ ਮੀਨਸ 10% ਵਾਲਾ ਬੰਦਾ ਉੱਥੇ ਮੇਅਰ ਬਣ ਜਾਂਦਾ ਜਾਂ ਕੌਂਸਲਰ ਕੋਈ ਵੀ ਬਣ ਜਾਂਦਾ ਨਾ। ਇਹ ਭਾਜੀ ਇਹ ਫੇਅਰ ਹੈਗਾ ਮੇਰੇ ਹਿਸਾਬ ਨਾਲ ਤਾਂ ਕਿਸੇ ਵੀ ਦੁਨੀਆ ਦੇ ਵਿੱਚ ਫੇਅਰ ਹੀ ਨੀ, 10% ਵਾਲਾ ਪਾਸ ਕਿਵੇਂ ਹੋ ਸਕਦਾ ਜੀ? ਇਹਨਾਂ ਨੂੰ ਕੋਈ ਏਦਾਂ ਦਾ ਲੋ ਬਣਾਉਣਾ ਚਾਹੀਦਾ ਜਾਂ ਤਾਂ ਸਾਰਿਆਂ ਦੀ ਵੋਟ
1: ਮਤਲਬ ਫੇਲ ਤਾਂ ਰੈਜੀਡੈਂਟ ਆ, ਕਿਉਂਕਿ ਇਹ ਤਾਂ ਪਾਸ ਆ, ਜੇ ਰੈਜੀਡੈਂਟ ਬਾਹਰ ਨਿਕਲ ਕੇ ਇਹਨਾਂ ਨੂੰ ਫੇਲ ਕਰ ਸਕਦੇ ਆ ਨਾ। ਵੋਟਾਂ ਤਾਂ ਰੈਜੀਡੈਂਟ ਨੇ ਪਾਉਣੀਆਂ, ਉਹ ਨਹੀਂ ਬਾਹਰ ਨਿਕਲ ਕੇ ਵੋਟਾਂ
3: ਪਾ। ਹਾਂਜੀ ਨਹੀਂ, ਰੈਜੀਡੈਂਟ ਜੇ ਨਹੀਂ ਬਾਹਰ ਨਿਕਲਦੇ ਜਾਂ ਬਾਹਰ ਕਿਤੇ ਯੂਐਸ ਗਏ ਹੁੰਦੇ ਜਾਂ ਕਿਤੇ ਵੀ ਕੰਮ ਕਾਰ 'ਚ ਫਸੇ ਹੁੰਦੇ, ਕੋਈ ਏਦਾਂ ਦਾ ਪ੍ਰੋਵੀਜ਼ਨ ਬਣਾਉਣਾ ਚਾਹੀਦਾ ਜੀ ਪ੍ਰੋਵਿੰਸ ਨੂੰ, ਕਿ ਵੀ ਉਹ ਆਨਲਾਈਨ ਕੋਈ ਵੋਟ ਪਾ ਦੇਣ, ਵੀਡੀਓ ਕਾਲ ਜਿਵੇਂ ਆਪਾਂ ਅੱਜ ਕੱਲ੍ਹ ਦੇ ਟੈਸਟ ਹੁੰਦੇ ਆ ਨਾ ਜੀ, ਇਗਜ਼ਾਮ ਹੁੰਦੇ ਹੈਗੇ ਆ, ਉਹ ਵੀਡੀਓ ਨਾਲ ਇਗਜ਼ਾਮ ਹੁੰਦੇ ਆ, ਕਿਉਂਕਿ ਜੇ ਉੱਦਾਂ ਆਨਲਾਈਨ ਕਰਦੇ ਤਾਂ ਇੱਥੇ ਫਰੋਡੀਏ ਬਹੁਤ ਘੁੰਮਦੇ ਆ, ਆ ਮੇਅਰ ਵਰਗੇ ਫਰੋਡੀਏ ਆ, ਇਹਨਾਂ ਨੇ ਆਪਣੇ ਜਾਲੀ ਈਮੇਲਾਂ ਤਿਆਰ ਕਰ ਲੈਣੀ ਹੈ ਨਾ ਜੀ। ਤੇ ਏਦਾਂ ਦਾ ਕੁਛ ਕਰਨਾ ਚਾਹੀਦਾ ਵੀ ਜੇ 50% ਤੋਂ ਘੱਟ ਵੋਟ ਪੈਂਦੀ ਆ, ਮੇਰੀ ਸੁਜੈਸ਼ਨ ਇਹੀ ਆ, ਤੇ ਅੱਗੇ ਸੁਣ ਲੈਣ ਏਅਰ ਤੇ ਤਾਂ ਸ਼ਾਇਦ ਕੁਛ ਹੋ ਜਾਵੇ, ਤੇ ਉਹ ਜਿਹੜੀ ਆਟੋਮੈਟਿਕ ਹੀ ਸਿਟੀ ਉਹ ਆਪਣਾ ਸਟੇਟ ਦੇ ਅੰਡਰ ਆ ਜਾਵੇ, ਏਦਾਂ ਦਾ ਕੁਛ ਹੋਣਾ ਚਾਹੀਦਾ, ਕਿਉਂਕਿ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਨਾ ਇਸ ਚੀਜ਼ ਦਾ।
1: ਜ਼ਿੰਮੇਵਾਰ ਹਨ, ਸੋਰੀ ਮਾਫ਼ ਕਰ, ਲਾਈਨ ਹੋਲਡ ਕੱਟ ਕੱਟੀ ਗਈ ਆ, ਜ਼ਿੰਮੇਵਾਰ ਲੋਕ ਹਨ, ਜੇ ਵੋਟ ਨਹੀਂ ਪਾਣੀ ਜਾਂਦੇ ਤਾਂ ਇਹਨਾਂ ਵਾਸਤੇ ਸੌਖਾ ਕੰਮ ਹੈਗਾ, ਜੇ ਤੁਸੀਂ ਬਾਹਰ ਨਿਕਲ ਕੇ ਵੋਟ ਨਹੀਂ ਪਾਉਂਦੇ ਤਾਂ $500 ਪ੍ਰੋਪਰਟੀ ਟੈਕਸ ਵਿੱਚ ਫਾਈਨ ਹੋਵੇਗਾ। ਦੇਖੋ ਲੋਕੀ ਕਿੱਦਾਂ ਬਾਹਰ ਆ ਕੇ ਵੋਟਾਂ ਪਾਉਂਦੇ। ਦੇਖੋ ਜੀ, ਤੁਹਾਨੂੰ ਬਹੁਤ ਸਾਰਾ ਟਾਈਮ ਦਿੱਤਾ ਜਾਂਦਾ, ਐਡਵਾਂਸ ਪੋਲਿੰਗ ਹੁੰਦੀ ਆ ਸਵੇਰ ਤੋਂ ਸ਼ਾਮ ਤੱਕ, ਹੋਰ ਕਿੰਨਾ ਕੁ ਪੈਸਾ, ਉਹ ਵੀ ਤੁਹਾਡਾ ਪੈਸਾ ਖਰਚ ਹੋਣਾ, ਹੋਰ ਕਿੰਨਾ ਕੁ ਪੈਸਾ ਖਰਚ ਲੈਣ ਵੋਟਾਂ ਪਾਉਣ ਵਾਸਤੇ। ਜੇ ਲੱਗਦਾ ਤੁਸੀਂ ਆਊਟ ਆਫ ਸਿਟੀ ਹੋ, ਨਹੀਂ ਪਾ ਸਕਦੇ, ਪਤਾ ਕਰੂੰਗਾ ਜੇ ਬੰਦਾ ਆਊਟ ਆਫ ਸਿਟੀ ਹੋਵੇ 7 ਦਿਨ ਵਾਸਤੇ, 10 ਦਿਨ ਵਾਸਤੇ, ਉਹ ਕੀ ਕਰ ਸਕਦਾ? ਲੱਗਦਾ ਐਡਵਾਂਸ ਵਿੱਚ ਤੁਸੀਂ ਸੀਲ ਕਰਕੇ ਆਪਣੀ ਵੋਟ ਭੇਜ ਸਕਦੇ ਹੋ, ਮੈਂ ਪਤਾ ਕਰਨਾ ਹੋਵੇ, ਜਿਹਦੇ ਬਾਰੇ ਮੈਂ ਨਹੀਂ ਪਤਾ, ਮੈਂ ਇੱਥੇ ਏਅਰ 'ਤੇ ਨਹੀਂ ਕਹਿਣਾ ਚਾਹੁੰਦਾ, ਪਰ ਇਹ ਹੈਗਾ ਤੁਹਾਨੂੰ ਕਾਫੀ ਸਾਰੇ ਆਪਸ਼ਨ ਦਿੱਤੇ ਜਾਂਦੇ ਹਨ ਵੀ ਤੁਸੀਂ ਇੱਦਣ ਵੋਟ ਪਾ ਲਓ, ਇੱਦਣ ਪਾ ਲਓ, ਐਡਵਾਂਸ ਪੋਲਿੰਗ ਖੁੱਲ੍ਹੀ ਜਾਂਦੀ ਹੈ ਤੁਹਾਡੇ ਵਾਸਤੇ, ਸਵੇਰ ਤੋਂ ਸ਼ਾਮ ਤੱਕ ਤੁਸੀਂ ਵੋਟਾਂ ਪਾ ਸਕਦੇ ਹੋ। ਗ੍ਰੀਨ ਵੈਲੀ ਸੁਪਰ ਮਾਰਕੀਟ ਦਾ ਬਹੁਤ ਬਹੁਤ ਧੰਨਵਾਦ, ਅਤੇ ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ। ਵਾਰੀਆ ਸਾਹਿਬ ਦੁਬਈ ਗਏ ਕਦੇ?
0: ਨਹੀਂ ਜੀ, ਮੌਕਾ ਨਹੀਂ ਮਿਲਿਆ।
1: ਮੌਕਾ ਵਧੀਆ ਮੌਕਾ, ਸੁਨਹਿਰੀ ਮੌਕਾ, ਇਕੱਠੇ ਜਾ ਆਵਾਂਗੇ,
0: ਜਾਣਾ ਚਾਹੀਦਾ।
1: ਕਹਿੰਦੇ ਡਬਈ ਵਿੱਚ ਹੀ ਜਾਣਾ, ਡਬਈ ਦਾ ਇਹਨਾਂ ਨੇ ਟੂਰ ਪੈਕੇਜ ਲਾਇਆ, ਲੈਂਡ ਟੂਰ ਪੈਕੇਜ ਇਹ। ਪਰ ਜੇ ਤੁਸੀਂ ਇੰਡੀਆ ਨੂੰ ਜਾ ਰਹੇ ਕਿਸੇ ਹੋਰ ਪਾਸੇ ਜਾਂ ਡਬਈ ਵਿੱਚ ਰੁਕ ਕੇ ਜਾਓਗੇ ਨਾ, ਉੱਥੇ ਤੁਹਾਨੂੰ ਏਅਰਪੋਰਟ 'ਤੇ ਪਿੱਕ ਕਰਨਗੇ, ਚਾਰ ਰਾਤਾਂ ਦਾ ਹੋਟਲ ਦੇਣਗੇ, ਇੱਥੇ 3 nights or 4 days, 1 or 2 days, ਜਾਣੀ ਕਿ ਹੋਟਲ ਸਾਰੇ ਪੇ ਕਰਨਗੇ, 3-4 ਦਿਨ ਖਾਣਾ ਪੇ ਕਰਨਗੇ, ਅਤੇ ਬੁਰਜ ਖਲੀਫਾ 'ਤੇ ਲੈ ਕੇ ਜਾਣਗੇ, ਉਹਦੀ 90 ਡਾਲਰ ਟਿਕਟ, ਇਹ ਵੀ ਸਭ ਕੁਛ ਇੰਕਲੂਡ ਆ। ਅਤੇ ਇੱਕ ਸਫਾਰੀ ਟੂਰ ਹੁੰਦਾ, ਮਿਊਜ਼ੀਅਮ ਹੁੰਦੇ ਆ, $650, $649, $650 ਦੇ ਵਿੱਚ ਤੁਸੀਂ 4-5 ਦਿਨ ਡਬਈ ਵਿੱਚ ਰਹਿ ਕੇ ਸਾਰੇ ਟੂਰ ਵੀ ਕਰ ਸਕਦੇ ਹੋ, ਅਤੇ ਵਧੀਆ ਮੌਕਾ ਹੈਗਾ। ਕਾਲ ਕਰ ਲਿਓ, ਇਹ ਸਿਰਫ ਲੈਂਡ ਦੀ ਪ੍ਰਾਈਸ ਹੈ, ਸੋਚੋ ਵੀ ਇੱਥੋਂ ਇੰਡੀਆ ਟਿਕਟ ਦੀ ਪ੍ਰਾਈਸ ਹੈਗੀ ਆ, ਇਹ ਲੈਂਡ ਦੀ ਪ੍ਰਾਈਸ ਆ। ਜੇ ਤੁਸੀਂ ਰੁਕ ਕੇ ਜਾਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰਸ ਜਾਂ ਟਰੈਵਲ ਗੱਲਬਾਤ ਕਰ ਲਵੋ, ਡਬਈ ਦਾ ਪੈਕੇਜ ਬਹੁਤ ਵਧੀਆ ਮਿਲਿਆ। 905-678-1200 ਇਹਨਾਂ ਦਾ ਨੰਬਰ ਹੈਗਾ ਆ, 905-678-1200। ਅਲਫਾ ਟਰਾਂਸ ਦੇ ਲੱਕੀ ਅੱਗੇ ਸੁਖੀ ਸੈਣੀ ਸਾਹਿਬ ਦਾ ਧੰਨਵਾਦ, ਕੈਨੇਡਾ ਕਸੂਬਰ ਕੈਨੇਡਾ ਸੈਂਸਰ ਜਸਵੀਰ ਸਿੰਘ ਹੁਣ ਹੁੰਡਲ ਜੀ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਟੌਪ ਆਟੋ ਕੋਲੇਜਨ, CWC ਇਮੀਗ੍ਰੇਸ਼ਨ, ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, 905-670-4444, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, 905-670-4444। ਦਵਿੰਦਰ ਸਿੰਘ ਪਵਾਰ ਅਤੇ ਮਨਜੀਤ ਚੀਮਾ ਜੀ, 18 ਸਾਲ ਦਾ ਐਕਸਪੀਰੀਅੰਸ ਹੈਗਾ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਇੱਕ ਤੋਂ ਪਾਵਰ ਆਫ ਸੇਲ 'ਤੇ ਘਰ ਆਏ ਹੋਏ ਹਨ, ਇਹਨਾਂ ਦੇ ਕੋਲ ਦੇਖਣੇ ਚਾਹੁੰਦੇ ਹੋ, ਖਰੀਦਣੇ ਚਾਹੁੰਦੇ ਹੋ, 416-352-9965 ਦੀ ਗੱਲਬਾਤ ਕਰਿਓ। LA ਟਰੱਕ ਤੋਂ ਰਾਜਾ ਬਾਈ ਜੀ, LA ਟਰੱਕ ਟਾਇਰ ਲੂਬ ਐਂਡ ਵਾਸ਼ ਵਾਲੇ 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। ਟਰੱਕ ਨੂੰ ਵਾਸ਼ ਕਰਵਾਉਣਾ, ਕਾਰ ਨੂੰ, ਟਰੱਕਾਂ ਦੇ ਟਾਇਰ ਚੇਂਜ ਕਰਵਾਉਣੇ, ਕਾਰਾਂ ਦੇ ਟਾਇਰ ਚੇਂਜ ਕਰਵਾਉਣੇ ਹਨ, ਤਾਂ 24 ਘੰਟੇ 7 ਦਿਨ ਸਰਵਿਸ ਹੈਗੀ ਆ। 416-952-9162 ਇੰਡੀਅਨ ਪੰਜਾਬੀ ਬਾਜ਼ਾਰ, 115 ਫਾਜ਼ਲ ਟੋਮਾ ਰੋਡ 'ਤੇ ਹਨ, ਅਤੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਟ੍ਰੇਲਰ ਬਣਾ ਕੇ ਦਿੰਦੇ ਤੁਹਾਡੇ ਵਾਸਤੇ, ਫਲੈਟ ਬੈਡ, ਡੀਜ਼ਲ ਡੀਜ਼ਲ ਟੈਂਕ ਦੇ ਲੋਕ ਵੀ ਅਵੇਲੇਬਲ ਹਨ, ਬੀ ਟ੍ਰੇਨ ਟ੍ਰੇਲਰ ਚਾਹੀਦਾ, ਡਰੋਪ ਡੈਕ ਟ੍ਰੇਲਰ ਚਾਹੀਦਾ, ਟ੍ਰੇਲਰ ਬਣਾ ਕੇ ਦਿੰਦੇ ਹਨ। ਗੁਰਮਿੰਦਰ ਤਨੇਸਰ ਭਾਅ ਜੀ, ਹਿੰਦਾ ਬਾਈ ਜੀ, 905-219-0080 'ਤੇ ਗੱਲਬਾਤ ਕਰ ਲਿਓ। ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਕੇ ਦਿੰਦੇ ਆ, ਵਾਰੀ ਦਾ ਕੰਮ ਕਰਦੇ ਆ, DPF ਕਲੀਨਿੰਗ, ਅਤੇ ਨਾਲ ਦੀ ਨਾਲ ਸੈਂਸਰ ਦੇ ਇਸ਼ੂ ਲੱਭਦੇ ਹਨ। ਉਹਨਾਂ ਦਾ ਨੰਬਰ 347-271-3834 'ਤੇ ਗੱਲਬਾਤ ਕਰ ਲਿਓ। ਸਟਾਰ ਲਿਨ ਪੇ ਨੇ 416-230-4000। ਬਾਰੇ ਸਾਹਿਬ ਸਰ, ਤੁਹਾਡੇ ਕੋਲ 3 ਕੁ ਮਿੰਟ ਹਨ, ਕੋਈ ਖਾਸ ਖਾਸ ਖਬਰਾਂ ਦੀ ਜਾਣਕਾਰੀ ਦੇਣੀ ਹੋਵੇ।
0: ਬਿਲਕੁਲ ਜੀ, ਇੱਕ ਸਵਾਲ ਦਾ ਜਵਾਬ ਮੈਂ 1 ਮਿੰਟ ਜੀ ਦੇ ਦਿੰਦਾ
1: ਜੀ।
0: ਬਿਲਕੁਲ, 2022 ਦੇ ਵਿੱਚ 54.56% ਆਪਾਂ ਕਹਿ ਸਕਦੇ ਹਾਂ ਵੋਟਿੰਗ ਹੋਈ ਸੀ, ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਪੋਲੀਟੀਕਲ ਉਦਾਸੀਨਤਾ ਏਦਾਂ ਨਹੀਂ ਚਾਹੀਦਾ ਜੀ। ਲੋਕਾਂ ਨੂੰ ਵੱਧ ਤੋਂ ਵੱਧ ਵੋਟ, ਜਿਹੜੀ ਆਪਣੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ। ਅੱਗੇ ਪਿੱਛੇ ਗੱਲ ਕਰਨ ਨੂੰ ਆਪਣੀ ਵੋਟ ਜਿਹੜੀ ਆ ਅਸਧਾਰਨ ਬੰਦੇ ਦੀ ਇੱਕ ਤਾਕਤ ਹੁੰਦੀ ਆ। 3,54,000 ਉਸ ਟਾਈਮ ਤੇ 2022 ਚ ਲਗਭਗ ਜਿਹੜੇ ਵੋਟਰ ਹੈਗੇ ਸੀ ਐਲੀਜੀਬਲ ਜੀ, ਉਦੋਂ 87,000 ਜਿਹੜੇ ਆ ਉਹ ਭੁਗਤ ਸਕੇ। ਇਹ ਆਪਣੇ ਕੋਲ ਐਡਵਾਂਸ ਪੋਲਿੰਗ ਵੀ ਹੁੰਦੀ ਆ, ਉਹਦੀਆਂ ਵੀ ਅਨਾਊਂਸਮੈਂਟਸ ਹੁੰਦੀਆਂ ਨੇ, ਉਹਦੇ ਵਿੱਚ ਜਾ ਕੇ ਜਿਹੜੀ ਵੋਟ ਹੈ ਉਹ ਪਾਈ ਜਾ ਸਕਦੀ
1: ਹੈ। ਸਾਹਿਬ ਕੋਈ ਟੈਕਸ ਨਾਲ ਇੱਕ ਸਮੱਸਿਆ ਵੀ ਆਇਆ, ਇੱਕ ਜਿਹੜਾ ਗਾਰਬੇਜ ਬਰਨਿੰਗ ਪਲਾਂਟ ਆ ਰਿਹਾ ਹੈਗਾ ਨਾ, ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਲੰਬੀ ਚੌੜੀ ਗੱਲਬਾਤ ਕਰਾਂਗੇ। ਵੀ ਬਹੁਤ ਸਾਰਾ ਇਹਦੀ ਕਪੈਸਿਟੀ ਵਧਾਈ ਜਾ ਰਹੀ, ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ, ਪ੍ਰੋਪਰ ਤਰੀਕੇ ਨਾਲ ਖੋਜਿਆ ਨਹੀਂ ਗਿਆ, ਪਰ ਇਹਨਾਂ ਨੇ ਸਾਰੇ ਬਹੁਤ ਸਾਰੇ ਹਾਂ ਕਰ ਦਿੱਤੀ, ਕੋਈ ਨਹੀਂ ਲੈ ਆਵੋ, ਤੇ ਬ੍ਰਹਮਟਨ ਵਾਲੇ ਹਨ, ਧੂੰਆਂ ਛਕੀ ਜਾਣ।
0: ਬਿਲਕੁਲ, ਜਾਂਦੇ ਜਾਂਦੇ ਮੈਂ 2 ਖਬਰਾਂ ਹਾਈਲਾਈਟ ਕਰ ਜਾਂਦਾ ਜੀ
1: ਜੀ,
0: ਕਿ ਬਦਲਦੀ ਹੋਈ ਸਿਆਸਤ ਦਾ ਰੂਪ ਦੇਖ ਲਓ ਤੁਸੀਂ। ਕਿਸੇ ਟਾਈਮ ਆਪਾਂ ਨੂੰ ਫੈਡਰਲ ਚ ਲੱਭਾ ਸੀ, ਜਦੋਂ ਲਿਬਰਲ ਦੇ ਵਿੱਚ ਮਾਰਕ ਕਾਰਨ ਨਹੀਂ ਆਏ ਤੇ ਲਿਬਰਲ ਦਾ ਬੇੜਾ ਐ ਲੱਗਦਾ ਸੀ ਜਿੱਦਾਂ ਹੁਣ ਉਹ ਸੈਂਕ ਹੋ ਜਾਣਾ, ਤੇ ਉਸ ਤੋਂ ਬਾਅਦ ਜਦੋਂ ਮਾਰਕ ਕਾਰਨ ਹੁਣ ਦਾ ਵਹਾਰ ਹੋਇਆ ਤੇ ਬਹੁਤ ਸਾਰੇ ਫੈਡਰਲ ਆਗੂ ਜਿਹੜੇ ਛੱਡ ਛੱਡ ਕੇ ਚਲੇ ਗਏ ਸੀਗੇ, ਘਰਾਂ 'ਚ ਬਹਿ ਗਏ ਸੀ, ਉਹ ਭੱਜ ਕੇ ਵਾਪਸ ਆ ਗਏ, ਠੀਕ ਹੈ ਜੀ। ਤਾਂ ਹੀ ਮਤਲਬ ਕਈਆਂ ਨੇ ਇਲੈਕਸ਼ਨਾਂ ਵੀ ਲੜੀਆਂ, ਕੰਜ਼ਰਵੇਟਿਵ ਪਾਰਟੀ ਦੇ ਬਹੁਤ ਸਾਰੇ MP ਜਿਹੜੇ ਹੁਣ ਵਾਪਸ ਇਸ ਗੱਲ ਨੂੰ ਆ ਗਏ ਕਿ ਸਾਨੂੰ ਚੰਗਾ ਲੱਗ ਰਿਹਾ ਮਾਰਕ ਕਾਰਨ ਨਹੀਂ ਹੋਣੀ। ਤੇ ਹੁਣ BC ਦੀਆਂ ਇਲੈਕਸ਼ਨਾਂ ਦੀ ਗੱਲ ਕਰੀਏ ਤੇ ਜਦੋਂ ਪਹਿਲਾਂ ਤੋਂ ਰੀਕਾਲ ਕੀਤੀਆਂ ਗਈਆਂ ਇਲੈਕਸ਼ਨਾਂ 2 ਸਾਲ ਪਹਿਲਾਂ ਮਿਡ ਟਰਮ ਡੇਵਿਡ ਐਬੀ ਹੋਣਾ, ਤਾਂ ਉੱਥੇ ਸਿਆਸਤ ਦਾ ਰੂਪ ਦੇਖਣ ਵਾਲਾ ਜੀ। ਉੱਥੇ ਜਿਹੜਾ ਲੋਕਾਂ ਦਾ ਰਿਸਪੋਂਸ ਬਹੁਤ ਵਧੀਆ, ਲੋਕਾਂ ਨੇ ਬੁਰਾ ਮਨਾਇਆ ਕਿ ਸਾਡੇ ਤੇ ਜਦੋਂ ਅੱਜ ਜੇਬਾਂ 'ਚ ਪੈਸਾ ਨਹੀਂ ਹੈਗਾ ਤੁਸੀਂ ਮਿਲੀਅਨਸ ਡਾਲਰ ਤੁਸੀਂ ਇਲੈਕਸ਼ਨਾਂ ਕਰਕੇ ਸਾਡੇ ਥੋਪ ਰਹੇ ਜੇ, ਇੱਕਦਮ ਜਿਹੜੀ NDP ਪਾਰਟੀ ਦੀ ਜਿਹੜੀ ਪਾਪੂਲੈਰਿਟੀ ਹੈਗੀ ਆ ਉਹ ਘੱਟ ਕੇ ਸਗੋਂ 10% ਥੱਲੇ ਚਲੇ ਗਈ ਹੈ NDP ਨਾਲੋਂ। ਕੰਜ਼ਰਵੇਟਿਵ ਜਿਹੜੀ BC ਕੰਜ਼ਰਵੇਟਿਵ ਪਾਰਟੀ ਸੀ ਜਿਹੜੀ ਖਿੰਡ ਪੁਣ ਚੁੱਕੀ ਸੀ, ਤਾਂ ਉਹਦੇ ਵੀ ਬਹੁਤ ਸਾਰੇ ਹੁਣ MPP ਜਿਹੜੇ ਛੱਡ ਚੁੱਕੇ ਸੀ ਉਹ ਫਟਾਫਟ ਵਾਪਸ ਆਉਣੇ ਸ਼ੁਰੂ ਹੋ ਗਏ ਆ, ਜਿਵੇਂ ਪਾਰਟੀ ਦਾ ਗ੍ਰਾਫ ਵਧਿਆ ਤੇ ਨਾਲ ਹੀ ਜਿਹੜੇ ਆ ਉਹਨਾਂ ਨੂੰ ਲੱਗਣ ਲੱਗਾ ਕਿ ਹੁਣ ਆਪਾਂ ਦੁਬਾਰਾ ਸੀਟਾਂ ਮੱਲੀਏ ਜਾ ਕੇ, ਠੀਕ ਹੈ ਜੀ। ਤੇ ਬਿਲਕੁਲ,
1: ਘਟਨਾ
0: ਵਾਪਰੀ ਹੈ ਜੀ। ਧੰਨਵਾਦ, ਬਸ ਅੱਧੇ ਮਿੰਟ ਦੇ ਵਿੱਚ ਹੀ, ਮੋਂਟਰੀਅਲ ਦੇ ਵਿੱਚ ਕੈਨੇਡਾ ਰੈਵਨਿਊ ਦੀ ਕਰਮਚਾਰੀ ਸੀ, ਆਨਲਾਈਨ ਮੀਟਿੰਗ ਅਟੈਂਡ ਕਰ ਰਹੀ ਸੀਗੀ ਜੀ ਕੈਮਰੇ ਦੇ ਉੱਪਰ
1: ਜੀ,
0: ਤਾਂ ਲਗਭਗ ਵੱਡੀ ਗਿਣਤੀ ਕੈਨੇਡਾ ਰੈਵਨਿਊ ਕਰਮਚਾਰੀ ਹਾਜ਼ਰ ਸੀ। ਉਸੇ ਟਾਈਮ ਤੇ ਕੋਈ ਜਿਹੜਾ ਘਰ ਚ ਹਮਲਾਵਰ ਦਾਖਲ ਹੁੰਦਾ ਤਾਂ ਉਹਦਾ ਸਟੈਬਿੰਗ ਕਰਕੇ ਕਤਲ ਕਰ ਦਿੰਦਾ ਜੀ। ਲਗਭਗ ਸਾਰੇ ਲੋਕ ਸੀਨੀਅਰ ਜੂਨੀਅਰ ਉਹਦੇ ਦੇਖ ਰਹੇ ਹੁੰਦੇ, ਕੁਛ ਵੀ ਨਹੀਂ ਕਰ ਪਾਏ। ਪੁਲਿਸ ਬਾਅਦ ਚ ਆਈ, ਲੋਕੋ ਉਸ ਸਮੇਂ ਦੇਰੀ ਹੋ ਚੁੱਕੀ ਸੀ, ਪ੍ਰਧਾਨ ਮੰਤਰੀ ਮਾਰਕ ਕਰ ਰਹੀ ਹੋਣਾ ਤੇ ਪੀਅਰ ਪੋਲੀਓ ਜਿਹੜੇ ਆਪਣੇ ਵਿਰੋਧੀ ਧਿਰ ਦੇ ਆਗੂ ਹੈਗੇ ਆ, ਉਹਨਾਂ ਇਸ ਘਟਨਾ ਦੇ ਦੁੱਖ ਦਾ ਪ੍ਰਗਟਾਇਆ ਹੈਗਾ ਜੀ, ਦੁੱਖ ਪ੍ਰਗਟਾਇਆ। ਸੋ ਕੱਲ ਮਿਲਦੇ ਆਪਾਂ ਨਵੀਆਂ ਖਬਰਾਂ ਦੇ ਨਾਲ, ਤੇ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਕਾਮਯਾਬ ਕਰੋ। ਆਪਾਂ ਵੱਧ ਟਾਈਮ ਹੋਵੇ ਤਾਂ ਉਸ ਟਾਈਮ ਨਾਲ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਦਾ ਮੈਸੇਜ ਜਿਹੜਾ ਦੇ ਸਕੀਏ। ਸਪੋਰਟ ਕਰੋ ਸਾਡੇ ਪ੍ਰੋਗਰਾਮ ਨੂੰ, ਮਿਹਰਬਾਨੀ। ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ। ਮੈਂ ਦੋ ਤਿੰਨ ਚਾਰ ਲਾਈਨਾਂ ਲੈਣ ਦੀ ਕੋਸ਼ਿਸ਼ ਕਰਦਾ। ਕਸ਼ਮੀਰ ਧਾਨੀ ਜੀ ਜਿੱਥੇ ਪ੍ਰੋਗਰਾਮ ਸੁਣਦੇ ਆ, ਜਿੱਥੇ ਆਈ ਐਮ ਐਲ ਏ ਟੀਮ ਦੇ ਐਗਜੈਕਟਿਵ ਟੀਮ ਵਿੱਚ ਹਨ ਅਤੇ ਨਾਲ ਦੀ ਨਾਲ ਸਾਡੇ ਵਾਸਤੇ ਬਹੁਤ ਸਾਰਾ ਪੈਸਾ ਵੀ ਇਕੱਠਾ ਕਰਕੇ ਦਿੰਦੇ ਆ, ਰੇਡੀਓ ਟੀ ਵੀ ਵਾਸਤੇ ਸਦਾ ਹੀ ਆਵਾਜ਼ ਉਠਾਉਂਦੇ ਰਹਿੰਦੇ ਹਨ, ਤੁਹਾਡਾ ਧੰਨਵਾਦ ਪ੍ਰੋਗਰਾਮ ਸੁਣਨ ਦਾ। ਅਤੇ ਇੱਕ ਮੈਂ ਹੈਰਾਨਗੀ ਹੈਗੀ ਆ, ਜਿਹੜਾ ਬੰਦਾ ਪਹਿਲਾਂ ਇਲੈਕਸ਼ਨ ਲੜਦਾ ਹੋਵੇ ਕਿਸੇ ਬੰਦੇ ਦੇ ਅਗੇਂਸਟ, ਇਹ ਬੰਦਾ ਬੰਦੇ ਦੀ ਗੱਲ ਕਰਦਾ, ਮੈਨੂੰ ਇਹ ਨਹੀਂ ਪਤਾ ਬੰਦਾ ਬੰਦੇ ਬੰਦੇ ਬੰਦੇ ਗੱਲ ਲੜਦਾ ਹੋਵੇ ਵੀ ਇਹ ਆਹ ਨਹੀਂ ਕੰਮ ਕੀਤਾ, ਆਹ ਨਹੀਂ ਕੰਮ ਕੀਤਾ, ਮੁੜ ਕੇ ਫਿਰ ਉਹ ਇੰਟਰਵਿਊ ਕਰਕੇ ਉਹਦਾ ਧੰਨਵਾਦ ਕਰਦਾ ਹੋਵੇ, ਮੈਨੂੰ ਸੋ ਸਮਝ ਨਹੀਂ ਲੱਗੀ ਅਤੇ ਵੀ ਕਿੱਧਰੋਂ ਗੱਲ ਹੋ ਰਹੀ ਹੈਗੀ ਆ। ਸੋ ਹੱਸ ਖੇਡ ਕੇ ਦੰਦੀਆਂ ਕੱਢ ਕੇ ਤੁਹਾਡੇ ਸਾਹਮਣੇ ਹੈਗਾ ਬ੍ਰਹਿਮੰਡ ਵਿੱਚ ਕੀ ਹੋ ਰਿਹਾ ਹੈਗਾ ਆ, ਤੁਸੀਂ ਖੁਦ ਜਾਣਦੇ ਹੋ ਦੁਨੀਆਂ ਕੀ ਥੱਕੀ ਪਈ ਹੈਗੀ ਆ, ਫਿਰ ਤੁਸੀਂ ਇੱਦਾਂ ਦੇ ਕੰਮ ਕਰ, ਤਾਂ ਹੀ ਕਹਿੰਦੇ ਆ ਵੀ ਖਰੇ ਪੈਸੇ ਲਈ ਖੜਾ ਸੀਗਾ, ਵੋਟਾਂ ਤੋੜਨ ਲਈ ਖੜਾ ਸੀਗਾ, ਖੜਾ ਸੀਗਾ ਖੜੀ ਸੀਗੀ, ਸੋਚਸ ਵੀ ਇੱਥੇ ਰਹਿਣਾ। ਟੇਕ ਕੇਅਰ ਆਫ ਯੂਰ ਕਮਿਊਨਿਟੀ। ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗਣ ਸਾਹਿਬ ਦਾ ਬਹੁਤ ਧੰਨਵਾਦ। ਮੈਂ ਲਾਈਨਾਂ ਲੈਣੀਆਂ, ਇੱਕ ਸਕਿੰਟ ਦਿਓ। ਜਸ ਭੁੱਲਾ ਸਾਹਿਬ ਮੋਰਗੇਜ ਸਮਾਂ ਦਿੰਦੇ ਹਨ 416-7362-11 ਅਤੇ ਬਹੁਤ ਵਾਰੀ ਜਦੋਂ ਦੇਖਿਆ ਤਾਂ ਪੀਰ ਪ੍ਰੋਬਲਮ ਜਿੱਤ ਜਾਣਾ, ਕਈ ਲੋਕ ਭੱਜ ਕੇ ਆਏ ਸੀਗੇ, ਕਈ ਤਾਂ ਗਾਰਡਨ ਵਿੱਚ ਘਾਹ ਦੇ ਵਿੱਚ ਖੜ ਖੜ ਕੇ ਦੰਦੀਆਂ ਕੱਢਦੇ ਸੀਗੇ। ਦੰਦੀਆਂ ਕਿੱਧਰ ਗਈਆਂ ਹੁਣ, ਕਿੱਧਰ ਗਿਆ ਪੀਰ ਪੋਲਵਰ? ਸੋ ਪੈਸੇ ਲਈ ਨਹੀਂ, ਲੋਕਾਂ ਵਾਸਤੇ ਖੜੋ, ਲੋਕਾਂ ਲਈ ਖੜੋ, ਇਹੀ ਮੈਂ ਕਹਿਣਾ ਚਾਹੁੰਦਾ। ਨਿਊ ਬੈਸਟ ਟਰੱਕ ਐਂਡ ਟ੍ਰੇਲਰ ਪੇ ਤੇ ਤੁਸੀਂ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰਿਓ। ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਬਹੁਤ ਵਧੀਆ ਸਰਵਿਸ ਕਰਦੇ ਟਰੱਕਾਂ ਦੀ, ਜੇ ਟਰੱਕਾਂ ਦੀ ਮਕੈਨਿਕ ਰਿਪੇਅਰ ਕਰਾਉਣੀ ਹੋਵੇ ਟਰੱਕ ਪਾਰਟਸ ਚਾਹੀਦੇ, 905-212-9092 ਦੇ ਗੱਲਬਾਤ ਕਰਿਓ। ਸ਼ੇਰ ਆਟਾ ਫਰੀ ਵੇਰੀਅਲ ਸਿਰ ਅਵੀ ਧਾਲੀਵਾਲ, ਇੰਡੀਆ ਬਾਜ਼ਾਰ, ਚੈਨ ਸਿੰਘ ਬੋਲਾ ਸਾਹਿਬ, ਧੰਨਵਾਦ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤੁਸੀਂ ਦੋ ਲੋਕੇਸ਼ਨ ਇਹਨਾਂ 'ਤੇ ਪਹੁੰਚ ਸਕਦੇ ਹੋ, ਰੈਕਸਟਲ ਵਿੱਚ ਅਤੇ ਬਰੈਂਪਟਨ ਦੇ ਵਿੱਚ। ਲਓ ਜੀ, ਮੈਂ ਇੱਕ ਲਾਈਨਾਂ ਲੈਂਦਾ, ਕਾਫੀ ਲੰਬੇ ਸਮੇਂ ਤੋਂ ਹੋਲਡ 'ਤੇ ਹਨ। 4146 ਆ ਜਾਓ ਜੀ, 12 ਮਿੰਟ ਤੋਂ ਹੋਲਡ 'ਤੇ ਹਨ। ਗਰੀਸ ਜੀ ਕਿਆ ਕਰੇ, ਬੰਦੇ ਦੀ ਅੱਖ ਲੱਗ ਜਾਂਦੀ ਹੈਗੀ ਆ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਕਰਦਾ, ਵੀਕਐਂਡ ਆ ਗਿਆ, ਬਹੁਤ ਸਾਰੀਆਂ ਓਪਨਿੰਗ ਹੋਣੀਆਂ, ਬਹੁਤ ਸਾਰੇ ਲੋਕਾਂ ਨੇ ਦਰਵਾਜ਼ੇ ਖੜਕਾਉਣੇ ਆ, ਪੁੱਛ ਲਿਓ ਪਲੀਜ਼, ਫੋਟੋਆਂ ਖਿਚਾਉਣ ਤੋਂ ਪਹਿਲਾਂ ਸੋਚ ਲਿਓ ਫੋਟੋ ਕਿਹਦੇ ਨਾਲ ਖਿਚਾਉਣ ਲੱਗੇ ਹੋਏ ਹਨ। ਕਿਸੇ ਕੈਂਪ ਦੇ ਆਫਿਸ ਪਹੁੰਚਣਾ, ਪਹੁੰਚ ਸਕਦੇ, ਪਹੁੰਚੋ ਜ਼ਰੂਰ, ਜਿਹੜੇ ਲੋਕ ਉੱਥੇ ਪਹੁੰਚਣ ਤੋਂ ਇੱਕ ਸਵਾਲ ਜਵਾਬ ਕੀਤੇ ਕਿ ਨਹੀਂ ਕੀਤੇ, ਅਤੇ ਫਿਰ ਵੋਟ ਪਾ ਦਿਓ। ਸਾਡੇ ਕੋਲ ਬਹੁਤ ਵੱਡਾ ਟੂਲ ਹੈਗਾ, ਇਹ ਨਾ ਸੋਚਿਓ ਕਿਹਨੂੰ ਪਾਈਏ, ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਲਈ ਤੁਹਾਡੀ ਆਵਾਜ਼ ਬਣ ਕੇ ਆਏ ਹੋਏ ਹਨ, ਸਾਥ ਦੇਵੋ। ਜੇ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਵੀ ਲਾਹ ਦਿਓ, ਪਰ ਐਟਲੀਸਟ ਆਪਣੀ ਵੋਟ ਦਾ ਇਸਤੇਮਾਲ ਤਾਂ ਤੁਸੀਂ ਜ਼ਰੂਰ ਕਰਿਓ, ਵੋਟ ਪਾ ਕੇ ਆਇਓ। ਸੋ ਬਹੁਤ ਦਿਨ ਹੁੰਦੇ ਤੁਹਾਡੇ ਕੋਲ ਵੋਟ ਪਾਉਣ ਵਾਸਤੇ, ਤੁਸੀਂ ਖੁਦ ਪੁੱਛੋ ਕਿਹੜੇ ਦਿਨ ਪਾ ਸਕਦੇ ਹੈਗੇ ਆ, ਵੱਡਾ ਸਾਰਾ ਫਰਿੱਜ ਦੇ ਨੋਟਿਸ ਲਾਵੋ, ਆਪਾਂ ਵੋਟ ਪਾਉਣੀ ਜਾਣੀ ਆ। ਫੋਟੋ ਸ਼ੇਅਰ ਕਰੋ, ਬਾ ਵੋਟ ਪਾ ਕੇ ਆਏ ਹਾਂ, ਅਤੇ ਆਪਾਂ ਸਿਟੀ ਵਿੱਚ ਆਪਾਂ ਇਸ ਕੰਟਰੀ ਦੇ ਸਿਟੀ ਦਾ ਕਮਿਊਨਿਟੀ ਦਾ ਸੁਧਾਰ ਚਾਹੁੰਦੇ, ਇਸੇ ਕਰਕੇ ਆਪਾਂ ਵੋਟ ਪਾਉਣ ਆਏ ਹਾਂ। ਸੋ ਮਿਊਨਸੀਪਲ ਇਲੈਕਸ਼ਨ ਆ ਰਹੀਆਂ ਹਨ, ਸਾਈਨ ਲੱਗਣੇ ਸ਼ੁਰੂ ਹੋ ਜਾਣੇ ਹਨ, ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈਗੀ, ਹੋਰ ਕੀ ਚਾਹੀਦਾ, ਇੱਕ ਸਿਰਫ ਫੋਰਮ ਮਿਲ ਜਾਣਾ ਵੋਟ ਪਾ ਕੇ। ਸੋ ਜੇ ਨਹੀਂ ਕੰਮ ਕੀਤਾ ਲਾਹ ਦਿਓ। ਬਹੁਤ ਸਾਰੇ ਇੰਟਰਵਿਊ ਵਿਰਾਸਤ ਮੀਡੀਆ ਕੈਨੇਡਾ ਦੀਆਂ ਯੂਟਿਊਬ ਚੈਨਲ 'ਤੇ ਪਈਆਂ, ਕਈ ਵਾਰੀ ਸਾਡੀ ਕੋਈ ਵੀ ਗਲਤੀ ਹੋ ਜਾਂਦੀ ਹੈਗੀ, ਮੈਂ ਕਹਿੰਦਾ ਆ ਜਾਵੋ, ਆਹ ਚੇਅਰ ਬੈਠੀ ਹੈਗੀ ਆ, ਦੱਸ ਦੇਵੋ ਜੇ ਮੈਂ ਕੋਈ ਗਲਤ ਬੋਲਿਆ, ਪਰ ਆਉਂਦੇ ਨਹੀਂ। ਮੈਂ ਈਮੇਲਾਂ ਰਾਤੀ ਫੇਰ ਕੀਤੀਆਂ, ਸੈਂਡਲ ਬੋਰਡ ਦਾ ਜਿਹੜਾ ਬਿਲਡਿੰਗ ਵਿਖੇ ਵਿਕੀ ਸੀਗੀ, ਗਾਰਬੇਜ ਪਲਾਂਟ ਜਿਹੜਾ ਸੀਗਾ ਅਤੇ ਹੋਸਪਿਟਲ, ਇੱਥੇ ਆ ਕੇ ਦੱਸੋ ਵੀ ਆਇਆ ਕੱਲ੍ਹ ਨਹੀਂ। ਸੋ ਮੈਂ ਚਾਹ ਪੜੋਸੀ ਨਹੀਂ ਕਰਦਾ, ਹਰ ਇੱਕ ਦੀ ਰਿਸਪੈਕਟ ਕਰਦਾ, ਪਰ ਜਵਾਬ ਵੀ ਆਪਾਂ ਮੰਗਦੇ ਹਾਂ। ਇਸ ਹੈਗਾ ਸਾਡਾ ਅੱਜ ਦਾ ਪ੍ਰੋਗਰਾਮ, ਬਿਨਾਂ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਸੰਪਰਕ ਕਰ ਸਕਦੇ। ਟਾਰਗੇਟ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਜੇ ਤੁਹਾਨੂੰ ਜੋਬ ਚਾਹੀਦੇ ਨਾ, ਉਸ ਟਾਰਗੇਟ ਨੂੰ ਮਕੈਨਿਕ ਚਾਹੀਦੇ ਆ, ਹੈਪੀ ਸਹੂਲਤਾਂ ਸਾਹਿਬ ਨਾਲ ਗੱਲਬਾਤ ਕਰ ਲਿਓ ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ।

ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰਾਂ ਨੂੰ। ਰੇਡੀਓ ਪ੍ਰੋਗਰਾਮ ਚੜ੍ਹਦੇ ਕਲਾ ਸੁਣ ਰਹੇ, ਟਿਊਨ ਇਨ ਕਰ ਚੁੱਕੇ, AM 530 ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਦਾ ਦਿਨ ਬੜਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ, ਜਿੱਥੇ ਕਿ ਕੰਮਾਂ ਕਾਰਾਂ ਦਾ ਬਹੁਤ ਲੋਕ ਅੱਜ ਚਾਅ ਦੇ ਨਾਲ ਹੀ ਕੰਮ ਕਰੀ ਜਾਂਦੇ ਨੇ ਕਿ ਚਲੋ ਭਾਈ ਦੋ ਛੁੱਟੀਆਂ ਆ ਗਈਆਂ, ਸੋ ਸ਼ੁਕਰ ਆ ਸ਼ੁੱਕਰਵਾਰ ਆ। ਅੱਜ ਦਾ ਪ੍ਰੋਗਰਾਮ ਬੜਾ ਖਾਸ ਹੋਊਗਾ, ਇੱਕ ਘੰਟਾ 7 ਤੋਂ 8 ਦੇ ਵਿੱਚ, ਜਿੱਥੇ ਕਿ ਖਬਰਾਂ ਅਤੇ ਚਰਚਾ ਰਵਿੰਦਰ ਸਿੰਘ ਪੱਟੀ ਜੀ ਲੈ ਕੇ ਹਾਜ਼ਰ ਹੋਣਗੇ। ਉੱਥੇ ਹੀ ਇੱਕ ਲੋਕਲ ਟੌਪਿਕ ਦੇ ਉੱਤੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਦੇ ਨਾਲ ਸਾਡੇ ਸਪੋਂਸਰ ਸਾਹਿਬਾਨਾਂ ਦੇ ਸੰਦੇਸ਼ ਤੁਹਾਡੇ ਤੱਕ ਔਨ ਏਅਰ ਕਰਾਂਗੇ। ਰੇਡੀ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਕਾਲ ਕਰਨ ਲਈ ਸਟੂਡੀਓ ਦਾ ਨੰਬਰ ਹੈ 416-233-7368, 416-233-7368, 416-233-7368। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟ, ਨਾਨਕ ਘਿਓ, ਨਾਨਕ ਪਨੀਰ। ਤੁਸੀਂ ਅੱਜ ਗਰੋਸਰੀ ਕਰਨ ਜਾਓਗੇ ਏਸ਼ੀਅਨ ਫੂਡ ਸੈਂਟਰ, ਖਾਸ ਤੌਰ 'ਤੇ ਗੋਰ ਐਂਡ ਪੰਨਾ ਹਿੱਲ ਦੀ ਲੋਕੇਸ਼ਨ 'ਤੇ, ਤਾਂ ਨਾਨਕ ਪ੍ਰੋਡਕਟ ਜ਼ਰੂਰ ਪਿੱਕ ਕਰ ਲਿਓ। 416-233-7368 'ਤੇ ਆਓ, ਪੱਟੀ ਸਾਹਿਬ ਨਾਲ ਜੁੜਦੇ ਹਾਂ ਨਿਊ ਸੈਗਮੈਂਟ ਦੇ ਲਈ।

0: ਗੁਰਮੁਖ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਭੱਟੀ ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ 4 ਸਾਲ ਤੋਂ ਫਰਾਰ ਨਸ਼ਾ ਸੌਦਾਗਰ AIG ਰਾਜਜੀਤ ਹੁੰਦਲ ਗ੍ਰਿਫਤਾਰ ED ਦੀ ਗਵਾੜਾ ਵਿੱਚ 50 ਘੰਟੇ ਦੀ ਰੇਡ ਮੁਕੰਮਲ ਸਰਕਾਰ ਨੂੰ 10,000 ਕਰੋੜ ਰੁਪਏ ਦਾ ਚੂਨਾ ਲੱਗਣ ਦਾ ਲਗਾਇਆ ਦੋਸ਼ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੀ ED ਤੋਂ ਜਾਂਚ ਕਰਾਉਣ ਦੀ ਕੀਤੀ ਮੰਗ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਤੋਂ ਅਸਤੀਫੇ ਦੀ ਮੰਗ ਨੇ ਫੜਿਆ ਜ਼ੋਰ ਕਾਂਗਰਸ ਜਨਤਾ ਪਾਰਟੀ ਨੇ ਦੇਸ਼ ਭਰ ਵਿੱਚ ਅੰਦੋਲਨ ਦੀ ਦਿੱਤੀ ਚੇਤਾਵਨੀ UNO ਤੱਕ ਪੁੱਜੀ ਖਾਲਿਸਤਾਨ ਰੈਫਰੈਂਡਮ ਦੀ ਗੂੰਜ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਬਰਖਾਸਤ AIG ਰਾਜਜੀਤ ਸਿੰਘ ਹੁੰਦਲ 4 ਸਾਲ ਫਰਾਰ ਰਹਿਣ ਤੋਂ ਬਾਅਦ ਆਖਿਰ ਪੁਲਿਸ ਦੇ ਹੱਥੇ ਝਾੜੀ ਗਿਆ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਉਸਨੂੰ ਪਟਿਆਲਾ ਦੇ ਦਰਸ਼ਨ ਨਗਰ ਇਲਾਕੇ ਤੋਂ ਵੀਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਉਹ ਇੱਥੇ ਕਿਰਾਏ ਦੇ ਕਮਰਾ ਲੈ ਕੇ ਖੁਲੀਆ ਬਦਲ ਕੇ ਰਹਿ ਰਿਹਾ ਸੀ ਸਾਲ 2019 ਵਿੱਚ ਰਾਜਜੀਤ ਸਿੰਘ ਵਿਰੁੱਧ 2 ਕੇਸ ਦਰਜ ਕੀਤੇ ਗਏ ਸਨ ਪਹਿਲਾ ਮਾਮਲਾ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿੱਚ ਤੇ ਦੂਜਾ ਮਾਮਲਾ ਸਪੈਸ਼ਲ ਟਾਸਕ ਫੋਰਸ ਨੇ ਜਬਰਨ ਵਸੂਲੀ ਨਿਰਦੋਸ਼ ਲੋਕਾਂ ਨੂੰ ਝੂਠੇ ਨਸ਼ਾ ਮਾਮਲਿਆਂ ਚ ਫਸਾਉਣ ਤੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇਣ ਦੇ ਦੋਸ਼ਾਂ ਵਿੱਚ ਦਰਜ ਕੀਤਾ ਸੀ ਮੋਹਾਲੀ ਏਰੀਆ ਵਿਕਾਸ ਅਥਾਰਟੀ ਯਾਨੀ ਗਮਾਡਾ ਦੇ ਹੈੱਡਕੁਆਰਟਰ ਚ ਮੰਗਲਵਾਰ ਤੋਂ ਚੱਲ ਰਹੀ ED ਦੀ ਕਾਰਵਾਈ ਵੀਰਵਾਰ 48 ਘੰਟਿਆਂ ਬਾਅਦ ਖਤਮ ਹੋ ਗਈ ED ਦੀ ਕਾਰਵਾਈ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਰੋਸ ਮੁਜ਼ਾਹਰਿਆਂ ਵਿਚਾਲੇ ਪੰਜਾਬ ਪੁਲਿਸ ਨੇ ED ਅਧਿਕਾਰੀਆਂ ਨੂੰ ਗਮਾਡਾ ਦਫ਼ਤਰ ਤੋਂ ਸਹੀ ਸਲਾਮਤ ਬਾਹਰ ਕੱਢਿਆ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਲ੍ਹੇ ਦੀ ਹੱਦ ਟਪਾਈ ਗਈ ED ਦੀ ਟੀਮ ਆਪਣੇ ਨਾਲ ਵੱਡੀ ਮਾਤਰਾ ਚ ਦਸਤਾਵੇਜ਼ ਤੇ ਰਿਕਾਰਡ ਲੈ ਕੇ ਗਏ ਬਾਅਦ ਵਿੱਚ ED ਨੇ ਪ੍ਰੈਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਕਿ ਆਪ ਆਗੂ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਰੈਗੂਲਰ ਤੌਰ ਤੇ ਗਮਾਡਾ ਅਧਿਕਾਰੀਆਂ ਨਾਲ ਮਾਸਟਰ ਪਲਾਨਾਂ ਤੇ ਨਿਲਾਮੀਆਂ ਬਾਰੇ ਮੀਟਿੰਗਾਂ ਕਰਦੇ ਸਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਵਿੱਚ ED ਦੇ ਆਪਰੇਸ਼ਨ ਕਾਰਨ 3 ਦਿਨ ਤੱਕ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਰਿਹਾ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਪਾਰਟੀ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਵਿਰੋਧੀ ਸਰਕਾਰਾਂ ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਮਝ ਆਉਣ ਤੋਂ ਬਾਅਦ ਕਿ ਪੰਜਾਬ ਵਿੱਚ ਭਾਜਪਾ ਨੂੰ ਨਕਾਰ ਦਿੱਤਾ ਗਿਆ ਹੈ ਹੁਣ ਪੰਜਾਬੀਆਂ ਨੂੰ ਪਰੇਸ਼ਾਨ ਕਰਕੇ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਗੈਰ ਕਾਨੂੰਨੀ ਰੇਤ ਮਾਈਨਿੰਗ ਦੀ ਕੇਂਦਰੀ ਜਾਂਚ ਦੀ ਮੰਗ ਕੀਤੀ ਹੈ ਅਜਨਾਲਾ ਵਿੱਚ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਦੋਸ਼ ਲਗਾਇਆ ਕਿ ਗੈਰ ਕਾਨੂੰਨੀ ਮਾਈਨਿੰਗ ਤੋਂ ਹੋਣ ਵਾਲੀ ਆਮਦਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਰਹੀ ਹੈ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਮੋਹਾਲੀ ਤੇ ਨਿਊ ਚੰਡੀਗੜ੍ਹ ਵਿੱਚ ਖੇਤੀਬਾੜੀ ਜ਼ਮੀਨ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਕਰਨ ਤੇ ਲੈਂਡ ਡਿਵੈਲਪਰਾਂ ਨੂੰ ਰਿਆਇਤਾਂ ਦੇਣ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ ਉਸੇ ਤਰ੍ਹਾਂ ਗੈਰ ਕਾਨੂੰਨੀ ਮਾਈਨਿੰਗ ਦੀ ਵੀ ED ਦੁਆਰਾ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦਾਅਵਾ ਕੀਤਾ ਕਿ ਮਾਈਨਿੰਗ ਦਾ ਕਾਰੋਬਾਰ ਆਪ ਆਗੂਆਂ ਵੱਲੋਂ ਮਾਫੀਆ ਵਾਂਗ ਚਲਾਇਆ ਜਾ ਰਿਹਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ਰ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਕਾਂਗਰਸ ਜਨਤਾ ਪਾਰਟੀ ਨੇ ਵੋਟਰਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ 48 ਘੰਟਿਆਂ ਦੇ ਅੰਦਰ ਅੰਦਰ ਅਹੁਦੇ ਤੋਂ ਨਹੀਂ ਹਟਦੇ ਤਾਂ ਜੰਤਰ ਮੰਤਰ ਸਮੇਤ ਦੇਸ਼ ਪੱਧਰੀ ਅੰਦੋਲਨ ਕੀਤਾ ਜਾਵੇਗਾ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਕੀਤੀ ਗਈ ਹੈ ਤੇ ਨਾਗਰਿਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਇਆ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ ਸਿੱਖਸ ਫਾਰ ਜਸਟਿਸ ਯਾਨੀ SFJ ਨੇ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਤੇ ਖਾਲਿਸਤਾਨ ਰੈਫਰੈਂਡਮ ਦਾ ਮੁੱਦਾ ਸੰਯੁਕਤ ਰਾਸ਼ਟਰ ਅੱਗੇ ਰੱਖਦਿਆਂ ਨੋ ਪੀਸ ਵਿਦਆਊਟ ਫਰੀਡਮ ਸਿਰਲੇਖ ਹੇਠ ਇੱਕ ਲੀਗਲ ਮੈਮੋਰੈਂਡਮ ਜਮ੍ਹਾਂ ਕਰਾਉਣ ਦਾ ਐਲਾਨ ਕੀਤਾ ਹੈ ਇਹ ਦਸਤਾਵੇਜ਼ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਮੈਂਬਰ ਦੇਸ਼ਾਂ ਤੇ ਸਕੱਤਰ ਜਨਰਲ ਨੂੰ ਭੇਜਿਆ ਗਿਆ ਅਮਰੀਕਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ SFJ ਦੇ ਜਨਰਲ ਕੌਂਸਲਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਹ ਮੁੱਦਾ ਸਿੱਖਾਂ ਦੀ ਪਛਾਣ ਸੱਭਿਆਚਾਰ ਜੱਦੀ ਧਰਤੀ ਤੇ ਸਿਆਸੀ ਭਵਿੱਖ ਨਾਲ ਜੁੜਿਆ ਹੋਇਆ ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ ਅਗਲੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ
0: ਬਹੁਤ ਬਹੁਤ ਪੱਟੀ ਸਾਹਿਬ ਤੇ ਨਾਲ ਦੇ ਨਾਲ ਹੀ ਅਸੀਂ ਪਬਲਿਕ ਸੈਗਮੈਂਟ ਦੇ ਵਿੱਚ ਦਾਖਲ ਹੋ ਰਹੇ ਹਾਂ

0: ਦੋਸਤੋ ਸਟੂਡੀਓ ਦਾ ਨੰਬਰ ਹੈ ਜੀ 416-233-7368 4162337368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਹਾਡੇ ਕੋਈ ਵੀ ਸਵਾਲ ਨੇ ਤਾਂ ਪੱਟੀ ਸਾਹਿਬ ਜਵਾਬ ਦੇਣ ਲਈ ਰੈਡੀ ਨੇ। ਤੇ ਅੱਜ ਫਰਾਈਡੇ ਦਾ ਦਿਨ ਆ, ਪ੍ਰੋਗਰਾਮ ਵੀ ਹੁੰਦਾ, ਸੋ ਬਿਨਾਂ ਦੇਰੀ ਕੀਤੇ ਤੁਸੀਂ ਨੰਬਰ ਘੁੰਮਾ ਸਕਦੇ ਹੋ ਸਟੂਡੀਓ ਦਾ 416-233-7368 416-233-7368। ਭੱਟੀ ਸਾਹਿਬ, ਜਿਹੜੀ ਅਰੈਸਟ ਹੋਈ ਆ ਇਹਦੇ ਬਾਰੇ ਥੋੜ੍ਹਾ ਡਿਟੇਲ ਦੇ ਵਿੱਚ ਦੱਸੋ, ਇਹ ਅਰੈਸਟ ਕਿੰਨਾ ਨੇ ਕੀਤੀ ਆ, ਕੀ ਮਾਇਨੇ ਨੇ ਇਲੈਕਸ਼ਨ ਨੂੰ ਲੈ ਕੇ ਤੇ ਜਾਂ ਜਿਹੜੇ ਕੇਸ ਨੇ ਨਾਰਕੋਟਿਕਸ ਦੇ ਉਹਨਾਂ ਨੂੰ ਲੈ ਕੇ?
1: ਭਾਜੀ, ਏ ਆਈ ਜੀ ਬਰਖਾਸਤ ਹੋਏ ਸੀਗੇ ਰਾਜੀਵ ਸਿੰਘ ਹੁੰਦਲ 5 ਸਾਲ ਪਹਿਲਾਂ, ਇਹਨਾਂ ਤੇ ਦੋਸ਼ ਲੱਗੇ ਸੀ ਇਹ ਨਸ਼ਾ ਆਪ ਵੀ ਵੇਚਦੇ ਆ ਤੇ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦਾ ਇਹ ਸਮਰਥਨ ਕਰਦੇ ਆ, ਉਹਨਾਂ ਨੂੰ ਸੰਰਕਸ਼ਣ ਦਿੰਦੇ ਆ। ਇਹਨਾਂ ਦੋਸ਼ਾਂ ਦੇ ਖਿਲਾਫ਼, ਕਿਉਂਕਿ ਦੋਸ਼ ਕਾਫ਼ੀ ਸਿੱਧ ਵੀ ਹੋ ਗਏ ਸੀ ਉਹਦੇ ਕਰਕੇ ਇਹਨਾਂ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ, ਤੇ ਹਾਈਕੋਰਟ ਤੋਂ ਇਹਨਾਂ ਨੇ ਜ਼ਮਾਨਤ ਮੰਗੀ ਸੀ, ਪਰ ਹਾਈਕੋਰਟ ਨੇ ਇਹਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਦੋਂ ਤੋਂ ਇਹ 4.5 ਸਾਲ ਤੋਂ ਭਗੌੜੇ ਚੱਲੇ ਆ ਰਹੇ ਸੀ। 10 ਦਿਨ ਪਹਿਲਾਂ ਬਣਾਈ ਸੀਗੀ ਕਿ ਇਹਨਾਂ ਨੇ ਸੁਪਰੀਮ ਕੋਰਟ ਨੂੰ ਦਰਖਾਸਤ ਕੀਤੀ ਹੈ ਕਿ ਮੈਂ ਆਪਣਾ ਪੁਲਿਸ ਜਾਂਚ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ, ਤੇ ਇਹਨਾਂ ਖ਼ਬਰਾਂ ਦੇ ਵਿਚਾਲੇ ਹਾਲੇ ਸੁਪਰੀਮ ਕੋਰਟ ਦਾ ਕੋਈ ਜਵਾਬ ਨਹੀਂ ਸੀ ਆਇਆ, ਪਰ ਪੁਲਿਸ ਨੂੰ ਇਹਨਾਂ ਦੀ ਸੂਹ ਮਿਲ ਗਈ ਕਿ ਇਹ ਪਟਿਆਲੇ ਦੇ ਦਰਸ਼ਨ ਨਗਰ 'ਚ ਆਪਣਾ ਭੇਸ ਬਦਲ ਕੇ ਇੱਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਸੀ। ਸੂਹੀਆ ਖ਼ਬਰ ਮਿਲਣ ਤੇ ਇਹਨੂੰ ਕੱਲ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
0: 416-233-7368 ਸਟੂਡੀਓ ਦੇ ਨੰਬਰ ਆ, ਤੁਸੀਂ ਕਿਸੇ ਵੀ ਖ਼ਬਰਾਂ 'ਤੇ ਚਰਚਾ, ਵਿਸ਼ੇਸ਼ ਟਿੱਪਣੀ, ਵਿਸ਼ੇਸ਼ ਹੋਰ ਜਾਣਕਾਰੀ ਚਾਹੁੰਦੇ ਹੋ, ਕੋਈ ਸਵਾਲ ਆ ਤਾਂ ਭੱਟੀ ਸਾਹਿਬ ਸਾਡੇ ਨਾਲ ਨੇ। 416-233-7368 ਸਟੂਡੀਓ ਦਾ ਨੰਬਰ ਆ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ
2: ਭੱਟੀ ਸਾਹਿਬ ਨੂੰ ਵੀ, ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਇੰਡੀਆ ਤੋਂ ਜਿਹੜਾ ਵੀ ਬੰਦਾ ਆਉਂਦਾ ਉਰੇ, ਸਾਡੇ 2-3 ਬੰਦੇ ਆਏ ਨੇ, ਉਹ ਕਹਿੰਦੇ ਵੀ ਜੇ ਰਿਸ਼ਵਤ ਹੈਗੀ ਉੱਥੇ ਚੱਲਦੀ ਆ, ਅਸੀਂ ਜਿਹੜਾ ਕੰਮ ਕਰਾਇਆ ਪੈਸੇ ਦੇ ਕੇ ਕਰਾਇਆ। ਪਲੀਜ਼ ਤੁਸੀਂ ਦੱਸੋਗੇ ਕਿੰਨੀ ਕੁ ਰਿਸ਼ਵਤ ਆ, ਕਿ ਪਹਿਲਾਂ ਵਾਂਗੂ ਹੀ ਚੱਲ ਰਹੀ ਆ ਕਿ ਪਹਿਲਾਂ ਉਹਨਾਂ ਨੂੰ ਕੁਛ ਘੱਟ ਗਈ? ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਸਰ। ਥੈਂਕ ਯੂ।
1: ਦੇਖੋ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਬਹੁਤ ਸਾਰੀ ਰਿਸ਼ਵਤ ਖਤਮ ਕੀਤੀ ਹੈ, ਬਹੁਤ ਸਾਰੇ ਰਿਸ਼ਵਤਖੋਰਾਂ ਨੂੰ ਚੁੱਕ ਕੇ ਅੰਦਰ ਕੀਤਾ, ਪਰ ਹਾਲੇ ਵੀ ਜ਼ਮੀਨੀ ਪੱਧਰ ਤੇ ਤੁਹਾਡੀ ਗੱਲ ਠੀਕ ਹੈ ਕਿ ਬਾਹਰੋਂ ਜਿਹੜੇ ਲੋਕੀ ਆਉਂਦੇ, ਖਾਸ ਤੌਰ ਤੇ ਕਿਉਂਕਿ ਸਾਡੇ ਇੱਥੇ ਜਿਹੜੀ ਰਿਸ਼ਵਤ ਹੈ ਲੋਕਾਂ ਦੇ ਹੱਡਾਂ 'ਚ ਰਚ ਚੁੱਕੀ ਹੈ, ਇਹ ਬਹੁ ਲੋਕ ਸ਼ਕਲ ਵੇਖ ਕੇ ਪਛਾਣ ਲੈਂਦੇ ਆ ਕਿ ਇਹ ਬੰਦਾ NRI ਹੈ, ਤੇ ਇਹਨੂੰ ਇਸ ਕੰਮ ਦੀ ਕਿੰਨੀ ਕੁ ਜ਼ਿਆਦਾ ਲੋੜ ਹੈ, ਕਦੋਂ ਇਹਦੀ ਵਾਪਸੀ ਹੋਏਗੀ ਵਤਨਾਂ ਨੂੰ। ਉਸੇ ਦੇ ਆਧਾਰ ਤੇ ਇਹ ਉਹਨਾਂ ਨੂੰ ਤੰਗ ਕਰਦੇ ਆ, ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਉਗਰਾਉਂਦੇ ਆ। ਤੁਹਾਡੀ ਸਹੀ ਗੱਲ ਹੈ ਕਿ ਜਿਹੜਾ ਤੁਸੀਂ,
0: ਭੱਟੀ ਸਾਹਿਬ ਇੱਕ ਯਾਦ ਹੋਊਗਾ ਇਲੈਕਸ਼ਨ ਵੇਲੇ ਨਾ ਨੰਬਰ ਚਲਾਇਆ ਸੀ ਕਿ ਜੇ ਕੋਈ ਕਰਪਸ਼ਨ ਕਰਦਾ ਸਾਨੂੰ ਵਟਸਐਪ ਕਰ ਦਿਓ ਕਿ ਅਸੀਂ ਖੁਦ ਇਹਦੀ ਜਾਂਚ ਕਰਾਂਗੇ, ਕਾਲ ਕੀਤੀ ਜਾ ਲਓ, ਉਹਦੀ ਰਿਕਾਰਡਿੰਗ ਕਰ ਲਓ। ਉਹ ਨੰਬਰ ਚੱਲ ਰਿਹਾ ਜੀ ਕਿਤੇ?
1: ਬਿਲਕੁਲ ਨੰਬਰ ਚੱਲ ਰਿਹਾ ਜੀ, ਉਸੇ ਆਧਾਰ ਤੇ ਜਿੰਨੀਆਂ ਵੀ ਗ੍ਰਿਫ਼ਤਾਰੀਆਂ ਹੋਈਆਂ ਉਸੇ ਦੇ ਆਧਾਰ ਤੇ, ਜਿਹੜੀ ਉੱਥੋਂ ਜਾਣਕਾਰੀ ਮਿਲਦੀ ਹੈ ਉਹਦੇ ਆਧਾਰ ਤੇ ਗ੍ਰਿਫ਼ਤਾਰੀਆਂ ਹੋਈਆਂ। ਪਰ ਸਾਡੇ ਲੋਕਾਂ ਦੀ ਵੀ ਥੋੜੀ ਜਿਹੀ ਮੈਂ ਸਮਝਾਂਗਾ ਕਿ ਘਾਟ ਹੈ ਕਿ ਇਹ ਜ਼ਿਆਦਾ ਧਿਆਨ ਦਿੰਦੇ ਨਹੀਂ ਇਹਨਾਂ ਕੰਮਾਂ ਤੇ। ਹਰ ਬੰਦੇ ਨੂੰ ਕਾਹਲੀ ਹੁੰਦੀ ਆਪਣੇ ਕੰਮ ਦੀ, ਉਹ ਕਹਿੰਦਾ ਕਿ ਜੇ ਮੈਂ ਇਹਦੀ ਸ਼ਿਕਾਇਤ ਲਾਈ ਤੇ ਮੇਰਾ ਕੰਮ ਵਿੱਚ ਅੜ ਜਾਣਾ। ਆਪਣਾ ਕੰਮ ਘਟਾਉਣ, ਬਾਕੀਆਂ ਦਾ ਨਹੀਂ ਸੋਚਦੇ, ਸਿਰਫ ਆਪਣਾ ਸੋਚਦੇ ਆ ਕਿ ਚਲੋ ਅਸੀਂ, ਮੈਂ 4 ਪੈਸੇ ਵੱਧ ਦੇ ਕੇ ਆਪਣਾ ਕੰਮ ਘਟਾਵਾਂ, ਮੇਰਾ ਟਾਈਮ ਬਚੇ। ਇਹ ਸਾਡੇ ਲੋਕਾਂ 'ਚ ਵੀ ਕਸੂਰ ਹੈ ਤੇ ਬਾਕੀ ਜਿਹੜੇ ਰਿਸ਼ਵਤ ਲੈਂਦੇ ਉਹਨਾਂ ਦਾ ਕਸੂਰ ਤੇ ਹੈ ਹੀ ਹੈ
0: ਜੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਜੀ।
0: ਸਤਿ ਸ਼੍ਰੀ ਅਕਾਲ
3: ਆਪਣਾ ਸਰ ਜੀ, ਜਿਹੜੇ ਇਹਨੇ 10,000 ਕਰੋੜ ਦਾ ਘਟਾਲਾ ਕਰਿਆ, ਇਹ ਇਹਨਾਂ ਨੂੰ ਵੋਟਾਂ 'ਚ ਲੋੜ ਸੀਗੀ ਜਾਂ ਕੀ ਹਿਸਾਬ ਕਿਤਾਬ ਜੀ ਇਹਨਾਂ ਦਾ, ਵਿਸਥਾਰ ਨਾਲ ਦੱਸ ਸਕਦੇ ਆ? ਸਮਾਂ ਦੇਣ ਦਾ ਧੰਨਵਾਦ
1: ਜੀ। ਤੁਸੀਂ ਕਿਹੜਾ ਹਾਸੇ ਵਾਲੀ ਗੱਲ ਕਰਤੀ, ਲੋੜ ਜਿਹੜੇ ਸਿਆਸੀ ਬੰਦੇ ਹੁੰਦੇ ਇਹਨਾਂ ਨੂੰ ਕਾਹਦੀ ਹੁੰਦੀ ਹੈ ਇਹ ਤੇ ਨਹੀਂ ਸਮਝ ਲੱਗਦੀ, ਪਰ ਇਹ ਹਾਲੇ ਜਿਹੜਾ 10,000 ਦਾ ਘੁਟਾਲਾ ਇਹ ਇਹਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਕਿ ਜਿਹੋ ਜਿਹੀਆਂ ਕਾਰਵਾਈਆਂ ਗਮਾਡਾ 'ਚ ਕੀਤੀਆਂ ਗਈਆਂ ਉਹਨਾਂ ਨਾਲ ਸਰਕਾਰ ਨੂੰ 10,000 ਰੁਪਏ ਦਾ ਨੁਕਸਾਨ ਹੋਇਆ। ਇਹਦੀ ਹਾਲੇ ਜਾਂਚ ਹੋਏਗੀ, ਜੇ ਕਲੀਅਰ ਹੋ ਗਿਆ ਕਿ ਕਿਹਦੇ ਕਰਕੇ ਇਹ ਨੁਕਸਾਨ ਹੋਇਆ ਪੰਜਾਬ ਸਰਕਾਰ ਦਾ, ਤੇ ਜ਼ਰੂਰ ਉਹ ਤੇ ਐਕਸ਼ਨ ਲਿਆ ਜਾਏਗਾ।
0: ਸਟੂਡੀਓ ਦਾ ਨੰਬਰ 416-233-7368 ਅਗਲੀ ਕਾਲ 1052 ਨੰਬਰ ਆ। ਸਤਿ ਸ਼੍ਰੀ ਅਕਾਲ ਜੀ, 1052 ਤੁਸੀਂ ਆਉਣੇ ਰਹੋ ਜੀ, ਤੁਸੀਂ ਦੁਬਾਰਾ ਕਾਲ ਕਰ ਲਿਓ ਜੀ। ਸਟੂਡੀਓ ਨੰਬਰ 416-233-7368 4162337368 ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਪ੍ਰੋਗਰਾਮ ਦੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਜੀ। ਅਪਲਾਇੰਸ ਲੈਣੇ ਨੇ ਤਾਂ ਇਸ ਵੀਕਐਂਡ 'ਤੇ 11 ਤੋਂ 7 ਇਹਨਾਂ ਦੀ ਟਾਈਮਿੰਗ ਆ। ਟੈਲੀਵਿਜ਼ਨ ਆ ਚਾਹੇ ਅਪਲਾਇੰਸ ਨੇ, ਤੁਸੀਂ ਉਹਦੇ ਲਈ ਬਰੈਂਪਟਨ ਟੀਵੀ ਐਂਡ ਅਪਲਾਇੰਸ 905-450-2828 ਗੱਲਬਾਤ ਕੀਤੀ ਜਾ ਸਕਦੀ ਹੈ। 905-450-2828 ਅਤੇ ਨਾਲ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਜੋ ਕਿ 6685 ਟੌਂਪਕਨ ਰੋਡ 'ਤੇ ਵੀ ਅੱਜ ਇੱਕ ਵੱਡੀ ਸੇਲ ਆ, ਅਤੇ ਬੜਾ ਜਲਦੀ ਅਸੀਂ ਸੁੱਖ ਬਾਈ ਨਾਲ ਉਹਨਾਂ ਨਾਲ ਵੀ ਜੁੜਾਂਗੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਤੇ ਗ੍ਰੈਂਡ ਹੋਮ ਫਰਨੀਚਰ ਦਾ ਅਚੇਚੇ ਤੌਰ 'ਤੇ ਧੰਨਵਾਦ। ਸਟੂਡੀਓ ਨੰਬਰ ਦੱਸ ਦਈਏ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਪਰ ਸਾਹਿਬ, ਇੱਕ ਲੱਖਾ ਸਧਾਨਾ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ, ਉਹ ਟੋਲ ਟੈਕਸ 'ਤੇ ਲੰਘਣ ਲਈ ਕਰੰਸੀ ਦਾ ਯੂਜ਼ ਕਰਦੇ ਨੇ, ਅਤੇ ਉਹਨਾਂ ਉਹ ਕਹਿੰਦੇ ਉਹਨਾਂ ਨੂੰ ਮਨਾ ਕਰਤਾ ਕਿ ਭਾਈ ਹੁਣ ਸਿਰਫ ਔਨਲਾਈਨ ਪੈਸੇ ਹੀ ਤੁਸੀਂ ਉਹ ਕਰੋ, ਇਹ ਬੰਦ ਹੋ ਰਿਹਾ। ਇਹਦੇ ਬਾਬਤ ਹੈ ਕੋਈ ਜਾਣਕਾਰੀ ਜੀ, ਇਹ ਕਿੰਨਾ ਦਾ ਰੂਲ ਹੈ, ਇਹ ਟੋਲ ਟੈਕਸ ਵਾਲਿਆਂ ਨੇ ਰੂਲ ਬਣਾਇਆ ਜਾਂ ਗੌਰਮੈਂਟ ਦਾ ਰੂਲ ਆ?
1: ਸਰ, ਕੇਂਦਰ ਸਰਕਾਰ ਨੇ ਰੂਲ ਸ਼ੁਰੂ ਕੀਤਾ ਜੀ। ਇਹ ਸਿਰਫ ਲੱਖਾਂ ਸਧਾਰਨ ਨਹੀਂ, ਸਾਡੇ ਵਰਗੇ ਹੋਰ ਜਿੰਨੇ ਵੀ ਲੱਖਾਂ ਲੋਕ ਅੱਜ ਕੱਲ੍ਹ ਲੰਘਦੇ ਆ, ਉਹਨਾਂ ਨੇ ਕੈਸ਼ ਲੈਣਾ ਬਿਲਕੁਲ ਬੰਦ ਕਰਤਾ। ਹੁਣ ਸਿਰਫ ਤੇ ਸਿਰਫ ਜਿਹਦੇ ਕੋਲ ਹੋਏਗਾ ਉਹੀ ਲੰਘ ਸਕੇਗਾ, ਜਾਂ ਫਿਰ ਆਨਲਾਈਨ ਪੇਮੈਂਟ ਹੁੰਦੀ ਹੈ। ਕੈਸ਼ ਸਿਸਟਮ ਉਹਨਾਂ ਨੇ ਬਿਲਕੁਲ ਬੰਦ ਕਰਤਾ। ਤੇ ਜਿਹੜਾ ਸਾਡੇ ਕੇਂਦਰੀ ਮੰਤਰੀ ਨੇ, ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਚ ਤੁਹਾਨੂੰ ਉੱਥੇ ਰੁਕਣਾ ਵੀ ਨਹੀਂ ਪਿਆ ਕਰੇਗਾ। ਜਿੱਦਾਂ ਤੁਹਾਡੇ ਬਾਹਰਲੇ ਦੇਸ਼ਾਂ 'ਚ ਆਪਾਂ ਟੋਲ ਪਾਸ ਕਰਦੇ ਹਾਂ, ਆਟੋਮੈਟਿਕਲੀ ਤੁਹਾਡੇ ਖਾਤੇ ਉਹ 'ਚ ਪੈਸੇ ਕੱਟਿਆ ਜਾਇਆ ਕਰਨਗੇ।
0: ਤੇ ਜਿਵੇਂ ਹੁਣ ਕਈ ਵਾਰ ਨਾ NRI ਜਾਂਦੇ ਸੀ, ਉਹ ਜ਼ਿਆਦਾਤਰ ਕੈਸ਼ ਹੀ ਰੱਖਦੇ ਨੇ, ਤੇ ਟੋਲ ਟੈਕਸ ਦੇ ਲਈ ਵੀ, ਕਿਉਂਕਿ ਕਈ ਵਾਰ ਜਿਹੜੀ ਘਰੇ ਗੱਡੀ ਹੁੰਦੀ ਆ ਉਹ ਫਿਰ ਉਨਾ ਟਾਈਮ ਲਈ ਟਰਾਂਸਪੋਂਡਰ ਜਾਂ ਨਹੀਂ ਯੂਜ਼ ਕਰਦੇ, ਤੇ ਫਿਰ ਉਹਨਾਂ ਨੂੰ ਹੁਣ ਅਕਾਊਂਟ ਖੁਲਾ ਕੇ ਉਹ ਅਟੈਚ ਕਰਕੇ ਸਿਸਟਮ ਕਰਨਾ ਪਊਗਾ। ਹਾਂਜੀ,
1: ਉਹ ਕਰਨਾ ਪਊਗਾ ਜੀ। ਇੱਥੇ ਆਉਂਦੇ ਸਭ ਤੋਂ ਪਹਿਲਾਂ ਜਿਹੜੀ ਗੱਡੀ ਹੈ ਉਹਨੂੰ ਫਾਸਟ ਟੈਗ ਲਾਉਣਾ ਪਏਗਾ, ਉਹਦੇ 'ਚ ਰਮਕ ਰਕਮ ਜਮ੍ਹਾਂ ਕਰਾਉਣੀ ਪਏਗੀ। ਜਿੰਨਾ ਕੁ ਉਹਨੂੰ ਲੱਗਦਾ, ਸਪੋਜ਼ ਉਹ 3 ਹਫ਼ਤੇ ਵਾਸਤੇ ਆਏ ਆ ਜਾਂ 6 ਹਫ਼ਤਿਆਂ ਵਾਸਤੇ ਆਏ ਆ, ਕਿੰਨਾ ਕੁ ਉਹਨਾਂ ਨੇ ਸਫ਼ਰ ਕਰਨਾ, ਉਸ ਹਿਸਾਬ ਨਾਲ ਉਹ ਪਹਿਲਾਂ ਹੀ ਉਹਨੂੰ ਅਪਲੋਡ ਪੈਸੇ ਜਮ੍ਹਾਂ ਕਰਵਾ ਕੇ ਉਹ 'ਚ, ਤੇ ਫਿਰ ਹੀ ਕਰੋ ਚੱਲਿਆ ਕਰਨ। ਕੈਸ਼ ਸਿਸਟਮ ਬਿਲਕੁਲ ਬੰਦ ਕਰਤਾ।
0: ਸਟੂਡੀਓ ਨੰਬਰ 416-233-7368 ਅਗਲੀ ਕਾਲ 3515 ਨੰਬਰ। ਸਤਿ ਸ੍ਰੀ ਅਕਾਲ ਜੀ।
4: ਹਾਂਜੀ ਬਾਈ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
4: ਦੇਖੋ ਜੀ, ਜਿਹੜਾ ਟੋਲ ਦਾ ਸਿਸਟਮ ਆ ਨਾ ਇੰਡੀਆ ਦੇ ਵਿੱਚ, ਇੰਪਰੂਵ ਤਾਂ ਹੋ ਰਿਹਾ।
0: ਕਿਵੇਂ? ਦੁਬਾਰਾ ਬੋਲੋ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
4: ਜਿਹੜਾ ਆਪਣਾ ਹੈਗਾ ਨਾ ਜੀ ਟੋਲ ਦਾ ਸਿਸਟਮ ਇੰਡੀਆ ਦੇ ਵਿੱਚ, ਇੰਪਰੂਵ ਤਾਂ ਹੋ ਰਿਹਾ ਹਰ ਇੱਕ ਪਾਸਿਓਂ, ਠੀਕ ਹੈ ਨਾ। ਪਰ ਰੌਲਾ ਇਹ ਚੀਜ਼ ਆਪਾਂ ਜੇ ਇੱਥੋਂ ਨਾਲ ਕੰਪੈਰੀਜ਼ਨ ਕਰੀਏ, ਇੱਥੇ ਸਾਡੇ ਕੋਲ ਆਪਸ਼ਨ ਹੈਗਾ ਕਿ ਤੁਸੀਂ ਸਾਡੇ ਕੋਲ 407 ਯੂਜ਼ ਕਰਨਾ ਜਾਂ ਨਹੀਂ ਕਰਨਾ। ਉੱਥੇ ਸਾਡੇ ਕੋਲ ਇਹਨਾਂ ਨੇ ਆਪਸ਼ਨ ਨਹੀਂ ਛੱਡਿਆ ਜੀ, ਇੰਡੀਆ ਗੌਰਮੈਂਟ ਨੇ। ਜਿਹੜੇ ਮੇਨ ਸਾਡੇ ਹਾਈਵੇ ਸੀ ਉਹ ਸਾਰਾ ਦਿਨ ਚੱਕ ਕੇ ਟੋਲ ਲਾਤੇ। ਇੱਕ ਜਿਹੜਾ ਬੰਦਾ ਇੱਕ ਘੱਟ ਪੜ੍ਹਿਆ ਲਿਖਿਆ ਲਾ ਲਓ ਜਾਂ ਜਿਹਨੂੰ ਉਹ ਚੀਜ਼ਾਂ ਦੀ ਸਹੂਲਤ ਹਜੇ ਉਹਨੂੰ ਨਹੀਂ ਲੈਣੀ ਆਉਂਦੀ, ਤੇ ਉਹਦੇ ਵਾਸਤੇ ਇੱਕ ਅੱਧਾ ਤਾਂ ਬੂਥ ਰੱਖਣਾ ਚਾਹੀਦਾ ਭਾਈ ਵੀ, ਜੇ ਕੈਸ਼ ਵਾਲਾ ਤਾਂ ਆਹ ਬੂਥ ਹੈ,
0: ਜਿਵੇਂ ਸਿੱਧਾ ਲੰਘਣਾ ਤਾਂ ਆਹ ਲੈਣਾ ਹੈਗੀ ਹਨਾ ਜਿਵੇਂ ਕੋਲੇ ਸਿਸਟਮ ਉਹੀ ਆ ਜੇ ਕਿਸੇ ਨੇ ਬਰਨਾਲੇ ਤੋਂ ਚੰਡੀਗੜ੍ਹ ਜਾਣਾ ਉਰੇ ਮੰਨ ਲਓ ਜੇ ਟਰਾਂਟੋ ਏਰੀਆ ਹੈਗਾ ਉਰੇ ਦੋ ਸੜਕਾਂ ਨੇ ਇੱਕ ਨੋਰਮਲ 407 ਵਾਲਾ ਮੰਨ ਲਓ ਇੱਕ 407 ਹੋ ਗਿਆ ਕੋਈ ਇੱਦ
4: ਕਰਪਸ਼ਨ ਨਹੀਂ ਖਤਮ ਹੋਊਗੀ, ਕਿਉਂਕਿ ਜਿੰਨਾ ਚਿਰ ਜਿਹੜੇ ਉੱਥੋਂ ਦੀ ਪਬਲਿਕ ਹੈ, ਕਿਤੋਂ ਦੀ ਵੀ ਆਵਾਮ ਹੈ, ਉਹ ਅਵੇਅਰ ਨਹੀਂ ਹੁੰਦੀ। ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ, ਠੀਕ ਹੈ ਜੀ, ਉਦੋਂ 6 ਮਹੀਨੇ ਬੜਾ ਹੜਕੰਮ ਮੱਚਿਆ ਸੀ ਸਾਰੇ ਹੀ ਅਫਸਰਾਂ ਦੇ ਵਿੱਚ, ਜੇ ਰਿਸ਼ਵਤ ਲੈ ਲਈ ਮੰਨੇ ਜਾਵਾਂਗੇ। ਪਰ ਰੌਲਾ ਇਹ ਹੈ ਜਿੰਨਾ ਦੇ ਵਿੱਚ ਮੇਰੇ ਵਰਗਾ ਵੀ ਹੈ, ਉਹਨਾਂ ਚਿਰ ਅਸੀਂ ਸੈਟਿਸਫਾਈ ਨਹੀਂ ਹੁੰਦੇ ਜਿੰਨਾ ਚਿਰ ਅਫਸਰ ਪੈਸੇ ਨਾਲ ਵੀ। ਮੁਹਰਲਾ ਅਫਸਰ ਇਮਾਨਦਾਰ ਵੀ ਹੋਵੇ ਬੈਠਾ, ਪਤਾ ਵੀ ਯਾਰ ਇਹ ਨਹੀਂ ਪੈਸੇ ਲੈਂਦਾ, ਅਸੀਂ ਉਹਨੂੰ ਨਹੀਂ ਦਿੰਦੇ ਤਾਂ ਉਹਦੇ ਖੱਬੇ ਸੱਜੇ ਵਾਲੇ ਨੂੰ ਜ਼ਰੂਰ ਦੇਵਾਂਗੇ, ਲੈ ਯਾਰ ਚਾਹ ਪਾਣੀ ਜਾ ਫਲਾਨਾ, ਸਾਡਾ ਕੰਮ ਹੋ ਜਾਵੇ, ਸਾਨੂੰ ਗਰੰਟੀ ਫੇਰ ਹੁੰਦੀ ਸਾਡਾ ਕੰਮ ਹੋਵੇ। ਰੌਲਾ ਇਹ ਚੀਜ਼ ਹੈ ਵੀ ਕਰਪਸ਼ਨ ਹਟਾਉਣ ਵਾਲੇ ਕੌਣ ਹੈ ਤੇ ਦੇਣ ਵਾਲੇ ਕੌਣ ਹੈ, ਉਹ ਅਸੀਂ ਹੈ, ਅਸੀਂ ਹਟਾ
0: ਸਕਦੇ। ਧੰਨਵਾਦ,
4: ਸਤਿ ਸ਼੍ਰੀ ਅਕਾਲ ਜੀ।
0: ਇਹ ਤੁਹਾਡੇ ਸੁਝਾਅ ਸੀਗੇ ਵਧੀਆ, ਥੈਂਕ ਯੂ ਸਰ ਵੈਰੀ ਮਚ। ਟਿੱਪਣੀ ਕਰਨੀ ਹੋਈ ਪਟੇ ਸਾਹਿਬ ਤੁਸੀਂ ਜ਼ਰੂਰ ਕਰਿਓ, ਅਸੀਂ ਅਗਲੀ ਕਾਲ ਵੀ ਔਨ ਏਅਰ ਕਰਦੇ ਹਾਂ। ਅਮਰਜੀਤ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ
0: ਜੀ।
5: ਹਾਂਜੀ, ਉਹਨਾਂ 2022 ਚ ਬਣੇ ਸੀ ਆਮ ਆਦਮੀ ਪਾਰਟੀ ਦੀ, ਉਦੋਂ ਵਿਜਿਟ ਕੀਤਾ ਸੀ ਪੰਜਾਬ ਦਾ, ਉਦੋਂ ਥੋੜੀ ਜਿਹੀ ਠੱਲ ਪਈ ਸੀ ਕਿਉਂਕਿ 3 ਕੰਮ ਅਸੀਂ ਕਰਾਏ ਸੀਗੇ ਬਿਨਾ ਰਿਸ਼ਵਤ ਹੋ ਗਏ ਸੀਗੇ। ਤੇ ਅੱਜ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹ ਤੁਸੀਂ ਦੱਸ ਸਕਦੇ ਹੋ, ਕੁਛ ਦੂਜੀਆਂ ਸਰਕਾਰਾਂ ਨਾਲ 1-2% ਫਰਕ ਹੈ ਜਾਂ ਸੇਮ ਹੀ ਚੱਲਦਾ ਪਿਆ, ਦੱਸਿਓ ਤੁਸੀਂ।
1: ਭਾਜੀ ਫਰਕ ਤੇ ਡੈਫੀਨੇਟਲੀ ਹੈਗਾ, ਕਿਉਂਕਿ ਕੁਛ ਜਿਹੜੇ ਬੰਦੇ ਫੜੇ ਜਾਂਦੇ ਨਾ ਜਦੋਂ, ਉਹਨਾਂ ਦੇ ਆਲਾ ਦੁਆਲਾ ਜਿਹੜਾ ਸਰਕਲ ਹੁੰਦਾ ਉਹਨਾਂ ਨੂੰ ਵੀ ਕੰਨ ਹੋ ਜਾਂਦੇ ਆ, ਉਹ ਵੀ ਇਸ ਗੱਲ ਤੋਂ ਤੌਬਾ ਕਰਦੇ ਆ। ਪਰ ਗੱਲ ਫਿਰ ਉਹੀ ਹੈ, ਸਾਡੇ ਪਹਿਲੇ ਕਾਲਰ ਨੇ ਵੀ ਉਹੀ ਗੱਲ ਕਹੀ ਸੀ ਕਿ ਸਾਡੇ ਲੋਕਾਂ ਚ ਵੀ ਨੁਕਸਾ ਹੈ, ਸਾਨੂੰ ਉਹਨਾਂ ਚਿਰ ਮਜ਼ਾ ਹੀ ਨੀ ਆਉਂਦਾ ਕੰਮ ਕਰਾਉਣ ਦਾ ਜਿੰਨਾ ਚਿਰ ਅਸੀਂ ਪੈਸੇ ਨਾ ਦਈਏ, ਸਾਨੂੰ ਲੱਗਦਾ ਕਿ ਜੇ ਅਸੀਂ ਪੈਸੇ ਨਾ ਦੇਈਏ ਤਾਂ ਕੰਮ ਸਾਡਾ ਹੋਣਾ ਹੀ ਨਹੀਂ। ਸੋ ਇਹ ਸਾਨੂੰ ਸੋਚ ਬਦਲਣੀ ਪਏਗੀ ਸਾਰਿਆਂ ਨੂੰ।
0: ਟ੍ਰਾਂਸਫਰ ਕਰਾਉਣੀ ਆ, ਕਿਸੇ ਨੇ ਵੇਚਣੀ ਆ, ਕਰਨੀ ਆ, ਉਹ ਕੰਮਾਂ ਚ ਪੈਸੇ ਬੜੇ ਲੱਗਦੇ ਨੇ ਜਿਹੜੇ ਆ ਕਰਪਸ਼ਨ ਵਾਲੇ ਟਾਈਪ ਚ, ਉਹ ਅੱਜ ਵੀ ਲੱਗ ਰਹੇ ਨੇ ਜਾਂ ਉਹ ਬਚ ਸਕਦੇ ਨੇ?
1: ਇਸ ਸੰਬੰਧ ਚ ਮੈਂ ਬੇਨਤੀ ਕਰਾਂਗਾ ਜੀ, ਜਿਹੜੇ ਕਚਹਿਰੀਆਂ ਦੇ ਕੰਮ ਨੇ ਨਾ, ਉਹ ਜਿਹੜੀ ਥੱਲੇ ਦੇ ਲੈਵਲ ਤੇ ਹੈ, ਪਟਵਾਰੀ ਤੋਂ ਥੱਲੇ ਥੱਲੇ, ਜਾਂ ਜਿਹੜੇ ਕਾਨੂੰਗੋ ਨੇ, ਜਾਂ ਜਿਹੜੇ ਸਾਡੇ ਵਸੀਕਾ ਨਵੀਸ ਨੇ, ਇਹੀ ਇਹਨੂੰ ਉਤਸ਼ਾਹਿਤ ਕਰਦੇ ਆ। ਇਹ ਪਹਿਲਾਂ ਹੀ ਕਹਿ ਦਿੰਦੇ ਕਿ 10,000 ਰੁਪਇਆ ਪਟਵਾਰੀਆਂ ਲੈਣਾ, 10,000 ਰੁਪਇਆ ਤਹਿਸੀਲਦਾਰਾਂ ਦੇਣਾ। ਮੈਂ ਆਪਣੇ ਜਿੰਨੇ NRI ਭਰਾ ਨੇ, ਉਹ ਜਦੋਂ ਇੱਥੇ ਆਉਂਦੇ ਆ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਸਿੱਧਾ TCS ਅਫਸਰ ਨੂੰ ਕੋਲ ਮਿਲ ਲੈਣ। ਉਹਨਾਂ ਦਾ ਜਿਹੜਾ ਬੌਸ ਹੁੰਦਾ ਜੀ, ਤਹਿਸੀਲਦਾਰ ਜਾਂ ਉਸ ਤੋਂ ਉੱਪਰ SDM ਹੁੰਦੇ ਆ, ਉਹਨਾਂ ਨੂੰ ਇੱਕ ਵਾਰੀ ਆ ਕੇ ਮਿਲਣ, ਆਪਣਾ ਰੈਫਰੈਂਸ ਦੇਣ ਕਿ ਮੈਂ ਆਹ ਮੇਰਾ ਕੰਮ ਹੈ ਤੇ ਇਹ ਏਦਾਂ ਹੋਣਾ ਚਾਹੀਦਾ। ਉਹ ਫਿਰ ਟਾਈਮ ਬਾਉਂਡ ਕੰਮ ਕਰ ਦਿੰਦੇ। ਬਹੁਤ ਸਾਰੇ ਕੇਸਿਸ ਲਈ ਵੀ ਹੈ SDM ਸਾਹਿਬ ਦੀ, ਤੇ ਉਹ ਜਦੋਂ ਉਹਨਾਂ ਨੂੰ ਆਪਾਂ ਪਰਸਨਲੀ ਮਿਲਦੇ ਹਾਂ ਜਾ ਕੇ, ਤੇ ਫਿਰ ਉਹ ਥੱਲੇ ਸਾਨੂੰ ਪੈਸੇ ਨਹੀਂ ਦੇਣੇ ਪੈਂਦੇ। ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਿਹਾ ਜਾਂਦਾ ਵਸੀਕੇ ਨੂੰ ਕਿ ਸਾਡੀ ਉੱਪਰ ਗੱਲ ਹੋਈ ਹੈ, ਤੁਸੀਂ ਸਾਨੂੰ ਕਾਗਜ਼ ਪੱਤਰ ਤਿਆਰ ਕਰਕੇ ਦਿਓ, ਸਾਈਨ ਅਸੀਂ ਆਪੇ ਕਰਵਾ ਲਾਂਗੇ। ਇਸ ਤਰ੍ਹਾਂ ਦੀ ਕੁਛ ਕਰਕੇ ਆਪਾਂ ਹੈਲਪ ਲੈ ਸਕਦੇ ਹਾਂ।
0: ਸ਼ੁਕਰੀਆ ਜੀ, ਥੈਂਕ ਯੂ। 7003 ਸਤਿ ਸ੍ਰੀ ਅਕਾਲ ਜੀ।
6: ਵੀਰੇ ਸਤਿ ਸ੍ਰੀ ਅਕਾਲ ਜੀ।
0: ਜੀ
6: ਭੱਟੀ ਸਾਹਿਬ ਸਤਿ ਸ੍ਰੀ ਅਕਾਲ। ਇਹ ਕਰਪਸ਼ਨ ਰੋਕਣੀ ਬਹੁਤ ਔਖੀ ਹੈ, ਬਹੁਤ ਔਖੀ ਹੋ ਗਈ ਰੋਕਣੀ, ਬਹੁਤ ਟਾਈਮ ਲੱਗੂਗਾ। 70 ਮਹੀਨੇ ਚਾਹੀਦੇ ਨੇ, ਘੱਟ ਤੋਂ ਘੱਟ 70 ਮਹੀਨੇ ਦੇ ਉਹਨਾਂ ਨੂੰ, ਫਿਰ ਮੇਰੀ ਰੋਕ ਲੈਣ ਸਾਹਿਬ ਅਪਲਾਈ ਕਰੀ ਜਾਂਦੇ ਜੇ ਜਿੰਨਾ ਗੁੰਦਾ, ਪਰ ਬਹੁਤ ਬਹੁਤ ਕੰਮ ਚੱਲਿਆ ਹੋਇਆ ਜੀ ਜ਼ਿਆਦਾ। ਮੈਂ ਪਿੱਛੇ ਗਿਆ SDM ਸਿੱਧਾ, ਕਿ ਮੈਂ ਪੈਸੇ ਜਿਹੜੇ ਲੈਣੇ ਲੈ ਲਓ, ਮੇਰਾ ਕੰਮ ਕਰ ਦੂ। ਕਹਿੰਦਾ ਜੀ ਕੰਮ ਪੈਸੇ ਨੀ ਦੇਣੇ ਕਿਸੇ ਨੂੰ, ਪਰ ਕੰਮ ਤਾਂ ਲਾਉਂਦੇ, ਕੰਮ ਹੋਇਆ ਨੀ ਮੇਰਾ। ਮੈਂ ਕਿਹਾ ਜੈਸ ਨੂੰ ਕਰ ਦਿਓ
0: ਜੀ। ਕੰਮ ਚੱਲਦਾ ਰੋਸ ਵੀ ਆ ਤੇ ਤੁਹਾਡਾ ਐਕਸਪੀਰੀਅੰਸ ਵੀ ਆ। ਸਟੂਡੀਓ ਦਾ ਨੰਬਰ ਹੈ ਦੋਸਤੋ, ਅਗਲੇ ਸਿਰਫ ਤੇ ਸਿਰਫ 3 ਤੋਂ 4 ਮਿੰਟ ਭੱਟੀ ਸਾਹਿਬ ਸਾਡੇ ਨਾਲ ਨੇ। ਅਮਰਜੀਤ ਮਲਤਾਨੀ ਦੀ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਰ ਸਕਦੇ ਹੋ ਜੀ। ਸਟੂਡੀਓ ਨੰਬਰ 416-233-7368, 416-233-7368। ਭੱਟੀ ਸਾਹਿਬ, ਜਦੋਂ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਉਂਦੀ ਆ, ਉਹ ਅੰਨਾ ਹਜ਼ਾਰੇ ਕਰਪਸ਼ਨ ਨੂੰ ਲੈ ਕੇ, ਭ੍ਰਿਸ਼ਟਾਚਾਰ ਨੂੰ ਲੈ ਕੇ ਅਨਸ਼ਨ ਤੇ ਬਹਿੰਦੇ ਨੇ, ਤੇ ਉੱਥੋਂ ਹੀ ਇਹ ਪਾਰਟੀ ਨਿਕਲੀ ਆ। ਤਾਂ ਕਰਕੇ ਲੋਕਾਂ ਦੀਆਂ ਸ਼ਾਇਦ ਆਸਾਂ ਜ਼ਿਆਦਾ ਨੇ ਕਿ ਜਿਹੜੀ ਪਾਰਟੀ ਦੀ ਹੋਂਦ ਹੀ ਕਰਪਸ਼ਨ ਨੂੰ ਫਾਈਟ ਕਰਨ ਦੇ ਲਈ ਆਈ ਹੋਵੇ, ਤੇ ਉੱਥੇ ਤਾਂ ਇਹ ਰੁਕਣਾ ਬਣਦੀ ਆ।
1: ਹਰਵੀਰ ਜੀ, ਫਿਰ ਉਹੀ ਗੱਲ ਆ ਗਈ ਨਾ ਕਿ ਜੋ ਆਪਾਂ ਸੋਚਦੇ ਕੁਛ ਆ ਪਰ ਹੁੰਦਾ ਕੁਛ ਹੈ, ਕਿਉਂਕਿ ਕੁਛ ਜਿਹੜੇ ਅਨਸਰ ਨੇ ਜਿਹਨਾਂ ਦਾ ਕੰਮ ਹੀ ਇਹੀ ਹੈ ਕਿ ਉਹਨਾਂ ਨੇ ਕਰਪਸ਼ਨ ਕਰਨੀ ਕਰਨੀ ਹੈ, ਚਾਹੇ ਕੋਈ ਵੀ ਸਰਕਾਰ ਆ ਜਾਏ, ਉਹ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦੇ, ਉਹ ਆਪਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਉਂਦੇ, ਤੇ ਉਹਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈਂਦਾ। ਕੁਛ ਕਾਲੀਆਂ ਭੇਡਾਂ ਹਰ ਡਿਪਾਰਟਮੈਂਟ 'ਚ ਹੈਗੀਆਂ, ਜਿਹੜੀਆਂ ਸਿਰਫ ਤੇ ਸਿਰਫ ਇਸੇ ਕਰਕੇ ਬੈਠੀਆਂ ਕਿ ਅਸੀਂ ਪੈਸੇ ਲਏ ਬਗੈਰ ਕੰਮ ਨਹੀਂ ਕਰਨਾ, ਫਾਈਲ ਅੱਗੇ ਤੋਰਨੀ ਨਹੀਂ, ਤੇ ਜਿੰਨਾ ਚਿਰ ਇਹੋ ਤੇ ਪੂਰੀ ਨੱਥ ਨਹੀਂ ਪੈਂਦੀ। ਪਰ ਉਹਦੇ ਵਾਸਤੇ ਫਿਰ ਉਹੀ ਗੱਲ ਕਿ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ, ਸਾਨੂੰ ਆਪ ਸਮਝਦਾਰ ਹੋਣਾ ਚਾਹੀਦਾ, ਸਾਨੂੰ ਸ਼ਿਕਾਇਤਾਂ ਕਰਨੀਆਂ ਚਾਹੀਦੀਆਂ। ਜਿਹੜਾ ਉਹਨਾਂ ਨੇ ਹੈਲਪਲਾਈਨ ਨੰਬਰ ਦਿੱਤਾ ਹੈ, ਉਹਦੇ ਤੇ ਜ਼ਰੂਰ ਕਾਲ ਕਰਨੀ ਚਾਹੀਦੀ ਹੈ ਤਾਂ ਕਿ ਇਹਨੂੰ ਆਪਾਂ ਖਤਮ ਕਰ ਸਕੀਏ
0: ਜੀ। 5764 ਸਤਿ ਸ੍ਰੀ ਅਕਾਲ ਜੀ।
7: ਭਾਜੀ, ਮੈਂ ਕੱਲ ਕੁਐਸਚਨ ਕੀਤਾ ਸੀ, ਤੁਸੀਂ ਉਹਦਾ ਮੇਰੇ ਖਿਆਲ ਗਲਤ ਮੀਨਿੰਗ ਲੈ ਗਏ। ਜਿਹੜਾ ਮੈਂ ਕਿਹਾ ਸੀ ਵੀ ਬਾਂਦਰ ਦੇ ਹੱਥ ਦੱਬੀ ਆ ਰਹੇ, ਮੇਰਾ ਸਰਕਾਰ ਵੱਲ ਇਸ਼ਾਰਾ ਨਹੀਂ ਸੀ, ਮੇਰਾ ਕਿਸੇ ਹੋਰ ਪਾਰਟੀ ਵੱਲ ਇਸ਼ਾਰਾ। ਚਲੋ ਉਹ ਗੱਲ ਛੱਡੋ ਜੀ, ਮੈਂ ਗੱਲ ਕਰਦਾ ਕਰਪਸ਼ਨ ਦੀ। ਭਾਜੀ, ਅੰਮ੍ਰਿਤਸਰ ਕਾਰਪੋਰੇਸ਼ਨ ਦੀ ਮੈਂ ਗੱਲ ਕਰਦਾ। ਪਹਿਲੇ ਟਾਈਮ ਦੇ ਵਿੱਚ ਭਾਜੀ ਠੇਕੇਦਾਰ ਚੈੱਕ ਲੈ ਜਾਂਦਾ ਤੇ ਬਾਅਦ ਚ ਪੈਸੇ ਦਿੰਦਾ ਸੀ, ਜਿਹਨੂੰ ਵੀ ਦੇਣੇ ਹੁੰਦੇ ਸੀ। ਅੱਜ ਕੱਲ ਸਥਿਤੀ ਇਹ ਬਣੀ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਵੀ ਆਮ ਆਦਮੀ ਦੇ ਜਿਹੜੇ ਕਰਿੰਦੇ ਆ ਉੱਥੇ ਕਾਰਪੋਰੇਸ਼ਨ ਚ ਬੈਠੇ ਆ, ਇਹਦੇ ਵਿੱਚ ਚੈੱਕ ਤਾਂ ਦੇਣਾ, ਪਹਿਲਾਂ ਜਿਹੜਾ ਸਾਡਾ ਹਿੱਸਾ ਬਣਦਾ ਉਹ ਸਾਨੂੰ ਦੇ ਗਏ ਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਪਲੀਜ਼ ਤੇ ਦੱਸ ਸਕਦੇ ਜੋ ਜੀ?
1: ਇਹਦੇ ਚ ਬਿਲਕੁਲ ਸੱਚਾਈ ਹੈ ਜੀ। ਕਾਰਪੋਰੇਸ਼ਨ ਚ, ਇੰਪਰੂਵਮੈਂਟ ਟਰੱਸਟਾਂ ਚ, ਕਚਹਿਰੀਆਂ ਚ, ਮੈਡੀਕਲ ਜਿਹੜੇ ਦਫ਼ਤਰ ਨੇ ਉਹਨਾਂ ਚ, ਸਿਵਲ ਸਰਜਨ ਦਫ਼ਤਰ ਉਹਨਾਂ ਚ, ਹਰ ਜਗ੍ਹਾ ਤੇ ਕਾਲੀਆਂ ਭੇਡਾਂ ਬੈਠੀਆਂ, ਜਿਨ੍ਹਾਂ ਨਾਲ ਲੋਕਾਂ ਦਾ ਵਾਹ ਅਕਸਰ ਪੈਂਦਾ। ਉਹ ਇਹੋ ਹੀ ਸ਼ਰਤ ਲਾਉਂਦੇ ਕਿ ਪਹਿਲਾਂ ਸਾਡਾ ਮੂੰਹ ਕਾਲਾ ਕਰੋ ਜਾਂ ਮੁੱਠੀ ਗਰਮ ਕਰੋ ਤੇ ਫਿਰ ਤੁਹਾਡਾ ਕੰਮ ਹੋਊਗਾ। ਉਹ ਬਲੈਕਮੇਲ ਵੀ ਕਰਦੇ ਆ, ਤੇ ਜਦੋਂ ਇਹ ਪਤਾ ਲੱਗ ਜਾਏ ਕਿ ਬੰਦਾ NRI ਇਹ ਬਾਹਰੋਂ ਆਇਆ, ਇਹਦੀ ਫਲਾਈਟ ਹੈ ਪਰਸੋਂ ਜਾਂ ਅਗਲੇ ਹਫ਼ਤੇ, ਉਹਨੂੰ ਫਿਰ ਜ਼ਿਆਦਾ ਤੰਗ ਕਰਦੇ ਆ। ਸੋ ਫਿਰ ਮੈਂ ਉਹੀ ਬੇਨਤੀ ਕਰਾਂਗਾ ਕਿ ਉੱਚ ਅਫਸਰਾਂ ਨੂੰ ਮਿਲਿਆ ਜਾਵੇ ਇਹੋ ਜਿਹੇ ਮੌਕਿਆਂ ਤੇ, ਤਾਂ ਕਿ ਥੋੜ੍ਹਾ ਜਿਹਾ ਤੁਹਾਡਾ ਬਚਾਅ ਹੋ ਸਕੇ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ। ਹੁਣ ਅੱਜ ਫਰਾਈਡੇ ਆ ਅਤੇ ਅਗਲੇ ਸੈਟਰਡੇ ਸੰਡੇ ਦੋ ਛੁੱਟੀਆਂ ਨੇ ਅਤੇ ਦਿਲ ਜਦੋਂ ਨਾ ਛੁੱਟੀ ਦਾ ਚਾਅ ਵੀ ਬਹੁਤ ਲੋਕਾਂ ਨੂੰ ਹੁੰਦਾ ਅਤੇ ਸਾਨੂੰ ਇਹ ਵੀ ਹੁੰਦਾ ਕਿ ਯਾਰ ਸਰੋਤਿਆਂ ਤੋਂ ਦੂਰ ਕਿਉਂਕਿ ਪ੍ਰੋਗਰਾਮ ਤੋਂ ਦੂਰ ਰਹਿਣ ਦਾ ਜੀਵ ਨਹੀਂ ਕਰਦਾ, ਪਰ ਹੁਣ ਮੁਲਾਕਾਤ ਆਪਣੀਆਂ ਮੰਡੇ ਨੂੰ ਹੋਣਗੀਆਂ। ਬਹੁਤ ਧੰਨਵਾਦ ਭੱਟੀ ਸਾਹਿਬ, ਧੰਨਵਾਦ ਜੀ।
1: ਥੈਂਕ ਯੂ ਸਰ, ਥੈਂਕ ਯੂ ਜੀ, ਮੰਡੇ ਮਿਲਦੇ ਜੀ, ਬਾਏ।
0: ਸ਼ੁਕਰੀਆ ਜੀ, ਧੰਨਵਾਦ। ਸੋ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਅੱਜ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਬੜੇ ਖਾਸ ਗੱਲਬਾਤ ਹੋਊਗੀ। ਸੋ ਬੜਾ ਜਲਦੀ ਆ ਰਹੇ ਹਾਂ ਵਾਪਸ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ।
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
9: ਚਲ ਕੇ ਰਹੇ ਆਪਰ
8: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
10: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾ ਮੁਮਕਿਨ ਹੈ।
8: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
11: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
12: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
11: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
12: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
13: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
12: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9 ਤੇ।
13: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
12: 416-509-1509
13: ਔਰ ਵਿਜ਼ਿਟ insuranceforyou.ca।
14: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
12: ਬਸ ਇੰਨੀ ਗੱਲ।

0: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
1: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
0: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
1: 416-732-2611-416-732-2611। ਨਾਮ ਯਾਦ ਰੱਖੀ ਜਸ ਭੁੱਲਰ।
2: ਦਲਜੀਤ ਦੋਸਾਂਝ ਹੋਣੀ
3: ਭਾਜੀ, ਆਪ ਕਿਆ ਲੈਣੇ ਆਏ ਹੋ?
2: ਸ਼ੁੱਧ ਦੇਸੀ ਘੀ।
3: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
2: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਨਹੀਂ ਆ ਰਿਹਾ।
3: ਨਾਨਕ ਘੀ ਭਾਜੀ,
2: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।

0: ਦੋਸਤੋ ਜਿਹੜੇ ਮੈਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਅੱਜ ਦਾ ਜਿਹੜਾ ਇਹ ਸੈਗਮੈਂਟ ਆ ਨਾ ਖੁੰਡ ਚਰਚਾ, ਇਹ ਹੈਲਥ ਅਤੇ ਹੋਸਪਿਟਲਾਂ ਨਾਲ ਜੁੜੀਆਂ ਖਬਰਾਂ ਦੇ ਰਿਲੇਟਡ ਰਹੂਗਾ। ਅਤੇ ਜਿਹਦੇ ਵਿੱਚ ਖਬਰ ਆ ਰਹੀ ਹੈ ਜਿਹੜੀ ਹੈਮਿਲਟਨ ਹੈਲਥ ਸਾਇੰਸ, ਇਹਦੇ ਅੰਡਰ ਨਾ ਜਿਹੜਾ ਓਟਵਾ ਹੋਸਪਿਟਲ ਆ ਉਹ ਕਹਿੰਦੇ 2026-27 ਦੇ ਵਿੱਚ ਉਹਨਾਂ ਨੂੰ ਉਮੀਦ ਆ ਕਿ ਸਾਨੂੰ $150 million ਦਾ ਘਾਟਾ ਪੈਣ ਦੀ ਉਮੀਦ ਆ, $150 million ਦਾ। ਉਹਦੇ ਲਈ ਇਹਨਾਂ ਨੇ 413 ਨੌਕਰੀਆਂ ਨੂੰ ਖਤਮ ਕਰਨ ਦਾ ਫੈਸਲਾ ਲਿੱਤਾ। ਸੋ ਨੌਕਰੀਆਂ ਦੀ ਕਟੌਤੀ, ਜਿਹਦੇ ਵਿੱਚ ਨਰਸਿੰਗ ਅਤੇ ਹੈਲਥ ਕੇਅਰ ਐਡ ਦੀਆਂ ਪੋਸਟਾਂ ਸ਼ਾਮਿਲ ਨੇ, ਅਤੇ ਦੱਸਿਆ ਜਾ ਰਿਹਾ ਸੀ ਕਿ 1/3 ਪੋਸਟਾਂ ਤਾਂ ਪਹਿਲਾਂ ਹੀ ਖਾਲੀ ਪਈਆਂ ਸੀ। ਅਤੇ ਸਰਕਾਰ ਕਹਿੰਦੀ ਹੁਣ ਇਹਦੇ ਨਾਲ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ, ਪਰ ਪਵੇਗਾ ਜਾਂ ਨਹੀਂ ਪਵੇਗਾ ਇਹ ਅੱਜ ਚਰਚਾ ਕਰਾਂਗੇ। ਅਤੇ ਦੂਜੇ ਪਾਸੇ ਇੱਧਰੋਂ ਪੀਲ ਰੀਜਨ ਤੋਂ ਬੋਲਟਨ ਏਰੀਆ ਜਾਂ ਫਿਰ ਜਿਹੜੇ ਇੱਦਾਂ ਦੇ ਰਿਮੋਟ ਏਰੀਏ ਥੋੜ੍ਹਾ ਸਾਈਡ 'ਤੇ ਆ ਗਏ ਸਿਟੀ ਤੋਂ, ਉੱਥੇ ਕਹਿੰਦੇ ਐਮਰਜੈਂਸੀ ਡਰੋਨ ਉੱਡਿਆ ਕਰਨਗੇ। ਜਦੋਂ ਕੋਈ ਕਾਲ ਆਇਆ ਕਰੂ ਨਾ ਕਿ ਫਲਾਣੇ ਬੰਦੇ ਨੂੰ ਜੀ ਕਾਰਡੀਅਕ ਅਰੈਸਟ ਆ ਗਿਆ, ਐਂਬੂਲੈਂਸ ਆਉਣ ਤੋਂ ਪਹਿਲਾਂ ਇੱਕ ਡਰੋਨ ਆਇਆ ਕਰੂ, ਉਹ ਡਰੋਨ ਦੇ ਵਿੱਚ ਪੂਰੀ ਕਿੱਟ ਹੋਇਆ ਕਰੂਗੀ। ਸੋ ਉਹਦੇ ਵਿੱਚ ਜਿਹੜੀ ਵੀ ਸੰਬੰਧਿਤ ਤੁਹਾਨੂੰ ਲੱਗਦਾ ਕਿ ਜੋ ਜੋ ਵੀ ਬਿਮਾਰੀਆਂ ਮੇਜਰ ਨੇ ਕਿ ਜੀ ਕਾਰਡੀਅਕ ਹੋ ਗਿਆ ਉਹਦੇ ਲਈ ਕੋਈ AID ਹੁੰਦੀ ਆ ਉਹ ਆ ਜਾਏਗੀ। ਸੋ ਕੋਈ ਐਲਰਜੀ ਹੋਊਗੀ ਐਪੀਪੈਨ ਹੋ ਜਾਏਗਾ। ਸੋ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਨਾਲ ਆਇਆ ਕਰਨਗੀਆਂ। ਸੋ ਮੈਂ ਤੁਹਾਨੂੰ ਪੜ੍ਹ ਹੀ ਦਿੰਦਾ, ਓਪੀਅਡ ਓਵਰਡੋਜ਼ ਲਈ ਨੈਕਸੋ ਕਿੱਟ ਆਊਗੀ, ਕਾਰਡੀਅਕ ਅਰੈਸਟ ਲਈ ਕਿੱਟ ਆਊਗੀ, ਅਲਰਜਿਕ ਰਿਐਕਸ਼ਨ ਲਈ ਕਿੱਟ ਆਊਗੀ, ਅਤੇ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਉਹਨੂੰ ਰੋਕਣ ਲਈ ਸਪਲਾਈਜ਼ ਹੋਊ। ਇਸ ਤੋਂ ਬਾਅਦ ਉਹ ਤੁਹਾਨੂੰ ਕਾਲ ਦੇ ਉੱਤੇ ਵੀਡੀਓ ਕਾਲ ਦੇ ਉੱਤੇ ਗਾਈਡ ਕਰਿਆ ਕਰਨਗੇ ਕਿ ਇਹਨੂੰ ਰੋਕਣਾ ਕਿਵੇਂ ਆ, ਇਹਨੂੰ ਯੂਜ਼ ਕਿਵੇਂ ਕਰਨਾ, ਇਹਨੂੰ ਕਿਵੇਂ ਇੰਸਟਾਲ ਕਰਨਾ। ਹੁਣ ਗੱਲ ਇਹ ਹੈ ਕਿ ਬੰਦਾ ਘਬਰਾਇਆ ਹੁੰਦਾ, ਤੁਹਾਡਾ ਪਾਰਟਨਰ ਜਾਂ ਬੰਦੇ ਦਾ ਪਾਰਟਨਰ ਜਦੋਂ ਇੱਦਾਂ ਦੀ ਹਾਲਾਤ ਦੇ ਵਿੱਚ ਹੋਵੇ ਅਤੇ ਉਹ ਕਿ ਉਹਨਾਂ ਨੂੰ ਸਪਲਾਈ ਨੂੰ ਯੂਜ਼ ਕਰ ਲਓ ਬੰਦੇ ਤੋਂ, ਤਾਂ ਕਈ ਵਾਰ ਐਮਰਜੈਂਸੀ 'ਚ 911 ਡਾਇਲ ਕਰਨ ਲੱਗੇ ਆਵਾਜ਼ ਕੰਬ ਜਾਂਦੀ ਹੈ, ਅਤੇ ਉਹ ਯੂਜ਼ ਹੋਜੂ, ਯੂਜ਼ਫੁੱਲ ਆ। ਇੱਕ ਪਾਸੇ ਡਰੋਨਸ ਆ ਰਹੇ ਨੇ, ਹਾਂ ਇਹ ਉਹ ਕਹਿੰਦੇ ਅਸੀਂ ਇਹਦੇ 'ਚ ਇਹ ਨਹੀਂ ਹੋਊਗਾ ਕਿ ਅਸੀਂ ਕੋਈ ਮੈਨ ਪਾਵਰ ਘੱਟ ਕਰਾਂਗੇ, ਐਂਬੂਲੈਂਸ ਨੇ ਤਾਂ ਪਹੁੰਚ ਹੀ ਜਾਣਾ, ਪਰ ਐਂਬੂਲੈਂਸ ਤੋਂ ਪਹਿਲਾਂ ਡਰੋਨ ਪਹੁੰਚ ਜਾ ਕਰੂਗਾ ਤਾਂ ਕਿ ਹੈਲਪ ਹੋ ਸਕੇ। ਬਹੁਤ ਬੰਦਿਆਂ ਨੇ ਇਹਦਾ ਖੁੱਲ੍ਹੇ ਹੱਥਾਂ ਨਾਲ ਸਵਾਗਤ ਕੀਤਾ ਗਾ, ਅਤੇ ਬਹੁਤ ਬੰਦੇ ਕਹਿੰਦੇ ਆ ਕਿ ਇਹ ਤਾਂ ਇੱਕ ਐਕਸਟਰਾ ਬਜਟ, ਇੱਕ ਟੀਮ ਬਿਠਾਉਣਗੇ ਜਿਹੜੇ ਡਿਪਾਰਟਮੈਂਟ ਹੋਊਗਾ ਜਿਹੜੇ ਕਾਲ ਦੇ ਉੱਤੇ ਜਾਂ ਵੀਡੀਓ ਕਾਲ ਦੇ ਉੱਤੇ ਉਹਨਾਂ ਨੂੰ ਸਮਝਾਉਣਗੇ ਕਿ ਇਹ ਚੀਜ਼ ਨੂੰ ਕਿਵੇਂ ਯੂਜ਼ ਕਰਨਾ, ਠੀਕ ਹੈ ਜੀ। ਐਂਡ ਦੂਜਾ ਡਰੋਨ ਵਾਲਾ ਕਿ ਇਹ ਇੱਕ ਐਕਸਟਰਾ ਬਜਟ ਆ ਅਤੇ ਇਹਦਾ ਫਾਇਦਾ ਕੋਈ ਨਹੀਂ। ਦੂਜੇ ਪਾਸੇ ਖਬਰ ਆ ਰਹੀ ਹੈ ਕਿ ਓਟਵਾ ਹੋਸਪਿਟਲ ਅੱਜ ਦੇ ਘਾਟੇ ਦੇ ਵਿੱਚ ਆ, ਅਤੇ ਉੱਥੇ 400 ਜੌਬਾਂ ਘੱਟ ਜਾ ਰਹੀਆਂ ਨੇ, ਅਤੇ ਹੋਰ ਸ਼ਹਿਰਾਂ ਦੇ ਵਿੱਚ ਕੀ ਆ, ਹੈਲਥ ਨੂੰ ਲੈ ਕੇ ਤਾਂ ਆਪਾਂ ਪਹਿਲਾਂ ਹੀ ਰੌਲਾ ਪਾਉਂਦੇ ਹਾਂ ਕਿ ਹੋਸਪਿਟਲਾਂ ਦੇ ਵਿੱਚ ਲੌਂਗ ਲਾਈਨ ਆ। ਸੋ ਇਹਦੇ ਬਾਬਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਆ 416-233-7368, 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਮੋਨਾ ਮਹਿੰਗੀ ਜੀ, ਅਤੇ ਮੋਨਾ ਮਹਿੰਗੀ ਜੀ ਸਾਡੇ ਨਾਲ ਹਰ ਫਰਾਈਡੇ ਜੁੜਦੇ ਨੇ, ਅਤੇ ਸਾਨੂੰ ਅੱਜ ਸਵਾਲ ਇਸ ਹੈਲਥ ਦੇ ਉੱਤੇ ਹੀ ਆ, ਕਿਉਂਕਿ ਹੈਲਥ ਦੀਆਂ ਪ੍ਰੋਬਲਮਾਂ ਅਕਸਰ ਆਉਂਦੀਆਂ ਨੇ। ਵਿਜ਼ਟਰ ਵੀਜ਼ੇ 'ਤੇ ਆਏ ਬੰਦਿਆਂ ਨੂੰ ਕਈ ਵਾਰ ਕੋਈ ਇੱਦਾਂ ਦੀ ਕਾਰਡਿਕ ਹੋ ਜਾਂਦਾ ਗਾ, ਜਾਂ ਫਿਰ ਕਿਸੇ ਤਰ੍ਹਾਂ ਦਾ ਹੋਰ ਅਟੈਕ ਆ ਜਾਂਦੇ ਨੇ, ਕੋਈ ਸ਼ੂਗਰ ਅਟੈਕ ਆ ਜਾਂਦਾ ਗਾ, ਜਾਂ ਫਿਰ ਕੋਈ ਸੁਪਰ ਵੀਜ਼ਾ 'ਤੇ ਹੁੰਦਾ, ਜਾਂ ਫਿਰ ਕੋਈ ਹੁਣ ਉਹਦੇ ਲਈ ਇੰਸ਼ੋਰੈਂਸ ਪੋਲਿਸੀ ਆ, ਕਿਉਂਕਿ ਇਹ ਪੀਕ ਸੀਜ਼ਨ ਆ, ਅਤੇ ਤੁਸੀਂ ਵੀ ਟਰੈਵਲ ਕਰਨਾ ਗਾ ਹੁਣ ਆਉਣ ਵਾਲੇ ਟਾਈਮਾਂ ਦੇ ਵਿੱਚ, ਆਊਟ ਆਫ ਕੰਟਰੀ ਵੀ ਟਰੈਵਲ ਕਰਨਾ ਹੋ ਸਕਦਾ, ਅਤੇ ਉੱਥੇ ਜਾ ਕੇ ਤੁਹਾਨੂੰ ਨਾ ਕੋਈ ਦਿੱਕਤ ਆਵੇ, ਕਿਹੜੀਆਂ ਸੇਫ ਇੰਸ਼ੋਰੈਂਸ ਪੋਲਿਸੀਆਂ ਨੇ ਜਿਹੜੀਆਂ ਸਾਡੀ ਟਰੈਵਲ ਨੂੰ ਚਿੰਤਾ ਮੁਕਤ ਕਰਦੀਆਂ ਨੇ? ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਈ ਨੂੰ ਗੋ ਅਹੈਡ ਪਲੀਜ਼।
1: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ। ਬਿਲਕੁਲ ਹਰਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ, ਕਿਉਂਕਿ ਜਦੋਂ ਵੀ ਕੋਈ ਪਰਸਨ ਇੱਥੇ, ਚਾਹੇ ਕੋਈ ਵਿਜ਼ਿਟਰ ਵੀਜ਼ਾ ਤੇ ਆ, ਸੁਪਰ ਵੀਜ਼ਾ ਤੇ ਆ, ਡੈਫੀਨੇਟਲੀ ਗੌਰਮੈਂਟ ਵੱਲੋਂ ਕੋਈ ਕਵਰੇਜ ਨਹੀਂ ਹੁੰਦੀ, ਕੋਈ ਹੈਲਥ ਕਾਰਡ ਨਹੀਂ ਹੁੰਦਾ ਹੈਗਾ। ਈਵਨ ਕਿ ਆਪਾਂ ਆਪਣੇ ਕੋਲ ਇਸ ਟਾਈਮ ਤੇ, ਚਾਹੇ ਕੋਈ ਵੀ ਪਰਸਨ ਹੈਗੇ ਇੱਥੇ ਜਿਹੜੇ ਰਹਿ ਰਹੇ ਨੇ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਹੈਗਾ, ਉਹ ਵੀ ਓਨਟੇਰੀਓ ਦੇ ਵਿੱਚ ਹੀ ਸੀਮਿਤ ਹੁੰਦਾ। ਓਨਟੇਰੀਓ ਤੋਂ ਬਾਹਰ ਆਪਾਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਚਲੇ ਜਾਂਦੇ ਹਾਂ, ਸਾਨੂੰ ਤਾਂ ਇਹ ਲੱਗਦਾ ਕਿ ਅਸੀਂ ਕਿਹੜਾ ਕਿਸੇ ਹੋਰ ਕੰਟਰੀ ਦੇ ਵਿੱਚ ਚੱਲੇ ਜਾ ਰਹੇ ਹੈਗੇ ਕਿ ਸਾਨੂੰ ਐਕਸਟਰਾ ਕਵਰੇਜ ਚਾਹੀਦੀ ਹੋਊਗੀ। ਪਰ ਬੇਸਿਕਲੀ ਜਦੋਂ ਦੇਖੀਏ ਕਿ ਓਨਟੇਰੀਓ ਤੋਂ ਬਾਹਰ ਜਦੋਂ ਆਪਾਂ ਜਾਂਦੇ ਹੈਗੇ ਹਾਂ, ਉਦੋਂ ਲਿਮਿਟੇਸ਼ਨ ਅਕਰ ਹੁੰਦੀਆਂ ਨੇ। ਜੇ ਉੱਥੇ ਸਾਨੂੰ ਕੋਈ ਐਂਬੂਲੈਂਸ ਏਅਰ ਐਂਬੂਲੈਂਸ ਦੀ ਜ਼ਰੂਰਤ ਪੈਂਦੀ ਹੈ, ਤਾਂ ਉਸ ਟਾਈਮ 'ਤੇ ਲਿਮਿਟਸ ਆ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੋ ਸਾਡੇ ਕੋਲ ਇੱਕ ਪ੍ਰੋਪਰ ਕਵਰੇਜ ਹੋਵੇ ਸਭ ਨਾਲੋਂ ਪਹਿਲਾਂ। ਡੈਫੀਨੇਟਲੀ ਜਦੋਂ ਵਿਜ਼ਿਟਰ ਵੀਜ਼ਾ ਸੁਪਰ ਵੀਜ਼ਾ 'ਤੇ ਆਉਂਦੇ ਨੇ, ਉਹਨਾਂ ਦੇ ਕੋਲ ਤਾਂ ਬਿਲਕੁਲ ਵੀ ਕੋਈ ਕਵਰੇਜ ਨਹੀਂ ਹੁੰਦੀ ਹੈਗੀ ਐਂਡ ਮੇਕ ਸ਼ੋਰ ਅਸੀਂ ਕਰੀਏ ਜਿਨ੍ਹਾਂ ਨੇ ਵੀ ਸਪੋਂਸਰ ਕੀਤਾ ਹੁੰਦਾ ਐਜ਼ ਅ ਸਪੋਂਸਰ ਇੱਕ ਗਰੰਟੀ ਲੈ ਰਹੇ ਹੁੰਦੇ ਹਾਂ ਅਸੀਂ ਕਿ ਹਾਂਜੀ ਉਹਨਾਂ ਦੀ ਕਵਰੇਜ ਦੇ ਰਿਲੇਟਿਡ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਦੇ ਰਿਲੇਟਿਡ ਉਹਨਾਂ ਦੇ ਕੋਈ ਰਹਿਣ ਸਹਿਣ ਦੇ ਰਿਲੇਟਿਡ ਕੋਈ ਵੀ ਉਹਨਾਂ ਦੀ ਜ਼ਰੂਰਤ ਹੋਏਗੀ ਅਸੀਂ ਗਰੰਟੀ ਲੈਂਦੇ ਹੈਗੇ ਹਾਂ ਕਿ ਅਸੀਂ ਕਵਰ ਅਪ ਕਰਾਂਗੇ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਮੈਡੀਕਲ ਇੰਸ਼ੋਰੈਂਸ ਦੇ ਨਾਲ ਕਵਰ ਕਰਨਾ ਵੀ ਸਾਡੀ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਨਹੀਂ ਤਾਂ ਮੈਂ ਦੇਖਿਆ ਹੈਗਾ ਕਿ ਇੱਕ ਦੋ ਕੇਸਿਸ ਏਦਾਂ ਦੇ ਆਏ ਨੇ ਜਿੱਥੇ ਥੋੜ੍ਹੀ ਜਿਹੀ ਕਿਤੇ ਅਵੇਅਰਨੈਸ ਦੀ ਕਮੀ ਰਹੀ ਹੋਵੇ ਤਾਂ ਉੱਥੇ ਉਹਨਾਂ ਦੇ ਇਸੇ ਤਰੀਕੇ ਦੇ ਨਾਲ ਕਾਰਡੀਅਕ ਅਰੈਸਟ ਦੀ ਗੱਲ ਕਰੀਏ ਹਾਰਟ ਅਟੈਕ ਦੀ ਗੱਲ ਕਰੀਏ ਕੋਈ ਹਾਰਟ ਪ੍ਰੋਬਲਮ ਦੀ ਗੱਲ ਕਰੀਏ ਸੋ ਉਸ ਟਾਈਮ ਤੇ ਜਦੋਂ ਹੋਸਪਿਟਲਾਈਜੇਸ਼ਨ ਹੁੰਦੀ ਹੈ ਤਾਂ ਲੱਖਾਂ ਡਾਲਰਾਂ ਦਾ ਖਰਚਾ ਜ਼ਰੂਰ ਹੋ ਜਾਂਦਾ ਹੈ ਐਂਡ ਹੋਸਪਿਟਲ ਵੱਲੋਂ ਉਹਨਾਂ ਨੂੰ ਫਿਰ ਲੈਟਰਸ ਪਾਈਆਂ ਜਾਂਦੀਆਂ ਕਿ ਤੁਹਾਨੂੰ ਪੇ ਕਰਨਾ ਪੈਣਾ ਹੈ ਐਂਡ ਜਾਂ ਫਿਰ ਉਹਨਾਂ ਨੂੰ ਇੰਸਟਾਲਮੈਂਟਸ ਬਣਾ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਇਹ ਇੰਸਟਾਲਮੈਂਟਸ ਦੇ ਵਿੱਚ ਪੇ ਆਊਟ ਕਰਨਾ ਹੀ ਪੈਣਾ ਹੈ ਐਂਡਿੰਗ ਅਪ ਇਹੀ ਹੁੰਦਾ ਕਿ ਸਪੋਂਸਰ ਨੇ ਆਪਣੇ ਪੋਕਿਟ 'ਚ ਪੇ ਕਰਨਾ ਹੈ ਸੋ ਚਾਹੇ ਅਸੀਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਹੇ ਹਾਂ ਕੋਈ ਫੈਮਿਲੀ ਰਿਲੇਟਿਵ ਨੂੰ ਬੁਲਾ ਰਹੇ ਹਾਂ ਫਰੈਂਡਸ ਨੂੰ ਬੁਲਾ ਰਹੇ ਹਾਂ ਸਾਡੀ ਇੱਕ ਰਿਸਪੋਂਸੀਬਿਲਟੀ ਬਣ ਜਾਂਦੀ ਹੈ ਸੋ ਮੈਨੂੰ ਲੱਗਦਾ ਕਿ ਇੰਨੀ ਵੱਡੀ ਲਾਇਬਿਲਿਟੀ ਆਪਣੇ ਆਪ 'ਤੇ ਲੈਣ ਦੀ ਬਜਾਏ ਬੈਟਰ ਹੈਗਾ ਕਿ ਅਸੀਂ ਜਦੋਂ ਵਿਜ਼ਿਟਰ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਲੈ ਲੈਂਦੇ ਹਾਂ ਤਾਂ ਇਹ ਪੂਰੀ ਦੀ ਪੂਰੀ ਲਾਇਬਿਲਿਟੀ ਇੰਸ਼ੋਰੈਂਸ ਕੰਪਨੀ ਦੇ ਉੱਤੇ ਚਲੇ ਜਾਂਦੀ ਹੈ ਕੱਲ ਨੂੰ ਕੋਈ ਵੀ ਮੈਡੀਕਲ ਪ੍ਰੋਬਲਮ ਆਉਂਦੀ ਹੈ ਵਾਕ ਇਨ ਕਲੀਨਿਕ ਜਾਣਾ ਹੋਸਪਿਟਲਾਈਜੇਸ਼ਨ ਜਾਣਾ ਉਸ ਖਰਚਾ ਉੱਧਰੋਂ ਕਵਰ ਹੋ ਜਾਂਦਾ ਸੋ ਮੇਕ ਸ਼ੋਰ ਕਰੋ ਕਿ ਜਦੋਂ ਵੀ ਕਿਸੇ ਨੇ ਆਉਣਾ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਕਵਰੇਜਿਸ ਕਰਵਾਈ ਜਾਵੇ ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਕੋਈ ਐਕਸਕਲੂਜਨਸ ਨਾ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਪੇਰੈਂਟਸ ਇੱਥੇ ਸੁਪਰਵੀਜ਼ਰ ਤੇ ਨੇ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ ਕੋਸ਼ਿਸ਼ ਕਰੋ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਜ਼ਰੂਰ ਕੰਟੈਕਟ ਕਰੋ ਕਿਉਂਕਿ ਇਹੀ ਟਾਈਮ ਹੁੰਦਾ ਜਦੋਂ ਤੁਸੀਂ ਆਪਣੀ ਪਾਲਿਸੀ ਸਵਿਚ ਕਰ ਸਕਦੇ ਹੋ ਲੋਐਸਟ ਰੇਟ ਬੈਸਟ ਕਵਰੇਜ ਲੈਣਾ ਚਾਹੁੰਦੇ ਹੋ 416-509-1509 ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509
0: 416-509-1509 416-509-1509 ਤੇ ਗੱਲਬਾਤ ਕਰ ਸਕਦੇ ਹੋ ਸਟੂਡੀਓ ਦਾ ਨੰਬਰ 416-233-7368 ਮੋਨਾ ਮਹਿੰਗੀ ਜੀ ਦਾ ਨੰਬਰ 416-509-1509 ਸੋ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਦਲਾਵਰੀ ਗਰੁੱਪ ਤੋਂ ਫਰੋਸਟ ਜੀਐਮ ਕੈਡੀਲੈਕ ਬਿਊਕ ਸ਼ੈਵਰਲੇ ਸੋ ਇਹਦੀ ਡੀਲਰਸ਼ਿਪ ਆ ਬਵੇਡ ਐਂਡ ਮੇਨ ਦੇ ਉੱਤੇ ਸੋ ਇੱਥੇ ਨਾ ਇਹਨਾਂ ਕੋਲ ਜਿਵੇਂ ਮੈਂ ਟਰੈਕਸ ਗੱਡੀ ਦੱਸਿਆ ਸੀ ਇੱਕ ਬੋਲਟ ਗੱਡੀ ਆ ਗੱਡੀ ਦਾ ਨਾਮ ਬੋਲਟ ਆ BOLT ਫੁੱਲੀ ਇਲੈਕਟ੍ਰਿਕ ਆ ਜੀ ਸੋ ਨੰਬਰ ਇੱਕ ਜਿਹੜੀਆਂ ਤੇਲ ਦੀਆਂ ਕੀਮਤਾਂ ਅੱਜ ਕੱਲ੍ਹ 180, 180, 190 ਇਹ ਨੇ ਹੁਣ ਤਾਂ ਜੇ ਕਿਤੇ 160-165 ਨੂੰ ਤੇਲ ਹੋਵੇ ਉਹ ਪੰਪ 'ਤੇ ਤੇਲ ਪਾਉਣ ਦੀ ਵਾਰੀ ਨਹੀਂ ਆਉਂਦੀ ਕਿਉਂਕਿ ਲਾਈਨਾਂ ਲੱਗ ਜਾਂਦੀਆਂ ਨੇ 160 ਹੁਣ ਸਸਤਾ ਲੱਗਣ ਲੱਗ ਗਿਆ ਸੋ ਬੋਲਟ ਗੱਡੀ ਫੁੱਲੀ ਇਲੈਕਟ੍ਰਿਕ ਆ ਤੇਲ ਦਾ ਖਰਚਾ ਜਿਹੜਾ ਤੁਸੀਂ ਮੰਨਦੇ ਹੋ ਉਹ ਤੁਹਾਡਾ ਚਲਿਆ ਗਿਆ ਜੇ ਤੁਸੀਂ ਗੱਡੀ ਨੂੰ 2 ਸਾਲਾਂ ਲਈ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ ਇਹਦੀ ਵੀਕਲੀ ਪੇਮੈਂਟ ਦੋਸਤੋ ਸਿਰਫ ਅਤੇ ਸਿਰਫ $55 ਪਲੱਸ ਟੈਕਸ $55 ਪਲੱਸ ਟੈਕਸ ਤੁਹਾਡੀ ਵੀਕਲੀ ਪੇਮੈਂਟ ਰਹਿ ਜੂਗੀ ਤੇਲ ਦਾ ਕੋਈ ਖਰਚਾ ਨਹੀਂ ਅਤੇ ਬਹੁਤ ਸੋਹਣੀ ਡੀਲ ਆ ਇਲੈਕਟ੍ਰਿਕ ਤਾਂ ਸਾਰੀਆਂ ਸੇਮ ਹੀ ਹੁੰਦੀਆਂ ਨੇ ਗੱਡੀਆਂ ਸੋ ਲੀਜ਼ ਕਰੋ 2 ਸਾਲਾਂ ਲਈ ਗੱਡੀ ਚਲਾਓ ਇੰਜੋਏ ਕਰੋ ਐਂਡ ਇਹ ਗੱਡੀ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਲਓ 647-992-1913 647-992-1913 647-992-1913 647-992-1913 647-992-1913 'ਤੇ ਗੱਲਬਾਤ ਕੀਤੀ ਜਾ ਸਕਦੀ ਆ ਅਤੇ ਅੱਜ ਦਾ ਜਿਹੜਾ ਟੋਪਿਕ ਚੱਲ ਰਿਹਾ ਸੀ ਖਬਰ ਸਾਂਝੀ ਕੀਤੀ ਅਸੀਂ ਕਿ ਜਿਹੜਾ ਇੱਕ ਪਾਸੇ ਤਾਂ ਹੋਸਪਿਟਲਾਂ ਦੀਆਂ 400 ਤੋਂ ਪਲੱਸ ਜੋਬਾਂ ਕੱਟ ਆਫ ਹੋਣ ਦੀ ਖਬਰ ਓਟਵਾ ਹੋਸਪਿਟਲ ਵੱਲੋਂ ਆਈ ਆ ਅਤੇ ਦੂਜੇ ਪਾਸੇ ਪੀਲ

0: ਕੀ ਇਹ ਫਾਇਦੇਮੰਦ ਚੀਜ਼ ਆ, ਇਹਦਾ ਤੁਸੀਂ ਸਵਾਗਤ ਕਰਦੇ ਹੋ, ਕਿਉਂਕਿ ਜਦੋਂ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਇਸ ਤੋਂ ਬਾਅਦ ਇਹ ਹੋਰ ਫੈਲਦਾ ਗਾ। ਸੋ ਤੁਹਾਡੇ ਵਿਚਾਰ ਅੱਜ ਔਨਏਅਰ ਕਰਾਂਗੇ। ਸਟੂਡੀਓ ਨੰਬਰ ਆ 416-233-7368, 416-233-7368। ਹਰਵਿੰਦਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਜੀ
1: ਇਹ ਤਾਂ ਡਰੋਨਾਂ ਦਾ ਤਾਂ ਐਂ ਲੱਗਦਾ ਜਾਂ ਤਾਂ ਮੇਅਰ ਸਾਹਿਬ ਦੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਕੋਈ ਰਿਸ਼ਤੇਦਾਰ ਦੀ ਫੈਕਟਰੀ ਹੋਣੀ ਆ ਵੀ ਸਾਡੇ ਡਰੋਨ ਉਹਨਾਂ ਦੇ ਵਿਕਣ। ਤੁਸੀਂ ਦੱਸੋ ਵੀ ਡਰੋਨਾਂ ਦੀ ਕੀ ਲੋੜ ਆ? ਤੁਸੀਂ ਉਂਝੇ ਜਿੰਨੀਆਂ ਗੱਡੀਆਂ ਨੇ ਨਾ ਸਭ ਦੇ ਘਰ ਇੱਕ ਇੱਕ ਭੇਜ ਦੋ ਵੀ ਭਾਈ ਆਪਣੀ ਗੱਡੀ ਚ ਰੱਖੋ।
0: ਨਹੀਂ ਨਹੀਂ ਆਪਣੇ ਨਾ ਬਾਈ ਜੀ ਇੰਡੀਆ ਦੇ ਵਿੱਚ ਇੱਕ ਉਹ ਆ ਵੈਬਸਾਈਟਾਂ ਜੀ ਨੇ ਕੀ ਉਹਨਾਂ ਦਾ ਨਾਂ, ਇੱਕ ਤਾਂ ਫਲਿੱਪਕਾਰਟ ਆ, ਇੱਕ ਦੋ ਹੋਰ ਨੇ ਇੱਦਾਂ ਦੀ ਹਨਾ। ਤੁਸੀਂ ਕੋਈ ਬੈਠ ਕੇ ਨਾ ਘਰੇ ਬੈਠੇ ਹੋ, ਤੁਸੀਂ ਆਰਡਰ ਕਰ ਲਓ ਕਿ ਮੇਰਾ ਲੇਜ ਕੁਰਕਰੇ ਖਾਣ ਨੂੰ ਜੀ ਕਰਦਾ, 5 ਮਿੰਟ ਉਹ ਟਾਈਮ ਦਿੰਦੇ ਨੇ ਕਿ 5 ਮਿੰਟਾਂ ਚ ਤੁਹਾਡੇ ਘਰੇ ਆ ਜੂਗੀ।
1: ਤੇ
0: ਜਦੋਂ ਉਹ ਸਰਵਿਸ ਇੰਨੀਆਂ ਤੇਜ਼ ਹੋ ਸਕਦੀਆਂ ਨੇ ਤੇ ਆਪਾਂ, ਕਿਉਂਕਿ ਉਹਨਾਂ ਨੇ ਨਾ ਥਾਂ ਥਾਂ ਤੇ ਹਰ ਮੁਹੱਲੇ ਦੇ ਵਿੱਚ ਕਿ 5-5 ਮਿੰਟ ਏਰੀਏ ਕਵਰ ਕਰਨ ਨੂੰ ਉਹਨਾਂ ਨੇ ਆਪਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਕਿ ਬੇਸਿਕ ਚੀਜ਼ਾਂ ਉਰੇ ਨੇ, ਆਓ ਡਿਲੀਵਰੀ ਰੈਡੀ ਆ, ਤੇ ਮੈਡੀਕਲ ਸੇਵਾਵਾਂ ਤਾਂ ਆਪਾਂ ਫਿਰ ਕਰ ਹੀ ਸਕਦੇ ਨਾ।
1: ਹਾਂਜੀ ਹਾਂ, ਜਿੱਥੇ ਇਹਨਾਂ ਦੇ ਦੇਖੋ ਇੰਨੇ ਉਹ ਨੇ ਜਿਹੜੇ ਆਹ ਨੇ ਜਾਂਦੀਆਂ ਨੇ ਵੀ ਉਹਦੀਆਂ ਜੇ ਅੱਗ ਲੱਗ ਜੇ ਤਾਂ ਉਹਦੇ ਲਈ ਗੱਡੀਆਂ, ਉਹਨਾਂ ਗੱਡੀਆਂ ਚ ਵੀ ਜਾਂ ਉਹ ਵੀ ਘਰ ਵੀ ਦੇ ਸਕਦੇ ਆਪਾਂ ਨੂੰ
0: ਗੱਡੀਆਂ। ਸੋ ਤੁਸੀਂ ਹੱਕ ਦੇ ਵਿੱਚ ਨਹੀਂ ਹੈਗੇ?
1: ਨਹੀਂ ਜੀ,
0: ਸ਼ੁਕਰੀਆ, ਥੈਂਕ ਯੂ।
1: ਖਰਚਾ ਜੀ ਜਿਵੇਂ ਹੁਣ ਦਾ ਸੀ।
0: ਥੈਂਕ ਯੂ ਜੀ, ਦੇਖਦੇ ਹਾਂ ਹੋਰ ਬਾਕੀ ਪਰਿਵਾਰ ਸਾਡੇ ਕੀ ਸੋਚਦੇ ਨੇ। ਸੋ ਇੱਕ ਲਾਈਨ ਖਾਲੀ ਆ, 416-233-7368 ਛੱਡ ਤੁਸੀਂ ਕਾਲ ਕਰ ਲਓ। ਇਨ ਦਾ ਮੀਨ ਟਾਈਮ ਅਸੀਂ ਵੀਕਐਂਡ ਆ ਗਿਆ ਤੇ ਗ੍ਰੈਂਡ ਹੋਮ ਫਰਨੀਚਰ ਤੇ ਬਾਈ ਸੁੱਖ ਦਾ ਸੁਨੇਹਾ, ਕਿਉਂਕਿ 86 ਟੌਂਕਨ ਰੋਡ ਤੇ ਬੜੀਆਂ ਤਿਆਰੀਆਂ ਚੱਲ ਰਹੀਆਂ ਨੇ। ਸੁਖ ਬਾਈ ਜੀ ਕੀ ਹਾਲ ਚਾਲ ਨੇ?
2: ਬਹੁਤ ਸ਼ੁਕਰੀਆ, ਧੰਨਵਾਦ ਪੁੱਤ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਕਿਉਂਕਿ ਵੀਕਐਂਡ ਅੱਜ ਹੋ ਗਿਆ, ਫਰਾਈਡੇ ਸ਼ੁਰੂਆਤ ਹੋ ਗਈ ਆ, ਫਰਾਈਡੇ ਸੈਚਰਡੇ ਸੰਡੇ 3 ਦਿਨ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਟ੍ਰਾਈ ਕਰਨੀ ਚਾਹੁੰਦੇ ਹੋ, ਲੇਟੈਸਟ ਫਰਨੀਚਰ ਤੁਸੀਂ ਘਰ ਲੈ ਕੇ ਜਾਣਾ ਚਾਹੁੰਦੇ ਹੋ ਡਿਸਕਾਊਂਟਡ ਪ੍ਰਾਈਸ ਦੇ ਉੱਪਰ, ਤੇ ਇਸ ਵੀਕਐਂਡ ਨੂੰ ਮਿਸ ਨਾ ਕਰੋ, ਜ਼ਰੂਰ ਇੱਕ ਚੱਕਰ ਲਾਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਭਾਜੀ ਜੀ ਬਹੁਤ ਸਾਰੇ ਪਰਿਵਾਰ ਜਿਹੜੇ ਮੂਵ ਹੋ ਰਹੇ ਨੇ, ਸੋ ਨਾਲ ਦੀ ਨਾਲ ਸਾਨੂੰ ਕੁਈਨ ਸਾਈਜ਼ ਦਾ ਮੈਟਰ ਚਾਹੀਦਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਰੈਗੂਲਰ ਪ੍ਰਾਈਸ $4,500 ਸੀ ਸਿਰਫ $99 ਦੇ ਵਿੱਚ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ $99 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ,
0: $99 ਚ,
2: ਸਿਰਫ $99 ਜੀ ਫੁੱਲ ਸਾਹਿਬ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਸਿਰਫ $399 ਦਾ ਮਿਲੂਗਾ, ਨਾਲ ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਮਾਈਕਰੋਵੇਵ ਜਿਹੜਾ ਤੁਹਾਨੂੰ ਫ੍ਰੀ ਗਿਫਟ ਮਿਲੂਗਾ। ਸੋ ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਕੜਾਕੇ ਕੱਢਵੀਆਂ ਪ੍ਰਾਈਸਾਂ ਦਿੱਤੀਆਂ ਜਾਣੀਆਂ ਤੇ ਨਾਲ ਤੋਹਫੇ ਮਿਲਣੇ ਆ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੈੱਕ ਕਰ ਲਓ 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ, ਪੁਲਰ ਸਾਹਿਬ।
0: ਬਹੁਤ ਬਹੁਤ ਸ਼ੁਕਰੀਆ ਜਨਾਬ, ਅਸੀਂ ਪਹੁੰਚ ਰਹੇ ਹਾਂ 6085 ਟੌਮਕਨ ਰੋਡ ਤੇ। ਸਟੂਡੀਓ ਦੇ ਨੰਬਰ 416-233-7368, 2 ਲਾਈਨਾਂ ਹੁਣ ਖਾਲੀ ਨੇ ਜੀ, ਤੁਸੀਂ ਕਾਲ ਦੋਸਤੋ ਕਰ ਸਕਦੇ ਹੋ। ਤੇ ਗੱਲਬਾਤ ਕਰ ਰਹੇ ਹਾਂ ਕਿ ਮੈਡੀਕਲ ਡਰੋਨ ਜਿਹੜੇ ਸ਼ੁਰੂ ਕੀਤੇ ਗਏ ਨੇ, ਬੰਦਾ ਕਹਿੰਦਾ ਕਿ ਜਦੋਂ ਕੋਈ ਐਮਰਜੈਂਸੀ ਆ 911 ਤੇ ਗੱਲ ਕਰਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ, ਹੱਥ ਕੰਬਣ ਲੱਗ ਜਾਂਦੇ ਨੇ, ਬੋਲਿਆ ਨਹੀਂ ਜਾਂਦਾ, ਤੇ ਕੀ ਉਦੋਂ ਜੇ ਮੈਡੀਕਲ ਕਿੱਟ ਆ ਜਾਏ ਤਾਂ ਬੰਦਾ ਉਹਨੂੰ ਖੁਦ ਯੂਜ਼ ਕਰ ਸਕਦਾ, ਜਾਂ ਤੁਸੀਂ ਆਪਣੇ ਕਿਸੇ ਖਾਸ ਫੈਮਿਲੀ ਮੈਂਬਰ ਦੇ ਉੱਤੇ ਆਪ ਇੰਜੈਕਸ਼ਨ ਲਾ ਸਕਦੇ ਹੋ, ਆਪ ਕੋਈ ਉਹ ਮਸ਼ੀਨਾਂ ਯੂਜ਼ ਕਰ ਸਕਦੇ ਹੋ, ਤੇ ਇਹਦਾ ਫਾਇਦਾ ਹੈਗਾ ਜਾਂ ਨਹੀਂ ਫਾਇਦਾ? ਨੰਬਰ ਆ 416-233-7368, 416-233-7368 ਤੇ ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਸਕਦੀ ਆ। 2 ਲਾਈਨਾਂ ਖਾਲੀ ਨੇ, ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਦੇ ਨਾਲ ਇਹ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਸੋ ਇਹਨਾਂ ਦਾ ਅਚੇਚੇ ਤੌਰ ਤੇ ਧੰਨਵਾਦ। 11 ਤੋਂ 7 ਤੁਸੀਂ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੀ ਜ਼ਰੂਰ ਪਹੁੰਚਣਾ। ਅਗਲੀ ਕਾਲਰ ਰੇਸ਼ਮ ਜੀ, ਸਤਿ ਸ੍ਰੀ ਅਕਾਲ। ਸਤਿ
3: ਸ੍ਰੀ ਅਕਾਲ ਸਾਹਿਬ, ਕੀ ਹਾਲ ਜੀ?
0: ਜੀ ਚੜ੍ਹਦੀ ਕਲਾਈ,
3: ਬਹੁਤ ਵਧੀਆ ਚੜ੍ਹਦੀ। ਹੈਪੀ ਫਰਾਈਡੇ ਜੀ।
0: ਹੈਪੀ ਫਰਾਈਡੇ
3: ਬਾਈ ਜੀ, ਆਪਾਂ ਤਾਂ ਹੱਕ ਚਾਂ ਜੀ,
0: ਹੱਕ ਚੋਂ।
3: ਹੁਣ ਪੁੱਛੋ ਕਿਉਂ, ਅਸੀਂ ਟਰੱਕ ਡਰਾਈਵਰ ਹਾਂ ਜੀ, ਟਰੱਕ ਚਲਾਉਣੇ ਆ, ਕਾਲ ਕਰ ਦਿਆਂਗੇ ਜੀ, ਉੱਥੇ ਆਪੇ ਡਰਾਉਣ ਨੇ ਉੱਥੇ ਆ ਜਾ ਕਰਨਾ ਜੀ।
0: ਅੱਛਾ,
3: ਕੋਈ ਕੰਮ ਕਰਦੇ ਨੀ ਸਾਡੀ ਪੂਰੀ ਹੁੰਦੀ ਨੀ, ਤੁਹਾਨੂੰ ਪਤਾ ਕੰਮ ਕਰਨਾ ਪੈਂਦਾ ਹਨਾ ਜੀ, ਇਹਦਾ ਕਰਕੇ ਫਾਇਦਾ ਸਾਨੂੰ ਹੈਗਾ ਜੀ ਟਰੱਕ ਡਰਾਈਵਰ ਨੂੰ ਜੀ।
0: ਸੋ ਵੀ ਜੇ ਐਂਬੂਲੈਂਸ ਨੂੰ ਟਾਈਮ ਹੀ ਤੁਸੀਂ ਕਹਿੰਦੇ ਹੋ ਕਿ ਘੰਟਾ ਲੱਗ ਰਿਹਾ ਕੋਈ ਇਦਾਂ ਦੇ ਏਰੀਆ ਦੇ ਵਿੱਚ, ਰਿਮੋਟ ਏਰੀਆ ਚ, ਤੇ ਕੁਛ ਤਾਂ ਆਊਗਾ ਸਪਲਾਈਜ਼।
3: ਹਾਂਜੀ, ਕਿਉਂਕਿ ਹੁਣ ਕਿਤੇ ਦੂਰ ਚਲੇ ਜਾਣੇ ਖੱਬੇ ਸੱਜੇ ਨਾ ਜੀ, ਤੇ ਫਿਰ ਆਪੇ ਉਹ ਤਾਂ ਟਾਈਮ ਲਾਉਣਗੇ, ਫਿਰ ਸੀਟੀ ਆ ਜਾ ਕਰਨੀ ਹਨਾ ਜੀ।
0: ਅੱਛਾ
3: ਤੇ ਮੇਰੇ ਆਪਣੇ ਵਿਚਾਰ ਸੋਚਾਂ ਲੈਣੇ ਵਿਚਾਰ ਠੀਕ ਹੈ
0: ਚਲੋ ਦੇਖਦੇ ਆਪਾਂ ਕਿਉਂਕਿ

0: ਇੱਕ ਕਾਲ ਹੱਕ ਦੇ ਵਿੱਚ ਇੱਕ ਕਾਲ ਨਹੀਂ ਹੱਕ ਦੇ ਵਿੱਚ ਦੇਖਦੇ ਹਾਂ ਬਾਕੀ ਕਿੰਨੀਆਂ ਕਾਲਾਂ ਕਿੰਨੇ ਇਹ ਫੈਸਲੇ ਦਾ ਪਰਿਵਾਰ ਕਿੱਦਾਂ ਸਵਾਗਤ ਕਰ ਰਹੇ ਨੇ। 416-233-7378 ਸਟੂਡੀਓ ਨੰਬਰ ਆ। ਕਟਾਰੀਆ ਟੂਰਸ ਐਂਡ ਟਰੈਵਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਇਹ ਕਹਿੰਦੇ ਆ ਨਾ ਜੇ ਤੁਸੀਂ ਇੰਡੀਆ ਦੀ ਟਿਕਟ ਕਰਵਾਉਣੀ ਆ, ਇੰਡੀਆ ਨੂੰ ਜਾਣਾ ਗਾ, ਐਮੀਰੇਟਸ ਦੇ ਜਹਾਜ਼ ਬਹੁਤ ਵਧੀਆ ਨੇ, ਐਮੀਰੇਟਸ ਦੇ ਫਲਾਈਟ ਨੂੰ ਬਹੁਤ ਹਾਈਲੀ ਰੇਟ ਕੀਤਾ ਜਾਂਦਾ, ਇਹਦੀ ਰੇਟਿੰਗ ਬਹੁਤ ਜ਼ਿਆਦਾ ਆ, ਸੋ ਇਹਦੇ ਵਿੱਚ ਨਾ ਦੁਬਈ ਸਟੋਪ ਵਾਲੀਆਂ ਟਿਕਟਾਂ ਨੇ, ਸੋ ਤੁਸੀਂ ਦੁਬਈ ਸਟੋਪ ਲੈ ਜਾਓ। ਮੰਨ ਲਓ ਤੁਹਾਡੀ 1700 ਦੀ ਅਪ ਡਾਊਨ ਹੁੰਦੀ ਆ, ਆਉਂਦੇ ਹੋਏ ਜਾਂ ਜਾਂਦੇ ਹੋਏ ਤੁਸੀਂ 3 ਘੰਟੇ ਦਾ ਸਟੋਪ ਹੁੰਦਾ, ਚਾਹੇ ਉਹਨੂੰ 3 ਦਿਨ ਦਾ ਸਟੋਪ ਲੈ ਲਓ ਚਾਹੇ 5 ਦਿਨ ਦਾ ਸਟੋਪ ਲੈ ਲਓ, ਉਹ ਟਿਕਟ 1700 ਦੀ ਰਹੂਗੀ। ਅਤੇ ਜਿਹੜਾ ਉਹ ਸਟੋਪ ਆ 3 ਦਿਨ ਦਾ, ਉਹਦੇ ਵਿੱਚ ਦੁਬਈ ਘੁੰਮ ਲਓ, ਅਤੇ ਦੁਬਈ ਘੁੰਮਣ ਦਾ ਖਰਚਾ ਵੀ ਸਿਰਫ $699 ਆਊਗਾ। ਉਹਦੇ ਵਿੱਚ ਹੋਟਲ, ਏਅਰ ਟਰਾਂਸਫਰ, ਹੋਰ ਪਤਾ ਨਹੀਂ ਕੀ ਆਹ ਬੁਰਜ ਖਲੀਫਾ, ਫਿਰ ਕਰੂਜ਼ 'ਤੇ ਡਿਨਰ, ਫਿਰ ਸਫਾਰੀ, ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਇਹਦੇ ਲਈ ਕਾਲ ਕਰ ਲਓ 905-678-1200 905-678-1200। ਅਲੀ ਕਾਲ 4205। ਸਤਿ ਸ਼੍ਰੀ ਅਕਾਲ ਜੀ। ਲਿਖਿਆ ਕਾਰਡੀਅਕ ਅਰੈਸਟ ਜਿਹੜੀ ਆਟੋਮੈਟਿਡ ਐਕਸਟਰਨਲ ਡੈਫਿਬ੍ਰਿਲੇਟਰ ਉਹਦੀ ਡਿਲੀਵਰੀ ਹੋਊਗੀ, ਜਿਹਨੂੰ ਸ਼ਾਰਟ ਦੇ ਵਿੱਚ AED ਕਹਿੰਦੇ ਨੇ। ਇੱਕ ਸਸਪੈਕਟਡ ਓਪੀਓਡ ਓਵਰਡੋਜ਼ ਨੈਲੋਕਸਿਨ ਕਿੱਟ ਹੋਊਗੀ, ਫਿਰ ਇੱਕ ਅਲਰਜਿਕ ਜਿਨ੍ਹਾਂ ਨੂੰ ਅਲਰਜੀ ਆ ਉਹਦੇ ਲਈ ਐਪੀਪੈਨ ਆਉਂਦਾ ਗਾ, ਉਹ ਇੱਕ ਆਟੋ ਇੰਜੈਕਟਰ ਹੁੰਦਾ, ਮੇਰੇ ਖਿਆਲ ਨਾਲ ਉਹ ਤਾਂ ਈਜ਼ੀ ਹੋਣਾ ਚਾਹੀਦਾ। ਇੱਕ ਬਲੀਡਿੰਗ ਦੇ ਲਈ ਟਰੋਮਾ ਐਂਡ ਬਲੀਡਿੰਗ ਕੰਟਰੋਲ ਸਪਲਾਈਜ਼ ਨੇ।
1: ਕਿੰਨੀ
0: ਸਟੋਨ ਦਾ ਮੈਨੂੰ ਪੇਨ ਉੱਠਿਆ ਸੀਗਾ 2 ਸਾਲ ਪਹਿਲਾਂ, ਤੇ ਮੈਂ 911 ਕੀਤੀ ਐਂਬੂਲੈਂਸ, ਕਿਉਂਕਿ ਜ਼ਿਆਦਾ ਪੇਨ ਸੀ ਉਦੋਂ, ਪਹਿਲੀ ਵਾਰ ਪਤਾ ਲੱਗਿਆ ਸੀ ਮੈਨੂੰ ਵੀ ਇੱਦਾਂ ਕਰਕੇ ਸਟੋਨ ਨੇ, ਅਤੇ ਮੈਂ ਉਹਨਾਂ ਨੂੰ ਕਹੀ ਗਿਆ, ਮੈਂ ਕਿਹਾ ਬਹੁਤ ਜ਼ਿਆਦਾ ਪੇਨ ਆ। ਉਹਨਾਂ ਨੇ ਦੇਖਿਆ, ਉਹਨਾਂ ਨੇ ਕੋਈ ਮੋਰਫੀਨ ਜਾਂ ਕੋਈ ਵੀ ਇੰਜੈਕਸ਼ਨ ਵਗੈਰਾ ਪੇਨ ਕਿਲਰ ਨਹੀਂ ਦਿੱਤੀ। ਇਦੋਂ ਬਾਅਦ 'ਚ ਲਾਈਨ 'ਚ ਲੱਗੇ 5 ਤੋਂ 6 ਘੰਟੇ ਜੀ, ਮੈਂ 10 ਵਜੇ ਪਹੁੰਚਿਆ ਸੀ, ਸਵੇਰੇ 2 ਵਜੇ ਮੇਰੀ ਵਾਰੀ ਆਈ, ਇਦੋਂ ਬਾਅਦ 'ਚ ਜਾ ਕੇ ਉਹਨਾਂ ਨੇ ਐਕਸਰੇ ਕੀਤਾ, ਫਿਰ ਜਾ ਕੇ ਕਿਤੇ ਪੇਨ ਕਿਲਰ ਦਿੱਤੇ। ਉਹ ਰਾਤ
1: ਕਰਦੇ ਜੀ, ਐਂਬੂਲੈਂਸ ਤਾਂ 5 ਮਿੰਟ ਜਾਂਦੀ ਘਰੇ ਜੀ, ਕਾਲ ਕਰੋ 10 ਮਿੰਟ ਲੈ ਜਾਂਦੇ, $50 ਦਾ ਬਿੱਲ ਆਉਂਦਾ ਉਹਦਾ, ਠੀਕ ਹੈ, ਮੇਰੇ ਘਰ ਤੋਂ $50 ਦਾ ਬਿੱਲ ਆਉਂਦਾ ਜੀ, ਮੈਂ ਮਹੀਨੇ ਕੁ ਬਾਅਦ ਮੇਰਾ ਪੰਗਾ ਰਹਿੰਦਾ ਜੀ ਕੋਈ ਨਾ ਕੋਈ।
0: ਅੱਛਾ ਜੀ।
1: ਅੱਛਾ, ਉੱਥੇ ਜਾ ਕੇ 12-12 ਘੰਟੇ ਲੱਗਦੇ ਜੀ ਲਾਈਨ, ਉੱਥੇ ਚੰਗਾ ਘਰੇ ਹੀ ਇਲਾਜ ਕਰਕੇ ਜਾਣ ਡਾਕਟਰ,
0: ਵੈਰੀ ਟਰੂ, ਵੈਰੀ ਟਰੂ,
1: ਭਾਵੇਂ 100 ਰੁਪਏ ਲੈ ਜਾਣ ਕੋਈ ਚੱਕਰ ਨਹੀਂ, ਉਹ ਦੱਸਦਾ ਨੀ ਜੀ ਸਾਨੂੰ।
0: ਥੈਂਕ ਯੂ ਜੀ, ਸ਼ੁਕਰੀਆ।
1: ਬੈੱਡ ਤੇ ਤਾਂ ਪਿਆ ਹੁੰਦਾ ਜੀ।
0: ਬਿਲਕੁਲ ਬਿਲਕੁਲ, ਵੈਰੀ ਟਰੂ, ਵੈਰੀ ਰਿਲੇਟੇਬਲ।
1: ਓਕੇ ਸੁਣਦੇ ਸਰ
0: ਜੀ। 416-233-7378 ਤੇ ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਸਕਦੀ ਆ। ਤੇ ਨਾਲ ਦੇ ਨਾਲ ਦੋਸਤੋ ਤੁਸੀਂ ਨਾ ਮੈਪਲ ਕਲੀਨਿੰਗ ਦਾ ਨੰਬਰ ਚਾਹੀਦਾ, ਮੂਜ਼ ਬਲਾਈਂਡਸ, ਇਹਨਾਂ ਦੇ ਨਾ ਡੀਲ ਆ, 50% ਤੁਹਾਨੂੰ ਬਲਾਈਂਡ 'ਚ ਆਫ ਦੇਣਗੇ, ਅਤੇ 5 ਸਾਲ ਦੀ ਵਾਰੰਟੀ ਹੁੰਦੀ ਇਹਨਾਂ ਦੇ ਬਲਾਈਂਡ ਦੀ। ਨੰਬਰ 647-399-4646 647-399-4646 ਅਤੇ ਨਾਲ ਦੇ ਨਾਲ ਇਸ ਪ੍ਰੋਗਰਾਮ ਨੂੰ ਗੁਰਸ਼ਰਨ ਬਾਜਵਾ ਜੀ ਸਪੋਂਸਰ ਕਰਦੇ ਨੇ। ਤੁਸੀਂ ਰੀਅਲ ਸਟੇਟ ਲਗਜ਼ਰੀ ਘਰ ਲੈਣਾ ਚਾਹੁੰਦੇ ਹੋ ਤਾਂ ਗੁਰਸ਼ਰਨ ਬਾਜਵਾ ਜੀ ਕੋਲ ਬੜੀਆਂ ਸੋਹਣੀਆਂ ਡੀਲਾਂ ਨੇ। ਸੋ ਇੱਕ ਇਹਨਾਂ ਕੋਲ 8 ਏਕੜ ਜ਼ਮੀਨ ਦੇ ਵਿੱਚ 3 ਬੈਡਰੂਮ ਦਾ ਘਰ ਆਇਆ, ਮੋਨੋ, ਇਹ ਮੋਨੋ ਧੀ ਆ, ਜਿਵੇਂ ਕਹਿ ਲਈਏ ਏਅਰਪੋਰਟ ਰੋਡ ਦੇ ਉੱਤੇ ਰਹਿ ਜਾਂਦਾ ਗਾ ਮੋਨੋ ਦੇ ਵਿੱਚ। ਸੋ ਇਹ ਘਰ ਨੂੰ ਤੁਸੀਂ ਦੇਖਣਾ, 8 ਏਕੜ ਜ਼ਮੀਨ, ਮੋਨੋ ਸ਼ਹਿਰ, ਏਅਰਪੋਰਟ ਦੇ ਨਾਲ, 3 ਬੈਡਰੂਮ ਦਾ ਘਰ ਸੇਲ ਦੇ ਉੱਤੇ ਆ, ਅਤੇ ਇੱਕ 10 ਏਕੜ ਜ਼ਮੀਨ ਦੇ ਵਿੱਚ ਹੋਰ ਘਰ ਸੇਲ 'ਤੇ ਆ ਜੀ, 2 ਵਾਸ਼ਰੂਮ ਨੇ, 3 ਬੈਡਰੂਮ ਨੇ, ਇਹ ਔਰੰਜ ਵਿਲ ਦੇ ਨੇੜੇ ਰਹਿ ਜਾਂਦਾ। ਇਹਦੀ ਪੂਰੀ ਜਾਣਕਾਰੀ ਗੁਰਸ਼ਰਨ ਬਾਜਵਾ 647-299-4646 647-299-5448 6472895548 647-299-5448 ਤੇ ਗੱਲਬਾਤ ਕੀਤੀ ਜਾ ਸਕਦੀ ਆ। RS ਨੰਬਰ ਆ ਰਿਹਾ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਹਰੀ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਐਂਡ ਹੈਪੀ ਫਰਾਈਡੇ ਬਾਈ ਜੀ।
0: ਹੈਪੀ ਫਰਾਈਡੇ ਬਾਈ ਜੀ।
1: ਹਾਂ ਬਾਈ ਜੀ ਬੋਲਦਾ ਬਾਈ ਜੀ ਮੈਂ। ਗੱਲ ਇਹ ਹੈ ਬਾਈ ਜੀ, ਦੇਖੋ ਬਹੁਤ ਵਧੀਆ ਵਿਸ਼ੇ ਮੁੱਦੇ ਲੈ ਕੇ ਆਉਂਦੇ ਨੇ ਇੱਥੇ, ਸਿਟੀ ਬਾਰੇ ਰਿਲੇਟਡ, ਪ੍ਰੋਫੈਸਰ ਬਾਰੇ ਜਾਂ ਫੈਡਰਲ ਬਾਰੇ, ਹੈ ਨਾ। ਹੁਣ ਸਿਟੀ ਦੀ ਇਲੈਕਸ਼ਨ ਆ ਰਹੀ ਆ, ਉਹਦੇ ਕਰਕੇ ਆਪਾਂ ਜ਼ਿਆਦਾ ਭਾਂਦੇ ਆ ਮਸਲੇ, ਆਪਾਂ ਉਹਦੇ ਤੇ ਜ਼ਿਆਦਾ ਗੱਲ ਕਰਦੇ ਆ ਲੋਕ, ਜਿਵੇਂ ਸਤਨਾਮ ਬਾਈ ਕਹਿ ਕੇ ਗਿਆ, ਹੈ ਨਾ, ਪਹਿਲਾਂ ਸਾਡੇ ਮਿੱਤਰਾਂ ਸੀ ਸਾਰੇ, ਤੇ ਬਹੁਤ ਚੰਗੀ ਗੱਲ ਕਰਦੇ ਨੇ, ਬਹੁਤ ਸਿਆਣੀਆਂ ਗੱਲਾਂ ਕਰਦੇ ਬਾਈ ਜੀ। ਤੇ ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਸਿਟੀ ਦੇ ਵਿੱਚ ਜੋ ਕੁਛ ਹੁਣ ਹੋਸਪਿਟਲ ਦੀ ਗੱਲ ਚੱਲਦੀ ਆ ਬਾਈ ਜੀ, ਪਾਠਾ 9-9 ਘੰਟੇ ਮੈਂ ਵੀ ਬਹਿਣਾ, ਤੁਸੀਂ ਸਾਰੇ ਆਪਾਂ ਬਹਿੰਦੇ ਆ, ਪਤਾ ਨੀ ਇੱਕੋ ਤਕਰੀਬਨ ਇੱਕ 8-9 ਘੰਟੇ ਬਾਅਦ ਤੇ ਸਲਿੱਪ ਲਿਖਣੀ ਹੁੰਦੀ ਆ ਉਹਨਾਂ ਨੇ ਮਾੜੀ, ਬਜਾਰ ਜਾ ਕੇ ਮੈਡੀਸਨ ਲੈ ਲਓ ਜੀ, ਜੋਬ ਕਰ ਲਓ। ਇੰਨੀ ਗੱਲ ਤੇ ਯਾਰ ਸਾਨੂੰ 9-9 ਘੰਟੇ ਕਿਉਂ ਸਾਨੂੰ ਹੋਣਾ ਪੈਂਦਾ? ਫਿਰ ਦੇਖੋ
0: ਤੇ ਉੱਤੋਂ ਦੀ ਜੋਬਾਂ ਘਟਾ ਰਹੇ ਨੇ, ਇਹ ਨੀ ਪਤਾ ਜੋਬਾਂ ਘਟਾ ਰਹੇ ਨੇ, ਕਹਿੰਦੇ ਘਾਟਾ ਪੈ ਰਿਹਾ।
1: ਕੱਲ ਹੀ ਆਪਾਂ ਨਿਊਜ਼ ਆਇਆ ਸੀ ਵੀ 24 ਦੇ ਵੇਖੀ ਰਾਤੀ ਮੈਂ, 400 ਜੋਬ ਕੱਟ ਕਰ ਰਿਹਾ ਹੈਲਥ ਡਿਪਾਰਟਮੈਂਟ ਦੇ ਵਿੱਚ ਜੀ ਇਹ। ਤੇ ਦੂਸਰੀ ਗੱਲ ਦੇਖੋ, ਹੋਸਪਿਟਲ ਹੁਣ ਨੂੰ ਤੀਜਾ ਚਾਹੀਦਾ ਸੀ, ਆਪਾਂ ਨੂੰ ਪਾਪੂਲੇਸ਼ਨ 12 ਲੱਖ ਦੀ ਹੈ ਇੱਥੇ
0: ਜੀ।
1: ਹੁਣ ਇੱਕ ਵਾਰੀ ਇੱਕ ਮੇਰਾ ਵੀ ਰੇਡੀਓ ਵਾਲਾ ਕਹਿੰਦਾ ਸੀ, ਚਲੋ ਮੈਂ ਵਿਰੋਧ ਤਾਂ ਕਿਸੇ ਦਾ ਨੀ ਕਰਦਾ, ਖ਼ਬਰ ਤਾਂ ਦੇਣੀ ਪੈਂਦੀ ਹੈ ਬਾਈ ਜੀ। ਉਹ ਟੈਕਸ ਕੰਪੇਅਰ ਕਰਨ ਲੱਗ ਗਿਆ ਜੀ, ਮਿਸਾ ਦਾ ਟੈਕਸ ਜ਼ਿਆਦਾ ਬ੍ਰਹਮਟਨ ਨਾਲੋਂ, ਅਸੀਂ ਗੱਲ ਕਰਕੇ ਬੰਦ, ਮੈਂ ਕਾਲ ਕਰ ਲਈ, ਮੈਂ ਕਿਹਾ ਵੀਰ ਜੀ ਗੱਲ ਸੁਣੋ, ਟੈਕਸ ਦੀ ਗੱਲ ਤਾਂ ਕਰਤੀ, ਸਾਨੂੰ ਟੈਕਸ ਨੀ ਲੁਕਦਾ, ਬ੍ਰਹਮਟਨ ਦਾ ਸਿਰਫ ਟੈਕਸ ਲਾਉਂਦੇ ਵੀ ਸਾਨੂੰ ਸਹੂਲਤਾਂ। ਦੇਖੋ ਮਿਸਾ ਕਿੰਨੇ ਕਿੰਨੀਆਂ ਨੇ, 3 ਹੋਸਪਿਟਲ ਆ ਉੱਥੇ ਰੱਖਿਆ, ਤੇ ਹੋਰ ਸਹੂਲਤਾਂ ਵੇਖ ਲਓ, ਕਦੇ ਰੌਲਾ ਪਿਆ ਉੱਥੇ ਦਾ, ਗਰਮੇ ਸਾਡਾ ਬਾਈ ਵਿਕਲੀ ਚੱਕਦੇ ਆ ਬਾਈ ਜੀ, ਜਿਹੜਾ ਆਪਣਾ ਕਿਚਨ ਵਾਲਾ ਹੁੰਦਾ ਨਾ, ਸਾਰਾ ਮੁਸ਼ਕ ਮਾਰਦਾ, ਕੀੜੇ ਪੈ ਜਾਂਦੇ ਉਹਦੇ ਚ ਗਰਮੀਆਂ ਵੇਲੇ ਦੋ ਵੀਕਾਂ ਬਾਅਦ, ਹਾਂਜੀ ਇਹ ਚੀਜ਼ਾਂ ਘਟਾਈ ਜਾਂਦੇ। ਫਿਰ ਦੇਖੋ ਹੋਰ ਅੱਗੇ ਹੁੰਦਾ ਸੀ ਰੋਡਾਂ ਦੇ,
0: ਉਹ ਤਾਂ ਬਾਈ ਜੀ ਚਲੋ ਮੁੱਦੇ ਹੁਣ ਨਾ ਬਹੁਤ ਨੇ, ਉਹ ਪਾਰਕਿੰਗ ਮੁੱਦਾ ਆ ਗਿਆ, ਪਾਰਕਿੰਗ ਚ ਕਿੰਨੇ ਬੰਦੇ ਰਹਿੰਦੇ ਨੇ, ਫਿਰ ਉਹ ਵੇਸਟ ਮੈਨੇਜਮੈਂਟ ਦਾ ਮੁੱਦਾ ਗਾ, ਫਿਰ ਉਹ ਟਿਕਟਾਂ ਦਾ ਮੁੱਦੇ ਨੇ, ਆਪਣਾ ਅਗਲੇ ਵੀਕ ਜਿਹੜਾ ਪੂਰਾ ਪੋਲੀਟਿਕਸ ਨੂੰ ਕਵਰ ਕਰਾਂਗੇ।
1: ਲੋਕਾਂ ਨੂੰ ਕਹਿਣਾ ਮੈਂ ਬੇਨਤੀ ਕਰਦਾ, ਜਾਗਰਤ ਕਰਦਾ
0: ਜੀ ਜੀ,
1: ਬਈ ਇਹਨਾਂ ਪੁਰਾਣਿਆਂ ਤੋਂ ਬਚੋ, ਨਵਿਆਂ ਨੂੰ, ਜਿਹੜੇ ਕੁਆਲੀਫਾਈ ਬੰਦੇ ਆ, ਬਹੁਤ ਮੁੰਡੇ ਪੜ੍ਹੇ ਲਿਖੇ ਬੀਬੀਆਂ ਕੁੜੀਆਂ ਇੱਕ ਮੈਂ ਦੇਖਿਆ ਸੀਗਾ, ਉਹ ਬਹੁਤ ਕੁੜੀਆਂ ਨੇ 100% ਬਾਈ ਆਨਸਰ ਕੀਤੇ ਉਹਨੇ,
0: ਸ਼ੁਕਰੀਆ ਜੀ, ਸ਼ੁਕਰੀਆ
1: ਯਾਰ, ਮੂਰੇ ਬੇਨਤੀ ਆ ਯਾਰ, ਪੁਰਾਣੇ ਨੂੰ ਦਫਾ ਕਰੋ ਬਸ।
0: ਧੰਨਵਾਦ ਜੀ, ਧੰਨਵਾਦ ਤੁਹਾਡੇ ਵਿਚਾਰ ਨੇ। ਅਗਲੀ ਕਾਲ 0028 ਨੰਬਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਬਰਲਿੰਗਟਨ ਤੋਂ ਬੋਲ ਰਿਹਾ।
0: ਹਾਂਜੀ ਬਾਈ ਜੀ, ਪਿੱਛੇ ਦੋ ਕਾਲਾਂ ਹੀ ਬਚਦੀਆਂ ਨੇ ਜੀ, ਤਾਂ ਕਰਕੇ ਨਾ ਪ੍ਰੋ ਨੰਬਰ ਬਿਜੀ ਆਉਂਦਾ।
2: ਮੈਂ ਅਨਕੌਂਸ਼ੀਅਸ ਹੋ ਗਿਆ ਸੀ, ਤੇ ਫਿਰ ਉਹ ਜਲਦੀ ਲੈ ਗਏ ਸੀ ਮਤਲਬ ਹੋਸਪਿਟਲ, ਤੇ ਜੇ ਘਰ ਤੋਂ ਮੇਰੇ ਖਿਆਲ ਜੇ ਹੋਵੇ ਤੇ ਉਹ ਫਿਰ ਫਾਇਦੇਮੰਦ ਆ, ਜੇ ਮਤਲਬ 911 ਵਾਲਾ।
0: ਅੱਛਾ, ਨਹੀਂ ਘਰ ਤੋਂ ਤਾਂ ਇੰਨਾ ਸਾਰੀਆਂ ਚੀਜ਼ਾਂ ਦਾ ਹੱਲ ਤਾਂ ਨਹੀਂ ਨਾ ਕਰੇ ਹੋ ਸਕਦਾ।
2: ਨਹੀਂ ਉਹ ਮਤਲਬ ਲੈ ਗਏ ਸੀ, ਮਤਲਬ ਐਮਰਜੈਂਸੀ ਵਾਲੇ ਆਪ ਹੀ ਲੈ ਗਏ, ਸਾਰਾ ਕੁਝ ਉਹਨੇ ਕੀਤਾ ਸੀ।
0: ਓਕੇ ਓਕੇ ਓਕੇ, ਠੀਕ। ਤੇ ਡਰੋਨ ਦੇ ਹੱਕ ਦੇ ਵਿੱਚ ਤੁਸੀਂ ਜਾਨੀ ਮੈਡੀਕਲ ਡਰੋਨ?
2: ਉਹ ਮਤਲਬ ਦੋਵੇਂ ਚੀਜ਼ਾਂ ਚਾਹੀਦੀਆਂ ਇਕੱਠੀਆਂ, ਮਤਲਬ ਉਹ ਵੀ ਚਾਹੀਦੀਆਂ, ਕਿਉਂਕਿ ਫਿਰ ਛੇਤੀ ਜਿਹੜੀ ਡਰੋਨ ਹੀ ਆ ਸਕਦਾ ਨਾ ਪਹਿਲਾਂ।
0: ਸ਼ੁਕਰੀਆ ਜੀ, ਥੈਂਕ ਯੂ,
2: ਓਕੇ,
0: ਧੰਨਵਾਦ ਜੀ। ਸੋ ਜ਼ਿਆਦਾਤਰ ਕਾਲਾਂ ਨੇ ਜਿਹੜੀਆਂ ਉਹ ਹੱਕ ਦੇ ਵਿੱਚ ਹੀ ਨੇ, ਕਹਿੰਦੇ ਚਲੋ ਜੇ ਐਂਬੂਲੈਂਸ ਨੂੰ ਟਾਈਮ ਲੱਗ ਰਿਹਾ, 10 ਮਿੰਟ ਲੱਗ ਰਹੇ ਨੇ, ਤਾਂ ਜੇ ਸਾਡੇ ਕੋਲ ਮੈਡੀਕਲ ਕਿੱਟ ਆ ਜੋ ਕੁਛ ਨਾ ਨਾਲੋਂ ਕੁਛ ਚੀਜ਼ ਤਾਂ ਹੈ, ਅਤੇ ਚਾਹੇ ਬੰਦਾ ਐਂਗਜ਼ਾਇਟੀ ਦੇ ਵਿੱਚ ਹੀ ਹੁੰਦਾ, ਪਰ ਕੁਛ ਨਾ ਕੁਛ ਤਾਂ ਫਾਇਦਾ ਹੋ ਸਕਦਾ। 416-233-7368 ਸਟੂਡੀਓ ਦਾ ਨੰਬਰ ਆ, ਅਤੇ ਨਾਲ ਦੇ ਨਾਲ ਐਵਰੈਸਟ ਟ੍ਰੇਡਰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਜੇ ਤੁਸੀਂ ਗਰੋਸਰੀ ਤੁਹਾਡੇ ਕੋਲ ਕੋਈ ਪ੍ਰੋਡਕਟ ਆ, ਗਰੋਸਰੀ ਸਟੋਰਾਂ ਦੇ ਵਿੱਚ ਡਿਸਟ੍ਰੀਬਿਊਟ ਕਰਵਾਉਣਾ ਚਾਹੁੰਦੇ ਹੋ, ਡਿਸਟ੍ਰੀਬਿਊਟਰ ਦੇ ਇਹ ਵਨ ਆਫ ਦਾ ਬਿਗੈਸਟ ਡਿਸਟ੍ਰੀਬਿਊਟਰ ਨੇ, ਨਾਨਕ ਨੂੰ ਵੀ, ਨਾਨਕ ਪ੍ਰੋਡਕਟ ਨੂੰ ਵੀ ਇਹੀ ਡਿਸਟ੍ਰੀਬਿਊਟ ਜਿਹੜੇ ਅੱਜ ਕੱਲ੍ਹ ਕਰਦੇ ਨੇ, ਸੋ ਅੱਜ ਕੱਲ੍ਹ ਨਹੀਂ ਲੰਮੇ ਸਮੇਂ ਤੋਂ ਕਰ ਰਹੇ ਨੇ। ਤੁਸੀਂ ਐਵਰੈਸਟ ਟ੍ਰੇਡਰ ਨੂੰ ਕਾਲ ਕਰਨੀ ਆ ਜੇ ਤੁਹਾਡਾ ਕੋਈ ਵੀ ਸਵਾਲ ਆ, 647-521-5858 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਾਕੀ ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਹੋਵੇ ਤੁਹਾਨੂੰ, ਢਿੱਲੋਂ ਵੀਡੀਓ ਤੋਂ ਅਸੀਂ ਸਤਿਕਾਰਯੋਗ ਸੈਮੀ ਢਿੱਲੋਂ ਸਾਹਿਬ ਦਾ, 905-204-1313। ਇਸ ਤੋਂ ਬਾਅਦ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਆ ਜੀ, ਅੱਜ ਬੜੀ ਵੱਡੀ ਸੇਲ ਆ ਉੱਥੇ, ਗੋਰ ਐਂਡ ਪੰਨਾ ਹਿੱਲ 'ਤੇ ਤੁਸੀਂ ਉੱਥੇ ਪਹੁੰਚਣਾ ਗਾ, CK ਲਿਕੁਇਡੇਸ਼ਨ 'ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ ਤੁਹਾਨੂੰ, ਡੀਜ਼ੀ ਗ੍ਰਾਫਿਕ ਦਾ ਨੰਬਰ ਚਾਹੀਦਾ, ਗੱਡੀ ਬਾਏ ਕਰਨੀ ਆ, ਫਿਜ਼ੀਓਥੈਰੇਪੀ ਦਾ ਨੰਬਰ ਚਾਹੀਦਾ, ਫੈਸ਼ਨ IQ ਦੀਆਂ ਡਿਟੇਲਾਂ ਚਾਹੀਦੀਆਂ ਨੇ, ਜਸਪੁਲਰ ਜੀ ਦਾ ਨੰਬਰ ਚਾਹੀਦਾ, ਪੂਰੀ ਹੈਰੀਟੇਜ ਦਾ ਨੰਬਰ ਚਾਹੀਦਾ, ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032, 647-921-2032, 6479212032, 647-921-2032 ਮੇਰਾ ਨੰਬਰ ਆ। ਅਤੇ ਮਨਪ੍ਰੀਤ ਜੀ ਅਫਿਨਟੀ ਮੋਰਗੇਜ ਸਲਿਊਸ਼ਨ ਤੋਂ, 6085 ਟੌਮਕ ਰੋਡ, ਯੂਨਿਟ 208, 647-222-7071, ਇਹਨਾਂ ਦਾ ਨੰਬਰ ਆ। ਸਾਨੂੰ ਲਾਈਨ ਮੋਨਾ ਮੈਗੀ ਨਾਲ ਵੀ ਜੁੜੀ ਹੋਈ ਆ। ਮੋਨਾ ਜੀ, ਪਰਿਵਾਰ ਜੋ ਦੇਖਦੇ ਨੇ ਲਾਈਫ ਬੜੀ ਅਨਪ੍ਰੈਡਿਕਟੇਬਲ ਹੁੰਦੀ ਆ ਤੇ ਕਿੰਨੀ ਪਰਿਵਾਰਾਂ ਨੇ ਕਾਲ ਕੀਤੀ ਕਿ ਸਾਨੂੰ ਆਊਟ ਆਫ ਨੋਵੇਅਰ ਕੋਈ ਇਸ਼ੂ ਆ ਜਾਂਦਾ ਕੋਈ ਪਰਿਵਾਰ ਨੇ ਕੀਤੇ ਸਾਨੂੰ ਹਰ ਮਹੀਨੇ ਕੋਈ ਨਾ ਕੋਈ ਇਸ਼ੂ ਆਉਂਦਾ 911 ਕਰਨੀ ਪੈਂਦੀ ਆ ਸੋ ਇਹਦੀ ਪ੍ਰੋਟੈਕਸ਼ਨ ਲਈ ਸਭ ਤੋਂ ਬੈਸਟ ਪਾਲਿਸੀ ਕਿਹੜੀ ਹੈ ਜੀ
3: ਬਿਲਕੁਲ ਜੀ ਜਦੋਂ ਲਾਈਫ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਅਸੀਂ ਲਾਈਫ ਦੇ ਵਿੱਚ ਅਨਪ੍ਰੈਡਿਕਸ਼ਨ ਹੈਗੀ ਹੈ ਆਪਾਂ ਕਾਲ ਕਰਦੇ ਹੈਗੇ 911 ਦੀ ਤਾਂ ਡੈਫੀਨੇਟਲੀ ਇਹਦੇ ਵਿੱਚ ਤਾਂ ਜੇ ਤੁਸੀਂ ਗੱਲ ਕਰੋ ਕਿ ਮੈਡੀਕਲ ਕਵਰੇਜ ਹੋਵੇ ਡੈਫੀਨੇਟਲੀ ਤੁਹਾਡੀ ਇੱਕ ਹੈਲਥ ਐਂਡ ਡੈਂਟਲ ਪਲਾਨ ਹੁੰਦੇ ਨੇ ਉਹ ਚੀਜ਼ ਦਾ ਸਾਨੂੰ ਜ਼ਰੂਰ ਪ੍ਰੋਟੈਕਸ਼ਨ ਚਾਹੀਦੀ ਹੁੰਦੀ ਹੈ ਕਾਫੀ ਵਾਰ ਹੁੰਦਾ ਹੈ ਕਿ ਸਾਨੂੰ ਐਂਬੂਲੈਂਸ ਦਾ ਖਰਚਾ ਜਿਹੜਾ ਹੈਗਾ ਕਿਉਂਕਿ ਓਬਵੀਅਸਲੀ ਉਹ ਕਾਰਡ ਤੋਂ ਕਵਰ ਨਹੀਂ ਹੁੰਦਾ ਉੱਥੇ ਕੋਈ ਮੈਡੀਕੇਸ਼ਨ ਦੀ ਜ਼ਰੂਰਤ ਪੈਂਦੀ ਹੈਗੀ ਹੈ ਹੈਲਥ ਐਂਡ ਡੈਂਟਲ ਪਲਾਨ ਹੁੰਦੇ ਨੇ ਉਹਦੇ ਲਈ ਸੋ ਡੈਫੀਨੇਟਲੀ ਉਹ ਕਵਰੇਜ ਆਪਾਂ ਆਪਣੇ ਲਈ ਲੈ ਸਕਦੇ ਹੁੰਦੇ ਹਾਂ ਜੇ ਸਾਨੂੰ ਇਸ ਟਾਈਮ ਤੇ ਆਪਣੇ ਕੰਮ ਵੱਲੋਂ ਵਰਕ ਪਲੇਸ ਵੱਲੋਂ ਗਰੁੱਪ ਪਲਾਨ ਨਹੀਂ ਅਵੇਲੇਬਲ ਹੈਗੇ ਆ ਈਵਨ ਕਿ ਜਿੰਨੇ ਵੀ ਆਪਣੇ ਕਮਿਊਨਿਟੀ ਦੇ ਵਿੱਚ ਬਹੁਤ ਵਾਰ ਬਹੁਤ ਵੱਡੇ ਵੱਡੇ ਬਿਜ਼ਨਸ ਵੀ ਹੈ ਸਮਾਲ ਬਿਜ਼ਨਸਿਸ ਵੀ ਨੇ ਸੋ ਉਹਨਾਂ ਦੇ ਲਈ ਵੀ ਇਹ ਮੈਸੇਜ ਹੈਗਾ ਕਿ ਜੇ ਤੁਹਾਡੇ ਕੋਲ 3 ਜਾਂ 3 ਤੋਂ ਵੱਧ ਇੰਪਲੋਈਜ਼ ਹੈਗੇ ਆ ਤਾਂ ਡੈਫੀਨੇਟਲੀ ਇੱਕ ਗਰੁੱਪ ਪਲਾਨ ਵੀ ਬਣਾਇਆ ਜਾ ਸਕਦਾ ਹੁੰਦਾ ਜਿਹਦੇ ਵਿੱਚ ਹੈਲਥ ਐਂਡ ਡੈਂਟਲ ਪਲਾਨ ਦੀ ਕਵਰੇਜ ਹੋਏਗੀ ਮੈਡੀਕੇਸ਼ਨ ਐਂਬੂਲੈਂਸ ਦਾ ਖਰਚਾ ਆਈ ਸਾਈਡ ਥੈਰੇਪੀ ਵਗੈਰਾ ਉਹ ਸਾਰਾ ਚੀਜ਼ਾਂ ਕਵਰ ਹੋ ਸਕਦੀਆਂ ਹੁੰਦੀਆਂ ਨੇ ਸਾਡੇ ਲਿਸਨਰਸ ਨੂੰ ਕੋਈ ਵੀ ਇੱਦਾਂ ਗਰੁੱਪ ਪਲਾਨ ਤੁਸੀਂ ਡਿਜ਼ਾਇਨ ਕਰਨਾ ਚਾਹੁੰਦੇ ਹੋ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਉਹਦੇ ਲਈ ਵੀ ਜਾਂ ਫਿਰ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਲਾਨ ਦੇ ਲਈ ਵੀ ਡੈਫੀਨੇਟਲੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ 8416-519-1509 ਈਵਨ ਕਿ ਹਰਵੀਰ ਜੀ ਮੈਂ ਇੱਕ ਹੋਰ ਚੀਜ਼ ਐਡ ਆਨ ਜ਼ਰੂਰ ਕਰਨਾ ਚਾਹੂੰਗੀ ਰੀਸੈਂਟਲੀ ਇਸ ਵੀਕ 2 ਕਾਨਫਰੰਸਿਸ ਦੇ ਵਿੱਚ ਜੁਆਇਨ ਕਰਨ ਦਾ ਮੌਕਾ ਮਿਲਿਆ ਜਿੱਥੇ ਐਲੀਜੀਬਲ ਹੋਈ ਸੀਗੀ ਉਹਦੇ ਲਈ ਸਭ ਨਾਲੋਂ ਪਹਿਲਾਂ ਇੱਕ ਹੋਰ ਮੈਂ ਐਡ ਕਰਾਂਗੀ ਕਿ ਤੁਹਾਡਾ ਅਤੇ ਆਪਣੀ ਸਾਰੀ ਹੀ ਕਮਿਊਨਿਟੀ ਆਪਣੇ ਸਾਰੇ ਹੀ ਲਿਸਨਰਸ ਤੇ ਕਲਾਇੰਟਸ ਦਾ ਸ਼ੁਕਰੀਆ ਜ਼ਰੂਰ ਕਰਨਾ ਚਾਹੂੰਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਜਦੋਂ ਵੀ ਅਸੀਂ ਕਾਨਫਰੰਸਿਸ ਦੇ ਵਿੱਚ ਐਲੀਜੀਬਲ ਹੁੰਦੇ ਹਾਂ ਕੋਈ ਅਵਾਰਡਸ ਮਿਲਦੇ ਆ ਟਰੋਫੀਜ਼ ਮਿਲਦੀਆਂ ਨੇ ਡੈਫੀਨੇਟਲੀ ਤੁਹਾਡਾ ਸਾਰਿਆਂ ਦਾ ਸਹਿਯੋਗ ਹੈਗਾ ਤੁਹਾਡੇ ਸਾਰਿਆਂ ਦੀ ਸਪੋਰਟ ਹੈਗੀ ਇੰਨੇ ਸਾਲਾਂ ਤੋਂ ਐਂਡ ਇਸੇ ਤਰੀਕੇ ਦੇ ਨਾਲ ਇਹ ਸਪੋਰਟ ਹਮੇਸ਼ਾ ਬਣੀ ਰਹੇ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੁੰਦੇ ਹਾਂ ਥੈਂਕ ਯੂ ਸੋ ਮਚ ਜੀ ਤੁਹਾਡੇ ਸਾਰਿਆਂ ਦੀ ਸਪੋਰਟ ਦਾ ਈਵਨ ਕਿ ਚਾਹੇ ਮੈਂ ਆਪਣੀ ਗੱਲ ਕਰਾਂ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਦੀ ਗੱਲ ਕਰਾਂ ਕਮਿਊਨਿਟੀ ਦਾ ਪੂਰਾ ਸਹਿਯੋਗ ਰਿਹਾ ਕਾਫੀ ਵਾਰ ਅਸੀਂ ਈਵੈਂਟਸ ਵੀ ਆਰਗਨਾਈਜ਼ ਕਰਦੇ ਸਪੋਂਸਰ ਕਰਦੇ ਹੁੰਦੇ ਹਾਂ ਉੱਥੇ ਵੀ ਜਦੋਂ ਆਪਣੇ ਲਿਸਨਰਸ ਨੂੰ ਆਪਣੇ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਬਹੁਤ ਹੀ ਖੁਸ਼ੀ ਹੁੰਦੀ ਹੈ ਸੋ ਇੰਨਾ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਇਨਵੈਸਟਮੈਂਟਸ ਦੀ ਗੱਲ ਕਰਦੇ ਹਾਂ RRSP RESP ਜਾਂ TFS FHS ਦੇ ਬਾਰੇ ਜਾਂ ਕੋਈ ਵੀ ਅਸੀਂ ਫਾਈਨਲ ਐਕਸਪੈਂਸ ਕਵਰੇਜ ਸੀਨੀਅਰਸ ਦੇ ਬਾਰੇ ਗੱਲ ਕਰ ਲਈਏ ਸੋ ਇਹ ਸਾਰੀਆਂ ਹੀ ਜਦੋਂ ਵੀ ਪੋਲਿਸੀਜ਼ ਦੀ ਗੱਲ ਕਰਦੇ ਹਾਂ ਤਾਂ ਵਰਕਿੰਗ ਐਜ਼ ਅ ਬ੍ਰੋਕਰ ਸਾਰੀਆਂ ਇੰਸ਼ੋਰੈਂਸ ਕੰਪਨੀ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਦੇ ਵਿੱਚੋਂ ਸ਼ੋਪ ਰਾਊਂਡ ਕਰਕੇ ਤੁਹਾਨੂੰ ਬੈਸਟ ਆਪਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਮੇਕ ਸ਼ੋਰ ਕਰੋ ਇੱਕ ਬ੍ਰੋਕਰ ਦੇ ਨਾਲ ਬ੍ਰੋਕਰ ਦਾ ਐਕਸਪੀਰੀਅੰਸ ਜ਼ਰੂਰ ਮੈਟਰ ਕਰਦਾ ਹੈਗਾ ਜਿੱਦਾਂ ਕਿ ਮੈਂ ਇਸ ਫੀਲਡ ਦੇ ਵਿੱਚ 18 ਸਾਲ ਤੋਂ ਜ਼ਿਆਦਾ ਹੋ ਗਏ ਨੇ ਇਸ ਟਾਈਮ ਤੇ ਕੰਮ ਕਰ ਰਹੀ ਹਾਂ ਡੈਜ਼ਿਗਨੇਸ਼ਨ ਹੈਗੀਆਂ CLU CHS ਜਿਹਦੇ ਨਾਲ ਕਿ ਅਪਗ੍ਰੇਡਿਡ ਐਜੂਕੇਸ਼ਨ ਦੇ ਨਾਲ ਤੁਹਾਨੂੰ ਬੈਟਰ ਹੋਰ ਵੀ ਸਰਵਿਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਕੀ @416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜੀ 9280 ਗੋਰਫੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ 416-509-1509
0: ਬਹੁਤ ਬਹੁਤ ਧੰਨਵਾਦ ਜੀ 416-509-1509 ਤੇ ਮੁੰਨਾ ਮੈਗੀ ਨੂੰ ਕਾਲ ਕਰ ਲਓ 416-509-1509 ਬਾਕੀ ਮੰਡੇ ਨੂੰ ਹੋਰ ਗੱਲਾਂ ਬਾਤਾਂ ਹੁੰਦੀਆਂ ਨੇ 60 ਸੈਕਿੰਡ ਨੇ ਸਾਡੇ ਕੋਲ ਦੋਸਤੋ ਘਰ ਦੀ ਕਲੀਨਿੰਗ ਦੇ ਵਿੱਚ ਨਾ ਸਾਰਿਆਂ ਨੂੰ ਮੇਨ ਰੋਲ ਹੁੰਦਾ ਡਕਟ ਕਲੀਨਿੰਗ ਦਾ ਠੰਡ ਜੀ ਹੋ ਗਈ ਵਿੰਟਰ ਆਉਣ ਤੋਂ ਪਹਿਲਾਂ ਇਹ ਜਿਹੜੀ ਆਪਣੀ ਫਰਨਸ ਕਲੀਨ ਕਰਨੀ ਬੜੀ ਜ਼ਰੂਰੀ ਆ ਡਕਟਾਂ ਕਲੀਨ ਕਰਨੀਆਂ ਬੜੀਆਂ ਜ਼ਰੂਰੀ ਨੇ ਅਤੇ ਉਹਦਾ ਖਰਚਾ $400-500 ਹੁੰਦਾ ਸੀ ਹੁਣ ਸਿਰਫ $150 ਆ ਤੇ $150 ਦੇ ਵਿੱਚ ਬਾਈ ਜੀ ਕੀ ਹੋਊਗਾ ਡਰਾਇਰ ਵੈਂਟ ਕਲੀਨ ਹੋਊਗਾ ਕੱਲਾ ਜਾਂ ਕੀ ਹੋਊਗਾ ਜੀ
4: ਨਹੀਂ ਨਹੀਂ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਸਰਵਿਸਿਸ ਕਰਕੇ ਦਵਾਂਗੇ ਜਿਵੇਂ ਕਿ ਤੁਹਾਡੀ ਫਰਨੈਸ ਦੀ ਕਲੀਨਿੰਗ ਹੋਊਗੀ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਤੋਂ ਇਲਾਵਾ ਤੁਹਾਡਾ ਡਰਾਇਰ ਵਾਲਾ ਵੈਂਟ ਆ ਜਿਹੜਾ ਤੁਹਾਡੇ ਘਰ ਨੂੰ ਅੱਗ ਲੱਗਣ ਅਤੇ ਤੁਹਾਡੇ ਕੱਪੜੇ ਨੇ ਹਾਈਡਰੋ ਦੇ ਬਿੱਲ ਨੇ ਉਹ ਵੀ ਘੱਟ ਹੁੰਦੇ ਨੇ ਤੇ ਜਿੰਨੇ ਘਰ ਦੇ ਵੈਂਟ ਨੇ ਜਿੰਨੀਆਂ ਘਰ ਦੀਆਂ ਰਿਟਰਨਾਂ ਨੇ ਤੇ ਨਾਲ ਤੁਹਾਨੂੰ ਹਰਬਲ ਦਾ ਸੈਨੇਟਾਈਜ਼ ਕਰਕੇ ਦਵਾਂਗੇ
0: ਸਾਰਾ ਕੁਝ $150 ਦੇ ਵਿੱਚ
4: $150 ਦੇ ਵਿੱਚ
0: ਕਰਕੇ ਦਵਾਂਗੇ 3000 ਸਕੁਅਰ ਫੀਟ ਘਰ ਆ ਬ੍ਰਿੰਪਟਨ ਮਿਸਿਸਾਗਾ ਲਈ ਕਾਲ ਰਾਈਟ ਨਾਓ 905-330-9900 905-330-9900 ਚੜ੍ਹਦੀ ਕਲਾ ਮੰਡੇ ਹੁੰਦੀਆਂ ਨੇ ਮੁਲਾਕਾਤਾਂ ਧੰਨਵਾਦ
5: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 7

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA ਡੋਟ ਆਈ ਓ 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

0: viva kya the program hai punjabi rand vich sari hi sroten nu navri sidhu te punjabi laran di puri team vallon bahut hi pyar ate satkar bhari sat sri akal namaskar adav and very good good good good good morning sab nu kive ho ki hal chal ne ummeed hai ki tusi sab theek thaak ho enjoy kar rahe ho is badi hi khoobsurat saver nu saver de vich jud chuke ho tode naal ek var fir program punjabi laran laike and sab nu happy happy friday wah ਫਰਾਈਡੇ ਦੀ ਸਵੇਰ ਹੋਵੇ ਅਤੇ ਮੈਂ ਕਹਿੰਦਾ ਚਾਹ ਕਿਹਨੂੰ ਨਹੀਂ ਹੁੰਦਾ ਐਕਸਾਈਟਮੈਂਟ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਹੁੰਦਾ ਕਿ ਫਰਾਈਡੇ ਦੀ ਬੜੀ ਸੋਹਣੀ ਬੜੀ ਖੂਬਸੂਰਤ ਸਵੇਰ ਹੈ ਅਤੇ ਅੱਜ ਕੱਲ੍ਹ ਪਰਸੋਂ ਦਾ ਮੌਸਮ ਵੀ ਬੜਾ ਖੂਬਸੂਰਤ ਹੈ ਕੱਲ੍ਹ ਨੂੰ ਵੀ 20 ਤੱਕ ਪਰਸੋਂ ਵੀ 22 ਤੱਕ ਅਤੇ ਸੰਡੇ ਨੂੰ ਵੀ 22 ਡਿਗਰੀ ਤੱਕ ਟੈਂਪਰੇਚਰਸ ਪਹੁੰਚ ਜਾਣਗੇ ਸੋ ਪ੍ਰੋਗਰਾਮ ਪੰਜਾਬੀ ਦਰਾਂ ਦੇ ਵਿੱਚ ਸਵਾਗਤ ਹੈ ਅਤੇ ਇਸ ਵੀਕਐਂਡ ਦੇ ਬੜੀ ਖੂਬਸੂਰਤ ਜਿਹੇ ਮੌਸਮ ਨੂੰ ਖੂਬ ਇੰਜੋਏ ਕਰੋ ਹੈਵ ਅ ਗੁੱਡ ਟਾਈਮ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸ ਦਾ ਦਿਖਾਇਓ ਨਾ ਅਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ ਕਦੀ ਵੀ ਨਹੀਂ ਬਿਲਕੁਲ ਵੀ ਨਹੀਂ ਜਿਹੜਾ ਬੰਦਾ ਦਾਰੂ ਪੀ ਗੱਡੀ ਚਲਾ ਰਿਹਾ ਉਹਦਾ ਹੁਣ ਕੀ ਕਹੀਏ ਯਾਰ ਊਬਰ ਲਓ ਟੈਕਸੀ ਲਓ ਤੁਸੀਂ ਕਿਸੇ ਯਾਰ ਦੋਸਤ ਨੂੰ ਕਹਿ ਦਿਓ ਯਾਰ ਮੈਨੂੰ ਚੱਕ ਲੈ ਬਥੇਰੀਆਂ ਚੀਜ਼ਾਂ ਨਹੀਂ ਆ ਤੁਸੀਂ ਆਰਾਮ ਨਾਲ ਜਿੱਥੇ ਗਏ ਉੱਥੇ ਸੌਂ ਜਾਓ ਕੋਈ ਯਾਰ ਮੈਂ ਤਾਂ ਜਦੋਂ ਪੂਰਾ ਸੋਬਰ ਹੋ ਗਿਆ ਫਿਰ ਹੀ ਘਰੇ ਜਾਊਂਗਾ ਪੰਗੇ ਇਹ ਆਪਾਂ ਕਹਿੰਦੇ ਹਾਂ ਚਲੋ ਫਿਰ ਕੀ ਹੋ ਗਿਆ ਮੈਂ ਤਾਂ ਪੈਗੀ ਲਾਇਆ ਇੱਕ ਮੈਨੂੰ ਨਹੀਂ ਕੁਛ ਹੁੰਦਾ ਜਦੋਂ ਹੋਣਾ ਹੁੰਦਾ ਨਾ ਉਹਨੇ ਪੁੱਛ ਕੇ ਨਹੀਂ ਆਉਣਾ ਸੋ ਜਸਟ ਬੀ ਕੇਅਰਫੁਲ ਖਿਆਲ ਰੱਖੋ ਕੱਲ੍ਹ ਵੀ ਇੱਥੇ ਆਪਣੇ ਮਿਸਿਸਾਗਰ ਦੇ ਵਿੱਚ ਇੱਕ ਪੈਡੈਸਟ੍ਰੀਅਨ ਤੁਰਿਆ ਜਾ ਰਿਹਾ ਅਤੇ ਗੱਡੀ ਨੇ ਹਿੱਟ ਕਰ ਦਿੱਤਾ ਅਤੇ ਹੁਣ ਪੈਡੈਸਟ੍ਰੀਅਨ ਹੋਸਪਿਟਲ 'ਚ ਹੈ ਲਾਈਫ ਥਰੈਟਨਿੰਗ ਇੰਜਰੀਜ਼ ਦੇ ਨਾਲ ਸੋ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਆਪਾਂ ਯੂਨੋ ਟੇਕ ਕੇਅਰ ਨਹੀਂ ਕਰਦੇ ਸੋ ਜਸ ਬੀ ਕੇਅਰਫੁਲ ਠੀਕ ਹੈ ਥੋੜ੍ਹਾ ਖਿਆਲ ਲੋੜ ਤੋਂ ਵੱਧ ਰੱਖੋ ਚੰਗੇ ਰਹੋਗੇ ਸਰਵਪ੍ਰਤਮ ਜੀ ਸਾਡੇ ਨਾਲ ਨੇ ਸਰਵ ਜੀ ਵੈਲਕਮ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਨਵੀ ਅੱਜ ਮੈਂ ਇੱਕ ਸਿੰਪਲ ਜੀ ਗੱਲ ਆਪਣੇ ਲਿਸਨਰਸ ਨਾਲ ਕਰਨੀ ਚਾਹਾਂਗਾ ਸਿੰਪਲ ਇਨ ਅ ਵੇ ਕਿ ਆਲਮੋਸਟ 18 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈਗਾ ਔਰ ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਸੀਗਾ ਉਦੋਂ ਮੈਨੂੰ ਵੀ ਉਮੀਦ ਨਹੀਂ ਸੀਗੀ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ ਡਾਇਰੈਕਸ਼ਨ ਲੈਣਗੀਆਂ ਔਰ ਸਪੋਰਟ ਕਸਟਮਰਸ ਦੀ ਕਲਾਇੰਟਸ ਦੀ ਮਿਲੇਗੀ ਔਰ ਇੱਕ ਚੰਗਾ ਜਿਹੜਾ ਹੈਗਾ ਪੋਰਟਫੋਲੀਓ ਡਿਵੈਲਪ ਹੋਏਗਾ ਲੇਕਿਨ ਉਹਦੇ ਵਿੱਚ 50% ਰੋਲ ਕਲਾਇੰਟਸ ਦਾ ਹੈਗਾ ਕਿਉਂਕਿ ਉਹਨਾਂ ਦੀ ਕੌਨਫੀਡੈਂਸ ਉਹਨਾਂ ਦੀ ਕਮਿਟਮੈਂਟ ਉਹਨਾਂ ਦੀ ਕੰਸਿਸਟੈਂਸੀ ਤੇ ਡਿਸਿਪਲਨ ਤੇ ਮੇਰੀ ਅਪਰੋਚ ਪਲੈਨਿੰਗ ਤੇ ਪ੍ਰੋਸੈਸ ਜਿਹੜੀ ਹੈਗੀ ਹੈ ਉਹਨੇ ਰਿਜ਼ਲਟ ਜਿਹੜੇ ਹੈਗੇ ਨੇ ਅਚੀਵ ਕੀਤੇ ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀ ਜ਼ਿਆਦਾਤਰ ਜਿਹੜੇ ਕਲਾਇੰਟ ਸੀਗੇ ਉਹ ਫੈਮਿਲੀ ਕਲਾਸ ਸੀਗੇ ਸੋ ਆਈ ਹੈਵ ਪੀਪਲ ਹੂ ਬਿਲੋਂਗ ਟੂ ਐਚਵੈਕ ਇੰਡਸਟਰੀ ਬਿਲੋਂਗ ਟੂ ਐਸਟੀਮੇਟਰਸ ਹੈਗੇ ਨੇ ਜਿਹੜੇ ਇੱਕ ਸਪੈਸ਼ਲਾਈਜ਼ ਫੀਲਡ 'ਚ ਕੰਮ ਕਰ ਰਹੇ ਨੇ ਫਿਰ ਡਾਕਟਰਸ ਵੀ ਜੁੜੇ ਬਿਜ਼ਨਸਮੈਨ ਵੀ ਜੁੜੇ ਸੇਲਸ ਪ੍ਰੋਫੈਸ਼ਨਲ ਜੁੜੇ ਟੈਕਨੋਲੋਜੀ ਦੇ ਐਕਸਪਰਟ ਵੀ ਜੁੜੇ ਲੇਕਿਨ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਅਨਕੋਮਨ ਨੇ ਸੋ ਆਈ ਹੈਵ ਅ ਕਲਾਇੰਟ ਹੂ ਕੇਮ ਟੂ ਕੈਨੇਡਾ 1968 She has a considerable portfolio in real estate. I manage her close to, I think, $6.5 million. She is not firmly educated. But ek cheez maine to zarur sikhi hai ki kis tarah discipline te consistency de naal motivated ho ke tusi Canada de vich millions of dollar di apni net worth bana sakde ho. And I salute her for that. Main single mom to eh vi sikhiya ਕਿ ਕਿਸ ਤਰ੍ਹਾਂ ਦੇ ਨਾਲ ਕਿ ਜੀਵਨ ਦੇ ਵਿੱਚ ਆਈਆਂ ਹੋਈਆਂ ਪ੍ਰੋਬਲਮਸ ਉਹਦੇ ਚੋਂ ਨਿਕਲ ਕੇ ਤੁਸੀਂ ਸਟਿਲ ਮੋਟੀਵੇਟਡ ਰਹਿ ਸਕਦੇ ਹੋ ਤੇ ਆਪਣੇ ਬੱਚਿਆਂ ਦੇ ਲਈ ਆਪਣੇ ਲਈ ਇੱਕ ਚੰਗਾ ਫਾਈਨੈਂਸ਼ੀਅਲ ਭਵਿੱਖ ਜਿਹੜਾ ਹੈਗਾ ਉਹ ਸਿਰਜ ਸਕਦੇ ਹੋ ਮੈਂ ਉਹ ਜਰਨੀ ਦੇਖੀ ਹੈ ਮੈਂ ਜਰਨੀ ਦਾ ਪਾਰਟ ਰਿਹਾ ਹੈਗਾ ਮੈਂ ਹਮੇਸ਼ਾ ਮੋਟੀਵੇਟਡ ਰਹਿੰਦਾ ਆਪਣੇ ਲਿਸਨਰਸ ਵੀ ਆਉਂਦੇ ਨੇ ਉਹਦਾ ਇੱਕੋ ਹੀ ਕਾਰਨ ਹੈਗਾ ਕਿ ਜਿਹੜੇ ਵੀ ਕਸਟਮਰ ਜਾਂ ਕਲਾਇੰਟ ਜੁੜੇ ਹੋਏ ਨੇ ਉਹਨਾਂ ਨੇ ਇੰਨੀ ਕੁ ਜ਼ਿਆਦਾ ਮੈਨੂੰ I would say ਉਹਨਾਂ ਦੀ ਮੋਟੀਵੇਸ਼ਨ ਨਾਲ ਕਿ ਕਦੇ ਕਦੇ ਮੈਨੂੰ ਲੱਗਦਾ ਹੈਗਾ ਕਿ ਮੈਨੂੰ ਕਿਸੇ ਕਿਤਾਬ ਨੂੰ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਪਈ ਸੋ ਅੱਜ ਦਾ ਮੈਸੇਜ ਇਹੀ ਹੈ ਕਿ ਕੁਛ ਵੀ ਮੈਜੀਕਲੀ ਨਹੀਂ ਹੋਣਾ ਤੇ ਕੁਛ ਵੀ ਬਿਨਾਂ ਐਜੂਕੇਟ ਹੋਏ ਵੀ ਨਹੀਂ ਹੋਣਾ ਕਿਉਂਕਿ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਤਿੰਨ ਚੀਜ਼ਾਂ ਲੋਕਾਂ ਨੂੰ ਆਮ ਤੌਰ ਤੇ ਤੰਗ ਕਰਦੀਆਂ ਪਹਿਲੀ ਗੱਲ ਕਿ ਉਹਨਾਂ ਦਾ ਬਿਲੀਫ ਸਿਸਟਮ ਹੀ ਨਹੀਂ ਬਣ ਪਾਉਂਦਾ ਕਿ ਕੀ ਇਹ ਸਾਡੇ ਲਈ ਠੀਕ ਹੈ ਜਾਂ ਅਸੀਂ ਇਹਦੇ ਲਈ ਠੀਕ ਹੈ ਦੂਸਰੀ ਚੀਜ਼ ਉਹ ਇਹ ਸਮਝਦੇ ਹੈਗੇ ਆ ਕਿ ਅੱਜ ਇਹ ਟਾਈਮ ਸਾਡੇ ਲਈ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਆਈ ਥਿੰਕ ਬੈਟਰ ਬਿਲਕੁਲ ਕਰਨ ਵਾਲੀਆਂ ਹੈਗੀਆਂ। ਤੀਸਰੀ ਚੀਜ਼, ਜਦੋਂ ਉਹ ਟਾਈਮ ਤੇ ਆਪਣੀ ਸਿਚੁਏਸ਼ਨ ਦੀ ਮਰਿਆਦਾ ਦੀ ਰਿਸਪੈਕਟ ਨਹੀਂ ਕਰਦੇ ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ ਆ। ਕਿਉਂ? ਟਾਈਮ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ, ਮਨੀ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਕਿਉਂ? ਕਿਉਂਕਿ ਪੈਸੇ ਦੀ ਗਰੋਥ ਦੇ ਵਿੱਚ ਟਾਈਮ ਮੈਨੇਜਮੈਂਟ ਦਾ ਬਹੁਤ ਵੱਡਾ ਰੋਲ ਹੈ। ਬਿਕੋਜ਼ ਵੀ ਡੂ ਨਾਟ ਹੈਵ ਟਨਸ ਆਫ ਮਨੀ ਵੇਅਰ ਵੀ ਕੈਨ ਸਬਸਟੀਚਿਊਟ ਟਾਈਮ ਵਿਦ ਆਰ ਓਪਰਚੁਨਿਟੀ ਪ੍ਰੀਮੀਅਮ ਜਿਹੜੇ ਅਸੀਂ ਬਿਲਡ ਕਰ ਸਕਦੇ ਹੈਗੇ ਇਨ ਦਾ ਮਾਰਕੀਟ। ਸੋ ਇਸ ਕਰਕੇ ਐਜੂਕੇਟ ਹੋਵੋ, ਡਿਸਿਪਲਿਨ ਹੋਵੋ ਔਰ ਸਮਝੋ ਕਿ ਵਾਈ ਵੀ ਨੀਡ ਟੂ ਬੀ ਫਾਈਨੈਂਸ਼ਲੀ ਮੋਰ ਪ੍ਰੂਡੈਂਟ ਇਨ ਕੈਨੇਡਾ। ਕਿਉਂਕਿ ਕੈਨੇਡਾ ਜਿਹੜਾ ਹੈਗਾ ਹੈ ਇਹਦੇ ਵਿੱਚ ਫਾਈਨੈਂਸ਼ੀਅਲ ਰਿਟਾਇਰਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਵੀ ਨੀਡ ਮਨੀ ਟੂ ਲਿਵ ਟੂਡੇ, ਵੀ ਨੀਡ ਮਨੀ ਟੂ ਲਿਵ ਟੁਮੋਰੋ। ਇਫ ਟੂਡੇ ਇਜ਼ ਨਾਟ ਗੁੱਡ, ਹਾਊ ਕੈਨ ਟੁਮੋਰੋ ਬੀ ਬੈਟਰ? 416-833-85-33 ਇਜ਼ ਦਾ ਨੰਬਰ ਟੂ ਰੀਚ ਮੀ। ਜੀ ਨਵੀਂ,
0: ਨੰਬਰ ਇੱਕ ਹੈ 416-833-85-33 ਤੇ ਤੁਸੀਂ ਸੌਰਭ ਜੀ ਨੂੰ ਕਾਲ ਕਰੋ। ਸਰਬ ਜੀ, ਕਿੰਨੇ ਕੁ ਤੁਹਾਡੇ ਕਲਾਇੰਟਸ ਨੇ ਆਉਂਦੇ ਆ ਤੇ ਉਹਨਾਂ ਕੋਲ ਕੋਈ ਵੀ ਸੇਵਿੰਗਸ, ਕੋਈ ਵੀ ਇਨਵੈਸਟਮੈਂਟ ਅਕਾਊਂਟਸ ਹੁੰਦੇ ਨੇ?
1: ਨਹੀਂ, ਜ਼ਿਆਦਾਤਰ ਹੁਣ ਜਿਹੜੇ ਹੈਗੇ ਨੇ ਕੋਈ ਵੀ ਇਨਵੈਸਟਮੈਂਟ ਅਕਾਊਂਟਸ ਨਹੀਂ ਹੁੰਦੇ ਹੁਣ ਮੇਰੇ ਕੋਲ। ਉਹ ਉਹ ਉਹਨਾਂ ਲੋਕਾਂ ਦੀ ਕਾਫੀ ਕਮੀ ਹੈ। ਭਾਵ ਸ਼ੁਰੂ ਸ਼ੁਰੂ ਦੇ ਵਿੱਚ ਬਹੁਤ ਆ ਰਹੇ ਸੀਗੇ, ਅਕਸਰ ਮੈਂ ਕਹਾਂਗਾ ਮੋਰ ਦੈਨ 50%। ਉਹ ਕਹਿੰਦੇ ਸੀ ਕਿ ਭਾਜੀ ਸਾਨੂੰ ਪਤਾ ਨਹੀਂ ਹੈਗਾ ਔਰ ਸਾਨੂੰ ਡਰ ਲੱਗਦਾ ਹੈਗਾ ਕਿਉਂਕਿ ਮਾਰਕੀਟ ਦੇ ਵਿੱਚ ਜ਼ਿਆਦਾਤਰ ਨਿਊਜ਼ ਨੈਗੇਟਿਵ ਹੀ ਰਹਿੰਦੀਆਂ ਨੇ। ਇਹ ਵੀ ਟਾਈਮ ਸੀ ਜਦੋਂ ਰਿਸੈਸ਼ਨ ਆਉਣ ਵਾਲਾ ਸੀਗਾ 2008-07 ਦਾ। ਸੋ ਇਸ ਕਰਕੇ ਖਾਸ ਕਰਕੇ ਹੁਣ ਜਿਹੜੇ ਨੇ ਜਿਹੜੇ ਕਲਾਇੰਟਸ ਆ ਰਹੇ ਨੇ ਉਹ ਜ਼ਿਆਦਾਤਰ ਰੈਫਰਲਸ ਦੇ ਨਾਲ ਆ ਰਹੇ ਨੇ। ਉਹ ਕਲਾਇੰਟ ਜਿਹੜੇ ਹੈਗੇ ਨੇ ਆਲਰੇਡੀ ਉਹਨਾਂ ਕਲਾਇੰਟਸ ਦੇ ਰੈਫਰੈਂਸ ਨਾਲ ਆਉਂਦੇ ਜਿਹੜੇ ਹਾਈਲੀ ਸੈਟਿਸਫਾਈਡ ਨੇ। ਸੋ ਇਸ ਕਰਕੇ ਆਈ ਵੁੱਡ ਸੇ ਅੱਜ ਦੀ ਡੇਟ ਦੇ ਵਿੱਚ ਲੈਸ ਦੈਨ 10%, ਬਟ 15 ਈਅਰਸ ਅਗੋ ਮੋਰ ਦੈਨ 60%। ਸੋ ਇਸ ਕਰਕੇ ਆਈ ਸੀ ਦਾ ਟ੍ਰੈਂਡ ਚੇਂਜਿੰਗ। ਇਹਦੇ ਵਿੱਚ ਇਹ ਵੀ ਗੱਲ ਹੈ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਕੋਲ ਪਹਿਲਾਂ ਵੀ ਪੈਸੇ ਨਹੀਂ ਸੀ। ਇਹੀ ਪੁਆਇੰਟ ਇੱਥੇ ਮੈਂ ਰੱਖਣਾ ਚਾਹੁੰਦਾ, ਉਹਨਾਂ ਦੇ ਕੋਲ ਪੈਸੇ ਪਹਿਲਾਂ ਵੀ ਸੀਗੇ ਲੇਕਿਨ ਉਹਨਾਂ ਦੇ ਕੋਲ ਇੱਕ ਐਜੂਕੇਸ਼ਨ ਤੇ ਇੱਕ ਕੌਨਫੀਡੈਂਸ ਨਹੀਂ ਸੀਗਾ। ਉਹਨਾਂ ਨੂੰ ਲੱਗਦਾ ਸੀਗਾ ਕਿ ਪੈਸੇ ਬਣਾਉਣ ਦਾ ਸੁਗਮ ਤਰੀਕਾ ਜਿਹੜਾ ਹੈਗਾ ਉਹ ਕੈਪੀਟਲ ਇਨਵੈਸਟਮੈਂਟ ਹੀ ਹੈਗਾ, ਲਿਕੁਇਡ ਇਨਵੈਸਟਮੈਂਟ ਜਾਂ ਸ਼ੇਅਰ ਮਾਰਕੀਟ ਸਾਡੇ ਬਸ ਦੀ ਗੱਲ ਨਹੀਂ ਹੈ, ਇਹ ਸਾਡੇ ਬਸ ਤੋਂ ਬਾਹਰ ਦੀ ਗੱਲ ਹੈਗੀ ਹੈ। ਉਹ ਉਹਨਾਂ ਨੂੰ ਇੱਕ ਡਿਫਰੈਂਟ ਐਂਗਲ ਦੇ ਨਾਲ ਲੈ ਰਹੇ ਸੀਗੇ। ਲੇਕਿਨ ਜਦੋਂ ਬੈਠਦੇ ਹਾਂ ਗੱਲਬਾਤ ਕਰਦੇ ਹਾਂ, ਤੁਸੀਂ ਮੰਨਣਾ ਨਹੀਂ ਨਵੀ, ਜਿਹੜੇ ਜਿਹਨਾਂ ਬੱਚਿਆਂ ਦੇ ਮੈਂ TFSs ਖੁੱਲੇ ਸੀ 10-15 ਸਾਲ ਪਹਿਲਾਂ, ਦੇ ਲਵ ਮੀ ਮੋਰ ਦੈਨ ਦੇਅਰ ਪੇਰੈਂਟਸ ਕਿਉਂਕਿ ਅੱਜ ਉਹਨਾਂ ਦੇ ਕੋਲ ਇੰਨੇ ਪੈਸੇ ਹੈਗੇ ਹੈ।
0: ਸਹੀ ਗੱਲ ਹੈ।
1: ਔਰ ਉਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਤੇ ਮੈਂ ਉਹਨਾਂ ਦਾ ਨਹੀਂ ਛੱਡਿਆ ਤੇ ਅਲਟੀਮੇਟਲੀ ਦੇ ਬ੍ਰਿੰਗ ਮੋਰ ਯੰਗ ਕਲਾਇੰਟਸ। ਔਰ ਇੱਕ ਚੀਜ਼ ਹੋਰ, ਮੈਂ 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਕੋਸ਼ਿਸ਼ ਕਿ ਜੇ ਮੇਰੇ ਹੁਣ ਮਿਡਲ ਏਜ ਵਾਲੇ ਕਲਾਇੰਟਸ ਨੇ ਉਹਨਾਂ ਦੇ ਬੱਚਿਆਂ ਦੇ ਨਾਲ ਮੈਂ ਨਹੀਂ ਜੁੜ ਪਾਇਆ ਤੇ ਆਈ ਥਿੰਕ ਮੇਰੀ ਪ੍ਰੈਕਟਿਸ ਵੀ ਅਧੂਰੀ ਹੈ ਤੇ ਮੇਰਾ ਅਚੀਵਮੈਂਟ ਵੀ ਅਧੂਰਾ ਹੈ। ਸੋ ਮਾਈ ਮੇਨ ਫੋਕਸ ਇਜ਼ ਨਾਓ ਹਾਊ ਟੂ ਗੈਟ ਅਲੋਂਗ ਵਿਦ ਦ ਯੰਗ ਆਡੀਅੰਸ, ਜੈਨ ਜ਼ੀ ਜਿਹੜੇ ਹੈਗੇ ਨੇ, ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦੀ ਜਿਹੜੀ ਗੁੜਤੀ ਹੈ, ਇਸ ਗੱਲ ਦਾ ਜਿਹੜੀ ਆਦਤ ਹੈਗੀ ਹੈ, ਉਹ ਯੰਗ ਏਜ ਦੇ ਵਿੱਚ ਪਾ ਦਿੱਤੀ ਜਾਵੇ। ਔਰ ਤੁਸੀਂ ਜਾਣਦੇ ਹੋ ਯੰਗ ਏਜ ਇਜ਼ ਨਾਟ ਦ ਏਜ ਆਫ ਸੇਵਿੰਗ ਐਂਡ ਇਨਵੈਸਟਿੰਗ।
0: ਬਿਲਕੁਲ। ਸੋ ਸੌਰਭ ਜੀ ਦਾ ਨੰਬਰ ਹੈ 416-833-85-33। ਥੈਂਕ ਯੂ ਸਰ, ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਓਕੇ, ਸੋ ਅੱਜ ਗੱਲਬਾਤ ਵੀ ਥੋੜ੍ਹਾ ਕਰਨੀ ਹੈ। ਇੱਕ ਹੁਣੇ ਹੁਣੇ ਮੈਨੂੰ ਸਾਡੇ ਵੀਰ ਹੋਣਾ ਦਾ ਮੈਸੇਜ ਆਇਆ, ਪ੍ਰਸ਼ਾਂਤ, PNJ ਰੈਨੋਵੇਸ਼ਨ। ਯਾਰ ਇੰਨੇ ਵਧੀਆ ਇਨਸਾਨ ਨੇ, ਮੈਂ ਵੀਰ ਹੋਣਾ ਨਾਲ ਬਹੁਤ ਵਾਰ ਗੱਲਬਾਤ ਕੀਤੀ ਅਤੇ ਇਹਨਾਂ ਦੀ ਕੁਝ ਹੈਲਪ ਵੀ ਲਈ ਅਤੇ ਵੈਰੀ ਹੰਬਲ, ਬਹੁਤ ਡਾਊਨ ਟੂ ਅਰਥ, ਵੈਰੀ ਪ੍ਰੋਫੈਸ਼ਨਲ ਅਤੇ ਬਹੁਤ ਮਿਲਣਸਾਰ। ਸੋ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਨਾ, A to Z, ਬੇਸਮੈਂਟ ਤਿਆਰ ਕਰਵਾਉਣੀ ਹੈ ਲੀਗਲ, ਵਾਸ਼ਰੂਮ ਦੀ ਰੈਨੋਵੇਸ਼ਨ ਹੈ, ਫਲੋਰਿੰਗ, ਟਾਈਲਿੰਗ, ਫਰੇਮਿੰਗ, ਕੋਈ ਵੀ A to Z ਕੰਮ ਹੋਵੇ ਤਾਂ PNJ ਰੈਨੋਵੇਸ਼ਨ ਨੂੰ ਮੈਂ ਹਾਈਲੀ ਰੈਕਮੈਂਡ ਕਰਦਾ। 437-318-0400 ਫੁੱਲੀ ਇੰਸ਼ੋਰਡ ਕੰਪਨੀ, ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਆ। 4373180400. ਤੇ ਮੇਰੇ ਨਾਲ ਮਨਜੀਤ ਵੀ ਜੁੜਿਆ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4500 ਦੀ ਵੈਲਿਊ ਦਾ 3 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $1599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਕਿਚਨ ਏਡ ਬ੍ਰਾਂਡ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15000 ਦੀ ਵੈਲਿਊ ਦਾ ਕਿਚਨ ਏਡ ਬ੍ਰਾਂਡ ਦਾ ਬੰਡਲ ਹੈ ਜਿਹੜਾ ਕਿ ਸਿਰਫ $89.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ
0: ਜੀ। ਥੈਂਕ ਯੂ ਮਨਜੀਤ। ਨੰਬਰ ਹੈ 905-450-0054 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ 905-450-0054। ਓਕੇ ਦੇਖੋ, ਆਪਾਂ ਵਿਆਹ ਕਰਾਉਂਦੇ ਹਾਂ ਤੇ ਕਰਾਉਂਦੇ ਹਾਂ ਕਿਉਂਕਿ ਆਪਾਂ ਨੂੰ ਹੁੰਦਾ ਯਾਰ ਕਿ ਜਿਹਦੇ ਨਾਲ ਮੈਂ ਵਿਆਹ ਕਰਾ ਰਿਹਾ, ਕੋਈ ਵੀ ਫੈਸਲਾ ਕੋਈ ਵੀ ਡਿਸੀਜਨ ਹੈ ਉਹ ਅਸੀਂ ਇਕੱਠਿਆਂ ਨੇ ਯੂਨੋ ਡਿਸੀਜਨ ਬਣਾਉਣੀ ਹੈ। ਇਹ ਨਹੀਂ ਕਿ ਵਾਈਫ ਜੋ ਮਰਜ਼ੀ ਕਰੀ ਜਾਵੇ, ਹਸਬੈਂਡ ਜੋ ਮਰਜ਼ੀ ਕਰੀ ਜਾਵੇ, ਆਪਸ ਵਿੱਚ ਕੋਈ ਤਾਲਮੇਲ ਹੀ ਨਾ ਹੋਵੇ। ਇੱਕ ਕਪਲ ਹੈ ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਵੀ ਮੀਨੋ ਚਲੋ ਨੈਚੁਰਲੀ ਨਹੀਂ ਨੈਚੁਰਲੀ ਨਹੀਂ ਬਟ ਬਹੁਤ ਆਮ ਹੋ ਗਿਆ, ਮੇ ਬੀ ਤੁਸੀਂ ਸੁਣਿਆ ਹੋ ਜਾਂ ਨਹੀਂ, ਬੜੀਆਂ ਇਨਹੈਂਸਮੈਂਟਸ ਖਾਸ ਤੌਰ 'ਤੇ ਸਾਡੀਆਂ ਲੇਡੀਜ਼ ਕਰਦੀਆਂ ਨੇ। ਉਹਨਾਂ ਨੂੰ ਆਪਣੇ ਨੋਜ਼ ਦਾ ਸ਼ੇਪ ਨਹੀਂ ਵਧੀਆ, ਉਹ ਚੇਂਜ ਕਰਾ ਲਿਆ। ਉਹਨਾਂ ਨੂੰ ਆਪਣੇ ਬੁੱਲਾਂ ਦਾ ਸਾਈਜ਼ ਨਹੀਂ ਠੀਕ ਲੱਗਦਾ, ਉਹ ਬਦਲ ਲਿਆ। ਉਹਨਾਂ ਨੂੰ ਆਪਣੇ ਕੰਨਾਂ ਦਾ ਸ਼ੇਪ ਨਹੀਂ ਠੀਕ, ਉਹਨੂੰ ਚੇਂਜ ਕਰ ਲਿਆ। ਅਤੇ ਚਲੋ ਹੋਰ ਵੀ ਸਰੀਰ ਦੇ ਬਾਡੀ ਪਾਰਟਸ ਨੇ, ਉਹਨਾਂ ਨੂੰ ਵੀ ਇਨਹੈਂਸ ਕੀਤਾ ਜਾ ਸਕਦਾ ਅਤੇ ਕੀਤਾ ਜਾਂਦਾ। ਸੋ ਇੱਕ ਕੁੜੀ ਹੈ, ਉਹਦਾ ਵਿਆਹ ਹੋਇਆ ਮੁੰਡੇ ਨਾਲ, ਅਤੇ ਉਹਨੇ ਆਪਦੇ ਹਸਬੈਂਡ ਨੂੰ ਕਿਹਾ ਕਿ ਮੈਂ ਨਾ ਵੀ ਕੁਝ ਕੁ ਚੱਲ ਵੀ ਇਨਹੈਂਸਮੈਂਟਸ ਜਾਂ ਚੇਂਜਿਸ ਆਪਣੇ ਆਪ ਦੇ ਵਿੱਚ ਕਰ ਰਹੀ ਹਾਂ। ਅਤੇ ਉਹ ਕਹਿੰਦਾ ਕਿ ਨਹੀਂ ਬਈ, ਮੈਂ ਤਾਂ ਤੇਰੇ ਨਾਲ ਵਿਆਹ ਕਰਾਇਆ ਕਿਉਂਕਿ ਜਿਵੇਂ ਦੀ ਤੂੰ ਹੈਗੀ ਆ ਮੈਨੂੰ ਉਹ ਚੀਜ਼ ਪਸੰਦ ਹੈ। ਅਤੇ ਉਹ ਕਹਿੰਦੀ ਕਿ ਨਹੀਂ ਯਾਰ ਵੀ ਮੈਂ ਤਾਂ ਹੁਣ ਕਰਾਉਣਾ ਹੀ ਹਾਂ, ਵੀ ਮੇਰਾ ਫੈਸਲਾ ਮੇਰੀ ਬਾਡੀ ਹੈ। ਉਹ ਕਹਿੰਦਾ ਤੇਰੀ ਬਾਡੀ ਨਹੀਂ, ਹੁਣ ਜੇ ਆਪਾਂ ਇਕੱਠਿਆਂ ਨੇ ਦੇਖ ਜ਼ਿੰਦਗੀ ਬਤੀਤ ਕਰਨੀ ਹੈ, ਤੂੰ ਐਂ ਨਹੀਂ ਕਹਿ ਸਕਦੀ ਕਿ ਮੇਰਾ ਜਾਂ ਤੇਰਾ ਜਾਂ ਯੂਨੋ ਜੋ ਵੀ ਹੈ। ਹੁਣ ਕੁੜੀ ਕਹਿ ਰਹੀ ਹੈ ਕਿ ਨਹੀਂ ਵੀ ਮੈਂ ਤਾਂ ਕਰਨਾ ਹੀ ਕਰਨਾ। ਮੁੰਡੇ ਨੇ ਉਹਨੂੰ ਇੱਕ ਅਲਟੀਮੇਟਮ ਦਿੱਤਾ ਕਿ ਜੇ ਤੂੰ ਇੱਦਾਂ ਕਰੇਂਗੀ ਤਾਂ ਆਈ ਐਮ ਸੋਰੀ, ਮੈਂ ਨਹੀਂ ਸਹਿਮਤ ਅਤੇ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ। ਕੁੜੀ ਬਹੁਤ ਅਪਸੈਟ, ਕਹਿੰਦੀ ਤੂੰ ਕਿੱਦਾਂ ਦਾ ਇਨਸਾਨ ਹੈ, ਕਿੰਨਾ ਸ਼ੈਲੋ ਹੈ, ਕਿੰਨਾ ਤੂੰ ਡਿਸਰਿਸਪੈਕਟਫੁੱਲ ਹੈ, ਤੈਨੂੰ ਮੇਰੀ ਕੋਈ ਕਦਰ ਨਹੀਂ, ਤੈਨੂੰ ਇਹ ਲੱਗਦਾ ਕਿ ਤੂੰ ਮੈਨੂੰ ਓਨ ਕਰਦਾ, ਇਹ ਵੋ, ਚਲੋ ਹਜ਼ਾਰ ਚੀਜ਼ਾਂ ਹੁੰਦੀਆਂ। ਉਹ ਕਹਿੰਦਾ ਜੇ ਤਾਂ ਤੂੰ ਮੈਨੂੰ ਵਿਆਹ ਤੋਂ ਪਹਿਲਾਂ ਦੱਸ ਦਿੰਦੀ ਕਿ ਦੇਖ ਮੈਨੂੰ ਨਾ ਮੇਰੇ ਇਹ ਇਹ ਬਾਡੀ ਪਾਰਟ ਨਹੀਂ ਠੀਕ ਲੱਗਦੇ, ਮੈਂ ਇਹਨਾਂ ਨੂੰ ਚੇਂਜ ਕਰਨਾ, ਫਿਰ ਤਾਂ ਕਹਿੰਦਾ ਠੀਕ ਹੈ ਮੈਂ ਮੰਨ ਲੈਂਦਾ, ਮੈਂ ਉਦੋਂ ਹਾਂ ਜਾਂ ਨਾ ਤੈਨੂੰ ਕਹਿ ਦਿੰਦਾ ਜੇ ਮੈਨੂੰ ਪਤਾ ਹੁੰਦਾ। ਹੁਣ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ, ਵਿਆਹ ਵੀ ਹੋ ਗਿਆ, ਜ਼ਿੰਦਗੀ ਹੁਣ ਆਪਾਂ ਫੈਸਲਾ ਵੀ ਲੈ ਲਿਆ ਇਕੱਠਿਆਂ ਨੇ ਕੱਟਣੀ ਹੈ, ਵਿਆਹ ਨੂੰ 2-3 ਸਾਲ ਵੀ ਹੋ ਗਏ, ਹੁਣ ਤੂੰ ਮੈਨੂੰ ਇਹ ਚੀਜ਼ ਦੱਸ ਰਹੀ ਹਾਂ। ਉਹ ਕਹਿੰਦੇ ਕਿ ਮੇਰੀ ਬਾਡੀ ਯਾਰ, ਮੈਂ ਤੈਨੂੰ ਕਿਉਂ ਦੱਸਾਂ ਮੈਂ ਇਹਦੇ ਨਾਲ ਕੀ ਕਰਨਾ, ਤੂੰ ਮੇਰੇ ਨਾਲ ਵਿਆਹ ਕਰਾਇਆ ਬਿਕਾਜ਼ ਯੂ ਲਾਈਕ ਮੀ, ਆਪਣੀ ਬਣਦੀ ਹੈ ਆਪਣੀ ਆਪਣੇ ਸੁਭਾਅ ਯੂ ਨੋ ਮਿਲਦੇ ਆ ਜੋ ਵੀ ਹੈ। ਸੋ ਡੂ ਯੂ ਥਿੰਕ ਵੀ ਇੱਕ ਹਸਬੈਂਡ ਕੋਲ ਰਾਈਟ ਹੈ ਵੀ ਉਹ ਆਪਣੀ ਵਾਈਫ ਨੂੰ ਇੰਜ ਅਲਟੀਮੇਟਮ ਦੇਵੇ ਵੀ ਜੇ ਤਾਂ ਤੂੰ ਕੋਈ ਸਰਜਰੀਆਂ ਕੋਈ ਐਸੀਆਂ ਚੀਜ਼ਾਂ ਕਰਨੀਆਂ ਨੇ ਤਾਂ ਸੌਰੀ ਬਈ ਮੈਂ ਨਹੀਂ ਤੇਰੇ ਨਾਲ ਰਹਿ ਸਕਦਾ। ਡਜ਼ ਹੀ ਹੈਵ ਅ ਰਾਈਟ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ। ਕੀ ਕਹਿੰਦੇ ਹੋ ਤੁਸੀਂ, ਆ ਜਾਓ ਕਰੀਏ ਗੱਲਾਂ ਬਾਤਾਂ। ਅਤੇ ਬੜੇ ਕਹਿੰਦੇ ਹੋਣਗੇ ਨਾ ਵੀ ਯਾਰ ਕੌਣ ਇੱਦਾਂ ਦੀਆਂ ਚੀਜ਼ਾਂ ਕਰਦਾ, ਬਥੇਰੀ ਦੁਨੀਆ ਕਰਦੀ ਹੈ ਬਈ ਤੁਹਾਨੂੰ ਨਹੀਂ ਪਤਾ। ਸੋ ਕੁਝ ਕਾਲਸ ਲੈਂਦੇ ਹਾਂ। 2989 ਹੈਲੋ
3: ਹੈਲੋ
0: ਹੈਲੋ ਜੀ
3: ਹੈਲੋ ਵੀਰ, ਕੀ ਹਾਲ
0: ਆ? ਵਧੀਆ ਜੀ, ਕਿਵੇਂ ਹੋ? ਜ਼ਰੂਰੀ ਥੋੜਾ ਵੀ ਕਿਸੇ ਨੂੰ ਇੰਪ੍ਰੈਸ ਹੀ ਕਰਨਾ, ਉਹਨੇ ਆਪਣੇ ਆਪ ਨੂੰ ਇੰਪ੍ਰੈਸ ਕਰਨਾ ਹੋਊਗਾ।
3: ਨਹੀਂ ਜ਼ਰੂਰੀ ਨਹੀਂ ਹੈਗਾ ਆਪਣੇ ਆਪ ਨੂੰ ਇੰਪ੍ਰੈਸ ਨਹੀਂ, ਜੋ ਗੋਲਡ ਗਿਫਟ ਮਿਲਿਆ ਉਹਦੇ ਤੇ ਇੰਪ੍ਰੈਸ ਨਹੀਂ ਹੈਗੇ। ਇਹ ਤਾਂ ਜਿਹੜੀ ਸ਼ਕਲ ਸੂਰਤ ਦਿੱਤੀ ਹੈ ਵਾਹਿਗੁਰੂ ਨੇ ਦਿੱਤੀ ਆਪਾਂ ਨੂੰ, ਤੇ ਆਪਾਂ ਇਹਦੇ ਨਾਲ ਛੇੜਛਾੜ ਤੇ ਕਰਨੀ ਨਹੀਂ ਚਾਹੀਦੀ।
0: ਅੱਛਾ,
3: ਜਦੋਂ ਜਦ ਤਾਂ ਮਤਲਬ ਕਹਿਣ ਦਾ ਟੈਟੂ ਵੀ ਬਣਾਉਂਦੇ ਆ, ਮੈਂ ਵੀ ਇਹ ਲਾਈਕ ਹੀ ਨਹੀਂ ਕਰਦਾ ਵੀ ਇਹ ਟੈਟੂ ਕਾਹਦੇ ਵਾਸਤੇ ਬਣਾਉਣੇ।
0: ਅੱਛਾ,
3: ਹਾਂਜੀ
0: ਨਹੀਂ, ਪਰ ਇੱਕ ਹਸਬੈਂਡ ਕੋਲ ਹੱਕ ਹੈ ਆਪਣੀ ਘਰ ਵਾਲੀ ਨੂੰ ਕਵੇ ਵੀ ਤੂੰ ਨਹੀਂ ਕਰਾ ਸਕਦੀ ਹੈ।
3: ਨਹੀਂ ਫੋਰਸਫੁਲੀ ਨਹੀਂ ਕਹਿ ਸਕਦਾ, ਉਹਨੂੰ ਪਿਆਰ ਨਾਲ ਕਵੇ ਵੀ ਇਸ ਓਕੇ ਆ ਕੀ ਆਪਾਂ ਨੂੰ ਕੀ ਚਾਹੀਦਾ, ਜੋ ਵਾਹਿਗੁਰੂ ਨੇ ਦਿੱਤਾ ਠੀਕ ਆ।
0: ਹਾਂ
3: ਫੋਰਸਫੁਲੀ ਨਹੀਂ
0: ਨਹੀਂ, ਪਰ ਜੇ ਉਹ ਕਹਿ ਰਹੀ ਹੈ ਕਿ ਮੈਂ ਤਾਂ ਵੀ ਕਰਾਉਣਾ ਹੀ ਆ, ਫਿਰ ਚਲੋ ਨਹੀਂ, ਪਰ ਦੇਖੋ ਤੁਸੀਂ ਇੰਨੀ ਕੁ ਗੱਲ ਖਾਤਰ ਕਿਸ ਨੂੰ ਕਹਿ ਰਹੇ ਹੋ ਕਿ ਮੈਂ ਤਾਂ ਤੇਰੇ ਨਾਲ ਰਹਿਣਾ ਹੀ ਨਹੀਂ, ਕਿੰਨੀ ਕੁ ਸਿਆਣਾ ਪਏ ਇਹਦੇ ਵਿੱਚ। ਜੇ ਉਹਨੂੰ ਕਰ ਰਹੀ ਆ ਤਾਂ ਵਟਸ ਦਾ ਬਿਗ ਡੀਲ, ਉਹਨੂੰ ਕਿਹਾ ਕੋਈ ਨਾ ਤੂੰ ਖੁਸ਼ ਰਹਿ ਜੋ ਮਰਜ਼ੀ ਕਰ। ਸੋ ਖੈਰ, ਨੰਬਰ ਹੈ ਆਪਣਾ 905-673-3337, 905-673-3337 ਨੰਬਰ ਹੈ ਆਪਣਾ 905-673-3337। ਸੁੱਖ ਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਅੱਜ ਸ਼ਾਮ ਨੂੰ 6 ਵਜੇ ਡੇਰੀ ਟੋਮਕਿਨ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਦਾ ਨਾਲ ਲਾਈਵ ਔਨ ਲੋਕੇਸ਼ਨ। ਸੁੱਖ ਜੀ ਵੈਲਕਮ,
4: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਅੱਜ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਉੱਪਰ ਪਹੁੰਚਣਗੇ, ਭਾਰੀ ਡਾਲਰਾਂ ਦੀ ਤੁਸੀਂ ਸੇਵਿੰਗ ਕਰੋਗੇ, ਤੇ ਹਰੇਕ ਪਰਚੇਜ਼ ਦੇ ਨਾਲ ਜਿਹੜਾ ਤੁਹਾਨੂੰ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾਣਾ ਇਸ ਵੀਕਐਂਡ ਦੇ ਉੱਪਰ। ਸੋ ਨਾਲ ਦੀ ਨਾਲ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਆਪਣੇ ਘਰ ਹਾਈ ਐਂਡ ਫਰਨੀਚਰ ਲੈ ਕੇ ਜਾਣਾ, ਜਿਵੇਂ ਕਿ ਬਰਸਾਚੇ ਵਾਲੇ ਬਹੁਤ ਸਾਰੇ ਹਾਈ ਐਂਡ ਹਾਈਡ੍ਰੋਲਿਕ ਬੈਡਰੂਮ ਸੈੱਟ ਸਾਡੇ ਕੋਲ ਇਸ ਵੀਕਐਂਡ ਲਈ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਨਾਲ ਦੀ ਨਾਲ ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰੀਏ, 10 ਤੋਂ 15 ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਈਵਨ ਤੁਸੀਂ ਕਸਟਮਾਈਜ਼ ਐਲ ਸ਼ੇਪ ਵੀ ਬਣਾਉਣਾ ਚਾਹੁੰਦੇ ਹੋ ਤੇ ਉਹਦੇ ਤੇ ਵੀ ਤੁਹਾਨੂੰ ਜਿਹੜੇ ਭਾਰੇ ਡਿਸਕਾਊਂਟ ਦਿੱਤੇ ਜਾਣੇ ਨੇ। ਸੋ ਇਸ ਵੀਕਐਂਡ ਦੇ ਉੱਪਰ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਬਾਈ ਜੀ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਜੀ ਹਾਂ ਹੈੱਡਬੋਰਡ ਫੁੱਟਬੋਰਡ ਰੇਅਰ ਹਾਈਡ੍ਰੋਲਿਕ ਸਟੋਰੇਜ, ਸੋ ਕੁਈਨ ਸਾਈਜ਼ ਦਾ ਬੈੱਡ ਵਿਦ ਹਾਈਡ੍ਰੋਲਿਕ ਸਟੋਰੇਜ ਜਿਹਦੀ ਰੈਗੂਲਰ ਕੀਮਤ 1000 $1200 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਵੀਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਸਿਰਫ $399 ਦਾ, $399 ਦੇ ਵਿੱਚ ਕੁਵੀਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਮਿਲੂਗਾ ਤੇ ਨਾਲ ਤੋਹਫਾ ਲੈਣਾ ਤੁਸੀਂ ਨਹੀਂ ਭੁੱਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਤੇ ਮਿਲ ਰਹੀਆਂ। ਸੋ ਵੱਡੀ ਸੇਲ ਦਾ ਜਿਹੜਾ ਅੱਜ ਤੋਂ ਐਲਾਨ ਕਰਨ ਜਾ ਰਹੇ ਹਾਂ, ਸੋ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ ਨਵੀਂ ਭਾਜੀ।
0: ਵੈਰੀ ਗੁੱਡ, 6685 ਟੋਮਕਨ ਰੋਡ। ਓਕੇ, ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਕਿ ਇੱਕ ਹਸਬੈਂਡ ਕੋਲ ਰਾਈਟ ਜਾਂ ਹੱਕ ਹੈ ਕਿ ਉਹ ਆਪਣੇ ਵਾਈਫ ਦੀ ਬਾਡੀ ਦੀਆਂ ਡਿਸੀਜਨਸ ਦੇ ਉੱਤੇ ਕੋਈ ਨਾ ਕੋਈ ਟੋਕਾ ਟਕਾਈ ਕਰ ਸਕੇ, ਜਾਂ ਟੋਕਾ ਟਕਾਈ ਨਹੀਂ ਇੱਕ ਕੰਟਰੋਲ ਕਰ ਸਕੇ। ਹੁਣ ਮੈਂ ਗੱਲ ਸ਼ੇਅਰ ਕੀਤੀ, ਇੱਕ ਲੇਡੀ ਹੈ ਅਤੇ ਉਹ ਕੁਝ ਇੱਕ ਆਪਦੇ ਬਾਡੀ ਪਾਰਟਸ ਦੀ ਪਲਾਸਟਿਕ ਸਰਜਰੀ ਕਰਨਾ ਚਾਹੁੰਦੀ ਆ। ਮੈਂ ਗੱਲ ਕੀਤੀ ਸੀ ਕਿਸੇ ਨੂੰ ਆਪਣੇ ਕੰਨਾਂ ਦਾ ਸ਼ੇਪ ਨਹੀਂ ਪਸੰਦ, ਉਹ ਬਦਲ ਲਿਆ, ਬੁੱਲਾਂ ਦਾ ਸਾਈਜ਼ ਨਹੀਂ ਵਧੀਆ ਲੱਗਦਾ ਉਹਨੂੰ ਵੱਡੇ ਛੋਟੇ ਕਰ ਲਿਆ, ਹੋਰ ਸਰੀਰ ਦੇ ਚਲੋ ਬਾਡੀ ਪਾਰਟਸ ਨੇ ਉਹਨਾਂ ਨੂੰ ਤੁਸੀਂ ਇਨਹੈਂਸ ਚੇਂਜ ਕਰ ਲਿਆ। ਹਸਬੈਂਡ ਨੇ ਆਪਣੀ ਵਾਈਫ ਨੂੰ ਕਿਹਾ ਕਿ ਜੇ ਤੂੰ ਕੁਛ ਵੀ ਆਪਣੇ ਬਾਡੀ ਦਾ ਚੇਂਜ ਕਰੇਗੀ ਤਾਂ ਮੈਂ ਤਾਂ ਤੇਰੇ ਨਾਲ ਰਹਿਣਾ ਨਹੀਂ, ਮੈਂ ਤਾਂ ਤੈਨੂੰ ਡਿਵੋਰਸ ਕਰਨਾ। ਫਿਰ ਉਹ ਕਹਿੰਦੀ ਯਾਰ ਏਡੀ ਕਿਹੜੀ ਗੱਲ ਹੈ, ਮੇਰਾ ਸਰੀਰ ਹੈ, ਮੈਂ ਇਹਦੇ ਨਾਲ ਜੋ ਮਰਜ਼ੀ ਕਰਾਂ, ਵੀ ਤੂੰ ਕੌਣ ਹੁੰਦਾ ਕਹਿਣ ਵਾਲਾ ਵੀ ਮੈਂ ਤਾਂ ਤੇਰੇ ਨਾਲ ਰਹਿਣਾ ਨਹੀਂ। ਹੁਣ ਤੁਹਾਡਾ ਕੀ ਓਪੀਨੀਅਨ ਹੈ ਇਸ ਬਾਰੇ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ। ਕੀ ਖਿਆਲ ਹੈ ਤੁਹਾਡਾ, ਇਹ ਮੈਂ ਪੁੱਛ ਰਿਹਾ ਅੱਜ, ਤੇ ਸਾਡੀ ਅੱਜ ਦੀ ਗੱਲਬਾਤ ਹੈ। 4111 ਹੈਲੋ
5: ਨਵੀ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ,
5: ਆਈ ਐਮ ਕਾਲਿੰਗ ਫਰਮ ਕੈਂਬ੍ਰਿਜ ਐਂਡ ਆਈ ਐਮ ਬੰਗਾਲੀ, ਬਟ ਆਈ ਵਾਸ ਲਿਸਨਿੰਗ ਟੂ ਰਮੇਸ਼ ਹੁਸ਼ਿਆਰਪੁਰੀ ਐਫ ਇਨ ਗੁੱਡ ਨਿਊਜ਼ ਕਾਸਟ।
0: ਸਰ ਯੂ ਨੋ ਜੋ ਅੱਜ ਕਾ ਟੋਪਿਕ ਹੈ, ਵਟ ਵੀ ਆਰ ਟਾਕਿੰਗ ਅਬਾਊਟ ਟੁਡੇ, ਪਲੀਜ਼ ਕਮੈਂਟ ਔਨ ਦਿਸ ਓਨਲੀ, ਐਂਡ ਐਨੀ ਅਦਰ ਗੱਲਬਾਤ ਯੂ ਕੈਨ ਈਮੇਲ ਅਸ ਆਲਵੇਜ਼ ਐਟ info@punjabilehra.com।
5: ਓਕੇ, ਥੈਂਕ ਯੂ
0: ਜੀ। 6643 ਹੈਲੋ।
6: ਹਾਂਜੀ ਨਵੀ ਜੀ, ਤੁਹਾਨੂੰ ਤੁਹਾਡੇ ਭਾਈ ਸੁੱਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ
0: ਜੀ। ਵੈਲਕਮ।
6: ਨਵੀ ਜੀ, ਮੇਰਾ ਖਿਆਲ ਹੈ ਜੇ ਤਾਂ ਹੈਗਾ ਸਹਿਮਤੀ ਨਾਲ ਫਿਰ ਤਾਂ ਕੋਈ ਐਡੀ ਗੱਲਬਾਤ ਨਹੀਂ। ਹੁਣ ਬਹੁਤ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ ਹਨਾ, ਤੇ ਜੇ ਪਹਿਲੀ ਗੱਲ ਤਾਂ ਫੋਰਸ ਤਾਂ ਤੁਸੀਂ ਕਿਸੇ ਨੂੰ ਕਰ ਹੀ ਨਹੀਂ ਸਕਦੇ, ਨਾ ਹਸਬੈਂਡ ਨਾ ਵਾਈਫ ਹੈ ਨਾ, ਤੇ ਕਿਉਂਕਿ ਫਰੀ ਕੰਟਰੀ ਆ। ਬਾਕੀ ਜੇ ਕੁਛ ਕਰਦੇ ਚੰਗੇ ਲਈ ਉਹ ਕਰਦੇ ਆ, ਸੋਹਣਾ ਲੱਗਣ ਲਈ ਉਹਨੂੰ ਵੀ ਬੈਨੀਫਿਟ ਨਾਲ ਹੀ ਹੋਣੇ ਆ, ਉਹ ਕਿਹੜਾ ਵੀ ਕੋਈ ਬਗਾਨਾ ਵਾ ਮਤਲਬ
0: ਜੀ।
6: ਇਹ ਤਾਂ ਫਿਰ ਜਿੱਦਣ ਵਾਲੀ ਗੱਲ ਆ ਵੀ ਇੰਨੀ ਫਿਰ ਜ਼ਿੰਦਗੀ ਕਿਵੇਂ ਲੰਘੂਗੀ ਜੇ ਇੰਨੀ ਕੁ ਚੀਜ਼ ਪਿੱਛੇ ਮਤਲਬ ਕਹਿਣਾ ਮੈਂ ਨਹੀਂ ਰਹਿਣਾ ਵੀ ਤੇਰੇ
0: ਨਾਲ। ਮੈਨੂੰ ਕੋਈ ਨੀ ਕੁਛ ਕਹਿ ਸਕਦਾ, ਮੈਂ ਜੋ ਮਰਜ਼ੀ ਕਰਾਂ,
6: ਬਸ ਬਸ ਬਸ ਮੇਰੀ ਫਰੀਡਮ ਹੋਵੇ, ਮੈਂ ਸੋਹਣਾ ਲੱਗਾ, ਤੇ ਮੇਰਾ ਤਾਂ ਖਿਆਲ ਉਹਦੇ ਚ ਨੀ ਕੋਈ ਗੱਲ, ਪਰ ਸਹਿਮਤੀ ਹੋਵੇ ਜਾਣ ਦੀ, ਫੋਰਸ ਨੀ ਇਸ ਗੱਲ
0: ਨਹੀਂ। ਪਰ ਭਾਜੀ ਸਹਿਮਤੀ ਤਾਂ ਹੈ ਨੀ, ਮੁੰਡਾ ਕਹਿੰਦਾ ਕਿ ਮੈਂ ਤਾਂ ਨਹੀਂ ਲਾਈਕ ਕਰਦਾ, ਫਿਰ ਕੀ ਕਰੇ ਕੁੜੀ?
6: ਚਲੋ
0: ਸ਼ੁਕਰੀਆ। ਨਹੀਂ ਹਰੇਕ ਚਾਹੁੰਦਾ ਯਾਰ ਕਿ ਮੇਰੀ ਲਾਈਫ ਹੈ, ਮੈਂ ਜੋ ਮਰਜ਼ੀ ਕਰਾਂ। ਤੁਸੀਂ ਗਰੋਸਰੀ ਕਰਨੀ ਆ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ। 5842 ਹੈਲੋ, 5842 ਨੰਬਰ। ਹੈਲੋ ਜੀ,
7: ਹੈਲੋ
0: ਜੀ,
7: ਆਮ ਐਕਚੁਅਲੀ ਹੈਪੀ ਕਿ ਪਹਿਲੀ ਜਿਹੜੀ ਕਾਲ ਸੀ ਬਿਲਕੁਲ ਅਗਰੀ ਸੀ ਇਸ ਦੇ ਨਾਲ। ਮੈਨੂੰ ਨਹੀਂ ਲੱਗਦਾ ਇਹਦੇ ਚ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਆ। ਕੰਨਫੀਡੈਂਟਲੀ ਕਰਦਾ ਹੈ ਜੇ ਕਿਸੇ ਨੂੰ ਲੱਗਦਾ ਕਿ ਆਹ ਚੀਜ਼ ਜਾ ਕੇ ਮੇਰੇ ਚ ਮੋਰ ਕੰਨਫੀਡੈਂਟ ਆਉਂਦਾ ਹੈ ਜਾਂ ਮੇਰੀ ਬਾਡੀ ਮੈਂ ਕਰਵਾਉਣਾ ਤਾਂ ਲੈਟਸ ਲੈਟਸ ਨੋ। ਹਾਂ
0: ਨਹੀਂ ਸੋ ਤੁਹਾਨੂੰ ਲੱਗਦਾ ਕਿ ਜਿਹੜਾ ਹਸਬੈਂਡ ਹੈ ਉਹਨੂੰ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ?
7: ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨੂੰ ਵੀ ਸਮਝਣਾ ਚਾਹੀਦਾ ਆ ਕਿ ਜੇ ਉਹ ਕੁਛ ਕਰਵਾਉਣਾ ਚਾਹੁੰਦੀ ਆ ਤੇ ਉਹਦੇ ਮਨ ਚ ਹੋਊਗੀ ਚੀਜ਼ ਆਈ ਹੋਈ ਰਹੀ ਉਹਦੀ ਵਿਸ਼ ਹੋਊਗੀ ਕਰਵਾਉਣਾ, ਤੇ ਆਈ ਥਿੰਕ ਐਗਰੀ ਕਰਨਾ ਚਾਹੀਦਾ ਆ। ਆਈ ਡਿਡ ਟੂ ਮਾਈ ਸੈਲਫ ਐਂਡ ਮਾਈ ਹਸਬੈਂਡ ਵਾਸ ਐਗਰੀ ਵਿਦ ਮੀ ਸੋ
0: ਠੀਕ ਹੈ ਠੀਕ ਹੈ ਠੀਕ ਹੈ ਚਲੋ ਨਹੀਂ ਵੈਰੀ ਗੁੱਡ ਸੋ ਇਹ ਕਹਿੰਦੇ ਕਿ ਉਹਦੀ ਆਪਦੀ ਬਾਡੀ ਹੈ, ਸ਼ੀ ਕੈਨ ਡੂ ਵਟਐਵਰ ਸ਼ੀ ਵਾਂਟਸ, ਉਹ ਚਾਹੇ ਆਪਣੇ ਮੱਥੇ ਤੇ ਟੈਟੂ ਕਰਾ ਲਵੇ, ਉਹਦਾ ਸਰੀਰ ਹੈ, ਕਰੇ ਜੋ ਮਰਜ਼ੀ। ਓਕੇ, ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਨੰਬਰ ਵਨ ਟੀਮ ਹੈ। ਅਗਰ ਕਿਸੇ ਨੇ ਵੀ ਐਨਕਾਂ ਲੈਣੀਆਂ, ਇੱਕ ਐਨਕ ਲਓ, ਦੂਜੀ ਬਿਲਕੁਲ ਫਰੀ ਸਨਗਲਾਸਿਸ, ਪ੍ਰਸਕ੍ਰਿਪਸ਼ਨ ਦੀ ਐਨਕਾਂ, Beyond Eyewear, Humber West and Gorway, Romy no call karo, 905-793-3937, 905-793-3937, te Romy bhai ji de naal tusi zarur galbat karo, from the one and only Beyond Eyewear, te

0: ਸੋਹਣਾ ਬਣ ਲਈ ਕੋਈ ਬਣਾਉਂਦੇ ਉਹ ਤੇ ਸੋ ਖੁਸ਼ੀ ਹੋਣੀ ਹੈ। ਮਤਲਬ ਮੈਂ ਤੇ ਮੇਰੀ ਵਾਈਫ ਇੱਦਾਂ ਕਹੇ ਮੈਂ ਤੇ ਖੁਸ਼ ਹੋਵਾਂ ਵੀ ਜੇ ਤੁਸੀਂ ਆਪਣੇ ਆਪ ਨੂੰ ਸੋਹਣਾ ਬਣਨ ਲਈ ਤੁਸੀਂ ਕੁਛ ਕਰ ਰਹੇ ਹੋ ਉਹਦੇ ਸੋ ਖੁਸ਼ੀ ਹੋਣੀ ਚਾਹੀਦੀ ਹੈ।
1: ਠੀਕ ਹੈ
0: ਹਾਂਜੀ, ਓਵਰ ਨਾ ਜਿਹੜੀ ਟੈਟੂ ਦੀ ਗੱਲ ਆ ਓਵਰ ਨਾ ਹੋਣ, ਜਿੱਦਾਂ ਕਿ ਜਾਣੇ ਸਾਰੀ ਬੋਡੀ ਦੇ ਟੈਟੂ ਬਣਾਏ ਹੁੰਦੇ ਫੁਕਰਾਪੰਥੀ, ਉਹ ਨਹੀਂ ਹੋਣੀ ਚਾਹੀਦੀ।
1: ਠੀਕ ਹੈ, ਸੋ ਭਾਜੀ ਕਹਿੰਦੇ ਕਿ ਯਾਰ ਜੇ ਮੇਰੀ ਵਾਈਫ ਕਰੇ ਮੈਨੂੰ ਦੱਸਾਂਗੇ ਤਾਂ ਖੁਸ਼ੀ ਹੋਊਗੀ। ਸੋ ਕਿ ਅਗਲੀਆਂ ਕਾਲਾਂ ਲੈਂਦੇ, ਉਸ ਤੋਂ ਪਹਿਲਾਂ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਹਰਮਨ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜ਼ਿਆਦਾਤਰ ਆਪਾਂ ਗੱਲ ਕਰਦੇ ਹਾਂ ਜਿਹੜੇ ਕਲਾਇੰਟਸ ਨੇ ਘਰ ਲੈਣਾ ਹੁੰਦਾ, ਚਾਹੇ ਉਹ ਫਸਟ ਟਾਈਮ ਹੋਮ ਬਾਇਰ ਨੇ ਜਾਂ ਜਿਨ੍ਹਾਂ ਨੇ ਅਪਗ੍ਰੇਡ ਕਰਨਾ ਹੁੰਦਾ, ਅਪਸਾਈਜ਼ ਕਰਨਾ ਹੁੰਦਾ ਘਰ। ਬਟ ਜਿਹੜੇ ਕਲਾਇੰਟਸ ਕੋ ਆਲਰੇਡੀ ਮੋਰਗੇਜ ਚੱਲ ਰਹੀ ਆ ਐਂਡ ਉਹ ਜਲਦੀ ਫਾਸਟ ਪੇ ਆਫ ਕਰਨਾ ਚਾਹੁੰਦੇ ਨੇ ਮੋਰਗੇਜ, ਬਟ ਸੇਵਿੰਗ ਘੱਟ ਹੁੰਦੀ ਆ, ਇਹ ਨਾ ਸੋਚੋ ਕਿ ਅਸੀਂ 20,000-25,000 ਹੀ ਪੇ ਕਰਨਾ ਜਾਂ ਪੇ ਡਾਊਨ ਕਰਨੀ ਆ। ਜੇ ਤੁਹਾਡੇ ਕੋਲ ਐਵਰੀ ਈਅਰ ਐਕਸਟਰਾ $5,000 ਆ ਜਾਂ ਐਵਰੀ ਮੰਥ ਐਕਸਟਰਾ $500 ਆ, ਉਹ ਤੁਸੀਂ ਪੇ ਕਰੋ। ਐਂਡ ਤੁਸੀਂ ਜੇ 2 ਸਾਲ ਇੱਦਾਂ ਕਰਤਾ ਆਪਣੀ, ਤੁਸੀਂ ਐਮਰਟਾਈਜੇਸ਼ਨ ਜਿਹੜੀ ਤੁਹਾਡੀ ਮੋਰਗੇਜ ਖਤਮ ਹੋਊਗੀ 5-6 ਸਾਲ ਪਹਿਲਾਂ ਈਜ਼ੀਲੀ ਖਤਮ ਹੋ ਜਾਊਗੀ, ਜੇ ਤੁਸੀਂ ਥੋੜੀ ਥੋੜੀ ਮਨੀ ਵੀ ਉਹਦੇ ਚ ਪੇ ਡਾਊਨ ਕਰਦੇ ਹੋ। ਤੇ ਮੋਸਟ ਆਫ ਦਾ ਬੈਂਕਸ ਤੁਹਾਨੂੰ ਇਹ ਪ੍ਰਿਵਿਲੇਜ ਦਿੰਦੇ ਨੇ, ਇਹਨੂੰ ਕਿਹਾ ਜਾਂਦਾ ਪ੍ਰੀ ਪੇਮੈਂਟ ਪ੍ਰਿਵਿਲੇਜ, 10% ਤੋਂ ਲੈ ਕੇ 20% ਤੱਕ ਪ੍ਰੀ ਆਫ ਓਰਿਜਿਨਲ ਮੋਰਗੇਜ ਅਮਾਊਂਟ। ਇਹ ਵੀ ਇੰਪੋਰਟੈਂਟ ਆ ਯਾਦ ਰੱਖਣਾ ਕਿ ਓਰਿਜਿਨਲ ਮੋਰਗੇਜ ਅਮਾਊਂਟ, ਜਦੋਂ ਪਹਿਲੇ ਸਾਲ ਤੁਸੀਂ ਮੋਰਗੇਜ ਲਈ ਸੀ, ਜੇ ਤੁਹਾਡੀ 6 ਲੱਖ ਦੀ ਮੋਰਗੇਜ ਆ ਐਂਡ ਤੁਹਾਨੂੰ ਜੇ ਤੁਹਾਡਾ ਬੈਂਕ 20% ਅਲਾਓ ਕਰਦਾ, ਤਾਂ ਤੁਸੀਂ 120,000 ਐਵਰੀ ਕੈਲੰਡਰ ਈਅਰ ਪੇ ਡਾਊਨ ਕਰ ਸਕਦੇ ਹੋ। ਬਟ ਦੈਟ ਡਜ਼ਨਟ ਮੀਨ ਕਿ ਆਪਾਂ ਇੰਨੀ ਹੀ ਕਰਨੀ ਹੈ, ਜੇ ਤੁਹਾਡੇ ਕੋਲ 5-10,000 ਵੀ 1 ਸਾਲ ਚ ਸੇਵ ਹੋ ਰਿਹਾ, ਤੁਸੀਂ ਉਹ ਵੀ ਜੇ ਪੇ ਡਾਊਨ ਕਰੋਗੇ ਉਹਦੇ ਨਾਲ ਬਹੁਤ ਜ਼ਿਆਦਾ ਤੁਹਾਡੀ ਐਮਰਟਾਈਜੇਸ਼ਨ ਘਟਣੀ ਆ। ਐਂਡ ਦੈਨ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਜਦੋਂ ਤੁਹਾਡੀ ਮੋਰਗੇਜ ਖਤਮ ਹੋਗੀ 5 ਸਾਲ ਬਾਅਦ ਜਦੋਂ ਰਿਨੂਅਲ ਆਊਗੀ, ਯੂ ਵਿਲ ਸੀ ਦਾ ਡਿਫਰੈਂਸ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਤੁਸੀਂ ਐਕਸਟਰਾ ਪੇਮੈਂਟ ਕਰਦੇ ਹੋ ਉਹ ਸਿੱਧੀ ਟੂਵਰਡਸ ਪ੍ਰਿੰਸੀਪਲ ਜਾਂਦੀ ਆ, ਸੋ ਉਹਦੇ ਨਾਲ ਤੁਹਾਡਾ ਪ੍ਰਿੰਸੀਪਲ ਘਟਦਾ ਤੇ ਓਵਰਆਲ ਇੰਟਰਸਟ ਜਿਹੜੀਆਂ ਪੇਮੈਂਟਸ ਕਰਦੇ ਹੋ ਤੁਸੀਂ ਉਹ ਵੀ ਘਟਦੀਆਂ ਨੇ। ਤੁਸੀਂ ਏਦਾਂ ਦੇ ਹੋਰ ਟਿਪਸ ਲੈਣੇ ਆ ਜਾਂ ਕੋਈ ਮੋਰਗੇਜ ਦੇ ਰਿਲੇਟਡ ਤੁਹਾਡਾ ਕੁਐਸਚਨ ਆ, ਸਾਡੀ ਟੀਮ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 6476859000। ਥੈਂਕ ਯੂ ਨਵੀ
1: ਜੀ, ਥੈਂਕ ਯੂ ਹਰਮਨ। ਐਂਡ ਇੱਕ ਵਾਰ ਫਿਰ 6476859000 ਜੀ। 6351 ਹੈਲੋ।
3: ਹਾਂਜੀ ਨਵੀ ਜੀ, ਗੁੱਡ ਮਾਰਨਿੰਗ ਜੀ।
1: ਗੁੱਡ ਮਾਰਨਿੰਗ ਸਰ।
3: ਮੈਂ ਜਲਦੀ ਖਤਮ ਕਰ ਦਿੰਦਾ, ਮੇਰੇ ਕੋਲ ਥੋੜਾ ਟਾਈਮ ਘੱਟ ਆ। ਉਹਦਾ ਕਾਰਨ ਦੇਖੋ ਜੀ ਇਹ ਹੈਗਾ ਵੀ ਜਿਹੜੀ ਨੈਚੁਰਲ ਚੀਜ਼ ਹੈ ਨਾ, ਇਹ ਨੈਚੁਰਲ ਬਿਊਟੀ ਆ, ਉਹ ਸਦਾ ਹੀ ਰਹਿੰਦੀ ਹੈਗੀ ਆ ਜੀ। ਇਹਦੇ ਚ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ। ਦੇਖੋ ਬਾਲੀਵੁੱਡ ਦੀ ਮੁਮਤਾਜ ਹੈ ਜੀ, ਉਹਨੇ ਵੀ ਕਰਾਈ ਆ, ਉਹ ਕਿੰਨੀ ਡਿਫਰੈਂਟ ਲੱਗਣ ਲੱਗ ਗਈ ਜੀ, ਹੋਰ ਵੀ ਜ਼ਿਆਦਾ ਮਾੜੀ ਲੱਗਣ ਲੱਗ ਗਈ। ਜੂਹੀ ਚਾਵਲਾ ਨੇ ਕਰਾਈ ਆ ਜੀ, ਹੁਣ ਉਹਨੂੰ ਸ਼ਰਮ ਆਉਂਦੀ ਆ ਜੀ, ਬੁੜੇ ਦੇ ਨਾਲ ਤੁਰਦਿਆਂ ਨੂੰ ਆਪ ਯਾਨੀ ਕਿ ਹੈਗਾ, ਪਰ ਉਹ ਲੁੱਕ ਨੀ ਹੈਗੀ ਜਿਹੜੀ ਉਹਦੀ ਪਹਿਲਾਂ ਸੀ। ਸੋ ਮੇਰੇ ਹਿਸਾਬ ਦੇ ਨਾਲ ਤਾਂ ਦੇਖੋ ਜੀ ਜੋ ਨੈਚੁਰਲ ਲੁੱਕ ਹੈਗੀ ਆ ਪਰਮਾਤਮਾ ਨੇ ਦਿੱਤੀ ਆ, ਉਹਦੇ ਵਰਗੀ ਰੀਸ ਕੋਈ ਨੀ। ਹੋ ਸਕਦਾ ਮੇ ਬੀ ਉਹਦੇ ਬਾਡੀ ਨੂੰ ਠੀਕ ਕਰਾਉਣ ਤੋਂ ਆਦ, ਹੋ ਸਕਦਾ ਮੇ ਬੀ ਉਹਦੇ ਜ਼ਿਆਦਾ ਹੀ ਉਹ ਉਸ ਤੋਂ ਵੀ ਉਹਦੀ ਲੁੱਕ ਜਿਹੜੀ ਆ ਬੈਡ ਲੱਗਣ ਲੱਗ ਜਾਵੇ ਨਾ। ਮੈਂ ਇਸ ਦੇ ਹੱਕ ਦੇ ਵਿੱਚ ਹੈ ਨੀ, ਇੱਕ ਤਾਂ ਜਸਟ ਪੈਸੇ ਦੀ ਬਰਬਾਦੀ ਹੈਗੀ ਆ ਜੀ, ਚਾਹੇ ਪੈਸੇ ਚਲੋ ਅਗਲੇ ਲੇਡੀ ਕਹੇ ਵੀ ਮੈਂ ਕਮਾਉਂਦੀ ਆ, ਮੈਂ ਤਾਂ ਲਾਉਣੇ ਜਿੱਦਾਂ ਮਰਜ਼ੀ, ਪਰ ਉਹਦੇ ਚ ਇਹ ਹੈਗਾ ਵੀ ਕੱਲ ਨਾ ਉਹ ਅੱਛੀ ਲੱਗੀ ਜੀ, ਫਿਰ ਹਸਬੈਂਡ ਤੇ ਵਾਈਫ ਚ ਪ੍ਰੋਬਲਮ ਆਊਗੀ। ਸੋ ਇਹ ਆ ਵੀ ਪਰਮਾਤਮਾ ਨੇ ਜੋ ਦਾਤ ਬਖਸ਼ੀ ਆ ਜੀ, ਆਪਾਂ ਨੂੰ ਉਹਦੇ ਸਿਰ ਤੇ ਹੀ ਰਹਿਣਾ ਚਾਹੀਦਾ ਹੈਗਾ ਜੀ। ਹੁਣ ਕਈ ਵਾਰੀ ਮੇਰੀ ਵੀ ਉਮਰ ਬਹੁਤ ਜ਼ਿਆਦਾ ਹੈਗੀ ਆ ਜੀ, ਤੇ ਮੈਂ ਅੱਜ ਤੱਕ ਕਦੇ ਵਾਲਾਂ ਤੇ ਰੰਗ ਨੀ ਕੀਤਾ ਹੈਗਾ ਜੀ। ਜੋ ਨੈਚੁਰਲ ਬਿਊਟੀ ਵਾਈਟ ਹੈ ਮੈਂ ਵਾਈਟ ਹੀ ਰੱਖਦਾ ਹੈਗਾ, ਚਾਹੇ ਬਲੈਕ ਹੈ ਚਾਹੇ ਵਾਈਟ ਹੈ ਮੈਂ ਉਦਾਂ ਹੀ ਰੱਖਦਾ ਹੈਗਾ ਜੀ। ਮੈਨੂੰ ਕੋਈ ਨੀ ਹੈਗਾ ਵੀ ਮੈਂ ਇਹਦਾ ਤੇ ਰੰਗ ਫੇਰਾ ਜਾਂ ਕੋਈ ਵੀ ਕੁਛ ਕੋਈ ਵੀ ਚੀਜ਼ ਕਰਾਂ ਜੀ, ਆਈ ਲਵ ਨੈਚੁਰਲ ਚੀਜ਼ ਯਾਨੀ ਕਹਿੰਦਾ।
1: ਠੀਕ ਹੈ, ਪਰ ਤੁਹਾਨੂੰ ਨੈਚੁਰਲ ਪਸੰਦ ਹੈ, ਬਟ ਹੁਣ ਸਪੋਜ਼ ਕਰੋ ਤੁਹਾਡੀ ਵਾਈਫ ਕਹੇ ਵੀ ਮੈਂ ਇਹਨੂੰ ਆਪਣਾ ਨੋਜ਼ ਠੀਕ ਕਰਨਾ, ਤੁਸੀਂ ਨਾ ਨੁੱਕਰ ਕਰੋਗੇ ਉਹਨੂੰ, ਉਹ ਕੱਟ ਗਏ ਕਾਲ ਨੂੰ? ਚਲੋ ਕੋਈ ਨਾ। 5134 ਹੈਲੋ।
4: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
4: ਮੈਂ ਕਿਹਾ ਜੀ ਸਾਡਾ ਤਾਂ ਵਿਆਹ ਜਿਹੜਾ ਇੱਕ ਦੂਜੇ ਨੂੰ ਸਮਰਪਿਤ ਹੁੰਦਾ ਆ ਜੀ, ਉਹ ਕਹਿੰਦੀ ਮੈਂ ਤੇ ਅੱਜ ਤੋਂ ਤੇਰਾ ਆ ਤੇ ਤੂੰ ਅੱਜ ਤੋਂ ਮੇਰਾ ਹੈ, ਮੁੜ ਕੇ ਜੇ ਕਹਿਣਾ ਵੀ ਆ ਮੇਰੀ ਬੋਡੀ ਆ ਮੈਂ ਕਰ ਸਕਦੀ ਹਾਂ, ਮੇਰੀ ਮਾਂ ਦਾ ਆ ਤੇ ਫੇਰ ਤੇ ਰੱਬ ਹੀ ਰਾਖਾ ਨਾ। ਹਾਂਜੀ, ਬਾਕੀ ਜਿਹੜੀ ਨੈਚੁਰਲ ਪਰਮਾਤਮਾ ਨੇ ਜਿਹੜੀ ਉਸ ਤੋਂ ਤੁਹਾਨੂੰ ਬਖਸ਼ਿਸ਼ ਹੋਈ ਆ, ਉਹਦੇ ਨਾਲ ਦੀ ਕੋਈ ਰੀਸ ਨੀ ਆ। ਹੁਣ ਤੁਸੀਂ ਜੇ ਬੁੱਲ ਮੋਟੇ ਕਰਾਉਣੇ ਆ ਜਾਂ ਨੱਕ ਛੋਟਾ ਕਰਾਉਣਾ ਆ, ਕੁਦਰਤ ਨੇ ਬਣਾਇਆ ਏਦਾਂ ਵਧੀਆ, ਉਹ ਤੁਸੀਂ ਜਦੋਂ ਏਜ ਹੋਏਗੇ ਉਹ ਵੇਖੋ ਤੁਹਾਨੂੰ ਡਿਫਰੈਂਟ ਹੀ ਲੱਗਣਾ ਉਹ, ਜੇ ਤੁਸੀਂ ਕੋਈ ਕਰਾਈ ਸਰਜਰੀ ਹੈ ਨਾ। ਬਾਕੀ ਬਾਕੀ ਉਹ ਜਿਹੜੀ ਸਰਜਰੀ ਕਰਾਈ ਜਾਂਦੀ ਉਹ ਤੁਹਾਡੀ ਬੋਡੀ ਦੇ ਨਾਲ ਚੱਲਦੀ ਨਹੀਂ ਹੈ।

0: ਜੇ ਤੁਸੀਂ ਏਡੋ ਜਾਂਦੇ ਆ, ਉਹਨੇ ਉੱਥੇ ਸਟਿਲ ਖੜੀ ਰਹਿਣਾ ਤੇ ਹੋਰ ਤਰ੍ਹਾਂ ਜਿੱਦਾਂ ਵੀ ਚੱਪੜ ਤੇ ਡੱਡੂ ਪਏ, ਕੰਡੇ ਤੇ ਡੱਡੂ ਬੈਠਾ ਹੁੰਦਾ ਨਾ, ਏਦਾਂ ਲੱਗਦਾ ਹੋਵੇ ਕੰਮ। ਹਾਂਜੀ, ਬਾਕੀ ਜਿਹੜੀ ਕੁਦਰਤ ਨੇ ਬਾਕੀ ਜਿੰਨੇ
1: ਨਹੀਂ, ਪਰ ਹੁਣ ਕਿਮ ਕਰਡੈਸ਼ੀਅਨ ਆ 45 ਸਾਲਾਂ ਦੀ ਆ, ਲੱਗਦੀ ਆ 45 ਦੀ।
0: ਦੇਖੋ ਸਹੀ, ਜੋ ਪਿੱਛੋਂ ਜੋ ਮੂੰਹ ਧੋ ਕੇ ਉਹਨੂੰ ਕਹਿ ਵੇਖ ਪਤਾ ਲੱਗਦੀ ਕਿ ਕਿੰਨੇ ਦੀ ਆ। ਪਹਿਲਾਂ ਮੂੰਹ ਮਾਤ ਆ ਕੇ ਵੇਖ ਲੋ ਵੀ ਸਾਰਾ ਕੁਛ ਠੀਕ ਆ, ਮੁੜ ਕੇ ਜੋ ਕਹਿਣਾ ਮੈਂ ਨੱਕ ਬੋਲ ਟੇਢਾ ਕਰਾਉਣਾ ਤੇ ਮੈਂ ਨੱਕ ਮੱਥੇ ਚ ਲਵਾਉਣਾ, ਮੁੜ ਕੇ ਵੀ ਕੰਮ ਖਰਾਬ ਹੋਊ ਹਨਾ।
1: ਠੀਕ ਹੈ,
0: ਜੇ
1: ਹੁਣ ਕੁੜੀ ਕਹਿ ਰਹੀ ਹੈ ਮੈਂ ਤਾਂ ਕਰਾਉਣਾ, ਕੀ ਉਹਦੇ ਹਸਬੈਂਡ ਜੇ ਉਹ ਕਵੇ ਕਿ ਨਹੀਂ ਵੀ ਮੈਂ ਤਾਂ ਫਿਰ ਤੇਰੇ ਨਾਲ ਰਹਿਣਾ ਨੀ, ਕੀ ਸਹੀ ਹੈ?
0: ਜੇ ਉਹਨੇ ਖੂਜ ਡਿੱਗਣਾ ਉਹਨੂੰ ਘਾਟੇ ਖਿਲਾਫ ਹੈ ਭਾਈ। ਹਾਂਜੀ
1: ਠੀਕ ਹੈ,
0: ਕੁਦਰਤ ਨੇ ਜਿਹੜਾ ਆਪਾਂ ਬਹੁਤ ਕੁਛ ਦਿੱਤਾ, ਮਡਮੁੱਲਾ ਸਰੀਰ ਆ, ਇਹਨੂੰ ਐਵੇਂ ਨਾ ਘੱਟ ਵੱਡ ਕਰੋ, ਉਹ ਤੁਹਾਡੇ ਨਾਲ ਮੈਚ ਨੀ ਕਰਦਾ, ਜੋ ਮਰਜ਼ੀ ਤੁਸੀਂ ਕਰਾ ਲੋ ਸਰਜਰੀਆਂ।
1: ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ। ਆਪਣਾ 9005673337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਕੁਝ ਕਾਲਾਂ ਕੱਟੀਆਂ ਗਈਆਂ ਸੀ, ਤੁਸੀਂ ਦੁਬਾਰਾ ਤੋਂ ਜ਼ਰੂਰ ਕਰ ਲਓ ਫੋਨ ਅਤੇ ਤੁਹਾਨੂੰ ਏਅਰ 'ਤੇ ਲੈ ਲਵਾਂਗੇ। ਥੋੜ੍ਹਾ ਜਿਹਾ ਹੋ ਸਕਦਾ ਤਾਂ ਹੋਲਡ ਕਰ ਲਿਆ ਕਰੋ, ਸਮਟਾਈਮਸ ਟੇਕਸ ਅ ਲਿਟਲ ਬਿਟ ਆਫ ਟਾਈਮ, ਬਟ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰਿਆਂ ਨੂੰ ਜ਼ਰੂਰ ਈਕੁਅਲ ਟਾਈਮ ਦੇਈਏ ਅਤੇ ਜਸਟ ਸਟੇ ਔਨ ਦਾ ਲਾਈਨ। ਇੱਕ ਤੁਸੀਂ ਯਾਦ ਰੱਖੋ, ਕੁਆਲਿਟੀ ਕਾਰ ਰਿਪੇਅਰ ਨੂੰ ਨੰਬਰ 1 ਮਕੈਨਿਕ ਨੇ, ਊਬਰ ਜਾਂ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਗੱਲ ਕੀ ਤੁਹਾਡੀ ਗੱਡੀ ਨੂੰ ਪੰਗਾ ਪੈ ਗਿਆ, ਵਧੀਆ ਟਰੱਸਟਵਰਦੀ ਓਨੈਸਟ ਅਫੋਰਡੇਬਲ ਰਿਲਾਇਬਲ ਮਕੈਨਿਕ ਦੀ ਭਾਲ 'ਚੋਂ, ਤਾਂ 9054601111 ਕੁਲਵੰਤ ਭਾਜੀ ਨੂੰ ਫੋਨ ਕਰੋ, 9054601111 ਜੀ 2163 ਹੈਲੋ।
2: ਹਾਂਜੀ ਗੁੱਡ ਮਾਰਨਿੰਗ, ਕਵੀ ਕੀ ਹਾਲ ਚਾਲ?
1: ਠੀਕ ਹੈ ਜੀ, ਕਿਵੇਂ ਹੋ?
2: ਨੋਰਮਲ ਨੇ ਛੋਟੀਆਂ ਮੋਟੀਆਂ ਸਰਜਰੀ। ਹੁਣ ਮੇਰੇ ਇੱਕ ਫਰੈਂਡ ਹੈ, ਸ਼ੀ ਪੁੱਛ ਗਈ, ਉਹਦਾ ਜਿੱਦਾਂ ਨਾ ਜੋ ਜਿਹੜਾ ਜਿੱਦਾਂ ਹੁੰਦਾ ਨਾ ਕਈਆਂ ਦਾ ਥੋੜਾ ਬਾਹਰ ਨੂੰ ਹੁੰਦਾ ਆ, ਤੇ ਉਹਨੇ ਪੂਰੀ ਜੋ ਸਰਜਰੀ ਕਰਾਈ ਸੀਗੀ ਤੇ ਆਈ ਥਿੰਕ ਫਿਊ ਇਅਰਸ ਅਗੋ, ਐਂਡ ਨਾਓ ਸ਼ੀ ਲੁੱਕ ਅਮੇਜ਼ਿੰਗ, ਕਿਉਂਕਿ ਸਾਰੀ ਲਾਈਫ ਉਹਨੂੰ ਸਾਰੀ ਇਹੀ ਸੀਗਾ ਕਿ ਵੀ ਮੇਰਾ ਜਿਹੜਾ ਹੈਗਾ ਵੀ ਥੜਲਾ ਜਿਹੜਾ ਜੋ ਹੈਗਾ ਥੋੜਾ ਬਾਹਰ ਨੂੰ ਹੈ, ਤੇ ਦੈਨ ਸ਼ੀ ਡਿਡ ਇਟ, ਵੱਡੀ ਸਰਜਰੀ ਸੀਗੀ, ਇਟ ਵੈਂਟ ਬੋਇਟ ਮੇਰਾ ਮਨੀ ਡਿਊ, ਪਰ ਉਹਨੇ ਕਰਾਈ ਹੈ, ਸੋ ਆਈ ਥਿੰਕ ਇਹ ਰਿਸਕ ਤਾਂ ਹਰੇਕ ਚੀਜ਼ ਹੁੰਦਾ ਆ, ਅਨਲੈਸ ਕਿ ਬਹੁਤ ਵੱਡੀ ਕੋਈ ਮੇਜਰ ਗੱਲ ਹੈ ਤੇ ਯੂ ਨੋ ਕੇ ਵੀ ਹੁੰਦਾ ਕਿ ਚਲੋ ਐਜ਼ ਅ ਸਪਾਊਸ ਤੁਸੀਂ ਕਹਿ ਸਕਦੇ ਹੋ, ਫਿਕਰ ਹੁੰਦਾ ਵੀ ਕੀ ਲੋੜ ਹੈਗੀ ਆ ਕਿ ਸਰਜਰੀ ਕਰਾਏਗੀ, ਇੰਨਾ ਟਾਈਮ ਤੈਨੂੰ ਆਫ ਲੈਣਾ ਪਏਗਾ, ਰਿਸਕ ਹੈਗਾ ਆ, ਉਹ ਚੀਜ਼ ਸਮਝ ਆਉਂਦੀ ਹੈ, ਪਰ ਜੇ ਛੋਟੀ ਮੋਟੀ ਚੀਜ਼ਾਂ ਨੇ ਇਹਨੂੰ ਤਾਂ ਪਹਿਲਾਂ ਤਾਂ ਜੇ ਕਰਾ ਵੀ ਲੈ ਤੇ ਬੰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਕੀ ਕਰਾਇਆ ਆ।
1: ਠੀਕ ਹੈ ਠੀਕ ਹੈ, ਬਟ ਕਈ ਘਰਾਂ ਚ ਹੈਗਾ ਵੀ ਹਸਬੈਂਡ ਨਹੀਂ ਸਹਿਮਤ, ਸੋ ਕਈ ਨਹੀਂ ਕਰ ਸਕਦੀਆਂ।
2: ਕਈ ਵਾਰੀ ਹੁੰਦਾ ਨਾ ਤੁਹਾਡੇ ਹਸਬੈਂਡ ਕੀ ਲੋੜ ਹੈਗੀ ਆ, ਟਾਈਮ ਆਫ ਲਾਈਕ ਕੀ ਆ ਦਾ ਦਿਸ ਹੈਗਾ ਚੀਜ਼ਾਂ ਕੀ ਜ਼ਰੂਰਤ ਹੈ ਆਈ ਲਾਈਕ ਯੂ ਦਾ ਵੇ ਯੂ ਆਰ
1: ਜੀ ਜੀ ਜੀ
3: بزنس میں ایڈوکیشن والا ہمارا کام ہے ایڈوکیشن کنسلٹنگ ہم کر رہے ہیں آپ گورنمنٹ فنڈیڈ کورسز کرنا چاہتے ہیں لائک گورنمنٹ سپورٹڈ کورسز کرنا چاہتے ہیں جس میں آپ اسکل ڈیولپ کرتے ہیں 50,000 to 170,000 تک فنڈنگ حاصل کرتے ہیں اس فنڈنگ میں کوئی بھی لائک سیٹنگ نہیں ہے کوئی بھی اس میں کاغذ نہیں ہلتا گورنمنٹ فنڈنگ دے رہی ہے بینک نہیں دے رہا آپ کو یہاں پہ کوئی ایج لمٹ نہیں ہے اس کے اندر چاہے آپ لائک پینشن پہ ہیں چاہے آپ لائک مڈل ایج ہمارے زیادہ تر کلائنٹس 50 years کے آس پاس ہی ہے فیملیز والے ہی ہیں اگر فیملی سائز آپ کا زیادہ ہے تو آپ کو زیادہ فنڈنگ آتی ہے فیملی آف فور کو $1.5 lakh تک فنڈنگ آ جاتی ہے اب نیکسٹ بیچ اسٹارٹ ہو رہا ہے پیچھے نہ رہی ہے فنڈنگ حاصل کرے آج گورنمنٹ کی پالیسیز اچھی ہیں فنڈنگ آ رہی ہے آگے جا کے کیا پتا گورنمنٹ کی پالیسی کٹ کر دے یہاں پہ بھی کچھ کٹس آ جائے تو اس میں آسان سے کورس آپ کرتے ہیں لائک بزنس ہو گیا اکاؤنٹنگ ہو گیا اور آن ادر ہینڈ آپ کے اکاؤنٹ میں 1.5 to 2 months میں فنڈنگ آ جاتی ہے اور اس کا بیسٹ پوائنٹس کیا ہے کہ جو لون ہے یہ جیسے اگر فیملی فور کو $1.5 lakh آیا اس کا ری پیمنٹ اسٹارٹ ہوتا ہے 2.5 years بعد شروع میں بیاج ہے ہی نہیں 2.5 years 2.5 years بعد بھی بیاج کتنا جب آپ اسٹارٹ کرتے پیمنٹ کرنا ہے اس کو صرف 2.5% پورے سال کا بیاج ہے $1 lakh پہ کا بیاج وہ صرف $2,500 15 years میں آپ اسے پے کرتے کوئی کریڈٹ چیک گارنٹی کولیٹرل نہیں ہے ایسا لون ایگزٹ ہی نہیں کرتا ہماری فیس کرسٹل کلیئر ہے کام ہونے کے بعد لیتے کیونکہ ہم نے سب کچھ ٹرانسپیرنٹ رکھا اینڈ ٹو اینڈ کوئی چلاکی میٹھی باتیں نہیں ہے فیس ہماری 199 کام ہونے کے بعد ہے اور آج بھی لائک کل بھی 7 بندوں کی فنڈنگ ان کے کھاتے میں گری تھی تب ہمیں لائک انٹریک آتا ہے 199 کا کوئی بھی چلاکی میٹھی باتیں نہیں ہے کال کریں 50,000 to 170,000 تک بنا گارنٹی کے بنا کسی لائک 0% پہ حاصل کریں نمبر 437-264-31-75 437-264-31-75 کال کرو ایسٹیمیٹ لو آفس آؤ 437-264-31-75
1: نمبر ایک بار پھر
3: نمبر جی 437-264-31-75 آفس ہرنٹاری ڈیری پہ ہے 218 ایکسپورٹ بولیورڈ پہ کال کرے ایسٹیمیٹ لو آفس آئے 6 بندے آپ کے لیے کام کر رہے کوئی بھی میٹھی باتیں نہیں ہیں
1: تھینک یو سر بہت شکریہ
3: تھینک یو
1: 9349 ہیلو
4: ہاں جی سر شکل نامی
1: سر شکل جی
4: ہاں جی فرسٹ آف آل کنگریچولیشنز آئی مین تہاڈے ٹاپک ٹو گڈ ہوندے آ بولے بنا ریا نہیں جاندا ہاں جی
1: تھینک یو سو مچ
4: تے ریگارڈنگ یور کوسچن منوانا تھا ایدے دو پہلو نے ایک تو یہ ہے کہ اپن نو کوسمیٹک سرجری یا ایتنی چیزاں کرانی چاہیے کہ نہیں تے دوسرا ہے کہ کسی نے کرانی ہے کسی دی پرمیشن چاہیے کہ نہیں کوسمیٹک سرجری مینو ایسا لگتا ہے انڈیویجل دی پریفرنس آ وہ جتنا اپنی باڈی نال چلو میں مانتی ہوں کہ نیچرلی گرو کرنا چاہیے پرماتما دی دتی ہوئی چیز نو چلو نہیں کرنا چاہیے پر جڑے لوگ بلیو کرتے ہیں کہ چلو کرا لینا چاہیے زندگی کہڑی کسی نے دیکھی ہے کنی لمبی ہے یا نہیں جو چنگا لگتا کرنا چاہیے ہن گرلز ہائی لائٹ کراندیاں نے وال ادا دے ادا رہ دین کنے لوگ ڈائی کرتے ہیں اوے رہن دین پر اپا کرتے ہیں کہ اپا اچھے لگیے تو سارے لوگ کرتے ہیں چنگے لگتے بھی ہے کسی نے سوٹ کر جاتی ہے کوسمیٹک سرجری کسی نے نہیں کرتی چلو وہ تو اگلے بندے نو آپ ہی بھگتنا پینا ہے نا اگر کسی دی پرمیشن چاہیے مینو یہ لگتا کہ یہ تو بالکل سراسر غلط ہے جدو ہسبینڈ وائف سے ادھر گلا آدی نا کہ مینو یہ پسند ہے اس کر کے میں چاہنا بھی تو ادھر نہ کرے ٹھیک ہے دونوں کی سہمتی ضروری ہے پر اخری چوائس اگلے دی ضروری ہونی چاہیے کہ جن کرانا ہے جو کرانا ہے وہ دی مرضی ہونی چاہیے
1: پر بڑے لوگ کہہ رہے یار جی ویاہ کرا لیا تو تسی سہمتی کیوں نہیں لو گے اپنے ہسبینڈ یا وائف دی
4: مطلب ویاہ کرایا فاہا تھوڑی لے لیا تو ٹھیک ہے اپنی زندگی جیو کوئی ادا نہیں ہے کہ کسی دے کچھ کم کرانے والے کسی دی جی عزت کٹ جاندی ہے میں لگتا کہ ایک دوسرے نو انڈرسٹینڈ کرنا چاہیے تے انہاں دے جو اوپینین ہے انہاں نو ریسپیکٹ کرنا چاہیے ہاں
1: ہاں ہاں جی تھینک یو جی بہت شکریہ سو ਠੀਕ ਹੈ, ਸੋ ਨੰਬਰ ਹੈ ਆਪਣਾ 9056733337 ਬ੍ਰੈਂਪਟਨ ਸੀ10 ਵਿਟਬੀ ਵੱਖਰੇ ਵੱਖਰੇ ਸ਼ਹਿਰਾਂ ਚ ਘਰ ਆ ਰਿਹਾ, ਸੁਣੋ ਕਿਹੜਾ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com। ਵੈਰੀ ਗੁੱਡ। ਇੱਕ ਤੁਸੀਂ ਯਾਦ ਰੱਖੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਗੱਡੀ ਦੇ ਹੁਣ ਵਿੰਟਰ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਇਹਨਾਂ ਨੇ ਆਪਣੀ ਦੂਜੀ ਲੋਕੇਸ਼ਨ ਖੋਲ੍ਹੀ ਹੈ ਮਿਲਟਨ 'ਚ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦੇ ਕੋਰਨਰ ਅਤੇ ਇਨ ਮਿਲਟਨ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਇਨ ਮਿਲਟਨ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜ਼ਰੂਰ ਪਹੁੰਚੋ। 6972 ਹੈਲੋ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
5: ਹਾਂਜੀ, ਮੈਂ ਇਸ ਵਿਸ਼ੇ ਤੇ ਇਹ ਕਹਿਣਾ ਚਾਹੁੰਦਾ ਕਿ ਆਊਟਰ ਪਾਰਟਸ ਜੋ ਵੀ ਆ, ਜੋ ਕਰਾਉਣਾ ਨਾ ਲੇਡੀ ਨੇ, ਮਤਲਬ ਉਹ ਕਰਵਾ ਸਕਦੀ ਆ, ਕੋਈ ਗੱਲ ਨੀ, ਬਟ ਪ੍ਰਾਈਵੇਟ ਪਾਰਟ ਉਹ ਥੋੜਾ ਜਿਹਾ ਔਖਾ ਹੋ ਜਾਂਦਾ, ਬਾਡੀ ਚੇਂਜਸ ਜਿੱਦਾਂ ਤੁਸੀਂ ਕਹਿ ਰਹੇ ਹੋ। ਸੋ ਬਾਕੀ ਸਭ ਠੀਕ ਆ, ਟੈਟੂ ਜਾਂ ਫੇਸ, ਇਹ ਸਭ ਠੀਕ ਆ।
1: ਮੈਂ ਸਮਝ ਗਿਆ ਤੁਹਾਡੀ ਗੱਲ ਨਹੀਂ, ਉਹ ਤਾਂ ਚਲੋ ਫਿਰ ਨੈਚੁਰਲੀ, ਉਹ ਤਾਂ ਫਿਰ ਤੁਸੀਂ ਆਪਣਾ ਜੈਂਡਰ ਹੀ ਚੇਂਜ ਕਰ ਰਹੇ ਹੋ, ਤਾਂ ਉਹ ਤਾਂ ਫਿਰ ਆਫ ਕੋਰਸ,
5: ਬਾਕੀ ਕੋਈ ਓਬਜੈਕਸ਼ਨ ਨਹੀਂ, ਡਸ ਨੋਟ ਮੈਟਰ।
1: ਨਹੀਂ ਚਲੋ, ਆਪਾਂ ਉਹਦੀ ਗੱਲ ਨਹੀਂ ਆਪਾਂ ਕਰ ਰਹੇ, ਜੇ ਕਿਸੇ ਕੋਈ ਕੁੜੀ ਕਹਿੰਦੀ ਹੈ ਮੈਂ ਵੀ ਆਪਣੇ ਕੰਨ ਚੇਂਜ ਕਰਨੇ ਆ, ਮੈਂ ਆਪਣਾ ਨੱਕ ਚੇਂਜ ਕਰਨਾ, ਮੈਂ ਆਪਣੇ ਬੁੱਲ ਵੱਡੇ ਛੋਟੇ ਕਰਨੇ ਆ,
5: ਉਹ ਕੋਈ ਗੱਲ ਨਹੀਂ, ਉਹ ਡਸ ਨੋਟ ਮੈਟਰ, ਇਹ ਤਾਂ ਇਹ ਕੋਈ ਗੱਲ ਨਹੀਂ ਹੁੰਦੀ।
1: ਅੱਛਾ, ਚਲੋ ਠੀਕ ਹੈ। ਨਹੀਂ, ਦੂਜੀਆਂ ਆਪਾਂ ਗੱਲਾਂ ਨਹੀਂ ਕਰ ਰਹੇ, ਉਹ ਥੋੜ੍ਹੀ ਜਿਹੀ ਰੇਟਿਡ ਆਰ ਹੋ ਜਾਂਦੀ, ਉਹਨਾਂ ਤੋਂ ਆਪਾਂ ਦੂਰ ਹੀ ਰਹਿੰਦੇ ਹਾਂ। ਅਤੇ ਇੱਕ ਮੈਂ HK ਮੂਵਰਸ ਦਾ ਨੰਬਰ ਦਵਾਂ, ਨੰਬਰ ਵਨ ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, 30 ਸਾਲ ਦਾ ਤਜ਼ਰਬਾ, HK ਮੂਵਰਸ, ਜੇ ਮੂਵ ਹੋ ਰਹੇ ਹੋ ਨਵਾਂ ਘਰ ਲਿਆ, 416-524-6704 HK ਮੂਵਰਸ।
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਸ਼ਾਮ ਦਾ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਜੀ ਪਰਿਵਾਰਾਂ ਨੂੰ। ਸ਼ਾਮ 6 ਵਜੇ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਇਸ ਵੀਕਐਂਡ ਜਿੰਨੇ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ, ਤੁਸੀਂ ਹਾਈ ਐਂਡ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਜਿਵੇਂ ਕਿ ਟਰਕੀ ਦੇ ਸੋਫਾ ਸੈੱਟ ਲੈ ਕੇ ਜਾਣਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਜਾਂ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਨਵੀ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਰੀਅਲ ਮਾਰਬਲ ਡਾਇਨਿੰਗ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ, $499 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ $499 ਦਾ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਨਵੀ ਭਾਜੀ।
1: ਥੈਂਕ ਯੂ ਸਰ, ਸੋ ਮਿਲਦੇ ਹਾਂ ਸ਼ਾਮ ਨੂੰ 6 ਵਜੇ ਲਾਈਵ ਔਨ ਲੋਕੇਸ਼ਨ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ, ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
7: Everyone knows you don't let a kid swim unsupervised.
8: Punjabi Lehra Navi Sidhu
7: na apni business tray out of the advertisement
8: delay ya aur koi bhi jankari
7: lene ke liye
8: 6475041557
7: but not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it, talk about it.
9: This is AM 530, CHLO AM, serving Brampton, Mississauga, Toronto, the GTA, and the world at am530.ca.

0: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨੀ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਟਨ, ਮਾਉਂਟਨੈਸ਼ ਐਂਡ ਬਵੇਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-9052-2000।
5: Your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
7: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
8: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
7: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
8: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
7: 905-671-9055-971-2000।
8: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
9: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
10: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
11: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
12: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
13: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और आपको 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
14: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
0: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, TAWA Kitchen.ca।
15: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8604-84-0108-0-1
16: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
17: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
18: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
15: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941

ਨਕਲੀ ਅੰਦਰ ਉਡਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸੰਗਿਆ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤਬਰੂਹਾਂ 'ਤੇ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

सुभाष खूबसूरत सुविधा खूबसूरत लोग खूबसूरत मुल्क सी एच एल डिजिटल ए एम फ्रीकुएंसी राही टोरंटो पेंसिलवेनिया न्यूयॉर्क वाशिंगटन न्यूजर्सी अमेरिका के कैनेडा के सानू तुसी सारनिया के बॉर्डर तो लैके लंडन किचनर वाटर कैम्ब्रिज वुडस्टॉक तो लैके ब्रेंटफोर्ड और हैमिल्टन तो लैके नैगरफॉल के बॉर्डर तक और इंटायर जी टी ए मिल्टन तो लैके ओशवा तक कर्टस बाउन विलहैम्पटन ते होंदे होए तुसी न्यूटन विल तो लैके न्यू कैसल तक और बेलवल तक सानू सुन दिओ और नॉर्थ जो ईस्ट है उस विच हाईवे 7 टूवर्ड्स ओटवा जिहड़ा जा रहा है बहुत नेड़े तक ओटवा ते सन सुन दे लिंडसी पीटरब्रो हुंदे होए तुसी मस्कोका काउंटी बैरी और बैरी दे नॉर्थ च ओवन साउंड और ਤੁਸੀਂ ਸਾਨੂੰ ਗ੍ਰੈਵਨ ਹੈਸ ਤੱਕ 411 ਹਾਈਵੇ ਦੇ ਉੱਪਰ ਸੁਣਦੇ ਹੋ ਇੱਧਰ ਤੁਸੀਂ ਸਾਨੂੰ ਟੋਬਰਮਰੀ ਤੋਂ ਲੈ ਕੇ ਮੈਨਟੋਨ ਆਈਲੈਂਡ ਔਰ ਸਾਨੂੰ ਤੁਸੀਂ ਵੈਂਗਮ ਤੱਕ ਸੁਣਦੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਇੱਕ ਸੁਰਮਈ ਸਵੇਰ ਜਿਹੜੀ ਕਿ ਬੜੀ ਰੋਸ਼ਨੀ ਬਖੇਰ ਰਹੀ ਹੈ ਜਿੱਥੇ ਤਾਜ਼ਗੀ ਬਖੇਰ ਰਹੀ ਹੈ ਉੱਥੇ ਮੇਰੇ ਸਾਹਮਣੇ ਟਰੈਕ 6 ਦੇ ਉੱਪਰ ਵੈਸਟ ਜੈਟ ਉਡਾਨ ਭਰਨ ਲਈ ਤਿਆਰੀ ਔਰ ਉਹਦੇ ਮੂਹਰੇ ਏਅਰ ਕੈਨੇਡਾ ਜਿਹੜਾ ਹੈਗਾ ਹਵਾ 'ਚ ਉੜਨ ਲਈ ਤਿਆਰ ਔਰ ਤੁਸੀਂ ਸਾਡੇ ਨਾਲੋਂ ਹਮੇਸ਼ਾ ਤਰ੍ਹਾਂ ਅਗਾਜ਼ ਉਸ ਪਰਮ ਪੁਰਖ ਪਰਮੇਸ਼ਵਰ ਦੇ ਨਾਮ ਓਟ ਆਸਰਨਾ ਜਿਸਦੇ ਨਾਮ ਓਟ ਆਸਰਨਾ ਅਗਾਜ਼ ਦੁਨੀਆਂ ਦੀ ਹਰ ਖਿਆ ਦਾ ਉਮੀਦ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰ ਪਾਓ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਹਿੱਸਾ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ

0: ਤਾਂ ਜੋ ਡੋਨਲਡ ਟਰੰਪ ਤਾਂ ਚਲੋ ਰੋਜ਼ ਹੁੰਦਾ ਹੀ ਆ ਵਿਚਾਰਾ, ਕੱਲ੍ਹ ਚਾਈਨਾ ਦੇ ਉੱਪਰ ਬੜੀ ਅਮੈਰੀਕਨਸ ਨੇ ਐਮਬੈਰਸਮੈਂਟ ਜਿਹੜੀ ਹੋਈ ਆ, ਜਿਹੜਾ ਇੱਕ ਵੀਡੀਓ ਵਾਇਰਲ ਜਿੱਥੇ ਹੋਇਆ ਹੈਗਾ, ਡੋਨਲਡ ਟਰੰਪ ਇੱਕ ਜਹਾਜ਼ ਦੀ ਆਵਾਜ਼ ਨਹੀਂ ਸੁਣ ਸਕਿਆ ਅਤੇ ਆਵਾਜ਼ ਕੱਢਦਾ ਆਈ ਕਰਕੇ ਇੱਦਾਂ ਦੀ ਜਿਵੇਂ ਮੂੰਹ ਜਿਹਾ ਕਰਕੇ, ਅਤੇ ਉੱਥੇ ਜਿੰਗਪਿੰਗ ਜਿਹੜਾ ਹੈਗਾ ਉਹਨਾਂ ਦੇ ਹੀ ਮੁਲਕ 'ਚ ਉਹਨਾਂ ਦੀ ਹੀ ਸਟੇਜ ਦੇ ਉੱਤੇ ਖੜ੍ਹ ਕੇ ਇੱਕ ਸਪੀਚ ਦਿੰਦਾ ਚਾਈਨਾ ਦਾ ਪ੍ਰਧਾਨ, ਕਿ ਪਾਵਰ ਜਿਹੜੀ ਹੈਗੀ ਆ ਡਿਸਟ੍ਰੀਬਿਊਸ਼ਨ ਦੇ ਵਿੱਚ ਹੁਣ ਫਰਕ ਨਜ਼ਰ ਆ ਰਿਹਾ, ਯਾਨੀ ਕਿ ਕਈ ਸ਼ਕਤੀਆਂ ਆਪਣੀ ਪਾਵਰ ਰਿਡਿਊਸ ਕਰ ਰਹੀਆਂ ਨੇ, ਅਤੇ ਇਨਡਾਇਰੈਕਟਲੀ ਉਹਨਾਂ ਨੇ ਕਿਹਾ ਚਾਈਨਾ ਇਹਨਾਂ ਪਾਵਰਸ ਨੂੰ ਗ੍ਰੈਬ ਕਰ ਰਿਹਾ ਹੈਗਾ, ਯਾਨੀ ਕਿ ਮਹਾਂਸ਼ਕਤੀ ਬਣਦਾ ਜਾ ਰਿਹਾ ਹੈਗਾ, ਇਸ ਦੇ ਰਸਤੇ ਵਿੱਚ ਕੋਈ ਨਹੀਂ ਆ ਸਕਦਾ ਅਤੇ ਨਾ ਆਵੇਗਾ। ਅਮੈਰੀਕਾ ਦੀ ਧਰਤੀ 'ਤੇ ਖੜ੍ਹ ਕੇ ਜਿੰਗਪਿੰਗ ਜਿਹੜਾ ਹੈ, ਜਿੱਥੇ ਟਰੰਪ ਨੇ ਦਿਖਾਇਆ ਕਿ ਅਮੈਰੀਕਾ ਕਿਸ ਤਰ੍ਹਾਂ ਚਾਈਨਾ ਅੱਗੇ ਝੁੱਕ ਗਿਆ, ਉਹਨੂੰ ਦਰਵਾਜ਼ੇ ਤੋਂ ਜਹਾਜ਼ ਦੇ ਤੋਂ ਲੈ ਕੇ ਆਇਆ, ਇਹ ਰਵਾਇਤ ਨਹੀਂ ਹੈਗੀ ਉੱਥੇ ਦੀ, ਜਹਾਜ਼ ਦੇ ਦਰਵਾਜ਼ੇ ਤੋਂ ਪਿੱਕ ਕਰਕੇ ਉਹਨੂੰ ਜਿਹੜਾ ਕਾਰ ਤੱਕ ਲੈ ਕੇ ਆਉਣਾ, ਫਿਰ ਉਹਨਾਂ ਦੀ ਆਓ ਭਗਤ ਕਰਨੀ, ਚਮਚਾਗਿਰੀ ਕਰਨੀ, ਪਿੱਠ ਪਿੱਛੇ ਗਾਲਾਂ ਕੱਢਣ ਵਾਲਾ ਅਤੇ ਮੂੰਹ ਦੇ ਉੱਤੇ ਚਮਚਾਗਿਰੀ ਕਰਨ ਵਾਲਾ, ਛੋਟੇ ਮੁਲਕਾਂ ਨੂੰ ਭੱਦੀ ਭਾਸ਼ਾ ਵਰਤਣ ਵਾਲਾ ਅਤੇ ਤਕੜਿਆਂ ਦੇ ਅੱਗੇ ਗੋਡੇ ਜ਼ਮੀਨ 'ਤੇ ਲਾਉਣ ਵਾਲਾ ਅਮੈਰੀਕਨ ਪ੍ਰੈਜ਼ੀਡੈਂਟ ਹੈ, ਜਿਹੜਾ ਹੁਣ ਨਜ਼ਰ ਆ ਰਿਹਾ ਕਿ ਮਿਡ ਟਰਮ ਇਲੈਕਸ਼ਨ ਦੇ ਵਿੱਚ ਸ਼ਾਇਦ ਸਫਾਇਆ ਹੋ ਜਾਵੇਗਾ। ਉੱਧਰ ਬੈਂਕ ਆਫ ਅਮੈਰੀਕਾ ਜਿਹੜਾ ਇੱਕ ਇੰਟਰਸਟ ਹੋਰ ਵਧਾਉਣ ਜਾ ਰਿਹਾ ਹੈਗਾ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈਗਾ, ਕਿਉਂਕਿ ਉਹਨਾਂ ਦੀ ਮਹਿੰਗਾਈ ਦਰ ਜਿਹੜੀ ਆ ਅਸਮਾਨਾਂ ਨੂੰ ਛੂਹ ਰਹੀ ਹੈਗੀ ਆ, ਅਤੇ ਇੰਟਰਸਟ ਵਧੇ 'ਤੇ ਵੀ ਲੋਕ ਅਮੈਰੀਕਾ ਦੇ ਵਿੱਚ ਨਾਰਾਜ਼ ਨੇ ਕਿ ਪਹਿਲਾਂ ਸਾਡੇ 'ਤੇ ਮਹਿੰਗਾਈ, ਹੁਣ ਸਾਡੇ ਉੱਤੇ ਤੁਸੀਂ ਵਿਆਜ ਹੋਰ ਸਿੱਟ ਰਹੇ ਹੋ। ਇਹ ਵੀ ਇੱਕ ਵਿਸ਼ਾ ਬਣਿਆ ਹੋਇਆ। ਕੈਨੇਡੀਅਨ ਹਜੇ ਜਨਵਰੀ ਤੱਕ 50% ਚਾਂਸਿਸ ਨੇ ਕਿ ਜੇ ਇੰਟਰਸਟ ਵਧੇ, ਪਰ ਜੇ ਵੱਧਦਾ ਵੀ ਹੈ ਤਾਂ 2.25, ਯਾਨੀ ਕਿ ਤੁਹਾਡੀ $100 ਮਗਰ $12-15 ਦੀ ਕਿਸ਼ਤ ਅਗਰ ਫਰਕ ਪੈਂਦਾ, ਦੈਟਸ ਓਕੇ, ਕਿਉਂਕਿ ਆਪਾਂ ਦੁਨੀਆ ਦੇ ਨਾਲ ਹਾਂ, ਆਪਾਂ ਦੁਨੀਆ ਤੋਂ ਅਲੱਗ ਨਹੀਂ ਹੈਗੇ। ਅਤੇ ਨਾਲ ਮੇਰੇ ਮਨਜੀਤ ਸਿੰਘ ਆ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਬਸ ਵਧੀਆ ਭਾਜੀ, ਤੇ ਪ੍ਰੋਗਰਾਮ ਸੁਣਨੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪ੍ਰਾਈਮ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4500 ਦੀ ਵੈਲਿਊ ਦਾ 3 ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1599 ਚ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਹੋ, ਸੋ ਕਿਚਨਏਡ ਬ੍ਰਾਂਡ ਦਾ ਪੂਰੇ ਦਾ ਪੂਰਾ ਸੈੱਟ ਹੈ, ਜਿਹਦੇ ਵਿੱਚ 36-inch ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-inch ਦਾ ਬਿਲਟ ਇਨ ਕੁੱਕਟੋਪ, 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨਏਡ ਬ੍ਰਾਂਡ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $89.99 ਚ ਤੁਸੀਂ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ ਮਿੰਨੀ LED 75-inch ਦਾ 4K ਟੀਵੀ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਅਸੀਂ ਅਪਲਾਈਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਸ 905-4500-405-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-

0: ਸੋ ਮੈਂ ਨਾ ਇੱਕ ਜੰਡਿਆਲੀ ਦੇ ਕੋਲ ਪਿੰਡ ਆ ਲੁਧਿਆਣੇ ਦੇ ਵਿੱਚ, ਉੱਥੇ ਗਿਆ ਅਤੇ ਉੱਥੇ ਨਾ ਇੱਕ ਮਠਿਆਈ ਦੀ ਫੈਕਟਰੀ ਆ ਜਿਹੜੀ ਆਸਟ੍ਰੇਲੀਆ ਔਰ ਕੈਨੇਡਾ ਦੇ ਵਿੱਚ ਮਠਿਆਈ ਭੇਜਦੀ ਆ। ਔਰ ਜਦੋਂ ਉਸ ਫੈਕਟਰੀ ਕੋਲ ਗਿਆ ਉਹ ਨਾ ਇੱਕ ਸੂਆ ਹੁੰਦਾ ਸੀ, ਸੂਆ ਬੰਦ ਕਰਤਾ। ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਦਾ ਸਕੈਂਡਲ ਚੱਲਦਾ ਪਿਆ ਤਾਂ ਖੁੱਡੀਆ ਖਾਡੀਆ ਜਿਹੜਾ ਮਿਨਿਸਟਰ ਆ ਮੁੰਡੀਆ, ਉਹ 'ਤੇ ਹੁਣ ਰੇਡ ਹੋਈ ਆ, ਸੀ ਇਹਦੀ ਈਡੀ ਦੀ ਅਤੇ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਹੋ ਗਈ। ਹੀਰੋ ਸਾਈਕਲ ਵਾਲਿਆਂ ਤੋਂ ਲੈ ਕੇ ਬਾਕੀ ਸਾਰੇ ਲੋਕ ਇਹਨਾਂ ਨੇ ਮਿਲ ਕੇ ਜ਼ਮੀਂਦਾਰਾਂ ਤੋਂ ਜ਼ਮੀਨਾਂ ਖੋਹੀਆਂ। ਬੇਅੰਤ ਸਿੰਘ ਦੇ ਟਾਈਮ 'ਤੇ ਕਿਹਾ ਜਾਂਦਾ ਕਿ ਇੰਟਰਸਟ ਸੀਗਾ ਬੇਅੰਤ ਸਿੰਘ ਦਾ ਵੀ ਇਹਨਾਂ ਜ਼ਮੀਨਾਂ 'ਚ। ਇਹ ਕੋਈ ਤਕਰੀਬਨ 10 ਕੁ ਪਿੰਡਾਂ ਦੀ ਜ਼ਮੀਨ ਜ਼ਮੀਂਦਾਰਾਂ ਤੋਂ ਖੋਹ ਲਈ ਇਹਨਾਂ ਨੇ, ਅਕੁਆਇਰ ਕਰ ਲਈ। ਅਕੁਆਇਰ ਕਰਕੇ ਵੀ ਇੱਥੇ ਇੰਡਸਟਰੀ ਆਊਗੀ, ਇੰਡਸਟਰੀ ਬਣਾਈ ਨਹੀਂ, ਇੰਡਸਟਰੀ ਦੀ ਜਗ੍ਹਾ ਦੇ ਉੱਤੇ ਉੱਥੇ ਕੌਂਡੋ ਬਿਲਡਿੰਗਾਂ ਬਣਾਤੀਆਂ, ਉਹਦੀ ਜ਼ੋਨਿੰਗ ਚੇਂਜ ਕਰਾ ਕੇ ਆਪ ਦੇ ਵਿੱਚ। ਕਹਿੰਦੇ ਆ ਕਿ ਜੀ ਘਪਲਾ ਹੋ ਗਿਆ ਆਪ ਸਰਕਾਰ 'ਚ, ਕਿ ਯਾਨੀ ਕਿ ਇੱਥੋਂ ਦੇ ਕਿਸੇ ਬੰਦੇ ਨੇ ਪੈਸਾ ਖਾਧਾ, ਜਿਹੜੀ ਤੁਸੀਂ ਕਹਿੰਦੇ ਨਾ ਬਹੁਤ ਨੋਰਮਲ ਸਰਕਾਰ, ਆਮ ਆਦਮੀ ਪਾਰਟੀ। ਸੋ ਦੇਖੋ ਗੱਲ ਕਿੰਨੀ ਵਧੀਆ, ਕੇਜਰੀਵਾਲ ਹੁਣੇ ਸਾਹਮਣੇ ਨਹੀਂ ਆਉਂਦੇ ਕਿਸੇ ਦੇ, ਪਰ ਸਾਰਾ ਸਿਸਟਮ ਪਿੱਛੋਂ ਬਹਿ ਕੇ ਚਲਾ ਰਹੇ ਨੇ, ਅਤੇ ਫੇਸ ਦੇ ਤੌਰ 'ਤੇ ਭਗਵੰਤ ਮਾਨ ਹੈਗਾ। ਚਲੋ ਅਸੀਂ ਇਹਨਾਂ ਦੇ ਸਿਆਸੀ ਅਤੇ ਇਹਨਾਂ ਚੀਜ਼ਾਂ 'ਚ ਨਹੀਂ, ਅਸੀਂ ਤੱਕ ਖਬਰ ਦੀ ਗੱਲ ਕਰਦੇ ਹਾਂ। ਬਈ ਇਹ ਖਬਰ ਆਈ ਕਿ ਹੁਣ ਈਡੀ ਨੇ ਇਹਨਾਂ ਦਾ ਕੋਈ ਬੰਦਾ ਬੁੰਦਾ ਚੱਕ ਲਿਆ ਉੱਥੇ ਲੁਧਿਆਣੇ ਰੇਡ ਕਰਕੇ, ਕਿ ਇਹਨੇ ਜ਼ੋਨਿੰਗ ਕਿਵੇਂ ਚੇਂਜ ਕਰ ਦਿੱਤੀ, ਕੌਂਡੋਜ਼ ਦੀ ਬਣਾ ਦਿੱਤੀ, ਇੰਡਸਟਰੀਅਲ ਜ਼ੋਨਿੰਗ ਕਰਾ ਲਈ, ਦਿਖਾ ਕੇ ਕਿ ਇੰਡਸਟਰੀ ਆਉਣੀ ਆ, ਖੋਲੀ ਜ਼ਿਮੀਂਦਾਰਾਂ ਤੋਂ। ਇਹ ਕਹਿੰਦੇ ਹੁੰਦੇ ਬਦਦੁਆਵਾਂ ਲੱਗੇ ਜਾਂਦੀਆਂ ਨੇ ਅਤੇ ਬਦਦੁਆਵਾਂ ਲੱਗ ਗਈਆਂ। ਚਲੋ ਦੂਸਰੇ ਪਾਸੇ ਉੱਥੇ ਮੈਂ ਫੈਕਟਰੀ ਗਿਆ, ਉਹ ਫੈਕਟਰੀ ਦੇ ਵਿੱਚ ਮੈਂ ਦੇਖਿਆ ਕਿ ਓਹੋ, ਉਹਦੇ ਨਾ ਕੋਲ ਮੈਂ ਜਾ ਰਿਹਾ ਸੀ, ਉੱਥੇ ਨਾ ਚੂਹੇ ਬੜੇ ਮੋਟੇ ਮੋਟੇ ਸੀਗੇ, ਰੋਡ ਦੇ ਆਸ ਪਾਸ ਹੀ ਫਿਰਦੇ ਸੀ ਬਾਹਰ, ਐਡੀਆਂ ਮੋਟੀਆਂ ਮੋਟੀਆਂ ਬਿੱਲੀਆਂ, ਬਿੱਲੀਆਂ ਨੂੰ ਡਰਾਉਣ ਵਾਲੇ ਚੂਹੇ। ਅਤੇ ਨਾ ਮੈਂ ਕਿਹਾ ਵੀ ਦੇਖ ਕੇ ਆਈਏ, ਕੋਈ ਬੰਦਾ ਕਹਿੰਦਾ ਜੀ ਐਕਸਪੋਰਟ ਕਰਦੇ ਨੇ। ਮੈਂ ਉਹ ਜਦੋਂ ਗਿਆ ਨਾ ਉੱਥੇ, ਮੈਂ ਅੰਦਰ ਮਠਿਆਈ ਬਣਦੀ ਦੇਖੀ, ਬਾਈ ਜੀ ਜਿਹੜੀ ਤੁਸੀਂ $3 ਪਾਉਂਡ ਨੂੰ ਇੱਥੇ ਲਾਈ ਨਹੀਂ ਹੁੰਦੀ, ਮਠਿਆਈਆਂ ਸਾਰੀਆਂ $4 ਨੂੰ ਪਾਉਂਡ, ਆ ਜਾਓ ਲੈ ਜਾਓ $4 ਨੂੰ ਪਾਉਂਡ ਮਠਿਆਈਆਂ। ਇਹ ਐਡੀਆਂ ਵੱਡੀਆਂ ਬਿਮਾਰੀਆਂ ਦਾ ਘਰ ਆ ਪਹਿਲਾਂ ਤਾਂ, ਜਿੱਥੇ ਬਣੀਆਂ ਨੇ ਤੁਸੀਂ ਉਹ ਨਹੀਂ ਦੇਖੀਆਂ ਕਿੱਥੇ ਬਣੀਆਂ ਨੇ, ਕਿੱਥੇ ਪੈਰਾਂ ਨਾਲ ਆਟੇ ਗੁੰਨਦੇ ਨੇ, ਕਿੱਥੇ ਕੀ ਕਰਦੇ ਨੇ, ਸਭ ਕੁਛ। ਨੰਬਰ 2, ਜਦੋਂ ਇੱਥੇ ਆ ਕੇ ਉਹ ਟੈਂਪਰੇਚਰ ਚੇਂਜ ਹੁੰਦੇ ਨੇ ਬਾਰ ਬਾਰ, ਕਦੇ ਫਰੋਜ਼ਨ 'ਚ ਚਲੀ ਗਈ, ਕਦੇ ਫਰਿੱਜ 'ਚ ਆ ਗਈ, ਕਦੇ ਫਰੋਜ਼ਨ 'ਚ, ਮਿੱਠਾ ਜਿਹੜਾ ਹੈਗਾ ਉਹ ਚੇਂਜ ਹੋ ਜਾਂਦਾ, ਆਪਣੇ ਆਪ ਨੂੰ ਚੇਂਜ ਕਰ ਜਾਂਦਾ, ਜਿਹੜਾ ਮਿੱਠਾ ਹੁੰਦਾ ਉਹ ਨਾ ਇੱਕ ਕਿਸਮ ਦਾ ਕੈਮੀਕਲ ਬਣ ਜਾਂਦਾ, ਜ਼ਹਿਰ ਬਣ ਜਾਂਦਾ ਤੁਹਾਡੇ ਲਈ, ਉਹ ਸਲੋ ਪੋਇਜ਼ਨ ਕਹਿੰਦੇ ਆ ਉਹਨੂੰ। ਅਤੇ ਤੁਸੀਂ ਉਹ ਮਠਿਆਈਆਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਖਿਲਾਉਂਦੇ ਹੋ, ₹4-4 ਪਾਉਂਡ ਵਾਲੀਆਂ। ਪਲੀਜ਼ ਮੈਂ ਤੁਹਾਨੂੰ ਅਵੇਅਰ ਕਰਨ ਲਈ ਜਿਹੜੀ ਇਹ ਕਹਾਣੀ ਬਣਾ ਕੇ ਸੁਣਾਈ ਹੈ, ਸਮੋਸਾ ਐਂਡ ਸਵੀਟ ਫੈਕਟਰੀ, ਮਿਨਿਸਟਰੀ ਆਫ ਹੈਲਥ ਵੱਲੋਂ ਅਤੇ ਫੂਡ ਇੰਸਪੈਕਸ਼ਨਸ ਵੱਲੋਂ AAA ਰੇਟਿੰਗ ਦੀ ਕੰਪਨੀ, ਕੈਨੇਡੀਅਨ ਅਤੇ ਅਮੈਰੀਕਨ ਸਟੈਂਡਰਡ ਦੇ ਵਿੱਚ ਜਿੱਥੇ ਮਠਿਆਈਆਂ ਤਿਆਰ ਕਰਦੇ ਨੇ ਉੱਥੇ ਦੁਨੀਆ ਦੇ ਵਿੱਚ ਮਸ਼ਹੂਰ ਆ ਸਮੋਸਾ ਐਂਡ ਸਵੀਟ ਫੈਕਟਰੀ। ਇਹ ਦਿਵਾਲੀ ਅਤੇ ਇਹ ਤਿਉਹਾਰ, ਤੁਹਾਡੇ ਘਰ 'ਚ ਕੋਈ ਵੱਡਾ ਤਿਉਹਾਰ ਆ, ਤੁਸੀਂ ਸਿਰਨੀਆਂ ਜਾਂ ਤੁਸੀਂ ਆ ਸਾਰਾ ਕੁਝ ਲੈ ਕੇ ਆਉਣਾ, ਸਮੋਸਾ ਐਂਡ ਸਵੀਟ ਫੈਕਟਰੀ 'ਤੇ ਜ਼ਰੂਰ ਜਾ ਕੇ ਆਉਣਾ। ਔਰ ਹਰਪਾਲ ਜੀ ਕਹਿੰਦੇ ਨੇ ਕਿ ਸਾਡੀ ਰੈਪੂਟੇਸ਼ਨ ਹੀ ਸਾਡਾ ਬਿਜ਼ਨਸ ਹੈ, ਅਤੇ ਜਦੋਂ ਵੀ ਅਸੀਂ ਕਦੇ ਗੱਲ ਕਰਦੇ ਹਾਂ ਆਪਣੇ ਬਿਜ਼ਨਸ ਦੀ ਰੈਪੂਟੇਸ਼ਨ 'ਤੇ ਗੱਲ ਕਰਦੇ ਹਾਂ, ਬੰਦੇ ਨੂੰ ਜ਼ਿੰਦਗੀ 'ਚ ਪ੍ਰਾਊਡ ਇੱਕੋ ਚੀਜ਼ ਦਾ ਹੁੰਦਾ ਕਿ ਮੈਂ ਬਹੁਤ ਵਧੀਆ ਕੰਮ ਕੀਤਾ ਅਤੇ ਵਧੀਆ ਕੰਮ ਕਰਕੇ ਕਾਮਯਾਬ ਹੋਇਆ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡਾ ਲੋਕਲ ਮੇਡ, ਲੋਕਲ ਵਰਕਰਸ ਅਤੇ ਲੋਕਲ ਫੈਕਟਰੀ ਆ ਜਿਹੜੀ ਬਿਲਕੁਲ ਹੈਲਥ ਕੈਨੇਡਾ ਕਿਸੇ ਵੀ ਟਾਈਮ 'ਤੇ ਡੋਰ ਨੌਕ ਕਰਕੇ ਇੰਸਪੈਕਟਰਸ ਅੰਦਰ ਆ ਜਾਂਦੇ ਨੇ, ਚੈੱਕ ਕਰਦੇ ਨੇ। ਇਹ ਉਹ ਮਠਿਆਈਆਂ ਨਹੀਂ ਹੈਗੀਆਂ ਜਿਹੜੀਆਂ ਮੁੰਡੀਆਂ ਪਿੰਡ ਦੇ ਕੋਲ ਬਣਦੀਆਂ ਨੇ, ਇਹ ਉਹ ਮਠਿਆਈਆਂ ਨੇ ਜਿਹੜੀਆਂ ਕੈਨੇਡੀਅਨ ਸਟੈਂਡਰਡ ਦੇ ਅੰਡਰ ਬਣਦੀਆਂ, ਜਿੱਦਾਂ ਇੱਥੇ ਕੈਡਬਰੀ ਚੋਕਲੇਟ ਬਣਦੀ ਹੈ ਇੱਦਾਂ ਬਣਦੀਆਂ। ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੌਂਸਰਸ ਦੇ ਵਿੱਚੋਂ, ਸਮੋਸਾ ਐਂਡ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨ, ਚਲੋ ਫਰੈਸ਼ਕੋ ਦੇ ਅੰਦਰ, ਜਾਂ ਤੁਸੀਂ ਇਹਨਾਂ ਦਾ ਸਮੋਸਾ ਬੜਾ ਮਸ਼ਹੂਰ ਆ, ਤੁਸੀਂ ਉਹ ਪਿੱਕ ਕਰਦੇ ਹੋ, ਐਲਬਿਨ ਐਂਡ ਜੋ ਫਿੰਚ ਦੇ ਇੰਟਰਸੈਕਸ਼ਨ ਦੇ, 27 ਦੇ ਇੰਟਰਸੈਕਸ਼ਨ ਦੇ ਕੋਲ ਇਹਨਾਂ ਦਾ ਵੱਡਾ ਫੈਕਟਰੀ ਆ, ਜਿੱਥੇ ਹੰਡਰਡਸ ਆਫ ਵਰਕਰ ਰੋਜ਼ ਸਵੇਰੇ ਅੰਦਰ ਵੜਦੇ ਨੇ, ਸ਼ਾਮ ਨੂੰ ਨਿਕਲਦੇ ਨੇ, ਆਟੋਮੇਸ਼ਨ ਦੇ ਨਾਲ ਪਲਾਂਟ ਲੱਗਿਆ, ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੌਂਸਰਸ ਦੇ ਵਿੱਚ। ਔਰ ਇਹਦੇ ਨਾਲ ਨਾਲ ਸ਼ੋਅ ਨੂੰ ਤੁਹਾਡੇ ਤੱਕ ਨਜ਼ਾਰਾ ਲੈ ਕੇ ਆਉਂਦੇ ਨੇ, ਕਿਸੇ ਵੀ ਤਰ੍ਹਾਂ ਦੀ ਪਾਰਟੀ ਬੁੱਕ ਕਰਨ ਲਈ ਨਜ਼ਾਰਾ, ਛੋਟੀ ਜਾਂ ਵੱਡੀ। $8.99 ਦੇ ਵਿੱਚ ਇਹਨਾਂ ਨੇ ਸਪੈਸ਼ਲ ਲਗਾਇਆ, 30 ਬੰਦਿਆਂ ਤੱਕ ਦੀ ਪਾਰਟੀ ਆ ਵੀਕ ਡੇਜ਼ ਦੇ ਵਿੱਚ। ਮੈਂ ਨਾਲ ਦੱਸ ਦਵਾਂ, ਕੋਈ ਪਲੀਜ਼ ਉੱਥੇ ਰੇਡੀਓ 'ਤੇ ਸੁਣ ਕੇ ਕੋਈ ਝੂਠ ਨਾ ਬੋਲਿਆ ਕਰੋ, ਇੱਦਾਂ ਨਾ ਕਰਿਆ ਕਰੋ, ਸਾਡੇ ਨੂੰ ਕਾਲ ਆਉਂਦਾ ਅਤੇ ਉਹ ਫਿਰ ਸਾਨੂੰ ਬੋਲਦੇ ਨੇ ਕਿ ਤੁਸੀਂ ਸਾਡੇ ਬਾਰੇ ਇੱਦਾਂ ਕਿਉਂ ਬੋਲਿਆ। ਵੀਕ ਡੇਜ਼ ਦੇ ਵਿੱਚ ਮੰਡੇ ਟੂ ਫਰਾਈਡੇ ਤੁਸੀਂ ਲਗਜ਼ਰੀ, ਯਾਨੀ ਕਿ ਰੈਸਟੋਰੈਂਟ ਨਹੀਂ ਹੈ, ਤੁਸੀਂ ਦੇਖੋ ਗ੍ਰੇ ਨਾਈਟ ਦੇ ਤਾਂ ਸਿਰਫ ਉਹਦੇ ਟੇਬਲ ਨੇ ਜਿਹੜੇ ਉਹਨਾਂ ਦੇ ਕਾਊਂਟਰ ਟੌਪ ਨੇ, ਟੇਬਲਸ ਦੇ ਚੇਅਰਸ ਜਿਹੜੀਆਂ ਨੇ ਉਹ ਬੜੀਆਂ ਐਕਸਪੈਂਸਿਵ ਚੇਅਰਸ ਨੇ ਸੋਫਾ ਟਾਈਪ ਵਾਲੀਆਂ, ਔਰ ਫਲੋਰ ਤੋਂ ਲੈ ਕੇ ਲਾਈਟਨਿੰਗ ਸਿਸਟਮ, DJ ਸਿਸਟਮ ਤੋਂ ਲੈ ਕੇ ਬਾਰ, ਔਰ ਤੁਸੀਂ ਨਾਲ ਵੱਡੀਆਂ ਸਕਰੀਨਸ ਉੱਤੇ ਆਪਣੇ ਫੰਕਸ਼ਨ ਦੀਆਂ ਫੋਟੋਜ਼ ਚਲਾਉਣੀਆਂ ਨੇ, ਬਾਹਰ ਪੈਟੀਓ ਬਣਿਆ ਹੋਇਆ, ਇਨਡੋਰ ਔਰ ਆਊਟਡੋਰ ਦੋਨੋਂ ਹੈਗਾ, ਨਜ਼ਾਰਾ ਏਅਰਪੋਰਟ ਵਰਗੇ ਵਾਸ਼ਰੂਮਸ ਬਣੇ ਹੋਏ ਨੇ, ਮਲਟੀਪਲ ਵਾਸ਼ਰੂਮਸ ਨੇ, ਤੁਸੀਂ 129 ਲੋਕਾਂ ਤੱਕ ਦੀ ਪਾਰਟੀ, 129 ਤੱਕ ਦੀ ਇਨਡੋਰ ਪਾਰਟੀ ਬੁੱਕ ਕਰ ਸਕਦੇ ਹੋ ਨਜ਼ਾਰਾ ਦੇ ਉੱਤੇ, 905-451-2600। ਇਸ ਸਮੇਂ 30 ਲੋਕਾਂ ਦਾ 899 ਲਾਇਆ, ਸਾਰੇ ਸ਼ਹਿਰ ਨਹੀਂ ਲਾਤਾ, ਮਾਰਕੀਟਿੰਗ 'ਚ ਜਦੋਂ ਮੈਂ ਕੋਈ ਚੀਜ਼ ਕਰਦਾ ਸਾਰਾ ਸ਼ੇਅਰ ਕਰਨ ਲੱਗ ਜਾਂਦਾ ਉਹ, ਹੁਣ ਹਰੇਕ ਫੇਸਬੁੱਕ 'ਤੇ ਮੂੰਹ ਜਿਹਾ ਲਾ ਕੇ ਖੜਾ। ਪਰ ਜਿਹੜੀ ਜਗ੍ਹਾ ਦਾ ਐਂਬੀਅੰਸ ਆ, ਜਿਹੜੀਆਂ ਫੋਟੋਜ਼ ਆਉਣੀਆਂ ਤੁਹਾਡੀਆਂ, ਲਾਈਟਨਿੰਗ ਸਿਸਟਮ ਹੈ, ਇਹ ਸਾਰਾ ਕਲੱਬ ਵਰਗਾ, ਅਤੇ ਨਜ਼ਾਰਾ 'ਤੇ ਤੁਸੀਂ ਪਹੁੰਚਣਾ ਹੈਗਾ। ਡਾਇਨਿੰਗ ਵਾਸਤੇ ਵੀ 10 ਜਣੇ, 20 ਜਣੇ, 30 ਜਣੇ, ਬੂਥ ਬੁੱਕ ਕਰਾਉਣਾ ਚਾਹੁੰਦੇ ਹੋ ਆਪਣੇ ਪ੍ਰਾਈਵੇਟ ਬੂਥ, 905-400-5526 'ਤੇ ਕਾਲ ਕਰਨੀ ਆ। ਔਰ ਮੇਰੇ ਨਾਲ ਪਵਨ ਕੌਰ ਗੱਲ ਨੇ। ਪਵਨ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ ਅਮਨ ਜੀ, ਥੈਂਕ ਯੂ।
0: ਅਤੇ ਪਵਨ ਦੇ ਬਾਰੇ ਮੈਂ ਦੱਸਣ ਲੱਗਿਆ, ਸਾਨੂੰ 14 ਤੋਂ 16 ਮਹੀਨੇ ਹੋ ਗਏ ਪਵਨ ਹੋਣਾ ਦੀ ਐਡ ਰਨ ਕਰਦੇ ਹਾਂ। ਸ਼ੁਰੂਆਤ ਇਹਨਾਂ ਨੇ ਆਪਣੇ ਬਿਜ਼ਨਸ ਦੀ ਮਾਰਕੀਟਿੰਗ ਤੁਹਾਡੇ ਕੋਲੋਂ ਕੀਤੀ, ਸਾਰਿਆਂ ਕੋਲੋਂ। ਇਸ ਸਮੇਂ ਹੰਡਰਡਸ ਆਫ ਫੈਮਿਲੀਜ਼, ਜਿਹੜੀਆਂ ਸੌਵਾਂ ਦੀਆਂ ਗਿਣਤੀ ਦੇ ਵਿੱਚ, ਆਪਣੀ ਆਟੋ ਕਮਰਸ਼ੀਅਲ ਇੰਸ਼ੋਰੈਂਸ ਲੈ ਚੁੱਕੇ ਨੇ। ਮੈਨੂੰ ਯਾਦ ਆ ਕਿ ਅੰਕਲ ਮਿਲੇ ਸੀ, ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਔਰ ਇੰਨੀ ਵਾਹਵਾਹੀ ਕੀਤੀ ਉਹਨਾਂ ਨੇ ਮੇਰੇ ਕੋਲ ਖੜ੍ਹ ਕੇ ਇਹਨਾਂ ਦੀ, ਕਹਿੰਦੇ ਇੱਕ ਤਾਂ ਬੋਲਣਾ ਇਹਨਾਂ ਦਾ ਇੰਨੀ ਨਿਮਰਤਾ ਵਾਲਾ, ਵੀ ਕਦੇ ਵੀ ਕੋਈ ਵੀ ਚੀਜ਼ ਮਤਲਬ ਸਮਝਾਉਣ 'ਚ ਪੂਰਾ ਪ੍ਰੋਪਰਲੀ ਸਮਝਾਉਂਦੇ ਨੇ। ਪਵਨ ਕੌਰ ਗੱਲ, ਪਵਨ ਤੁਸੀਂ ਦੱਸੋਗੇ ਕਾਮਨ ਪ੍ਰੋਬਲਮ ਕੀ ਹੈ? ਆਟੋ ਇੰਸ਼ੋਰੈਂਸ ਨੂੰ ਆਪਾਂ ਇੰਨਾ ਹਾਈਲਾਈਟ ਤਾਂ ਕਰ ਰਹੇ ਹਾਂ, ਰੇਟ ਇਹਨਾਂ ਨੇ 30-40% ਚੱਕਤੇ ਪਿਛਲੇ 4 ਸਾਲਾਂ 'ਚ। ਪਹਿਲਾਂ ਹੌਲੀ ਹੌਲੀ ਮਕਾਨਾਂ ਦੇ ਚੱਕੇ, ਫਿਰ ਗੱਡੀਆਂ ਦੇ ਚੱਕਤੇ। ਤੁਸੀਂ ਦੱਸੋਗੇ ਕਿ ਕੀ ਕਾਰਨ ਹੈ, ਕਿ ਤੁਸੀਂ ਕਿਹੜੀ ਚੀਜ਼ ਦੇਖੀ ਲੋਕਾਂ 'ਚ ਜਿਹੜੀ ਕਾਮਨ ਦੇਖੀ ਹੈ ਆਟੋ ਇੰਸ਼ੋਰੈਂਸ ਦੇ, ਜਦੋਂ ਤੁਹਾਨੂੰ ਕਾਲ ਆਉਂਦੇ ਹੈ ਕਿਸੇ ਐਡ ਤੋਂ, ਰੇਡੀਓ ਦੀ ਐਡ ਤੋਂ?
1: ਹਾਂਜੀ ਅਮਨ ਜੀ, ਜਿਹੜੀ ਮੋਸਟ ਕਾਮਨ ਚੀਜ਼ ਆ ਜੀ, ਲੋਕ ਇੱਕ ਤਾਂ ਆਪਣੀ ਇੰਸ਼ੋਰੈਂਸ ਚੈੱਕ ਨਹੀਂ ਕਰਦੇ, ਕੰਟੀਨਿਊਸ ਚੱਲੀ ਜਾ ਰਹੀ ਹੈ ਸਾਲਾਂ ਤੋਂ ਸਾਲ, ਤੇ ਕਦੇ ਚੈੱਕ ਨਹੀਂ ਕਰਦੇ। ਮੈਂ ਬਹੁਤ ਸਾਰਿਆਂ ਦੇ ਇਹੀ ਚੀਜ਼ਾਂ ਨੋਟ ਕੀਤੀਆਂ ਨੇ ਜਿਹੜੀਆਂ ਉਹ ਚੈੱਕ ਨਹੀਂ ਕਰਦੇ, ਤੇ ਜਦੋਂ ਡਿਫਰੈਂਸ ਦੇਖਦੇ ਆ ਫਿਰ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ ਕਿ ਅੱਛਾ ਇੰਨੇ ਆਪਾਂ ਸੇਵ ਕਰ ਸਕਦੇ ਸੀਗੇ ਤੇ ਆਪਾਂ ਚੈੱਕ ਹੀ ਨਹੀਂ ਕੀਤੇ। ਇਹ ਜੀ ਸਭ ਤੋਂ ਮੋਸਟ ਕਾਮਨ ਚੀਜ਼ ਆ। ਬਾਕੀ ਜੀ ਜਿਵੇਂ ਹੁਣ ਚੋਰੀਆਂ ਹੋ ਜਾਂਦੀਆਂ ਗੱਡੀਆਂ ਦੀਆਂ, ਤਾਂ ਇੰਸ਼ੋਰੈਂਸ ਇੰਡਸਟਰੀ ਉਹ ਸਾਰੇ ਏਰੀਏ ਦੀ ਇੰਸ਼ੋਰੈਂਸ ਵਧਾ ਦਿੰਦੀ ਆ, ਤਾਂ ਸਾਰਿਆਂ ਨੂੰ ਸਫ਼ਰ ਕਰਨਾ ਪੈਂਦਾ ਹੈ। ਤੇ ਹਾਂਜੀ, ਉਹਦੇ ਲਈ ਵੀ ਆਪਣੇ ਕੋਲ ਸੋਲਿਊਸ਼ਨ ਹੈਗੇ ਨੇ, ਆਪਾਂ ਕੱਢ ਸਕਦੇ ਉਹਨਾਂ ਦੀ ਇੰਸ਼ੋਰੈਂਸ।
0: ਯਾਨੀ ਏਰੀਏ ਨੂੰ ਕਿਸਮ ਦਾ ਬਲੈਕਲਿਸਟ ਕਰ ਦਿੰਦੇ ਨੇ, ਤੇ ਫਿਰ ਉਹਦੀ ਆਟੋਮੈਟਿਕਲੀ ਸਾਰੇ ਏਰੀਏ ਦੀ ਇੰਸ਼ੋਰੈਂਸ ਚੱਕ ਦਿੰਦੇ ਨੇ, ਵੀ ਚਾਹੇ ਰਾਜਾ ਭੋਗ ਹੋਵੇ, ਚਾਹੇ ਗੰਗੂ ਤੇਲੀ ਹੋਵੇ, ਜਿਹੜਾ ਮਰਜ਼ੀ ਹੋਵੇ, ਚਾਹੇ ਡਾਕੂ ਹੋਵੇ, ਚਾਹੇ ਸਾਧੂ ਹੋਵੇ, ਦੋਨਾਂ ਨੂੰ ਇੱਕ ਬਰਾਬਰ ਕਰ ਦੇਣਾ। ਉਸ ਏਰੀਏ ਨੂੰ ਬਲੈਕਲਿਸਟ ਕਰ ਦਿੰਦਾ, ਜਿਵੇਂ ਇਹਨਾਂ ਨੇ ਕਿਹਾ ਕਿ ਇਸ ਏਰੀਏ 'ਚ ਤਾਂ ਜੀ ਗੱਡੀਆਂ ਚੋਰੀ ਬਹੁਤ ਹੋ ਗਈਆਂ, ਜਿਨ੍ਹਾਂ ਨੇ ਨਹੀਂ ਹੋਈਆਂ, ਜਿਨ੍ਹਾਂ ਨੇ ਸੇਫ ਰੱਖੀਆਂ, ਗਰਾਜਾਂ ਦੇ ਅੰਦਰ ਖੜਾਈਆਂ, ਉਹਨਾਂ ਨੂੰ ਡੰਡ ਲਾ ਦਿੰਦੇ ਨੇ ਵੀ ਇੱਕ ਬੰਦੇ 'ਤੇ ਕਾਹਨੂੰ ਪਾਉਣਾ ਸਾਰਿਆਂ 'ਤੇ ਪਾ, ਕਿਉਂਕਿ ਜੇ ਗੱਡੀ ਚੋਰੀ ਹੁੰਦੀ ਆ ਇਹ 'ਚ ਤੁਹਾਡਾ ਫੋਲਟ ਨਹੀਂ ਹੈਗਾ ਜਿਹਦੀ ਚੋਰੀ ਹੋਈ ਆ। ਹੁਣ ਤੁਹਾਡੀ ਇੰਸ਼ੋਰੈਂਸ ਤਾਂ ਵਧਾ ਨਹੀਂ ਸਕਦੇ, ਇਹ ਕੀ ਕਰਦੇ, ਚੱਕ ਕੇ ਸਾਰਿਆਂ ਦੀ ਵਧਾ ਦਿੰਦੇ ਨੇ, ਯਾਨੀ ਕਿ ਚੋਰੀ ਦੇ ਪੈਸੇ ਲੋਕਾਂ ਤੋਂ ਇਕੱਠੇ ਕਰ ਲੈਂਦੇ ਨੇ। ਪਵਨ, ਉਹਨਾਂ ਕੋਲ ਐਸੀ ਕੰਪਨੀਜ਼ ਨੇ ਜਿਹੜੀਆਂ ਇਸ ਤਰ੍ਹਾਂ ਦੇ ਕ੍ਰਾਈਟੇਰੀਆ ਤੋਂ ਬਾਹਰ ਨੇ, ਯਾਨੀ ਕਿ ਉਹ ਆਹ ਚੀਜ਼ਾਂ ਨੂੰ ਕੰਸਿਡਰ ਨਹੀਂ ਕਰਦੇ ਇਸ ਏਰੀਏ 'ਚ ਚੋਰੀ ਹੋਈ ਕਿ ਨਹੀਂ ਹੋਈ। ਉਹ ਲੋਕ ਜਿਹੜੇ ਆਟੋ ਇੰਸ਼ੋਰੈਂਸ ਮਹਿੰਗੀ ਪੇ ਕਰ ਰਹੇ ਨੇ, ਤੇ ਉਹਨਾਂ ਨੂੰ ਆਪ ਨੂੰ ਇਹ ਨਹੀਂ ਪਤਾ, ਯਾਨੀ ਕਿ ਜੇ ਤੁਸੀਂ ਸਾਰੇ ਗੱਡੀਆਂ ਚਲਾ ਰਹੇ ਹੋ, ਸਕਦਾ ਤੁਸੀਂ ਉਹ ਮਹਿੰਗੀ ਪੇ ਕਰ ਰਹੇ ਹੋ। ਕਮਰਸ਼ੀਅਲ, ਚਾਹੇ ਤੁਹਾਡੇ ਕਾਰਖਾਨਾ ਕੋਈ, ਤੁਹਾਡਾ ਕੋਈ ਆਫਿਸ ਹੈ, ਮੈਡੀਕਲ ਕਲੀਨਿਕ ਆ, ਤੁਹਾਡਾ ਕਿਚਨ ਕੈਬਨਿਟ ਦਾ ਬਿਜ਼ਨਸ ਆ, ਜਾਂ ਤੁਹਾਡੀ ਕੋਈ ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਜਾਂ ਕੋਰੀਅਰ ਡਿਲੀਵਰੀ ਦਾ ਕੰਮ ਆ, ਰੈਸਟੋਰੈਂਟਸ ਨੇ, ਕਾਲ ਹਰ 647-3251-900 5 ਸੈਂਟ ਗੈਸ ਸਸਤੀ ਲੱਗੀ ਹੁੰਦੀ ਆ। ਜੇ ਉਹ $100 ਦੀ ਗੈਸ ਪਾਉਂਦੇ ਨੇ ਤਾਂ $3-4 ਦਾ ਫਰਕ ਪੈਂਦਾ, ਮੁਸ਼ਕਿਲ ਨਾਲ ਮਹੀਨੇ ਦਾ $18-16 ਦਾ ਫਰਕ ਪੈਂਦਾ। ਪਰ ਇੱਕ ਆਟੋ ਇੰਸ਼ੋਰੈਂਸ ਚੈੱਕ ਕਰਾਉਣ 'ਚ ਕਿੰਨਾ ਫਰਕ ਪੈਂਦਾ ਉਹ ਦੱਸ ਦਿੰਦੇ ਪਵਨ। ਜਿਹੜੇ ਲਾਸਟ 2 ਆਟੋ ਇੰਸ਼ੋਰੈਂਸ ਘਟੇ ਨੇ ਲੋਕਾਂ ਤੋਂ, ਦੱਸੋਗੇ ਕੀ ਹੈ, ਕਿਵੇਂ ਆ?
1: ਹਾਂਜੀ ਅਮਨ ਜੀ, ਮੇਰੇ ਕੋਲ ਲਾਸਟ ਆਏ ਸੀਗੇ ਆਪਣੇ 2 ਗੱਡੀਆਂ ਸੀ, ਉਹਨਾਂ ਦੀਆਂ 2 ਕਾਰ ਸੀਗੀਆਂ ਜੀ, ਉਹਨਾਂ ਦੀ ਮਲਟੀਪਲ ਪ੍ਰੋਪਰਟੀ ਸੀਗੀਆਂ, ਮੇਰੇ ਖਿਆਲ 5 ਪ੍ਰੋਪਰਟੀ ਸੀਗੀਆਂ ਉਹਨਾਂ ਦੀਆਂ, 1 ਪ੍ਰਾਇਮਰੀ ਤੇ 4 ਉਹਨਾਂ ਦੀਆਂ ਰੈਂਟਲ ਪ੍ਰੋਪਰਟੀਜ਼ ਜੀ। ਉਹਨਾਂ ਦਾ ਆਲ ਟੂਗੈਦਰ ਉਹਨਾਂ ਨੇ ਆਲਮੋਸਟ 3500 ਸੇਵਿੰਗ ਕੀਤੀ ਆ ਸਾਲ ਦੀ, ਸਾਰਾ ਕੁਛ ਮਤਲਬ
0: 12-36 ਤਕਰੀਬਨ $290 ਪਰ ਮੰਥ ਬਚ ਗਏ
1: ਜੀ,
0: ਸੇਵਿੰਗ ਕਰ ਗਏ $290 ਪਰ ਮੰਥ। ਤੇ ਸਮਝ ਲਓ ਵੀ ਇੱਕ ਗੱਡੀ ਦਾ ਤੇਲ ਪੈ ਗਿਆ। ਅੱਛਾ, ਦੂਸਰਾ ਹੋਰ ਦੱਸੋ ਕੁਛ।
1: ਹੋਰ ਅਮਨ ਜੀ, ਮੇਰੇ ਕੋਲ ਇੱਕ ਗੱਡੀ ਆਈ ਸੀ ਤੇ ਨਾਲ ਉਹਨਾਂ ਦੀ ਟੈਨੈਂਟ ਇੰਸ਼ੋਰੈਂਸ ਕਰਕੇ ਦਿੱਤੀ ਸੀ। ਪਹਿਲਾਂ ਉਹਨਾਂ ਦੀ ਸਿਰਫ ਗੱਡੀ ਦੀ ਚੱਲਦੀ ਸੀ ਤੇ ਬਹੁਤ ਐਕਸਪੈਂਸਿਵ ਪੇ ਕਰ ਰਹੇ ਸੀਗੇ, ਤੇ ਨਾਲ ਉਹਨਾਂ ਨੂੰ ਹੁਣ ਟੈਨੈਂਟ ਇੰਸ਼ੋਰੈਂਸ ਦੇਤੀ, ਐਕਸਟਰਾ ਕਵਰੇਜ ਵੀ ਹੋ ਗਈ ਤੇ ਪ੍ਰਾਈਸ ਰਿਡਿਊਸ ਹੋ ਗਿਆ ਜੀ ਉਹਨਾਂ ਦਾ, ਆਲਮੋਸਟ $70 ਉਹਨਾਂ ਦੇ ਰਿਡਿਊਸ ਹੋਏ ਨੇ ਪਰ ਮੰਥ।
0: $70 ਪਰ ਮੰਥ ਰਿਡਿਊਸ ਹੋ ਗਏ, ਤੁਸੀਂ ਬਚਾ ਸਕਦੇ ਹੋ। ਕਾਲ ਕਰੋ 647-3251-900 647-3251-900 3 ਮਿੰਟ ਪਵਨ ਨੂੰ ਦਿਓ, ਇਹ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦੇਣਗੇ, ਯਾਨੀ ਕਿ ਤੁਹਾਨੂੰ ਸੇਵਿੰਗ ਕਰ ਦੇਣਗੇ। 3-3 ਸੈਂਟ ਗੈਸ ਸਸਤੀ ਲੱਗੀ ਤੇ ਪੰਪ ਨਹੀਂ ਲੱਭੋਗੇ, ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਘਟਣੀ ਆ ਉਹ ਚੈੱਕ ਕਰਾ ਸਕਦੇ ਹੋ। 647-3251-900 ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ।
1: ਥੈਂਕ ਯੂ
0: ਥੈਂਕ ਯੂ ਜੀ।

0: ਸੁਨੋ ਤੋਂ ਇਸ ਸਟੂਡੀਓ ਦੇ ਘੜੇ ਦੇ ਉੱਤੇ ਹੋ ਚੁੱਕੇ ਨਾ, ਹਾਫ ਆਫ ਦਾ ਸ਼ੋ ਅਸੀਂ ਅਟੈਂਡ ਕਰ ਚੁੱਕੇ ਹਾਂ ਅਤੇ ਕੁਛ ਜਿਹੜੀਆਂ ਖਬਰਾਂ ਨੇ ਜਿਨ੍ਹਾਂ ਵਿੱਚੋਂ ਮਾਰਕ ਕਾਰਨੀ ਦੇ ਉੱਪਰ ਕੰਟਰੋਵਰਸੀ ਕ੍ਰੀਏਟ ਹੋਈ, ਜਿੱਥੇ ਉਹਨਾਂ ਨੇ ਕਿਹਾ ਅਮੈਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿ ਇਨਵੇਡ ਯਾਨੀ ਕਿ ਅਮੈਰੀਕਾ ਜ਼ਬਰਦਸਤੀ ਫੌਜ ਦੇ ਜ਼ਰੀਏ ਕੈਨੇਡਾ 'ਚ ਜੇ ਐਂਟਰ ਹੁੰਦਾ ਹੈ, ਪੱਤਰਕਾਰ ਵੀ ਚਾਲੂ ਹੁੰਦੇ ਨੇ ਜਾਣ ਕੇ ਕੁਸ਼ਚਨ ਪੁੱਛਦੇ ਨੇ ਤਾਂ ਜੋ ਖਬਰ ਬਣ ਸਕੇ, ਤਾਂ ਇਹਨਾਂ ਨੇ ਕਿਹਾ ਕਿ ਕੈਨੇਡਾ ਉਹਦੇ ਲਈ ਵੀ ਤਿਆਰੀ ਵਿੱਚ ਹੈ, ਲੱਗਿਆ ਹੋਇਆ। ਇਸ ਚੀਜ਼ ਨੂੰ ਹੁਣ ਡਿਫੈਂਸ ਮਿਨਿਸਟਰ ਅਤੇ ਨਾਲ ਨਾਲ ਕੁਛ ਹੋਰ ਅਧਿਕਾਰੀ ਨੇ ਸਪਸ਼ਟ ਕਰ ਰਹੇ ਨੇ ਕਿ ਇਸ ਤਰ੍ਹਾਂ ਦੀ ਕੋਈ ਵੀ ਨਾਜ਼ੁਕ ਸਥਿਤੀ ਹਜੇ ਬਣੀ ਨਹੀਂ ਹੈ। ਦੂਸਰੇ ਪਾਸੇ ਜੋ ਸਿਸਟਮ ਨੂੰ ਫਾਸਟ ਕਰਨ ਦੇ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਹੈਗਾ ਸੀ ਸੀ9 ਦੇ ਤੌਰ ਦੇ ਉੱਤੇ, ਅਤੇ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਮਾਈਨਿੰਗ ਦੇ ਕੰਮ ਨੂੰ ਜਾਂ ਕੋਈ ਵੀ ਨਵੇਂ ਕੰਮ ਨੂੰ ਜਦੋਂ ਸ਼ੁਰੂ ਕਰਦੇ ਹਾਂ ਸਾਡੀਆਂ ਇਨਵਾਇਰਮੈਂਟਲ ਸਟੱਡੀਜ਼ ਜਿਹੜੀਆਂ ਦੋ ਦੋ ਸਾਲ ਲੰਘ ਜਾਂਦੀਆਂ ਨੇ, ਤਿੰਨ ਤਿੰਨ ਸਾਲ ਕੱਢ ਦਿੰਦੀਆਂ ਨੇ, ਉਹ ਕੰਮ ਨਹੀਂ ਹੋ ਪਾ ਰਿਹਾ। ਅਤੇ ਮਾਰਕਰ ਨਹੀਂ ਕਹਿੰਦੇ ਨੇ ਕਿ ਜੇ ਸਪਲਾਈ ਦੇਣੀ ਆ ਤਾਂ ਤੁਸੀਂ ਪ੍ਰੋਡਕਸ਼ਨ ਵੀ ਉਹਦੇ ਬਰਾਬਰ ਦੀ ਰੱਖਣੀ ਪਊਗੀ ਤੁਹਾਨੂੰ। ਅਤੇ ਉਹਦੇ ਲਈ ਇਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਕਿ ਪ੍ਰੋਸੈਸ ਨੂੰ ਐਕਸਪਰਟਾਈਡ ਕਰ ਦਿੱਤਾ ਜਾਵੇ, ਯਾਨੀ ਕਿ ਬਹੁਤ ਫਾਸਟ ਕਰ ਦਿੱਤਾ ਜਾਵੇ ਅਤੇ ਲੋਕ ਉਸ ਚੀਜ਼ ਦਾ, ਨੌਕਰੀਆਂ ਦਾ ਅਤੇ ਹੋਰ ਚੀਜ਼ਾਂ ਦਾ ਫਾਇਦਾ ਲੈ ਸਕਣ। ਇੱਕ ਡੋਨਾਲਡ ਟਰੰਪ ਨੇ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਕੈਨੇਡਾ ਨੇ ਇਮੀਗ੍ਰੇਸ਼ਨ ਸਿਸਟਮ ਰਾਹੀਂ ਬੜਾ ਕੁਛ ਗਲਤ ਕਰ ਦਿੱਤਾ। ਵੀ ਐਗਰੀ 100% ਕਿ ਇਮੀਗ੍ਰੇਸ਼ਨ ਚ, ਮੈਂ ਕਿਹਾ ਵੀ ਜਿਹੜੇ ਬੰਦੇ ਨੂੰ ਸਾਈਕਲ ਤੇ ਪਿੱਛੇ ਨੀ ਕੋਈ ਬਿਠਾ ਸਕਦਾ ਸੀ ਬਈ ਕਿਤੇ ਮੇਰਾ ਬਟੂਆ ਨਾ ਕੱਢ ਕੇ ਲੈ ਜਾਵੇ, ਉਹਨੂੰ ਅਸੀਂ ਕੈਨੇਡਾ ਦੇ ਜਹਾਜ਼ ਚ ਬਿਠਾ ਕਿੱਥੇ ਲਿਆਉਂਦਾ? ਤੇ ਇੱਥੇ ਆ ਕੇ ਉਹਨਾਂ ਨੇ ਉਹੀ ਲੁਚਪਣੇ ਸ਼ੁਰੂ ਕਰਤੇ ਜੋ ਉਹਨਾਂ ਦੀਆਂ ਆਦਤਾਂ ਸੀਗੀਆਂ, ਉਹ ਝੋਲੇ 'ਚ ਕੱਪੜਿਆਂ ਦੇ ਨਾਲ ਪਾ ਕੇ ਲੈ ਆਏ। ਅਤੇ ਮੈਂ ਬਾਬਾ ਬਖਤੌਰ 'ਚ ਕਹਿੰਦਾ ਹੁੰਦਾ, ਜੇ ਕੋਈ ਕਾਮਯਾਬ ਨਹੀਂ ਹੈਗਾ ਤਾਂ ਆਪਣੀਆਂ ਆਦਤਾਂ ਕਰਕੇ ਆ, ਕਿਉਂਕਿ ਸੋਚਣ ਸ਼ਕਤੀ ਹੀ ਉਸ ਦਾਇਰੇ ਤੱਕ ਆ, ਉਹ ਤੋਂ ਉੱਪਰੋਂ ਸੋਚ ਹੀ ਨਹੀਂ ਪਾਉਂਦਾ, ਇਸ ਲਈ ਉਹ ਕਾਮਯਾਬ ਨਹੀਂ ਹੋ ਪਾਉਂਦਾ। ਧਰਤੀ ਬਦਲ ਲੈਂਦਾ ਪਰ ਆਪਣੀਆਂ ਆਦਤਾਂ ਨਹੀਂ ਬਦਲ ਪਾਉਂਦਾ। ਅਤੇ ਇਸ ਪੋਸਟ ਦੇ ਉੱਪਰ ਕਿ ਇਮੀਗ੍ਰੈਂਟਸ ਜਿਹੜੇ ਆਉਣੇ ਚਾਹੀਦੇ ਕਿ ਨਹੀਂ, ਜਿਹੜੇ ਗੋਰੇ ਨੇ ਟੁੱਟ ਕੇ ਪੈ ਗਏ ਸਾਰੇ, ਅਤੇ ਮੈਂ ਮੈਜੋਰਿਟੀ ਖੋਲ੍ਹ ਕੇ ਦੇਖਦਾ ਹੁੰਦਾ ਇਹਨਾਂ ਨੂੰ ਵੀ ਇਹ ਕਿੱਦਾਂ ਦੇ ਨੇ। ਜ਼ਿਆਦਾਤਰ ਦੀਆਂ ਸਕਿਡੋ ਸਕਾਡੂਆਂ ਦੀਆਂ ਫੋਟੋ ਪਾਈ ਜਾਂਦੀਆਂ, ਮੱਛੀ ਫੜਦਾ ਪਿਆ ਸਕਿਡੂ ਆ, ਘਰ ਦੇ ਅੰਦਰ ਗੰਦਾ ਜਿਹਾ ਘਰ ਹੁੰਦਾ, ਵਿੱਚ ਇੱਕ ਕੁੱਤਾ ਹੁੰਦਾ ਐਡੇ ਵੱਡੇ ਸਾਰੇ ਜਬੜੇ ਵਾਲਾ, ਅਤੇ ਸਿਰ 'ਤੇ ਗੰਜ ਕੱਢਣ ਦਾ, ਇਸ ਟਾਈਪ ਜਿਹੇ ਦੇ ਲੋਕ ਹੁੰਦੇ ਨੇ। ਮੈਂ ਉਹਨਾਂ 'ਚ ਬਹੁਤ ਪ੍ਰਿਟੀ ਹਾਈ ਐਂਡ ਲੋਕ ਨਹੀਂ ਦੇਖੇ ਵੀ ਕੋਈ ਬਹੁਤ ਹਾਈ ਐਂਡ CFO 'ਚ ਕੋਈ ਕਮੈਂਟਸ ਕਰ ਰਹੇ ਨੇ, ਕੋਈ CEO ਕਮੈਂਟਸ ਕਰ ਰਹੇ ਨੇ, ਜਾਂ ਕੋਈ ਅਕਾਊਂਟੈਂਟਸ ਨੇ, ਜਾਂ ਕੋਈ ਉਹ ਲਾਇਰਸ ਨੇ, ਨਾ ਸਭ ਇਹੋ ਜਿਹੇ ਹੁੰਦੇ ਨੇ ਇੰਗੜ ਪਿੰਗੜ ਪਿੰਗੜ ਪੂ। ਅਤੇ ਇੰਗੜ ਪਿੰਗੜ ਪਿੰਗੜ ਪੂ ਜਿਹੜੇ ਨੇ ਉਹਨਾਂ ਨੇ ਕੱਲ੍ਹ ਭਰ ਦਿੱਤਾ ਪੇਜ ਕਿ ਇਸ ਤਾਂ ਡੋਨਲਡ ਟਰੰਪ ਦੇ ਨਾਲ ਆ ਇਸ ਮਾਮਲੇ ਦੇ ਵਿੱਚ। ਹੁਣ ਟਰੰਪ ਕੀ ਕਰ ਰਿਹਾ, ਟਰੰਪ ਅੰਦਰ ਇਹਨਾਂ ਦੇ ਫੁੱਟ ਪਾ ਰਿਹਾ, ਕਹਿੰਦਾ ਵੀ ਦੇਖੀ ਇਹਨਾਂ ਦੀ ਅੱਗ ਕਿੰਨੀ ਕੁ ਲੱਗੀ ਅੰਦਰ। ਉਹਨੇ ਪੋਸਟ ਪਾਇਆ ਅਤੇ ਇਹਨਾਂ ਨੇ ਰਿਪਲਾਈ ਕੀਤਾ ਇੱਧਰੋਂ। ਹੁਣ ਤੱਕ ਇਹ ਸਾਰੇ ਉਹਨੂੰ ਕ੍ਰਿਟੀਸਾਈਜ਼ ਕਰਦੇ ਸੀ ਹਰੇਕ ਪੋਸਟ 'ਚ, ਜਦੋਂ ਆ ਇਮੀਗ੍ਰੈਂਟ ਵਾਲਾ ਪਾਇਆ ਤਾਂ ਸਾਰੇ ਇਕੱਠੇ ਹੋ ਗਏ ਫਟਾਫਟ। ਨੋ ਡਾਊਟ ਕਿ ਨਵੇਂ ਜਿਹੜੇ ਲੋਕ ਆਏ, ਕ੍ਰਾਈਮ ਰੇਟ ਬਹੁਤ ਹਾਈ ਗਏ ਆ, ਜਿੰਨੀਆਂ ਫੋਟੋਆਂ ਆਉਂਦੀਆਂ ਨੇ ਵਿੱਚ ਇੱਕ ਅੱਧਾ ਮੇਰੇ ਵਰਗਾ ਬੁੱਢੜ ਬਾਡੜ ਜਿਹਾ ਹੁੰਦਾ, ਬਾਕੀ ਤਾਂ ਸਭ ਮੁੱਛ ਪੁੱਟ ਗੱਭਰੂਏ ਹੁੰਦੇ ਨੇ ਅਤੇ ਸਾਰੇ ਕੱਚੇ ਸਟੈਟਸ 'ਤੇ ਨੇ। ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਅਸੀਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰਕੇ ਕੀ ਕਰਨਾ, ਅਸੀਂ ਇਹਨਾਂ 'ਤੇ ਚਾਰਜ ਲਾ ਕੇ ਇਹਨਾਂ ਨੂੰ ਡਿਪੋਰਟ ਕਰੋ ਅਤੇ ਨਾਲ ਇਹਦੀ ਰਿਪੋਰਟ ਏਅਰਪੋਰਟ ਦੇ ਉੱਤੇ ਅਧਿਕਾਰੀਆਂ ਦੇ ਹੱਥ 'ਚ ਫੜਾ ਦਿਓ ਕਿ ਇਹ ਬੰਦੇ 'ਤੇ ਕੇਸ ਚੱਲਦਾ, ਚੋਰੀ ਕਰਕੇ ਇੱਥੋਂ ਇਹ ਡਿਪੋਰਟ ਕੀਤਾ ਗਿਆ ਹੈਗਾ। ਉਹ ਆਪੇ ਫੜ ਕੇ ਚੂੰਟ ਦੇਣਗੇ ਇਹਨਾਂ ਨੂੰ, ਇਹਨਾਂ ਨੂੰ ਇੱਥੋਂ ਨਹੀਂ ਡਰ ਲੱਗਦਾ, ਇਹਨਾਂ ਨੂੰ ਉੱਥੋਂ ਡਰ ਲੱਗਣਾ ਸੀ। ਉਹ ਆਪੇ ਇਹਨਾਂ ਨੂੰ ਚੂੰਟ ਦੇਣਗੇ ਫੜ ਕੇ ਏਅਰਪੋਰਟ 'ਤੇ ਵੀ, ਆ ਜਾ ਤੇਰੀ ਤਾਂ ਵੇਟ ਕਰਦੇ ਸੀ ਕਾਕਾ, ਮੱਛੀ ਮਸਾ ਆਈ ਕੰਢੇ ਵਿੱਚ। ਪਰ ਇਹਨਾਂ ਨੇ ਨਹੀਂ ਕੀਤਾ। ਕੱਲ੍ਹ ਮੈਂ ਉਸ ਪੋਸਟ ਨੂੰ ਪੜ੍ਹਨਾ ਸੀ, ਉਹ 'ਚ ਆਪਣੇ ਲੋਕ ਵੀ ਬੜੇ ਭੱਜ ਭੱਜ ਕੇ ਪੋਸਟ ਪਾ ਰਹੇ ਸੀਗੇ। ਦੇਖੋ ਕੁਛ ਵੀ ਹੈ, ਇਮੀਗ੍ਰੈਂਟਸ ਇਸ ਕੰਟਰੀ 'ਚ ਆਏ ਤਾਂ ਇੱਥੇ ਐਕਟੀਵਿਟੀ ਹੋਈ। ਇਹਨਾਂ ਨੂੰ ਕਮੈਂਟਸ ਦੇ ਵਿੱਚ ਕਈ ਲਿਖਦੇ ਸੀ, ਯੈਸ 2000 ਉਬਰ ਡਰਾਈਵਰ ਬੁਲਾ ਲਿਆ, ਤੁਸੀਂ ਚਲਾ ਲਓ, ਤੁਹਾਨੂੰ ਕੋਈ ਆਈਡੀ ਬੈਨ ਕੀਤੀ ਹੋਈ ਹੈ? ਡੱਕਾ ਤੁਸੀਂ ਤੋੜਦਾ ਨਹੀਂ, ਵੈਲਫੇਅਰਾਂ 'ਤੇ ਤੁਸੀਂ ਬੈਠੇ ਹੋ ਅਤੇ ਤੁਸੀਂ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਸਰਦਨ ਬੈਠੇ। ਮੈਂ ਓਵਨ ਸਾਊਂਡ ਗਿਆ, ਨਾ ਸੋਰੀ ਇੱਥੇ ਗਿਆ ਰੁਲੀਆ ਗਿਆ ਅਤੇ ਇੱਕ ਵਾਰੀ ਓਵਨ ਸਾਊਂਡ ਗਿਆ ਅਤੇ ਇੱਕ ਵਾਰੀ ਮੈਂ ਗਿਆ ਨੌਰਥ ਬੇ। 4 ਵਜੇ ਤੋਂ ਬਾਅਦ ਸੜਕ 'ਤੇ ਬੰਦਾ ਨਾ ਲੱਭੇ ਮੈਨੂੰ। ਮੈਂ ਹੋਟਲ ਵਾਲਿਆਂ ਨੂੰ ਬੋਲਿਆ, ਉੱਥੇ ਬ੍ਰੈਂਡਡ ਹੋਟਲ ਸੀਗਾ ਕੋਈ ਵੀ, ABC ਉਹਦਾ ਨਾਂ, ਬ੍ਰੈਂਡਡ ਆ। ਮੈਂ ਲੜਕੀ ਆਪਣੀ ਸੀ, ਮੈਂ ਉਹਨੂੰ ਕਾਲ ਕਰਕੇ ਕਿਹਾ ਵੀ ਇੰਨੀ ਮਾੜੀ ਸਰਵਿਸ ਮੈਂ ਕਦੇ ਬ੍ਰੈਂਡਡ, ਕਹਿੰਦੇ ਸਾਰੇ ਸ਼ਹਿਰ 'ਚ ਕੋਈ ਕੰਮੇ ਨਹੀਂ ਕਰਦਾ 4 ਵਜੇ ਤੋਂ ਬਾਅਦ। ਜਦੋਂ ਮੈਂ ਗੱਡੀ ਲੈ ਕੇ ਗਿਆ ਨਾ, ਇੱਕ ਪੀਜ਼ਾ ਸਟੋਰ ਖੁੱਲ੍ਹਾ, ਉੱਥੇ 2 ਗੁਜਰਾਤੀ ਮੁੰਡੇ, ਉਹ ਵੀ ਬ੍ਰੈਂਡਡ ਪੀਜ਼ਾ ਸਟੋਰ। ਮੈਂ ਕਿਹਾ ਆਪਕਾ ਖੁੱਲ੍ਹਾ, ਬਾਕੀ ਬੰਦਾ ਕਹਿੰਦਾ ਇਹ ਲੋਕ ਕੰਮ ਕਰਕੇ ਰਾਜ਼ੀ ਨਹੀਂ ਹੈ, ਭਾਅ ਜੀ 4 ਵਜੇ ਕੇ ਬਾਅਦ ਇਹ ਤਾਂ ਬੀਅਰ ਪਕੜ ਕੇ ਸੋ ਜਾਂਦੇ ਆ, ਬੀਅਰ ਬੂਰ ਪੀ ਕੇ। ਉਹ ਲੋਕ ਹੁਣ ਮੁਲਕ ਦੇ ਬਾਰੇ ਬੋਲਣ, ਇਹਨਾਂ ਨੂੰ ਤਕਲੀਫ ਆ। ਦੇਖੋ ਮਹਿੰਗਾਈ ਹੋਈ ਪੂਰੀ ਦੁਨੀਆ 'ਚ ਹੋਈ, ਇਹਨਾਂ ਕੋਲ ਤਾਂ ਹਜੇ ਵੀ ਮਕਾਨ 2-2 ਲੱਖ ਦੇ ਵਿਕਦੇ ਪਏ ਨੇ, ਉੱਥੇ ਕਿਹੜਾ 5 ਲੱਖ ਦਾ ਮਕਾਨ ਹੋ ਗਿਆ। ਇਹਨਾਂ ਕੋਲ ਤਾਂ ਹਜੇ ਵੀ ਸਾਰੀ ਇਕਨੋਮੀ ਉਵੇਂ ਦੀ ਉਵੇਂ ਚੱਲਦੀ ਪਈ ਹੈ। ਇਹ ਲੋਕ ਉਹ ਨੇ ਜਿਹੜੇ ਡੋਨਲਡ ਟਰੰਪ ਦੇ ਸਪੋਰਟਰ ਨੇ। ਚਲੋ ਛੱਡੋ ਜੀ ਗੱਲ ਨੂੰ, ਸੰਤੋਸ਼ ਜੀ ਬੜੇ ਅੱਜ ਉਲਝ ਗਏ ਨੇ ਅਤੇ ਆਪਾਂ ਇਹਨਾਂ ਨੂੰ ਸਮਝਾਉਣਾ। ਸੰਤੋਸ਼ ਜੀ ਦਾ ਨੰਬਰ ਆ 416-473-4242। ਪਰ ਉਸ ਤੋਂ ਪਹਿਲਾਂ ਕੁਇਕ ਜੀ ਇਨਫੋਰਮੇਸ਼ਨ, ਫਰੈਸ਼ ਕਰੋਸੀ ਡਿਪੋ ਇੱਕ ਸਪੈਸ਼ਲ ਲਗਾਇਆ, ਤੁਸੀਂ ਬਚਾਉਣਾ ਹੀ ਬਚਾਉਣਾ ਹੈ। ਬਾਈ ਜੀ ਤੁਸੀਂ ਆਉਣੇ ਆ।
1: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਵੀਕਐਂਡ ਆ ਗਿਆ, ਫਰਾਈਡੇ ਸੈਟਰਡੇ ਸੰਡੇ, ਬਹੁਤ ਬਹੁਤ ਵਧੀਆ ਅਮੇਜ਼ਿੰਗ ਡੀਲਸ ਡਰਾਈ ਫਰੂਟ ਤੇ ਇਸ ਵਾਰ ਲੈ ਕੇ ਆਏ ਹਾਂ ਜੀ। ਗ੍ਰੀਨ ਰੇਜ਼ਨ ਲੈ ਕੇ ਜਾਣੀ ਹੈ ਤੁਸੀਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ, ਤਾਂ ਸਿਰਫ 299 ਨੂੰ ਪਾਉਂਡ ਦੀ ਲੱਗੀ ਹੈ ਜੀ। ਇਹ ਪ੍ਰਾਈਜ਼ ਪੂਰੇ ਜੀ ਟੀ ਏ ਦੇ ਵਿੱਚ ਕਿਤੇ ਨਹੀਂ ਲੱਗਿਆ ਹੋਇਆ ਜੀ। ਗੋਲਡਨ ਰੇਜ਼ਨ ਔਰ ਗ੍ਰੀਨ ਰੇਜ਼ਨ ਦੋਵੇਂ ਰੇਜ਼ਨਸ ਤੁਸੀਂ ਜੇ ਆਪਣੇ ਯੂਜ਼ ਕਰਦੇ ਹੋ ਤਾਂ ਸਿਰਫ 299 ਨੂੰ ਪਰ ਪਾਊਂਡ, ਔਰ ਪ੍ਰੀਮੀਅਮ ਕੁਆਲਿਟੀ, ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ। ਇਦੋਂ ਇਲਾਵਾ ਵਾਲਨਟਸ ਲੈ ਕੇ ਜਾਣੇ ਆ ਜਿਹੜੇ ਕਿ 799 ਤੋਂ ਲੈ ਕੇ 899 ਤੱਕ ਬਾਹਰ ਲੱਗੇ, ਤੁਹਾਨੂੰ 599 ਦੇ ਵਿੱਚ ਉਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਿਲਣਗੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਦੋਂ ਇਲਾਵਾ ਘਿਓ ਲੱਗਿਆ ਹੋਇਆ ਜੀ ਨਾਨਕ ਦੇਸੀ ਘਿਓ, ਸਿਰਫ 22.99 ਦੇ ਵਿੱਚ, ਜਿਹੜਾ ਕਿ ਮਿਨੀਮਮ 28 ਤੋਂ 30 ਡਾਲਰ ਦਾ ਡੱਬਾ ਜੀ, ਸਿਰਫ $23 ਦੇ ਵਿੱਚ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਪਰ ਜਾਂਦੇ ਜਾਂਦੇ ਬਟਰ ਲੱਗਿਆ ਹੋਇਆ ਜੀ 599 ਦੇ ਵਿੱਚ, ਜਿਹਦੀ ਕਿ ਮਿਨੀਮਮ ਕੋਸਟ 799 ਤੋਂ ਸ਼ੁਰੂ ਹੁੰਦੀ ਹੈ। ਕਿਸੇ ਵੀ ਸਟੋਰ 'ਚ ਇਸ ਵੇਲੇ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ। ਪਨੀਰ ਦੇ ਸ਼ੌਕੀਨ ਹੋ ਤਾਂ ਦੋ ਪਨੀਰ ਲੱਗੇ ਹੋਏ ਨੇ ਜੀ, ਮਧਾਣੀ ਔਰ ਨਾਨਕ ਪਨੀਰ, ਸਿਰਫ 399 ਦੇ ਵਿੱਚ। ਕੋਈ ਵੀ ਚੋਇਸ ਤੁਹਾਡੀ ਤੁਸੀਂ ਲੈ ਕੇ ਜਾ ਸਕਦੇ ਹੋ, ਜਿਹੜੇ ਕਿ ਮਿਨੀਮਮ 649-599 ਆਊਟਸਾਈਡ ਮਾਰਕੀਟ ਦੇ ਵਿੱਚ ਲੱਗੇ ਹੋਏ ਨੇ ਜੀ, ਸਿਰਫ 399 ਚ ਮਿਲਣੇ ਨੇ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਆਟੇ ਦੇ ਵਿੱਚ ਤੁਹਾਡੇ ਕੋਲੇ ਦੋ ਚੋਇਸ ਨੇ ਜੀ, ਲਕਸ਼ਮੀ ਚੱਕੀ ਆਟਾ ਫਰੈਸ਼ ਸਿਰਫ $12.99 ਦਾ, ਜਿਹੜਾ ਕਿ ਮਿਨੀਮਮ $17 ਦਾ ਬੈਗ ਬਾਹਰ ਲੱਗਿਆ ਹੋਇਆ ਜੀ। ਇਹਤੋਂ ਇਲਾਵਾ ਸ਼ੇਰ ਦੇਸੀ ਸਟਾਈਲ ਆਟਾ ਸਿਰਫ $15.99 ਦੇ ਵਿੱਚ, ਜਿਹੜਾ ਕਿ $20 ਦਾ ਬੈਗ ਮਿਨੀਮਮ ਕਿਸੇ ਵੀ ਵੱਡੇ ਸਟੋਰ 'ਚ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਲੱਗਿਆ ਹੋਇਆ ਜੀ। ਪਹੁੰਚਣਾ ਕਿੱਥੇ ਜੀ? ਦੋ ਲੋਕੇਸ਼ਨ ਨੇ, 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ ਪਹੁੰਚਣਾ ਤੁਸੀਂ, ਫੋਨ ਨੰਬਰ 905-458-1300। ਟੋਰਬਮ ਐਂਡ ਸਟੀਪਲ ਬੁਸ਼ ਦਾ ਟੋਟਲ ਇੰਟਰਸੈਕਸ਼ਨ ਆ ਜੀ, ਬਹੁਤ ਵਧੀਆ, ਉੱਥੇ ਡੀਲਸ ਹਮੇਸ਼ਾ ਹੀ ਲੱਗੀਆਂ ਰਹਿੰਦੀਆਂ। ਨਾਲ ਨਾਲ ਤੁਸੀਂ ਜੇ ਡਰਹਮ ਰੀਜਨ ਦੇ ਵਿੱਚ ਰਹਿੰਦੇ ਹੋ, ਵਿਟਬੀ, ਏਜੈਕਸ, ਓਸ਼ਵਾ, ਪਿਕਰਿੰਗ ਵਾਲੇ ਪਾਸੇ, ਤਾਂ ਤੁਸੀਂ ਪਹੁੰਚਣਾ 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਉੱਤੇ। ਫੋਨ ਨੰਬਰ 905-556-1651। ਸੋ ਜ਼ਰੂਰ ਪਹੁੰਚਿਓ, ਦੋਵੇਂ ਲੋਕੇਸ਼ਨਾਂ ਦੇ ਉੱਤੇ ਸੇਮ ਡੀਲਸ ਲੱਗੀਆਂ ਹੋਈਆਂ। ਸੋ ਬ੍ਰੈਂਪਟਨ ਔਰ ਵਿਟਬੀ ਅਸੀਂ ਜੁਆਇੰਟ ਹਮੇਸ਼ਾ ਸੇਮ ਡੀਲ ਲਾਉਂਦੇ ਹਾਂ, ਸੋ ਸੇਵਿੰਗ ਦਾ ਫਾਇਦਾ ਲਿਓ। ਪਹੁੰਚਣਾ ਕਿੱਥੇ ਜੀ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਭਾਜੀ,
0: ਥੈਂਕ ਯੂ ਸੋ ਮਚ। ਔਰ ਸਟੂਡੀਓ ਨੰਬਰ 905-673-3337, ਦੋ ਲੋਕੇਸ਼ਨ ਹੈ ਫਰੈਸ਼ ਗਰੋਸਰੀ ਡਿਪੂ ਦੀਆਂ, ਦੋਨਾਂ 'ਤੇ ਤੁਸੀਂ ਪਹੁੰਚਣਾ ਹੈਗਾ। ਇੱਕ ਹੈਗੀ ਆ ਵਿਟਬੀ ਦੇ ਏਰੀਏ 'ਚ, ਓਸ਼ਵਾ ਕਟਸ, ਬੋਬਨਵਿਲ, ਹੈਮਟਨ, ਇਹ ਸਾਰੇ ਸ਼ਹਿਰ ਪੈ ਜਾਂਦੇ, ਬੜੀ ਵੱਡੀ ਪਾਪੂਲੇਸ਼ਨ ਹੈ ਜੀ ਐਕਸਪਿਕਰਿੰਗ ਦੇ ਵਿੱਚ ਆਪਣੀ, ਅਤੇ ਦੂਸਰੀ ਬ੍ਰੈਂਪਟਨ ਦੇ ਵਿੱਚ, ਥਰਡ ਸਟੀਪਲ ਵੋਸ਼ ਦੇ ਉੱਪਰ, ਜਿਹੜੀ ਕਿ ਟੋਰਬਮ 'ਤੇ ਨੌਰਥ ਜਾਣਾ, ਪੀਟਰ ਰੋਬਰਟਸਨ ਲੰਘ ਜਾਣਾ, ਲੈਫਟ ਹੈਂਡ ਦੇ ਉੱਤੇ ਆ ਜੂਗੀ। ਜੋਰਾ ਗਰਚਾ ਰੀਮੈਕਸ ਨਾਲ ਕੰਮ ਕਰਦੇ ਨੇ, ਬੜੀ ਵਧੀਆ ਪ੍ਰੋਪਰਟੀਜ਼ ਨੇ ਦੋਨੋਂ ਕੰਮ ਦੀਆਂ ਨੇ ਦੋਨਾਂ ਵਾਸਤੇ। ਨੰਬਰ 1, 20 acre ਲੈਂਡ ਦੇ ਨਾਲ, ਹੈਮਿਲਟਨ ਦੇ ਨਾਲ ਅਤੇ ਨੈਗਰਾ ਫਾਲ ਦੀ ਰੀਜਨ ਦੇ ਅੰਡਰ ਆ ਜਾਂਦਾ। ਬੀਚ ਤੋਂ ਘਰ ਤੋਂ 10 ਮਿੰਟ ਦੂਰ ਹੈ, ਇਸ ਘਰ ਤੋਂ ਟਿਮਹਟਨ ਜਾਣਾ 5 ਮਿੰਟ ਦੂਰ ਹੈ। ਇਹ 20 acre ਲੈਣ ਦੇ ਨਾਲ 4 bedroom ਦਾ ਡਿਟੈਚ ਘਰ ਆ, ਫਾਰਮ ਹਾਊਸ ਦਾ, 9 lakh ਦੇ ਨੰਬਰਸ ਦੇ ਵਿੱਚ ਤੁਹਾਨੂੰ ਇਹ ਪ੍ਰੋਪਰਟੀ ਬਣ ਜਾਣੀ ਹੈ, 9 lakh ਦੇ ਨੰਬਰਸ ਦੇ ਵਿੱਚ। ਛੱਡੋ ਨਾ, ਜੇ ਕਿਸੇ ਨੇ ਰਹਿਣਾ ਲੈਣਾ, ਹਜੇ ਵੀ ਵੱਡੇ ਸ਼ਹਿਰਾਂ ਦੇ ਵਿੱਚ 8-8 lakh ਦੇ ਟਾਊਨ ਹਾਊਸ ਮਿਲਦੇ ਪਏ ਨੇ, 9 lakh ਦੇ ਨੰਬਰਾਂ 'ਚ 20 acre ਲੈਂਡ, ਜ਼ੋਰਾ ਖਰਚਾ 416-271-6339, 416-271-6339। ਅਤੇ ਦੂਸਰਾ ਹੈਗਾ ਕੈਨੇਡਨ 'ਚ ਕਾਰ ਸੇਲ, ਕਾਰ ਰਿਪੇਅਰ, ਬੋਡੀ ਸ਼ੋਪ, ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ ਕੈਨੇਡਨ ਦੇ ਵਿੱਚ ਤਾਂ ਤੁਸੀਂ ਕਰ ਸਕਦੇ ਹੋ। ਉਹਦੇ ਲਈ ਤੁਸੀਂ ਕਾਲ ਕਰਨੀ ਹੈ ਜ਼ੋਰਾ ਖਰਚਾ ਨੂੰ 416-271-6339, 416-271-6339, ਜੋਰਾ ਗਰਚਾ ਫਰੋਮ ਰੀਮੈਕਸ।

0: ਖਰੀਦਿਆ 1200 ਦਾ ਤੇ ਫਿਰ ਉਹਨੂੰ 1400 ਦਾ ਵੇਚ ਦਿੱਤਾ ਤੇ ਮੈਨੂੰ ਦੱਸੋ ਟੋਟਲ ਮੈਨੂੰ ਲਾਸ ਹੋਇਆ ਕਿ ਪ੍ਰੋਫਿਟ ਹੋਇਆ।
1: ਸੋ ਦੁਬਾਰਾ ਕਰ ਦਿਓ ਕਿਉਂਕਿ ਮੇਰੇ ਕੋਲ ਗੈਸਟ ਆ ਕਿਸੇ ਸਟੂਡੀਓ 'ਚ, ਮੈਂ ਉਹਨਾਂ ਨੂੰ ਅਟੈਂਡ ਕਰ ਰਿਹਾ ਸੀ। ਹਾਂਜੀ ਦੁਬਾਰਾ ਬੋਲੋ, ਮੈਂ ਸੁਣ ਰਿਹਾ ਸੀ।
0: $800 ਦਾ ਟੀਵੀ ਖਰੀਦਿਆ, 1000 'ਚ ਵੇਚਤਾ, ਫਿਰ 1200 'ਚ ਖਰੀਦਿਆ ਤੇ 1400 'ਚ ਵੇਚਤਾ।
1: ਠੀਕ ਹੈ,
0: ਸੋ ਮੈਨੂੰ ਪ੍ਰੋਫਿਟ ਹੋਇਆ ਕਿ ਲਾਸ ਹੋਇਆ ਇਹ ਮੈਂ ਹਿਸਾਬ ਦੇਣਾ ਆਪਣੇ ਘਰੇ।
1: ਸੋ ਤੁਸੀਂ ਹਿਸਾਬ ਦੇਣਾ ਕਰੇ, ਤੁਹਾਨੂੰ ਪਤਾ ਨਹੀਂ ਕੀ ਬਣਿਆ ਕੀ ਲੂਜ਼ ਕੀਤਾ।
0: ਜੀ ਬਿਲਕੁਲ ਵੀ ਨਹੀਂ ਜੀ।
1: 800 ਦਾ ਟੀਵੀ ਤੁਸੀਂ ਲਿਆ
0: ਜੀ, 1000 ਦਾ ਵੇਚਤਾ।
1: 1000 ਦਾ ਵੇਚਤਾ, ਮੈਂ ਦੇਖ ਰਿਹਾ ਇੱਕ ਮਿੰਟ।
0: 1200 ਦਾ ਖਰੀਦਿਆ,
1: 1200 ਦਾ ਖਰੀਦਿਆ
0: ਫਿਰ 1400 'ਚ ਵੇਚਤਾ,
1: ਫਿਰ 1400 'ਚ ਵੇਚਤਾ। ਸੋ ਕੀ ਬਚਿਆ ਕੀ ਗਵਾਇਆ ਇਹ ਦੇਖਣਾ।
0: ਜੀ ਬਿਲਕੁਲ,
1: 905-673-3337 ਬੜੀ ਛੇਤੀ ਦੱਸ ਦੇਣਾ ਸਾਰੇ ਨੇ, ਉਹ ਵੀ ਸਪੈਸ਼ਲੀ ਟੀਵੀ ਹੋਵੇ। ਟੀਵੀ ਨਾਮ ਰੱਖ ਦਿਓ ਤੁਸੀਂ, ਜਿਹੜਾ ਸਹੀ ਦੱਸੂਗਾ।
0: ਦੇਖਣ 'ਚ ਲੱਗਦਾ ਏਦਾਂ, ਲੇਕਿਨ ਹੈਗਾ ਨਹੀਂ ਆ ਸੌਖਾ।
1: ਸੌਖਾ ਨਹੀਂ ਗਾ?
0: ਨਹੀਂ ਜੀ।
1: 905-673-3337 ਤੁਸੀਂ ਦੱਸ ਰਹੇ ਹੈਗੇ ਹੋ। ਸੰਤੋਸ਼ ਨੇ ਕੀ ਗਵਾਇਆ ਤੇ ਕੀ ਪਾਇਆ? ਇਹ ਤਾਂ ਸੰਤੋਸ਼ ਨੇ ਅੱਗ ਜੀ ਵੀ ਬਣਾ ਕੇ ਭੇਜੇ ਨਾਲ ਮੈਨੂੰ ਸਵਾਲ ਦੇ। ਕਹਿੰਦੀ ਮੈਂ ਇੱਕ ਟੀਵੀ $800 ਦਾ ਖਰੀਦਿਆ, ਮੈਂ ਉਹਨੂੰ $1000 ਵਿੱਚ ਵੇਚ ਦਿੱਤਾ, ਫਿਰ ਮੈਂ ਉਹਨੂੰ ਟੀਵੀ ਨੂੰ 1200 'ਚ ਦੁਬਾਰਾ ਖਰੀਦ ਲਿਆ। ਉਹਨਾਂ ਨੇ ਕਿਹਾ ਕੀ ਕਬਾੜ ਜਿਹਾ ਸਾਨੂੰ ਫੜਾਤਾ। ਮੈਂ ਕਿਹਾ ਲੈ ਦੋ ਵਾਪਸ ਨਾਲੇ, ਉਹਨਾਂ ਤੋਂ 1200 ਦਾ ਲੈ ਲਿਆ, ਫਿਰ ਮੈਂ ਕਿਸੇ ਹੋਰ ਨੂੰ ਮਾਰ ਦਿੱਤਾ 1400 ਦੇ ਵਿੱਚ।
0: ਜੀ
1: ਬਾਕੀ ਸ਼ਬਦ ਮੈਂ ਆਪਣੇ ਕੋਲੋਂ ਲਾਏ ਨੇ, ਵੈਸੇ ਇਹਨਾਂ ਨੇ ਲਿਖਿਆ ਨਹੀਂ। ਫਿਰ ਦੁਬਾਰਾ ਕਹਿੰਦੇ ਮੈਂ 1400 'ਚ ਵੇਚਤਾ। ਪ੍ਰੋਫਿਟ ਕਿੰਨਾ ਜਾਂ ਲੋਸ ਕਿੰਨਾ ਹੈਗਾ ਤੁਸੀਂ ਦੇਖਣਾ ਇਹਦੇ ਵਿੱਚ, ਚੰਗੀ ਤਰ੍ਹਾਂ ਦੇਖ ਲਓ। 905-673-3337 9956 7333333

0: 73 33 37 ਦੇ ਉੱਤੇ ਤੁਸੀਂ ਦੱਸ ਰਹੇ ਹੋ ਸੰਤੋਸ਼ ਜੀ ਹਾਈ ਤੱਕ ਕੈਲਕੂਲੇਸ਼ਨ ਚੁੜ ਜੇ ਲੱਗਦੇ ਲੋਕ ਸਾਰੇ ਮੈਨੂੰ ਬਸ ਹੁਣ
1: ਸਾਰਿਆਂ ਕਾਲ ਲੈਣੇ
0: ਬਿਲਕੁਲ ਹਾਂਜੀ ਤੇ ਕੋਈ ਵੀ ਜੌਬ ਲੱਭ ਰਿਹਾ ਹੈਗਾ ਜਿਹੜੀ ਕਿ 416-803-1600 'ਤੇ ਕਾਲ ਕਰ ਰਹੀ ਹੈ ਜਿਹਨੇ ਕਿਸੇ ਨੇ ਕੋਈ ਵੀ ਰੈਸਟੋਰੈਂਟ ਦੇ ਵਿੱਚ ਜੌਬ ਕਰਨੀ ਰੈਸਟੋਰੈਂਟ 'ਚ ਹਾਇਰ ਕਰ ਰਹੇ 416-803-1600 ਤੇ ਆਪਾਂ ਮੇਰੇ ਕੋਲ ਸਾਹਿਲ ਹੋਣੇ ਬੈਠੇ ਸਾਹਿਲ ਕੀ ਹਾਲ ਚਾਲ ਹੈ
2: ਹਾਂਜੀ ਚੜ੍ਹਦੀ ਕਲਾ ਸਰ
0: ਚੜ੍ਹਦੀ ਕਲਾ ਸਾਹਿਲ ਦਾ 800 ਦਾ ਟੀਵੀ ਲਿਆ
2: ਹਾਂਜੀ
0: ਅਤੇ 1000 ਦਾ ਵੇਚਤਾ
2: ਠੀਕ ਹੈ ਜੀ
0: 1200 ਦਾ ਫਿਰ ਖਰੀਦ ਲਿਆ
2: ਠੀਕ ਹੈ
0: ਫਿਰ 1400 ਦਾ ਵੇਚਤਾ ਦੇਖਣ ਨੂੰ ਸਿੰਪਲ ਆ ਕੀ ਆਨਸਰ ਹੋ ਤੁਹਾਡੇ ਹਿਸਾਬ ਨਾਲ
2: $200 ਦਾ ਪ੍ਰੋਫਿਟ ਹੈ
0: $200 ਦਾ ਪ੍ਰੋਫਿਟ ਹੈ
2: ਹਾਂ
0: ਸ਼ੋਰ ਹੈ
2: ਹਾਂਜੀ
0: ਤੇ ਦਵਿੰਦਰ ਤੁਸੀਂ ਕੀ ਕਹੋਗੇ
3: ਹਾਂਜੀ ਭਾਈ 400 ਬਚੋ ਜੀ
0: 400 ਬਚਿਆ ਤੇ ਭਾਜੀ ਨਾਲ ਆਇਆ ਭਾਜੀ 905-673-3337 ਭਾਜੀ ਤੁਹਾਡੇ ਹਿਸਾਬ ਨਾਲ
4: ਮੇਰੇ ਹਿਸਾਬ ਨਾਲ 400 ਹੀ ਬਚਿਆ
0: ਤੁਹਾਡੇ ਹਿਸਾਬ ਨਾਲ 400 ਬਚਿਆ ਸਾਹਿਲ ਘੱਟ ਪੈਸੇ ਵਿਚਾਰੇ ਅੱਜ ਕੱਲ੍ਹ ਪਰ ਚੈੱਕ ਕਰ ਲੈਂਦੇ ਆਪਾਂ
2: ਜੇ 400 ਬਚਿਆ ਹੁੰਦਾ ਨਾ ਫਿਰ ਸਵਾਲ ਨਹੀਂ ਸੀ ਪੈਣਾ
0: ਫਿਰ ਸਵਾਲ ਨਹੀਂ ਪੈਣਾ ਸੀ ਸੋ ਇਹਦਾ ਮਤਲਬ ਹਜੇ ਸਵਾਲ ਦਾ ਜਵਾਬ ਵਿੱਚ ਵਿਚਾਲੇ ਕਨਫਿਊਜ਼ਨ ਚ ਉਹ ਵੀ ਲੱਗੇ ਟੋਟਲ ਲਾਉਣ ਬੈਠ ਕੇ ਹੈ
1: ਸੋ ਹਾਂਜੀ ਪਹਿਲਾਂ ਦੱਸ ਦੋ ਕੀ ਮਿਲੂਗਾ ਸਾਡੇ ਜਿਹੜੇ ਕਾਲਰਸ ਹੋਣਗੇ
0: ਉਹ ਪਿਆਰ ਦਵਾਂਗੇ ਬਹੁਤ ਬਹੁਤ ਪਿਆਰ ਜਿਵੇਂ ਭਾਈ ਔਰ ਬਹਿਨੋ ਸਾਰਿਆਂ ਨੂੰ ਹਨਾ
2: ਨਹੀਂ ਮੈਂ ਜਾਣਦਾ ਸੰਤੋਸ਼ ਜੀ ਨੂੰ ਨਾ ਤਾਂ ਕਰਕੇ ਮੈਨੂੰ ਪਤਾ ਆ
0: ਹਾਂ 905-673-3337 ਤੇ ਦੱਸ ਰਹੇ ਸਾਹਿਲ ਕੀ ਹਾਲ ਚਾਲ ਹੈ ਤੁਹਾਡੇ
2: ਹਾਂਜੀ ਵਧੀਆ ਜੀ ਵਧੀਆ
0: ਵਧੀਆ ਤੇ ਜਿਹੜਾ ਹੀਟਿੰਗ ਤੇ ਕੂਲਿੰਗ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਲੋਕ ਨੇ ਜਿਹੜੇ ਸੇਵਿੰਗ ਕਰਨੀ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਕਿਸੇ ਤਰੀਕੇ ਨਾਲ ਨਵੇਂ ਢੰਗ ਨਾਲ ਪਰਚੇਸ ਕਰੀਏ ਜਿਵੇਂ ਕੈਨੇਡਾ ਨੂੰ ਕਿਹਾ ਗਿਆ ਕਿ ਨਵੇਂ ਢੰਗ ਦੇ ਬਿਜ਼ਨਸ ਕਰੋ ਫਾਰਮਰ ਜਿਹੜੀ ਯੂਨਾਈਟਿਡ ਸਟੇਟਸ ਦੀ ਜਿਹੜੀ ਸਾਡੀ ਰਾਜਦੂਤ ਸੀਗੀ ਕੱਲ੍ਹ ਉਹਨੇ ਸਟੇਟਮੈਂਟ ਦਿੱਤੀ ਹੈ ਕਿ 2020 ਦੇ ਵਿੱਚ ਉਹ ਸੀ ਉਹ ਕਹਿੰਦੀ ਵੀ ਨਵੇਂ ਢੰਗ ਨਾਲ ਇੱਥੋਂ ਦੇ ਕੰਪਨੀਜ਼ ਅਮੈਰੀਕਾ ਦੀਆਂ ਕੰਪਨੀਜ਼ ਨਾਲ ਆਪਣੇ ਜਿਹੜੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਸਟੈਬਲਿਸ਼ ਕਰਨ ਕੰਪਨੀਜ਼ ਵੀ ਇੱਕ ਦੂਸਰੇ ਨਾਲ ਬਿਜ਼ਨਸ ਕਰਨ ਸੋ ਹੀਟਿੰਗ ਕੂਲਿੰਗ ਦੇ ਵਿੱਚ ਵੀ ਕੁਛ ਇੱਦਾਂ ਦਾ ਹੀ ਹੈਗਾ ਪਰ ਨਾਲ ਨਾਲ ਸਾਹਿਲ ਨਾਲ ਵੀ ਗੱਲ ਚੱਲੂਗੀ ਨਾਲ ਨਾਲ ਤੁਸੀਂ ਆਂਸਰ ਕਰ ਰਹੇ ਹੋ ਗਵਿੰਦਰ ਤੁਹਾਡਾ ਕੀ ਆਂਸਰ ਹੈ
3: ਕੁਛ ਵੀ ਨਹੀਂ ਬਚਿਆ ਜੀ
0: ਕੁਛ ਨਹੀਂ ਬਚਿਆ ਤਰੇ ਲੋਕਾਂ ਨੇ ਗੱਲ ਕੀਤੀ ਚਾਰ ਲੋਕਾਂ ਨੇ ਚਾਰਾਂ ਦੇ ਅਲੱਗ ਅਲੱਗ ਆਂਸਰ ਨੇ ਸੰਤੋਸ਼ ਦਾ ਕੁਐਸਚਨ ਜਿਹੜਾ ਸਿੰਪਲ ਨਹੀਂ ਹੋ ਸਕਦਾ
1: ਜੀ ਬਿਲਕੁਲ
0: ਹਾਂਜੀ
1: ਨਹੀਂ ਮੇਰਾ ਕੁਐਸਚਨ ਬਹੁਤ ਘੁਮਾ ਕੇ ਪੁੱਛਿਆ
0: ਹਾਂ ਸੰਤੋਸ਼ ਭਾਵੇਂ ਅੰਮ੍ਰਿਤਸਰ ਤੋਂ ਆ ਹਾਂਜੀ ਤੇ ਅੰਮ੍ਰਿਤਸਰ ਚ ਕੁਛ ਹੋਰ ਵੀ ਮਸ਼ਹੂਰ ਹੈਗਾ ਪਰ ਕੁਐਸਚਨ ਹੋ ਜਾ ਨਹੀਂ ਹੈਗਾ ਹਨਾ ਤੈਨੂੰ ਪਤਾ ਅੰਮ੍ਰਿਤਸਰ ਚ ਕੀ ਮਸ਼ਹੂਰ ਹੈ
2: ਹਾਂਜੀ ਸਰ
0: ਕੀ ਮਸ਼ਹੂਰ ਹੈ
2: ਮੈਂ ਸੋਚਿਆ ਪਾਪੜ ਕਹੂ
0: ਪਾਗਲਖਾਨਾ ਕਹਿਤਾ ਕਿਉਂਕਿ ਗੱਲ ਤੁਹਾਡੀ ਹੋ ਰਹੀ ਸੀ ਨਾ ਸਵਾਲ ਸਵਾਲ ਇਹ ਸੀਗਾ ਵੀ ਸਵਾਲ ਇਹ ਸੀ

0: ਕਿ ਤੁਹਾਡੇ ਕੁਐਸਚਨ ਇਹੋ ਜਿਹੇ ਹੁੰਦੇ ਨੇ ਵੀ ਲੋਕ ਪਾਗਲ ਬਣ ਜਾਂਦੇ ਸਾਰੇ।
1: ਓ ਅੱਛਾ ਅੱਛਾ,
0: ਹਾਂ
1: ਫਿਰ ਗੁਰੂ ਘਰ ਜਾ ਕੇ ਮੱਥਾ ਟੇਕੋ, ਸਾਰਿਆਂ ਨੂੰ ਜਵਾਬ ਆਏਗਾ।
0: ਠੀਕ ਹੈ, ਓਕੇ ਸਾਹਿਲ, ਜਿਹੜੇ ਰੈਂਟਲ ਆਪਾਂ ਦੇ ਰਹੇ ਹੈਗੇ ਸਾਰਿਆਂ ਨੂੰ, ਹਨਾ?
2: ਹਾਂਜੀ ਹਾਂਜੀ।
0: ਰੈਂਟਲ ਦੇ ਵਿੱਚ ਆਪਣਾ ਕੀ ਸਿਸਟਮ ਹੈਗਾ?
2: ਰੈਂਟਲ ਦੇ ਵਿੱਚ ਆਪਣੇ ਸਿਰਫ $50 ਤੋਂ ਸਟਾਰਟਿੰਗ ਹੈ।
0: ਠੀਕ
2: ਹੈ, $50 ਤੋਂ ਤੁਸੀਂ ਕੋਈ ਵੀ ਫਰਨਸ ਲਗਵਾਉਣੀ ਹੈ, ਏਸੀ ਲਗਵਾਉਣਾ ਆ, ਤੁਸੀਂ ਕੁਛ ਵੀ ਟੈਂਕਲੈਸ ਲਗਵਾਉਣਾ ਆ, ਤੁਸੀਂ ਰੈਂਟ ਕਰ ਸਕਦੇ ਆ। ਜਿਹੜੇ ਟੈਂਕ ਆਪਣੇ ਨੋਰਮਲੀ ਉਹ 40+ ਚ ਚੱਲਦੇ ਆ ਰੈਂਟ, ਉਹ ਆਪਣੇ 30+ ਦੀ ਰੇਂਜ ਵਿੱਚ ਹੋ ਜਾਣਗੇ।
0: ਠੀਕ ਹੈ,
2: ਕੁਛ ਰੈਂਟ 20+ ਦੇ ਵਿੱਚ ਵੀ ਹੋ ਜਾਂਦੇ ਆ, ਮਤਲਬ ਇਲੈਕਟ੍ਰਿਕ ਵਾਲੇ ਜਾਂ ਹੋਰ, ਮਤਲਬ ਡਿਫਰੈਂਟ ਡਿਫਰੈਂਟ ਮਾਡਲਸ ਹੁੰਦੇ ਆ।
0: ਠੀਕ ਹੈ, ਸੋ ਤੁਸੀਂ ਹੌਟ ਵਾਟਰ ਟੈਂਕ ਨੇ, ਜਿਵੇਂ ਪਹਿਲਾਂ ਆਟੋ ਇੰਸ਼ੋਰੈਂਸ ਲੱਗ ਗਿਆ ਸੀ, ਲੋਕ ਕਦੇ ਚੈੱਕ ਨਹੀਂ ਕਰਦੇ ਆਪਣੀ ਆਟੋ ਇੰਸ਼ੋਰੈਂਸ ਨੂੰ, ਇਸੇ ਤਰ੍ਹਾਂ ਲੋਕ ਹੌਟ ਵਾਟਰ ਟੈਂਕ ਨੂੰ ਚੈੱਕ ਨਹੀਂ ਕਰਦੇ ਹੈਗੇ ਕਿ ਸਾਡਾ ਕੰਟਰੈਕਟਰ ਨਿਊ ਹੋਣਾ, ਰਿਨਿਊ ਨਹੀਂ ਮਤਲਬ ਸਾਡਾ ਓਵਰ ਹੋ ਗਿਆ ਕਿ ਨਹੀਂ ਹੋ ਗਿਆ। ਇਹਨੂੰ ਤੁਸੀਂ ਜਿਹੜਾ ਹੈਗਾ ਚੈੱਕ ਕਰਾਉਣਾ ਕਿ ਸਾਡਾ ਕੰਟਰੈਕਟ ਪੇਡ ਆਫ ਆ, ਉਹ ਹਜੇ ਵੀ ਪੈਸੇ ਕੱਟੀ ਜਾ ਰਹੇ ਅਕਾਊਂਟ ਚੋਂ। ਸਾਹਿਲ ਨੰਬਰ ਬੋਲੋ ਕੀ ਹੈ?
2: ਹਾਂਜੀ, 905-757-1111
0: 905-757-6111 905-757-1111 ਤੇ ਕਾਲ ਕਰਨੀ ਹੈ। ਹੌਟ ਵਾਟਰ ਟੈਂਕ $50 ਚ, ਫਰਨਸ ਏਸੀ ਤੁਹਾਡਾ ਇਹ ਆਪਣਾ ਹੋਊਗਾ, ਰੈਂਟ ਟੂ ਓਨ ਆ, ਤੇ 10 ਸਾਲ ਚ ਜੇ ਕੋਈ ਖਰਾਬ ਹੁੰਦਾ ਉਹ ਕੰਪਨੀ ਦੀ ਵਾਰੰਟੀ ਆ। ਰੈਂਟਲ ਪ੍ਰੋਪਰਟੀਆਂ ਤੇ ਅਸੀਂ ਤਾਂ ਇਹਨਾਂ ਤੋਂ ਇਹ ਲਵਾਉਣੇ ਸ਼ੁਰੂ ਕੀਤੇ ਨੇ। ਤੇ 905-757-1111 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਰਣਵੀਰ, ਤੁਹਾਡਾ ਕੀ ਆਨਸਰ ਹੈ ਜੀ?
3: ਜ਼ੀਰੋ, ਕੁਛ ਨਹੀਂ ਬਚਿਆ।
0: ਕੁਛ ਨਹੀਂ ਬਚਿਆ?
3: ਨਹੀਂ।
0: ਸ਼ੋਰ ਆ?
3: ਹਾਂਜੀ,
0: ਮੈਂ ਤਾਂ ਦੇਖ ਰਿਹਾ ਸੀ, ਮੈਨੂੰ 200 ਲੱਗਦਾ ਹੈਗਾ। ਚਲੋ ਬਾਕੀ ਨੂੰ ਪੁੱਛ ਲਈਏ।
3: ਹਾਂਜੀ
0: ਓਕੇ, ਸੰਤੋਸ਼ ਕੁਐਸਚਨ ਰਿਪੀਟ ਕਰੋ ਇੱਕ ਵਾਰ ਫਿਰ।
1: ਜੀ ਬਿਲਕੁਲ, ਮੈਂ ਇੱਕ ਟੀਵੀ ਖਰੀਦਿਆ $800 ਦਾ, ਉਹਨੂੰ ਮੈਂ $1000 ਚ ਵੇਚ ਦਿੱਤਾ, 1200 ਦਾ ਫਿਰ ਉਹੀ ਟੀਵੀ ਖਰੀਦ ਲਿਆ ਔਰ 1400 ਚ ਵੇਚਤਾ। ਤੁਸੀਂ ਦੱਸੋ ਕਿ ਕਿੰਨਾ ਪ੍ਰੋਫਿਟ, ਕਿੰਨਾ ਲੋਸ, ਇਹ ਕੁਛ ਵੀ?
0: ਦੋ ਪਰਚੇਜ਼ ਕੀਤੀਆਂ ਤੇ ਦੋ ਸੇਲ ਕਰਤੀਆਂ, ਹੈਨਾ?
1: ਜੀ ਬਿਲਕੁਲ।
0: ਸੋ ਪ੍ਰੋਫਿਟ ਹੈ ਕਿ ਲੋਸ ਆ ਕਿ ਇਕੁਅਲ ਆ, ਕੀ ਹੈ ਤੁਸੀਂ ਦੱਸਣਾ? 800 ਦਾ ਲਿਆ, 1000 ਦਾ ਵੇਚਿਆ, 1200 ਦੇ ਵਿੱਚ ਦੁਬਾਰਾ ਖਰੀਦਿਆ ਉਹਨੂੰ, ਇਹ ਸੋਫੇ ਪੁਰਾਣੇ ਨੂੰ ਨਵਾਂ ਬਣਾ ਸਕਦੇ ਹੋ, ਨਵਾਂ ਬਣਾਉਣ ਦੇ ਲਈ ਜਾਂ ਤੁਸੀਂ ਪੁਰਾਣੇ ਫਰਨੀਚਰ ਦੇ ਵਿੱਚ ਜਾਨ ਪਾਉਣੀ ਹੈ, ਜਾਂ ਤੁਸੀਂ ਕਸਟਮ ਸੋਫਾ ਬੈੱਡ ਤਿਆਰ ਕਰਾਉਣਾ, ਕੋਈ ਆਪਣੇ ਪਾਠ ਕਰਨ ਵਾਲਾ ਕਮਰਾ ਜਿਹੜਾ ਹੈਗਾ ਬਾਬਾ ਜੀ ਦਾ ਕਮਰਾ ਬਣਾਇਆ ਹੁੰਦਾ ਘਰ ਚ, ਉਹਦੇ ਲਈ ਸਪੈਸ਼ਲੀ ਕੁਛ ਬਣਵਾਉਣਾ, RSG ਕਸਟਮ ਸੋਫਾ ਅਪੋਸਟਰੀ, 647-1317, 647-705-1317 ਤੇ ਕਾਲ ਕਰਨੀ ਹੈ। ਨੈਕਸਟ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ, ਸੰਤੋਸ਼ ਘਾਟਾ ਨੀ ਖਾ ਸਕਦੇ। ਠੀਕ ਹੈ ਚਲੋ ਓਕੇ। ਅਮਰਜੀਤ ਤੁਸੀਂ ਕੀ ਕਹੋਗੇ?
4: ਕੁਛ ਨੀ ਬਚੇ।
0: ਕੁਛ ਨੀ ਬਚਿਆ? ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ, ਬੋਲੋ। ਤੇ ਤੁਸੀਂ ਤਾਂ ਇਹ ਤੁਸੀਂ ਇਹੀ ਤੋਂ ਪੁੱਛ ਕੱਟੇ ਹੋ ਨਾ? ਸੰਤੋਸ਼ ਦਾ ਆਂਸਰ ਕਰ ਰਹੇ, ਲਾਈਨ ਖਾਲੀ ਹੈ, 905-673-3337। ਮਾਸਟਰ ਯੂਰ ਐਗਜ਼ਾਮ, ਰੀਅਲ ਸਟੇਟ ਦਾ ਲਾਇਸੈਂਸ ਲੈਣਾ 60 ਦਿਨ ਦੇ ਵਿੱਚ, ਮੋਰਗੇਜ ਦਾ 15 ਦਿਨ ਦੇ ਵਿੱਚ, ਇੰਸ਼ੋਰੈਂਸ ਦਾ 1 ਮਹੀਨੇ ਚ, ਆਟੋ ਇੰਸ਼ੋਰੈਂਸ ਦਾ 1 ਮਹੀਨੇ ਦੇ ਅੰਦਰ ਅੰਦਰ, ਡਿਜ਼ਾਈਨਰ ਜਿਹੜੇ ਆਰਕੀਟੈਕਟ ਨੇ ਡਰਾਇੰਗਸ ਬਣਾਉਂਦੇ ਨੇ ਤੁਹਾਡੀਆਂ, ਉਹਦਾ ਲਾਇਸੈਂਸ ਲੈਣਾ, ਉਹ ਤੁਹਾਨੂੰ 1.5 ਤੋਂ 2 ਮਹੀਨਿਆਂ ਦੇ ਵਿੱਚ, ਅਤੇ ਜੇ ਬਿਲਡਰ ਦਾ ਲਾਇਸੈਂਸ ਲੈਣਾ 60 ਤੋਂ 80 ਦਿਨਾਂ ਦੇ ਵਿੱਚ ਤੁਹਾਨੂੰ ਬਣ ਜੂਗਾ। ਅਤੇ ਇਹਦੇ ਲਈ ਤੁਸੀਂ ਕੰਟੈਕਟ ਕਰਨਾ ਹੈਗਾ ਮਾਸਟਰ ਯੂਰ ਐਗਜ਼ਾਮ। ਅਤੇ ਬੈਂਕਿੰਗ ਸੈਕਟਰ 'ਚ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ, ਇੰਡੀਆ ਬੈਂਕਾਂ 'ਚੋਂ ਲੱਗ ਕੇ ਆਏ ਹੋਏ ਨੇ, ਇੱਥੇ 2 ਐਗਜ਼ਾਮ ਨੇ, ਉਹ ਐਗਜ਼ਾਮ ਕਰਨ ਤੋਂ ਬਾਅਦ ਤੁਸੀਂ ਇੰਪਲੋਈ ਲੱਗ ਜਾਂਦੇ ਹੋ ਬੈਂਕ ਦੇ ਵਿੱਚ, ਮੋਰਗੇਜ ਮੈਨੇਜਰ ਨਹੀਂ, ਇੰਪਲੋਈ। ਤੁਸੀਂ ਉਹਦੀ ਜਾਣਕਾਰੀ ਵਾਸਤੇ ਕਾਲ ਕਰਨੀ ਹੈ। ਨੰਬਰ 2 ਕਾਲ ਹੈਗਾ ਮਾਸਟਰ ਯੂਰ ਐਗਜ਼ਾਮ, 437-376-5656, 90-95% ਸਕਸੈਸ ਰੇਟ ਦੇ ਨਾਲ। ਪੜ੍ਹਾਈ ਦੀ ਕੋਈ ਉਹ ਨਹੀਂ ਹੈ ਕਿ ਤੁਸੀਂ ਕਿੰਨਾ ਪੜ੍ਹੇ ਹੋਣੇ ਚਾਹੀਦੇ ਹੋ, ਜਾਣਕਾਰੀ ਕਰ ਲਓ ਹਾਸਲ, 437-376-5656, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-3363, 905-463-6363 'ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ ਕੰਟੈਕਟ ਕਰਨਾ। 10% ਆਫ ਹੈ ਰਿਪੇਅਰ ਦੇ ਉੱਪਰ, ਗੈਰੀ ਗਰੇਵਾਲ ਯਾਰਾਂ ਦੇ ਯਾਰ। ਅਤੇ 19 ਸਾਲ ਤੋਂ ਇਹ ਵਰਕਸ਼ਾਪ MTO ਅਪਰੂਵਡ ਚੱਲਦੀ ਹੈ ਬਰੈਂਟਨ ਦੇ ਵਿੱਚ, ਹਾਈਲੈਂਡ ਆਟੋ ਰਿਪੇਅਰ ਸੈਂਟਰ। ਕੋਈ ਵੀ ਗੱਡੀ, ਕੋਈ ਵੀ ਮਾਡਲ ਤੁਸੀਂ ਲੈ ਕੇ ਜਾ ਸਕਦੇ ਹੋ। ਕੋਮਲ ਕਹਿੰਦੇ ਆ ਕਿ ਆਨਲਾਈਨ ਟਰੈਵਲ ਨੂੰ ਕੰਟੈਕਟ ਕਰਨਾ, ਤੁਸੀਂ ਕੋਈ ਵੀ ਦੁਨੀਆ ਦੀ ਟਿਕਟ ਖਰੀਦਣੀ ਹੈ ਜਾਣ ਲਈ, 905-239-7711, 905-239 7711 905 239 7711 9052397711 ਤੇ ਕਾਲ ਕਰਨੀ ਹੈ। ਕੋਮਲ ਨੂੰ 1800 ਤੋਂ ਲੈ ਕੇ $2200 ਦੇ ਵਿੱਚ ਇੰਡੀਆ ਦੀ ਆਉਣ ਜਾਣ ਦੀ ਟਿਕਟ ਤੁਹਾਨੂੰ ਮਿਲ ਜੂਗੀ। ਸਸਤੀ ਵੀ ਮਿਲ ਸਕਦੀ ਹੈ, ਡੇਟਸ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਤਰੀਕਾਂ ਕਿਹੜੀਆਂ ਲੈਣੀਆਂ। ਨੈਕਸਟ ਕਾਲ ਮੇਰੀ ਹੈ 8981 ਹਾਂਜੀ
5: ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ
5: ਸੰਤੋਸ਼ ਜੀ, ਧੋਖਾ ਖਾ ਹੀ ਨਹੀਂ ਸਕਦੀ, $200 ਬਚਿਆ ਇਹਨੂੰ ਕਹੋ ਨਜ਼ਾਰਾ ਤੇ ਜਾ ਕੇ ਪਾਰਟੀ ਕਰੇ।
0: ਵਾਹ ਕਿਆ ਬਾਤ ਹੈ, ਥੈਂਕ ਯੂ। ਸੋ ਸੰਤੋਸ਼ ਨੂੰ 200 ਬਚਿਆ, ਨਾ ਨਹੀਂ ਪੁੱਛਿਆ ਭਾਈ ਸਾਹਿਬ ਦਾ ਕੀ ਸੀਗਾ। ਅਤੇ ਸਵਾਲ ਬੜਾ ਰੋਚਕ ਹੈ ਯਾਰ, ਹਜੇ ਤੱਕ ਜਵਾਬ ਸਾਰਿਆਂ ਦਾ ਮੈਚ ਨਹੀਂ ਹੋ ਰਿਹਾ। 800 ਦਾ ਹੁਣ ਤਾਂ ਮੈਨੂੰ ਮੂੰਹ ਜਵਾਨੀ ਯਾਦ ਹੋ ਗਿਆ। 800 ਦਾ ਟੀਵੀ ਲਿਆ, ਦੇਖਿਆ ਇਹਨੇ ਫਿਲਮਾਂ ਦੇਖੀਆਂ, ਸਭ ਕੁਛ ਕਰਿਆ, ਹਜ਼ਾਰ ਦਾ ਵੇਚਤਾ। ਜਿਹਨਾਂ ਨੂੰ 1000 ਦਾ ਵੇਚਿਆ ਸੀ ਉਹ ਕਹਿੰਦੇ ਭਾਈ ਰਿਮੋਟ ਤੋਂ ਫਲਾਣਾ ਬਟਨ ਚੱਲਦਾ ਨਹੀਂ, ਇਹ ਨਹੀਂ ਕਰਦਾ। ਫਿਰ 1200 ਦਾ ਖਰੀਦ ਲਿਆ ਜੀ। ਦੁਬਾਰਾ ਉਹਨੂੰ ਫੋਨ ਕੀਤਾ ਵੀ ਵੇਚਣਾ ਟੀਵੀ, ਉਹ ਕਹਿੰਦੇ ਲਓ ਦੇ ਦਿਓ ਅਤੇ 1200 'ਚ ਖਰੀਦ ਲਿਆ ਜੀ। ਫਿਰ 1400 'ਚ ਵੇਚਤਾ ਟੀਵੀ, ਅਤੇ ਹੁਣ ਸੰਤੋਸ਼ ਨੂੰ ਬਚਿਆ ਕਿ ਲੋਸ ਹੋਇਆ। ਪੂਰਾ ਸ਼ਹਿਰ ਮਦਦ ਕਰ ਰਿਹਾ, ਜਿਹੜਾ ਕਿ ਇਹਨੇ ਘਰੇ ਜਾ ਕੇ ਹਿਸਾਬ ਦੇਣਾ ਇਹਨੂੰ ਪਤਾ ਨਹੀਂ। 905-673-33-37 'ਤੇ ਤੁਸੀਂ ਦੱਸ ਰਹੇ ਹੋ। ਐਮ ਕੇ ਪੈਲਟਸ ਦਾ ਮੈਸੇਜ ਨੋਟ ਕਰ ਲਓ, ਪੈਲਟਸ ਜਿਹੜੀਆਂ ਸਕਿੱਡਸ ਹੁੰਦੀਆਂ ਨੇ। ਤੁਸੀਂ ਕੋਈ ਵੀ ਐਕਸਪੋਰਟ ਦਾ ਕੰਮ ਕਰ ਰਿਹਾ, ਐਕਸਪੋਰਟ ਦੇ ਵਿੱਚ ਮੈਨੇਜਰ ਹੋ, ਸ਼ਿਪਿੰਗ ਰਿਸੀਵਿੰਗ ਫੈਕਟਰੀ ਦੇ ਵਿੱਚ ਤੁਸੀਂ ਓਨਰ ਹੈਗੇ ਹੋ ਕੋਈ ਜਾਂ ਮੈਨੇਜਰ ਹੋ, ਤੁਸੀਂ ਐਮ ਕੇ ਪੈਲਟਸ ਨੂੰ ਕੰਟੈਕਟ ਕਰੋਗੇ। ਇਹ ISPM 15 ਸਰਟੀਫਾਈਡ ਪੈਲਟਸ ਨੇ, ਸਕਿੱਡ ਨੇ, ਬਣਾਉਂਦੇ ਨੇ। ਪੂਰੀ ਦੁਨੀਆ 'ਚ ਇਹਨਾਂ ਦੀ ਸਕਿੱਡ ਜਾਂਦੀ ਹੈ, ਕੈਨੇਡੀਅਨ ਮੇਡ ਸਕਿੱਡ ਹੈ। ਔਰ ਤੁਹਾਡੇ ਪੰਜਾਬੀ ਭਰਾਵਾਂ ਦਾ ਬਿਜ਼ਨਸ ਹੈ, ਕੋਈ ਬਹੁਤ ਸਾਰੇ ਲੋਕ ਨੇ ਮੈਂ ਜਾਣਦਾ, ਕੋਈ ਵੁੱਡਸਟਾਕ ਪਲਾਂਟ 'ਚ ਕੰਮ ਕਰਦਾ ਕੋਈ ਕਿਤੇ, ਪ੍ਰਮੋਟ ਯੂਅਰ ਕੰਪਨੀ ਬਿਜ਼ਨਸ, ਆਪਣੀ ਕੰਪਨੀ ਹੈ, ਇਹਨੂੰ ਬਿਜ਼ਨਸ ਨੂੰ ਪ੍ਰਮੋਟ ਕਰੋ ਸਾਰੇ। ਐਮ ਕੇ ਪੈਲਟਸ ਨੂੰ 365-866-2080 ਨੰਬਰ 'ਤੇ ਕੰਟੈਕਟ ਕਰਨਾ, 3658662080 'ਤੇ ਸਕਿੱਡ ਦੇ ਔਰਡਰ ਤੁਸੀਂ ਦੇ ਸਕਦੇ ਹੈਗੇ ਹੋ। ਕੋਈ ਪੈਕਿੰਗ ਵੀ ਸਪੈਸ਼ਲੀ ਕਰਾਉਣੀ ਹੈ 365-866-2080 ਦੇ ਉੱਤੇ ਕੰਟੈਕਟ ਕਰਨਾ ਹੈਗਾ। ਔਰ ਨੌਕਰੀ ਲੱਭ ਰਹੇ ਹੋ, ਇੱਕ ਵਾਰ ਫਿਰ ਤੋਂ ਮੈਂ ਨੰਬਰ ਦੇ ਦੇਵਾਂ, ਕਿਚਨ ਹੈਲਪਰਸ ਦੀ ਜ਼ਰੂਰਤ ਹੈ, ਤੁਸੀਂ ਕੰਟੈਕਟ ਕਰਨਾ 416-803-1616 416-803-1616 ਨੰਬਰ 'ਤੇ ਕੰਟੈਕਟ ਕਰਨਾ ਹੈਗਾ। ਅਤੇ ਇੱਕ ਵਰਕਰ ਚਾਹੀਦੇ ਹੈ ਲੰਡਨ ਦੇ ਵਿੱਚ, ਲੰਡਨ ਦੇ ਵਿੱਚ ਬਹੁਤ ਵਧੀਆ ਕੰਮ ਹੈਗਾ, ਪਾਰਟ ਟਾਈਮ ਫੁੱਲ ਟਾਈਮ ਲੰਡਨ ਦੇ ਵਿੱਚ ਜਿਹੜੇ ਲੋਕ ਕੰਮ ਲੱਭ ਰਹੇ ਨੇ। 416-518-3200 416-518-3200 ਡੇ ਟਾਈਮ ਦਾ ਕੰਮ ਹੋਊਗਾ ਲੰਡਨ ਦੇ ਵਿੱਚ, ਲੰਡਨ ਓਨਟੈਰੀਓ। 416-518-3200 ਕੋਈ ਉੱਥੇ ਰਹਿੰਦਾ, ਕੋਈ ਪੜ੍ਹਨ ਗਿਆ, ਕੋਈ ਕਾਲਜ 'ਚ ਹੈ, ਯੂਨੀਵਰਸਿਟੀ 'ਚ ਹੈ, ਸਟੂਡੈਂਟ ਹੈ, ਜਾਂ ਕੋਈ ਫੁੱਲ ਟਾਈਮ ਹੈ, ਵਰਕ ਪਰਮਿਟ 'ਤੇ ਹੈ, ਕੋਈ ਵੀ ਹੈ, 416-518-3200 'ਤੇ ਤੁਸੀਂ ਕੰਟੈਕਟ ਕਰਨਾ। ਇੱਕ ਵਧੀਆ ਸਟੋਰ ਦੇ ਉੱਤੇ ਕੰਮ ਕਰਨਾ, ਵਧੀਆ ਸਟੋਰ ਹੈ, 416-518-3200 ਅਤੇ ਨਾਲ ਨਾਲ ਤੁਸੀਂ ਨੰਬਰ ਨੋਟ ਕਰੋਗੇ ਜਿਹੜੇ ਸਾਨੂੰ ਸੁਣ ਰਹੇ ਨੇ। MH18 ਡੋਰਸ ਐਂਡ ਵਿੰਡੋਜ਼ ਵਾਲਿਆਂ ਦਾ, ਤੁਹਾਡੇ ਡੋਰ ਅਤੇ ਵਿੰਡੋਜ਼ ਨੂੰ ਕੋਕਿੰਗ ਕਰਾਉਣ ਦੀ ਜ਼ਰੂਰਤ ਹੈ, ਟਾਕੀਆਂ ਦੇ ਵਿੱਚੋਂ ਹਵਾ ਅੰਦਰ ਆਉਂਦੀ। ਤੁਸੀਂ ਹੀਟਿੰਗ ਕੂਲਿੰਗ ਦਾ ਕੰਮ ਕਰਦੇ ਹੋ,
6: ਹਾਂਜੀ ਸਰ,
0: ਕੋਕਿੰਗ ਜ਼ਰੂਰੀ ਹੁੰਦੀ ਹੈ ਨਾ
6: ਜੀ,
0: ਉਹ ਸੁੱਕ ਜਾਂਦੀ ਹੈ ਧੁੱਪ 'ਚ,
6: ਬਿਲਕੁਲ
0: ਸਰਦੀਆਂ 'ਚ ਹਾਰਡ ਹੋ ਜਾਂਦੀ ਹੈ,
6: ਹਾਂਜੀ,
0: ਅਤੇ ਉਹਦੇ ਕਰਕੇ ਠੰਡੀ ਹਵਾ ਫਰੇਮ ਦੇ ਆਲੇ ਦੁਆਲੇ ਅੰਦਰ ਜਾਈ ਜਾਂਦੀ ਹੈ
6: ਜੀ ਸਰ।
0: ਵਿੰਡੋ ਡੋਰ ਰਿਪੇਅਰ ਕਰਾਉਣਾ, ਕੋਈ ਸ਼ੀਸ਼ਾ ਟੁੱਟ ਗਿਆ ਟਾਕੀ ਦਾ ਦਰਵਾਜ਼ੇ ਦਾ, ਉਹ ਤੁਸੀਂ ਰਿਪੇਅਰ ਕਰਾਉਣਾ, ਸ਼ੀਸ਼ਾ ਨਵਾਂ ਪਾ ਜਾਣਗੇ। MH18 ਡੋਰਸ ਐਂਡ ਵਿੰਡੋਜ਼ ਵਾਲਿਆਂ ਨੂੰ ਕੰਟੈਕਟ ਕਰੋ ਅਤੇ 6475510004 647-551-0004 ਹਰਮਨਜੀਤ ਸਿੰਘ ਗਰੇਵਾਲ, ਬੈਰਿਸਟਰ ਸੋਲਿਸਟਰ, ਨੋਟਰੀ ਪਬਲਿਕ। ਵਿਲ ਜ਼ਰੂਰ ਬਣਾਓ, ਵਿਲ ਨਾ ਬਣੀ ਹੋਣੀ ਚਾਹੀਦੀ। ਮੇਰੀ ਇੱਕ ਗੱਲ ਯਾਦ ਰੱਖੋ, 40+ ਸਾਲ ਦੇ ਤੁਸੀਂ ਹੋ ਜਾਂਦੇ ਜੇ
6: ਜੀ,
0: ਇੱਕ ਚੀਜ਼ ਦਾ ਖਿਆਲ ਰੱਖੋ, ਇੱਕ ਤਾਂ ਤੁਹਾਡੇ ਇੰਸ਼ੋਰੈਂਸ ਪੋਲਿਸੀਜ਼ ਨੇ ਜਿਹੜੀਆਂ ਉਹ, ਇੱਕ ਤੁਹਾਡੀ ਵਿਲ ਆ, ਅਤੇ ਤੁਹਾਡੇ ਕੁਛ ਹੋਰ ਜ਼ਰੂਰੀ ਡਾਕੂਮੈਂਟਸ ਨੇ। ਤੁਹਾਡੇ ਨਾਲ ਨਾਲ ਤੁਹਾਡੇ ਘਰ ਦੇ ਕਿਸੇ ਹੋਰ ਬੰਦੇ ਨੂੰ ਵੀ ਪਤਾ ਹੋਣਾ ਚਾਹੀਦਾ ਕਿੱਥੇ ਪਏ ਨੇ। ਵੈਸੇ ਤਾਂ ਬੰਦੇ ਦਾ ਪਤਾ ਹੀ ਨਹੀਂ ਹੁੰਦਾ ਕੁਛ, ਅਸੀਂ 15-18 ਸਾਲ ਦੇ ਲੋਕ ਜਾਂਦੇ ਦੇਖੇ ਨੇ, ਕੋਲੋਂ ਸਾਡੇ ਹੱਥਾਂ 'ਚੋਂ ਗਏ ਨੇ। ਪਰ ਤੁਸੀਂ ਵਿਲ ਬਣਾ ਕੇ ਇੱਕ ਰੱਖੋ ਜ਼ਰੂਰ, ਵਿਲ ਨਹੀਂ ਬਣੀ ਹੋਈ, ਤੁਹਾਡਾ ਜੋ ਕਮਾਇਆ ਗਵਾਇਆ ਹੈਗਾ ਉਹ ਸਾਰਾ ਰੁੱਲ ਜਾਣਾ, ਉਹ ਇੱਕ ਲੀਗਲ ਪ੍ਰੋਸੈਸ ਰਾਹੀਂ ਤੁਹਾਡੇ ਘਰਦਿਆਂ ਨੂੰ ਮਿਲਣਾ। ਵਿਲ ਬਣੀ ਹੋਊਗੀ, ਸਟ੍ਰੇਟ ਡਾਇਰੈਕਸ਼ਨ ਮਿਲ ਜਾਂਦੀ ਹੈ। ਹਰਮਨਜੀਤ ਸਿੰਘ ਗਰੇਵਾਲ ਨੂੰ ਕਾਲ ਕਰ ਲਈਆਂ 647-99-55 6473669955 ਦੇ ਉੱਤੇ ਕਾਲ ਕਰਦੀ ਹਾਂ। ਚੋਪੜਿਆਂ ਤੋਂ ਗੱਡੀ ਲੈਣੀ ਆ, ਮਿਲਟਨ ਫੋਰਡ, ਪੁਰਾਣੀ ਗੱਡੀ ਦੁੱਖ ਦੇ ਰਹੀ ਆ, ਕਿਸ਼ਤਾਂ ਵੱਡੀਆਂ ਨੇ, ਪਸੰਦ ਹੈ ਨਹੀਂ, ਤੁਸੀਂ ਜਾ ਕੇ ਖੜੀ ਕਰ ਦਿਓ, ਨਵੀਂ ਗੱਡੀ ਪਿੱਕ ਕਰ ਲਿਓ। ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, 416-302-41 ਐਂਡ ਨਾਨਕ ਡਕਟ ਕਲੀਨਿੰਗ। ਡਕਟ ਕਲੀਨਿੰਗ ਦੇ ਵਿੱਚ ਤੁਸੀਂ ਵੈਂਟ ਕਲੀਨ ਕਰਾਓ, ਘਰਾਂ 'ਚ ਅੱਗ ਲੱਗਦੀ ਹੈ। ਹੁਣ ਮੈਂ ਕਹਿੰਦਾ ਰੇਡੀਓ 'ਚ ਇਹ ਗੱਲ ਬੋਲ ਕੇ ਕਹੀ ਸੀ,
6: ਹਾਂਜੀ,
0: ਹੁਣ ਹਰੇਕ ਵੀਡੀਓ ਬਣਾਉਣ ਲੱਗਿਆ, ਹਰੇਕ ਘਰ ਜਲਾਉਣ ਲੱਗਿਆ ਹੈ ਡਕਟ ਕਲੀਨਿੰਗ ਵਾਲਾ, ਘਰ ਜਲਾਉਣ ਤੋਂ ਥੱਲੇ ਗੱਲੇ ਨਹੀਂ ਕਰਦੇ। ਇਹ ਵਾਹ ਸਾਫ਼ ਨਹੀਂ ਕਰੋਗੇ ਤਾਂ ਤੁਹਾਡਾ ਘਰ ਜਲ ਜਾਵੇਗਾ। ਇੱਕੋ ਚੀਜ਼ ਨੂੰ, ਕਿਉਂਕਿ ਕੰਟੈਂਟ ਨਹੀਂ ਹੁੰਦਾ ਲੋਕਾਂ ਕੋਲ, ਮਟੀਰੀਅਲ ਨਹੀਂ ਹੁੰਦਾ ਵੀ ਅਸੀਂ ਕੀ ਬੋਲੀਏ ਆਪਣੇ ਬਾਰੇ. ਸੋ ਤੁਸੀਂ ਡਕਟ ਕਲੀਨਿੰਗ ਕਰਾਓ ਪਹਿਲਾਂ ਤਾਂ, ਤੁਹਾਡੇ ਜਿਹੜੇ ਤੁਹਾਡੀ ਬਰੀਦਿੰਗ ਸਿਸਟਮ ਆ ਉਹ ਇੰਪੈਕਟ ਹੁੰਦੀ ਹੈ ਇਸ ਕੰਟਰੀ 'ਚ ਆ ਕੇ. ਐਲਰਜਿਕ ਬਹੁਤ ਹੋ ਜਾਂਦੇ ਲੋਕ
2: ਜੀ,
0: ਛੇਤੀ ਬਿਮਾਰ ਹੋਣ ਲੱਗ ਜਾਂਦੇ ਆ. ਇਮਿਊਨ ਸਿਸਟਮ ਵੀਕ ਹੁੰਦਾ ਕਿਉਂਕਿ ਜਿਹੜੀ ਗਰਦਾ ਹੈਗਾ ਕਿੱਦਾਂ ਕੁ ਕਰਦਾ ਹੁੰਦਾ ਫਰਨਸ ਕੀ ਕਰਦੀ ਹੈ ਦੱਸਿਓ ਮਾੜਾ.
2: ਸਰ ਫਰਨਸ ਸਾਰੇ ਹੀ ਕਰਦਾ, ਜੋ ਵੀ ਡਸਟ ਹੈ, ਪੋਲਨਸ ਹੈ, ਜਿੰਨਾ ਵੀ ਗੰਦ ਹੈ, ਲਿੰਟ ਹੈ, ਇਹ ਸਾਰਾ ਖਿੱਚ ਕੇ ਤੇ ਸਾਨੂੰ ਸਪਲਾਈ ਕਰਦੇ ਆ ਸਾਰੇ ਕਮਰਿਆਂ ਦੇ ਵਿੱਚ ਰੋਜ਼ ਸਪਲਾਈ. ਇਸੇ ਕਰਕੇ ਫਿਲਟਰ ਲਗਾਇਆ ਜਾਂਦਾ,
0: ਇਸੇ ਕਰਕੇ ਫਿਲਟਰ ਲਗਾਇਆ. ਨਾਨਕ ਡਕਟ ਕਲੀਨਿੰਗ ਨੇ ਸਪੈਸ਼ਲ ਲਗਾਇਆ, ਤੁਹਾਡਾ ਫਿਲਟਰ ਹੋਵੇ $10 ਦਾ, ਤੁਹਾਡਾ ਹੋਵੇ $50 ਦਾ
2: ਜੀ.
0: ਡਕਟ ਕਲੀਨਿੰਗ ਦੇ ਨਾਲ ਫਿਲਟਰ ਬਿਲਕੁਲ ਫ੍ਰੀ ਹੋਊਗਾ ਤੁਹਾਡਾ, ਆਪੇ ਚੇਂਜ ਕਰ ਜਾਣਗੇ. ਆਪਣੇ ਲੋਕ ਫਿਲਟਰ ਤਾਂ ਚੇਂਜ ਕਰਨ ਜਾਂਦੇ ਨਹੀਂ, ਨਹੀਂ ਜਾਂਦੇ ਨਾ,
2: ਨਹੀਂ ਬਹੁਤ
0: ਨਾ ਆਟੋ ਇੰਸ਼ੋਰੈਂਸ ਚੈੱਕ ਕਰਾਉਣ ਦਾ, ਫਿਲਟਰ ਚੇਂਜ ਕਰਨ ਫਰਨਸ ਦਾ, ਹੈ ਨਾ
2: ਜੀ.
0: ਸੋ
2: ਫਿਲਟਰ ਚੇਂਜ ਸਾਲ ਸਾਲ ਮਤਲਬ ਵਿੱਚ ਵੀ
0: ਕਈਆਂ ਦੇ 5-5 ਸਾਲ ਆਟੋ ਇੰਸ਼ੋਰੈਂਸ ਵੇਚ ਚਲੀ ਜਾਂਦੀ ਆ. ਸੋ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ. ਪਹਿਲੇ ਜਿਹੜੇ ਵੀ ਕਾਲ ਨੇ 15 ਕਾਲ 10 ਕਾਲ, ਫਿਲਟਰ ਬਿਲਕੁਲ ਫ੍ਰੀ ਚੇਂਜ ਹੋਣਗੇ ਤੁਹਾਡੇ ਡਕਟ ਕਲੀਨਿੰਗ ਦੇ ਨਾਲ. ਉਹ ਕਹਿੰਦਾ ਇੱਕ ਦਿਨ ਮੈਨੂੰ ਫੋਨ ਆ ਗਿਆ ਵੀ ਰੇਡੀ ਤੋਂ ਸੁਣਿਆ ਸੀ ਫ੍ਰੀ ਫਿਲਟਰ ਚੇਂਜ ਕਰ ਦਿਓ
2: ਜੀ.
0: ਮੈਂ ਕਹਿੰਦਾ ਮੈਂ ਇਹੋ ਜਿਹਾ ਨੰਬਰ ਦੇਈ ਮੈਨੂੰ, ਕਹਿੰਦਾ ਮਾੜਾ ਜਿਹਾ ਮੈਂ ਰੇਡੀ ਤੋਂ ਮਿਲਾ ਕੇ ਸਨਮਾਨਿਤ ਕਰਾਇਆ ਇਹਨੂੰ, ਇਹੋ ਜਿਹਾ ਵੀ ਇਹਨੂੰ ਹਰੇਕ ਚੀਜ਼ ਮੁਫਤ ਸੁਣਦੀ ਆ. ਫਰਨਸ ਡਕਟ ਕਲੀਨਿੰਗ ਕਰਾਓਗੇ ਨਾਲ ਫਿਲਟਰ ਤੁਹਾਨੂੰ ਫ੍ਰੀ ਚੇਂਜ ਹੋਣਗੇ.
2: ਨਹੀਂ ਜੇ ਤੁਸੀਂ ਫਰਨਸ ਲਗਵਾਓਗੇ ਤਾਂ ਵੀ ਨਾਲ ਫਿਲਟਰ ਫ੍ਰੀ ਚੇਂਜ ਹੋਊਗਾ.
0: ਇਹ ਛੋਟੀ ਡੀਲ ਆ. 416-729-1521 416-729-1521 416-729-1521 ਤੇ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ. ਰਾਈਟ ਵਿੰਡੋ ਫੋਰਸ ਤੇ ਤੁਸੀਂ ਕਾਲ ਕਰਨਾ, ਜੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਵਿੰਡੋਜ਼ ਚੇਂਜ ਕਰਾਉਣੀਆਂ ਆਪਣੇ ਘਰ ਦੀਆਂ, ਤੁਹਾਨੂੰ ਇੱਕ ਜੋ ਪਲਾਨ ਦੇਣਗੇ ਉਹ ਤੁਹਾਨੂੰ ਜੋ ਕਿਸ਼ਤਾਂ 'ਚ ਤੁਸੀਂ ਪੈਸੇ ਪੇ ਕਰ ਸਕਦੇ ਹੋ. ਰਾਈਟ ਵਿੰਡੋ ਫੋਰਸ ਕਨੇਡੀਅਨ ਬ੍ਰਾਂਡ, ਕਨੇਡੀਅਨ ਵਿੰਡੋਜ਼ ਜਰਮਨ ਲੋਕ ਦੇ ਨਾਲ, ਅਮੈਰੀਕਨ ਸ਼ੀਸ਼ਾ ਕਹਿ ਦਿੰਦੇ ਆ ਚਲੋ
2: ਜੀ,
0: ਸ਼ੀਸ਼ਾ ਅਮੈਰੀਕਾ ਦਾ. ਅਤੇ ਰਾਈਟ ਵਿੰਡੋ ਫੋਰਸ 416-206-3200 ਦੇ ਉੱਤੇ ਕਾਲ ਕਰਨੀ ਹੈ. 416-206-3200 416-206-3200 ਪੰਜਾਬ ਟੈਕਸੀਲੇਸ਼ਨ. ਕੱਲ੍ਹ ਵੀ ਮੇਰੇ ਤੋਂ ਬੰਦੇ ਨੇ ਨੰਬਰ ਲਿਆ, ਟਰੱਕਿੰਗ ਇੰਡਸਟਰੀ ਵਿੱਚੋਂ ਕੋਈ ਆਡਿਟ ਆ ਗਿਆ, ਕੋਈ ਪ੍ਰੋਬਲਮ ਆ ਗਈ ਹੈ, ਪੰਜਾਬ ਟੈਕਸੀਲੇਸ਼ਨ 416-720-3642 ਨੰਬਰ ਦੇ ਉੱਤੇ ਕੰਟੈਕਟ ਕਰਨਾ. ਸੰਤੋਸ਼, ਤੁਹਾਡੇ ਸਵਾਲ ਨੂੰ ਕੱਲ੍ਹ ਤੇ ਰੱਖ ਲਿਆ, ਅੱਜ ਸਮਾਂ ਥੋੜ੍ਹਾ ਸੀ
1: ਜੀ. ਬਿਲਕੁਲ ਬਿਲਕੁਲ ਅਮਨ ਜੀ,
0: ਕੱਲ੍ਹ ਨੂੰ ਸੰਤੋਸ਼ ਦੇ ਸਵਾਲ ਦਾ ਜਿਹੜਾ ਜਵਾਬ ਦੇਣਗੇ, ਇੱਕ ਤਾਂ ਮੂਵੀ ਦੇ ਪਾਸ ਕਰ ਦਿਓ ਤੁਹਾਡੇ ਵੱਲੋਂ. ਮੰਗਲਵਾਰ ਦੇ 6 ਪਾਸ ਕੱਢਾਂਗੇ ਕੱਲ
1: ਜੀ.
0: ਸਵਾਲ ਇਹੀ ਰਹੂਗਾ ਪਰ ਕੁਐਸਚਨ ਦਾ ਆਨਸਰ ਪ੍ਰੋਪਰਲੀ ਕੱਢ ਕੇ ਰੱਖਿਓ. ਕੱਲ ਬਾਬਾ ਭੁਗਤੌਰਾ ਵੀ ਕਰਾਂਗੇ, ਠੀਕ ਹੈ? ਇੱਕ ਕੱਲ ਨਾ ਮੇਰੇ ਕੋਲ ਆਏ ਹੋਏ ਨੇ ਭਾਈ ਸਾਹਿਬ, ਇਹਨਾਂ ਦਾ ਕੰਮ ਹੈ ਸੰਤੋਸ਼ ਕੈਮ, ਆਹ ਕੀ ਕੰਮ ਭਾਈ ਤੁਹਾਡਾ?
6: ਫੋਟੋ ਬੂਥ
0: ਨੇ. ਥੋੜਾ ਬੋਲ ਰਿਹਾ ਜਲਦੀ ਬੋਲਣਾ ਪੈਣਾ, ਆਪਣਾ ਬੰਦ ਹੋਣਾ ਸ਼ੋ. ਹਾਂਜੀ
6: ਜੀ, ਮੇਰਾ ਕੰਮ ਫੋਟੋ ਬੂਥ 360 ਵੀਡੀਓ ਬੂਥ ਅਤੇ ਹੋਰ ਈਵੈਂਟਸ ਨਾਲ ਰਿਲੇਟਡ, ਜਿੱਦਾਂ ਬਰਥਡੇ ਪਾਰਟੀਜ਼, ਵੈਡਿੰਗਸ ਜਾਂ ਹੋਰ ਈਵੈਂਟ, ਇਨੋਗਰੇਸ਼ਨਸ ਜਾਂ ਸਟੋਰ ਜਦੋਂ ਕੋਈ ਖੁੱਲ੍ਹਦਾ ਉੱਥੇ ਮੈਂ ਹੈਲਪ ਕਰਦਾ ਹਾਂ ਲੋਕਾਂ ਦੀ. ਲੈਟਸ ਸੇ ਕਿ ਕੋਈ ਰੈਸਟੋਰੈਂਟ ਦੀ ਓਪਨਿੰਗ ਆ, ਉੱਥੇ ਮੈਂ ਲਾਸਟ 2-3 ਰੈਸਟੋਰੈਂਟਸ ਦੇ ਵਿੱਚ ਆਪਣਾ ਫੋਟੋ ਬੂਥ ਸੈਟਅਪ ਕੀਤਾ ਅਤੇ ਕਾਫੀ ਪ੍ਰਵਾਂਗ ਆ ਰਹਾ. ਪ੍ਰਿੰਟਡ ਅਤੇ ਡਿਜੀਟਲ ਕਾਪੀਜ਼ ਦਿੰਦੇ ਹਾਂ ਫੋਟੋ ਬੂਥ ਦੇ ਵਿੱਚ ਰਾਈਟ ਵੇ, ਅਤੇ ਅਦਰਵਾਈਜ਼ ਜੇ 360 ਬੂਥ ਲਵਾਉਂਦੇ ਹੋ ਅਤੇ.
0: ਨੰਬਰ ਕੀ ਹੈ ਤੁਹਾਡਾ?
6: 4379882315 437-988-2315.
0: ਚਲੋ ਅਸੀਂ ਕੱਲ੍ਹ ਤੋਂ ਨੰਬਰ ਬੋਲਿਆ ਕਰਾਂਗੇ. ਸਾਨੂੰ ਤੁਸੀਂ ਸ਼ੋਅ ਤੋਂ ਬਾਅਦ 416-568-3200 'ਤੇ ਕਾਲ ਕਰਨੀ ਆ. ਸੰਤੋਸ਼ ਉਹਨਾਂ ਨੂੰ ਕੰਟੈਕਟ ਕਰਨਾ. ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਆ 416-473-4242 416-473-4242 ਫਰਨਸ ਔਰ ਏਸੀ.
7: This is AM530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002, 647-919-1002।
5: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
6: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 9054

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 B23
1: लाइसेंस नंबर 10394।
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7653-2340 647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340।
3: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ। ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੇ। ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੇ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
4: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
5: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
6: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002
7: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਪਟੰਬਰ ਮਹੀਨੇ ਦੀ 25 ਤਰੀਕ, ਸਾਲ ਚੱਲ ਰਿਹਾ 2026 ਦਾ, ਅੱਜ 25-26 ਹੋ ਗਿਆ ਹਾਂਜੀ। ਸੋ ਬਿਲਕੁਲ ਜੀ, ਅੱਜ ਦਿਨ ਕਿਹੜਾ ਹੋ ਗਿਆ ਜੀ, ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਫਰਾਈਡੇ ਹੋ ਗਿਆ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਅੱਸੂ ਦੀ, ਤਾਂ ਅੱਜ ਚੱਲ ਰਿਹਾ ਹੈ ਜੀ ਅੱਸੂ ਮਹੀਨੇ ਦਾ 8ਵਾਂ ਦਿਨ। 8 ਅੱਸੂ ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:09 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਫਿਰ ਸਟੂਡੀਓ ਦੇ ਵਿੱਚ ਕਰਨੀ ਹੈ ਜੀ ਕਾਲ, ਅਤੇ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰੋਗੇ ਫਿਰ ਸਾਡੇ ਸਟੂਡੀਓ ਦੇ ਨੰਬਰ ਹੁੰਦੇ ਆ ਜੀ 647-8-74-13-13, 6478-74-13-13, ਅਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਲਓ ਜੀ ਮੌਸਮ ਦੇਖੀਏ ਕਿਵੇਂ ਹੈ। ਮੌਸਮ ਤਾਂ ਬੜਾ ਔਸਮ ਬਣਿਆ ਪਿਆ ਹੈ ਨਾ, ਬੜਾ ਵਧੀਆ ਮੌਸਮ ਜੇ ਤੁਸੀਂ ਦੇਖ ਰਹੇ ਹੋ ਇਸ ਸਮੇਂ। ਬ੍ਰੈਂਪਟਨ ਦੇ ਵਿੱਚ 14°C ਹੈ, ਸਨੀ ਡੇ ਅੱਜ ਰਹਿਣ ਵਾਲਾ। ਕੱਲ੍ਹ ਵੀ ਬਹੁਤ ਕਮਾਲ ਦਾ ਦਿਨ ਸੀ ਨਾ, ਕੱਲ੍ਹ ਵੀ ਸਨੀ ਡੇ ਸੀ, ਐਨ ਪੂਰਾ ਸਾਰਾ ਦਿਨ ਧੁੱਪੇ ਚਮਕਾਰੇ ਮਾਰ ਰਹੀ ਸੀ। ਸੋ ਅੱਜ ਵੀ ਸਨੀ ਡੇ ਰਹਿਣ ਵਾਲਾ ਜੀ। ਹਾਈ ਜਾਣਾ 20°, ਲੋ ਜਾਣਾ 7°C। ਅਤੇ ਜੇ ਗੱਲ ਕਰੀਏ ਆਪਾਂ ਧੁੱਪ ਦੀ, ਤਾਂ ਧੁੱਪ ਤਾਂ ਸਾਰਾ ਦਿਨ ਹੀ ਹੈ ਹਨਾ, ਪਰ 3 ਵਜੇ ਤੋਂ ਬਾਅਦ ਬੱਦਲਵਾਈ ਸ਼ੋਅ ਹੋ ਰਹੀ ਹੈ, ਪਰ ਥੋੜ੍ਹੀ ਬਹੁਤੀ ਧੁੱਪ ਹੋਊਗੀ, ਪਰ ਸ਼ਾਮ ਨੂੰ ਬੱਦਲਵਾਈ ਹੈ। 7:11 'ਤੇ ਅੱਜ ਸਨਸੈੱਟ ਹੋਵੇਗਾ ਸ਼ਾਮ ਨੂੰ, ਅਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਜੀ, 15, 14, 13, 12, 11, 10। ਸਵੇਰੇ 7 ਵਜੇ ਹੋਵੇਗਾ ਜੀ 10°C ਟੈਂਪਰੇਚਰ, ਅਤੇ 7:11 'ਤੇ ਸਨਰਾਈਜ਼ ਹੋ ਜਾਣਾ। ਕੱਲ੍ਹ ਨੂੰ ਵੈਸੇ ਬੱਦਲਵਾਈ ਸ਼ੋਅ ਹੋ ਰਹੀ ਹੈ, ਮਾੜੀ ਮੋਟੀ ਧੁੱਪ ਨਿਕਲੂਗੀ ਪਰ ਜ਼ਿਆਦਾ ਬੱਦਲ ਸ਼ੋਅ ਹੋ ਰਹੇ ਆ। ਅਤੇ ਲਓ ਜੀ ਹਵਾ ਦੇਖੀਏ ਕਿਵੇਂ ਚੱਲ ਰਹੀ ਹੈ। ਹਵਾ ਚੱਲੀ ਜਾਂਦੀ ਹੈ ਕਦੀ ਪੂਰਬ ਤੋਂ ਪੱਛਮ ਨੂੰ ਅਤੇ ਪੱਛਮ ਤੋਂ ਪੂਰਬ ਨੂੰ। ਸੋ ਇਹ ਵੀ ਨਾ ਇੱਕ ਰਾਜ਼ ਹੈਗਾ, ਜੇ ਪੂਰਬ ਪੁਰਬਾ ਹੈ ਨਾ, ਗੀਤ ਵੀ ਹੈਗਾ ਇੱਕ ਪੁਰਬਾ ਸੁਹਾਨੀ ਆਈ ਰੇ। ਸੋ ਜੇ ਪੱਛਮ ਦੀ ਹਵਾ ਚੱਲਦੀ ਹੈ ਅਤੇ ਪੂਰਬ ਦੀ ਚੱਲਦੀ ਹੈ, ਦੋਨਾਂ ਦੇ ਵਿੱਚ ਅੰਤਰ ਹੈ, ਅਤੇ ਇਹ ਅੰਤਰ ਕੀ ਹੈ ਜੇ ਦੱਸ ਸਕਦੇ ਹੋ ਤੁਸੀਂ ਦੱਸੋ। ਵੀ ਜੇ ਪੂਰਬ ਤੋਂ ਹਵਾ ਚੱਲਦੀ ਹੈ ਫਿਰ ਜਿਹੜੇ ਸਿਆਣੇ ਹੁੰਦੇ ਆ ਨਾ, ਉਹ ਕਿਆਸ ਰਹੀਆਂ ਲਾਉਂਦੇ ਹੁੰਦੇ ਸੀ ਵੀ ਅੱਜ ਦਾ ਮੌਸਮ ਇਸ ਤਰ੍ਹਾਂ ਦਾ ਹੋਊਗਾ। ਜੇ ਪੱਛਮ, ਪਛਪਾ ਕਹਿੰਦੇ ਆ, ਪਛਪਾ ਕਹਿੰਦੇ ਹੁੰਦੇ ਆ ਨਾ, ਸੋ ਜੇ ਉਹ ਚੱਲਦੀ ਹੈ ਤਾਂ ਫਿਰ ਕੀ ਹੁੰਦਾ ਮੌਸਮ ਦੇ ਵਿੱਚ। ਦੇਖੋ ਹਵਾ ਦੇ ਨਾਲ ਵੀ ਤਬਦੀਲੀ ਹੁੰਦੀ ਹੈ ਵੀ ਕਿੱਦਾਂ ਜਿਹੜਾ ਮੌਸਮ ਅੱਜ ਗਰਮ ਰਹਿਣ ਵਾਲਾ, ਠੰਡਾ ਰਹਿਣ ਵਾਲਾ, ਮੀਂਹ ਪਊਗਾ, ਬੱਦਲ ਹੋਊਗੇ ਕਿ ਸਾਫ਼ ਰਹੂਗਾ ਮੌਸਮ। ਸੋ ਇਹ ਹੈਗਾ ਹੈ ਨਾ ਦੋਨਾਂ ਦੇ ਵਿੱਚ, ਜਿਹਨਾਂ ਨੂੰ ਪਤਾ ਹੈ ਜੀ ਉਹਨਾਂ ਨੂੰ ਪਤਾ, ਸੋ ਜ਼ਰੂਰ ਦੱਸੋ। ਮੈਨੂੰ ਥੋੜ੍ਹਾ ਜਿਹਾ ਹੈਗਾ ਆਈਡੀਆ ਜਿਹਾ, ਪਰ ਦੇਖਦੇ ਹਾਂ ਸਾਡੇ ਲਿਸਨਰਸ ਇਸ ਸੰਬੰਧ 'ਚ ਦੱਸ ਸਕਦੇ ਕਿ ਨਹੀਂ ਦੱਸ ਸਕਦੇ। ਅਤੇ ਬਾਕੀ ਜਿਹੜੀ ਹਵਾ ਦਾ ਆਪਾਂ ਪਹਿਲਾਂ ਦੇਖ ਲਈਏ, 19 km/h ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ। ਸੋ ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਪੂਰਾ ਦਿਨ AM 530 ਅਤੇ ਗੁਣਤਾਸ ਰੇਡੀਓ ਤੁਸੀਂ ਸੁਣਨਾ ਪੂਰੇ 11 ਵਜੇ ਤੱਕ। ਹੁਣ ਦੇਖੋ ਜਿਹੜਾ ਮੌਸਮ ਹੈ ਨਾ, ਉਹ ਵੀ ਚੇਂਜ ਹੋ ਰਿਹਾ, ਹੌਲੀ ਹੌਲੀ ਠੰਡਕ ਵੱਲ ਵੱਧ ਰਿਹਾ। ਅਤੇ ਜੇ ਤੁਸੀਂ ਨਾ ਸਵੇਰੇ ਘੁੰਮਣ ਫਿਰਨ ਜਾਂਦੇ ਹੋ, ਜਿਹੜੇ ਮੋਰਨਿੰਗ ਵਾਕ ਕਰਦੇ ਆ, ਅਤੇ ਉਹ ਦੇਖਦੇ ਆ ਜਿਹੜਾ ਘਾਹ ਹੁੰਦਾ ਨਾ ਉਹਦੇ 'ਤੇ, ਹੁਣ ਕਈ ਉਹਨੂੰ ਕਹਿੰਦੇ ਆ ਵੀ ਓਸ ਪੈਂਦੀ ਹੈ ਨਾ, ਪੰਜਾਬੀ 'ਚ ਆਪਾਂ ਓਸ ਕਹਿੰਦੇ ਹਾਂ, ਕਈ ਤਰੇਲ ਵੀ ਕਹਿੰਦੇ ਆ ਉਹਨੂੰ ਵੀ ਤਰੇਲ ਪੈ ਰਹੀ ਆ। ਅੱਛਾ, ਇਸ ਤੋਂ ਇਲਾਵਾ ਹੁਣ ਜੇ ਤੁਸੀਂ ਘਾਹ ਦੇ ਉੱਪਰ ਦੇਖੋ ਤਾਂ ਸਫੇਦ ਸਫੇਦ ਜਿਹਨੂੰ ਆਪਾਂ ਕੋਰਾ ਕਹਿੰਦੇ ਹੁੰਦੇ ਹਾਂ, ਵੀ ਕੋਰਾ ਵੀ ਜੰਮਣ ਲੱਗ ਗਿਆ। ਸੋ ਜਿਹੜੀ ਓਸ ਹੈ ਅਤੇ ਕੋਰਾ, ਉਹ ਡਿਫਰੈਂਟ ਹੈ ਦੋਨੋਂ ਚੀਜ਼ਾਂ ਕਿ ਸੇਮ ਹੀ ਹੈ? ਸੋ ਇਹ ਕੁਦਰਤ ਦੇ ਨਜ਼ਾਰੇ ਹੈ ਸਾਰੇ, ਵੀ ਕੁਦਰਤ ਦੇਖੋ ਸਾਨੂੰ ਵੱਖ ਵੱਖ ਰੰਗ ਦਿਖਾਉਂਦੀ ਹੈ, ਪਰ ਕਈ ਰੰਗਾਂ ਬਾਰੇ ਸਾਨੂੰ ਇੰਨਾ ਪਤਾ ਨਹੀਂ ਹੁੰਦਾ। ਆਪਾਂ ਦੇਖਦੇ ਜਾਂ ਪਰਖਦੇ ਉਹਨੂੰ ਜ਼ਰੂਰ ਹਾਂ, ਪਰ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ। ਪਰ ਜੇ ਤੁਹਾਨੂੰ ਪਤਾ ਹੈ ਵੀ ਓਸ ਅਤੇ ਕੋਰਾ ਉਹਦੇ ਵਿੱਚ ਫਰਕ ਹੈ, ਇੱਕ ਧੁੰਦ ਹੁੰਦੀ ਹੈ ਨਾ, ਧੁੰਦ ਤਾਂ ਚਲੋ ਆਪਾਂ ਨੂੰ ਦਿਖਦਾ ਵੀ ਇਨਵਿਜੀਬਿਲਿਟੀ, ਜਿਹੜੀ ਵਿਜੀਬਿਲਿਟੀ ਉਹ ਘੱਟ ਜਾਂਦੀ, ਇਨਵਿਜੀਬਲ ਜਿਹਾ ਹੋ ਜਾਂਦਾ, ਬੜਾ ਨੇੜੇ ਨੇੜੇ ਹੀ ਤੁਸੀਂ ਦੇਖ ਸਕਦੇ ਹੋ, ਦੂਰ ਤੱਕ ਤੁਸੀਂ ਨਜ਼ਾਰਾ ਨਹੀਂ ਦੇਖ ਸਕਦੇ ਜਦੋਂ ਧੁੰਦ ਪਈ ਹੁੰਦੀ ਹੁੰਦੀ ਹੈ। ਸੋ ਓਸ ਅਤੇ ਕੋਹਰੇ ਦੇ ਵਿੱਚ ਅੰਤਰ ਹੈਗਾ ਤਾਂ ਜ਼ਰੂਰ ਦੱਸੋ 647-8-74-13-13, ਅਤੇ ਇੱਕ ਪੁਰਬਾ ਤੇ ਪਸ਼ਪਾ ਚੱਲਦੀ ਆ ਵਾ, ਤੇ ਉਹਦੇ ਨਾਲ ਮੌਸਮ 'ਚ ਕੀ ਤਬਦੀਲੀ ਆਉਂਦੀ ਤੇ ਕਿਵੇਂ ਦਾ ਹੁੰਦਾ ਉਹ ਵੀ ਤੁਸੀਂ ਜ਼ਰੂਰ ਦੱਸੋ, ਤੇ ਗੀਤ ਸੰਗੀਤ ਵੀ ਤੁਹਾਡੇ ਲਈ ਲਾਵਾਂਗੇ। ਤੇ ਕਾਲ ਆਈ ਆ ਰੇਸ਼ਮ ਭਾਜੀ ਦੀ, ਤੇ ਸੁਣਦੇ ਆ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ,
1: ਵਧੀਆ। ਮੈਂ ਲਾ ਰਹੀ ਫੋਨ ਕਰ ਰਹੀ ਫੋਨ ਮੈਂ ਮੁੜ ਕੇ ਬੀਜ ਰਹਿਣਾ ਜੀ।
0: ਹਾਂਜੀ ਹਾਂਜੀ,
1: ਹੁਣ ਤਾਂ ਮੈਂ ਕਹਿੰਦਾ ਟਾਈਮ ਹੈ। ਹਾਂਜੀ, ਤੇ ਬਾਕੀ ਤਰੇਰ ਤਾਂ ਸੁਣਿਆ ਜੀ, ਕੋਰਾ ਵੀ ਸੁਣਿਆ, ਪਰ ਉਸ ਪਹਿਲੀ ਵਾਰ ਸੁਣਿਆ, ਕਦੇ ਸੁਣਿਆ ਨੀ।
0: ਅੱਛਾ, ਉਸ ਨੇ ਸੁਣਿਆ ਪਹਿਲੀ ਵਾਰ? ਸੁਣਿਆ
1: ਹਿੰਦੀ, ਇਹ ਹਿੰਦੀ ਦਾ, ਹਿੰਦੀ ਦਾ ਕਿ
0: ਇਹ ਪੰਜਾਬੀ ਦਾ? ਪੰਜਾਬੀ ਦਾ
1: ਨਹੀਂ ਸੁਣਿਆ ਨੀ ਕਦੇ ਮੈਂ ਕਿਵੇਂ। ਹਾਂਜੀ
0: ਅੱਛਾ ਜੀ, ਠੀਕ ਹੈ।
1: ਤਰੇਰ ਤਾਂ ਕੋਰਾ ਦਾ ਦੇਖੋ ਜੀ, ਸਾਡੇ ਹਲਡਾ ਚ ਬਣਿਆ ਹੋਇਆ ਦਾ ਜੀ, ਕੋਈ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨਾ ਜੀ। ਦੇਖੋ ਕਿੰਨਾ ਉੱਥੇ ਬਰਸੀਨ ਵੱਢਦੇ ਸੀ ਕੋਰਾ, ਹਨਾ, ਕਣਕਾਂ ਦੇ ਕਿੰਨਾ
0: ਕੀ ਹੁੰਦਾ ਕੋਰਾ ਵੈਸੇ? ਕੋਰਾ ਜਿਹੜਾ ਹੁੰਦਾ, ਜਿਹੜਾ ਕਹਿੰਦੇ ਵੀ ਕੋਰਾ ਪੈਣ ਲੱਗ ਗਿਆ, ਉਹ ਕੀ ਆ?
1: ਇਹ ਵੀ ਇੱਕ ਤਰ੍ਹਾਂ ਦੀ ਬਰਫ ਹੀ ਹੁੰਦੀ, ਮਾੜੀ ਮਾੜੀ ਬਰਫ ਹੀ ਆ ਉਹ ਵੀ ਇੱਕ ਤਰ੍ਹਾਂ ਦੀ।
0: ਅੱਛਾ, ਬਰਫ ਹੁੰਦੀ,
1: ਠੰਡ ਪੈਣ ਲੱਗ ਜਾਂਦੀ। ਹਾਂਜੀ, ਇੱਕ ਤਰ੍ਹਾਂ ਦੀ ਬਰਫ ਹੀ ਹੋਈ। ਹਾਂਜੀ, ਠੰਡ ਪੈਣ ਲੱਗ ਜਾਂਦੀ ਨੀ। ਚੱਲ ਇਹਨੇ ਸੋਚਣਾ ਵਿਚਾਰ ਜੀ।
0: ਜੀ ਥੈਂਕ ਯੂ ਭਾਜੀ, ਥੈਂਕ ਯੂ। ਤੇ ਬਿਲਕੁਲ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆਂ, ਦੇਖਦੇ ਆਂ ਵੀ ਕੀ ਕਹਿਣਾ ਚਾਹੁੰਦੇ ਆ ਨੈਕਸਟ ਕਾਲਰ ਸਾਡੇ। ਤੁਹਾਡੀ ਲਾਈਨ ਡ੍ਰੌਪ ਹੋ ਗਈ, ਤੁਸੀਂ ਦੁਬਾਰਾ ਕਰੋ ਕਾਲ, ਤੇ ਆਈ ਥਿੰਕ ਇਹਨਾਂ ਕੋਲ ਆਨਸਰ ਹੋਊਗਾ ਕਿ ਉਸ ਕੀ ਹੈ, ਕੋਰਾ ਕੀ ਹੈ, ਕਿ ਪਹਿਲੀ ਵਾਰ ਸੁਣਿਆ ਇਹਨਾਂ ਨੇ ਵੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਹਾਂਜੀ, ਬਹੁਤ ਵਧੀਆ ਸਰ, ਤੁਸੀਂ ਦੱਸੋ ਕੀ ਹਾਲ ਚਾਲ ਤੁਹਾਡਾ?
1: ਠੀਕ ਹੈ ਜੀ, ਵਧੀਆ
0: ਜੀ।
1: ਹਾਂਜੀ, ਜਿਹੜਾ ਕੋਰਾ ਹੁੰਦਾ ਜੀ, ਮਾੜੀ ਮਾੜੀ ਨਾ ਬਰਫ ਵੀ ਚਾਹੇ ਜੀ, ਨਿੱਕੀ ਨਿੱਕੀ ਜੰਮ ਜਾਂਦੀ ਚਿੱਟੀ ਜੀ।
0: ਅੱਛਾ ਜੀ,
1: ਹਾਂਜੀ। ਤੇ ਜਿਹੜੀ ਤਰੇਲ ਹੁੰਦੀ ਆ, ਉਹ ਜਿਵੇਂ ਉੱਤੇ ਆਪਾਂ ਘਾਹ ਦੇ ਉੱਤੇ ਤਰਿੰਜਾ ਜਾਂ ਪਾਣੀ ਦੇ ਤੌਂਕੇ ਜੇ ਆ ਜਾਂਦੇ।
0: ਉਸ ਵੀ ਪਾਣੀ ਹੋ ਗਿਆ। ਹਾਂਜੀ
1: ਹਾਂਜੀ,
0: ਠੀਕ ਆ, ਠੀਕ ਆ, ਥੈਂਕ ਯੂ।
1: ਤੇ ਜਿਹੜਾ ਪੂਰਾ ਹੁੰਦਾ ਜੀ, ਇਹ ਠੰਡਾ ਹੁੰਦਾ, ਜਿਹੜੇ ਪੱਛੋਂ ਆਉਂਦੇ ਆ ਪੱਛਮ, ਇਹ ਗਰਮ ਹੁੰਦਾ ਜੀ। ਉਧਰ ਜਿਵੇਂ ਆਪਾਂ ਕਹਿ ਰਹੇ ਪੂਰਾ, ਅੱਗੇ ਬਜ਼ੁਰਗ ਕਹਿੰਦੇ ਪੂਰਾ ਚੱਲ ਪਿਆ, ਹੁਣ ਮੀਂਹ ਆਊਗਾ ਜੀ।
0: ਅੱਛਾ, ਪੂਰਾ ਆਉਣ ਨਾਲ ਯਾਨੀ ਕਿ ਜਿਹੜੀ ਪੂਰਬ ਤੋਂ ਹਵਾ ਆਉਂਦੀ ਹੈ ਫਿਰ ਮੀਂਹ ਆਉਂਦਾ?
1: ਹਾਂਜੀ ਹਾਂਜੀ, ਉਸ ਤੋਂ ਬਾਅਦ ਕੁਛ ਟਾਈਮ ਬਾਅਦ ਮੀਂਹ ਆ ਜਾਂਦਾ, ਨਿਸ਼ਾਨੀਆਂ ਸੀ ਇੰਡੀਆ ਦੀਆਂ।
0: ਠੀਕ ਆ,
1: ਤੇ ਪਿੱਛੋਂ ਵੱਲੋਂ ਜਦੋਂ ਆਵੇ ਤੇ ਫਿਰ ਹਨੇਰੀ ਆਉਂਦੀ ਹੈ ਜਾਂ ਕੁਛ ਗਰਮ ਹੁੰਦਾ।
0: ਅੱਛਾ, ਪੱਛਮ ਤੁਸੀਂ ਕਹਿੰਦੇ ਆ, ਜੇ ਪੱਛਮ ਵੱਲੋਂ ਆਵੇ ਤਾਂ ਉਹ ਗਰਮ ਹੈ, ਜੇ ਪੂਰਬ ਵੱਲੋਂ ਆਵੇ ਤਾਂ ਉਹ ਠੰਡਾ ਹੈ, ਵੀ ਮੀਂਹ ਵਗੈਰਾ ਪੈਂਦਾ। ਹਾਂਜੀ
1: ਹਾਂਜੀ, ਪੂਰਾ ਅੱਗੇ ਬਜ਼ੁਰਗ ਕਹਿੰਦੇ ਪੂਰਾ ਥੋੜਾ ਚਿਰ ਚੱਲ ਪਿਆ, ਹੁਣ ਮੀਂਹ ਆਊਗਾ ਕੁਛ ਟਾਈਮ ਤੇ, ਆਪਦਾ ਸਮਾਨ ਸਮੂਨ ਸਾਂਭ ਲਓ।
0: ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ।
1: ਓਕੇ
0: ਜੀ, ਜੀ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਨੈਕਸਟ ਕਾਲ ਤੁਸੀਂ ਕਰੋ ਜੀ, ਤੁਹਾਡੀ ਲਾਈਨ ਡ੍ਰੌਪ ਹੋ ਗਈ ਆ। ਤੇ ਬਿਲਕੁਲ ਜੀ, ਪੂਰਵਾ ਤੇ ਪੱਛਪਾ ਹੈ ਨਾ, ਪੱਛਮ ਕਹਿੰਦੇ ਹੁੰਦੇ, ਪੱਛਮ ਦੀ ਹਵਾ ਚੱਲ ਪਈ ਤੇ ਉਹਨੂੰ ਕਹਿੰਦੇ ਪੂਰਵਾ। ਸੋ ਦੋਨਾਂ ਵਿੱਚ ਕੀ ਅੰਤਰ ਆ ਇਹ ਆਪਾਂ ਦੇਖ ਰਹੇ ਹਾਂ। ਤੇ ਇੱਕ ਜਿਹੜੀ ਓਸ, ਉਹ ਵੀ ਤੁਸੀਂ ਦੱਸ ਸਕਦੇ ਹੋ, ਹੈ ਨਾ। ਸੋ ਇਹ ਦੇਖ ਲਓ, ਕੁਦਰਤ ਦੇ ਨਜ਼ਾਰੇ ਆ। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਜੀ, ਕਿਵੇਂ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ।
1: ਪੱਛੋਂ ਦੀ ਆ ਗਈ ਹਨੇਰੀ, 20% ਬਿਜਲੀ ਕੜਕੇ ਭਿੱਜ ਗਈਆਂ ਨਾਨੇ ਪੂਰੀਆਂ, ਪੱਛੋਂ ਦਾ ਮੀਂਹ ਆਉਂਦਾ ਹੁੰਦਾ ਜੀ।
0: ਅੱਛਾ, ਪੱਛਮ ਦੀ ਜੇ ਹਵਾ ਚੱਲਦੀ ਹੈ ਪੱਛਮ ਤੋਂ, ਫੇਰ ਮੀਂਹ ਆਉਂਦਾ?
1: ਪੱਛੋਂ ਠੰਡੀ ਹੁੰਦੀ ਆ, ਪੂਰਾ ਪੂਰਾ ਗਰਮ ਹੁੰਦਾ ਜੀ। ਭਾਈ ਸਾਹਿਬ ਉਲਟ ਦੱਸ ਗਏ, ਇਹ ਬਲਕਾਰ ਸੰਧੂ ਦਾ ਗਾਣਾ ਜੀ, ਮੀਂਹ ਪਰਸੇ ਬਿਜਲੀ ਕੜਕੇ।
0: ਠੀਕ ਹੈ। ਅੱਛਾ, ਇਹ ਪੂਰਬ ਈਸਟ ਹੋ ਗਿਆ, ਪੂਰਬ ਈਸਟ ਹੋ ਗਿਆ, ਹੈ ਨਾ, ਪੱਛਮ ਵੈਸਟ ਹੋ ਗਿਆ।
1: ਹਾਂਜੀ ਹਾਂਜੀ,
0: ਠੀਕ ਹੈ।
1: ਬਾਹਰ ਕੋਰਾ ਜੰਮਿਆ ਪਿਆ ਵੀ ਜ਼ਿਆਦਾ ਠੰਡ ਆ ਜਬਰਦਸਤ।
0: ਕਿਉਂਕਿ ਜੇ ਆਪਾਂ ਹੁਣ ਦੇਖਦੇ ਆ ਨਾ ਘਾਹ ਦੇ ਉੱਪਰ, ਥੋੜਾ ਥੋੜਾ ਕਿਤੇ ਕਿਤੇ ਬੜਾ ਚਿੱਟਾ ਚਿੱਟਾ ਜਿਹਾ ਹੁੰਦਾ, ਹੈ ਨਾ, ਉਹ ਕੋਰਾ ਹੀ ਕਹਿੰਦੇ ਆ ਉਹਨੂੰ।
1: ਹਾਂ, ਹੁਣ ਠੰਡ ਹੁੰਦੀ ਆ ਨਾ, ਜ਼ਿਆਦਾ ਹੁੰਦੀ ਠੰਡ।
0: ਠੀਕ ਆ,
1: ਫਿਰ ਹੌਲੀ ਹੌਲੀ ਬਰਫ ਪਾਉਣ ਲੱਗ ਜਾਣੀ ਆ ਨਵੰਬਰ ਤੱਕ।
0: ਠੀਕ ਹੈ ਜੀ,
1: ਥੈਂਕ ਯੂ। ਗਾਣਾ ਸੁਣਾ ਦਿਓ ਜੀ ਬਲਕਾਰ ਸੰਧੂ ਦਾ।
0: ਕਿਹੜੇ ਵਾਲਾ ਗਾਣਾ?
1: ਭਿੱਜ ਗਈਆਂ ਨਨਾਨੇ ਪੋਣੀਆਂ।
0: ਅੱਛਾ, ਚੱਲ ਕੇ ਬਾਹਰ ਪਏ ਰਹਿ ਗਏ। ਠੀਕ ਹੈ ਜੀ, ਠੀਕ ਹੈ, ਮੈਂ ਲਾਉਣੀ ਹੈ ਜ਼ਰੂਰ। ਥੈਂਕ ਯੂ। ਤੇ ਲਓ ਜੀ, ਬਿਲਕੁਲ ਇਹਦੇ ਤੇ, ਇਹਦਾ ਨਾ ਫਸਲਾਂ ਤੇ ਮੈਨੂੰ ਲੱਗਦਾ ਉਹਤੇ ਵੀ ਅਸਰ ਪੈਂਦਾ। ਜਿਹੜਾ ਇਹ ਜਿਹੜੀ ਤਾਂ ਓਸ ਹੁੰਦੀ ਆ, ਤਰੇਲ ਜਿਹਨੂੰ ਕਹਿੰਦੇ ਆ, ਉਹ ਤਾਂ ਕਹਿੰਦੇ ਠੀਕ ਹੁੰਦੀ ਆ। ਜਦ ਕੋਹਰਾ ਪੈਣ ਲੱਗ ਜਾਂਦਾ ਉਦੋਂ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਫਸਲਾਂ ਉਹ ਵੀ ਪ੍ਰਭਾਵਿਤ ਹੁੰਦੀਆਂ। ਈਵਨ ਕਿ ਕਿਉਂਕਿ ਆਪਾਂ ਨੇ ਗਾਰਡਨਿੰਗ ਕੀਤੀ ਹੋਈ ਹੁੰਦੀ ਹੈ ਨਾ, ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਹੁੰਦੀਆਂ, ਤੇ ਉਹ ਵੀ ਪ੍ਰਭਾਵਿਤ ਹੁੰਦੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ? ਕਿਉਂਕਿ ਬੈਕਯਾਰਡ 'ਚ ਬੜੇ ਜਣਿਆਂ ਨੇ ਸਬਜ਼ੀਆਂ ਲਾਈਆਂ ਹੋਈਆਂ ਆਪਣੀਆਂ, ਜਿਵੇਂ ਸਾਗ ਪਾਲਕ, ਤੇ ਇਹਨਾਂ ਨੂੰ ਪ੍ਰਭਾਵਿਤ ਕਰਦਾ ਜਿਹੜਾ ਕੋਹਰਾ ਹੁੰਦਾ, ਤੇ ਬਾਕੀ ਵੀ ਜਿਹੜੀਆਂ ਜਿਹੜੇ ਫੁੱਲ ਬੂਟੇ ਵੀ ਤੁਸੀਂ ਲਾਏ ਹੁੰਦੇ ਆ ਉਹ ਮੁਰਝਾਉਣੇ ਸ਼ੁਰੂ ਹੋ ਜਾਂਦੇ ਆ, ਆਈ ਥਿੰਕ ਸੋ। ਸੋ ਜਿਹੜੇ ਗਾਰਡਨਿੰਗ ਕਰਦੇ ਆ ਤੇ ਜ਼ਿਆਦਾ ਪਤਾ ਜਿਹਨਾਂ ਨੂੰ, ਦੱਸੋ ਵੀ ਇਹ ਵੀ ਫਰਕ ਪੈਂਦਾ, ਇਸ ਕੋਹਰੇ ਦਾ ਫਰਕ ਪੈਂਦਾ? ਉਸ ਨਾਲ ਤਾਂ ਵਧੀਆ ਹੋ ਜਾਂਦੀਆਂ ਚੀਜ਼ਾਂ ਹੈ ਨਾ, ਪਰ ਜਿਹੜਾ ਕੋਹਰਾ ਉਹ ਖਰਾਬ ਕਰਦਾ, ਆਈ ਥਿੰਕ ਸੋ। ਇਹਦੇ ਬਾਰੇ ਜ਼ਰੂਰ ਦੱਸੋ। ਤੇ ਬਿਲਕੁਲ ਜੀ, ਗੱਲਾਂ ਬਾਤਾਂ ਕਰ ਰਹੇ ਤੁਹਾਡੇ ਨਾਲ, 647-8074 13-13 ਤੇ ਗੱਲਬਾਤ ਜਿਹੜੀ ਹੋ ਸਕਦੀ ਹੈ। ਤੇ ਨਾ ਇੱਕ ਆ ਗੀਤ ਜਿਹੜਾ ਮੈਂ ਸੁਰਜੀਤ ਬਿੰਦਰਖੀਏ ਦਾ ਕੱਢਿਆ, ਵੈਸੇ ਇਹਦਾ ਮਿਊਜ਼ਿਕ ਬੜਾ ਵਧੀਆ ਤੇ ਗੀਤ ਵੀ ਬੜਾ ਵਧੀਆ, ਤੇ ਇਹ ਗੀਤ ਵੀ ਆਪਾਂ ਲਾਉਂਦੇ ਹਾਂ। ਤੇ ਹੋਰ ਅੱਛਾ, ਔਜਲੇ, ਕਰਨ ਔਜਲੇ ਦੀਆਂ ਜਿਹੜੀਆਂ ਨਵੀਆਂ ਐਲਬਮਸ ਆ ਰਹੀਆਂ ਤੇ ਬੜੇ ਕਮਾਲ ਦੇ ਗੀਤ ਆ ਰਹੇ ਆ, ਉਹ ਵੀ ਤੁਹਾਨੂੰ ਸੁਣਾਉਂਦੇ ਇੱਕ ਅੱਧਾ ਕੋਈ ਨਾ ਕੋਈ ਗੀਤ। ਤੇ ਇੱਕ ਨਾ ਮੈਂ ਸਤਿੰਦਰ ਸਰਤਾਜ ਦਾ ਦੇਖ ਰਹੀ ਸੀ, ਬੜਾ ਵਧੀਆ। ਸਤਿੰਦਰ ਸਰਤਾਜ ਨੇ ਲਿਖਿਆ ਸ਼ੀਸ਼ੇ ਬਾਰੇ। ਵੈਸੇ ਗੱਲ ਸਹੀ ਹੈ ਜੇ ਤੁਸੀਂ ਧਿਆਨ ਨਾਲ ਸੁਣੋ, ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ, ਕਹਿੰਦੇ ਜੇ ਸ਼ੀਸ਼ਾ ਨਾ ਹੁੰਦਾ ਤਾਂ ਫਿਰ ਉਹਦਾ ਜਿਹੜਾ ਹੈਗਾ ਪ੍ਰਭਾਵ ਜ਼ਿਆਦਾ ਵਧੀਆ ਹੋ ਸਕਦਾ ਸੀ। ਕਿਵੇਂ, ਆਪਾਂ ਇੱਕ ਕਾਲ ਲੈ ਲੈਂਦੇ ਹਾਂ ਪਹਿਲਾਂ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ।
0: ਹਾਂਜੀ ਭਾਅ ਜੀ, ਕਿਵੇਂ ਹੋ?
1: ਹਾਂ, ਵਧੀਆ ਵਧੀਆ, ਕਿੱਦਾਂ ਜੀ? ਗੁੱਡ ਮਾਰਨਿੰਗ, ਬਹੁਤ ਵਧੀਆ ਧੁੱਪ ਚੜੀ ਹੋਈ ਆ।
0: ਹਾਂਜੀ ਹਾਂਜੀ, ਬੜੇ ਵਧੀਆ ਧੁੱਪ ਹੈ ਬਾਹਰ।
1: ਹਾਂਜੀ ਹਾਂਜੀ, ਮੈਂ ਤਾਂ ਇੱਥੇ ਲੰਮੇ ਰੋਡ ਤੇ ਕੰਮ ਤੇ ਜਾ ਰਿਹਾ ਜੀ ਉੱਥੇ ਨੂੰ।
0: ਅੱਛਾ,
1: ਹਾਂਜੀ ਹਾਂਜੀ, ਮੈਂ ਆਪਣੇ ਹੋਰ ਭਰਾ ਦੇ ਕੰਮ ਨਹੀਂ ਕੀਤਾ, ਹੁਣ ਸ਼ੁਰੂ ਕੀਤਾ, 15-20 ਦਿਨ ਹੋਏ ਆ।
0: ਠੀਕ ਹੈ ਜੀ।
1: ਹਾਂਜੀ ਹਾਂਜੀ, ਤੇ ਬਹੁਤ ਵਧੀਆ ਗੱਲਾਂ ਹੋ ਰਹੀਆਂ ਮਾਰਨਿੰਗ ਦੀ ਧਾਰ ਨਾਲ। ਤੇ ਇਹ ਮਤਲਬ ਇਹ ਅਸੀਂ ਗੁਰਦੁਆਰੇ ਜਾਂਦੇ ਸੀਗੇ, ਨਵੰਬਰ ਵੀ ਡੈਥ ਹੋਈ ਹੈ 2000 ਦੇ ਨੇੜੇ ਤੇੜੇ ਨੂੰ।
0: ਤੁਹਾਡੀ ਮੈਨੂੰ ਗੱਲ ਸਮਝ ਆਈ ਨੀ, ਕਲੀਅਰ ਨੀ ਹੈਗੀ ਤੁਹਾਡੀ ਆਵਾਜ਼।
1: ਅੱਛਾ, ਏਦਾਂ ਮੈਂ ਭਾਈ ਡਰਾਵਿੰਗ ਕਰਦਾ ਪਿਆ ਵੀ ਆਪਾਂ ਗੱਲ ਲੰਮੀ ਨਹੀਂ ਕਰਦੇ।
0: ਠੀਕ ਹੈ ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ ਜੀ। ਬਿਲਕੁਲ ਮੈਨੂੰ ਨਾ ਸਮਝ ਆਈ ਨਹੀਂ, ਇਹਨਾਂ ਨੇ ਕਈ, ਮੈਂ ਕੋਸ਼ਿਸ਼ ਕਰ ਰਹੀ ਸੀ ਮੈਨੂੰ ਕਲੀਅਰ ਹੋ ਜਾਏ, ਪਰ ਹੋਈ ਨਹੀਂ ਕਲੀਅਰ ਗੱਲ, ਹੈ ਨਾ। ਸੋ ਕਈ ਵਾਰੀ ਨਾ ਕਿਤੇ ਕਿਤੇ ਰੇਂਜ ਜਿਹੜੀ ਹੈ, ਹੈ ਨਾ, ਫਿਰ ਉਹ ਆਵਾਜ਼ ਜਿਹੜੀ ਦਬੀ ਦਬੀ ਜੀ ਹੋ ਜਾਂਦੀ ਹੈ ਉੱਥੇ, ਕਲੀਅਰ ਜਿਹੜੀ ਸੁਣਦੀ ਨਹੀਂ ਆਪਾਂ ਨੂੰ। ਸੋ ਬਿਲਕੁਲ ਜੀ, ਮੈਂ ਤੁਹਾਨੂੰ ਸੁਣਾ ਰਹੀ ਸੀ ਸ਼ੀਸ਼ੇ ਦਾ, ਬੜਾ ਵਧੀਆ ਪੜਿਆ ਸਤਿੰਦਰ ਸਰਤਾਜ ਦਾ ਨਾ। ਸੋ ਸਤਿੰਦਰ ਸਰਤਾਜ ਨੇ ਲਿਖਿਆ ਬੜਾ ਵਧੀਆ, ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ, ਮੂੰਹ ਨੂੰ ਸਵਾਰਨ ਦੀ ਰੀਝ ਹੀ ਨਾ ਹੁੰਦੀ। ਕਿਉਂਕਿ ਦੇਖੋ, ਜਿਹੜੀ ਜਦੋਂ ਨਾ ਆਪਾਂ ਹਿਸਟਰੀ ਪੜ੍ਹਦੇ ਹੁੰਦੇ ਸੀਗੇ, ਜਿਹੜੀ ਸੰਧੂ ਘਾਟੀ ਦੀ ਸੱਭਿਅਤਾ, ਜਿਹੜੀ ਇੰਡਸ ਸਿਵਲਾਈਜੇਸ਼ਨ ਬਾਰੇ ਆਪਾਂ ਪੜ੍ਹਦੇ ਸੀ, ਉਹਦੇ 'ਚ ਹੁੰਦਾ ਸੀ ਵੀ ਉਹਨਾਂ ਦੀ ਸੋਸ਼ਲ ਲਾਈਫ ਕਿਵੇਂ ਦੀ ਸੀ, ਇਕਨੋਮਿਕ ਲਾਈਫ ਕਿਵੇਂ ਦੀ ਸੀ, ਰਿਲੀਜੀਅਸ ਜਿਹੜੀ ਉਹਨਾਂ ਦੀ ਲਾਈਫ ਕਿਵੇਂ ਦੀ ਸੀਗੀ। ਸੋ ਉਹਦੇ 'ਚ ਆਪਾਂ ਪੜ੍ਹਦੇ ਹੁੰਦੇ ਸੀ ਕਿ ਜਿਸ ਤਰ੍ਹਾਂ ਜਦੋਂ ਉਹਨਾਂ ਨੇ ਦੇਖਣਾ ਹੁੰਦਾ ਸੀ ਆਪਣੇ ਆਪ ਨੂੰ, ਹੈ ਨਾ, ਇੱਕ ਤਾਂ ਉਹ ਪਾਣੀ 'ਚ ਦੇਖਦੇ ਹੁੰਦੇ ਸੀ, ਜਾਂ ਫਿਰ ਜਿਹੜੇ ਭਾਂਡੇ ਹੁੰਦੇ ਆ ਜਿਵੇਂ ਉਹਦੇ ਵਿੱਚ ਸ਼ਕਲ ਦਿਖਦੀ ਹੈ, ਹੈ ਨਾ। ਸੋ ਦੇਖ ਲਓ ਹਰੇਕ ਨੂੰ ਕਿੰਨੀ ਰੀਝ ਹੁੰਦੀ ਆ, ਆਪਾਂ ਕਿੱਦਾਂ ਦੇ ਲੱਗ ਰਹੇ ਹਾਂ, ਆਪਾਂ ਦੇਖੀਏ ਉਹ ਚੀਜ਼ ਨੂੰ। ਫਿਰ ਦੇਖੋ ਸ਼ੀਸ਼ੇ, ਸ਼ੀਸ਼ਾ ਜਿਹੜਾ ਇਜਾਦ ਕੀਤਾ ਗਿਆ, ਸੋ ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਦੇਖਦੇ ਹਾਂ। ਪਰ ਕਹਿੰਦੇ ਵੀ ਜੇ ਸ਼ੀਸ਼ਾ ਨਾ ਹੁੰਦਾ ਤਾਂ ਜ਼ਿਆਦਾ ਵਧੀਆ ਹੁੰਦਾ। ਦੇਖੋ ਕਿਵੇਂ, ਕਹਿੰਦੇ ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ, ਮੂੰਹ ਨੂੰ ਸਵਾਰਨ ਦੀ ਰੀਝ ਹੀ ਨਾ ਹੁੰਦੀ। ਕਿਉਂਕਿ ਕੋਈ ਫਰਕ ਨਹੀਂ ਸੀ ਪੈਣਾ ਕੌਣ ਕਿੱਦਾਂ ਦਾ ਲੱਗ ਰਿਹਾ, ਨਾ ਕਿਸੇ ਨੇ ਕੁਛ ਕਹਿਣਾ ਸੀਗਾ। ਸੋ ਖੂਬਸੂਰਤੀ ਦੇ ਵੀ ਅਲੱਗ ਹੀ ਪੈਮਾਨੇ ਹੋਣੇ ਸੀ, ਲੋਕ ਸ਼ਕਲਾਂ ਦੇ ਨਹੀਂ ਰੂਹ ਦੇ دیਵਾਨੇ ਹੋਣੇ ਸੀ। ਸੋ ਗੱਲ ਵੈਸੇ ਸਹੀ ਆ, ਕਿਉਂਕਿ ਹੁਣ ਜਿਵੇਂ ਆਪਾਂ ਨੂੰ ਕੋਈ ਚੰਗਾ ਲੱਗਦਾ ਦੇਖਦੇ ਆ, ਫਿਰ ਆਪਾਂ ਨੂੰ ਉਹ ਸਾਰਾ ਕੁਝ ਉਹਦਾ ਵਧੀਆ ਲੱਗਣ ਲੱਗ ਜਾਂਦਾ ਹੈ ਨਾ। ਜੇ ਕੋਈ ਆਪਾਂ ਨੂੰ ਨਹੀਂ ਵਧੀਆ ਲੱਗ ਰਿਹਾ ਤੇ ਚਾਹੇ ਉਹ ਭਾਵੇਂ ਚੰਗਾ ਵੀ ਹੋਵੇ, ਪਰ ਉਹ ਆਪਾਂ ਨੂੰ ਫਿਰ ਚੰਗਾ ਨਹੀਂ ਲੱਗਦਾ ਹੈ ਨਾ। ਐਦਾਂ ਵੀ ਬਹੁਤ ਲੋਕਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ, ਬਟ ਸਾਰਿਆਂ 'ਚ ਨਹੀਂ, ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਕਿਉਂਕਿ ਸਾਰੇ ਐਦਾਂ ਦੇ ਨਹੀਂ ਹੁੰਦੇ ਹੈਗੇ, ਬਟ ਇਹ ਲਾਈਨਾਂ ਮੈਨੂੰ ਬੜੀਆਂ ਵਧੀਆ ਲੱਗੀਆਂ ਵੀ ਵਾਕਈ ਹੀ ਜੇ ਸ਼ਕਲ ਨਾ ਨਾ ਦਿਖਦੀ ਕਿਸੇ ਦੀ ਇੱਕ ਦੂਜੇ ਦੀ, ਤਾਂ ਉਹ ਬੰਦਾ ਕਿੱਦਾਂ ਦਾ, ਉਹਦੀ ਜਿਹੜੀ ਇਨਰ ਪਰਸਨੈਲਿਟੀ ਆ ਉਹ ਕਿੱਦਾਂ ਦੀ ਆ, ਫਿਰ ਜਿਹੜਾ ਲਾਈਕ ਕਰਨਾ ਸੀ ਕਿਸੇ ਨਾਲ ਇੱਕ ਦੂਜੇ ਨੂੰ ਸਾਰੇ ਬੰਦਿਆਂ ਨੇ, ਹੁਣ ਸਿਰਫ ਕਈ ਵਾਰ ਆਪਾਂ ਖੂਬਸੂਰਤੀ ਦੇਖ ਕੇ ਆਪਾਂ ਬੰਦੇ ਨੂੰ ਲਾਈਕ ਕਰਨ ਲੱਗ ਜਾਂਦੇ ਹਾਂ ਹਨਾ। ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਨਜੀਤ ਭਾਜੀ।
2: ਹੈਲੋ।
0: ਹਾਂਜੀ ਹਾਂਜੀ, ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰਿਓ। ਹਾਂਜੀ, ਅੱਛਾ ਮਨਜੀਤ ਆਏ ਆ, ਠੀਕ ਹੈ, ਬਿਲਕੁਲ ਜੀ, ਅਪਲਾਇੰਸ ਜੰਕਸ਼ਨ ਤੋਂ ਮਨਜੀਤ ਆ ਸਾਡੇ ਨਾਲ, ਉਹ ਸਾਡੇ ਨਾਲ ਇੱਕ ਕਾਲਰ ਸੀ ਨਾ ਪਹਿਲਾਂ, ਮੈਨੂੰ ਲੱਗਿਆ ਸ਼ਾਇਦ ਦੁਬਾਰਾ ਆ ਗਏ, ਤੇ ਬਿਲਕੁਲ ਜੀ ਆਪਾਂ ਅਪਲਾਇੰਸਿਸ ਦੀ ਜਾਣਕਾਰੀ ਲੈ ਲਈਏ। ਪਹਿਲਾਂ ਸਾਡੇ ਨਾਲ ਮਨਜੀਤ ਜੁੜੇ ਆ ਤੇ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਕਿਉਂਕਿ ਮੈਂ ਥੋੜ੍ਹਾ ਜਿਹਾ ਦੱਸ ਦਵਾਂ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਰਨੀ ਹੈ ਕਾਲ, ਅਪਲਾਇੰਸਿਸ ਲੈਣੇ ਆ ਵੀਕਐਂਡ ਤੇ, ਬੜੀ ਵਧੀਆ ਤੁਸੀਂ ਜਾ ਸਕਦੇ ਹੋ ਤੇ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਬੜੀ ਵਧੀਆ ਡੀਲ ਬਣਾ ਕੇ ਦੇਣਗੇ ਤੇ ਕੋਈ ਨਾ ਕੋਈ ਗਿਫਟ ਵੀ ਦੇ ਦੇਣਗੇ। ਤੇ ਅਪਲਾਇੰਸ ਜੰਕਸ਼ਨ ਦਾ ਮੈਂ ਨੰਬਰ ਦੇ ਦਵਾਂ ਪਹਿਲਾਂ, 905-450-0054-50-0054। ਮਨਜੀਤ ਦਿਓ ਡੀਲ ਕੋਈ ਨਾ ਕੋਈ ਵਧੀਆ ਜੀ।
2: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਜੀ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 30 ਪੀਸ ਦਾ ਕਿਚਨ ਸੈੱਟ ਦਾ ਬੰਡਲ ਲੈ ਰਹੇ ਨੇ, ਇਹ ਡੋਰ ਟਾਇਰ ਪ੍ਰਾਈਸ ਹੈ ਜੀ, ਜੇ ਲਿਮਿਟਡ ਸਟਾਕ ਹੈ, ਫਸਟ ਕਮ ਫਸਟ ਸਰਵ ਬੇਸਿਸ ਦੇ ਉੱਪਰ ਡੀਲ ਤੁਸੀਂ ਲਗਾ ਸਕਦੇ ਆ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਇਨਫ ਸਟੀਲ ਦੀ ਡਿਸ਼ ਵਾਸ਼ਰ ਹੈ, $4500 ਦੀ ਵੈਲਿਊ, ਤਿੰਨ ਅਪਲਾਇੰਸਿਸ ਕੋਂਬੋ ਹੈ ਜਿਹੜਾ ਕਿ ਸਿਰਫ $2799 ਚ ਤੁਸੀਂ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਜਿਹੜੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਕੈਪੈਸਿਟੀ ਦਾ ਸਟੇਨ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2400 ਦੀ ਪ੍ਰਾਈਸ ਤੋਂ $1599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਹੈ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ 4 ਦੇ 4 ਦਾ ਸੈੱਟ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਟੌਪ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੌਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਨੇ ਜਿਹੜੇ ਕਿ ਸਿਰਫ $2599 ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ, ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $899 ਸੋ ਤੁਸੀਂ ਵਿਜ਼ਿਟ ਕਰਨਾ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਥੈਂਕ ਯੂ ਮਨਜੀਤ, ਥੈਂਕ ਯੂ ਵੈਰੀ ਮੱਚ, ਬਿਲਕੁਲ ਜੀ ਅਪਲਾਇੰਸ ਜੰਕਸ਼ਨ ਤੇ ਪਹੁੰਚੋ ਤੇ ਬਹੁਤ ਵਧੀਆ ਡੀਲ ਜਿਹੜੀਆਂ ਤੁਹਾਨੂੰ ਮਿਲ ਸਕਦੀਆਂ, ਤੇ ਤੁਸੀਂ ਇਹਨਾਂ ਡੀਲਸ ਨੂੰ ਲੈਣ ਦੇ ਲਈ ਪਹਿਲਾਂ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਤੁਸੀਂ ਲੈ ਲਓ ਇੱਕ ਵਾਰੀ, ਨੰਬਰ ਮੈਂ ਦੇ ਦਿੰਦੀ ਹਾਂ ਅਪਲਾਇੰਸ ਜੰਕਸ਼ਨ ਦਾ ਫਿਰ ਦੁਬਾਰਾ, 905-450-0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਨਰਦੇਵ ਸਿੱਧੂ ਵੀ ਸਾਡੇ ਨਾਲ ਜੁੜੇ ਆ, ਤੇ ਇਹਨਾਂ ਤੋਂ ਆਪਾਂ ਮੌਰਗੇਜ ਦੀ ਲੈ ਲਈਏ ਜਾਣਕਾਰੀ, ਫਿਰ ਗੀਤ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਤੇ ਦੋ ਕਾਲਾਂ ਆ ਰਹੀਆਂ ਆਪਾਂ ਉਹ ਵੀ ਉਸ ਤੋਂ ਬਾਅਦ ਲੈਂਦੇ ਹਾਂ। ਨਰਦੇਵ ਜੀ ਸਵਾਗਤ ਤੁਹਾਡਾ।
3: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ
0: ਜੀ।
3: ਆਪਾਂ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਸਵਿੰਦਰ ਜੀ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੀ ਐਕੁਇਟੀ ਹੈਗੀ ਹੈ, ਤੇ ਉਹਦੇ ਬੇਸ ਤੇ ਆਪਾਂ ਇਹ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਬਣਾ ਕੇ ਦੇ ਸਕਦੇ ਹਾਂ। ਬੇਸ਼ੱਕ ਤੁਸੀਂ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਕਿਸੇ ਕਾਰਨ ਕਰਕੇ ਆਪਣੀ ਇਨਕਮ ਨਹੀਂ ਸ਼ੋ ਕਰ ਸਕਦੇ ਜਾਂ ਉਹ ਘੱਟ ਸ਼ੋ ਕਰਦੇ ਹੈ, ਤੇ ਐਜ ਲੌਂਗ ਐਜ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਜਿਹੜੀ ਮੌਰਗੇਜ ਪਹਿਲਾਂ ਤੁਹਾਡੀ ਚੱਲ ਰਹੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਚੱਲ ਰਹੀ ਹੈ, ਕਿਸੇ ਡੀਲਰ ਤੋਂ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ। ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਕ੍ਰੈਡਿਟ ਪ੍ਰਦਾਨ ਕੀਤਾਂਗੇ। ਜਦੋਂ ਫਿਰ ਤੁਹਾਨੂੰ ਲੋੜ ਹੈਗੀ ਹੈ, ਤੁਸੀਂ ਪੈਸਾ ਆਪਣੀ ਮਰਜ਼ੀ ਮੁਤਾਬਕ ਵਰਤ ਸਕਦੇ ਹੋ। ਜਿੰਨਾ ਪੈਸਾ ਜਿੰਨੇ ਟਾਈਮ ਵਾਸਤੇ ਵਰਤੋਗੇ, ਉਨੇ ਪੈਸੇ ਤੇ ਉਨੇ ਹੀ ਟਾਈਮ ਵਾਸਤੇ ਤੁਹਾਨੂੰ ਵਿਆਜ ਪੈਣਾ ਹੈ। ਜੇਕਰ ਪੈਸਾ ਨਹੀਂ ਹੈ ਤਾਂ ਵਰਤਦੇ ਤੇ ਉਹ ਉਸੇ ਤਰ੍ਹਾਂ ਹੀ ਚੱਲੀ ਜਾਏਗੀ, ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ ਹੈਗੀ। ਤੇ ਇੱਕ ਵਾਰੀ ਸਿਕਿਓਰ ਲਾਈਨ ਕ੍ਰੈਡਿਟ ਬਣ ਜਾਂਦੀ ਹੈ, ਇਹ ਪੈਸੇ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਕੋਈ ਮਹਿੰਗੇ ਪਦੇ ਕੋਈ ਕ੍ਰੈਡਿਟ ਕਾਰਡ ਆਉਂਦੇ ਜਾਂ ਕੋਈ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ, ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਘਰ 'ਚ ਰੈਨੋਵੇਸ਼ਨ ਕਰਨੀ ਹੈ, ਗੱਲ ਕੀ, ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਤੁਸੀਂ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ, ਆਪਣੀ ਸਹੂਲੀਅਤ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ, ਇਸ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ, ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣੀ ਹੈ, ਪ੍ਰੀ ਅਪਰੂਵਲ ਲੈਣੀ ਹੈਗੀ ਹੈ, ਜਾਂ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਜਾਂ ਤੁਹਾਨੂੰ ਕੋਈ ਜਲਦੀ ਦੀ ਚਾਹੀਦੀ ਹੈ, ਕੋਈ ਐਮਰਜੈਂਸੀ ਪੈ ਗਈ ਹੈ, ਗੱਲ ਕੀ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਦਿੰਦੀ ਹੈ, ਨੰਬਰ ਹੈ 6447 5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਬਿਲਕੁਲ ਜੀ, ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੋ, 6472945503 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
4: ਹਾਂਜੀ ਵਧੀਆ ਜੀ।
0: ਜੀ ਜੀ
4: ਹਾਂਜੀ, ਤੇ ਸ਼ੀਸ਼ੇ ਦੀ ਆਪਾਂ ਗੱਲ ਕਰ ਰਹੇ ਸੀ। ਹਾਂਜੀ, ਤੇ ਆਪਾਂ ਹੈਗਾ ਟਾਈਮ ਕਿ ਮੈਂ ਬਾਅਦ ਚ ਕਰਾਂ ਫੋਨ?
0: ਨਹੀਂ ਨਹੀਂ, ਬਾਅਦ ਚ ਗੱਲ ਕਰ ਲਾ, ਤੁਸੀਂ ਕਰਦੇ ਹੋ ਨਹੀਂ ਕੀਤਾ, ਹੁਣੇ ਗੱਲ ਸੁਣਨੀ ਤੁਹਾਡੀ।
4: ਅੱਛਾ, ਸੋ ਮੈਂ ਕਿਹਾ ਵੀ ਪਹਿਲਾਂ ਜਿਹੜੇ ਲੋਕ ਸੀ ਉਹ ਸਗੋਂ ਸਾਡੇ ਨਾਲੋਂ ਜ਼ਿਆਦਾ ਸੋਹਣੇ ਹੁੰਦੇ ਸੀਗੇ, ਕਿਉਂਕਿ ਉਹ ਸ਼ੀਸ਼ਾ ਨਹੀਂ ਸੀ ਦੇਖਦੇ
0: ਜੀ,
4: ਤੇ ਸੋਹਣਾ ਸੀ ਤਾਂ ਤੇਰਾ ਬੇਫਿਕਰੀ, ਕੋਈ ਮਤਲਬ ਹੀ ਨਹੀਂ ਸੀ ਸਾਨੂੰ ਕੋਈ ਸੋਹਣੇ ਕਵੇ, ਤੇ ਉਹਨਾਂ ਦੇ ਰੂਪ ਰੰਗ ਦੇਖੋ ਚੋ ਚੋ ਕਰਦੇ ਸੀਗੇ, ਤੇ ਸ਼ੀਸ਼ੇ ਅੱਗੇ ਜਿਵੇਂ ਜਿਵੇਂ ਖੜਨ ਲੱਗ ਗਏ ਸ਼ੀਸ਼ੇ ਨੇ ਨੁਕਸ ਕੱਢਣੇ ਸ਼ੁਰੂ ਕਰਤੇ ਚਿਹਰੇ ਦੇ ਸਾਡੇ ਦੇ, ਤੇ ਅਸੀਂ ਉਹਨੂੰ ਜਿਵੇਂ ਜਿਵੇਂ ਸਵਾਰਨ ਲੱਗ ਪਏ ਤੇ ਉਵੇਂ ਉਵੇਂ ਸਗੋਂ ਸਾਡੇ ਚਿਹਰੇ ਖਰਾਬ ਹੋ ਰਹੇ ਹਨਾ, ਤੇ ਅੱਖਾਂ ਵਿੱਚ ਵੇਖ ਕੇ ਵੀ ਕਹਿੰਦੇ ਪੱਗ ਬੰਨ ਲੈਂਦੇ ਸੀਗੇ।
0: ਇੱਕ ਗਾਣਾ ਹੈਗਾ ਹੈ ਨਾ,
4: ਗਾਣਾ ਹੈਗਾ ਨਿੱਕੂ ਸਿੰਘ ਦਾ ਮੇਰਾ ਖਿਆਲ, ਪਤਾ ਨੀ।
0: ਹਾਂਜੀ,
4: ਬਾਕੀ ਕਹਿੰਦੇ ਸ਼ੀਸ਼ਾ ਸੱਚ ਵੀ ਦੱਸ ਦਿੰਦਾ ਨਾ, ਜਿਹੜਾ ਕੁਛ ਅਸੀਂ ਸਾਹਮਣੇ ਹੁੰਦੇ ਹਾਂ ਸਾਡੀ ਸੱਚਾਈ ਦੱਸ ਦਿੰਦਾ ਹਨਾ, ਇੱਕ ਪਾਰਦਰਸ਼ੀ ਸ਼ੀਸ਼ਾ ਹੁੰਦਾ ਆਰ ਪਾਰ ਵਿੰਡੋ ਦੇ, ਤੇ ਉਹ ਕਹਿੰਦੇ ਪਾਣੀ ਚ ਵੀ ਵੇਖ ਲੈਂਦੇ ਸੀਗੇ, ਪੱਖੀ ਵੀ ਆਪਣੀਆਂ ਪੱਖੀਆਂ ਚੱਲ ਪਈਆਂ ਦਾਜ ਵਿੱਚ, ਉਹਦੇ ਵਿੱਚ ਵੀ ਸ਼ੀਸ਼ੇ ਲੱਗੇ ਹੁੰਦੇ ਸੀ ਨਾ, ਉਹਦੇ ਅੱਗੇ ਸ਼ੀਸ਼ਾ ਪੱਖੀ ਦੇ, ਤੇ ਉਹ ਗੁਰਬਾਣੀ ਵਿੱਚ ਵੀ ਕਹਿੰਦੇ ਬਹੁਤ ਮੱਧ ਜੋ ਬਾਸ ਬਸਤਾ, ਜਿੱਦਾਂ ਫੁੱਲ ਦੇ ਵਿੱਚ ਖੁਸ਼ਬੂ ਹੈ ਨਾ, ਸ਼ੀਸ਼ੇ ਦੇ ਵਿੱਚ ਵੀ ਸਾਡੀ ਪਰਛਾਈ ਹੈ, ਪਰ ਉਹ ਕਿਸੇ ਨੂੰ ਦਿਸਦੀ ਨੀ ਜਿੰਨਾ ਚਿਰ ਅਸੀਂ ਦੇਖਦੇ ਨੀ ਹਨਾ, ਤੇ ਇੱਕ ਪਹਿਲਾਂ ਜੋ ਸ਼ੀਸ਼ਾ ਚੱਲਿਆ ਸੀ ਤੇ ਸੱਸ ਨੂੰ ਜਿਹੜੀਆਂ ਸੀ ਉਹ ਸਹੁਰੇ ਨੂੰ ਸ਼ੀਸ਼ਾ ਲੱਭਿਆ ਤੇ ਉਹ ਦੇਖ ਕੇ ਲਿਆ, ਕਹਿੰਦਾ ਲੈ ਵੀ ਘਰੇ ਲਿਆ ਕੇ ਸੰਦੂਕ ਚ ਰੱਖ ਦਿੱਤਾ, ਤੇ ਉਹ ਸੱਸ ਨੇ ਵੇਖਿਆ ਤੇ ਉਹ ਕਹਿੰਦੀ ਇਹ ਤਾਂ ਜਨਾਨੀ ਹੋਰ ਲਈ ਫਿਰਦੀ ਹੈ, ਤੇ ਫਿਰਦਾ ਜਦੋਂ ਬੰਦਿਆਂ ਨੇ ਸਹੁਰਿਆਂ ਨੇ ਵੇਖਿਆ ਤਾਂ ਕਹਿੰਦਾ ਤਾਂ ਬੰਦਾ ਹੋਰ ਲਈ ਫਿਰਦੀ ਹੈ, ਹੁਣ ਤਾਂ ਹੈਗਾ ਸੀ ਸ਼ੀਸ਼ਾ ਦਾ ਟੁਕੜਾ, ਉਹ
0: ਸ਼ੀਸ਼ੇ ਦਾ ਕੰਮ ਹੈ ਨਾ, ਹੁਣ ਜਿਵੇਂ ਕਿੰਨਾ ਵਧੀਆ ਇਹ ਲਾਈਨਾਂ ਹੈ, ਜੇ ਸ਼ੀਸ਼ਾ ਨਾਮ ਦੀ ਚੀਜ਼ ਨਾ ਹੁੰਦੀ, ਮੂੰਹ ਨੂੰ ਸਵਾਰਨ ਦੀ ਰੀਝ ਨਾ ਹੁੰਦੀ, ਉਂਝ ਵੀ ਜਿਵੇਂ ਕੋਈ ਹੈਗਾ ਬਸ ਠੀਕ ਹੈ ਹਨਾ, ਉਂਝ ਸਾਫ਼ ਸੁਥਰੇ ਰਹਿਣਾ ਸੀ, ਪਰ ਖੂਬਸੂਰਤੀ ਦੇ ਅਲੱਗ ਹੀ ਪੈਮਾਨੇ ਹੋਣੇ ਸੀ, ਲੋਕ ਸ਼ਕਲਾਂ ਦੇ ਨਹੀਂ ਰੂਹ ਦੇ ਦੀਵਾਨੇ ਹੋਣੇ ਸੀ, ਸੋ ਰੂਹ ਤੱਕ ਤਾਂ ਹੁਣ ਕੋਈ ਪਹੁੰਚਦੇ ਨੀ, ਹੁਣ ਤਾਂ ਉੱਪਰੋਂ ਉੱਪਰੋਂ ਜਿਹੜਾ ਦਿਖ ਰਿਹਾ ਆਪਾਂ ਨੂੰ ਉਹੀ ਵਧੀਆ ਲੱਗਦਾ ਹੈ ਨਾ, ਤੇ ਇੱਕ ਕਾਲ ਲੈਂਦੇ ਹੋਰ 9090। ਹਾਂਜੀ ਸਤਿ ਸ੍ਰੀ ਅਕਾਲ।
5: ਸ੍ਰੀ ਅਕਾਲ ਬਹਿਣ ਜੀ, ਕੈਸੀ ਹੈ ਆਪ?
0: ਜੀ ਜੀ ਸਰ ਬਹੁਤ ਅੱਛੇ ਹੈ, ਆਪ ਸੁਣਾਏ?
5: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆਏ ਸ਼ਾਮੀ ਲਿਹਾਲ ਹੈ, ਹਰ ਕਦਮ ਤੇ ਆਪਕੋ ਕਾਮਯਾਬੀ ਨਸੀਬ ਫਰਮਾਏ ਅੱਲਾਹ। ਮੈਂ ਇਹ ਕਹਿ ਰਹਾ ਹੂੰ ਕਿ ਚਾਹੇ ਸੋਨੇ ਕੇ ਫਰੇਮ ਮੇ ਜੜ ਦੋ, ਚਾਹੇ ਸੋਨੇ ਕੇ ਫਰੇਮ ਮੇ ਜੜ ਦੋ, शीशा झूठ बोलता ही नहीं। बड़ी जबरदस्त गल है ये। तो शीशा सबसे पहले कुछ 6000 साल पहले के करीब तुर्की से हुआ।
0: अच्छा,
5: ये हुआ ये कि जो बंदे निकले जाते थे सैर सपाटे करते थे ना बहन जी, उस जमाने में गोरवा पीरा फिरते रहते थे दुनिया में देख के।
0: हाँ जी।
5: तो ये देखा कि एक वॉल्केनो जो ये आतिशफिशा बोलते ना, ज्वालामुखी हिंदी में बोलते, उसको पंजाबी में भी शायद वही बोलते, वो फटके जब गिरा नीचे मुख्तलिफ जगह, तो सूखने के बाद ये बंदे आए देखते हुए, इसने उठाया देखा तो इसकी शक्ल उसके अंदर बिल्कुल इतनी क्लियर कि उसकी दाढ़ी के बाल पूरे रोने हर चीज छोटे छोटे तक का सुराख होते चेहरे पे, वो भी ना उसने कहा यार ये क्या चीज है ये, तो ये सारा ये सब जगह यही फैला हुआ है साहब, बोला वो उठा ले देख रहा क्या हो तू भी उठा ले। उसको ले जाके उन्होंने तराशा, किसी को स्क्वायर बनाया कोई गोल बनाया और उन्होंने तिजारत शुरू की उसकी। तो जो मेकअप वगैरह लड़कियां उस जमाने में करते थे वो देखने के लिए, जो मिसाल हिंदी में अभी भी मशहूर है कि हाथ कंगन काफी क्या
0: जी,
5: तो वो छोटे छोटे शीशे कंगन में रखते थे तो तैयार होके औरत उसमें कंगन में अपना चेहरा देख लेती थी।
0: ठीक है।
5: तो इस तरह से हुआ, फिर बाद में पॉलिश करते कई चीजें, तो दरअसल वो वॉल्केनो का पत्थर था, फिर उसको वॉल्के उसका नाम ही दिए वो लोग वॉल्केनो पॉलिश स्टोन बोल के, तो वहां से नहीं ईजाद हुआ। फिर तरक्की होते होते दुनिया में जब ये तिजारत आम हुई तो 1835 के करीब जर्मन का एक केमिस्ट था हकीमा बोतेज होते, याद रखिए, तो वो पारा जो है पिघला के पीछे एक प्लेन का उसके ऊपर शीशे पे पीछे से जड़ दिया, तो देखा तो क्या उसमें तो और फिनिशिंग आ गई, उसने कहा यार ये क्या चीज हो गई मेरे से। तो इस तरह से आम भी बात।
0: ठीक है, थैंक यू सर।
5: तो दुनिया में जितने भी चीजें हैं ये ईजाद हुए इंसानियत के लिए और इनका काम उठाने के लिए,
0: बिल्कुल
5: ये है बात सारी।
0: जी जी जी, धन्यवाद।
5: और एक गाना भी है धर्मेंद्र फिल्म का गालिबन शालीमार का, ये आईना वही रहता है चेहरे बदल जाते हैं।
0: बदल जाते हैं, बिल्कुल। थैंक यू।
5: धर्म साहब की पिक्चर का है, हो सके तो लगा दीजिए, नहीं तो आपके सेगमेंट में डिस्टर्ब ना कीजिए, दैट्स ऑल योर ऑनर।
0: जी जी, थैंक यू सर, थैंक यू। ते लो जी, बिल्कुल बड़ी वधिया गलबात कीती है, ते अपां जरूर गीत लाउंदे आ। ये शालीमार दा गीत तां बड़ा मशहूर है वैसे, है ना, पर ये नहीं पता भी शालीमार दा, मैनूं ध्यान नहीं हैगा। ते लो जी, परमजीत दियोल जी तो अपां लैने आ जानकारी रियल एस्टेट दी। सो कोई भी ट्रांजैक्शन है ना थोड़ी करन वाली रियल एस्टेट दे विच, कोई क्वेश्चन कंसर्न है ते तुसी परमजीत दियोल जी नाल गलबात करो, ते नंबर तुसी ले लो 416-993-7378 ते गलबात थोड़ी हो सकती है। परमजीत जी स्वागत थोड़ा।
6: सत श्री अकाल जी, मेरे बनियो गुणदास रेडियो प्रोग्राम सुन रहे सारे श्रोतिया नु प्यार की सत श्री अकाल। अपने श्रोतिया नाल कुछ क लिस्ट शेयर करनी चाहुंदे सी, सब तो पहला तो एक हॉट लिस्टिंग, एक डिटैच कार जिहड़ा कि ब्रह्मटन दे विच चिंकूजी एंड गोवेर दे रीक लिस्ट कीता गया वा, 2400 स्क्वायर फुट दा घर वा, चार बेडरूम चार वाशरूम आन, एक बेडरूम की बेसमेंट बनी हुई है, बहुत ही लोएस्ट प्राइस के उत्ते लिस्ट किया गया वा। आस्किंग प्राइस 899 स्टिल नेगोएबल आ। अगर तुम ये डिटैच घर देखना चाहते हो तो तुम मेरे नाल संपर्क कर सकते हो 416-993-7378। दूसरा एक रेस्टोरेंट जिहड़ा कि मिसागा दे विच रीसेंटली कल ही लिस्ट किया गया वा, यह रेस्टोरेंट जिहड़ा कि 4000 स्क्वायर फुट टोटल एरिया दे विच 240 बंदियां दी सेटिंग, इसकी सेल 100,000 पर मंथ गरंटी दे नाल मिलेगी, इहदी जिहड़ी लीज वा तुहानूं लोंग टर्म 5+5 मिलेगी, ते प्राइस जिहड़ी इहदी आस्किंग प्राइस आ $120,000, सिर्फ $120,000 दे उत्ते रेस्टोरेंट सेल हो रहा वा मिसागा दे विच। खुली कार पार्किंग दे नाल बिल्कुल बहुत ही प्रॉफिटेबल बिजनेस तुहानूं मिल रहा वा $120,000 दे विच। अगर तुसी देखना चाहो तो मेरे नाल संपर्क कर सकते हो 416-993-7378। ते एक पिज़्ज़ा स्टोर मिसागा दे विच लिस्ट किया गया वा, जिसकी सेल 9000 तुहानूं गरंटी दे नाल मिलेगी पर वीक दी, रेंट सिर्फ $4,000 पर मंथ होगा, लीज 5+5, ते आस्किंग प्राइस 149,000 रखी गई है, स्टिल नेगोशिएबल आ। अगर तुसी ये पिज़्ज़ा स्टोर देखना चाहते मिसागा दे विच डिक्सी अते इगलिंगटन एरिया दे विच तां मेरे नाल संपर्क कर सकते हो ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ।

0: ਔਰ ਇਮੋਸ਼ਨਲ ਸੌਂਗ ਲਿਖਿਆ ਹੋਇਆ ਵੈਸੇ ਤਾਂ ਵਾਕਈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਸੋ ਧਰਮੇਂਦਰ ਅਤੇ ਜ਼ੀਨਤ ਅਮਾਨ, ਸੋ ਵਾਕਈ ਸ਼ਾਲੀਮਾਰ ਮੂਵੀ ਹੈ ਨਾ। ਸੋ ਮਿਊਜ਼ਿਕ ਡਾਇਰੈਕਟਰ ਹੈਗੇ ਆਰ ਡੀ ਬਰਮਨ ਅਤੇ ਲਿਰਿਕਸ ਜਿਹੜੇ ਲਿਖਣ ਵਾਲੇ ਆਨੰਦ ਬਖਸ਼ੀ, ਸੋ ਉਹਨਾਂ ਦੇ ਗੀਤ ਦੇਖੋ ਸਾਰੇ ਇੱਕ ਤੋਂ ਇੱਕ ਹੁੰਦੇ ਸੀ। ਸੋ ਸ਼ਾਲੀਮਾਰ ਮੂਵੀ ਵੀ ਬੜੀ ਵਧੀਆ ਸੀ, ਇਹਦੇ ਹੋਰ ਸਾਰੇ ਗਾਣੇ ਵੀ ਬੜੇ ਵਧੀਆ, ਤੇ ਉਹ ਵੀ ਆਪਾਂ ਚਲੋ ਕਿਸੇ ਦਿਨ ਸੁਣਾਂਗੇ। ਤੇ ਅੱਜ ਮੈਂ ਇੱਕ ਹੁਣ ਕਰਨ ਔਜਲੇ ਦਾ ਗੀਤ ਵੀ ਤੁਹਾਨੂੰ ਸੁਣਾਉਣਾ, ਤੇ ਆਪਾਂ ਪਹਿਲਾਂ ਨਾ ਹੁਣ ਕਲੀਅਰ ਕਰ ਦਈਏ ਵੀ ਅੱਜ ਆਪਾਂ ਨੇ ਗੱਲ ਕੀ ਕੀਤੀ ਹੈ ਨਾ। ਚਲੋ ਸ਼ੀਸ਼ੇ ਦੀ ਗੱਲ ਕੀਤੀ, ਸ਼ੀਸ਼ਾ ਵੀ ਬੜਾ ਜ਼ਰੂਰੀ ਹੈ, ਸਾਨੂੰ ਪਤਾ ਲੱਗਦਾ ਹੈ ਨਾ, ਕਿਉਂਕਿ ਬੰਦਾ ਜੇ ਕਿਤੇ ਜਾਂਦਾ ਆਉਂਦਾ ਆਪਾਂ ਨੂੰ ਆਪਣੇ ਆਪ ਨੂੰ ਦੇਖਦਾ, ਪਰ ਇੱਕ ਅੰਦਰੂਨੀ ਸ਼ੀਸ਼ਾ ਵੀ ਹੈਗਾ ਜਿਹੜਾ ਆਪਾਂ ਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ ਨਾ। ਤੇ ਬਾਕੀ ਆਪਾਂ ਗੱਲ ਕਰ ਰਹੇ ਸੀਗੇ ਪੱਛਮ ਤੇ ਪੂਰਬ ਦੀ ਹਵਾ ਦੀ, ਜਿਹੜੀ ਪਛਪਾ ਵੈਸੇ ਕਹਿੰਦੇ ਉਹ ਠੰਡੀ ਹੁੰਦੀ ਹੈ, ਉਹ ਹਵਾ ਠੰਡੀ ਹੁੰਦੀ ਉਧਰੋਂ ਜਿਹੜੀ ਆਉਂਦੀ ਹੈ, ਤੇ ਜਦੋਂ ਕਹਿੰਦੇ ਪੂਰਬਾ ਚੱਲਦੀ ਹੈ, ਇਹ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਵੀ ਜੇ ਪੂਰਬ ਤੋਂ ਹਵਾ ਚੱਲਦੀ ਉਹ ਹੁੰਦੀ ਗਰਮ, ਉਹ ਤੋਂ ਬਾਅਦ ਮੀਂਹ ਆਉਂਦਾ ਹੀ ਆਉਂਦਾ ਜਦੋਂ ਪੂਰਬਾ ਚੱਲਦੀ ਹੈ। ਸੋ ਗਾਣਾ ਵੀ ਹੈ ਨਾ ਆਪਣੇ, ਕਿਹੜੀ ਮੂਵੀ ਆ ਉਹ, ਮੇਰੇ ਦਿਮਾਗ 'ਚ ਨਹੀਂ ਆ ਰਿਹਾ, ਜਿਹੜੇ ਪੂਰਬਾ ਸੁਹਾਨੀ ਆਈ ਰੇ, ਪੂਰਬਾ ਜਿਹਦੇ ਵਿੱਚ ਆਪਣਾ ਸਾਇਰਾ ਬਾਨੋ, ਤੇ ਬੜੀ ਪਿਆਰੀ ਮੂਵੀ ਆ ਉਹ ਮਨੋਜ ਕੁਮਾਰ ਸਾਹਿਬ ਦੀ ਹੈ ਨਾ। ਅੱਛਾ, ਤੇ ਆਪਾਂ ਗੱਲ ਕਰ ਰਹੇ ਸੀ ਇੱਕ ਕੋਰੇ ਦੀ, ਤੇ ਕੋਰਾ ਜਿਹੜਾ ਨਾ ਮੈਨੂੰ ਯਾਦ ਹੈ ਮੰਮਾ ਮੇਰੇ ਕਹਿੰਦੇ ਹੁੰਦੇ ਸੀਗੇ ਜਿਵੇਂ ਸਾਗ ਵਗੈਰਾ ਪੱਤੇ ਵਾਲੀਆਂ ਸਬਜ਼ੀਆਂ ਨਹੀਂ ਹੁੰਦੀਆਂ, ਉਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਕੋਰਾ ਪੈਣਾ ਸ਼ੁਰੂ ਹੋ ਜਾਂਦਾ, ਤੇ ਉਹ ਸਾਗ ਨੂੰ ਕਹਿੰਦੇ ਹੁੰਦੇ ਸੀ ਵੀ ਤੇਲੀਆ ਲੱਗ ਗਿਆ ਹੈ ਨਾ, ਛੋਟੇ ਛੋਟੇ ਉਹਦੇ ਤੇ ਦਿਖਦੇ ਹੁੰਦੇ ਸੀ ਜਮਾ ਹੀ ਜਿਹੜੇ ਜੀਵ ਜੇ ਛੋਟੇ ਛੋਟੇ, ਤੇ ਜਦੋਂ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਸੀ ਨਾ, ਉਹ ਤੋਂ ਬਾਅਦ ਮੇਰੇ ਮੰਮਾ ਕਦੀ ਸਾਗ ਨਹੀਂ ਸੀ ਬਣਾਉਂਦੇ ਹੁੰਦੇ, ਕਹਿੰਦੇ ਪੱਤੇ ਦਿਖਦੇ ਨਹੀਂ ਹੈਗੇ ਜਦੋਂ ਸਾਗ ਬਣਾਉਂਦੇ ਸੀ ਨਾ, ਉਹ ਪਹਿਲਾਂ ਵੀ ਕਦੀ ਜਿਵੇਂ ਜਦੋਂ ਠੀਕ ਹੈ ਮੌਸਮ, ਉਹਨਾਂ ਨੇ ਇੱਕ ਇੱਕ ਪੱਤਾ ਦੇਖਣਾ ਹੈ ਚੰਗੀ ਤਰ੍ਹਾਂ, ਇੱਕ ਇੱਕ ਪੱਤੇ ਨੂੰ ਝਾੜਨਾ, ਮੈਨੂੰ ਯਾਦ ਹੈ ਮੰਜਾ ਹੁੰਦਾ ਸੀ ਬਾਣ ਵਾਲਾ ਹੈ ਨਾ ਸਾਡੇ ਉੱਥੇ, ਤੇ ਮੰਮਾ ਨੇ ਉਹਦੇ ਤੇ ਐ ਮਾਰ ਮਾਰ ਕੇ ਝਾੜ ਕੇ ਚੰਗੀ ਤਰ੍ਹਾਂ, ਜਿਵੇਂ ਹੁਣ ਆਪਾਂ ਤਾਂ ਸਾਗ ਲਿਆਉਂਦੇ ਹਾਂ ਨਾ, ਫਟਾਫਟ ਦੇਖਿਆ ਕਰਿਆ ਤੇ ਬਣਾਇਆ ਤੇ ਖਤਮ ਕਹਾਣੀ, ਤੇ ਉਹ ਇੱਕ ਇੱਕ ਪੱਤੇ ਨੂੰ ਜਿਸ ਦਿਨ ਸਾਗ ਉਹ ਬਣਾਉਂਦੇ ਸੀ ਨਾ, ਇੱਕ ਦਿਨ ਪੂਰਾ ਸਾਗ ਤੇ ਉਹ ਪਹਿਲਾਂ ਲਾਉਂਦੇ ਹੁੰਦੇ ਸੀ ਕਿ ਉਹਨੂੰ ਚੁਗਣਾ, ਦੇਖਣਾ, ਧੋਣਾ, ਸੁਕਾਉਣਾ, ਫਿਰ ਕੱਟਣਾ, ਫਿਰ ਬਣਦਾ ਹੁੰਦਾ ਸੀ ਸਾਗ। ਸੋ ਇੱਕ ਕਾਲਰ ਆਏ ਜੀ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, 2825, ਨਹੀਂ ਤੁਹਾਡੀ ਲਾਈਨ ਕੱਟ ਗਈ ਫਿਰ ਦੁਬਾਰਾ, ਮੈਨੂੰ ਲੱਗਦਾ ਭਾਜੀ ਸੀਗੇ ਜਿਹੜੇ ਪਹਿਲਾਂ ਸੀ। ਸੋ ਉਹ ਨਾ ਫਿਰ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੱਤੇ ਵਾਲੀਆਂ ਸਬਜ਼ੀਆਂ, ਪਾਲਕ, ਮੇਥੀ ਜਾਂ ਜਿਹੜਾ ਸਾਗ ਹੁੰਦਾ, ਸੋ ਉਹ ਫਿਰ ਕਹਿੰਦੇ ਆ ਵੀ ਉਦੋਂ ਬੜੇ ਧਿਆਨ ਨਾਲ ਬਣਾਓ ਸਾਗ ਜਿਹੜਾ, ਉਹ ਤੇ ਛੋਟੇ ਛੋਟੇ ਜੀਵ ਜੇ ਪੈਦਾ ਹੋ ਜਾਂਦੇ ਆ, ਸੋ ਫਿਰ ਉਤਰਦੇ ਵੀ ਨਹੀਂ, ਉਹ ਝਾੜਨ ਨਾਲ ਵੀ ਨਹੀਂ ਨਿਕਲਦੇ ਹੈਗੇ। ਸੋ ਬਾਕੀ ਤਾਂ ਹੁਣ ਜਿਹੜੀ ਤਰੇਲ ਓਸ ਹੈ ਨਾ, ਉਹ ਪੈ ਰਹੀ ਹੈ, ਤੇ ਬਾਕੀ ਕੋਰਾ ਵੀ ਹੁਣ ਪੈਣਾ ਸ਼ੁਰੂ ਹੋ ਗਿਆ, ਤੇ ਆਂਟੀ ਜੀ ਹੋਰ ਐਡ ਕਰਨਗੇ ਕੁਛ। ਹਾਂਜੀ ਆਂਟੀ
1: ਹਾਂਜੀ
0: ਜੀ ਜੀ
1: ਤੇਲਾ ਕਹਿੰਦੇ ਸੀ,
0: ਹਾਂ ਤੇਲੀਆ, ਹਾਂਜੀ ਤੇਲੀਆ ਲੱਗ ਗਿਆ ਵੀ ਹੈ ਨਾ।
1: ਹਾਂਜੀ, ਉਹ ਹਰਾ ਹਰਾ ਨਿੱਕੇ ਨਿੱਕੇ ਹਰੇ ਹਰੇ ਪੱਤਿਆਂ ਵਰਗੇ ਹੁੰਦੇ ਸੀ, ਬਰੀਕ ਬਰੀਕ, ਹਾਂ ਤੱਖਾਂ ਜਿਹੀਆਂ ਵਰਗੇ,
0: ਤੇ
1: ਬਸ ਉਹ ਤੇਲਾ
0: ਬਿਲਕੁਲ। ਥੈਂਕ ਯੂ ਜੀ,
1: ਥੈਂਕ ਯੂ,
0: ਥੈਂਕ ਯੂ। ਤੇ ਉਹ ਵਾਕਈ ਨਾ ਉਹ ਉਤਾਰੇ ਤੋਂ ਵੀ ਨਹੀਂ ਸੀ ਉਤਰਦੇ ਹੁੰਦੇ, ਉਹ ਤਾਂ ਹੀ ਨਹੀਂ ਫਿਰ ਕਈ ਜਿਹੜੇ ਜ਼ਿਆਦਾ ਵਹਿਮ ਭਰਮ ਕਰਦੇ ਨੇ ਵੀ ਨਹੀਂ ਬਿਲਕੁਲ ਨਹੀਂ ਖਾਣਾ ਹੈ ਨਾ। ਅੱਛਾ, ਬਾਹਰ ਦੀ ਤਾਂ ਕੋਈ ਚੀਜ਼ ਉਹਨਾਂ ਨੇ ਖਾਣੀ ਨਹੀਂ, ਇੱਦਾਂ ਵੀ ਪਤਾ ਨਹੀਂ ਕਿਵੇਂ ਉਹਨਾਂ ਨੇ ਕਿਹੜਾ ਕਦੀ ਬਣਾਉਣੀ ਹੈ, ਜਿਵੇਂ ਹੁਣ ਤਾਂ ਗੋਭੀ ਆਉਂਦੀ ਹੈ ਨਾ ਜਿਹੜੀ ਕੌਲੀਫਲਾਵਰ, ਉਹਦੇ ਵਿੱਚ ਸਾਫ਼ ਸੁਥਰੇ ਹੁੰਦੇ, ਕਿਉਂਕਿ ਹੁਣ ਤਾਂ ਦਵਾਈਆਂ ਹੀ ਬੜੀਆਂ ਛਿੜਕਣ ਲੱਗ ਗਏ, ਪਹਿਲਾਂ ਕੀੜੇ ਐਡੇ ਐਡੇ ਵਿੱਚ ਹੁੰਦੇ ਸੀ। ਮੇਰੇ ਮਦਰ ਕਦੇ ਵੀ ਜਿਹੜੀ ਆ ਗੋਭੀ ਹੁੰਦੀ ਬਣਾਉਂਦੇ ਨਹੀਂ ਸੀ, ਕਹਿੰਦੇ ਨਾ, ਕਹਿੰਦੇ ਇਹਦੇ ਤਾਂ ਉਹ ਛੋਟੇ ਛੋਟੇ ਵੀ ਹੁੰਦੇ, ਹਰੇ ਹਰੇ ਜਿਹੇ ਹੁੰਦੀਆਂ ਸੀ ਸੁੰਡੀਆਂ ਜੀਆਂ। ਹਾਂਜੀ ਭਾਈ ਜੀ, ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ ਹਾਂਜੀ, ਮੈਂ ਨਾ ਭੈਣ ਜੀ ਤੁਸੀਂ ਦੱਸਿਆ ਆਪਣੇ ਪੁਰਾਣਾ ਗਾਣਾ, ਆਪਣੇ ਇੱਕ ਮੈਂ ਹੋਰ ਵੀ ਗਾਣਾ ਹੈਗਾ ਹਨਾ।
0: ਗਾਣੇ ਤਾਂ ਬਹੁਤ ਆ। ਹਾਂਜੀ
1: ਹਾਂਜੀ, ਹਿੰਦੀ ਗਾਣਾ ਇਹ ਆਪਣੇ ਅਲਕਾ ਤੇ ਆਪਣੇ ਉਸ ਤੋਂ ਲੈਣ ਦਾ 20 ਸਾਲ ਪੁਰਾਣਾ ਹੋਣਾ, ਆਪਣੇ ਪੂਰਬ ਤੇ ਮਸਤਾਨੀ ਪੁਰਵਾਈ ਚੱਲੀ, ਬਹੁਤ ਲਵਦੀ ਗਾਣਾ ਅੱਜ ਤੋਂ।
0: ਹਾਂਜੀ ਹਾਂਜੀ,
1: ਮਾੜਾ ਅੱਧਾ ਕਮੈਂਟ ਲਾਇਓ ਪਲੀਜ਼।
0: ਠੀਕ ਹੈ, ਮੈਂ ਕੋਈ ਨੀ, ਮੈਂ ਟਰਾਈ ਕਰਦੀ ਨੀ, ਫਿਰ ਮੰਡੇ ਨੂੰ ਦੇਖ ਲਾਂਗੇ।
1: ਥੈਂਕ ਯੂ ਭਾਈ, ਓਕੇ ਓਕੇ ਓਕੇ
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਧੰਨਵਾਦ ਤੁਹਾਡਾ। ਤੇ ਹਾਂਜੀ, ਸਤਿ ਸ੍ਰੀ ਅਕਾਲ, ਹੈਲੋ
2: ਜੀ, ਸਤਿ ਸ੍ਰੀ ਅਕਾਲ।
0: ਹਾਂਜੀ ਹਾਂਜੀ,
2: ਮੈਂ ਇਸ ਲਈ ਆਪਕੋ ਕਾਲ ਕੀਆ ਜੀ, ਸ਼ੁਕਰੀਆ, ਥੈਂਕ ਯੂ, ਵਹੀ ਬੋਲਨੇ ਆਇਆ। ਦੂਸਰੀ ਬਾਤ ਇਹ ਕਿ ਆਪ ਸ਼ਾਲੀਮਾਰ ਕਾ ਜ਼ਿਕਰ ਕਰੇ ਕਿ ਕ੍ਰਿਸ਼ਨ ਸ਼ਾ ਥੇ ਪ੍ਰੋਡਿਊਸਰ ਉਸ ਜ਼ਮਾਨੇ ਮੇਂ, ਉਨ੍ਹੋਂਨੇ ਬਨਾਈ ਥੀ, ਐਨਆਰਆਈ ਥੀ ਅਮੇਰੀਕਨ,

0: 1981 में आई थी तो उस जमाने में हॉलीवुड के तीन बड़े एक्टरों को लिए थे, जॉन सेक्सन, रेक्स ओरिजन, सिल्विया माइल ना था। तो वो धर्मेंद्र से इतने प्रभावित हुए थे कि सिल्विया माइल बोलती थी कि मैं धर्म जैसी खूबसूरती नहीं देखी, और एक एक बालिश के फासले से कुलाटियां मारती थी हवा में। कभी मौका मिला तो ये पिक्चर देखिए, अपने जमाने की बेहतरीन फिल्म है, लेकिन मासस को समझ में आई नहीं और फिल्म उतनी चली नहीं, मगर गाने वो चले, सीक्वेंस अच्छी थी। शतरंज के जो मोहरे होते हैं, जिस तरह शतरंज की जो बैसाख होती ना काली और सफेद, वो ड्रेस जाके धर्मेंद्र चोरी करते इसमें से शालीमार, वो सीबीआई ऑफिसर बन के आते और ये जिसका पूरा महल रहता, ये बुड्ढे होने से पहले, मरने से पहले बोलता, दुनिया के सारे नामचीन चोरों को बुलाऊंगा और एक एक करके सबको मार दूंगा मैया, ताकि ये शालीमार यहीं पे कायम रहे। बड़ी बेहतरीन पिक्चर थी उस जमाने में
1: जी, एक गाने बड़े
0: बेंगलोर का महल है,
1: एक गाना था वो तो बड़े ही मशहूर है जी, हम बेवफा।
0: अरे बहुत मशहूर है, हरगिज ना थे, किशोर की आवाज में, बड़ा जबरदस्त है। बख्शी साहब कुछ बड़े जबरदस्त पंजाबी शायर थे, इनके उस्ताद का नाम था उस्ताद कमर जलालवी, कमर जलालवी के शागिर्द थे ये, और हमेशा चरण स्पर्श करते थे उनके, ये उर्दू लिखते थे हमेशा, उन्होंने कभी हिंदी में कोई गाना नहीं लिखा। चुनाचे एक महफिल में गए तो जावेद अख्तर, इतना बड़ा आदमी है, इतने गाने लिखा, लेकिन आनंद बख्शी जी के बोला, आनंद बख्शी साहब मेरी आज एक ही रिक्वेस्ट है आपसे, हाँ बोलो, दसो तुसी की चाहिए, बोले तो बोले यार वो मुझे वो पेन दे दो जिस पेन से तुम ये गाना लिखे, जिंदगी में सफर में गुजर जाते हैं वो मकान, वो फिर नहीं आते। बोले हाय हाय हाय, ये पेन मैं आपको नहीं दे सकता, क्योंकि ये पेन मेरे एक मित्र ने मुझे गिफ्ट दिया था, गिफ्ट किसी और को गिफ्ट नहीं देते, मैं नया पेन खरीद के जावेद आपको दे देता हूँ, बोले। ऐसे महान लोग, मैं क्या बोलूं आपको, आज एक बंदा नहीं आ सकता। धर्मेंद्र की पहली फिल्म का गाना आनंद बख्शी लिखे और फिल्म का नाम था देवर, और उनको मिले थे 15 रुपए। 15 रुपए में क्या चीज मिलती बहन जी आज पंजाब में, मुझे बताएं, टॉफी नहीं मिलता बच्चों का, टॉफी
1: जी।
0: ठीक है
1: जी,
0: दैट्स ऑल योर ऑनर
1: जी। थैंक यू सर, थैंक यू, बहुत वधिया। वाकई ना, मैं तो आप कहनी हूं धर्मेंद्र मेरा तो आप बहुत फेवरेट है, ओदा दा ना तो हीरो होना है ना कोई, चाहे मतलब ओदी ओवरऑल पर्सनैलिटी है, चलो ओही हुंदा, कई तो देखने ही बड़े वधिया लगते, पर उंज उन्हां च कोई इन्ना दमखम नहीं हुंदा, या कोई उन्हें वधिया काम नहीं किया हुंदा, है ना। इन्हां ने मतलब धर्मेंद्र दे विच आपां कुछ भी नहीं कह सकते भी आ चीज नहीं है ना, मिलन वर्तन ते और लाइक उन्हू सारे ही कर दे, मतलब कोई ये नहीं है भी कह दे भी असी नहीं इन्हू लाइक कर दे, है ना, हरेक की आओ भगत कर दे, रिस्पैक्ट हरेक की, और कोई जिवें इन्ने मशहूर होके इन्ने लाइक कर दे उन्होंने, ते हर कोई उन्हू सराहुंदे सी, जद भी कोई कहना जिवें दलीप कुमार साहब ने कहा सी भी जब मैं उपर जाऊंगा रब नू पुछूंगा मैनू इन्ना खूबसूरत क्यों नहीं बनाया जिन्ना धर्मेंद्र नू बनाया, है ना। सो नहीं तो कई बड़ा मतलब उहदे च ईगो आ जांदी है, चामल जांदे आ भी सानू लै असी तां है ही एडे वधिया, पर उहनां च इह चीज़ कदे नहीं आई, नाले उहनां नू पता सी, है ना, भी मैं किद्दां दी मेरी लुक है, और वाकई पता नहीं किवें रब ने घड़िया उहनां नू अंदरों ते बाहरों। सो ओवरऑल परसनैलिटी 100% वधिया बंदे सीगे। ते लो जी, जे आपां गल करिए ना हुण थोड़े तक, मैं पहुँचा देवां अपने स्पोंसर्स दे संदेश। एक तां तुसी पहला नंबर नोट करो गुरमीत कौर दा, गुरमीत कौर नूं तुसी कॉल करनी है जी, जे तुसी चाहुंदे हो ना तुसी इंश्योरेंस लैनी है, ऑटो होम ते बिजनेस दी इंश्योरेंस, फिर तुसी गुरमीत कौर नूं कॉल कर लो, बड़े वधिया थानू जानकारी देणगे, ते रिन्यूअल थोड़ी आ गई तां वी तुसी कॉल कर लो। 2899527699 नंबर इहनां दा, 2999956799 ते गलबात थोड़ी हो सकदी है। सगनदीप सोफा स्टूडियो इन्ने कमाल दे सोफे बना के देणगे थानू के तुसी कहोगे भी सोफे हुण आपां चेंज ही करिए जे थानू लगदा, पर उहनां च कोई खराबी नहीं आउणी, वाकई बड़ा कमाल दा कम है। कोई सेल नहीं लाउणी, कदी दिवाली आवे चाहे जिवें कहिंदे आ ना भी मींह पवे भावें नेरी जावे, ते उह जिहड़े रेट आ उही लगूगा, कहिंदे $50-100 वध हो सकदा, पर चीज़ ऐन कमाल दी बना के देवांगे। वैसे वाकई इह वी गल हैगी है, हुण जिवें सोफे है किहड़ा रोज़ रोज़ बनाउणे आ, कई बार आपां कोई सेल लगी आ किते रेट घट आ आपां भज के जांदे आ, पर तुसीं देखो चीज़ जिहड़ी है तुहाडे वधिया होवे जिहड़ी उह तुसीं लैणी हुंदी है। $50-100 चलो जे थोड़ा बहुत फर्क कोई इन्ने पैंदा नहीं हैगा। सो जरूर तुसी सगनदीप नूं कॉल कर लो, 9057988870, और कैनेडा वाइड डिलीवरी है, तुसी दूजे प्रोविंसेस दे विच रहिंदे हो, वैबसाइट विजिट करो देखो, ते ਤੁਹਾਨੂੰ ਵਧੀਆ ਸੋਫੇ ਜਿਹੜੇ ਬਣਾ ਕੇ ਦੇਣਗੇ ਉੱਥੇ ਡਿਲੀਵਰ ਕਰ ਦੇਣਗੇ। ਇੱਕ ਤੁਸੀਂ ਨੰਬਰ ਨੋਟ ਕਰੋਗੇ ਜੇ ਬੇਸਮੈਂਟ ਲੈਣੀ, ਹੁਣ ਸੈਟਰਡੇ ਸੰਡੇ ਹੈਗਾ, ਤੁਸੀਂ ਈਟੋਬੀਕੋ ਦੇ ਵਿੱਚ ਇਹ ਬੇਸਮੈਂਟ ਹੈ, ਜਾਓ ਦੇਖੋ। ਤੇ ਇਹ ਕਹਿੰਦੇ ਆ ਵੈਜੀਟੇਰੀਅਨ ਬੰਦੇ ਹੋਣ, ਕੋਈ ਪੈਟ ਨਹੀਂ ਹੋਣਾ ਚਾਹੀਦਾ, ਵਧੀਆ ਫੈਮਿਲੀ ਹੋਣੀ ਚਾਹੀਦੀ ਹੈ ਮਿਲਣ ਵਰਤਣ ਵਾਲੀ। ਸੋ ਬੜੇ ਵਧੀਆ ਇਹ ਆਪ ਹੀ ਬਹੁਤ ਕਮਾਲ ਦੇ ਹੈਗੇ ਜਿਹੜੇ ਇਹਨਾਂ ਕੋਲ ਤੋਂ ਜਾ ਰਹੇ ਹੈ ਨਾ, ਉਹ ਬੜੇ ਲੰਬੇ ਸਮੇਂ ਤੱਕ ਇਹਨਾਂ ਦੇ ਨਾਲ ਰਹੇ ਆ। ਸੋ ਹੁਣ ਕਹਿੰਦੇ ਉਦਾਂ ਦੀ ਸਾਨੂੰ ਅਗਲੇ ਆਉਣੇ ਚਾਹੀਦੇ ਆ ਜਿਹੜੇ ਰੈਂਟ ਤੇ ਆਉਣ। ਸੋ ਨੰਬਰ ਤੁਸੀਂ ਨੋਟ ਕਰ ਲਓ ਜਾਣਕਾਰੀ ਲਈ, 1 ਨਵੰਬਰ ਤੋਂ ਖਾਲੀ ਹੈ ਇਹ ਬੇਸਮੈਂਟ, 647-837-2771, 6478-332771। ਤੇ ਮੈਟਰਸ ਜੇ ਤੁਹਾਨੂੰ ਚਾਹੀਦੇ ਆ, ਜੇ ਮੈਟਰਸ ਵਧੀਆ ਨਹੀਂ, ਨੀਂਦ ਵਧੀਆ ਨਹੀਂ, ਜੇ ਰੈਸਟ ਵਧੀਆ ਨਹੀਂ, ਤਾਂ ਦਿਨ ਤੁਹਾਡਾ ਵਧੀਆ ਨਹੀਂ। ਸੋ ਤੁਸੀਂ ਨੰਬਰ ਨੋਟ ਕਰੋ ਇਹ ਮੈਟਰਸ ਲੈਣ ਦੇ ਲਈ, ਕਿਉਂਕਿ ਬੜੇ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਵਰਾਇਟੀ ਹੈ ਮੈਟਰਸ ਦੇ ਵਿੱਚ ਵੀ, ਇਹਨਾਂ ਦੀ ਆਪਣੀ ਫੈਕਟਰੀ ਜਿੱਥੇ ਤਿਆਰ ਕਰਦੇ ਆ, ਰੀਜ਼ਨੇਬਲ ਰੇਟ ਤੇ ਤੁਹਾਨੂੰ ਮਿਲ ਜਾਣੇ ਬੜੇ ਵਧੀਆ। ਤੁਸੀਂ ਨੰਬਰ ਨੋਟ ਕਰ ਲਓ ਜੀ, 905-495-9041 ਤੇ ਗੱਲਬਾਤ ਤੁਹਾਡੀ ਹੋ ਸਕਦੀ, ਸ਼ੈਲਬਰਨ ਦੇ ਵਿੱਚ ਹੈ ਜੀ ਇਹਨਾਂ ਦੀ ਲੋਕੇਸ਼ਨ, 905-495-9041। ਤੇ ਜਿਹੜਾ ਤੇਲ ਹੈ ਜਿਹੜਾ ਤੁਸੀਂ ਵਾਲਾਂ ਚ ਲਾਉਣਾ, ਇੱਕ ਤਾਂ ਦਿਮਾਗ ਠੰਡਾ ਰਹੂਗਾ, ਇੱਕ ਦਿਮਾਗ ਘੋੜੇ ਵਾਂਗ ਦੌੜੇਗਾ ਤੁਹਾਡਾ, ਬੜੇ ਪਲੱਸ ਪੁਆਇੰਟ ਹੈ। ਬਾਕੀ ਜਿਹੜੇ ਵਾਲ ਹੈ ਤੁਹਾਡੇ ਉਹ ਐਨ ਬੜੇ ਵਧੀਆ ਹੋ ਜਾਣਗੇ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਵਾਲ ਲੰਬੇ ਘਣੇ ਸਮੂਦ ਸਿਲਕੀ ਹੋਣ, ਜਾਂ ਕਹਿੰਦੇ ਆ ਵੀ ਤੁਹਾਡੇ ਵਾਲ ਝੜ ਗਏ ਜਾਂ ਝੜਦੇ ਬਹੁਤ ਹੈ, ਤਾਂ ਇਹ ਤੇਲ ਲਾਓ, ਰਿਜ਼ਲਟ ਤੁਹਾਨੂੰ ਮਿਲੂਗਾ। ਕਿਉਂ? ਕਿਉਂਕਿ ਇਹ ਟੋਨਿਕ ਦੀ ਤਰ੍ਹਾਂ ਵਰਕ ਕਰੂਗਾ, ਇਹਦਾ ਨਾਮ ਵੀ ਜਿਹੜਾ ਹੈਗਾ ਹੈਗਾ ਹੇਅਰ ਟੋਨਿਕ। ਸੋ ਨੰਬਰ ਨੋਟ ਕਰੋ, ਜ਼ਫਰ ਮਲਿਕ ਜੀ ਨੂੰ ਕਾਲ ਕਰ ਲਓ, 647-521-5159 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀ ਹੈ, ਫਿਰ ਸਕਾਈਡਮ ਗਰੁੱਪ ਆਫ ਕੰਪਨੀਜ਼ ਨੂੰ ਤੁਸੀਂ ਕਾਲ ਕਰਨੀ ਹੈ, ਕਿਉਂਕਿ ਇਹ ਕਹਿੰਦੇ ਆ ਬੜੀ ਵਧੀਆ ਅਸੀਂ ਤੁਹਾਨੂੰ ਜਿਹੜੇ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਤੁਹਾਡੀ ਠੀਕ ਕਰਨੀ ਹੈ, ਰੀਜ਼ਨੇਬਲ ਰੇਟ ਤੇ, 4 ਲੋਕੇਸ਼ਨਾਂ ਤੇ ਓਵਰਆਲ ਤਾਂ ਇਹਨਾਂ ਦੀਆਂ 6 ਲੋਕੇਸ਼ਨਾਂ ਜਿਹੜੀਆਂ ਪਬਲਿਕ ਲਈ ਓਪਨ ਆ ਉਹ ਹੈਗੀਆਂ 4। ਸੋ ਤੁਸੀਂ ਨੰਬਰ ਨੋਟ ਕਰੋ ਜੀ, ਸਕਾਈਡਮ ਗਰੁੱਪ ਆਫ ਕੰਪਨੀਜ਼ ਦਾ। ਸੋ ਦਲਜੀਤ ਸਿੰਘ ਗੇਦੂ ਜੀ CEO ਆ ਜੀ, ਬੜੇ ਕਮਾਲ ਦੇ ਬੜੇ ਰਿਸਪੈਕਟਿਡ ਪਰਸਨ ਹੈਗੇ ਆ ਜੀ। ਸੋ ਉਹਨਾਂ ਦੀਆਂ ਲੋਕੇਸ਼ਨਾਂ ਜੀ ਇਹ ਸਕਾਈਡਮ ਗਰੁੱਪ ਆਫ ਕੰਪਨੀਜ਼, 905-874-9878। ਤੇ ਜੇ ਤੁਸੀਂ ਲੈਣੀਆਂ ਟਿਕਟਾਂ ਘੁੰਮਣ ਫਿਰਨ ਜਾਣਾ, ਦੁਆਬਾ ਟੂਰਸ ਐਂਡ ਟਰੈਵਲਸ ਵਾਲੇ ਦੀਪਾਂਸ਼ ਕਹਿੰਦੇ ਆ ਕਿ ਟਿਕਟਾਂ ਆਈਆਂ ਹੋਈਆਂ, ਹੁਣ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ, ਪਾਕਿਸਤਾਨ ਨੂੰ ਜਾਣਾ ਚਾਹੁੰਦੇ ਹੋ, ਕਿਉਂਕਿ ਅੱਗੇ ਅੱਗੇ ਹੁਣ ਗੁਰਪੁਰਬ ਆਉਣਾ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ, ਫਿਰ ਕਈਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਮੇਲੇ ਕਰਨ ਜਾਣਾ ਹੁੰਦਾ। ਸੋ ਤੁਸੀਂ ਨੰਬਰ ਨੋਟ ਕਰ ਲਓ, ਵਧੀਆ ਟਿਕਟਾਂ ਮਿਲਣਗੀਆਂ ਤੁਹਾਨੂੰ ਦੁਆਬਾ ਟਰੈਵਲਸ ਤੋਂ, 905-673-1400 ਨੰਬਰ ਹੈ, 9056731400 ਤੇ ਗੱਲਬਾਤ ਕਰਨੀ ਹੈ। ਤੇ ਜੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, 24/7 ਸਰਵਿਸ ਹੈ, 71 ਸਟੈਫਰਡ ਡਰਾਈਵ ਤੇ ਤੁਸੀਂ ਜਾਣਾ ਹੈ, ਆਲ ਟਰੱਕ ਲਿਊਬ ਐਂਡ ਵਾਸ਼ ਦੇ ਮਨਜਿੰਦਰ ਭਾਜੀ ਕਹਿੰਦੇ ਆ ਕਿ ਕਮਾਲ ਦੇ, ਸਾਰਾ ਕੁਛ ਇੱਕ ਛੱਤ ਥੱਲੇ ਹੈ, ਸਰਵਿਸ, ਧੋਆ ਧੁਆਈ, ਹੈ ਨਾ, ਕੋਈ ਲੀਕੇਜ ਡੈਮੇਜ ਕੁਛ ਵੀ ਪ੍ਰੋਬਲਮ ਹੈ ਤੇ ਤੁਸੀਂ ਆਪਣਾ ਟਰੱਕ ਛੱਡ ਜਾਓ ਇਹਨਾਂ ਦੇ ਕੋਲ, ਇਹਨਾਂ ਨੇ ਜਦ ਰੈਡੀ ਕਰ ਦੇਣਾ, ਤੁਹਾਨੂੰ ਕਾਲ ਆਜੂਗੀ, ਟਰੱਕ ਚੱਕੋ ਤੇ ਜਾਓ ਕੰਮ ਤੇ, ਠੀਕ ਹੈ। ਤੇ ਨੰਬਰ ਹੈਗਾ ਜੀ 905-452-9955। ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਛ ਚਾਹੀਦੇ ਆ ਡਰਾਈਵਰਸ, ਤੇ ਕਈ ਕਹਿੰਦੇ ਆ ਵੀ ਜੋਬ ਨਹੀਂ ਹੈ ਭਾਈ, ਇਹਨਾਂ ਨੂੰ ਕਰੋ ਕਾਲ, ਪਰ ਇਹਨਾਂ ਨੂੰ ਐਕਸਪੀਰੀਅੰਸ ਬੰਦੇ ਚਾਹੀਦੇ ਆ, 2 ਸਾਲ ਦਾ ਐਕਸਪੀਰੀਅੰਸ, ਤੁਹਾਡਾ CVOR ਕਲੀਨ ਕਲੀਅਰ ਹੋਣਾ ਚਾਹੀਦਾ। ਨੰਬਰ ਤੁਸੀਂ ਨੋਟ ਕਰ ਲਓ ਜਗਤਾਰ ਰਮਨ ਜੀ ਨੂੰ ਕਾਲ ਕਰਨ ਦੇ ਲਈ, 647-292-5757, 6472-9257-57 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਟਰੱਕ ਲੈਣੇ ਨਵੇਂ ਆ ਵਰਗੇ ਟਰੱਕ ਹੋਣ, ਸੈਕਿੰਡ ਹੈਂਡ ਰੇਟ ਘੱਟ ਦੇਣਾ ਪਵੇ ਤੁਹਾਨੂੰ, ਹੈ ਨਾ, ਸੋ ਫਿਰ ਤੁਸੀਂ ਕਿੱਥੇ ਜਾਣਾ, ਤੁਸੀਂ ਜਾਣਾ ਬਿੱਲ ਸਿੱਖੋ ਭਾਜੀ ਨੂੰ ਕੰਟੈਕਟ ਕਰਨਾ, ਈਗਲ ਟਰੱਕ ਸੇਲਸ ਤੇ, ਈਗਲ ਜਿਹੜਾ ਬਾਜ਼ ਹੁੰਦਾ, ਬਾਜ਼ ਦੀ ਦੇਖੋ ਕਿੱਡੀ ਲੰਬੀ ਉਡਾਰੀ ਹੁੰਦੀ ਹੈ, ਤੇ ਬਿਲਕੁਲ ਇਹ ਈਗਲ ਟਰੱਕ ਸੇਲਸ ਵਾਲੇ ਬਿੱਲ ਸਿੱਖੋ ਭਾਜੀ ਵੀ ਬਿਲਕੁਲ ਬਾਜ਼ ਦੀ ਅੱਖ ਹੈ ਇਹਨਾਂ ਦੀ। ਸੋ ਵਧੀਆ ਵਧੀਆ ਟਰੱਕ ਲੈ ਕੇ ਆਉਂਦੇ ਆ, ਸੈਕਿੰਡ ਹੈਂਡ ਹੁੰਦੇ ਆ, ਥੋੜੇ ਕਿਲੋਮੀਟਰ ਚੱਲੇ ਹੁੰਦੇ ਆ, ਨਵਿਆਂ ਵਰਗੇ ਹੀ ਹੁੰਦੇ ਆ। ਸੋ ਤੁਹਾਨੂੰ ਰੇਟ ਬੜਾ ਵਧੀਆ ਮਿਲਣਾ ਜੀ, ਫਾਈਨਾਂਸਿੰਗ ਔਨ ਦਾ ਸਪੋਟ ਹੈ, 416-819-6000, 416-819-6000 ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਬਿੱਲ ਸੇਖੋਂ ਭਾਜੀ ਦੇ ਨਾਲ।

ਲਓ ਜੀ, ਮਿਊਂਸੀਪਲ ਇਲੈਕਸ਼ਨਸ ਆ ਰਹੇ ਆ, ਸੋ ਇਹਨਾਂ ਦੀ ਗੱਲਬਾਤ ਵੀ ਆਪਾਂ ਕਰਦੇ ਰਹਿੰਦੇ ਆ ਮਿਊਂਸੀਪਲ ਇਲੈਕਸ਼ਨਸ ਦੀ। ਸੋ ਤੁਸੀਂ ਵੀ ਜ਼ਰੂਰ ਪਾਰਟਿਸਪੇਟ ਕਰਨਾ। ਪਾਰਟਿਸਪੇਟ ਮੀਨਸ ਕਿ ਜਿਹੜੇ ਵੀ ਤੁਹਾਡੇ ਕੋਲ ਕੈਂਡੀਡੇਟਸ ਆਉਂਦੇ ਆ ਉਹਨਾਂ ਨੂੰ ਆਪਣੀ ਗੱਲ ਦੱਸੋ, ਉਹਨਾਂ ਦੀ ਸੁਣੋ ਅਤੇ ਉਹਨਾਂ ਨੂੰ ਵੀ ਰਿਸਪੋਂਸੀਬਲ ਬਣਾਓ ਅਤੇ ਆਪ ਵੀ ਰਿਸਪੋਂਸੀਬਲ ਬਣੋ। ਔਰ ਵੋਟ ਤੁਸੀਂ ਜ਼ਰੂਰ ਪਾਉਣ ਜਾਣੀ ਹੈ, ਆਪਣਾ ਪੂਰਾ ਪਤਾ ਰੱਖੋ ਤੁਹਾਡੀ ਵੋਟ ਬਣੀ ਹੋਈ ਹੈ ਕਿ ਨਹੀਂ ਬਣੀ ਹੋਈ, ਕਿਸ ਤਰ੍ਹਾਂ ਹੈਗਾ। ਸੋ ਕਿਉਂਕਿ ਨਾ ਜਿਹੜੀ ਮਿਊਂਸੀਪਲ ਇਲੈਕਸ਼ਨ ਇਹਨਾਂ 'ਚ ਆਪਾਂ ਦੇਖਦੇ ਹਾਂ ਕਿ ਵੋਟਾਂ ਬੜੀਆਂ ਘੱਟ ਪੈਂਦੀਆਂ, ਪਰ ਇਸ ਵਾਰੇ ਬਸ ਧੂੜਾਂ ਪੱਟ ਦਿਓ, ਵੋਟਾਂ ਪਾਉਣੀਆਂ 100%, ਠੀਕ ਹੈ ਨਾ। ਆਪਾਂ ਤੁਹਾਨੂੰ ਰੋਜ਼ ਯਾਦ ਕਰਾਉਂਦੇ ਰਹਿਣਾ। ਅਤੇ ਲਓ ਜੀ, ਮੈਂ ਪ੍ਰੇਮਪਾਲ ਗਿੱਲ ਭਾਜੀ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾ ਦੇਵਾਂ, ਕਿਉਂਕਿ ਨਾ ਮੀਟ ਐਂਡ ਗਰੀਟ ਹੈ ਸੰਡੇ ਨੂੰ, ਤੁਸੀਂ ਸਾਰੇ ਇਨਵਾਈਟਿਡ ਹੋ ਉੱਥੇ। ਅਤੇ ਤੁਸੀਂ ਜਿਹੜਾ ਹੈਗਾ, ਇਹ ਕਹਿੰਦੇ ਆ ਵੀ ਜਿਹੜਾ ਹੁਣ ਸਮਾਂ ਹੈਗਾ ਨਾ, ਇਹ ਰੀਅਲ ਚੇਂਜ ਦਾ ਹੈਗਾ। ਸੋ ਤੁਸੀਂ ਜ਼ਰੂਰ ਇਹਨਾਂ ਕੋਲ ਜਾਓ, ਬੈਠੋ ਅਤੇ ਮੀਟ ਐਂਡ ਗਰੀਟ ਦੇ ਵਿੱਚ ਗੱਲਬਾਤ ਕਰੋ, ਖਾਓ ਪੀਓ, ਨਾਲੇ ਇਹਨਾਂ ਦੀ ਗੱਲ ਸੁਣੋ, ਤੁਸੀਂ ਆਪਣੀ ਦੱਸੋ। ਔਰ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੇ ਆ ਇਹ ਸੰਡੇ ਨੂੰ, 27th of September, 27 ਤਰੀਕ ਹੈ ਉੱਧਰ। ਔਰ ਸੰਡੇ ਨੂੰ ਤੁਸੀਂ ਪਹੁੰਚਣਾ ਕਿੱਥੇ ਹੈਗਾ, 170 ਬਵੇਡ ਡਰਾਈਵ ਬਰੈਂਪਟਨ ਓਨਟੈਰੀਓ ਦੇ ਵਿੱਚ, ਯਾਨੀ ਕਿ 170 ਬਵੇਡ ਡਰਾਈਵ ਦੇ ਬਰੈਂਪਟਨ ਦੇ ਵਿੱਚ ਇਹ ਲੋਕੇਸ਼ਨ ਹੈ ਜਿੱਥੇ ਤੁਸੀਂ ਜਾਣਾ। ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਮੀਟ ਐਂਡ ਗਰੀਟ ਰੱਖੀ ਹੈ ਜੀ ਪ੍ਰੇਮਪਾਲ ਗਿੱਲ ਭਾਜੀ ਨੇ। ਸੋ ਇਹ ਰੀਜਨਲ ਕੌਂਸਲਰ ਦੇ ਲਈ ਕੈਂਡੀਡੇਟ ਹੈਗੇ ਆ, ਸੋ ਵਾਰਡ ਨੰਬਰ 2 ਅਤੇ 6 ਦੇ। ਸੋ ਤੁਸੀਂ ਨੰਬਰ ਵੀ ਇਹਨਾਂ ਦਾ ਨੋਟ ਕਰ ਲਓ, ਜੇ ਕੋਈ ਗੱਲਬਾਤ ਕਰਨੀ ਹੈ, ਪੁੱਛਣਾ ਕੁਛ ਇਹਨਾਂ ਨੂੰ, ਹੈ ਨਾ। ਸੋ ਤੁਸੀਂ ਨੰਬਰ ਨੋਟ ਕਰੋਗੇ ਅਤੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਨੰਬਰ ਹੈਗਾ 647-606-4931, 6476064931 'ਤੇ ਤੁਸੀਂ ਗੱਲਬਾਤ ਕਰੋ। ਅਤੇ ਜ਼ਰੂਰ ਤੁਸੀਂ ਪਹੁੰਚਣਾ ਜੀ ਸੰਡੇ ਨੂੰ 4 ਤੋਂ 7, 170 ਬਵੇਡ ਡਰਾਈਵ 'ਤੇ ਮੀਟ ਐਂਡ ਗਰੀਟ ਹੈ ਪ੍ਰੇਮਪਾਲ ਗਿੱਲ ਇਹਨਾਂ ਵੱਲੋਂ। ਸੋ ਜ਼ਰੂਰ ਪਹੁੰਚਣਾ, ਜੇ ਕੋਈ ਗੱਲਬਾਤ ਕਰਨੀ ਇਹਨਾਂ ਨੂੰ ਫੋਨ ਕਰ ਲਿਓ, ਨਹੀਂ ਤਾਂ ਮੈਨੂੰ ਕਰ ਲਿਓ ਜੇ ਕੁਛ ਪੁੱਛਣਾ ਹੈ ਤੁਸੀਂ। ਸੋ ਹੁਣ ਹੋ ਗਿਆ ਆਪਣਾ ਸਮਾਂ ਜਾਣ ਦਾ, ਸੋ ਮੇਰਾ ਨੰਬਰ ਤੁਸੀਂ ਨੋਟ ਕਰੋ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਕੰਟੈਕਟ ਮੈਨੂੰ ਕਰਨਾ ਜੀ, ਚਾਹੇ ਇੰਸ਼ੋਰੈਂਸ ਚਾਹੀਦੀ ਹੈ, ਚਾਹੇ ਤੁਹਾਨੂੰ ਕੋਈ ਬਿਜ਼ਨਸ ਨੂੰ ਪ੍ਰਮੋਸ਼ਨ ਕਰਨੀ। ਤੁਸੀਂ ਮੇਰਾ ਨੰਬਰ ਹੈ 647-765-2340, 6477652340, ਅਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ।

0: शहीदानू
1: प्रणाम शहीदानू
0: जय जवान जय किसान।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
5: HK Movers ਕਾ ਹੋ ਸਾਥ, ਲੋਕਲ ਐਂਡ ਲੌਂਗ ਡਿਸਟੈਂਸ ਕੇ ਲਿਏ ਟੈਂਸ਼ਨ ਲੈਣੇ ਕੀ ਨਹੀਂ ਹੈ ਬਾਤ। HK Movers, ਹੋਮ, ਆਫਿਸ, ਅਪਾਰਟਮੈਂਟਸ ਐਂਡ ਡਿਲੀਵਰੀ, ਬਿਗ ਔਰ ਸਮਾਲ, ਵੀ ਮੂਵ ਇਟ ਆਲ। ਵੀ ਆਲਸੋ ਸ਼ਿਪ ਕਾਰਸ, ਵੀ ਆਲਸੋ ਡੂ ਸਟੋਰੇਜ, 30 ਈਅਰਸ ਐਕਸਪੀਰੀਅੰਸ, ਵੀ ਸਰਵ ਵਿਦ ਅ ਸਮਾਈਲ। HK Movers, ਗਿਵ ਅਸ ਅ ਕਾਲ। ਮਿਸਟਰ ਹਰਮਿੰਦਰ, 416-524-6704, 416-524-6704।
6: ਹਾਸਲ ਫ੍ਰੀ ਮੂਵਿੰਗ ਕੇ ਲਿਏ HK Mover।
7: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
8: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
5: ਕ੍ਰਿਟੀਕਲ, ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
8: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-6400-3100-3100।
5: ਯਾਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
9: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073, 905-720-7073 ਤੇ ਕਾਲ ਕਰ ਸਕਦੇ ਹੋ।
10: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ,

0: insurance specialist from Top Choice Insurance Agency.
1: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਹੋਵੇ ਡਰਾਈਵ ਨੀਅਰ ਚਕੂਜ਼ੀ, 905-450 28-28।
3: ਰੈਵ ਸਿੰਘ, ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600, 647-7496900 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

0: ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਲਾ ਤਾਲਾ ਈਸ਼ਵਰ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਕ੍ਰਿਸ਼ਨਾ ਜੀਸਸ ਮਹਾਰਾਜ ਜੀ ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਤੁਹਾਡਾ ਮਿਹਰ ਭਰੇ ਹੱਥ ਸਾਡੇ ਬੱਚਿਆਂ ਦੇ ਆਪਣੇ ਬੱਚਿਆਂ ਦੇ ਇਸੇ ਤਰ੍ਹਾਂ ਹੀ ਮਿਹਰ ਭਰਾ ਰੱਖਿਓ। ਅੱਜ ਇਸ ਖੂਬਸੂਰਤ ਦਿਨ ਦੇ ਵਿੱਚ ਫਰਾਈਡੇ ਵਾਲੇ ਦਿਨ ਦੇ ਵਿੱਚ ਤੁਹਾਡੇ ਨਾਲ ਢੋਲ ਦੇ ਡਗੇ ਤੋਂ ਜਿਹੜੀ ਕਿ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਔਰ ਫਿਰ ਅੱਜ ਫਰਾਈਡੇ ਹੈ, ਫਰਾਈਡੇ ਵਾਲੇ ਦਿਨ ਤਾਂ ਬੜਾ ਹੀ ਚਾਅ ਚੜਿਆ ਹੁੰਦਾ ਸਾਰਿਆਂ ਨੂੰ ਹੀ ਵੀ ਅੱਜ ਛੁੱਟੀ ਹੋ ਜਾਣੀ ਆ, 3 ਵਜੇ 4 ਵਜੇ ਘਰ ਜਾਵਾਂਗੇ, ਕੋਈ ਬੱਕਰੀ ਸ਼ੱਕਰੀ ਲੈ ਕੇ ਜਾਵਾਂਗੇ ਰਸਤੇ 'ਚ ਜਾਣ ਲੱਗਿਆਂ, ਕੋਈ ਮੁਰਗੀ ਸ਼ੁਰਗੀ ਲੈ ਕੇ ਜਾਵਾਂਗੇ ਅਤੇ ਘਰ ਜਾ ਕੇ ਚੜਾਂਗੇ, ਨਾਲ ਫਿਰ ਤਰੀ ਤੁਰੀ ਹੋਊਗੀ, ਨਾਲ 2-4 ਪੈੱਗ ਵੀ ਲਵਾਂਗੇ। ਕਿੰਨਾ ਦੇਖੋ ਚਾਅ ਹੁੰਦਾ ਫਰਾਈਡੇ ਦਾ ਛੁੱਟੀਆਂ, ਕਿਉਂਕਿ ਅਸੀਂ ਲੋਕ ਕਹਿ ਦਿੰਦੇ ਹਾਂ ਕਿ ਇੱਥੇ ਕੰਮ ਸਖਤ ਬਹੁਤ ਆ। ਇਹ ਗੱਲ ਵੱਖਰੀ ਆ, ਕਈਆਂ ਦਾ ਜਿਵੇਂ ਕਹਿੰਦੇ ਬਈ ਉਹ ਬਟੇਰ ਥੱਲੇ ਆਇਆ ਕੰਮ ਚੱਲੀ ਜਾਂਦਾ, ਨਹੀਂ ਤਾਂ ਹਾਰਡ ਵਰਕ ਬਹੁਤ ਇੱਥੇ ਕਰਨਾ ਪੈਂਦਾ। ਜਿਹੜੀਆਂ ਜੋਬਸ ਆ ਫੈਕਟਰੀ ਦੇ ਵਿੱਚ, ਜੋਬ ਆ ਲੇਬਰ ਜੋਬ ਆ, ਬਹੁਤ ਟਰੱਕਿੰਗ ਵਾਲੇ ਵੀਰ ਆ, ਉਹ ਵੀ ਹਾਰਡ ਵਰਕ ਹੀ ਹੁੰਦਾ। ਸਾਰੀ ਦਿਹਾੜੀ ਸੜਕਾਂ ਦੇ ਉੱਤੇ ਤੁਸੀਂ ਆਪਣੀ ਨਿਗ੍ਹਾ ਰੱਖਣੀ ਹੈ, ਸਾਹਮਣੇ ਗੱਡੀ ਜਾ ਰਹੀ ਹੈ, ਕੋਈ ਸੱਜਿਓ ਖੱਬਿਓਂ ਆ ਰਹੀ ਹੈ, ਹਰ ਇੱਕ ਬੰਦੇ ਦੀ ਹਾਰਡ ਜੋਬ ਹੀ ਹੈ। ਕੋਈ ਵੀ ਬੰਦਾ ਲਾ ਲਓ ਇੱਥੇ, ਔਰ ਹਰ ਬੰਦਾ ਇਸ ਸਮੇਂ ਦੇ ਵਿੱਚੋਂ ਆਪਣੀ ਜੋਬਸ ਕਰਕੇ ਆਪਣੇ ਘਰ ਦੇ ਰੋਟੀ ਪਾਣੀ ਵਾਸਤੇ, ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਕਿਰਤ ਕਰ ਰਿਹਾ ਹੈ। ਕਿਰਤ ਕਰਨੀ ਚਾਹੀਦੀ ਹੈ, ਕਦੋਂ ਛੋਟਾ ਜਿਹਾ ਰਸਤਾ ਕੋਈ ਨਾ ਸ਼ਾਰਟਕੱਟ ਹੋਵੇ ਕਿ ਪੈਸਾ ਜ਼ਿਆਦਾ ਆ ਜਾਵੇ ਅਤੇ ਕੰਮ ਕਰ ਲਈਏ, ਫਿਰ ਪੰਗੇ ਵੱਡੇ ਪੈ ਜਾਂਦੇ ਆ। ਚਲੋ, ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਤੁਹਾਡੇ ਵਾਸਤੇ ਸੇਮ ਹੀ ਹੁੰਦੇ ਆ, 9056733337 905-673-3337 ਸਟੂਡੀਓ ਦਾ ਨੰਬਰ ਹੈ। ਔਰ ਫਰਾਈਡੇ ਦਾ ਫਾਰਮੈਟ ਤੁਹਾਨੂੰ ਪਤਾ ਹੀ ਹੁੰਦਾ, ਪਹਿਲਾਂ ਜਿਹੜਾ ਸੱਜਣ ਕਰਮਾਂ ਵਾਲਾ ਆਊਗਾ, ਭਾਗਾਂ ਵਾਲਾ ਆਊਗਾ, ਜਿਵੇਂ ਕਹਿੰਦੇ ਹੁੰਦੇ ਨਾ ਬਿਨ ਭਾਗਾਂ ਸਤਸੰਗ ਨਾ ਲੱਭੇ, ਅਤੇ ਜਿਹੜੇ ਸੰਗਤ 'ਚ ਬਹਿ ਜਾਂਦੇ ਨਾ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ, ਉਹ ਬੜੇ ਕਰਮਾਂ ਦੇ ਹੋ ਜਾਂਦੇ ਆ, ਉਹਨਾਂ ਦੇ ਬੜੇ ਪਾਪ ਕੱਟੇ ਜਾਂਦੇ ਆ। ਸੰਗਤ ਜਿਹੜੀ ਆ ਦੁੱਖ ਕੱਟਣ ਵਾਲੀ ਹੈ, ਸੰਗਤ ਦੁੱਖ ਨੂੰ ਤੁਹਾਡੇ ਨੂੰ ਦੂਰ ਕਰ ਦਿੰਦੀ ਹੈ, ਤੁਹਾਡੇ ਪਾਪਾਂ ਨੂੰ ਬਖਸ਼ਣਹਾਰ ਆ ਸੰਗਤ। ਅਤੇ ਇਸੇ ਤਰ੍ਹਾਂ ਹੁਣ ਕਰਮ ਵਾਲਾ ਵੀਰ, ਪਤਾ ਨਹੀਂ ਮੇਰਾ ਕਿਹੜਾ ਪਹਿਲਾਂ ਆਉਣਾ, ਜਿਹੜਾ ਕਵੇ ਆ ਕੇ ਵੀ ਹਰਜੀਤ ਜੀ ਅੱਜ ਦੇ 3 ਆਰਟਿਸਟ ਇਹ ਹੈ, ਅਤੇ 3 ਦੇ ਵਿੱਚੋਂ ਫਿਰ ਬਾਕੀ ਤੁਹਾਨੂੰ ਪਤਾ ਹੀ ਆਪਣਾ ਅੱਗੇ ਸਿਸਟਮ ਕਿਵੇਂ ਚੱਲਦਾ ਹੁੰਦਾ ਸਾਰਿਆਂ ਨਾਲ। 905-673-3337 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਅੱਜ ਦੇ ਫਰਾਈਡੇ ਦੇ ਪ੍ਰੋਗਰਾਮ ਨੂੰ ਅਸੀਂ ਗਲੈਕਸੀ ਹੋਮ ਵੱਲੋਂ ਸਪੋਂਸਰ ਕਰ ਰਹੇ ਹਾਂ। ਗਲੈਕਸੀ ਹੋਮ ਇੱਕ ਇੱਦਾਂ ਦਾ ਵੇਅਰ ਹਾਊਸ ਆ, ਮੈਂ ਤੁਹਾਨੂੰ ਤਕਰੀਬਨ ਪਿਛਲੇ ਥੋੜੇ ਜਿਹੇ ਦਿਨਾਂ ਦੱਸਦਾ ਆ ਰਿਹਾ, ਇਹ ਵੇਅਰ ਹਾਊਸ ਕਹਿੰਦਾ 2-4-5 ਕੋਸਕੋ ਇਕੱਠੇ ਕਰ ਲਓ, ਏਡਾ ਵੱਡਾ ਵੇਅਰ ਹਾਊਸ ਆ, ਅਤੇ ਤੁਸੀਂ ਸੋਚ ਸਕਦੇ ਹੋ ਅਤੇ ਕਿਹੜਾ ਸਮਾਨ ਤੁਹਾਨੂੰ ਮਿਲ ਸਕਦਾ ਕੰਸਟਰਕਸ਼ਨ ਦਾ। ਤੁਸੀਂ ਨਵਾਂ ਘਰ ਬਣਾ ਰਹੇ ਆ, ਘਰ ਦੇ ਵਿੱਚ ਕੋਈ ਕੰਸਟਰਕਸ਼ਨ ਕਰ ਰਹੇ ਆ, ਕੋਈ ਵੀ ਆਈਟਮ ਤੁਹਾਨੂੰ ਚਾਹੀਦੀ ਹੈ ਅਤੇ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਕੰਸਟਰਕਸ਼ਨ ਨਾਲ ਰਿਲੇਟਡ। ਡਰਾਈ ਵਾਲ ਤੁਸੀਂ ਜਿੰਨੀਆਂ ਮਰਜ਼ੀ ਲਓ, ਦੂਜੇ ਚੇਨ ਸਟੋਰ ਨਾਲੋਂ ਸਸਤੀਆਂ ਮਿਲਦੀਆਂ ਇੱਥੇ ਡਰਾਈ ਵਾਲਸ। ਬਹੁਤ ਪਰਿਵਾਰ ਜਾ ਰਿਹਾ, ਮੈਂ ਥੈਂਕ ਯੂ ਕਰਨਾ ਚਾਹੁੰਦਾ ਆਪਣੇ ਕੰਸਟਰਕਸ਼ਨ ਵੀਰਾਂ ਦਾ, ਉਹ ਮੈਨੂੰ ਸਪੈਸ਼ਲੀ ਫੋਨ ਕਹਿੰਦੇ, ਹਰਜੀਤ ਜੀ ਅਸੀਂ ਲੱਭਦੇ ਸੀ ਇਸ ਏਰੀਏ ਕੋਈ ਸਾਡੇ ਆਪਣੇ ਬੰਦਿਆਂ ਦਾ ਕੋਈ ਸਟੋਰ ਹੋਵੇ, ਅਤੇ ਆਪਣੇ ਬਈ ਪੰਜਾਬੀ ਵੀਰਾਂ ਦਾ ਇਹ ਸਟੋਰ ਹੈ, ਅਤੇ ਤੁਸੀਂ ਆਪਣੀ ਕਮਿਊਨਿਟੀ ਨੂੰ ਜਿਹੜਾ ਕਿ ਬਿਜ਼ਨਸ ਵਿੱਚ ਸਪੋਰਟ ਜ਼ਰੂਰ ਕਰਿਆ ਕਰੋ। ਮੈਂ ਉਸ ਦਿਨ ਵੀ ਪਿਛਲੇ ਦਿਨਾਂ ਵੀ ਗੱਲ ਕਰ ਰਿਹਾ ਸੀ, ਜਿਹੜੇ ਚਾਈਨੀਜ਼ ਲੋਕ ਆ, ਇਟਾਲੀਅਨ ਲੋਕ ਆ, ਇਹ ਆਪਣੇ ਜਿਹੜੇ ਬਿਜ਼ਨਸਮੈਨਾਂ ਨੂੰ ਸਪੋਰਟ ਬਹੁਤ ਕਰਦੇ ਆ, ਅਤੇ ਆਪਾਂ ਵੀ ਕਰਿਆ ਕਰੀਏ, ਚੰਗਾ ਹੁੰਦਾ ਆਪਣੀ ਪਰਿਵਾਰ ਰੋਟੀ ਸੁੱਖ ਦੀ ਖਾਣਗੇ, ਅਤੇ ਮਾੜੀ ਗੱਲ ਥੋੜ੍ਹਾ। ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਲੈਕਸੀ ਹੋਮ ਤੋਂ ਤੁਹਾਡੇ ਵਾਸਤੇ ਤੁਸੀਂ ਡੋਰਸ ਲੈਣੀ ਆ, ਤੁਸੀਂ ਡਰਾਈ ਵਾਲਸ ਲੈਣੀ ਆ, ਤੁਸੀਂ ਫਲੋਰਿੰਗ ਦਾ ਕੋਈ ਆਈਟਮ ਲੈਣੀ ਆ, ਤੁਸੀਂ ਕੋਈ ਟਾਈਲਾਂ ਲੈਣੀ ਆ, ਐਨੀਥਿੰਗ, ਟੋਇਲਟ ਸੀਟਸ ਲੈਣੀਆਂ, ਕੋਈ ਕੰਸਟਰਕਸ਼ਨ ਦਾ ਕੋਈ ਵੀ ਵੈਨਿਟੀਜ਼ ਲੈਣੀਆਂ, ਮੈਂ ਕਹਿੰਦਾ ਇੰਨਾ ਸਮਾਨ ਇਹਨਾਂ ਦੇ ਕੋਲ ਆ। ਜੇ ਮੈਂ ਤੁਹਾਨੂੰ ਇਹ ਜ਼ਿਕਰ ਕਰ ਰਿਹਾ, 2 ਕੋਸਕੋ ਇਕੱਠੇ ਕਰ ਲਓ, ਅਤੇ ਏਡਾ ਵੱਡਾ ਵੇਅਰ ਹਾਊਸ ਤੁਸੀਂ ਆਪ ਇਸ ਤੋਂ ਵੀ ਵੱਡਾ ਹੀ ਹੋਊਗਾ ਮੇਰਾ ਖਿਆਲ, 2-3 ਇਕੱਠੇ ਕਰ ਲਓ, ਇੰਨਾ ਵੱਡਾ ਵੇਅਰ ਹਾਊਸ ਆ, ਪਤਾ ਨਹੀਂ ਕਿੰਨੇ ਲੱਖ ਸਕੇਅਰ ਫੁੱਟ ਦਾ ਵੇਅਰ ਹਾਊਸ ਹੈ ਨਾ, ਜਿੱਥੇ ਸਮਾਨ ਇੰਨਾ ਪਿਆ। ਤੁਸੀਂ ਨੰਬਰ ਨੋਟ ਕਰ ਲਓ ਗਲੈਕਸੀ ਹੋਮ ਦਾ, ਸਭ ਤੋਂ ਪਹਿਲਾਂ ਵੀਰ ਮੇਰੇ ਉਹ ਲੋਕੇਸ਼ਨ ਨੋਟ ਕਰੋ ਇਹਨਾਂ ਦੀ, ਇਸ ਵੀਕਐਂਡ 'ਤੇ ਤੁਹਾਨੂੰ ਘਰਾਂ ਵਿੱਚ ਕੋਈ ਸਮਾਨ ਦੀ ਲੋੜ ਹੈ ਤਾਂ ਤੁਸੀਂ ਜ਼ਰੂਰ ਜਾਓ ਉੱਥੇ, ਪ੍ਰਾਈਸ ਚੈੱਕ ਕਰੋ, ਜੇ ਮਹਿੰਗਾ ਲੱਗੇ ਸਾਹਮਣੇ ਹੀ ਕਹਿ ਦਿਓ, ਉੱਥੇ ਅਮਨ ਜੀ ਬੈਠੇ ਹੁੰਦੇ ਕਾਊਂਟਰ ਦੇ, ਮੇਨ ਉੱਥੋਂ ਦੇ ਜਨਰਲ ਮੈਨੇਜਰ ਆ ਅਮਨ ਜੀ, ਤੁਸੀਂ ਉਹਨਾਂ ਨੂੰ ਜਾ ਕੇ ਮਿਲਣਾ ਹੈ, ਤੁਸੀਂ ਅਮਨ ਜੀ ਨੂੰ ਕਹਿਣਾ ਸਾਨੂੰ ਹਰਜੀਤ ਜੀ ਨੇ ਕਹੀ ਇੰਨੀ ਗੱਲ ਕਿ ਰੇਟ ਆ ਤਾਂ ਵੀ ਦੂਜੇ ਸਟੋਰ 'ਤੇ ਇੰਨੇ ਦਾ ਮਿਲਦਾ, ਕੋਈ ਤਾਰਾਂ ਲੈਣੀਆਂ, ਕੋਈ ਪੋਟ ਲਾਈਟਸ ਲੈਣੀਆਂ, ਕੋਈ ਵੀ ਕੋਈ ਬਟਨ ਲੈਣਾ, ਕੋਈ ਸਵਿੱਚ ਲੈਣਾ, ਕੋਈ ਪਲੰਬਿੰਗ ਦੀ ਆਈਟਮਾਂ ਲੈਣੀਆਂ, ਐਨੀਥਿੰਗ, ਪਰ ਵਰਾਇਟੀ ਬਹੁਤ ਆ, ਸਭ ਤੋਂ ਵੱਡੀ ਗੱਲ ਇਹ ਆ ਵਰਾਇਟੀ ਬਹੁਤ ਆ। ਤੁਸੀਂ ਜਾ ਕੇ ਦੇਖੋ, ਜਦੋਂ ਡਿਸਪਲੇ ਲੱਗੀਆਂ ਚੀਜ਼ਾਂ ਦੇਖਣੀਆਂ, ਤੁਹਾਡਾ ਮਨ ਆਟੋਮੈਟਿਕਲੀ ਵੈਸੇ ਹੀ ਖੁਸ਼ ਹੋ ਜਾਣਾ। ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ। 9054601222 ਦੇ ਕਾਲ ਦੀ ਜਾ ਸਕਦੀ ਹੈ। 9054601222 ਦੇ ਕਾਲ ਤੁਸੀਂ ਜਲਦੀ ਜਲਦੀ ਕਰ ਲਿਓ। ਇਸ ਕਾਲ ਤੇ ਕਾਲ ਕਰਕੇ ਲੋਕੇਸ਼ਨ ਮੈਂ ਫਿਰ ਤੁਹਾਨੂੰ ਦੱਸ ਦੇਣਾ, ਵਿਲੀਅਮ ਪਾਰਕਵੇ ਐਂਡ ਮੈਕਲੋਗਨ ਦਾ ਕਾਰਨਰ ਹੈ, ਬ੍ਰੈਂਪਟਨ ਦੇ ਵਿੱਚ ਹੈ। ਸਾਰੇ ਪਰਿਵਾਰਾਂ ਨੂੰ ਸੱਦਾ ਪੱਤਰ ਆ ਵੀ ਘਰ ਦੇ ਵਿੱਚ ਕੋਈ ਟੁੱਟ ਭੱਜ ਤਾਂ ਹੋ ਹੀ ਜਾਂਦੀ, ਮਾੜੀ ਮੋਟੀ ਕੋਈ ਉਹਨੂੰ ਚਾਹੀਦੀ ਹੁੰਦੀ ਚੀਜ਼, ਫਲੋਰਿੰਗ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲ ਜਾਂਦੀ ਇੱਥੋਂ। ਟਾਈਲਾਂ ਬੜੀਆਂ ਸਸਤੀ ਕੀਮਤ ਲਾਈਆਂ ਹੋਈਆਂ ਹੈ। ਇੱਕ ਇਹਨਾਂ ਨੂੰ ਟਾਈਲਾਂ ਆਈਆਂ, ਮੈਨੂੰ ਇਹਨਾਂ ਨੇ ਭੇਜਿਆ ਮੈਸੇਜ ਭਾਜੀ ਵਾਲਿਆਂ ਨੇ, 2x4 ਦੀ ਟਾਇਲ ਆਈ ਇਹਨਾਂ ਦੇ ਕੋਲ, ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ, ਜਿਵੇਂ ਬੱਦਲ ਜਿਹਾ ਨਹੀਂ ਬਣਦੇ ਏਦਾਂ ਦੀਆਂ ਟਾਈਲਾਂ ਇਹਨਾਂ ਕੋਲ ਲੋਟ ਆਇਆ, ਇੱਕ ਬਹੁਤ ਜ਼ਿਆਦਾ ਸਸਤਾ। ਜੇ ਚੱਕਣੀਆਂ ਚੱਕ ਲਓ ਜਾ ਕੇ, ਕੰਸਟਰਕਸ਼ਨ ਵਾਲੇ ਵੀਰ ਤੁਹਾਨੂੰ ਪਤਾ ਟਾਇਲ ਬਿਲਕੁਲ ਅੱਜ ਕੱਲ੍ਹ ਨਾ, ਇੱਕ ਮਿੰਟ ਜੀ ਢੋਲ ਵਾਲੇ ਬਾਬਾ ਜੀ, ਇੱਕ ਮਿੰਟ ਵੇਟ ਕਰਿਓ, ਇਹ ਟਾਈਲਾਂ ਵਿਕਣੀਆਂ ਬਹੁਤ ਜ਼ਰੂਰੀ ਹੈ, ਕਿਉਂਕਿ ਪੂਰਾ ਕੰਟੇਨਰ ਇਹਦਾ ਆਇਆ, ਦੋ ਕੰਟੇਨਰ 40-40 ਫੁੱਟ ਦੇ ਆਏ ਆ ਇਕੱਲੀਆਂ ਟਾਇਲਾਂ ਦੇ। ਅੱਛਾ, ਜਿਹੜਾ ਇਹ ਟਾਇਲ ਆ ਇਹ ਅੱਜ ਕੱਲ੍ਹ ਹਰ ਘਰ ਦੇ ਵਿੱਚ ਪਸੰਦ ਕੀਤੀ ਜਾਂਦੀ ਹੈ, ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ, ਜਿਵੇਂ ਬੱਦਲਾਂ ਦੇ ਚ ਨਹੀਂ ਬੱਦੇ ਹੁੰਦੇ ਇੱਦਾਂ ਦੀ ਟਾਇਲਾਂ, ਪਰ ਰੇਟ ਬੜਾ ਘੱਟ ਆ। ਇਹਦੇ ਵਿੱਚ 2x4 ਦੀਆਂ ਆਈਆਂ, 4x4 ਦੀਆਂ, ਮਿਕਸ ਲੋਟ ਆਇਆ ਇਹਨਾਂ ਦੇ ਕੋਲ, ਚਾਈਨਾ ਤੋਂ ਆਇਆ ਸਿੱਧਾ ਸਮਾਨ। ਤੇ ਕਹਿੰਦੇ ਹਰਜੀਤ ਜੀ ਚੱਕ ਲਓ ਜਿਹਨੇ ਚੱਕਣੀ ਆ, ਕੰਸਟਰਕਸ਼ਨ ਵਾਲੇ ਵੀਰ, ਕਿੰਨੇ ਡੱਬੇ ਚਾਹੀਦੇ ਆ? 20 ਡੱਬੇ, 40 ਡੱਬੇ, 50 ਡੱਬੇ, 60 ਡੱਬੇ, ਜਿੰਨੇ ਵੀ ਡੱਬੇ ਚਾਹੀਦੇ ਆ, ਰੇਟ ਬਹੁਤ ਵਧੀਆ ਯਾਰ। ਮੈਂ ਕਹਿੰਦਾ ਜਿੱਥੇ ਕੁਆਲਿਟੀ ਬੜੀ ਚੋਟੀ ਦੀ ਹੈ ਉੱਥੇ ਸਮਾਨ ਬੜਾ ਇਹਨਾਂ ਦੇ ਕੋਲ, ਪ੍ਰਾਈਸ ਬੜੇ ਰੀਜ਼ਨੇਬਲ ਹੁੰਦੇ ਆ। ਗਲੈਕਸੀ ਹੋਮ 9054601222 ਦੇ ਕਾਲ ਕੀਤੀ ਜਾ ਸਕਦੀ ਹੈ। 9054601222। ਇਹ ਕੀ ਗੱਲ ਬਈ, ਕਿਸੇ ਦੀ ਕਾਲ ਹੀ ਨਹੀਂ ਆਈ ਅੱਜ? ਇੱਕ ਮਿੰਟ ਹਰਜੀਤ ਜੀ, ਪਹਿਲਾਂ ਸਿਸਟਮ ਦੇਖੋ, ਕਿਤੇ ਇਕੱਲੇ ਤਾਂ ਨਹੀਂ ਤੁਸੀਂ ਬੋਲੀ ਬੋਲੀ ਜਾਂਦੇ ਇੱਥੇ, ਕਿਤੇ ਬਾਹਰ ਕਿਤੇ ਤੁਹਾਡੀ ਆਵਾਜ਼ ਹੀ ਨਾ ਜਾਂਦੀ ਹੋਵੇ। ਕਰ ਲਓ ਘਿਓ ਨੂੰ ਭਾਂਡਾ, ਪਤਾ ਲੱਗੇ ਬਾਅਦ 'ਚ ਕਿ ਟੈਲੀਫੋਨ ਦਾ ਤੁਸੀਂ ਲਿੰਕ ਹੀ ਬੰਦ ਕੀਤਾ, ਬਾਹਰੋਂ ਕਾਲ ਆ ਹੀ ਨਹੀਂ ਸਕਦੀ ਕੋਈ। ਆਹ ਦੇਖੋ ਤਾਂ ਕਰਕੇ ਇਹ, ਆਹ ਹੁਣ ਮੈਂ ਦੇਖ ਰਿਹਾ, ਹਾਂ ਹੁਣ ਕਰਕੇ ਦੇਖੋ ਜਰਾ ਕਾਲ, ਸ਼ਾਇਦ ਹੁਣ ਕਾਲ ਥਰੂ ਹੋ ਜਾਵੇ। 9056733337। ਕਿਤੇ ਕਿਤੇ ਫਰਾਈਡੇ ਦੇ ਮੂਡੇ ਤਾਂ ਨਹੀਂ ਕਿਤੇ ਅੱਜ ਤੁਸੀਂ ਸੋਚਿਆ ਵੀ ਹਰਜੀਤ ਜੀ ਆਪਣੀ ਮਰਜ਼ੀ ਦੇ ਗਾਣੇ ਲਾ ਦੇਣ, ਅਤੇ ਅਸੀਂ ਤਾਂ ਵੀ ਅੱਜ ਕੁਛ ਨਹੀਂ ਕਹਿਣਾ, ਅਸੀਂ ਤਾਂ ਬਸ ਪ੍ਰੋਗਰਾਮ ਹੀ ਸੁਣਨਾ ਆਰਾਮ ਦੇ ਨਾਲ। ਬਈ ਇੱਕ ਦੋ ਕਾਲ ਕਰਕੇ ਦੱਸੋ ਵੀਰ ਮੇਰੇ, ਉਹ ਮੇਰਾ ਦਿਲ ਵੀ ਫਿਰ ਉਦਾਸ ਹੋ ਜਾਂਦਾ ਤੁਹਾਡੇ ਬਿਨਾਂ, ਕਿ ਮੈਨੂੰ ਮੇਕ ਸ਼ੋਰ ਵੀ ਹੋਣਾ ਚਾਹੀਦਾ ਕਿ ਕਿਤੇ ਮੇਰੇ ਫੋਨ ਦਾ ਸਿਸਟਮ ਤਾਂ ਨਹੀਂ ਕਿਤੇ ਖਰਾਬ ਹੋਇਆ। ਆਈ ਹੈਵ ਟੂ ਮੇਕ ਸ਼ੋਰ, ਇੰਨੀ ਦੇਰ ਤਾਂ ਲੱਗਣੀ ਨਹੀਂ ਚਾਹੀਦੀ ਜਦੋਂ ਹਰਜੀਤ ਸਿੰਘ ਹੋਕਾ ਦੇਵੇ ਪਿਆਰ ਦੇ ਨਾਲ ਤੁਹਾਨੂੰ ਆਵਾਜ਼ ਦੇਵੇ, ਤੁਸੀਂ ਤਾਂ ਫਿਰ ਪੱਬਾ ਪਾਰ ਹੋ ਕੇ ਕਹਿ ਦਿੰਦੇ ਆ ਵੀ ਹਰਜੀਤ ਜੀ ਨੂੰ ਕਾਲ ਕਰੀਏ ਰਾਈਟ ਵੇ। ਹੈਲੋ,
1: ਹਾਂਜੀ ਵੀਰ ਜੀ, ਕੀ ਹਾਲ ਜੀ?
0: ਦੇਖਿਆ ਕੋਈ ਸਿਸਟਮ ਹੀ ਖਰਾਬ ਸੀ, ਮੈਂ ਦੇਖਿਆ
1: ਸਿਸਟਮ ਖਰਾਬ ਸੀ, ਕਾਫੀ ਦੇਰ ਦਾ ਕਰਦਾ ਪਿਆ। ਅੱਜ ਸੰਡੇ ਆ ਤੇ ਵੀਕਐਂਡ ਵੀ ਆ, ਤੇ
0: ਅੱਜ ਕਿਹੜਾ ਦਿਨ ਆ?
1: ਅੱਜ ਮੈਂ ਤੁਹਾਨੂੰ ਡੈਡੀਕੇਟ ਕਰਨਾ ਚਾਹੁੰਦਾ ਇੱਕ ਗਾਣਾ।
0: ਅੱਛਾ ਆਪਣੀ, ਅੱਛਾ ਦੱਸੋ ਸਰ।
1: ਬਾਹਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ।
0: ਓਹੋ, ਬਾਹਰੋਂ ਫੂਲ ਬਰਸਾਓ,
1: ਅੱਗੇ ਲਾ ਦਮ।
0: ਚਲੋ ਠੀਕ ਆ ਸਰ, ਥੈਂਕ ਯੂ ਵੈਰੀ ਮਚ, ਨੈਕਸਟ ਕਾਲ ਤੇ ਜਾਣੇ। ਹੈਲੋ, ਇਹ ਮੇਰਾ ਸਿਸਟਮ ਹੀ ਬੰਦ ਸੀ ਇੱਥੇ ਦਾ। ਹੈਲੋ, ਹਾਂਜੀ ਜੀ, ਮੈਂ ਏਦਾਂ, ਮੇਰਾ ਇੰਨਾ ਪਿਆਰ ਹੋਵੇ ਤੁਹਾਡੇ ਸਾਰਿਆਂ ਨਾਲ ਤੇ ਤੁਸੀਂ ਮੈਨੂੰ ਕਾਲ ਨਾ ਕਰੋ, ਏਦਾਂ ਕਿੱਦਾਂ ਹੋ ਸਕਦਾ? ਮੇਰਾ ਦਿਲ ਹੀ ਘਾਉ ਹੋਣ ਲੱਗ ਪੈਂਦਾ ਨਾ ਏਦਾਂ ਫਿਰ। ਨੈਕਸਟ ਕਾਲ। ਹੈਲੋ,
2: ਹੈਲੋ
0: ਜੀ ਸਰ,
2: ਚਲੋ
0: ਬੜੀ ਚੰਗੀ ਗੱਲ ਆ ਗਿੱਲ ਸਾਹਿਬ, ਹੋਰ ਸੁਣਾਓ, ਸਿਹਤ ਠੀਕ ਆ ਵੀਰਾ ਜੀ?
2: ਠੀਕ ਹੈ ਜੀ, ਬਹੁਤ ਕਿਰਪਾ। ਇੱਕ ਸਾਨੂੰ ਚਿੱਠੀਏ ਗਾਣਾ ਸੁਣਾ ਦੋ, ਹਰਭਜਨ ਮਾਨ ਦਾ,
0: ਮਾਨ ਸਾਹਿਬ ਵੀਰੇ ਦਾ ਹੈ, ਜਰੂਰ ਸੁਣਾਵਾਂਗੇ ਸਰ।
2: ਯਾਦ ਮਾਂ ਬੈਠੀ ਹੈ ਇੰਡੀਆ, ਸਾਡੀ ਯਾਦ ਆਉਂਦੀ
0: ਹੈ, ਫੋਨ ਕਰਿਆ ਕਰੋ ਰੋਜ਼ ਮਾਵਾਂ ਨੂੰ।
2: ਹਾਂਜੀ ਹਾਂ, ਕਰਦੇ ਆ, ਵੀਕਐਂਡ ਤੇ ਕਰਨਾ ਪੈਂਦਾ, ਬਾਕੀ ਵੀ ਕੰਮ ਤੇ ਹੁੰਦਾ, ਕੀ ਕਰੀਏ।
0: ਮੈਂ ਤਾਂ ਇਹਨੀ ਗੱਲ ਦੱਸਾਂ, ਇਹ ਮੈਨੂੰ ਬਹਾਨਾ ਨਾ ਲਾਓ ਤੁਸੀਂ, ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ।
2: ਹਾਂਜੀ,
0: ਇਹ ਤੁਹਾਡਾ ਬਹਾਨਾ ਬਿਲਕੁਲ ਝੂਠਾ ਆ, ਅਸੀਂ ਕੰਮ ਤੇ ਹੁੰਨੇ ਆ।
2: ਹਾਂਜੀ,
0: ਇਹ ਚੀਜ਼ਾਂ ਛੱਡ ਦਿਓ, ਘਰੋਂ ਜਾਣ ਲੱਗਿਆ ਵੀਡੀਓ ਕਾਲ ਲਾਇਆ ਕਰੋ ਮਾਂ ਨੂੰ, ਸ਼ਕਲ ਦੇਖ ਲਿਆ ਕਰੋ ਰੋਜ਼ ਨੂੰ, ਜੇ ਮਾਂ ਅੱਜ ਦੇ ਦਿਨ ਚ ਆਪਣੇ ਨਾਲ ਹੈ।
2: ਹਾਂਜੀ ਹਾਂ,
0: ਬਸ ਵੀਡੀਓ ਕਾਲ ਕਰਕੇ ਮਾਂ ਦੀ ਸ਼ਕਲ ਦੇਖ ਲਿਆ ਕਰੋ।
2: ਨਹੀਂ
0: ਨਹੀਂ ਫੋਨ ਤੇ ਗੱਲ ਕਰਿਆ ਕਰੋ ਮਾਂ ਜੀ ਨਾਲ, ਬੜਾ ਤੁਹਾਨੂੰ ਦੇਖੋ ਸਮੁੰਦਰ ਕਿੰਨੇ ਵਿੱਚ ਪੈਂਦੇ ਆ, ਕਿੰਨੀਆਂ ਵਿੱਚ ਰਸਤਿਆਂ ਦੇ, ਕਿੰਨੇ ਸਮੇਂ ਦਾ ਘੰਟਾ ਸਮਾਂ ਦਾ, ਪਰ ਜਿਹੜੀ ਮਾਂ ਦੀ ਦੁਆ ਹੈ ਨਾ ਤੁਹਾਨੂੰ, ਉਹ ਰੱਬ ਤੋਂ ਵੀ ਪਹਿਲਾਂ ਪਹੁੰਚਣੀ ਤੁਹਾਡੇ ਤੱਕ ਜੇ ਤੁਸੀਂ ਰੋਜ਼ ਵੀਡੀਓ ਕਾਲ ਕਰ ਗਏ।
2: ਹਾਂਜੀ ਹਾਂਜੀ,
0: ਬੜੀ ਮਿਹਰਬਾਨੀ ਗਿੱਲ ਸਾਹਿਬ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ ਨੈਕਸਟ ਵਨ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਭਾਜੀ? ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਕਰੋ ਸਵੇਰੇ ਸਵੇਰੇ ਜੀ।
3: ਹਾਂਜੀ, ਇੱਕ ਗਾਣਾ ਲਾ ਦਿਓ ਕੋਈ 80-90 ਵਾਲਾ, ਸੁਣਾਇਆ ਨੀ, ਬਹੁਤ ਟਾਈਮ ਹੋ ਗਿਆ ਜੀ।
0: ਹਿੰਦੀ ਦਾ?
3: ਹਿੰਦੀ ਦਾ ਜੀ, 80-90 ਵਾਲੇ ਪਹਿਲਾਂ ਗਾਣੇ ਬਹੁਤ ਸੋਹਣੇ ਲਾਉਂਦੇ ਹੁੰਦੇ ਸੀਗੇ।
0: ਨਹੀਂ, ਮੈਂ ਤਾਂ ਹੁਣ ਵੀ ਰੋਜ਼ ਸੋਹਣੇ ਗਾਣੇ ਲਾਉਂਦਾ, ਏਦਾਂ ਨਾ ਕਿਹਾ ਤੁਸੀਂ ਸਿੰਘ ਜੀ ਦੇ ਸ਼ੋਅ।
3: ਤੁਸੀਂ ਸ਼ੋਅ ਚ ਬਿਜ਼ੀ ਹੋ ਗਏ ਸੀ ਨਾ ਉਸ ਟਾਈਮ, ਫਿਰ ਉਸ ਤੋਂ ਬਾਅਦ ਤੁਸੀਂ ਫਿਰ
0: ਇਹ ਗੱਲ ਠੀਕ ਆ, ਹੁਣ ਲਾ ਦਿੰਦੇ ਆ, ਦੁਬਾਰਾ ਲਾ ਦਿੰਦੇ ਆ, ਗੱਲੇ ਕੋਈ ਨੀ ਵੀਰ ਮੇਰੇ। ਨੈਕਸਟ ਕਾਲ ਤੇ ਜਾਣੇ। ਹੈਲੋ
4: ਯਾਰ ਬ੍ਰੋ,
0: ਜੀ ਸਰ,
4: ਕਹਿੰਦੇ ਸੇ ਬਾਹਰ ਆ ਜਾਂਦੀ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ,
4: ਇਹ ਗਾਣਾ ਆਪਕੇ ਉੱਪਰ ਫਿੱਟ ਆ। ਆਪਕੇ ਆ ਜਾਣੇ ਸੇ, ਆਪਕੇ ਆ ਜਾਣੇ ਸੇ, ਗਾਣਾ ਮਾਰਾ ਤੁਹਾਡੇ ਲਈ ਡੈਲੀਗੇਟ ਹੈ, ਅੱਜ ਲਾ ਦੋ ਗਾਣਾ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਟ੍ਰੈਫਿਕ ਜੈਮ ਹੈ ਪੰਜਾਬੀ ਵਿਵਰਸਾ ਰੇਡੀਓ ਦਾ। ਹਾਂਜੀ ਸਰ।
5: ਹਾਂਜੀ ਹਰੀਸ਼ ਜੀ, ਹੈਪੀ ਫਰਾਈਡੇ
0: ਸਰ। ਹੈਪੀ ਫਰਾਈਡੇ ਸਰ, ਕੀ ਹਾਲ ਚਾਲ, ਠੀਕ ਹੋ? ਪਾਕਿਸਤਾਨ ਭੇਜਤੇ ਹਾਂ ਜਾਂ ਇੰਡੀਆ ਭੇਜਤੇ? ਫਰਾਈਡੇ ਵਾਲੇ ਦਿਨ ਤਾਂ ਪਿਆਰ ਦੀਆਂ ਪਿੰਗਾਂ ਪੈਂਦੀਆਂ, ਤੁਸੀਂ ਐਵੇਂ ਬਿਜ਼ੀ ਹੋਈ ਫਿਰਦੇ ਸਵੇਰੇ ਸਵੇਰੇ, ਦੱਸੋ ਹੈ? ਅੱਜ ਪੈਣਗੀਆਂ ਪਿੰਗਾਂ ਪਿਆਰ ਦੀਆਂ, ਨਾਲੇ ਬਣੂਗੀ ਬੱਕਰੀ ਤੇ ਨਾਲੇ ਬਣੂਗਾ ਬੱਕਰਾ, ਤੇ ਨਾਲੇ ਬਣੂਗੀ ਮੁਰਗੀ ਤੇ ਨਾਲੇ ਬਣੂਗਾ ਮੁਰਗਾ, ਤੇ ਨਾਲੇ ਬਣੂਗੇ ਪਨੀਰ ਦੇ ਟਿੱਕੇ, ਤੇ ਨਾਲੇ ਬਣੂਗੇ ਨਾਨ, ਤੇ ਨਾਲੇ ਆਉਣਗੇ ਪੀਜ਼ਾ ਬਜ਼ਾਰੋਂ, ਤੇ ਨਾਲੇ ਲਵਾਂਗੇ ਦੋ ਦੋ ਪੈਗ ਰਲ ਕੇ। ਓਹੋ, ਸਵੇਰੇ ਸਵੇਰੇ ਪੈਗ ਦੀ ਗੱਲ, ਹਰਜੀਤ ਜੀ ਤੁਸੀਂ ਪਤਾ ਨੀ ਕੀ ਕਰਦੇ ਗਏ ਆ, ਤੁਹਾਨੂੰ ਇਹ ਨਾ ਪੈਗ ਦੀ ਗੱਲ ਪਤਾ ਨੀ ਕਿਉਂ ਚੇਤੇ ਆ ਜਾਂਦੀ ਤੁਹਾਨੂੰ ਸਵੇਰੇ। ਭਾਜੀ ਨੇ ਕਿਹਾ 90 ਦਾ ਕੋਈ ਸੌਂਗ ਲਾਓ, ਗੀਤ ਲਾਓਗੇ ਵਧੀਆ ਜਿਹਾ, ਤੇ ਫਿਰ ਪਤਾ ਲੱਗੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਪਿਆਰ ਵਾਲਾ, ਮੁਹੱਬਤ ਵਾਲਾ। ਅਸੀਂ ਬੰਦੇ ਪਿਆਰ ਵਾਲੇ ਹੀ ਆ ਵੀਰ ਮੇਰੇ, ਥੈਂਕ ਯੂ ਵੈਰੀ ਮਚ ਤੁਹਾਡਾ। ਪਤਾ ਕੀ ਹੁੰਦਾ ਜ਼ਿੰਦਗੀ ਦੇ ਵਿੱਚ, ਜਿੰਨੀਆਂ ਵੀ ਕਾਲਸ ਆਈਆਂ ਨਾ ਮੇਰੇ 2 ਮਿੰਟ ਦੇ ਵਿੱਚ, ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਮੇਰੇ ਪਰਿਵਾਰਕ ਤੌਰ 'ਤੇ ਇਹਨਾਂ ਨਾਲ ਕਿਸੇ ਨਾਲ ਸਾਂਝ ਨਹੀਂ ਹੈ, ਨਾ ਮੇਰੇ ਕੋਈ ਪਿੰਡਾਂ ਦੇ ਆ, ਸ਼ਹਿਰ ਦੇ ਆ, ਮੇਰੇ ਕਸਬੇ ਦੇ ਆ, ਕੋਈ ਚਾਚੇ ਤਾਏ ਸ਼ਰੀਕੇ ਚੁਣੀਓ ਤੁਸੀਂ ਮੇਰੇ। ਇੱਕ ਸਿਰਫ ਨਾ ਇਹ ਇੱਕ ਪਿਆਰ ਦਾ ਰਿਸ਼ਤਾ ਹੁੰਦਾ, ਮੁਹੱਬਤ ਰਿਸ਼ਤਾ, ਆਵਾਜ਼ ਦਾ ਰਿਸ਼ਤਾ, ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ, ਔਰ ਇਸ ਗੱਲ ਦੇ ਵਿੱਚ ਮੈਂ ਤੁਹਾਡਾ ਆਲਵੇਜ਼ ਰਿਣੀ ਰਹਿੰਦਾ, ਆਲਵੇਜ਼ ਤੁਹਾਡਾ ਸ਼ੁਕਰਾਨਾ ਕਰਦਾ। ਔਰ ਇੱਕ ਅਰਦਾਸ ਤੁਹਾਡੇ ਸਾਰੇ ਵਾਸਤੇ, ਤੁਹਾਨੂੰ ਪਤਾ ਸਭ ਤੋਂ ਆਉਂਦਿਆਂ ਵਾਸਤੇ, ਜਦੋਂ ਫਿਰ ਮੈਂ ਪ੍ਰੋਗਰਾਮ ਸਟਾਰਟ ਕਰਦਾ ਨਾ ਤੁਹਾਡੇ ਆਉਂਦਿਆਂ ਵਾਸਤੇ, ਸਭ ਤੋਂ ਪਹਿਲਾਂ ਇੱਕ ਅਰਦਾਸ ਜ਼ਰੂਰ ਕਰਦਾ ਹੁੰਦਾ, ਤੁਸੀਂ ਸਾਰੇ ਜਣੇ ਖੁਸ਼ ਰਹੋ, ਗੁਰੂ ਸਾਹਿਬ ਆਪ ਜੀ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਅਰਦਾਸ ਮੈਂ ਹੋਰ ਤੁਹਾਡੇ ਵਾਸਤੇ ਨਹੀਂ ਕੋਈ ਕਰ ਸਕਦਾ, ਨਾ ਮੈਂ ਸ਼ਾਇਦ ਤੁਹਾਨੂੰ ਕੁਛ ਹੋਰ ਦੇ ਸਕਦਾ, ਪਰ ਇੱਕ ਜਿਹੜੀ ਪਿਆਰ ਦੇ ਨਾਲ, ਇੱਕ ਗੁਰੂ ਸਾਹਿਬਾਂ ਦੇ ਅੱਗੇ ਇਬਾਦਤ ਦੇ ਨਾਲ ਅਰਦਾਸ ਕਰ ਦਿੱਤੀ ਹੈ, ਉਸ ਤੋਂ ਵੱਡਾ ਸ਼ਾਇਦ ਮੇਰਾ ਖਿਆਲ ਦੁਨੀਆਂ ਵਿੱਚ ਹੋਰ ਕੋਈ ਕੰਮ ਨਹੀਂ ਹੈ। ਅੱਲਾਹ ਤਾਲਾ ਦੇ ਅੱਗੇ ਮੇਰੇ ਭਾਈ ਜਾਨ, ਦੇਖੋ ਫੋਨ ਕਰਦੇ ਹੰਸ ਰਾਜ ਹੰਸ ਦੇ ਸ਼ੋਅ 'ਤੇ ਵੀ ਆਏ, ਤੁਸੀਂ ਬਹੁਤੇ ਨਹੀਂ ਵੀ ਆਏ, ਕੋਈ ਗੱਲ ਨਹੀਂ, ਮੈਨੂੰ ਤੁਹਾਡੇ ਨਾਲ ਗੁੱਸਾ ਗਿਆ ਨਹੀਂ, ਪਰ ਦਿਲ 'ਚ ਮੇਰੇ ਗੱਲ ਹੈਗੀ ਹੈ, ਇਹ ਹਰਜੀਤ ਸਰ ਦਿਲ 'ਚ ਗੱਲ ਤਾਂ ਰਹਿ ਗਈ ਹੁਣ, ਵੀ ਜਿਹੜੇ ਨਹੀਂ ਆਏ ਨਾ, ਇਹ ਤੁਸੀਂ ਆਪਣੇ ਆਪ ਨੂੰ ਪੁੱਛੋ ਕਿਉਂ ਨਹੀਂ ਆਏ ਹੁਣ, ਬਸ ਇਹ ਮੈਂ ਹੁਣ ਕੁਛ ਕਹਿ ਨਹੀਂ ਸਕਦਾ। ਜੇ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਨਾ, ਤੇ ਤੁਹਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਸੀ ਕਿ ਨਹੀਂ ਯਾਰ, ਹਰਜੀਤ ਸਿੰਘ ਨੇ ਸ਼ੋਅ ਅਨਾਊਂਸ ਕੀਤਾ, ਆਪਾਂ ਜਾਣਾ ਹੀ ਜਾਣਾ, ਜ਼ਰੂਰ ਜਾਣਾ ਸਿੰਘ ਹਰਜੀਤ ਦੇ ਕਹਿਣ ਤੇ। ਹੈਲੋ।
6: ਹੈਲੋ, ਹਾਂਜੀ ਨਮਸਕਾਰ ਭਾਜੀ।
0: ਓ ਨਮਸਕਾਰ ਜੀ, ਕੀ ਹਾਲ ਆ ਪਿਆਰੇ, ਉਹ ਬੜੀ ਦੇਰ ਬਾਅਦ ਫੋਨ ਕੀਤਾ, ਕੀ ਗੱਲ? ਤੁਸੀਂ ਮੇਰੀ ਗੱਲ ਤਾਂ ਸੁਣੋ, ਤੁਹਾਡਾ ਮੈਨੂੰ ਪਤਾ ਅੱਜ ਪੂਰਾ ਨਾਂ ਦੱਸੋ ਕੀ ਹੈ ਤੁਹਾਡਾ?
6: ਮੇਰਾ ਨਾਮ ਸੁਧੀਰ ਚੌਹਾਨ, ਬਿਲੋਂਗ ਟੂ ਚੰਬਾ।
0: ਤੁਸੀਂ ਇੱਧਰ ਇੱਕ ਲਾਟਰੀ ਪਾਓ ਅੱਜ ਪਹਿਲਾਂ ਜਾ ਕੇ,
6: ਲਾਟਰੀ ਫਿਰ ਮੈਂ ਆਉਣਾ ਅੱਧੇ ਵੈਸੇ ਤੁਹਾਡੇ ਅੱਧੇ ਮੇਰੇ,
0: ਮੈਂ ਤਦ ਹੀ ਆਹ ਦੇਖ ਲਓ, ਤੁਸੀਂ ਮੇਰੇ ਦਿਲ ਦੀ ਗੱਲ, ਤੁਸੀਂ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਲਈ ਮੈਨੂੰ ਦੱਸੋ, ਅਸੀਂ ਪਹਿਲਾਂ
6: ਬਸ ਉੱਤੇ ਜੋ ਦਿਲ ਚ ਆਇਆ ਭਾਜੀ ਸੱਚੇ ਮਨ ਨਾਲ ਬੋਲ ਦਿੱਤਾ।
0: ਬਸ ਤੁਸੀਂ ਫਿਰ ਲਾਟਰੀ ਪਾ ਲਓ ਜਾ ਕੇ ਅੱਜ, ਠੀਕ ਆ?
6: ਠੀਕ ਆ ਸਰ।
0: 6 ਨੰਬਰ ਵਿੱਚ ਜ਼ਰੂਰ ਪਾਇਓ, ਕਿਉਂਕਿ 6 ਨੰਬਰ ਮੇਰਾ ਲੱਕੀ ਹੈ।
6: ਚਲੋ ਠੀਕ ਹੈ ਭਾਜੀ, ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਹੁਣੇ ਖਰੀਦ ਕੇ,
0: ਹੁਣੇ ਖਰੀਦ ਕੇ ਨਾਲੇ ਮੇਰੇ, ਮੈਨੂੰ ਇਹ ਵਟਸਐਪ ਕਰ ਦਿਓ, ਮੈਨੂੰ ਪਤਾ ਲੱਗ ਜਾਣਾ ਨਿਕਲ ਗਈ, ਦੇਖ ਲਓ ਮੈਂ ਹੁਣ ਮੁੜ ਕੇ ਪੰਗਾ ਪਾ ਦੇਣਾ
6: ਭਾਜੀ, ਪ੍ਰੋਮਿਸ ਪ੍ਰੋਮਿਸ।
0: ਥੈਂਕ ਯੂ ਤੁਹਾਡੀ ਕਾਲ ਦਾ। ਪਾਜੀ ਕਹਿ ਗਏ ਸੀ ਸ਼ੋਅ ਦੇ, ਪਾਜੀ ਤੁਸੀਂ ਸ਼ੋਅ ਦੇ ਨਹੀਂ ਆਏ, ਦੇਖ ਲਓ ਤੁਹਾਨੂੰ ਅਸੀਂ ਇੰਨੇ ਮੈਸੇਜ ਦਿੱਤੇ, ਮੈਨੂੰ ਪਤਾ ਲੱਗ ਜਾਂਦਾ ਹੁੰਦਾ ਜਿਹੜੇ ਬੰਦੇ ਆਏ ਆ, ਪਰ ਚਲੋ ਕੋਈ ਗੱਲ ਨਹੀਂ। ਪਰ ਮੇਰੇ ਮਨ 'ਚ ਯਾਰ ਤੁਹਾਡੇ ਪ੍ਰਤੀ ਪਿਆਰ ਤਾਂ ਹੈ ਨਾ, ਤਦ ਹੀ ਮੈਂ ਤੁਹਾਨੂੰ ਕਹਿੰਦਾ ਸੀ ਭਾਈ ਆ ਜਾਓ, ਪਰ ਤੁਸੀਂ $50 ਬਚਾ ਲਏ ਆਪਣੇ, ਚਲੋ ਕੋਈ ਗੱਲ ਨਹੀਂ, ਸ਼ਾਬਾਸ਼ ਤੁਹਾਡੇ ਸਾਰਿਆਂ ਦੇ। ਔਰ ਜਿਹੜੇ ਨਹੀਂ ਆਏ, ਜਿਹੜੇ ਆਏ ਆ ਉਹਨਾਂ ਦਾ ਅਸੀਂ ਬੜਾ ਥੈਂਕ ਯੂ ਵੀ ਕਰ ਰਹੇ ਹਾਂ। ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਸ਼ੋ, ਆਏ ਹੋਏ ਰੱਬਾ ਮੇਰਿਆ, ਉੱਤੋਂ ਫਰਾਈਡੇ ਤੇ ਉੱਤੋਂ ਗੀਤ ਆ ਹੋਵੇ ਮੇਰੀ ਚੰਬੇ ਵਾਲੀ ਸਰਕਾਰ ਦੀ ਫਰਮਾਇਸ਼ ਦੇ ਉੱਤੇ, ਤੇ ਫਿਰ ਪਿਆਰ ਦੀਆਂ ਪਿੰਗਾਂ ਤਾਂ ਪੈਣੀਆਂ ਪੈਣੀਆਂ ਨਾ, ਫਿਰ ਇਹੋ ਜਿਹਾ ਗੀਤ ਲੱਗਾ ਹੋਵੇ।

0: ਇਸ ਤਰ੍ਹਾਂ ਦੇ ਸਵੇਰੇ ਸਵੇਰੇ ਤੁਸੀਂ ਗੀਤ ਲਵਾ ਕੇ ਮੈਨੂੰ ਤੁਸੀਂ ਨਾ ਮਦਹੋਸ਼ ਕਰ ਦਿੱਤੇ ਹੋ, ਇਸ ਤਰ੍ਹਾਂ ਤੁਸੀਂ ਗੀਤ ਲਵਾ ਕੇ ਮੈਨੂੰ ਆਸ਼ਿਕ ਬਣਾ ਦਿੰਦੇ ਹੋ, ਇਸ ਤਰ੍ਹਾਂ ਤੁਸੀਂ ਗੀਤ ਲਵਾ ਕੇ ਮੇਰੇ ਵਿੱਚ ਪਿਆਰ ਦੀ ਭਾਵਨਾ ਨੂੰ ਹੋਰ ਤੇਜ਼ ਕਰ ਦਿੰਦੇ ਹੋ। ਇਹੋ ਜਿਹੇ ਗੀਤ ਲਵਾ ਕੇ ਅੱਜ ਦਿਨ ਰਲ ਕੇ ਗੁਜ਼ਾਰਾਂਗੇ ਰਾਤ, ਤੇ ਅੱਲਾ ਕਰੇ ਦਿਨ ਨਾ ਚੜ੍ਹੇ ਇਹ ਗੀਤ ਮੈਨੂੰ ਯਾਦ ਆ ਜਾਂਦੇ ਆ। ਹਰਜੀਤ ਜੀ, ਬ੍ਰੈਂਪਟਨ ਟੀਵੀ ਨੇ ਪਲੰਸ ਦੇ ਸੁਲਤਾਨ ਜੀ ਹਾਜ਼ਰ ਹੋ ਜੀ ਸਰ।
1: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਹਰਜੀਤ ਜੀ। ਸਾਡੇ ਕੋਲ 55 ਇੰਚ ਟੀਵੀ ਸਿਰਫ 399 ਦਾ
0: ਜੀ,
1: 65 ਇੰਚ ਟੀਵੀ ਸਿਰਫ 499 ਦਾ ਪਹੁੰਚਿਆ ਜੀ।
0: ਹਾਏ ਰੱਬਾ ਮੇਰਿਆ,
1: 10 ਟੀਵੀ ਆਏ ਆ ਜੀ, 399 ਚ 55 ਇੰਚ ਤੇ 499 ਚ 65 ਇੰਚ ਟੀਵੀ ਪਹੁੰਚੇ ਆ।
0: ਇੱਕ ਸੈਕਿੰਡ, ਇੱਕ ਸੈਕਿੰਡ, ਇਹਨੇ ਤੁਸੀਂ ਨਾ ਤੱਤੇ ਪਾਓ ਮੈਨੂੰ 65 ਇੰਚ ਦੇ ਟੀਵੀ ਦੀ ਪ੍ਰਾਈਸ ਤੁਸੀਂ ਕਿੰਨੀ ਦੇ ਰਹੇ ਆ?
1: ਸਿਰਫ 499, $499।
0: ਤੁਸੀਂ ਨਾ, ਮੈਨੂੰ ਲੱਗਦਾ ਅੱਜ ਥੋੜੇ ਕਨਫਿਊਜ਼ ਆ। 65 ਇੰਚ ਟੀਵੀ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ।
1: ਬਿਲਕੁਲ ਜੀ ਬਿਲਕੁਲ।
0: ਕਿੰਨੇ ਦਾ?
1: 10 ਟੀਵੀ ਇਨ ਸਟਾਕ ਹੈ।
0: ਕਿੰਨੇ ਦਾ?
1: 65 ਇੰਚ 499 ਦਾ।
0: 65 ਇੰਚ ਟੀਵੀ 499 ਦਾ?
1: 499 ਬਿਲਕੁਲ।
0: ਇਹ ਆਈ ਹੈ ਮੈਨੂੰ ਆਈਡੀਆ, ਜਾਂ ਮੈਨੂੰ ਭੁਲੇਖਾ ਲੱਗ ਰਿਹਾ ਤੁਹਾਨੂੰ, ਪਰ ਐਨੀਵੇ ਤੁਸੀਂ ਤਾਂ ਅਨਾਊਂਸ ਕਰਤਾ ਤੁਹਾਨੂੰ ਇਹ ਪ੍ਰਾਈਸ ਦੇਣੀ ਪੈਣੀ ਹੈ। ਇਹ 490 ਟੀਵੀ ਦੇ ਵਿੱਚ ਨਾਲ ਸਾਨੂੰ ਪੈਸੇ ਕਿੰਨੀ ਦੇਰ ਬਾਅਦ ਲੈਣੇ ਆ?
1: ਇਹ ਦੇਣੇ ਜੀ ਤੁਸੀਂ 6 ਮਹੀਨੇ ਚ, ਨੋ ਇੰਟਰਸਟ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ।
0: ਪੀਸ ਕਿੰਨੇ ਆ ਤੁਹਾਡੇ ਕੋਲ?
1: $700 ਪ੍ਰਾਈਸ ਹੈ, ਜਿਹੜਾ ਕਿ 499 ਦਾ ਅਸੀਂ ਸਪੈਸ਼ਲ ਤੇ ਦੇ ਰਹੇ ਹਾਂ। ਸਿਰਫ 10
0: ਟੀਵੀ
1: ਲੱਕੀ ਕਸਟਮਰ ਕੈਨ ਗੈਟ ਇਟ।
0: ਅੱਛਾ, ਇਹ ਵੀ ਹੋ ਗਿਆ, ਪੈਸੇ ਵੀ 6 ਮਹੀਨੇ ਲੈ ਲਏ। ਇਹਦੇ ਨਾਲ ਦੋ ਤਿੰਨ ਚੀਜ਼ਾਂ ਮੈਂ ਕਹਿੰਦਾ ਹੁਣ ਤੁਹਾਨੂੰ, ਜਿਹੜੀਆਂ ਪੰਜਾਬੀ ਵਿਰਸਾ ਵੱਲੋਂ ਗਿਫਟ, ਤੇ ਉਹ ਤੁਸੀਂ ਆਪਣੀ ਪਿਆਰੀ ਪਿਆਰੀ ਮਿੱਠੀ ਮਿੱਠੀ ਬੋਲਾਂ ਦੇ ਨਾਲ ਦੱਸੋ ਸਰ, ਕਿਹੜੀਆਂ ਚੀਜ਼ਾਂ ਨਾਲ ਦਿਓਗੇ?
1: ਹਾਂਜੀ, ਉਹ ਕਿਸੇ ਵੀ ਟੀਵੀ ਦੇ ਨਾਲ ਅੱਜ ਅਸੀਂ ਦਵਾਂਗੇ ਜੀ। 75 ਇੰਚ ਵੀ ਸਾਡੇ ਕੋਲ ਪਹੁੰਚਿਆ $799 ਦਾ, ਜਦਕਿ ਇਹਦੀ ਵੀ ਪ੍ਰਾਈਸ $1100 ਹੈ। $1100 ਪਰ 75 ਇੰਚ ਵੀ $799 ਚ ਮਿਲ ਜਾਏਗਾ। 85 ਇੰਚ ਵੀ ਪਹੁੰਚਿਆ ਜੀ $1800 ਵਾਲਾ, $1399 ਚ
0: ਜੀ।
1: ਸੋ 1800 ਨਹੀਂ ਹੁਣ ਤੁਸੀਂ ਖਰਚਣਾ, ਬਲਕਿ $1399 ਚ 85 ਇੰਚ ਤੁਹਾਨੂੰ ਸੈਮਸੰਗ ਕੰਪਨੀ ਦਾ ਟੀਵੀ ਮਿੰਨੀ LED 2026 ਦਾ ਲੇਟੈਸਟ ਮਾਡਲ ਮਿਲੇਗਾ। ਤੇ ਇਹਦੇ ਨਾਲ ਵਾਲ ਮਾਊਂਟ ਬ੍ਰੈਕਟ ਫ੍ਰੀ ਦਿੱਤੀ ਜਾ ਰਹੀ ਹੈ, ਤੇ ਇਲੈਕਟ੍ਰਿਕ ਡਿਜੀਟਲ ਘੋਟਲਾ ਜਿਹੜਾ ਕਿ ਪੰਜਾਬੀ ਵਿਰਸਾ ਦਾ ਟ੍ਰੈਡੀਸ਼ਨਲ ਗਿਫਟ ਹੈਗਾ, ਉਹ ਵੀ ਨਾਲ ਤੁਹਾਨੂੰ ਮਿਲੇਗਾ ਜੀ।
0: ਮੈਂ ਪਤਾ ਸੁਲਤਾਨ ਜੀ ਮੈਂ ਪਤਾ ਤੁਹਾਨੂੰ ਕਿਉਂ ਕਹਿ ਰਿਹਾ, 10 ਪੀਸ ਆ। ਸਪੋਜ਼ ਕਰੋ ਕਈ ਵਾਰੀ ਵੀਕਰ ਦੇ ਨਾ ਕਿਸੇ ਪਰਿਵਾਰ ਨੇ ਨਵਾਂ ਘਰ ਲਿਆ ਹੁੰਦਾ, ਉਹ ਘਰਾਂ ਵਿੱਚ ਜਦੋਂ ਆਪਾਂ ਜਾਂਦੇ ਹਾਂ, ਆਪਾਂ ਕੋਈ ਨਾ ਕੋਈ ਗਿਫਟ ਡੈਫੀਨੇਟਲੀ ਜ਼ਰੂਰ ਦਿੰਦੇ ਹਾਂ ਜਾਣ ਲੱਗੇ ਨਾ। ਕੋਈ ਕਿਸੇ ਦੇ ਕੁੜੀ ਨੇ, ਉਹਦੇ ਪੇਰੈਂਟਸ ਹੁੰਦੇ ਹੋਣ, ਕਿਸੇ ਦੇ ਮੁੰਡੇ ਨੇ ਨਵਾਂ ਘਰ ਲਿਆ ਹੋਵੇ, ਘਰ 'ਚ ਕੋਈ ਪਾਠ ਕਰਾਉਣਾ ਹੋਵੇ, ਪਾਠ ਪੂਜਾ ਕਰਾਉਣੀ ਹੋਵੇ, ਤੇ ਉਹ 499 ਟੀਵੀ ਆ ਜਿਹੜਾ ਅਸੀਂ ਅਫੋਰਡੇਬਿਲਟੀ ਸਾਡੀ ਹੈ 65 ਇੰਚ ਦਾ, ਉਹ ਰੇਟ ਮੈਂ ਤਦ ਕਨਫਰਮ ਕਰ ਰਿਹਾ ਸੀ ਕਿ ਜਿਹੜੇ ਪਰਿਵਾਰਾਂ ਨੇ ਕੋਈ ਨਵਾਂ ਘਰ ਲਿਆ ਹੈ ਉਹਨਾਂ ਘਰਾਂ ਵਿੱਚ ਜਾਣਾ ਹੈ, $500 ਦਾ ਗਿਫਟ ਤਾਂ ਉਹੀ ਦੇ ਸਕਦੇ ਜਿਹਨਾਂ ਦੇ ਧੀ ਪੁੱਤਾਂ ਨੇ ਘਰ ਨਵਾਂ ਲਿਆ ਹੋਵੇ। ਠੀਕ ਹੈ ਨਾ, ਅਸੀਂ ਉਹ ਟੀਵੀ ਤੁਹਾਡੇ ਕੋਲ ਲੈ ਜਾਵਾਂਗੇ, ਕੈਸ਼ ਦੇ ਰਹੀ ਨਾਲੇ ਅਗਲੇ ਦੇ ਕੰਮ ਆਜੂ, ਨਾਲੇ ਵਧੀਆ ਟੀਵੀ ਹੋਊਗਾ ਬ੍ਰਾਂਡ ਵਾਲਾ।
1: ਬਿਲਕੁਲ ਜੀ, ਔਰ ਇਸੇ ਤਰ੍ਹਾਂ ਹੀ ਇਹ ਵੀ ਹੈ ਜੀ, ਸਾਡੇ ਕੋਲ ਤਾਂ ਵੈਸੇ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਵੀ ਹੈ। ਸੋ ਟੀਵੀ ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਇਹ ਬੁਵੇਡ ਐਂਡ ਚੰਕੂਜ਼ੀ ਤੇ ਅੱਜ ਤੁਹਾਨੂੰ ਸਪੈਸ਼ਲ ਪ੍ਰਾਈਸਿਸ ਦਿੱਤੀਆਂ ਜਾ ਰਹੀਆਂ, ਪਰ ਸਿਰਫ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। ਇਸ ਵੀਕਐਂਡ ਤੋਂ ਬਾਅਦ ਅਗਰ ਇਹ ਟੀਵੀ ਖਤਮ ਹੋ ਜਾਂਦੇ ਆ ਤੇ ਐਟਲੀਸਟ ਮਿਨੀਮਮ $300-$500 ਪ੍ਰਾਈਸ ਜਿਹੜੀ ਆ ਇਨਕਰੀਜ਼ ਹੋ ਰਹੀ ਹੈ। ਸੋ $300-$500 ਤੁਸੀਂ ਸੇਵ ਕਰਨਾ, ਡਿਪੈਂਡ ਕਰਦਾ ਕਿਹੜੇ ਸਾਈਜ਼ ਦਾ ਟੀਵੀ ਲੈਂਦੇ ਹੋ। ਤੇ ਫਿਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਵੈਬਸਾਈਟ ਸਰਚ ਕੀਤੀ ਜਾ ਸਕਦੀ ਹੈ, ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਸਾਡਾ ਟਿਕਟੋਕ ਅਕਾਊਂਟ ਹੈ। ਤੁਸੀਂ ਹੁਣੇ ਹੀ ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਤੇ ਜਾਓਗੇ, ਤੁਹਾਨੂੰ ਸਾਰੀਆਂ ਅਪਡੇਟ ਉੱਥੇ ਮਿਲ ਜਾਣਗੀਆਂ। ਤੇ ਨਾਲ ਦੀ ਨਾਲ ਮੈਂ ਇਹ ਜ਼ਰੂਰ ਹਰਜੀਤ ਜੀ ਦੱਸਣਾ ਚਾਹੁੰਦਾ
0: ਕਿ
1: ਟੀਵੀਆਂ ਦੇ ਉੱਪਰ ਤਾਂ $300 $500 ਦੀ ਸੇਵਿੰਗ ਹੈ ਹੀ ਹੈ, ਲਾਂਡਰੀ ਸੈਕਸ਼ਨ ਚ ਵੀ $600-$800 ਦੀ ਸੇਵਿੰਗ ਹੈ, $600 ਸੇਵ ਹੋ ਰਿਹਾ, ਕਈ ਜਗ੍ਹਾ $700 ਸੇਵ ਹੋ ਰਿਹਾ, ਕਈ ਜਗ੍ਹਾ $800 ਸੇਵ ਹੋ ਰਿਹਾ। ਜਿਹੜਾ $2200 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, $1499 ਚ ਲੈ ਕੇ ਤੁਸੀਂ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਹੋ ਅੱਜ
0: ਜੀ।
1: ਜੇ ਤੁਸੀਂ ਬੰਡਲ ਪੈਕੇਜ ਲੈਣਾ ਹੈ ਫਰਿਜ ਸਟੋਵ ਡਿਸ਼ ਵਾਸ਼ਰ, ਤੇ ਫਰਿਜ ਸਟੋਵ ਡਿਸ਼ ਵਾਸ਼ਰ ਚ $2000 ਸੇਵ ਹੋਣਾ, $5000 ਵਾਲਾ $2999 ਚ ਮਿਲਣਾ
0: ਜੀ।
1: ਜੇ ਤੁਸੀਂ ਸਿੰਗਲ ਸਿੰਗਲ ਪੀਸ ਵੀ ਲੈਣਾ, ਇਹਦੇ ਚ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ, ਜਿਹੜਾ ਕਿ $2200 ਤੋਂ $1499 ਦਾ ਮਿਲੇਗਾ, $700 ਕੱਲੇ ਫਰਿੱਜ ਚ ਸੇਵਿੰਗ ਹੈ ਜੀ। ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਜਿਹੜਾ ਕਿ $1300 ਵਾਲਾ ਸਿਰਫ $799 ਦਾ ਮਿਲੇਗਾ, $500 ਦੀ ਸੇਵਿੰਗ ਤੁਹਾਨੂੰ ਕੱਲੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਮਿਲੇਗੀ। ਟੋਲ ਟੱਪ ਦੀ ਡਿਸ਼ ਵਾਸ਼ਰ ਹੈ ਜੀ, $1000 ਵਾਲੀ ਸਟੇਨਲੈਸ ਸਟੀਲ ਦੀ, $499 ਅੱਧੀ ਪ੍ਰਾਈਸ ਚ $499 ਚ ਦਿੱਤੀ ਜਾ ਰਹੀ ਹੈ, $500 ਤੁਸੀਂ ਡਿਸ਼ ਵਾਸ਼ਰ ਚ ਵੀ ਸੇਵ ਕਰੋਗੇ।
0: ਠੀਕ ਹੈ,
1: ਫ੍ਰੀ ਹੋਮ ਡਿਲੀਵਰੀ ਹੈ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਠੀਕ ਹੈ,
1: 905-450-2828 ਨੰਬਰ ਹੈ। ਤੇ ਹਰਜੀਤ ਜੀ, ਸਾਡੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਵੀ ਪਹੁੰਚੇ ਆ, ਜਿਹੜਾ ਕਿ $1700 ਇਹਦੀ ਪ੍ਰਾਈਸ ਹੈ, ਔਰ ਅੱਜ ਤੁਹਾਨੂੰ ਅਸੀਂ $1099 ਦਾ ਪੇਅਰ ਦੇਵਾਂਗੇ। $1099 ਮੀਨਸ $700 ਤੁਸੀਂ ਵਾਸ਼ਰ ਡਰਾਇਰ ਤੇ ਸੇਵ ਕਰਨਾ। ਕੱਲਾ ਵਾਸ਼ਰ ਵੀ ਲੈਣਾ ਹੋਵੇ $599 ਚ, ਜਾਂ ਕੱਲਾ ਡਰਾਇਰ ਵੀ ਲੈਣਾ ਹੋਵੇ $599 ਚ, ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਵਿਜ਼ਿਟ ਕਰ ਲੈਣਾ।
0: ਰੇਟ ਬਹੁਤ ਵਧੀਆ, ਕਿਸੇ ਦਾ ਕੋਈ ਵਾਸ਼ਰ ਡਰਾਇਰ ਖਰਾਬ ਹੋਇਆ ਹੋਵੇ, $200-$300 ਐਵੇਂ ਲੱਗ ਜਾਂਦੇ, ਠੀਕ ਕਰਾਉਣ ਲੈ ਜਾਂਦੇ ਆ। ਇਹ ਤਾਂ ਵਧੀਆ, ਤੁਸੀਂ $1000 ਦੇ $1100 ਦੇ ਦੋ ਤੁਹਾਨੂੰ ਮੇਰੇ, ਹੋਰ ਕੀ ਚਾਹੀਦਾ। ਅੱਛਾ, ਇੱਕ ਗੱਲ ਹੋਰ ਆ ਸੁਲਤਾਨ ਜੀ, ਮੈਨੂੰ ਵਾਸ਼ਰ ਡਰਾਇਰ ਤੁਸੀਂ ਉਹ ਦਿਓ ਅੱਜ, ਪਰ ਜਿਹਦੇ ਚ ਨਾ ਕੋਈ ਕੰਬਲ ਧੋਤਾ ਜਾਵੇ, ਉਦਾਂ ਦਿਓ ਪਲੀਜ਼। ਉਹ ਹੈਗਾ ਤੁਹਾਡੇ ਕੋਲ
1: ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਵਿੱਚ ਤੁਸੀਂ ਬਲੈਂਕਟ ਵੀ ਵਾਸ਼ ਕਰ ਸਕਦੇ ਹੋ
0: ਜੀ ਜੀ।
1: ਜੇ ਟੋਪ ਲੋਡ ਲਵੋਗੇ 6.1 ਕਿਊਬਿਕ ਫੁੱਟ ਦਾ ਵਾਸ਼ਰ, 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ,
0: ਉਹ ਦਿਓ ਹਾਂ
1: $1499 ਚ, $2200 ਵਾਲਾ $1499 ਚ ਮਿਲ ਜਾਏਗਾ ਪੇਅਰ ਵਾਸ਼ਰ ਡਰਾਇਰ।
0: ਨਹੀਂ ਆ ਠੀਕ ਆ, ਨਾਲੇ ਪਤਾ ਕੀ ਆ, ਜਿਹੜਾ ਦੂਜੇ ਹੁੰਦਾ ਨਾ ਸਾਹਮਣੇ ਫਰੰਟ, ਉਹ ਚ ਝੁਕਣਾ ਪੈਂਦਾ ਥੱਲੋਂ ਕੱਪੜੇ, ਇਹ ਉੱਪਰ ਨਾਲ ਠੀਕ ਆ। ਟੋਪ ਲੋਡ ਵਾਲਾ ਨਾ, ਇਹ ਜੇ ਸਿੱਧਾ ਆਰਾਮ ਨਾਲ ਖੜੇ ਹੋ ਕੱਪੜੇ ਪਾ ਸਕਦੇ, ਕੱਢ ਸਕਦੇ ਆ, ਆਹ ਜ਼ਿਆਦਾ ਵਧੀਆ ਕੰਮ ਆ। ਇਹ ਕਿੰਨਾ ਦਿਓਗੇ ਤੁਸੀਂ ਸਾਨੂੰ ਸੈੱਟ? ਇੱਕ ਗੱਲ ਹੋਰ ਸੁਣੋ, ਤੁਸੀਂ ਮੈਨੂੰ 65 ਦਾ ਰੇਟ ਦੱਸਿਆ $499, ਠੀਕ ਆ ਸਰ
1: ਜੀ।
0: ਜੇ ਥੋੜਾ ਜਿਹਾ ਸਸਤਾ ਹੋਰ ਦੇ ਦੋ, 55 ਇੰਚ ਤਾਂ ਕਿੰਨਾ ਦਿਓਗੇ? ਕਈ ਵਾਰੀ $100 ਘੱਟ ਮਿਲ ਜਾਵੇ,
1: 55 ਇੰਚ $399 ਚ ਜੀ।
0: ਹਾਂ ਆ ਠੀਕ ਆ, ਇਹ ਤਾਂ ਕੋਈ ਫਰੈਂਡ ਸਰਕਲ ਵੀ ਬੰਦਾ ਲੈ ਜਾਂਦਾ ਨਾ, ਕਿਸੇ ਦੇ ਘਰੇ ਗਿਫਟ ਦੇਣਾ ਹੋਵੇ, $399 ਦਾ 55 ਇੰਚ ਦਾ। ਹਾਂ
1: ਬਿਲਕੁਲ ਜੀ, ਔਰ ਇਹ ਸਾਰੇ ਦੇ ਸਾਰੇ ਜਿਹੜੇ ਜੀ 2026 ਦੇ ਲੇਟੈਸਟ ਮਾਡਲ ਹੈ,
0: ਨਵਾਂ ਮਾਡਲ ਹੈ,
1: ਕ੍ਰੋਮਕਾਸਟ ਬਿਲਟ ਇਨ ਹੈ, ਗੂਗਲ ਫੀਚਰਸ ਦੇ ਨਾਲ ਹੈ। ਗੂਗਲ ਮੀਨਸ ਤੁਸੀਂ, ਤੁਹਾਨੂੰ ਐਪ ਸਟੋਰ ਮਿਲਦਾ ਹੈ, ਅਨਲਿਮਿਟਿਡ ਐਪਸ ਡਾਊਨਲੋਡ ਕਰ ਸਕਦੇ ਹੋ।
0: ਅੱਛਾ ਉਹ ਟੀਵੀ ਹੈ,
1: $399 ਚ 55 ਇੰਚ,
0: ਵੈਰੀ ਗੁੱਡ,
1: $499 ਚ 65 ਇੰਚ ਮਿਲੇਗਾ।
0: ਪੀਸ 10-10 ਸੀ ਨਾ ਤੁਹਾਡੇ ਕੋਲ,
1: 10-10
0: ਗਏ ਗਏ, ਮੈਂ ਕਿਹਾ ਗਏ ਸੋਲਡ। ਨੰਬਰ ਦਿਓ ਆਪਣਾ, ਨੰਬਰ ਦਿਓ ਜਲਦੀ ਕਰੋ,
1: 905-450-2828, 905-450-2828।
0: ਸੰਡੇ ਈਵਨਿੰਗ ਤੱਕ ਤੁਹਾਡੇ ਜਿੰਨੇ ਟੀਵੀ ਆ 10-10, 55-65 ਲੈ ਗਏ, ਸਮਝੋ ਗਏ, ਬਸ ਮੈਂ ਕਹਿਤਾ, ਸੰਤਾਂ ਨੇ ਕੱਢਦੇ ਮੂੰਹੋਂ ਬਚਣਾ, ਗਏ, ਗੱਲ ਖਤਮ। ਠੀਕ ਹੈ ਜੀ,
1: ਥੈਂਕ ਯੂ ਵੈਰੀ ਮਚ ਜੀ।
0: 905-450-2828 ਤੇ ਕਾਲ ਕਰ ਲਿਓ, ਅੱਜ ਆਪਾਂ ਵੀ ਸੰਤ ਬਣ ਗਏ, ਡੁਪਲੀਕੇਟ ਸੰਤ ਬਣ ਗਏ ਆਪਾਂ, ਮੂੰਹ ਚੋਂ ਕੱਢੀ ਗੱਲ ਕਈ ਵਾਰੀ ਪਤਾ ਨਹੀਂ ਤਾਂ ਸੱਚੀ ਹੋ ਜਾਂਦੀ। ਆਹ ਗੀਤ ਸੁਣਨਾ ਤਾਂ ਨਹੀਂ ਸੁਣਨਾ, ਮੈਂ ਦੱਸਿਓ ਮਾੜਾ ਜਿਹਾ। 905-673-3337, ਮੈਨੂੰ 2-4 ਕਾਲ ਚਾਹੀਦੀਆਂ ਜੀ, ਤੁਸੀਂ ਇਹ ਗੀਤ ਸੁਣਨਾ ਤੇ ਯੈਸ ਔਰ ਨੋ, ਐਵਰੀਬਡੀ ਨੋ, ਕਿਹੜਾ ਗੀਤ ਮੈਂ ਪਲੇ ਕਰ ਰਿਹਾ ਹੁਣ, ਇਹੋ ਜਿਹੇ ਗੀਤ ਸੁਣਿਆ ਕਰੋ। ਬੰਦੇ ਚ ਪਿਆਰ ਆਉਂਦਾ, ਬੰਦੇ ਚ ਮੁਹੱਬਤ ਆਉਂਦੀ ਹੈ, ਇੱਕ ਦੂਸਰੇ ਪ੍ਰਤੀ ਇਤਫਾਕ ਹੁੰਦਾ, ਇਹੋ ਜਿਹੇ ਗੀਤ ਸੁਣ ਗਏ। ਇਹ ਗੀਤ ਸੁਣਨਾ ਤੇ ਮੈਨੂੰ ਤਦ ਦੱਸ ਦਿਓ, ਜੇ ਨਹੀਂ ਸੁਣਨਾ ਮੈਨੂੰ ਤਦ ਦੱਸ ਦਿਓ, ਟੈਲੀਫੋਨ ਦੀਆਂ ਘੰਟੀਆਂ ਤੁਹਾਡੀਆਂ ਠਾ ਠਾ ਠਾ ਠਾ ਵੱਜੀਆਂ ਚਾਹੀਦੀਆਂ। 905-673-3337, 905-673-3337। ਰੁਕ ਰੁਕ ਜਾਓ ਰੁਕ ਜਾਓ ਰੁਕ ਜਾਓ, ਏਦਾਂ ਨੀ ਥੋੜਾ ਗੀਤ ਲਾ ਦੇਣਾ। ਕੋਈ ਬੰਦਾ ਫੋਨ ਕਰੇ, ਕੋਈ ਬੰਦਾ ਕਹੇ ਹਰਜੀਤ ਜੀ ਇਹ ਗੀਤ ਲਾਓ, ਫਿਰ ਹੀ ਗੀਤ ਲਾਵਾਂਗੇ। 9056733337 $35 ਸਕੇਅਰ ਫੁੱਟ ਅਸੀਂ ਕੁਆਰਟਸ ਦੇ ਰਹੇ ਹਾਂ ਤੁਹਾਨੂੰ ਅੱਜ ਵੀਕਐਂਡ ਤੇ, ਜਿਨ੍ਹਾਂ ਨੇ ਘਰਾਂ ਵਿੱਚ ਆਪਣੇ ਕਿਚਨ ਦੇ ਵਿੱਚ ਕੁਆਰਟਸ ਲਵਾਉਣਾ, $35 ਲੇਬਰ ਇਨਕਲੂਡ, ਕੁਆਰਟਸ ਪੱਥਰ ਇਨਕਲੂਡ, ਜਿਹੜੀ ਸ਼ੇਪ ਉੱਟੀ ਸਿੱਧੀ ਗੋਲ ਬਣਨੀ ਆ, ਤਕੋਣੀ ਬਣਨੀ, ਉਹ ਸਾਰਾ ਇਨਕਲੂਡ ਆ। ਇਹ ਨੰਬਰ ਨੋਟ ਤੁਸੀਂ ਕਰ ਲਓ, ਸਿਰਫ $35 ਸਕੇਅਰ ਫੁੱਟ ਦੇ ਵਿੱਚ। ਇਹ ਕੁਆਰਟਸ ਦੀ ਫੈਕਟਰੀ ਹੈ, ਔਰ ਇਹ ਭਾਜੀ ਨਹੀਂ ਕਹਿੰਦੇ, ਕਹਿੰਦੇ ਹਰਜੀਤ ਜੀ $35 ਸਕੇਅਰ ਫੁੱਟ ਕੁਆਰਟਸ ਹੀ ਤੁਹਾਡੇ ਘਰੇ ਲਾਊਗਾ ਆ ਕੇ। ਦੇਖੋ ਪਹਿਲਾਂ ਆ ਕੇ ਮਿਲਣਾ ਉਹਨਾਂ ਨੇ, ਤੁਹਾਡੇ ਕਿਚਨ ਦਾ ਨਾਪ ਲੈਣਾ, ਤੁਹਾਡੇ ਵਾਸ਼ਰੂਮਾਂ ਦੇ ਨਾਪ ਲੈਣੇ, ਅਤੇ ਫਿਰ ਜਾ ਕੇ ਕਾਊਂਟਰ ਟੋਪ ਲੱਗਣੇ ਜਾ ਕੇ। ਠੀਕ ਹੈ, ਤੁਸੀਂ ਥੋੜ੍ਹੀ ਸਾਈ ਦੇ ਦਿਓ ਉਹਨਾਂ ਨੂੰ, ਐਡਵਾਂਸ ਦੇ ਦਿਓ, ਅਤੇ ਤੁਹਾਡੇ ਕਾਊਂਟਰ ਟੋਪ ਘਰੇ ਲੱਗ ਜਾਣੇ ਆ ਗਏ। ਨੰਬਰ ਇੱਕੋ ਹੀ ਹੈ, 6474000450 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ ਲਾ ਦਿਓ ਗਾਣਾ ਘਰੇ।
0: ਇਹ ਗਾਣਾ ਯਾਰ ਇੱਕ ਬੰਦੇ ਦੀ ਕਾਲ ਆਈ ਆ, ਮੈਂ ਸੱਚੀ ਆਮ ਨੋਟ ਹੈਪੀ ਮੈਨ। ਨੈਕਸਟ ਕਾਲ, ਹੈਲੋ
3: ਹੈਲੋ
0: ਜੀ ਸਰ।
3: ਹਾਂਜੀ ਸਰ
0: ਜੀ, ਵੀਰਾ ਜੀ ਸਰ, ਕਿਰਪਾ ਤੁਹਾਡੀ ਵੀਰਾਂ ਦੀ। ਹਾਲੇ ਮਨ ਪੂਰਾ ਖੁਸ਼ ਜਿਹਾ ਨਹੀਂ ਹੋਇਆ ਯਾਰ, ਸੱਚੀ ਦੱਸਾਂ ਤੁਹਾਨੂੰ। ਆ ਸਾਡਾ ਵੀਰ ਆਇਆ ਸੀ ਇਸੇ ਸ਼ਹਿਰ ਵਾਲਾ, ਉਹਦੀ ਕਾਲ ਵੀ ਨਹੀਂ ਆਈ, ਦੱਸੋ ਕਰ ਲੋ ਘਿਓ ਨੂੰ ਭਾਂਡਾ। ਉਹ ਭਾਜੀ, ਉਹ ਗੁਰੂਦੇਵ ਜੀ, ਤੁਸੀਂ ਕਿੱਥੇ ਚਲੇ ਗਏ? ਤੁਹਾਡੇ ਸ਼ਹਿਰ ਦਾ ਗੀਤ ਲੱਗੇ ਲਾਉਣ, ਤੁਹਾਡੀ ਕਾਲ ਹੀ ਨਹੀਂ ਆਈ, ਵੈਰੀ ਵੈਰੀ ਸੈਡ। ਅੱਜ ਜਿੰਨੀਆਂ ਫੈਮਲੀ ਸੁਣ ਰਹੀਆਂ, ਜਿੰਨੇ ਕੰਸਟਰਕਸ਼ਨ ਵਾਲੇ ਵੀਰ ਸੁਣ ਰਿਹਾ, ਅੱਜ ਇਸ ਵੀਕਐਂਡ ਤੇ ਤੁਸੀਂ ਗਲੈਕਸੀ ਹੋਮ ਤੇ ਜਾਣਾ। ਘਰਾਂ ਵਿੱਚ ਵਰਤਣ ਵਾਲੀਆਂ ਕੋਈ ਵੀ ਆਈਟਮ ਤੁਸੀਂ ਲੈਣੀ ਹੈ, ਗਲੈਕਸੀ ਹੋਮ ਤੁਹਾਡੇ ਵਾਸਤੇ ਹਾਜ਼ਰ ਹੈ। ਜਿਹੜੇ ਮੇਰੇ ਕੰਸਟਰਕਸ਼ਨ ਵਾਲੇ ਵੀਰ ਸੁਣ ਰਹੇ, ਇਹਨਾਂ ਨੂੰ ਬੋਨਸ ਵੀ ਮਿਲਦਾ ਐਂਡ ਆਫ ਦਾ ਈਅਰ। ਤੁਸੀਂ ਤੇ ਆਪਣਾ ਅਕਾਊਂਟ ਖੋਲੋ, ਰੇਟ ਪਤਾ ਕਰੋ ਜਰਾ ਜਾ ਕੇ, ਰੇਟ ਕੀ ਇੰਨਾ ਸਸਤਾ ਸਮਾਨ ਤਾਂ ਚਾਈਨਾ ਨਹੀਂ ਮਿਲਦਾ, ਜਿੰਨਾ ਤੁਹਾਨੂੰ ਇੱਥੇ ਟੋਰਾਂਟੋ 'ਚ ਬੈਠੇ ਮੇਰੇ ਆ, ਬ੍ਰੈਂਪਟਨ 'ਚ, ਵਿਲੀਅਮ ਪਾਰਕ ਦੇ ਮੈਕਲੋਗਨ ਦੇ ਕਾਰਨਰ ਤੇ, ਗਲੈਕਸੀ ਹੋਮ, 905-460-1222 ਦੇ ਕਾਲ ਕਰ ਲਿਓ। ਹੈਲੋ
4: ਹਾਂਜੀ ਸਰ, ਲਗਾ ਦਿਓ।
0: ਨਹੀਂ ਦੱਸੋ ਤੁਸੀਂ ਭਾਈ ਕਿੱਥੇ ਸੌ ਗਏ ਸੀ ਜਾ ਕੇ ਇੰਨੀ ਦੇਰ ਦੇ?
4: ਭਾਜੀ ਮੈਂ ਨੰਬਰ ਕਾਊਂਟ ਕਰ ਲਾ ਪਿਆ, 6 ਨੰਬਰ ਲੈ ਲਿਆ ਤੁਹਾਡਾ, ਆਪਣਾ ਮੈਂ ਵੀ ਲੈ ਲਿਆ 17, ਹੋਰ ਨੰਬਰ ਸੋਚ ਰਿਹਾ, ਚਾਰ
0: ਹੋਰ ਸੋਚ ਰਹੇ ਆ। ਏਦਾਂ ਕਰੀਏ ਆਪਾਂ ਕਿਸੇ ਦੀ ਸਲਾਹ ਲੈ ਲਈਏ, 4 ਨੰਬਰ ਹੋਰ ਲੈ ਲਈਏ।
4: ਕਰਿਓ
0: 5-5 ਡਾਲਰ ਵੰਡ ਦਿਓ ਸਾਰਿਆਂ ਨੂੰ, ਇੱਥੇ ਰੇਡੀਓ ਸੱਦ ਲਾਂਗੇ ਸਾਰਿਆਂ ਨੂੰ, ਅਗਲੇ 20 ਡਾਲਰ ਤੇਲ ਲਾ ਕੇ ਆਉਣਗੇ ਤੇ ਨਾਲੇ ਇੱਥੇ ਟਾਈਮ ਦਿਹਾੜੀ ਭੰਨਣਗੇ। ਆਇਆ ਰੱਬਾ ਮੇਰੇ, ਕਈ ਵਾਰੀ ਇੰਨੀਆਂ ਨੈਚੁਰਲ ਚੀਜ਼ਾਂ ਸਾ ਦਿੰਦੀਆਂ ਨਾ ਬੰਦੇ ਨੂੰ, ਕਮਾਲ ਹੋ ਜਾਂਦੀ। ਕਹਿੰਦੇ ਜੇ ਨਿਕਲੇ 1000 ਤੇ ਕੀ ਕਰੋਗੇ।

0: ਤੇ ਫਿਰ ਥੱਲੋਂ ਕੱਢਦੇ ਆਪਾਂ ਕਈ ਵਾਰੀ ਤੇ ਏਦਾਂ ਇਹਨਾਂ ਨੇ ਸੋਨੇ ਤੇ ਸੋਨਾ ਚਾੜਿਆ ਇੰਨਾ ਤੱਤਾ ਤੱਤਾ ਸੋਨਾ ਗਰਮ ਗਰਮ ਸੋਨਾ ਮਿਲਦਾ ਇਹਨਾਂ ਕੋਲ ਡਬਈ ਤੋਂ ਸੋਨਾ ਆਇਆ ਇਹਨਾਂ ਕੋਲ ਤਾਜ਼ਾ ਬਿਲਕੁਲ ਮਾਸਟਰ ਜਿਊਲਰ 905-906-2424 ਦੇ ਕੋਕ ਦੀ ਜਾ ਸਕਦੀ ਹੈ ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਜੇ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਕੋਈ ਵੀ ਗੋਲਡ ਦੇਖੋ ਕੁੜੀਆਂ ਨੂੰ ਸੈੱਟ ਤਾਂ ਪਾਉਣਾ ਹੀ ਹੁੰਦਾ ਨਾ ਚੂੜੀਆਂ ਵੀ ਲੈਣੀਆਂ ਆਉਂਦੀਆਂ ਮਾਂ ਪਿਓ ਨੇ ਇਹ ਇੱਕ ਰੀਤ ਚੱਲੀ ਹੋਈ ਹੈ ਇਹ ਬੰਦ ਨਹੀਂ ਹੋ ਸਕਦੀ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਇਹ ਚੀਜ਼ਾਂ ਬੰਦ ਹੋਣੀਆਂ ਇਹ 4-5 ਜਨਰੇਸ਼ਨ ਹੋਰ ਚੱਲ ਕੇ ਸ਼ਾਇਦ ਸੋਨਾ ਸੋਨਾ ਬੰਦ ਹੋ ਜਾਊ ਪੈਣਾ ਪਰ ਨਹੀਂ ਇਹ ਜਿਹੜੀ ਵੱਡਿਆਂ ਨੇ ਰੀਤਾਂ ਚਲਾਈਆਂ ਹੋਈਆਂ ਨਾ ਗਹਿਣੇ ਜਿਹੜੇ ਆ ਇਹ ਇੱਕ ਔਰਤ ਦਾ ਸ਼ਿੰਗਾਰ ਹੁੰਦੇ ਆ ਔਰ ਇਹ ਇਸੇ ਤਰ੍ਹਾਂ ਹੀ ਚੱਲਣੇ ਔਰਤ ਦੇ ਨਾਲ ਹੀ ਚੱਲਣੇ ਆ ਔਰ ਜਿੰਨੇ ਸ਼ਿੰਗਾਰ ਆ ਜਿੰਨਾ ਫੈਸ਼ਨ ਹੈ ਜੇ ਔਰਤ ਨਾ ਹੁੰਦੀ ਜੇ ਜਹਾਨ ਵੀ ਨਾ ਚੱਲਦਾ ਜਿੰਨੇ ਸੂਟ ਔਰਤਾਂ ਪਾਉਂਦੀਆਂ ਇੰਨੇ ਸੂਟ ਬੰਦੇ ਕੋਟ ਪੈਂਟ ਨਹੀਂ ਪਾਉਂਦੇ ਨਵੇਂ ਨਵੇਂ ਨਾ ਇੰਨੇ ਸ਼ੂ ਲੈਂਦੇ ਅਤੇ ਬੀਬੀਆਂ ਦਾ ਜੇ ਜੱਗ ਹੋਵੇ ਕਦੇ ਜੁੱਤੀ ਵੀ ਪੰਜਾਬੀ ਚਾਹੀਦੀ ਹੈ ਨਾਲ ਚਲੋ ਉਹ ਤਾਂ ਬੰਦੇ ਵੀ ਪਾ ਲਾਉਂਦੇ ਕੁੜਤੇ ਜਾਮੇ ਨੂੰ ਜੁੱਤੀ ਹੈ ਨਾ ਅਤੇ ਉੱਦਾਂ ਵੀ ਕਦੇ ਹਾਈ ਹੀਲ ਚਾਹੀਦੀ ਹੈ ਕੋਈ ਪੈਨਸਲ ਹੀਲ ਚਾਹੀਦੀ ਹੈ ਕੋਈ ਅੱਗੋਂ ਬੰਦ ਚਾਹੀਦੀ ਹੈ ਕੋਈ ਬੈਲੀ ਚਾਹੀਦੀ ਹੈ ਕਈ ਫਿਰ ਸਟਾਈਲਿਸ਼ ਕੁੜੀਆਂ ਹੁੰਦੀਆਂ ਬਹੁਤ ਜ਼ਿਆਦੀਆਂ ਸਿਰਫ ਇੱਕ ਤਨੀ ਅੱਗੇ ਲੱਗੀ ਹੁੰਦੀ ਹੈ ਪਿੱਛੋਂ ਤਨੀ ਕੋਈ ਨਹੀਂ ਲੱਗੀ ਹੁੰਦੀ ਉਹ ਵੀ ਹੁੰਦੇ ਆ ਸ਼ੂ ਦਾ ਤੁਹਾਡੇ ਸਟਾਈਲ ਹੈ ਠੀਕ ਹੈ ਨਾ ਇਹ ਜਾਣੂ ਦਾ ਇੱਦਾਂ ਹੀ ਸੋਨੇ ਦੇ ਸਟਾਈਲ ਆ ਮਾਸਟਰ ਜਿਊਲਰ ਦਾ ਮੈਂ ਨੰਬਰ ਤੁਹਾਨੂੰ ਦੇ ਰਿਹਾ 905-906-2424 ਦੇ ਕੋਕ 'ਤੇ ਜਾ ਸਕਦੀ ਹੈ ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ ਏਅਰਪੋਰਟ ਮੇਫਿਲਡ ਦੇ ਕੋਰਨਰ ਦੇ ਆ ਇੱਕ ਲੋਕੇਸ਼ਨ ਮਾਊਂਟ ਐਸ਼ ਐਂਡ ਬ੍ਰੈਂਪਟਨ ਦੇ ਜਿਹੜਾ ਕਿ ਸਾਡੇ ਬਵੇੜ ਦੇ ਏਰੀਆ ਜਿੱਥੇ ਫਟੀਨੋ ਵਾਲਾ ਪਲਾਜ਼ਾ ਹੈ ਉੱਥੇ ਵੀ ਹਾਜ਼ਰ ਹੈ ਤੁਹਾਡੇ ਵਾਸਤੇ ਮਾਸਟਰ ਜਿਊਲਰ 905-906-2424 ਦੇ ਕੋਕ 'ਤੇ ਜਾ ਸਕਦੀ ਹੈ ਬਰੀਜ਼ ਡਕਟ ਕਲੀਨਿੰਗ ਬਈ ਵਾਹ ਕੱਲ੍ਹ ਭਾਜੀ ਨਹੀਂ ਬੋਲ ਗਏ ਕੱਲ੍ਹ 12 ਕਾਲਾਂ ਉਹਨਾਂ ਦੀਆਂ ਹੋਈਆਂ 12 ਕਾਲਸ ਉਹਨਾਂ ਦੀਆਂ ਜਿਹੜੀਆਂ ਕਿ ਬਿਜ਼ੀ ਕਰਤੀਆਂ ਵੀਕ ਕਰਦੇ ਤੁਸੀਂ ਵੀ ਦੇਖੋ ਸੇਮ ਪ੍ਰਾਈਜ਼ ਮੇਰਾ ਤੁਹਾਨੂੰ ਗੀਤ ਸੰਗੀਤ ਸੁਣਨੇ ਆਪਣਾ ਦਿਲ ਦੀ ਮਨੋਰੰਜਨ ਆ ਪਰ ਜਿੱਥੇ 4 ਪੈਸੇ ਬਚਦੇ ਭਾਈ ਉਹ ਵੀ ਬਚਾ ਲਿਆ ਕਰੋ ਠੀਕ ਆ $149 ਦੇ ਵਿੱਚ ਬਰੀਜ਼ ਡਕਟ ਕਲੀਨਿੰਗ ਵਾਲਿਆਂ ਤੁਸੀਂ ਕਾਲ ਕਰਨੀ ਹੈ ਕੈਮਰੇ ਪਾ ਕੇ ਦਿਖਾਉਣਗੇ ਪਹਿਲਾਂ ਕਿੰਨਾ ਗੰਦ ਆ ਵੈਂਟ ਦਾ ਜੇ ਦੁਬਾਰਾ ਦਿਖਾਉਣਗੇ ਕਿੰਨਾ ਸਾਫ਼ ਹੋ ਗਿਆ ਲਾਂਡਰੀ ਵਾਲਾ ਜਿਹੜਾ ਤੁਹਾਡਾ ਅੱਗੇ ਫਰਨਸ ਵਾਲਾ ਰੂਮ ਆ ਉਹ ਵੀ ਤੁਹਾਡਾ ਸਾਰਾ ਕਲੀਨ ਕਰਨਗੇ ਫਰਨਸ ਕਲੀਨ ਕਰਨਗੇ ਸੈਨੀਟਾਈਜ਼ਰ ਕਰਨਗੇ ਫਿਰ ਨਾਲ ਦੀ ਨਾਲ ਨਵਾਂ ਫਿਲਟਰ ਪਾ ਕੇ ਦੇਣਗੇ ਫਿਰ ਜਿਹੜਾ ਲਾਂਡਰੀ ਰੂਮ ਆ ਜਿਹੜਾ ਤੁਹਾਡਾ ਡਰਾਇਰ ਲੱਗਾ ਹੁੰਦਾ ਉਹਦਾ ਵੈਂਟ ਸਾਫ਼ ਕਰਕੇ ਜਾਣਗੇ ਇਹ ਸਭ ਤੋਂ ਵਧੀਆ ਮੈਨੂੰ ਗੱਲ ਲੱਗੀ ਭਾਜੀ ਇਹਨਾਂ ਦੀ ਰੇਟ ਕਿੰਨਾ $149 ਅਤੇ ਘਰ ਕਿੰਨੇ ਸਕੇਅਰ ਫੁੱਟ 3000 ਸਕੇਅਰ 25-26-27-28-29 ਸਕੇਅਰ ਫੁੱਟ ਘਰ $149 'ਚ ਨੰਬਰ ਤੁਸੀਂ ਨੋਟ ਕਰੋ ਯਾਰ ਬਾਕੀ ਗੱਲਾਂ ਛੱਡੋ ਅਤੇ ਜਲਦੀ ਕਾਲ ਕਰੋ ਵੀਕਐਂਡ 'ਤੇ ਬੁਕਿੰਗ ਕਰਾਓ ਆਪਣੀ ਡਕਟ ਕਲੀਨਿੰਗ ਦੀ 905-330-8900 ਨੰਬਰ ਦੁਬਾਰਾ ਨੋਟ ਕਰ ਲਓ 905-330-8900 ਦੇ ਕਾਲ ਕੀਤੀ ਜਾ ਸਕਦੀ ਯਾਨੀ ਕਿ 99 ਹੈਲੋ ਹੈਲੋ ਜੀ ਜੀ ਸਰ
1: ਕਿਸੇ ਮੂਵਰ ਦਾ ਨੰਬਰ ਦੇ ਸਕਦੇ ਹੋ
0: ਨੰਬਰ ਕਰੋ ਜੀ ਨੋਟ ਐਚ ਕੇ ਮੂਵਰ ਪੂਰੇ ਵਧੀਆ ਮੂਵਰ ਹੈ 416
1: ਹਾਂਜੀ
0: 524-6704 6704
1: ਥੈਂਕ ਯੂ ਸਰ
0: ਬੜੀ ਮਿਹਰਬਾਨੀ ਜੀ ਐਚ ਕੇ ਮੂਵਰ ਤਾਂ ਤੁਸੀਂ ਗੱਡੀਆਂ ਭਾਵੇਂ 6704
1: ਥੈਂਕ ਯੂ ਸਰ
0: ਬੜੀ ਮਿਹਰਬਾਨੀ ਜੀ ਐਚ ਕੇ ਮੂਵਰ ਤਾਂ ਤੁਸੀਂ ਗੱਡੀਆਂ ਭਾਵੇਂ ਐਚ ਕੇ ਮੂਵਰ ਪੂਰੇ ਵਧੀਆ ਮੂਵਰ ਹੈ 416
1: ਹਾਂਜੀ
0: 524-524 6704
1: ਥੈਂਕ ਯੂ ਸਰ
0: ਬੜੀ ਮਿਹਰਬਾਨੀ ਜੀ ਐਚ ਕੇ ਮੂਵਰ ਤਾਂ ਤੁਸੀਂ ਗੱਡੀਆਂ ਭਾਵੇਂ ਸੱਜੇ ਖੱਬੇ ਕਰੋ ਵੈਨਕੂਵਰ ਇੱਥੋਂ ਮੰਗਵਾਓ ਸਮਾਨ ਭਾਵੇਂ ਕੈਲਗਰੀ ਐਡਮਿੰਟ ਜਿੱਥੋਂ ਮਰਜ਼ੀ ਸਮਾਨ ਇੱਥੇ ਮੰਗਾਓ ਜਾਂ ਇੱਥੋਂ ਉੱਧਰ ਭੇਜਣਾ ਪੂਰੇ ਕੈਨੇਡਾ ਜਾ ਇਹਨਾਂ ਦੇ ਤੁਸੀਂ ਦੇਖਿਆ ਹੋਣਾ ਨਾ ਵੱਡੇ ਵੱਡੇ ਟ੍ਰੇਲਰ ਐਚ ਕੇ ਮੂਵਰਸ ਦੇ ਆ ਨੰਬਰ ਇੱਕ ਵਾਰ ਮੈਂ ਫਿਰ ਬੋਲ ਦੇਣਾ ਵੀਰਾ ਜੀ 416-524-6704

0: Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: Hello.
2: Hello. Kataria Tours and Travel.
1: Hanji, Kataria Tours and Travel.
2: India diya tikta chahiye si.
1: Oh, India ki tusi jitthon marzi diya tikta le lo. India kithe jana?
2: Char tikta Delhi diya te do Amritsar diya. Mil jangiyan?
1: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tikta kadon diya chahidiyan ne. Te haan, special tour packages te honeymoon packages vi saade kol available ne.
2: Parosemand service te sab to badhiya rates le ikko ikna. Kataria Tours and Travel. Booking le aaj hi call karo 905-678-1200 905-678-1200 Kataria Tours and Travel
3: 32-55-80
1: 98
2: ekhi galat counting sikhai janne ho
1: oh counting nahi e te 32-55-80 te 98 inch de tv ne jo aaj hi brampton tv and appliances to aaye ne inna kol sare household appliances milange har brand bahut hi badhiya price te 32 to 98 inch de latest tv bhi available ne
2: brampton tv and appliances 801 bove drive near chinguzi call 905-450-2828 905-450-2828
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Wakey, wakey, wakey, wakey.
5: Here's wake up time. Here's wake up time.
4: Now is the time to wake up.
6: Crank up the radio. You're listening to the Dave Toddler Show, brought to you in part by Culture of Punjab.
7: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
8: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500
9: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
10: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
9: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
10: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
9: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
10: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
9: 647-737-9-8710
7: ਮੈਂ ਕਿਹਾ ਕਿੱਥੇ ਜਾ ਰਹੀ ਹੈ
2: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ
2: 100 ਕੈਨੇਡੀ ਰੋਡ ਬ੍ਰੈਂਪਟਨ ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 416-700-9100
11: ਸ਼ੀਸ਼ਾ ਹੋ ਜਾਂ ਦਿਲ ਹੋ
12: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ ਰੀਤੀ ਗਲਾਸ ਐਂਡ ਵਿੰਡੋ 905-790-8335 790-8335 ਔਰ ਵਿਜ਼ਿਟ www.reetiglass.com
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
13: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
2: ਆਪ
3: ਭੈਣੇ ਖਰੀਦ ਲਿਆ ਗਹਿਣੇ
14: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
3: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
14: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
15: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
16: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
17: ਅੱਛਾ ਜਾਨਮਨ ਮੈਨੂੰ ਇਹ ਦੱਸੋ ਕਿ ਤੁਹਾਨੂੰ ਮੇਰੇ ਨਾਲ ਪਿਆਰ ਕਦੋਂ ਹੋਇਆ
18: ਮੈਨੂੰ ਨਾ ਤੇਰੇ ਨਾਲ ਦੂਜੀ ਨਜ਼ਰ ਜੀ ਪਿਆਰ ਹੋ ਗਿਆ ਸੀ
17: ਸਾਰਿਆਂ ਨੂੰ ਤਾਂ ਪਹਿਲੀ ਨਜ਼ਰ ਚ ਹੁੰਦਾ ਤੁਹਾਨੂੰ ਪਹਿਲੀ ਨਜ਼ਰ ਚ ਕਿਉਂ ਨੀ ਹੋਇਆ
18: ਪਹਿਲੀ ਨਜ਼ਰ ਮੇਰੀ ਨਾ ਤੇਰੇ ਹੀਰੇ ਵਾਲੇ ਹਾਰ ਤੇ ਨੀ ਪਈ ਸੀ
19: ਫਿੱਟੇ ਮੂੰਹ ਤੇਰੇ
20: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ ਇੰਨਾ ਹੀ ਨਹੀਂ ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ ਵਿਸ਼ਨ ਵੈਨਿਟੀਜ਼ ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ ਕਾਲ 905-671-1800 905-671-1800
21: ਕੰਡੀਸ਼ਨਸ ਅਪਲਾਈ
22: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ 2% ਦੁੱਧ 4 ਲੀਟਰ 4.99 ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ ਬਰਾਡ ਵੈਜੀ ਬਰਗਰ 4.99 ਬਾਲਟੀ ਚ ਗੋਡਲੋ 5 ਕਿਲੋ 8.99 ਟਾਟਾ ਟੀ 1 ਕਿਲੋ 9.99 ਦੀ ਓਨਲੀ ਹਾਈਵੇ 10 ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ
23: ਲੇਡੀਜ਼ ਐਂਡ ਜੈਂਟਲਮੈਨ ਇੰਟਰੋਡਿਊਸਿੰਗ ਫਰੋਮ CHLO AM 530 ਦਾ ਨੰਬਰ 1 ਰੇਡੀਓ ਹੋਸਟ ਇਨ ਦਾ ਵਰਲਡ
24: News desk, locally covered, nationally connected.
22: Good morning, afternoon. Welcome to Dave Tarla Show. Aaj ke program mein behno aur bhaiyo, aap sab ka swagat hai. Aashavadiyan, ummeed karde hain ki tuhanda aaj da din acha guzar raha hovega. Saadi koshish rahegi 2 baje tak national international khabran naal jod ke rakhiye. Agge chal ke watanon dur bhi tuhade layi pesh kita jayega. Hun to leke 2 ਵਜੇ ਤੱਕ ਸਾਡੇ ਸਟੂਡੀਓ ਦੇ ਨੰਬਰ ਰਹਿਣਗੇ 905-799-0999 ਖਬਰਾਂ ਵੱਲ ਚੱਲਦੇ ਹਾਂ ਸਿੱਧੇ ਹੀ ਸਾਡੇ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਇਹ ਟ੍ਰੇਡਿੰਗ ਪਾਰਟਨਰ ਲਈ ਕੋਈ ਸੌਦੇ ਕਰਨ ਲਈ ਇੰਡੀਆ ਅਤੇ ਫਿਲੀਪੀਨਸ ਜਾ ਰਹੇ ਨੇ ਬਾਏ ਕੈਨੇਡੀਅਨ ਇਹ ਜਿਹੜਾ ਸਲੋਗਨ ਹੈ ਇਹਦੇ ਪਿੱਛੇ ਸਾਰੇ ਮੇਅਰ ਤਕਰੀਬਨ ਸਹਿਮਤ ਹੈ ਖਾਸ ਕਰਕੇ ਪੈਟ੍ਰਿਕ ਬ੍ਰਾਊਨ ਤੁਸੀਂ ਇੱਕ ਵਾਰ ਬੈਠ ਕੇ ਕਿੰਨਾ ਕੁ ਖਾ ਲਓਗੇ 200-300 ਗ੍ਰਾਮ ਹੀ ਢਿੱਡ 'ਚ ਗੁਥਲੀ ਹੁੰਦੀ ਹੈ ਅੱਧਾ ਪਾਊਂਡ ਪਾਊਂਡ 2 ਪਾਊਂਡ 3 ਪਾਊਂਡ 4 ਪਾਊਂਡ 5 10 15 20 25 26.5 ਫੂਡ ਖਾ ਸਕਦਾ ਹੈ ਇਹ ਬੰਦਾ ਹੈ ਜੀ ਚੈਂਪੀਅਨ ਹੈ ਇਹ ਜੋਏ ਚੈਸਨਟ ਇਹਨੇ ਕੰਪੀਟੀਸ਼ਨ ਜਿੱਤਿਆ ਸੀ July 4, 2025 ਨੂੰ ਜਿੱਥੇ ਇਹਨੇ ਪੋਟੀਨ ਜਿਹੜਾ ਫ੍ਰੈਂਚ ਫਰਾਈਜ਼ ਦੇ ਉੱਤੇ ਗ੍ਰੇਵੀ ਅਤੇ ਚੈਡਰ ਚੀਜ਼ ਜਿਹਾ ਪਾਇਆ ਹੁੰਦਾ ਉਹ ਛਕਿਆ ਸੀ ਹੁਣ ਦੁਬਾਰਾ ਤਰਾ ਯਾਰ 26.5 ਢਿੱਡ ਜੇ ਜਾਂਦਾ ਕਿੱਥੇ ਹੋ ਬਿਸ਼ਨੋਈ ਗੈਂਗ ਦਾ ਚੌਧਰੀ ਕਰਮਵੀਰ ਸਿੰਘ ਜਿਹੜਾ ਇੱਥੇ ਸੀ ਉਸਨੂੰ ਫੜ ਕੇ ਹੁਣ ਰਿਪੋਰਟ ਕਰਤਾ ਉੱਥੇ ਦਿੱਲੀ ਪੁਲਿਸ ਵਾਲੇ ਆਉਂਦੇ ਨੂੰ ਕਹਿੰਦੇ ਜੀ ਜੀ ਆਇਆਂ ਨੂੰ ਆ ਜਾਓ ਨੰਗਿਆ ਉਹ ਗੱਲ ਹੀ ਕੋਈ ਨੀ। ਉਸ ਨੇ ਜਿਹੜਾ ਏ ਪੀ ਢਿੱਲੋਂ ਆ ਸਿੰਗਰ ਉਹਦੇ ਤੇ ਗਰੇਵਾਲ ਕੀ ਹੈ ਗਿੱਪੀ ਗਰੇਵਾਲ ਉਹਦੇ ਘਰ ਦੇ ਗੋਲੀਆਂ ਗਾਲੀਆਂ ਚਲਾਉਣ ਦੇ ਸਿਲਸਿਲੇ 'ਚ ਕਈ ਸੀਗਾ ਉਹਨੂੰ ਫੜ ਫੁੜ ਕੇ ਹੁਣ ਚੜਾਤਾ ਜਹਾਜ਼। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-4940-4040
0: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
1: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
4: ਜਸ਼ਨ ਟੈਂਟਸ ਦੇ ਨਾਲ,
1: ਵਿਆਹ ਹੋਵੇ, ਬਰਥਡੇ ਪਾਰਟੀ,
4: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
1: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
4: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
1: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
4: 416-294-2857
1: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨਾਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਟਿੱਗੋ ਰੋਡ 9057944667
22: I am Dave Tatla and you are not ਲੋ ਜੀ ਤੁਹਾਡੇ ਨੋਟ ਬਚਾਈਏ ਡਾਲਰ ਬਚਾਈਏ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
25: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
22: ਸੁਲਤਾਨ ਜੀ ਕੀ ਅਪਡੇਟ ਹੈ?
25: ਦੇਖਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਆ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ। 905-450-2828 905-450-2828 ਜੀ।
22: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
25: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
7: ਕਿੱਦਾਂ ਨੀ ਗੱਲਾਂ ਕਰਦੇ ਹੋ ਬਈ ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ ਦੈਟਸ ਰਾਈਟ ਆ ਭਾਈ ਏਅਰਪੋਰਟ ਨਿਸਾਨ ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ 9057914900 7914900 ਆ ਜਾਓ ਆ ਜਾਓ
8: हर कोई चाहता है कि ओदा घर सब तो सोना दिखे ते जे तुसी भी यही चाहते हो ता मिलो ट्रिपल ए लैंडस्केपिंग कंपनी लिमिटेड वाले नु जे अपने घर दे बैकयार्ड नु बनाना चाहने हो होर भी खूबसूरत या फिर करवाना चाहने हो लैंडस्केपिंग या इंटरलॉकिंग सारा काम टॉप दा करांगे अते सब तो बेस्ट रेट्स भी देंगे ट्रिपल ए लैंडस्केपिंग कॉल 6047481213 6478481213
22: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 9054609099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 9054609099 9054609099 4609099 ਇਹਨਾਂ ਦਾ ਨੰਬਰ ਹੈ
9: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
10: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
9: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
10: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
9: 40 ਸਾਲਾਂ ਤੋਂ ਬੇਦਾਗ ਸਰਵਿਸ
11: ਗਿੱਲ ਇੰਟਰਨੈਸ਼ਨਲ ਟ੍ਰੈਵਲ
10: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ
11: ਸਰਵਿੰਗ ਕੈਨੇਡਾ ਨੇਸ਼ਨ ਵਾਈਡ
10: 9056718400 or 9057968800 or visit giltravels.ca.
22: I am Dave Tatla and you are not.
12: Na chacha ji ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ
26: ਉਹ ਤੂੰ ਰੇਫੜਾ
12: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ ਉਹ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 4164568 ਬੈਗੀ ਪੱਲੇ
11: From the Dave Tatla News Desk, locally covered, nationally connected.
22: ਖਬਰਾਂ ਜੋ ਖਬਰ ਆ ਰਹੀ ਹੈ ਇਹ ਖਬਰ ਮੈਨੀਟੋਬਾ ਤੋਂ ਆ ਰਹੀ ਹੈ ਉੱਥੇ ਦੀ ਸਰਕਾਰ ਨੇ ਲੋਕਲ ਸਰਕਾਰ ਨੇ ਫੈਸਲਾ ਲਿਆ ਡੇ ਲਾਈਟ ਸੇਵਿੰਗ ਟਾਈਮ ਹੈ ਇਸ ਨੂੰ ਪਰਮਾਨੈਂਟ ਕਰ ਦੇਣਾ ਹੁਣ ਇਹ ਨਹੀਂ 6-7 ਮਹੀਨਿਆਂ ਬਾਅਦ ਘੜੀਆਂ ਅੱਗੇ ਪਿੱਛੇ ਕਰੀ ਚੱਲੋ ਮੇਨ ਸਟ੍ਰੀਮ ਸਰਵੇ ਕੀਤਾ ਗਿਆ ਕਿ ਜਿਹੜੀ ਮੇਪਲ ਲੀਫ ਹੈ ਇਹਨਾਂ ਦਾ ਇਸ ਸੀਜ਼ਨ ਕੋਈ ਚਾਂਸ ਹੈ ਜਾਂ ਨਹੀਂ ਹੈ 39% ਨੇ ਆਖਿਆ ਯੈਸ ਉਹਨਾਂ ਦਾ ਚਾਂਸ ਹੈ 61% ਕਹਿੰਦੇ ਨੋ ਇੰਡੀਅਨ ਫਰੂਟਲੈਂਡ ਉਹਨਾਂ ਦੇ ਨਾਲ ਹੀ ਤੰਦੂਰੀ ਗ੍ਰਿਲ ਹੈ ਜਿੱਥੇ ਕਿ ਬਹੁਤ ਜ਼ਬਰਦਸਤ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਤੇ ਤੰਦੂਰੀ ਗ੍ਰਿਲ ਤੇ ਵੈਜੀ ਥਾਲੀ $4.99 ਚਿਕਨ ਬਰਿਆਨੀ $6.99 ਆਲੂ ਮੂਲੀ ਪਰੌਂਠੇ $2.99 ਈਚ ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਨਾਲ $6.99 ਛੋਲੇ ਭਟੂਰੇ $3.99 ਅਤੇ ਜਿਹੜਾ ਵੈਜੀ ਬਰਗਰ ਹੈ ਇਹ ਵੀ $3.99 ਦਾ ਮਿਲੇਗਾ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਖਬਰਾਂ ਚ ਖਬਰ ਆਈ ਹੈ ਵਿਟਬੀ ਤੋਂ ਆਈ ਆ ਇੱਕ ਫਾਰਮੇਸੀ ਦੇ ਮੈਨੇਜਰ ਤੇ ਜਿਨਸੀ ਹਮਲੇ ਦੇ ਦੋਸ਼ ਲੱਗੇ ਨੇ 16 ਸਾਲਾ ਕਰਮਚਾਰੀ ਨੇ ਪੁਲਿਸ ਕੋਲ ਜਿਨਸੀ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ ਨਿਠਾਰੀ ਕਾਂਡ ਦੇ ਦੋਸ਼ੀ ਰਹੇ ਸੁਰਿੰਦਰਾ ਕੋਹਲੀ ਨੇ ਕੀਤੀ ਖੁਦਕਸ਼ੀ ਉਸਦੀ ਲਾਸ਼ ਸੱਪ ਸਰੋਵਰ ਰੋਡ ਤੇ ਲਾਲ ਮਾਤਾ ਮੰਦਿਰ ਦੇ ਸਾਹਮਣੇ ਸਥਿਤ ਇੱਕ ਚਾਹ ਦੀ ਦੁਕਾਨ ਵਿੱਚ ਰੱਸੀ ਦੇ ਸਹਾਰੇ ਲੜਕਦੀ ਮਿਲੀ ਅੰਮ੍ਰਿਤਸਰ ਚ ASI ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਮੌਕੇ ਤੇ ਪਹੁੰਚੇ DGP ਗੌਰਵ ਯਾਦਵ ਆਪਣੇ ਇੱਕ ਰੈਸਟੋਰੈਂਟ ਹੈ ਬੜਾ ਕਮਾਲ ਦਾ ਰੈਸਟੋਰੈਂਟ ਹੈ ਉਹਨਾਂ ਨੂੰ ਕਰੀ ਅਤੇ ਤੰਦੂਰੀ ਸ਼ੈਫ ਚਾਹੀਦੇ ਨੇ LMI ਜਿਹੜੀ ਰਾਈਟ ਵੇ ਅਵੇਲੇਬਲ ਹੈ ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ ਐਕਸਪੀਰੀਅੰਸ ਸਿਰਫ ਭਾਰਤ ਦਾ ਹੋਵੇਗਾ 6477013309 701-3309 ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ। ਅਗਰ ਵੀਕਐਂਡ ਤੇ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਯੂ ਕੈਨ ਗਿਵ ਅਸ ਅ ਕਾਲ 416-677-0609। ਹੈਲੀਫੈਕਸ ਨੇੜੇ ਨਵੇਂ ਜੰਮ ਬੱਚੇ ਦੀ ਮੌਤ ਦਾ ਮਾਮਲਾ, ਰਮਨਦੀਪ ਕੌਰ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਗਈ। ਮੇਅਰ ਦੀ ਚੋਣ ਵਿੱਚ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕਰਨਗੇ, ਡੱਗ ਫੋਰਡ ਨੇ ਕਿਹਾ। ਫਾਜ਼ਿਲਕਾ ਦੇ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਐਵਰੈਸਟ ਟਰਾਂਸਪੋਰਟ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ, ਇਹਨਾਂ ਨੂੰ ਏਜ਼ ਦੇ ਡਰਾਈਵਰ ਚਾਹੀਦੇ ਨੇ ਆਟੋ ਪਾਰਟ ਦੇ ਡੈਡੀਕੇਟ ਰਨ ਲਈ। ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, ਸੇਮ ਟਰੱਕ ਅਤੇ ਟ੍ਰੇਲਰ, 3000 ਮੀਲ ਪੱਕੇ ਨੇ। ਮਿਡ ਵੈਸਟ ਅਤੇ US ਈਸਟ ਲਈ ਵੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ। ਸੁਨਹਿਰੀ ਮੌਕਾ ਹੈ ਜੀ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2629 846-2629 ਐਕਸਟੈਂਸ਼ਨ 4।
0: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
13: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਨੇ ਵੀ, ਚਲੋ ਦਾਰੂ ਹੀ ਪੀਤੀ ਤੁਹਾਡੇ ਵਾਂਗੂ, ਪਰ ਵੱਟੇ ਤਾਂ ਨਹੀਂ ਬਣਾਏ ਅਸੀਂ।
14: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,

0: फिट्टे मुतेरे।
1: एवरेस्ट ट्रांसपोर्टेशन हायर कर रहे ने क्रॉस बॉर्डर एजी ड्राइवर्स, बहुत ही शानदार अपॉर्चुनिटी, डेडिकेटेड ऑटो पार्ट्स, डेली होम रन्स, सेम ट्रक ते ट्रेलर्स, लगभग 10,000 माइल पर वीक मिलेंगे, स्टार्टिंग फ्रॉम कुशावा, इटोबिको अते बॉल्टन, जे तुहाडे कोल भी है वैलिड एजी लाइसेंस, क्लीन CBOR ते एब्स्ट्रैक्ट, US बॉर्डर एलिजिबिलिटी ते फास्ट कार्ड, ता आज ही एवरेस्ट ट्रांसपोर्टेशन नू कॉल करो 9058462229 एक्सटेंशन है 4 या फिर 9053348222 यानी 905-846-2229 ते या फिर कॉल करो 905-334-82 extension have 4
2: from the Dave Tatla news desk, locally covered, nationally connected.
3: Sidhu Moosewala murder case, gangster Anmol Bishnoi di petition te 9 October nu behas hovegi. Election Ontario ne MPP Hardeep Garewal nu akhbaran vich ishtihar bare shikayat band kar ditti hai. ਜਿਹੜਾ ਕਿ ਪੰਜਾਬੀ ਪੋਸਟ ਜਿਹੜਾ ਕਿ ਇਹਦੇ ਡੈਡ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਲਈ, ਸੋ ਹੀ ਇਜ਼ ਕਲੀਅਰ ਫੋਰ ਦੈਟ। ਉਹਦੇ ਨਾਲ ਨਾਲ ਦਿੱਲੀ ਤੋਂ ਖਬਰ ਆਈ ਆ, ਕੁੜੀ ਦੋਸਤ ਨੂੰ ਮਿਲਣ ਗਈ, ਉਹਨੇ 3 ਹੋਰ ਦੋਸਤਾਂ ਨੂੰ ਬੁਲਾ ਕੇ ਉਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਕੁਹਾੜ ਤੋਂ ਖਬਰ ਆਈ ਆ, ਪੁਲਿਸ ਲਾਈਨਸ ਵਿੱਚ ਧਮਾਕੇ ਦੌਰਾਨ 15 ਪੁਲਿਸ ਮੁਲਾਜ਼ਮਾਂ ਸਮੇਤ 21 ਜਣੇ ਸ਼ਹੀਦ, 80 ਤੋਂ ਵੱਧ ਜ਼ਖਮੀ ਹੋ ਗਏ। ਤੁਹਾਨੂੰ ਲੈ ਕੇ ਚੱਲਦੇ ਹਾਂ ਮੀਤਾ ਜੀ ਕੋਲੇ, ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ ਮੀਤਾ ਜੀ, ਪ੍ਰੋਗਰਾਮ ਸਵਾਗਤ ਹੈ, ਸਤਿ ਸ਼੍ਰੀ ਅਕਾਲ।
4: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ ਸਾਰਿਆਂ ਨੂੰ।
3: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ
4: ਜੀ? ਪ੍ਰੋਸਟੇਟ ਗਲੈਂਡ ਦੇ ਐਨਲਾਰਜਮੈਂਟ ਦੇ ਬਾਰੇ ਮੈਂ ਅੱਜ ਆਪਾਂ ਦੇਖਾਂਗੇ। ਸੋ ਪ੍ਰੋਸਟੇਟ ਗਲੈਂਡ ਕਾ ਐਨਲਾਰਜਮੈਂਟ, ਜਿਸ ਕੋ ਹਮ ਬਿਨਾਇਨ ਪ੍ਰੋਸਟੇਟਿਕ ਹਾਈਪਰ ਪਲਾਸੀਆ ਵੀ ਕਹਾ ਜਾਤਾ ਹੈ, ਤੋ ਯੇ ਐਲਡਰਲੀ ਮੇਲ ਮੇ 50-60 ਈਅਰਸ ਕੀ ਏਜ ਕੇ ਬਾਅਦ ਯੇ ਪ੍ਰੋਬਲਮ ਜ਼ਿਆਦਾ ਪਾਈ ਜਾਤੀ ਹੈ, ਔਰ ਬੜਤੀ ਏਜ ਕੇ ਸਾਥ ਕਹਿ ਲੋ ਕਿ 60s ਮੇ ਜਾ ਕੇ ਯੂਜਲੀ ਸਭੀ ਮੇਲ ਕੋ ਯੇ ਪ੍ਰੋਬਲਮ ਆਤੀ ਹੈ, ਮੇਜੋਰਿਟੀ ਆਫ ਮੇਲ ਮੇ ਇਸਕੇ ਸਿਮਟਮਸ ਦਿਖਤੇ ਹੈ। ਅਬ ਯੇ ਏਕ ਵਾਲਨਟ ਕੇ ਸਾਈਜ਼ ਕੀ ਗਲੈਂਡ ਹੈ ਪ੍ਰੋਸਟੇਟ ਗਲੈਂਡ, ਔਰ ਯੂਰੀਨਰੀ ਜੋ ਬਲੇਡਰ ਹੈ ਉਸਕੇ ਬਿਲਕੁਲ ਨੀਚੇ ਕੇ ਪੋਰਸ਼ਨ ਮੇ ये होती है, लोकेटेड है। सो जब ये साइज में बढ़ने लगेगी तो क्या होगा कि फिर वो ब्लेडर पे, यूरेथ्रा पे प्रेशर पड़ता है, और जिस करके इसके सिम्टम्स फील होने स्टार्ट होते हैं। और प्रोस्टेट ग्लैंड जो है ये मेल रिप्रोडक्टिव सिस्टम का एक इम्पॉर्टेंट पार्ट भी है, तो इसके जब भी साइज में एनलार्ज होने लगेगी ना, तो सबसे पहला जो सिम्टम आएगा, क्योंकि ब्लेडर पे वो प्रेशर करेगी, तो इंक्रीज्ड फ्रीक्वेंसी ऑफ यूरिनेशन, बार बार स्टार्टिंग में रात को नींद को उठ उठ से आपको वॉशरूम जाना पड़ता है, कि एक बार जाके आए विद इन हाफ एन आवर, घंटे के बाद दूसरी बार उठे, सो रात को पहले इनिशियली 2-3 बार उठना पड़ेगा वॉशरूम जाने के लिए, तो उसके बाद उसकी फ्रीक्वेंसी कई बार बढ़ जाती है, फिर दिने भी तो रात को भी आपको वॉशरूम बार बार जाना पड़ता है, एंड फिर यूरिन पास करने में भी डिफिकल्टी, के फ्लो इसका स्लो हो जाना, कई बार रुक रुक के यूरिन पास होता है, वेट करना पड़ता है आपको, और हर बार फीलिंग होगी कि ब्लेडर पूरी तरह जो है वो खाली नहीं हुआ, उसकी स्ट्रीम भी यूरिन की है वो वीक हो जाएगी, एंड फिर यूरिनेशन के बाद फील करते हो कि कुछ एक ड्रॉप्स लीक हो जाते हैं, या बैठते उठते वक्त भी आपको लीकेज की थोड़ी बहुत ही प्रॉब्लम रहती है, एंड हर बार जाके आए फिर थोड़ी देर में दूसरी बार जाना पड़ेगा ताकि कंप्लीट यूरिन पास हो, अदरवाइज आपको फील होता है कि ब्लेडर में अभी भी थोड़ा सा यूरिन बचा हुआ है। एंड फिर साथ में जब प्रोस्टेट ग्लैंड में इन्फेक्शन हो जाता है, जिसको हम प्रोस्टेटाइटिस कहते हैं, तो उसके साथ क्या होगा कि पेनफुल यूरिनेशन, कि ये सारे सिम्टम्स होंगे कि प्रॉपर पास नहीं होना, बार बार आपको जाना पड़ रहा है, इसके साथ साथ दर्द होता है, पेन है, बर्निंग है वाइल पासिंग यूरिन, तो कभी कभार यूरिन पास करने के बाद तक कुछ टाइम तक आपको ये बर्निंग जो है वहां पे फील होती रहती है, दर्द फील होता है, और यूरिन में समटाइम्स इस करके ब्लड भी जाना, तो अगर आप ये सिम्टम्स फील कर रहे हो, कई बार क्या होगा कि एकदम से प्रेशर कर दिया उसने एक जगह पे, तो उसके साथ आपका यूरिन पास होना ही स्टॉप हो जाता है। सो जब यूरिन पास नहीं हो रहा है, यूरिन में ब्लड जा रहा है, या पेन या बर्निंग है, तो इसको कभी भी इग्नोर नहीं करना चाहिए। अब ऐसे में वी डू हैव ट्रीटमेंट, तो ये दवाई क्या करेगी कि ये जो स्पीड से ग्रोथ इसका हो रहा है ग्लैंड का, तो उसको स्लो डाउन करने में हेल्प करेगी, तो नाल ही आपके जो सिम्टम्स आ रहे हैं, तो यहाँ पे क्या है, इंटरनल पैसेज में ड्राइनेस करके कई बार यूरिन का फ्लो वीक हो जाना, आपको वेट करना पड़ता है, जोर लगाना पड़ता है, ये सिम्टम्स में इम्प्रूवमेंट होगी। और रात को उठ उठ के वॉशरूम जाना पड़ रहा है जिस करके आपकी नींद डिस्टर्ब हो रही है, तो उसमें आराम आ सकता है। सो फील फ्री टू कॉल अस। प्रोस्टेट ग्लैंड रिलेटेड कोई भी आपको कंसर्न हो रहे हैं, ग्लैंड का एनलार्जमेंट है, यूरिन की प्रॉब्लम है, या वैसे ही यूटीआई हो रहा है, यूरिन में इन्फेक्शन हो रहे हैं, ब्लेडर इन्फेक्शन है, किडनीज आपकी वीक हो रही है, किडनी के फंक्शन कट होना, क्रिएटिनिन लेवल बढ़ रहा है, या फिर कई बार यूरिन में प्रोटीन लीक होना, ब्लड लीक होना, पथरी बनी है किडनी में, स्टोन्स हैं, सो किसी भी तरह की नवी पुरानी बीमारी वास्ते काव्या होम्यो केयर मंडे टू सैटरडे सवेरे 10 ता लेके शाम नू 6 बजे तक ऑल ओवर कनाडा यूएस दवाई हम मेल करते हैं। एंड कुछ एक इंश्योरेंस कंपनीज हैं जो इसका कवरेज भी प्रोवाइड करती हैं, तो उसका बेनिफिट भी ले सकते हैं। लोकेशन है हमारी 10 कॉटरेल बुलेवार्ड यूनिट 104 इन ब्रैम्पटन, मंडे टू सैटरडे सवेरे 10 ता लेके शाम नू 6 बजे तक। होम्योपैथिक ट्रीटमेंट एंड थेरेपी वास्ते नंबर टू कॉल इज 647-760-2779, 647-760-2779।
3: एयरपोर्ट और कॉटरल बिल्कुल कॉर्नर ते है जिथे जनक ज्वेलर है, जिथे टर्टल जैक है, उसे प्लाजे जिन्हां दी क्लिनिक है, नंबर फिर दे दो जी।
4: हाँ जी, 647-760-2779।
3: थैंक यू देव जी, थैंक यू जी। टिक्का जंक्शन ले 647-429-4040। केटरिंग करानी है छोटी बड़े फंक्शन ले, नो प्रॉब्लम, 647-429-4040। लाइव कुकिंग करानी है करे, नो प्रॉब्लम, 647-429-4040। तुसी इन्हां दे बैंकट हॉल या लॉन्ज विच छोटी वड्डी पार्टी करनी है, नो प्रॉब्लम, 647-429-4040, 647-429-4040। दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तो भी उत्ते निकले। इंडियन फ्रूट लैंड ते सुपर डुपर सेल लगा देती है, शेर देसी स्टाइल आटा 10 पाउंड 699 दा, स्वर्णा चक्की आटा 20 पाउंड 1099 दा, मस्टर्ड ऑयल 5 लीटर दी वड्डी बॉटल 1999 दी, 2% दुध 4 लीटर 499, हल्दीराम दे दो स्नैक चको 399 दे, ब्राड वेजी बर्गर 499, बाल्टी च गोडलो 5 किलो 899, टाटा टी 1 किलो 999 दी। ओनली हाईवे 10 ते सैंडलवुड वाली लोकेशन ते हुंदा है, सेविंग दा दूसरा नाम इंडियन फ्रूट लैंड। अपने वीर जे जे निजर इन्हां कोल बहुत वधिया वधिया बिजनेस प्रॉपर्टी आउंदियां रहिंदियां हन, जिवें मोटल, होटल, गैस स्टेशन, प्लाजा, बहुते बिजनेस दे नाल रहायश दा भी इंतजाम हुंदा है। अपने वीर जे जे निजर नूं कॉल करो जी, 647-201-6002, 647-201-6002, 201-6002। ਸਾਡੇ ਨਾਲ ਕਮਲ ਜੀ ਸਰਾਣਾ ਸਾਹਿਬ ਜੁੜ ਚੁੱਕੇ ਨੇ, ਮੋਰਗੇਜ ਦਾ ਇੰਤਜ਼ਾਮ ਕਰਦੇ ਨੇ, ਲਾਈਨ ਆਫ ਕ੍ਰੈਡਿਟ ਦਾ ਇੰਤਜ਼ਾਮ ਕਰਦੇ ਨੇ, ਪੈਸੇ ਧੇਲੇ ਦਾ ਇੰਤਜ਼ਾਮ ਕਰਦੇ ਨੇ। ਸਾਹਿਬ ਜੀ, ਵੈਲਕਮ ਟੂ ਦਾ ਸ਼ੋ ਸਰ।
0: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮਹਾਰਾਜ। ਅੱਜ ਕੀ ਸੰਦੇਸ਼ ਹੈ, ਕੀ ਸਮਾਚਾਰ ਹੈ?
0: ਦੇਵ ਜੀ, ਸਮਾਚਾਰ ਇਹ ਹੈ, ਜਦੋਂ ਵੀ ਆਪਾਂ ਮੋਰਗੇਜ ਲੈਣੇ ਆ ਨਾ, ਹੁਣ ਡਜ਼ਨਟ ਮੈਟਰ ਆਪਾਂ ਮੋਰਗੇਜ ਏ ਸਾਈਡ ਤੋਂ ਲੈ ਲਈ ਹੈ, ਬੀ ਸਾਈਡ ਤੋਂ ਲੈ ਲਈ ਆ, ਜਾਂ ਕਿਸੇ ਪ੍ਰਾਈਵੇਟ ਦਾਇਰੇ ਤੋਂ ਮੋਰਗੇਜ ਲਈ ਆ, ਹਨਾ, ਹੁਣ ਗੱਲ ਇਹ ਹੁੰਦੀ ਆ, ਸਭ ਤੋਂ ਜ਼ਰੂਰੀ ਕੀ ਹੋ ਜਾਂਦਾ ਆਪਾਂ ਨੂੰ ਮੋਰਗੇਜ ਦੀ ਕੋਸਟ ਆਫ ਬੋਰਿੰਗ ਕੀ ਪੈਂਦੀ ਹੈ, ਕੋਸਟ ਆਫ ਬੋਰਿੰਗ ਮਤਲਬ ਮੋਰਗੇਜ ਕਿਹੜੇ ਭਾਅ ਤੇ ਪੈਂਦੀ ਹੈ। ਮੋਰਗੇਜ ਤਾਂ ਤੁਸੀਂ ਜੇ ਅੱਜ ਵੀ ਕਿਸੇ ਦੀ ਪ੍ਰੋਪਰਟੀ ਨਹੀਂ ਕਲੋਜ਼ ਹੁੰਦੀ ਗੀ, ਪ੍ਰਾਈਵੇਟ ਤਾਂ ਤੁਹਾਡੀ ਅੱਜ ਵੀ ਕਲੋਜ਼ ਹੋ ਸਕਦੀ ਹੈ, ਹਨਾ, ਪਰ ਉਹ ਮੈਟਰ ਇਹ ਕਰਦਾ ਵੀ ਤੁਹਾਨੂੰ ਕਿੰਨੀ ਮਹਿੰਗੀ ਮੋਰਗੇਜ ਪਈ ਆ। ਸੋ ਇਹ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਇਕੱਲੀ ਪ੍ਰਾਈਵੇਟ ਹੀ ਮਹਿੰਗੀ ਪੈਣੀ ਆ, ਕਈ ਵਾਰੀ ਤੁਹਾਨੂੰ ਬੈਂਕ ਦੀਆਂ ਮੋਰਗੇਜਾਂ ਵੀ ਮਹਿੰਗੀਆਂ ਪੈ ਜਾਂਦੀਆਂ, ਜਿਹੜੀ ਤੁਹਾਨੂੰ ਟਰਮ ਮੰਨ ਲਓ ਕਿਸੇ ਨੇ 7-7 ਸਾਲ ਦੀ ਟਰਮ ਦਿੱਤੀ, ਬਹੁਤ ਲੰਮੀ ਟਰਮ ਦਿੱਤੀ, ਉਹਦੇ ਵਿੱਚ ਜੇ ਤੁਸੀਂ ਮੋਰਗੇਜ ਕਢਾਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ, ਤੁਸੀਂ ਦੇਖੋਗੇ ਪਲਟੀ ਤੁਹਾਨੂੰ $25,000-$30,000 ਪੈ ਰਹੀ ਆ, ਹਨਾ। ਸੋ ਇਹ ਜਿਹੜੀਆਂ ਸਾਰੀਆਂ ਨਿੱਕੀਆਂ ਮੋਟੀਆਂ ਟਰਮ ਐਂਡ ਕੰਡੀਸ਼ਨ ਵਿੱਚ ਬਹੁਤ ਹੁੰਦੀਆਂ, ਜਿਹੜੀਆਂ ਤੁਹਾਨੂੰ ਸਾਰੀਆਂ ਹੀ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਦੇਵ ਜੀ ਗੱਲ ਇਹ ਨਾ, ਆਪਾਂ ਜਦੋਂ ਵੀ ਮੋਰਗੇਜ ਲੈਣੀ ਕਿਸੇ ਨੇ ਲੈਣੀ ਤਾਂ ਘਰ ਦੇ ਉੱਤੇ ਲੈਣੀ ਹੈ, ਘਰ ਮਤਲਬ ਲੈਣੀ ਹੈ ਆਪਦੇ ਛੱਤ ਦੇ ਉੱਤੇ ਮੋਰਗੇਜ ਲੈਣੀ ਹੈ ਹਨਾ। ਛੱਤ ਦਾ ਮਤਲਬ ਕੀ ਹੈ, ਜਿਹਦੇ ਥੱਲੇ ਤੁਹਾਡਾ ਘਰ ਪਰਿਵਾਰ ਸਾਰਾ ਕੁਛ ਤੁਹਾਡਾ ਫੁੱਲ ਰਿਹਾ, ਤੁਹਾਡਾ ਬੱਚੇ ਰਹਿ ਰਹੇ ਆ, ਜੇ ਉਸ ਚੀਜ਼ ਦੇ ਵਿੱਚ ਹੀ ਆਪਾਂ ਅਣਗਹਿਲੀ ਕਰਦੇ ਫਿਰਾਂਗੇ, ਫਿਰ ਕਰੀ ਜਾਓ ਕੰਮ। ਕੰਮ ਤਾਂ ਤੁਹਾਨੂੰ ਫਿਰ ਜਿੱਥੇ ਤੁਸੀਂ ਜਾਓਗੇ ਅਗਲੇ ਨੇ ਲਾ ਹੀ ਲੈਣਾ ਕੰਮ ਤਾਂ ਹਨਾ, ਇੱਥੋਂ ਚੁਕਾਉਣਗੇ ਕਿਹੜਾ, ਕੈਲੀਫੋਰਨੀਆ ਨੂੰ ਜਾ ਉਹਦੇ ਮੁੜੇ ਆਓਗੇ ਜਦੋਂ। ਪਰ ਇੰਨਾ ਤੁਸੀਂ ਕੰਮ ਕਰਨ ਦੇ ਬਾਵਜੂਦ ਇਹ ਵੇਖੋ ਕਿ ਤੁਹਾਨੂੰ ਤੁਹਾਡੇ ਫਾਈਨੈਂਸ਼ੀਅਲ ਦਾ ਤਾਂ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਨਾ, ਜਿਹਦੇ ਲਈ ਅਸੀਂ ਕੰਮ ਕਰਦੇ ਹਾਂ। ਸੋ ਮੈਂ ਇਹੀ ਕਹੂੰਗਾ, ਐਜੂਕੇਟ ਜ਼ਰੂਰ ਹੋਵੋ, ਜਦੋਂ ਵੀ ਤੁਸੀਂ ਮੋਰਗੇਜ ਲੈਣੀ ਆ ਤੁਹਾਨੂੰ ਸਾਰੀਆਂ ਟਰਮ ਐਂਡ ਕੰਡੀਸ਼ਨ ਪਤਾ ਹੋਣੀਆਂ ਚਾਹੀਦੀਆਂ, ਕਿਹੜੀ ਬੈਂਕ ਤੋਂ ਮੋਰਗੇਜ ਹੋ ਰਹੀ ਆ, ਕਿੰਨੇ ਸਾਲ ਦੀ ਐਮੋਟਾਈਜੇਸ਼ਨ ਹੋ ਰਹੀ ਆ, ਕਿੰਨੀ ਉਹਦੀ ਟਰਮ ਮਿਲ ਰਹੀ ਆ, ਕੀ ਉਹਦਾ ਰੇਟ ਆਫ ਇੰਟਰਸਟ ਮਿਲ ਰਿਹਾ, ਕੀ ਜਦੋਂ ਤੁਸੀਂ ਮੋਰਗੇਜ ਸਾਲ ਦੇ ਵਿੱਚ ਵਿੱਚ ਜਿੱਦਾਂ ਤੁਹਾਡੀ ਪੇ ਬੈਕ ਦੀ ਜਿਹੜੀ ਕਪੈਸਿਟੀ ਹੈ ਤੁਹਾਡੀ ਉਹ ਕਿੰਨੀ ਹੋਣੀ ਚਾਹੀਦੀ ਹੈ। ਵੀ ਮੁੱਖ ਦੀ ਗੱਲ ਤੁਹਾਨੂੰ ਬੈਂਕ ਦੇ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ 30 ਸਾਲ ਰਿਸ਼ਤਾ ਨਿਭਾਉਣਾ। ਸੋ ਮੁੱਖ ਦੀ ਗੱਲ ਜੀ, ਕਿਸੇ ਵੀ ਤੁਸੀਂ ਕੋਈ ਕਿਸੇ ਵੀ ਭੈਣ ਭਰਾ ਨੇ ਮੋਰਗੇਜ ਬੈਂਕ ਤੋਂ ਲੈਣੀ ਆ, ਉਹਦੀਆਂ ਕੀ ਹੈ ਟਰਮ ਐਂਡ ਕੰਡੀਸ਼ਨ ਆ, ਕਿੱਦਾਂ ਤੁਹਾਨੂੰ ਮੋਰਗੇਜ ਮਿਲਣੀ ਆ ਜ਼ਰੂਰੀ। ਇੱਕ ਦੇਵ ਜੀ ਆਪਣੇ ਬਹੁਤ ਨਾ ਆਮ ਜੀ ਗੱਲ ਯਾਰ, ਨੋਟਸ ਆਫ ਅਸੈਸਮੈਂਟ ਦੇ ਉੱਤੇ ਆਪਣੇ ਭੈਣ ਭਰਾ ਟਰੱਕ ਚੱਲਦੇ ਯਾਰ, ਅਸੀਂ ਤਾਂ ਇਨਕਮ ਇੰਨੀ ਕੱਢ ਦੇਣੀ, ਸਾਨੂੰ ਕਿਸੇ ਨੇ ਕਹਿਤਾ ਸਾਡੇ ਤਾਂ ਮੋਰਗੇਜ ਨਹੀਂ ਹੋਣੀ ਗੀ, ਜਾਂ ਮੋਰਗੇਜ ਕਿਸੇ ਕਾਰਨ ਕਰਕੇ ਹੋਣੀ ਬੀ ਸਾਈਡ ਤੋਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਫੋਰ ਐਗਜ਼ਾਮਪਲ ਤੁਸੀਂ ਕੈਸ਼ 'ਤੇ ਵੀ ਕੰਮ ਕਰਦੇ ਆ, ਫਿਰ ਵੀ ਤੁਸੀਂ ਮੋਰਗੇਜ ਬੈਂਕ ਤੋਂ ਲੈ ਸਕਦੇ, ਪਰ ਉਹਦੀਆਂ ਕੁਛ ਟਰਮ ਐਂਡ ਕੰਡੀਸ਼ਨ ਹੁੰਦੀਆਂ, ਕਿੱਦਾਂ ਮੋਰਗੇਜ ਹੋਣੀ ਆ ਉਹ ਵਧੇਰੇ ਜਾਣਕਾਰੀ ਲਈ ਨੰਬਰ 1416-1350-1870-4163561870। ਤੇ ਦੂਸਰੀ ਗੱਲ ਦੇਵ ਜੀ ਆ ਜਾਂਦੀ ਹੈ, ਆਪਣੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੇ ਘਰ ਲੈਣਾ ਤਾਂ ਚਲੋ ਪਹਿਲਾਂ ਹਰੇਕ ਚੀਜ਼ ਦੇਖ ਸਕਦੇ ਆ ਹਨਾ, ਦੂਸਰੇ ਭੈਣ ਭਰਾ ਜਿਨ੍ਹਾਂ ਨੇ ਆਲਰੇਡੀ ਘਰ ਲਏ ਹੋਏ ਆ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੇ ਪ੍ਰਾਈਵੇਟ ਮੋਰਗੇਜ ਲੈ ਲਈ, ਉਹ ਨਹੀਂ ਕਿਸੇ ਪਾਸੇ ਜਾ ਰਹੀ, ਜਾਂ ਕਿਸੇ ਕਾਰਨ ਕਰਕੇ ਉਹਨਾਂ ਦੇ ਕ੍ਰੈਡਿਟ ਸਕੋਰ ਦੇ ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ੇ ਚੱਕ ਲਿਆ ਜਿਨ੍ਹਾਂ ਦਾ ਰੇਟ ਆਫ ਇੰਟਰਸਟ ਹੀ 36% ਪਈ ਜਾਂਦਾ, ਉਹ ਨਹੀਂ ਕਿਸੇ ਪਾਸੇ ਜਾ ਰਹੇ। ਦੇਵ ਜੀ ਜਿਹੜੇ ਕ੍ਰੈਡਿਟ ਕਾਰਡ ਦੀ ਹੁੰਦੀ ਹੈ ਨਾ ਪੇਮੈਂਟ, ਇਹ ਤਾਂ ਪ੍ਰਾਈਵੇਟ ਨਾਲੋਂ ਵੀ ਜ਼ਿਆਦਾ ਭੈੜੀ ਆ, ਕਿਉਂਕਿ ਪ੍ਰਾਈਵੇਟ ਤਾਂ ਤੁਹਾਡੇ ਰੈਕਡ ਦੇ ਉੱਤੇ ਨਹੀਂ ਆ ਰਹੀ। ਕ੍ਰੈਡਿਟ ਕਾਰਡ ਦੀ ਜਦੋਂ ਤੁਸੀਂ ਮਿਨੀਮਮ ਪੇਮੈਂਟਾਂ ਤੇ ਆ ਜਾਂਦੇ ਨਾ, ਤੁਹਾਡਾ ਸਕੋਰ ਵੀ ਲੋ ਆਉਂਦਾ, ਜਦੋਂ ਤੁਹਾਡਾ ਸਕੋਰ ਲੋ ਆਉਂਦਾ ਤੁਹਾਡੀ ਥੱਲੇ ਚਲਾ ਜਾਂਦਾ, ਤੁਹਾਡੇ ਬਹੁਤ ਸਾਰੇ ਬੈਂਕਾਂ ਦੇ ਰਸਤੇ ਬੰਦ ਹੋ ਜਾਂਦੇ। ਸੋ ਇਹ ਸਾਰੀਆਂ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ, ਇਹਨਾਂ ਦੇ ਉੱਤੇ ਆਪਾਂ ਕਿੱਦਾਂ ਵਰਕ ਕਰ ਸਕਦੇ ਹਾਂ, ਕਿੱਦਾਂ ਇਹਨਾਂ ਤੋਂ ਬਾਹਰ ਆ ਸਕਦੇ ਹਾਂ, ਜੇ ਆਪਣੇ ਕੋਲ ਕੋਈ ਕ੍ਰੈਡਿਟ ਕਾਰਡ ਮਹਿੰਗੇ ਰੇਟ ਆਫ ਇੰਟਰਸਟ ਦੇ ਉੱਤੇ ਕੋਈ ਪੇਮੈਂਟਾਂ ਚੱਲ ਰਹੀਆਂ, ਉਹਨਾਂ ਤੋਂ ਆਪਾਂ ਬਾਹਰ ਕਿੱਦਾਂ ਆ ਸਕਦੇ ਹਾਂ। ਇੱਥੇ ਦੇਵ ਜੀ ਇਹ ਨਹੀਂ ਕਿ ਜ਼ਿਆਦਾ ਕੰਮ ਕਰਕੇ ਕੋਈ ਖਣੀ ਆਪਾਂ ਕੁਛ ਹੋ ਜਾਵਾਂਗੇ, ਸਭ ਤੋਂ ਪਹਿਲਾਂ ਕੰਮ ਜਿਹੜਾ ਤੁਸੀਂ ਕਰਨੇ ਸਭ ਤੋਂ ਪਹਿਲਾਂ ਤੁਹਾਡੇ ਆਹ ਜਿਹੜੀ ਫਾਈਨੈਂਸ਼ੀਅਲ ਵਾਲੀ ਲੈਣ ਬਹੁਤ ਜ਼ਿਆਦਾ ਸਿੱਧੀ ਹੋਣੀ ਚਾਹੀਦੀ ਆ, ਤਾਂ ਹੀ ਤੁਸੀਂ ਟਰੈਕ 'ਤੇ ਰਹੋਗੇ। ਸੋ ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ ਆ, ਕਿੱਦਾਂ ਅਸੀਂ ਪ੍ਰੋਪਰਟੀ ਬਾਏ ਕਰਨੀ ਆ, ਕਿੱਦਾਂ ਜਾਂ ਅਸੀਂ ਕਿਸੇ ਦਾ ਘਰ ਦੇ ਵਿੱਚੋਂ ਨਾਮ ਕੱਢਣਾ ਟਾਈਟਲ 'ਚੋਂ, ਜਾਂ ਕਿਸੇ ਦਾ ਨਾਮ ਟਾਈਟਲ ਦੇ ਉੱਤੇ ਲੈ ਕੇ ਆਉਣਾ। ਸੋ ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ, ਕੋਈ ਵੀ ਕੰਸਰਨ, ਨੰਬਰ 1416-1350-1870-4163561870 ਤੇ ਜਾਂਦਾ ਜਾਂਦਾ ਦੇਵ ਜੀ ਇੱਕ ਸ਼ੋਰਟ ਤੇ ਛੋਟੀ ਜਿਹੀ ਗੱਲ ਕਹੂੰਗਾ, ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਨਾ ਕੋਈ ਚੀਜ਼ ਬੁੱਕ ਕਰਾਈ ਹੁੰਦੀ ਆ, ਉਹ ਘਰ ਵੀ ਹੋ ਸਕਦਾ, ਕੌਂਡੋ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਉਸ ਕੰਡੀਸ਼ਨ ਦੇ ਵਿੱਚ ਤੁਸੀਂ ਮੋਰਗੇਜ ਅੱਜ ਵੀ ਪ੍ਰੂਵ ਕਰਾ ਕੇ ਰੱਖ ਸਕਦੇ ਹੋ, ਜਿਹਦੀ ਵੈਲਿਡਿਟੀ 3 ਸਾਲ ਤੱਕ ਆ, ਉਹ ਲਾਸਟ ਮਿੰਟ ਦੀ ਵੇਟ ਨਾ ਕਰੋ ਵੀ ਆਪਾਂ ਮੋਰਗੇਜ ਲਾਸਟ ਹੀ ਕਰਾਵਾਂਗੇ, ਕਿਉਂਕਿ ਜਿਹੜੇ ਲਾਸਟ ਤੱਕ ਜਾਂਦੇ ਜਾਂਦੇ ਜਾਂਦੇ ਤੁਸੀਂ ਪ੍ਰਾਈਵੇਟ ਦੇ ਦਾਇਰੇ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਖੜ ਜਾਂਦੇ, ਜਿਹੜਾ ਕਿ ਬਹੁਤ ਮਹਿੰਗਾ ਪੈਂਦਾ। ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਬੁੱਕ ਕਰਾਇਆ, ਉਹ ਕਿੱਦਾਂ ਕੰਮ ਕਰਦਾ, ਕਿੱਦਾਂ ਉਹਦੇ ਸਾਥ ਲਾਸਟ ਪੇ ਆਊਟ ਲੈਂਡਰ ਵੱਲੋਂ ਬਣਦਾ, ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1416-1350-1870-4163561870 ਕਵਲ ਜੀ ਸਰਾਣਾ। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ।
3: ਤੁਸੀਂ ਗੱਲ ਕਹੀ ਸੀ ਕਿ 30 ਸਾਲਾਂ ਦੀ ਰਿਸ਼ਤੇਦਾਰੀ ਪੈਂਦੀ ਆ ਐਮੋਟੇਸ਼ਨ ਨਾਲ, ਮੋਰਗੇਜ ਨਾਲ,
0: ਬਿਲਕੁਲ
3: ਅਸੀਂ ਅੱਖਾਂ ਬੰਦ ਕਰਕੇ ਲੈਣ ਨੂੰ ਤਿਆਰ ਆ। ਜਦੋਂ ਰਿਸ਼ਤੇ ਕਰਦੇ ਆ ਉਦੋਂ 30-40-50 ਸਾਲ ਤੁਸੀਂ ਜੀਵਨ ਸਾਥੀ ਨਾਲ ਕੱਢਣਾ ਹੁੰਦਾ, ਉਦੋਂ ਪੁੱਛਦੇ ਆ ਮੁੰਡਾ ਕੁੜੀ ਕੰਮ ਕੀ ਕਰਦੇ ਆ, ਪੇ ਕਿੰਨੀ ਕ, ਇਹਨਾਂ ਦੇ ਮਾਂ ਬਾਪ ਕੌਣ ਆ, ਰਿਸ਼ਤੇਦਾਰੀ ਕੀ ਆ, ਜਾਤ ਕੀ ਆ, ਪਾਤ ਕੀ ਆ, ਉਦੋਂ ਅਸੀਂ 5-5 ਮਹੀਨੇ ਅਤਾ ਪਤਾ ਕਰਦੇ ਰਹਿੰਦੇ ਆ, ਲੇਕਿਨ ਮੋਰਗੇਜ ਲੈਣੇ ਅੱਖਾਂ ਮੀਚ ਕੇ ਆਪਾਂ ਸਾਈਨ ਕਰ ਦਿੰਦੇ ਹਾਂ।
0: ਤੇ ਦੇਵ ਜੀ ਹੁਣ ਮੋਰਗੇਜ ਜੇ ਤੁਸੀਂ ਵੇਖ ਲਓ, ਹਰੇਕ 2 ਵੀਕਾਂ ਬਾਅਦ ਪੇਮੈਂਟ ਜਾਂਦੀ ਹੈ ਹਨਾ, ਤੇ 2 ਵੀਕਾਂ ਦੇ ਵਿੱਚ ਤੁਸੀਂ ਉਹਨਾਂ ਕੁ ਮਸਾਂ ਕਮਾਉਣਾ ਹੁੰਦਾ ਜਿੰਨੀ ਕੁ ਪੇਮੈਂਟ ਜਾਣੀ ਆ। ਸੋ ਜਿਹੜੀਆਂ ਪੇਮੈਂਟਾਂ ਤੁਸੀਂ 30 ਸਾਲ ਦੇਣੀਆਂ, ਸੋ ਜੇ ਮੈਂ ਕਹੂੰਗਾ ਵੀ ਜੇ ਤੁਸੀਂ ਉਹਦੇ ਉੱਤੇ 30 ਦਿਨ ਵੀ ਲਾ ਲਓ ਨਾ ਤੇ ਤਾਂ ਵੀ ਥੋੜੇ ਆ। ਸੋ ਤੁਸੀਂ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਅਸੀਂ ਕਿਹੜੀ ਇਧਰੋਂ ਸਾਡੇ ਕੋਲ ਬੈਸਟ ਆਪਸ਼ਨ ਕੋਈ ਹੋ ਸਕਦੀ ਹੈ ਜਾਂ ਨਹੀਂ। ਜਦੋਂ ਤੁਸੀਂ ਲਾਸਟ ਮੂਵਮੈਂਟ ਤੇ ਜਾਣਾ ਨਾ, ਫਿਰ ਤਾਂ ਜਿਵੇਂ ਤੁਹਾਨੂੰ ਮੈਂ ਕਹਾਂ ਵੀ ਬਾਹਰ ਬ੍ਰੋਕਰ ਤਾਂ ਬੈਠੇ ਹੀ ਆ ਨਾ, ਫਿਰ ਜਦੋਂ ਤੁਸੀਂ ਲਾਸਟ ਮੂਵਮੈਂਟ ਤੇ ਜਾ ਰਹੇ ਨਾ, ਫਿਰ ਅਗਲੇ ਨੇ ਤਾਂ ਸੋ ਤੋਂ ਫੀਸਾਂ ਲੈਣੀਆਂ ਹੀ ਲੈਣੀਆਂ। ਸੋ ਇਹ ਕੰਮ ਵੱਡਾ ਹੁੰਦਾ, ਸਮਝਦਾਰੀ ਨਾਲ ਹੁੰਦਾ, ਮੋਰਗੇਜ ਦੀ ਫਾਈਲ ਆਪਾਂ ਕਿੱਦਾਂ ਪਾਉਣੀ ਆ, ਸਾਰਾ ਪ੍ਰੋਸੀਜਰ ਹੁੰਦਾ, ਤੁਸੀਂ ਉਸ ਦਾਇਰੇ ਦੇ ਵਿੱਚ ਸੈੱਟ ਹੋਣੇ ਚਾਹੀਦੇ ਆ, ਤਾਂ ਤੁਹਾਨੂੰ ਪ੍ਰੋਪਰ ਮੋਰਗੇਜ ਮਿਲਦੀ ਹੈ। ਕੋਈ ਤੀਰ ਤੁੱਕੇ ਵਾਲਾ ਕੰਮ ਨਹੀਂ ਹੁੰਦਾ, ਜਿੰਨਾ ਤੁਸੀਂ ਟਾਈਮ ਜ਼ਿਆਦਾ ਲੈ ਕੇ ਚੱਲੋਗੇ, ਜੇ ਤੁਹਾਡੀ ਕਈ ਵਾਰੀ ਕੋਈ ਦੇਵ ਜੀ ਆਏ ਹੁੰਦਾ, ਜਿਵੇਂ ਜਿੰਨਾ ਟਾਈਮ ਤੁਸੀਂ ਜ਼ਿਆਦਾ ਲੈ ਕੇ ਚੱਲਦੇ ਹੋ, ਕਈ ਵਾਰੀ ਕੋਈ ਫਾਈਲ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ, ਨਿਕਲ ਜਾਂਦੀਆਂ, ਪਰ ਉਹ ਨਿਕਲਦੀਆਂ ਟਾਈਮ ਨਾਲ, ਉਹ ਖੜੇ ਪੈਰ ਵਾਲਾ ਕੋਈ ਕੰਮ ਨਹੀਂ ਹੁੰਦਾ ਗਾ
3: ਨੰਬਰ ਦਿਓ ਭਰਾ।
0: ਸੋ ਜਦੋਂ ਵੀ ਤੁਸੀਂ ਮੋਰਗੇਜ ਦਾ ਕੰਮ ਕਰਾਉਣਾ, ਨਿਰਖ ਪਰਖ ਕੇ ਕਰਾਉਣਾ, ਸਾਫ਼ ਸੁਥਰਾ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਨੰਬਰ 1-1-416-356-1870 416-356-1870।
3: ਥੈਂਕ ਯੂ ਸਰ। ਇੰਡੀਅਨ ਫਰੂਟ ਲਾਈਨ ਤੰਦੂਰੀ ਗ੍ਰਿਲ ਹਾਟ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ, ਵੈਜੀ ਥਾਲੀ 499, ਚਿਕਨ ਬਿਰਿਆਨੀ 699, ਆਲੂ ਮੂਲੀ ਪਰੌਂਠਾ 299, ਮੀਡੀਅਮ ਪੀਜ਼ਾ ਦੋ ਟੋਪਿੰਗ ਨਾਲ 699, ਛੋਲੇ ਭਟੂਰੇ 399 ਅਤੇ ਵੈਜੀ ਬਰਗਰ 399।
2: ਫ੍ਰੋਮ ਦ ਡੇਵ ਟੈਟਲਾ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
3: ਜੱਗੀ ਜੌਲ, ਜਗਤਾਰ ਸਿੰਘ ਜੌਲ, ਭਾਰਤ ਵਿੱਚ 9 ਸਾਲ ਹਿਰਾਸਤ 'ਚ ਰਿਹਾ, ਕੋਈ ਇਹ 'ਤੇ ਕੇਸ ਨਹੀਂ ਚੱਲਿਆ, ਕੋਈ ਕੁਛ ਨਹੀਂ ਚੱਲਿਆ, ਸਾਢੇ ਨੌ ਸਾਲਾਂ ਬਾਅਦ ਹੁਣ ਇਹਨੂੰ ਕਹਿ ਜਾ ਭਾਜਾ, ਆਹ ਹਾਲ ਆ ਉੱਥੇ। ਇਹ ਮੁਲਕਾਂ ਨੂੰ ਫਿਰ ਤੁਸੀਂ ਮਾੜਾ ਕਹਿੰਦੇ ਹੋ, ਪਹਿਲਾਂ ਅਰਗਾ ਹਾਲ ਨਹੀਂ ਰਿਹਾ ਇੱਥੇ। ਖੈਰ, ਹੂਤੀ ਬਾਗੀਆਂ ਅਤੇ ਸਾਊਦੀ ਸਮਰਥਿਤ ਬਲਾਂ ਵਿਚਕਾਰ ਸੰਘਰਸ਼ ਤੇਜ਼, 24 ਘੰਟਿਆਂ ਵਿੱਚ 36 ਲੋਕਾਂ ਦੀ ਮੌਤ ਹੋ ਗਈ। ਤੁਹਾਨੂੰ ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਅਤੇ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ, ਔਰ ਦੇਖਦੇ ਹਾਂ ਅੱਜ ਕੀ ਸਪੈਸ਼ਲ ਇੰਤਜ਼ਾਮ ਆ। ਜੀ ਜਨਾਬ,
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ 1499 ਦਾ। ਜੀ ਹਾਂ, 1499 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ, ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ,
3: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ। ਦੈਟਸ ਰਾਈਟ ਮਾਈ ਫਰੈਂਡ, ਇਟਸ ਯੋਰ ਪ੍ਰੋਬਲਮ।
6: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ,

0: ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ ਕੁਇਕ ਟਰੱਕ ਲਿਊਬ
1: Dave Patla News Desk, locally covered, nationally connected.
2: 28 ਨੌਜਵਾਨ ਦੀ ਹੱਤਿਆ ਕਰਨ ਅਤੇ ਲਾਸ਼ ਨੂੰ ਸੂਟਕੇਸ 'ਚ ਰੱਖਣ ਦੇ ਦੋਸ਼ੀ ਆਸਟ੍ਰੇਲੀਆ ਦੇ ਵਿਅਕਤੀ ਨੇ ਕੋਰਟ ਦੇ ਵਿੱਚ ਨਾਟ ਗਿਲਟੀ ਕਰਾਰ ਦਿੱਤਾ ਹੈ। ਟਰੰਪ ਸਰਕਾਰ ਨੇ ਸਾਊਦੀ ਅਰਬ ਨੂੰ ਸਟੈਲਥ F-35 ਲੜਾਕੂ ਜਹਾਜ਼ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਔਰ ਫਿਲੀਪੀਨ ਦੇ ਸਕੂਲ ਵਿੱਚ ਗੋਲਾਬਾਰੀ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਅਤੇ ਸ਼ੱਕੀ ਨੌਜਵਾਨ ਵੀ ਮਰਿਆ ਲੱਭਿਆ। ਜਿਵੇਂ ਜਿਵੇਂ ਕਾਰਨੀ ਦੀ ਪਾਪੂਲੈਰਿਟੀ ਵੱਧ ਰਹੀ ਹੈ, ਕੰਜ਼ਰਵੇਟਿਵ ਆਪਣੇ ਆਗੂ ਬਾਰੇ ਕੀ ਕੀਤਾ ਜਾਵੇ ਇਸ ਬਾਰੇ ਵਿਚਾਰ ਕਰ ਰਹੀ ਹੈ। ਕਰਨਾ ਕੀ ਹੈ, ਇਹਨੂੰ ਕਿਹਾ ਰਿਜ਼ਾਈਨ ਦੇ, ਕੋਈ ਨਵਾਂ ਲਿਆਓ ਵਧੀਆ ਜਿਹਾ। ਨੇਪਾਲੀ ਕੁੜੀਆਂ ਦਾ ਗੋਰੇ ਬੱਚਿਆਂ ਲਈ ਵਪਾਰ ਵਧਿਆ, ਸੁਣਨ ਵਾਲੀ ਖ਼ਬਰ ਹੈ। ਇਹ ਬਾਏ ਦਾ ਵੇ ਆਪਣੇ ਮੁਲਕਾਂ 'ਚ ਹੀ ਹੋ ਰਿਹਾ ਪਿੱਛੇ। ਨੇਪਾਲੀ ਕੁੜੀਆਂ ਦਾ ਗੋਰੇ ਬੱਚਿਆਂ ਲਈ ਵਪਾਰ ਵਧਿਆ। 1 ਕਰੋੜ ਰੁਪਈਏ ਲਈ ਉਹ ਬਿਨਾਂ ਵਿਆਹ ਦੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਤੱਕ ਇਕੱਠੇ ਰਹਿਣਗੀਆਂ। ਆਓ ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ, ਸਾਡੇ ਨਾਲ ਸੁਲਤਾਨ ਜੀ ਫਿਰ ਜੁੜ ਚੁੱਕੇ ਨੇ। ਸੁਲਤਾਨ ਜੀ ਇੱਕ ਵਾਰ ਫੇਰ ਸਵਾਗਤ ਹੈ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
2: ਸੁਲਤਾਨ ਜੀ ਅਗਲੀ ਅਪਡੇਟ ਕੀ ਹੈ?
3: ਟੀਵੀ ਸੈਕਸ਼ਨ ਦੀ ਗੱਲ ਕਰਾਂਗੇ ਦੇਵ ਭਾਜੀ। ਸਾਡੇ ਕੋਲ ਜਿਹੜਾ ਸੈਮਸੰਗ ਦਾ 75 ਇੰਚ ਹੈ, 75 ਇੰਚ ਇਹਦੀ ਟੈਰਿਫ ਲੱਗੀ ਪ੍ਰਾਈਸ $1099 ਹੈ, $1100 ਪਰ $799 ਦਾ ਅਵੇਲੇਬਲ ਹੈ। ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ 75 ਇੰਚ ਸੈਮਸੰਗ $799 ਚ। ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ ਆ, 85 ਇੰਚ ਸੈਮਸੰਗ ਦਾ, ਇਹ ਵੀ 2026 ਦਾ ਲੇਟੈਸਟ ਮਾਡਲ ਹੈ, ਮਿੰਨੀ LED ਦੇ ਨਾਲ, $1399 ਚ ਅਸੀਂ ਦੇ ਰਹੇ ਹਾਂ ਜੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੇ। ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1800 ਆ ਰਹੀ ਹੈ, ਪਰ $1399 ਚ ਤੁਸੀਂ 85 ਇੰਚ ਸੈਮਸੰਗ ਲੈ ਸਕੋਗੇ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ। 98 ਇੰਚ ਬਿਗ ਸਕਰੀਨ ਦੀ ਗੱਲ ਕਰੀਏ ਤੇ $3500 ਵਾਲਾ $1999 ਚ, ਔਰ ਇਹਦੀ ਵੀ ਦੇ ਭਾਜੀ ਜਿਹੜੀ ਪ੍ਰਾਈਸ ਆ ਰਹੀ ਹੈ ਟੈਰਿਫ ਲੱਗੀ $2600 ਆ ਰਹੀ ਹੈ, ਪਰ $1999 ਚ 98 ਇੰਚ 1 ਜਾਂ 2 ਟੀਵੀ ਇਨ ਸਟਾਕ ਹੈ। 1 maybe 2 ਲੱਕੀ ਕਸਟਮਰ ਕੈਨ ਗੈਟ ਇਟ। 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ ਜੀ। 905-450-2828 ਨੰਬਰ ਹੈ। ਕਈ ਵਾਰੀ ਹੁੰਦਾ ਜੀ ਕਿ ਗੂਗਲ ਟੀਵੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਕਿਉਂਕਿ ਗੂਗਲ ਟੀਵੀ ਜਿਹੜਾ ਇਹਦੇ ਚ ਤੁਹਾਨੂੰ ਐਪ ਸਟੋਰ ਮਿਲਦਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਵਨ ਸ਼ਾਟ ਡੀਲ ਦੇਣ ਲੱਗਾ ਦੇ ਭਾਜੀ, ਓਨਲੀ ਐਂਡ ਓਨਲੀ $499 ਦਾ।
2: ਲਓ ਜੀ $499 ਦਾ
3: 65 ਇੰਚ,
2: ਬੱਲੇ ਬੱਲੇ 65 ਇੰਚ ਟੈਲੀਵਿਜ਼ਨ $499 ਦਾ। ਇੱਕੋ ਲੋਕੇਸ਼ਨ ਹੈ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਦੀ, ਉੱਥੇ ਜਾਓ ਜੀ 801 ਬੁਵੇ ਡਰਾਈਵ, ਉੱਥੋਂ ਜਾ ਕੇ ਲਓ, ਡੱਬੇ ਚ ਬੰਦ ਬ੍ਰੈਂਡ ਨਿਊ ਮਿਲੇਗਾ। ਹੋਰ ਸੁਣ ਲਓ, 6 ਮਹੀਨੇ ਕੋਈ ਪੈਸਾ ਦੇਣ ਦੀ ਲੋੜ ਨਹੀਂ, ਨੋ ਇੰਟਰਸਟ, ਨੋ ਵਿਆਜ, ਨੋ ਨਥਿੰਗ। 6 ਮਹੀਨੇ ਜੇ ਥੋੜੇ ਥੋੜੇ ਕਰਕੇ ਦੇ ਦਿਓ ਜਾਂ ਇਕੱਠੇ ਦੇ ਦਿਓ। ਨੰਬਰ ਦਿਓ ਸੁਲਤਾਨ ਜੀ,
3: 905-450-2828 ਨੰਬਰ ਹੈ। ਤੇ ਜਿੱਥੇ ਇੰਨਾ ਡਿਸਕਾਊਂਟ ਅਸੀਂ ਟੀਵੀ ਸੈਕਸ਼ਨ ਚ ਦੇ ਰਹੇ ਹਾਂ, ਲਾਂਡਰੀ ਸੈਕਸ਼ਨ ਵਾਲੇ ਕਸਟਮਰ ਮਿਸ ਨਾ ਕਰ ਜਾਣ, $1099 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ $1099 ਚ ਮਿਲਣਗੇ, $1700 ਦੀ ਪ੍ਰਾਈਸ ਹੈ। ਤੇ ਜਿਨ੍ਹਾਂ ਨੇ ਸਟੈਕ ਕਰਨਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਦੀ ਪ੍ਰਾਈਸ ਹੈ। $1499 ਚ ਲੈ ਕੇ $700 ਤੁਸੀਂ ਵਾਸ਼ਰ ਐਂਡ ਡਰਾਇਰ ਸੈਕਸ਼ਨ ਚ ਸੇਵ ਕਰ ਸਕਦੇ ਹੋ, ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਪਹੁੰਚਣਾ ਕਿੱਥੇ ਜੀ, 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828, 905-450-2828 ਜੀ।
2: ਥੈਂਕ ਯੂ ਸੁਲਤਾਨ ਜੀ,
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
2: ਉੱਤਰਾਖੰਡ ਵਿੱਚ ਬਰਫਬਾਰੀ, ਕੇਦਾਰਨਾਥ ਚ ਤਾਪਮਾਨ -2 ਡਿਗਰੀ, ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਸਹੋਰ ਵਿੱਚ ਮੀਂਹ, ਯੂਪੀ ਵਿੱਚ ਤੂਫਾਨ, ਬਿਹਾਰ ਵਿੱਚ ਹੜ੍ਹਾਂ ਨਾਲ 50 ਲੱਖ ਲੋਕ ਪ੍ਰਭਾਵਿਤ ਹੋਏ। ਅਮਰੀਕੀ ਜੰਗ ਦੇ ਬਾਵਜੂਦ

0: ਰਾਨੀ ਰਾਸ਼ਟਰਪਤੀ ਨਿਊਯਾਰਕ ਜਾਣਗੇ। ਲਓ ਜੀ ਕਰ ਲਓ ਗੱਲ, ਸਾਨੂੰ ਬੇਵਕੂਫਾ ਬਣਾਈ ਜਾਂਦੇ ਆ। ਬੈਂਗਲੌਰ ਦੀ ਕੁੜੀ ਤੇ ਵਿਆਹ ਦਾ ਪ੍ਰਸਤਾਵ ਠੁਕਰਾਤਾ, ਕਹਿੰਦੇ ਹਮ ਨਹੀਂ ਆਪਸੇ ਮਾਨਤੇ, ਉਹਨੇ ਮੁੰਡੇ ਨੇ ਸੜਕ ਦੇ ਵਿਚਕਾਰ ਉਹਦੇ ਚਾਕੂ ਮਾਰ ਦਿੱਤਾ। ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋਅ ਸਰ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਇੱਕ ਫਰਮ ਹੈ ਜਿਨ੍ਹਾਂ ਨੂੰ 5 ਏਜ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US, ਪੇ ਬਾਈ ਵੀਕਲੀ ਮਿਲੇਗੀ, ਪੇ ਦੀ ਗਰੰਟੀ ਕਰਦੇ ਵੀ ਪੇ ਟੋਪ ਦੀ ਮਿਲੇਗੀ। ਤੁਸੀਂ ਕੁਲਦੀਪ ਮਾਂਗੜਹੋਰਾ ਨੂੰ ਫੋਨ ਕਰਕੇ ਅੱਜ ਫੋਨ ਕਰੋ, ਸ਼ਾਮ ਨੂੰ ਚਲੇ ਜਾਓ, ਨਹੀਂ ਮੰਡੇ ਤੋਂ ਆਪਦਾ ਕੰਮ ਸ਼ੁਰੂ ਕਰ ਲਓ। 6479726455, 647-972-6455, ਡੱਕ ਕਲੀਨਿਕ ਕਰਾ ਲਓ, ਚੰਗੇ ਰਹੋਗੇ, ਸਿਹਤ ਲਈ ਚੰਗੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਦਮੇ ਦਾ ਸਾਹ ਦਾ ਇਸ਼ੂ ਆ ਘਰ ਅੰਦਰ। ਡੱਕ ਸਿਸਟਮ ਸਾਫ਼ ਕਰਾਉਣ ਲਈ ਅਮਨ ਨੂੰ ਫੋਨ ਕਰ ਲਓ, $99 ਤੋਂ ਸ਼ੁਰੂ ਹੁੰਦਾ, 416-277-4016, 2-77-4-16। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਪਰਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। And you are not.
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ, ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ DJ ਨਾਈਟ ਦੇ ਨਾਲ।
2: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
0: ਜਤਿੰਦਰ ਗੰਧਮ ਸਾਹਿਬ ਵੀ ਕਾਫੀ ਨੋਟ ਤੁਹਾਨੂੰ ਬਚਾ ਕੇ ਦਿੰਦੇ ਨੇ ਜਦੋਂ ਪ੍ਰੋਪਰਟੀ ਲੈ ਕੇ ਦਿੰਦੇ ਨੇ ਔਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਜਨਾਬ ਵੈਲਕਮ ਟੂ ਦ ਸ਼ੋਅ ਸਰ।
4: ਦੇਵ ਭਾਈ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ, ਕਿਵੇਂ ਹੋ?
0: ਬਹੁਤ ਵਧੀਆ, ਕਰੋ ਹੁਕਮ ਸਰ।
4: ਸੋ ਦੇਵ ਭਾਈ, ਕੁਇਕਲੀ ਸੁਨੇਹਾ ਸਾਡੇ ਸਰੋਤਿਆਂ ਦੇ ਲਈ, ਜੇ ਤੁਸੀਂ ਬ੍ਰੈਂਪਟਨ ਵਿੱਚ ਜਾਂ GTA ਦੇ ਕਿਸੇ ਵੀ ਏਰੀਆ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ, ਸੈਲ ਕਰਨਾ ਚਾਹੁੰਦੇ ਹੋ, ਬ੍ਰੈਂਡ ਨਿਊ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਰੀਸੇਲ ਚ ਕੋਈ ਪ੍ਰੋਪਰਟੀ ਦੇਖ ਰਹੇ ਹੋ ਜਾਂ ਫਾਰਮ ਹਾਊਸ ਦੇਖ ਰਹੇ ਹੋ, ਸਭ ਤੋਂ ਪਹਿਲਾਂ ਸਾਡਾ ਨੰਬਰ ਨੋਟ ਕਰ ਲਓ, ਸਾਡੇ ਨਾਲ ਗੱਲਬਾਤ ਕਰ ਲਓ ਇਸ ਨੰਬਰ ਦੇ ਉੱਪਰ, 465-2-22-22-22। ਬ੍ਰੈਂਪਟਨ ਦੇ ਵਿੱਚ ਦੇ ਭਾਈ 4 ਬੈਡਰੂਮ ਦਾ ਡੀਟੈਚ ਮਕਾਨ ਹੈ, ਡਬਲ ਕਾਰ ਗਰਾਜ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, 2 ਮਿਲੀਅਨ ਦੀ ਰੇਂਜ ਦੇ ਵਿੱਚ ਤੁਹਾਡੇ ਕੋਲ ਬਣ ਜਾਣੀ ਹੈ ਪ੍ਰੋਪਰਟੀ, 4 ਗੱਡੀਆਂ ਡਰਾਈਵ ਚ ਖੜਦੀਆਂ ਨੇ 2 ਗਰਾਜ ਦੇ ਅੰਦਰ, $1,600 ਰੈਂਟ ਆ ਰਿਹਾ, ਬੇਸਮੈਂਟ ਲੀਗਲ ਬਣੀ ਹੋਈ ਹੈ ਜੀ, 416-265 ਬਾਈ ਬਾਈ ਤੇ ਕਾਲ ਕਰ ਲਿਓ 416-265 ਬਾਈ ਬਾਈ ਤੇ ਕਾਲ ਕਰ ਲਿਓ। ਨੰਬਰ ਦੋ ਦੇ ਉੱਪਰ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਟਾਊਨ ਹਾਊਸ ਆਇਆ ਐਂਡ ਯੂਨਿਟ ਹੈ, ਇਹ ਜਿਹੜਾ ਐਂਡ ਯੂਨਿਟ ਟਾਊਨ ਹਾਊਸ ਹੈ ਇਹ ਲੋ 600 ਦੀ ਰੇਂਜ ਵਿੱਚ ਤੁਹਾਨੂੰ ਡੀਲ ਬਣ ਜਾਣੀ ਹੈ। ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, 4 bedroom ਉੱਪਰ ਨੇ, 1 bedroom ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਫਰੈਂਚਲ ਮੈਡੋ ਦੇ ਵਿੱਚ ਪ੍ਰੋਪਰਟੀ ਹੈ, ਅੰਡਰ ਮਦ ਮਿਲੀ ਲੈਣਾ ਚਾਹੁੰਦੇ ਹੋ ਮਕਾਨ ਤਾਂ ਵੀ ਕਾਲ ਕਰਨੀ ਹੈ 416-265 ਬਾਈ ਬਾਈ। ਕੈਲਡਨ ਦੇ ਵਿੱਚ ਕਸਟਮ ਬਣਿਆ ਹੋਇਆ ਮਕਾਨ ਹੈ, 3 car garage ਨੇ, 1.5 acre ਦਾ ਲੋਟ ਹੈ, ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ, 14 foot ਦੀ ਸੀਲਿੰਗ ਹੈ। ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ, 15-20 minutes ਦੀ ਡਰਾਈਵ ਹੈ ਮੇਅਰਫੀਲਡ ਫੋਰਟਨ ਤੋਂ, 416-265 ਬਾਈ ਬਾਈ। ਕੈਲਡਨ ਦੇ ਵਿੱਚ 80 acre ਦਾ ਫਾਰਮ ਹਾਊਸ ਹੈ, 60 acre ਬਿਲਕੁਲ ਕਲੀਅਰ ਨੇ, 10 car garage ਨੇ, ਲਗਭਗ 4-5,000 square feet ਦਾ ਮਕਾਨ ਹੈ। ਜ਼ਿਆਦਾ ਜਾਣਕਾਰੀ ਨੰਬਰ 416-265 ਬਾਈ ਬਾਈ, 416-265-2222। ਥੈਂਕ ਯੂ ਵੈਰੀ ਮਚ ਦੀਪਾ ਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਕਟਾਰੀਆ ਟੂਰ ਐਂਡ ਟਰੈਵਲ ਜੀ, ਟੋਰਾਂਟੋ ਦਿੱਲੀ ਟੋਰਾਂਟੋ ਅੰਮ੍ਰਿਤਸਰ ਦੀਆਂ ਸਪੈਸ਼ਲ ਪ੍ਰਾਈਜ਼ ਇਹਨਾਂ ਕੋਲ ਹੈਗੀਆਂ, ਔਰ ਟੋਰਾਂਟੋ ਅੰਮ੍ਰਿਤਸਰ ਟੋਰਾਂਟੋ ਦਿੱਲੀ ਦੀ ਰਿਟਰਨ ਲਈ ਵੀ ਸਪੈਸ਼ਲ ਪ੍ਰਾਈਜ਼ ਨੇ। ਪਾਕਿਸਤਾਨ ਦੇ ਵਨ ਵੇ ਫੇਅਰਸ ਆ ਜਿਹੜੇ ਉਹ ਵੀ ਬੜੇ ਵਧੀਆ ਨੇ, ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ ਲਈ, ਜਾਂ ਫਿਰ ਪਾਕਿਸਤਾਨ ਨੂੰ ਰਿਟਰਨ ਫੇਅਰ ਆ ਜਿਹੜੇ ਟੋਰਾਂਟੋ ਕਰਾਚੀ ਟੋਰਾਂਟੋ ਇਸਲਾਮਾਬਾਦ ਉਹ ਨੇ। ਡੋਮਿਨਿਕਨ ਰਿਪਬਲਿਕ $1200 ਤੇ ਤੁਹਾਨੂੰ ਆਲ ਇਨਕਲੂਸਿਵ ਛੁੱਟੀਆਂ ਮਿਲਣੀਆਂ। ਮੈਕਸੀਕੋ 'ਚ ਵੀ ਇੱਦਾਂ ਹੀ ਆ, $1100-1100 ਚ ਮਿਲ ਜਾਂਦਾ। ਜਾਣਕਾਰੀ ਲਈ 905-678-1200

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Radio. This is Whatno Dur Radio.
2: Whatno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Whatno Dur Radio.

ਜੀ, ਜਿਹੜਾ ਪਲ ਬੀਤ ਜਾਂਦਾ ਵਾਪਸ ਨਹੀਂ ਆਉਂਦਾ, ਤੇ ਅੱਜ ਫਰਾਈਡੇ ਦਾ ਦਿਨ ਹੈ ਤੇ ਖੁਸ਼ੀਆਂ ਵਾਲਾ ਦਿਨ ਹੈ, ਕਿਉਂਕਿ ਕੱਲ ਨੂੰ ਬਹੁਤ ਸਾਰੇ ਛੁੱਟੀ ਹੋਵੇਗੀ, ਮੌਸਮ ਵੀ ਵਧੀਆ ਤੇ ਇੰਜੋਏ ਵੀ ਤੁਸੀਂ ਕਰਨਾ, ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਤਰੋਂ ਦੂਰ ਦੇ ਵਿੱਚ 5:30 AM ਦੇ ਉੱਤੇ। ਲਾਈਨਾਂ ਸਾਡੀਆਂ ਖੁੱਲ ਚੁੱਕੀਆਂ ਨੇ, ਨੰਬਰ ਯਾਦ ਕਰਵਾ ਦਿੰਦੇ ਤੁਹਾਨੂੰ, 905-799-0999 ਸੋ ਤੁਸੀਂ ਗੱਲਬਾਤ ਕਰ ਸਕਦੇ ਹੋ ਮਨਪ੍ਰੀਤ ਹੋਰਾਂ ਨਾਲ, ਐਨੀ ਟਾਈਮ ਜੁੜਾਂਗੇ। ਇਸ ਤੋਂ ਇਲਾਵਾ ਹੋਰ ਵੀ ਸਾਡੇ ਸਟੂਡੀਓ 'ਚ ਗੈਸਟ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੇ ਨਾਲ, ਤੇ ਨੰਬਰ ਮੈਂ ਤੁਹਾਨੂੰ ਅਸੀਂ ਫਿਰ ਯਾਦ ਕਰਾ ਦਿੰਦੇ ਹਾਂ, 905-799-0999 ਤੇ ਗੱਲ ਹੋ ਸਕਦੀ ਹੈ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਜਿਹੜਾ ਹੈਗਾ ਉਹ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਤੁਸੀਂ IPTV ਲੈਣਾ, ਕੋਈ ਗੁਰਬਾਣੀ ਰੇਡੀਓ ਲੈਣਾ, ਕੋਈ ਪੁਰਾਣੇ ਨਵੇਂ ਗੀਤਾਂ ਦੀਆਂ ਤੁਸੀਂ ਪੈਨ ਡਰਾਈਵ ਲੈਣੀਆਂ, ਜਾਂ ਫਿਰ ਤੁਸੀਂ ਪੁਰਾਣੇ ਵੀਡੀਓ ਨੂੰ ਨਵੇਂ ਡਿਜੀਟਲ ਤਰੀਕੇ ਦੇ ਨਾਲ ਤਿਆਰ ਕਰਵਾਉਣਾ, ਗੱਲ ਕੀ ਹੈ ਜੀ, ਐਂਟਰਟੇਨਮੈਂਟ ਦਾ ਭੰਡਾਰ ਢਿੱਲੋਂ ਵੀਡੀਓ, ਬ੍ਰੈਂਪਟਨ ਸ਼ਹਿਰ ਦੇ ਵਿੱਚ ਗੌਰ ਅਤੇ ਅਬਨੇਜ਼ਰ ਦਾ ਕਾਰਨਰ, 905-204-1313। ਸਮੋਸਾ ਸਵੀਟ ਫੈਕਟਰੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਸਮੋਸਾ ਸਵੀਟ ਫੈਕਟਰੀ ਵੀ ਤੁਹਾਨੂੰ ਵੈਲਕਮ ਕਰ ਰਿਹਾ 3 ਲੋਕੇਸ਼ਨਾਂ ਤੋਂ, ਜਿੱਥੇ ਜਾ ਕੇ ਤੁਸੀਂ ਬਿਲਕੁਲ ਫਰੈਸ਼ ਮਠਿਆਈਆਂ, ਫੂਡ, ਸਾਰਾ ਕੁਝ ਲੈ ਸਕਦੇ ਹੋ। ਹੈੱਡ ਆਫਿਸ ਦਾ ਨੰਬਰ ਹੈ 416-213-1165। ਅਗਰ ਕਿਸੇ ਵੀ ਸਮਾਗਮ ਲਈ ਤੁਸੀਂ ਹੋਲਸੇਲ 'ਚ ਮਠਿਆਈ ਤਿਆਰ ਕਰਵਾਉਣੀ ਚਾਹੁੰਦੇ ਹੋ, ਜਾਂ ਫਿਰ ਤੁਹਾਡਾ ਆਪਣਾ ਕੋਈ ਰੈਸਟੋਰੈਂਟ ਹੈ, ਗਰੋਸਰੀ ਸਟੋਰ ਹੈ, ਮਠਿਆਈਆਂ ਲੈਣੀਆਂ ਚਾਹੁੰਦੇ ਹੋ, ਤਾਂ 416-213-1165 'ਤੇ ਗੱਲ ਹੋ ਸਕਦੀ ਹੈ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਵੁੱਡਵਾਈਨ ਬੈਂਕਟ ਹਾਲ ਅਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹਨਾਂ ਦਾ ਸਹਿਯੋਗ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। 416-743-0003 ਇਹਨਾਂ ਦੋਨਾਂ ਬੈਂਕਟ ਹਾਲਾਂ ਦੀ ਮੈਨੇਜਮੈਂਟ ਦਾ ਨੰਬਰ ਹੈ। ਮੋਨਾ ਮਹਿੰਗੀ ਹੋਣ ਦਾ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। 416-509-1509 ਇਹਨਾਂ ਦਾ ਨੰਬਰ ਹੈ। ਅਤੇ ਇਲੈਕਟ੍ਰੋਨਿਕ ਦੇ ਵਿੱਚ ਟੈਲੀਟਾਈਮ ਦਾ ਨਾਮ ਤੁਹਾਨੂੰ ਪਤਾ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਅਤੇ ਬਹੁਤ ਲੰਮੇ ਸਮੇਂ ਤੋਂ ਨਾਮ ਹੈ। ਉਹਨਾਂ ਦਾ ਨੰਬਰ ਹੈ ਜੀ 905-455-1666। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਤੁਹਾਡੇ ਸ਼ਹਿਰ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਰਦਰਫੋਰਡ ਅਤੇ ਕੁਈਨ ਦੇ ਕਾਰਨਰ ਦੇ ਉੱਤੇ ਆ। ਬਹੁਤ ਹੀ ਖੂਬਸੂਰਤ ਬਣਿਆ ਹੋਇਆ ਇਹ ਜਿਹੜਾ ਰੈਸਟੋਰੈਂਟ ਹੈ, ਜਿੱਥੋਂ ਤੁਸੀਂ ਵਧੀਆ ਖਾਣਾ ਖਾ ਸਕਦੇ ਹੋ ਔਰ ਜਿੱਥੋਂ ਤੁਸੀਂ ਲਾਈਵ ਮਿਊਜ਼ਿਕ ਦਾ ਆਨੰਦ ਵੀ ਮਾਣ ਸਕਦੇ ਹੋ। ਬਹੁਤ ਵੱਡੀ ਸਟੇਜ, ਸਾਊਂਡ, ਸਾਰਾ ਕੁਝ ਉੱਥੇ ਲੱਗਾ ਹੁੰਦਾ। ਅਨਾਜ ਮਾਰਟ ਗਰੋਸਰੀ ਸਟੋਰ ਪਿਛਲੇ ਦਿਨਾਂ ਦੇ ਵਿੱਚ ਬ੍ਰੈਂਪਟਨ 'ਚ ਖੁੱਲ੍ਹਾ, ਮੇਫੀਲਡ ਅਤੇ ਏਅਰਪੋਰਟ ਦੇ ਕਾਰਨਰ ਦੇ ਉੱਤੇ ਗ੍ਰੈਂਡ ਓਪਨਿੰਗ 'ਚ, ਜਿੱਥੇ ਕੀਮਤਾਂ ਨੂੰ ਬਹੁਤ ਘਟਾਇਆ ਗਿਆ ਹੈ, ਬਹੁਤ ਸਾਰੇ ਗਿਫਟ ਤੁਹਾਨੂੰ ਮਿਲ ਰਹੇ ਨੇ ਇਸ ਟਾਈਮ ਵੀ, ਅਤੇ ਉੱਥੇ ਲੱਕੀ ਡਰਾ ਦੇ ਵਿੱਚ ਤੁਸੀਂ ਆਪਣਾ ਨਾਮ ਵੀ ਦਰਜ ਕਰ ਸਕਦੇ ਹੋ ਅਤੇ ਕਾਫੀ ਕੁਝ ਤੁਹਾਨੂੰ ਜਿਹੜਾ ਲੱਕੀ ਡਰਾ ਦੇ ਵਿੱਚ ਇਨਾਮ ਵਗੈਰਾ ਵੀ ਮਿਲ ਸਕਦਾ ਜੀ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਸੀਂ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਕੁਝ ਇੱਕ ਲਿਸਟਿੰਗ ਟੋਨੀ ਪੰਗੂ ਸਾਹਿਬ ਕੱਲ ਤੁਹਾਡੇ ਤੱਕ ਜਿਹੜੀਆਂ ਦੱਸ ਕੇ ਗਏ ਸੀ ਉਹ ਵੀ ਸਾਂਝੀਆਂ ਕਰਦਾ। ਇੱਕ ਵਾਰੀ ਮੈਂ ਫਿਰ ਰਿਪੀਟ ਕਰਦਾ ਕਿ ਕੁਝ ਇੱਕ ਹੋਟਲ ਆਏ ਨੇ, ਅਗਰ ਤੁਸੀਂ ਹੋਟਲ ਲੈਣਾ ਚਾਹੁੰਦੇ ਹੋ, ਕੋਈ 120 ਰੂਮ ਦਾ, 170 ਰੂਮ ਦਾ, 130 ਰੂਮ ਦਾ, 250 ਰੂਮ ਦਾ, ਤੇ 4-5 ਸ਼ਹਿਰਾਂ ਦੇ ਵਿੱਚ ਉਹਨਾਂ ਕੋਲ ਹੋਟਲ ਨੇ। ਇਸ ਤੋਂ ਇਲਾਵਾ ਜੀ ਡਿਵੈਲਪਮੈਂਟ ਲੈਂਡਸ ਨੇ ਮਿਲਟਨ ਦੇ ਵਿੱਚ ਔਰ ਕੈਲੀਡਨ ਦੇ ਵਿੱਚ, ਜਿੱਥੇ ਡਿਵੈਲਪਮੈਂਟ ਹੋ ਸਕਦੀ ਹੈ, ਅਤੇ ਤੁਸੀਂ ਇਹਦੀ ਕੋਈ ਵੀ ਜਾਣਕਾਰੀ ਚਾਹੀਦੀ ਤੁਹਾਨੂੰ 416-676-3444 ਜਾਂ 416-881-7070 'ਤੇ ਗੱਲ ਹੋ ਸਕਦੀ ਹੈ ਜੀ। ਬਹੁਤ ਜਲਦੀ ਅਸੀਂ ਜੀ ਪੰਜਾਬ ਨਾਲ ਜੁੜ ਰਹੇ ਹਾਂ। ਮਨਪ੍ਰੀਤ ਹੋਰੀ ਵੀ ਸਾਡੇ ਨਾਲ ਖਬਰਾਂ ਦੇ ਉੱਤੇ ਝਾਤ ਪਾਉਣਗੇ, ਕੁਝ ਹੋਰ ਆਸ ਪਾਸ ਦੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਕਰਾਂਗੇ, ਤੋ ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਇਸੇ ਤਰ੍ਹਾਂ 5:30 AM ਦੇ ਉੱਤੇ ਵਤਨੋਂ ਦੂਰ ਦੇ ਨਾਲ। ਨੰਬਰ ਹੈ ਤੁਹਾਡੇ ਨਾਲ ਸਾਂਝ ਪਾਉਣ ਦਾ, ਸਾਡੇ ਨਾਲ ਤੁਸੀਂ ਫੋਨ ਦੇ ਰਾਹੀਂ ਸਾਂਝ ਪਾਉਣੀ ਚਾਹੋ, 905-799-0999।

0: ਦੋਸਤੋ ਇੱਕ ਵਾਰੀ ਫਿਰ ਬਦਲੋਂ ਦੂਰ ਚ ਸਵਾਗਤ ਹੈ। ਜਲੰਧਰ ਸ਼ਹਿਰ ਨਾਲ ਵੀ ਸਾਡੀ ਲਾਈਨ ਜੁੜ ਗਈ ਹੈ ਤੇ ਨਾਸਿਰ ਸ਼ਾਹ ਸਾਹਿਬ ਵੀ ਤੁਹਾਡੇ ਲਈ ਅੱਜ ਫਰਾਈਡੇ ਦਾ ਦਿਨ ਹੈਗਾ ਖੁਸ਼ ਖਬਰੀ ਦੀ ਗੱਲ ਲੈ ਕੇ ਆਏ ਨੇ। ਸ਼ਾਹ ਸਾਹਿਬ ਜੀ ਆਇਆਂ
1: ਬਹੁਤ ਸ਼ੁਕਰੀਆ ਸੁਖੀ ਜੀ, ਰੇਡੀਓ ਪ੍ਰੋਗਰਾਮ ਸੁਣੇ ਨਮਸਤੇ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ
0: ਜੀ, ਕੀ ਹਾਲ ਚਾਲ
1: ਸਰ? ਬਹੁਤ ਵਧੀਆ, ਔਰ ਖੁਸ਼ਖਬਰੀ ਹੈ ਵੇਵ ਕੁਆਲੀ ਹੋਣ ਜਾ ਰਹੀ ਹੈ ਕਮਿੰਗ ਫਰਾਈਡੇ। ਅੱਜ ਫਰਾਈਡੇ, ਇਸ ਤੋਂ ਬਾਅਦ ਜਿਹੜਾ ਫਰਾਈਡੇ ਆਉਣਾ ਉਹ ਪੈਂਦਾ ਅਕਤੂਬਰ 2nd।
0: ਓਕੇ,
1: ਅਕਤੂਬਰ 2nd ਗਲੈਕਸੀ ਗ੍ਰੈਂਡ ਹੈਗਾ ਐਡਵਾਂਸ ਐਂਡ ਡਿਕਸੀ ਦੇ ਬਿਲਕੁਲ ਕਾਰਨਰ ਤੇ, ਗਲੈਕਸੀ ਗ੍ਰੈਂਡ ਕਨਵੈਨਸ਼ਨ ਸੈਂਟਰ, ਉਹਦੇ ਵਿੱਚ ਕੁਆਲੀ ਹੋਣ ਜਾ ਰਹੀ ਹੈ। ਕੁਆਲ ਕੌਣ ਆ ਰਿਹਾ? ਸ਼ੇਰ ਮੀਆਂ ਦਾਦ। ਸ਼ੇਰ ਮੀਆਂ ਦਾਦ ਸੁੱਖੀ ਜੀ, ਇਹ ਬੜਾ ਵੱਡਾ ਨਾਮ ਹੈ ਇਹਦਾ ਪਾਕਿਸਤਾਨ ਅੱਜ ਦੀ ਡੇਟ 'ਚ, ਕਿਉਂਕਿ ਬਹੁਤ ਇੰਨੇ ਕਲਾਮ ਪੜੇ ਨੇ। ਉਹ ਸੂਫੀ ਕਲਾਮ ਵੀ ਪੜਦਾ, ਕੁਆਲੀ ਵੀ ਕਰਦਾ। ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ, ਬਾਬਾ ਫਰੀਦ ਦਾ ਕਲਾਮ, ਉਹ ਤੁਹਾਨੂੰ ਐਸੇ ਐਸੇ ਕਲਾਮ ਸੁਣਾਵਾਂਗੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇੰਨਾ ਵੱਡਾ ਨਾਮ। ਇਹ ਐਕਚੁਅਲੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਸਕੇ ਨੈਫੀ ਨੇ।
0: ਓਕੇ,
1: ਹਾਂਜੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਕਿੰਨਾ ਵੱਡਾ ਨਾਮ ਸੀ। ਉਹਨਾਂ ਦੇ ਨੈਫੀ ਹੋਣਾ ਇੱਕ ਅਜ਼ਾਜ਼ ਹੈ, ਇੱਕ ਬੜਾ ਵੱਡਾ ਅਜ਼ਾਜ਼ ਹੈ ਵੀ ਉਹ ਵੀ ਉਹਨਾਂ ਦਾ ਨੈਫੀ ਹੋਣਾ ਔਰ ਉਹਨਾਂ ਦੀ ਫੈਮਿਲੀ 'ਚ ਹੋਣਾ, ਉਹ ਇੱਥੇ ਪਹੁੰਚਣੇ ਤੁਹਾਡੇ ਰੂਬਰੂ ਸਤੰਬਰ 30th ਨੂੰ ਇੱਥੇ ਆ ਜਾਵਾਂਗੇ। ਮੈਂ ਜਾ ਰਿਹਾ ਬਫਲੋ ਲੈਣ, ਉਹਨਾਂ ਨੂੰ ਬਫਲੋ ਅਮੈਰੀਕਾ ਟੂਰ ਚੱਕ ਕਰ ਰਹੇ
0: ਨੇ,
1: ਬਫਲੋ ਮੈਂ ਜਾ ਰਿਹਾ ਅਤੇ ਉੱਥੇ ਉਹਨਾਂ ਨੂੰ ਪਿੱਕ ਕਰਕੇ ਲਿਆਉਣਾ। ਅਕਤੂਬਰ 2nd ਨੂੰ ਤੁਸੀਂ ਪਹੁੰਚਣਾ, ਅਕਤੂਬਰ 2nd ਨੂੰ ਕਿੱਥੇ ਪਹੁੰਚਣਾ ਜੀ? ਗਲੈਕਸੀ ਗ੍ਰੈਂਡ, ਗਲੈਕਸੀ ਗ੍ਰੈਂਡ 'ਚ ਸ਼ੋਅ ਹੋਣ ਜਾ ਰਿਹਾ, ਔਰ ਟਿਕਟਸ ਇੰਨੀਆਂ ਰੀਜ਼ਨੇਬਲ, ਖਾਣੇ ਦੇ ਨਾਲ, ਫੂਡ ਦੇ ਨਾਲ ਬਿਹਤਰੀਨ ਫੂਡ ਹੋਏਗਾ, ਵੈਜੀ ਔਰ ਨਾਨ ਵੈਜੀ, ਕਿਉਂਕਿ ਬਹੁਤ ਸਾਰੇ ਹੁੰਦੇ ਤੁਹਾਨੂੰ ਪਤਾ ਵੈਜੀਟੇਰੀਅਨ, ਉਹਨਾਂ ਵਾਸਤੇ ਅਸੀਂ ਸਪੈਸ਼ਲ ਡਿਸ਼ਾਂ ਰੱਖੀਆਂ ਨਾ, ਔਰ ਸਿਰਫ $50 ਤੋਂ ਸਟਾਰਟ ਹੁੰਦੀ ਟਿਕਟ, ਇੰਕਲੂਡ ਫੂਡ,
0: ਓਕੇ,
1: ਹਰ ਚੀਜ਼ ਵਿੱਚ ਹੀ, ਔਰ ਤੁਹਾਨੂੰ ਸੁਣਨ ਨੂੰ ਬਿਹਤਰੀਨ ਕੁਆਲ, ਬਿਹਤਰੀਨ। ਔਰ ਅਗਰ ਤੁਸੀਂ ਕਹਿੰਦੇ ਹੋ ਜੀ ਮੈਂ ਥੋੜ੍ਹਾ ਜਿਹਾ VIP ਲੈਣੀ ਹੈ, ਤਾਂ VIP ਸਿਰਫ ਔਰ ਸਿਰਫ $75 ਦੀ ਟਿਕਟ ਹੈ। ਅਗਰ ਤੁਸੀਂ ਕਹਿੰਦੇ ਹੋ ਜੀ ਮੈਂ VVIP ਲੈਣੀ ਹੈ ਟਿਕਟ, ਤਾਂ VVIP $100 ਦੀ, ਫੂਡ ਸਾਰਾ ਕੁਝ ਇੰਕਲੂਡ ਹੈ, ਔਰ ਸਾਰਾ ਬਿਹਤਰੀਨ ਫੂਡ ਅਸੀਂ ਗਰੰਟੀ ਕਰ ਰਹੇ ਹਾਂ, ਤੁਹਾਨੂੰ ਬਿਹਤਰੀਨ ਫੂਡ ਮਿਲੇਗਾ, ਵੈਜੀ ਔਰ ਨਾਨ ਵੈਜੀ। ਸਿਰਫ ਤੁਸੀਂ ਪਹੁੰਚਣਾ ਕਿੱਥੇ? ਗਲੈਕਸੀ ਗ੍ਰੈਂਡ। ਕੋਈ ਵੀ ਜਾਣਕਾਰੀ ਲੈਣੀ ਤੁਸੀਂ ਕਾਲ ਕਰ ਸਕਦੇ ਹੋ 6477 9000। ਸੁਖੀ ਜੀ ਇਹ ਤੇ ਹੋ ਗਿਆ ਉਹਦੇ ਅਕਤੂਬਰ 2nd ਦਾ। ਹੁਣ ਅਕਤੂਬਰ 4th ਨੂੰ ਕੀ ਕਰਨ ਜਾ ਰਹੇ ਹਾਂ? ਅਕਤੂਬਰ 4 ਨੂੰ ਏਜੈਕਸੀ ਚ ਓਪਨ ਏਅਰ ਕਰਤਾ, 4 ਵਜੇ ਸੰਡੇ ਦਾ ਦਿਨ ਹੋਏਗਾ, ਅਕਤੂਬਰ 4 ਚਾਰ ਸੰਡੇ ਹੈਗਾ, 4 ਵਜੇ ਆਫਟਰਨੂਨ ਸਟਾਰਟ ਹੋਏਗਾ, ਰਾਤੀ 10 ਵਜੇ ਤੱਕ ਨਾਨ ਸਟਾਪ ਚੱਲੇਗਾ, ਵਿੱਚ ਹੋਰ ਵੀ ਦੋ ਸਿੰਗਰ ਹੈਗੇ ਉਹ ਵੀ ਪਰਫਾਰਮ ਕਰਨਗੇ, ਉਸ ਤੋਂ ਬਾਅਦ ਸ਼ੇਰ ਮੀਆਂ ਦਾਦ ਆਪਣਾ ਤੁਹਾਡੇ ਰੂਬਰੂ ਹੋਣਗੇ। ਔਰ ਉੱਥੇ ਅਸੀਂ ਓਪਨ ਏਅਰ 'ਚ ਕੀ ਕੀਤਾ? ਲਾਈਵ ਬਾਰਬੀਕਿਊ ਕਰਤਾ। ਉਹਦੀ ਟਿਕਟ ਸਿਰਫ 29 ਰੱਖੀ, ਕਿਉਂਕਿ ਉਹਦੇ ਫੂਡ ਤੋਂ ਬਗੈਰ ਹੈ, 29 ਤੋਂ ਸਟਾਰਟ ਹੁੰਦੀ, 29, 49 ਔਰ 69 VVIP ਜਿਹੜੀ ਹੈ 69 ਦੀ ਹੈ, ਉਹ ਫੂਡ ਤੋਂ ਬਗੈਰ ਉੱਥੇ ਤੁਹਾਨੂੰ ਲਾਈਵ, ਤੁਸੀਂ ਅਗਰ ਚਾਹ ਰਹੇ ਹੋ ਬਾਰਬੀਕਿਊ ਮਿਲੇ ਫਰੈਸ਼, ਬਿਲਕੁਲ ਉਹ ਤੁਹਾਡੇ ਸਾਹਮਣੇ ਬਣੇਗਾ, ਉਹ ਤੁਹਾਨੂੰ ਦਿੱਤਾ ਜਾਏਗਾ, ਤੁਸੀਂ ਖਾਓਗੇ। ਉਹਦੇ ਨਾਲ ਨਾਲ ਅਸੀਂ ਅੱਜ ਕੱਲ੍ਹ ਲੋਕੀ ਤੁਹਾਨੂੰ ਪਤਾ ਯੰਗ ਕਰਾਊਡ ਜਿਹੜਾ ਹੁੱਕਾ ਬੜਾ ਪੀਂਦੇ ਨੇ, ਉਹਨਾਂ ਵਾਸਤੇ ਅਸੀਂ ਓਪਨ ਏਅਰ ਹੈਗਾ, ਅਸੀਂ ਕਿਹਾ ਚਲੋ ਕੋਈ ਨਹੀਂ ਤੁਸੀਂ ਹੁੱਕਾ ਵੀ ਪੀ ਲਓ, ਬਜਾਏ ਲੁੱਕ ਲੁੱਕ ਕੇ ਤੁਸੀਂ ਦਾਰੂ ਪੀਣੀ ਹੈ ਤੁਸੀਂ ਹੁੱਕਾ ਪੀ ਲਓ, ਅਤੇ ਉਹਨਾਂ ਲੋਕਾਂ ਵਾਸਤੇ ਖੁਸ਼ਖਬਰੀ ਇਹ ਵੇ ਤੁਸੀਂ ਉੱਥੇ ਬਹਿ ਕੇ ਹੁੱਕਾ ਵੀ ਪੀ ਸਕਦੇ ਹੋ ਔਰ ਬਾਰਬੀਕਿਊ ਵੀ ਖਾ ਸਕਦੇ ਹੋ ਔਰ ਕੁਆਲੀ ਔਰ ਗਾਣੇ ਵੀ ਸੁਣ ਸਕਦੇ ਹੋ। ਇਹ ਹੈਗਾ ਅਕਤੂਬਰ 4th ਨੂੰ ਏਜੈਕਸੀ 'ਚ, ਏਜੈਕਸ ਤੁਹਾਨੂੰ ਪਤਾ ਈਸਟ ਐਂਡ ਵਾਸਤੇ, ਈਸਟ ਐਂਡ ਤੁਸੀਂ ਅਗਰ ਜਾਣਾ ਉਸ ਏਰੀਏ 'ਚ ਤੁਸੀਂ ਰਹਿੰਦੇ ਹੋ, ਤੁਹਾਡੇ ਵਾਸਤੇ ਖੁਸ਼ਖਬਰੀ, ਤੁਹਾਡੇ ਵਾਸਤੇ ਵੀ ਉਹ ਕੁਆਲ
0: ਵੱਲ ਹੈਗਾ,
1: ਪਿਕਰਿੰਗ ਵਿਟਰੀਓਜ਼ ਔਰ ਏਜੈਕਸ ਆਸ਼ਵਾ ਸਾਰਾ ਏਰੀਆ ਪੈਂਦਾ। ਔਰ ਅਗਰ ਤੁਸੀਂ ਕਹਿੰਦੇ ਹੋ ਜੀ ਮੈਂ ਬ੍ਰੈਂਪਟਨ ਮਿਸੀਸਾਗਾ ਰਹਿਣਾ ਜਾਂ ਇੱਥੇ ਨੇੜੇ ਨੇੜੇ ਮਿਲਟਨ 'ਚ ਰਹਿਣਾ, ਤੇ ਤੁਸੀਂ ਗਲੈਕਸੀ ਗ੍ਰੈਂਡ ਜਿਹੜਾ ਡਿਕਸੀ ਐਂਡ ਐਡਵਾਂਸ ਤੇ ਹੈਗਾ, ਮਿਸੀਸਾਗਾ ਬ੍ਰੈਂਪਟਨ ਪੈਂਦਾ, ਐਕਚੁਅਲੀ ਬ੍ਰੈਂਪਟਨ ਦੇ ਵਿੱਚ ਹੈਗਾ, ਔਰ ਤੁਸੀਂ ਉੱਥੇ ਆਓ ਅਕਤੂਬਰ 2nd ਨੂੰ। ਅਗਰ ਤੁਸੀਂ ਈਸਟ ਐਂਡ ਰਹਿੰਦੇ ਹੋ ਤਾਂ ਅਕਤੂਬਰ 4th ਨੂੰ। ਕੋਈ ਜਾਣਕਾਰੀ ਨੰਬਰ ਸੇਮ 6477 7419000। ਬਹੁਤ ਸ਼ੁਕਰੀਆ ਸੁਖੀ ਜੀ,
0: ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ, ਔਰ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ। ਤੇ ਕਿਰਨ ਜੀ ਜੀ ਆਇਆਂ ਨੂੰ, ਤੁਹਾਨੂੰ ਵੀ
2: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਤੇ ਸਾਡੇ ਸਾਰੇ ਪਿਆਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਫਰਾਈਡੇ ਦਾ ਜਿਹੜਾ ਜੀ ਦਿਨ ਹੈਗਾ ਆ, ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ। ਤੁਸੀਂ ਜਿੱਥੋਂ ਵੀ ਸਾਨੂੰ ਜਿਹੜਾ ਜੀ ਆਲਵੇਜ਼ ਸੁਣਦੇ ਹੁੰਦੇ ਆ, ਔਰ ਵੀਕਐਂਡ ਦੀ ਖੁਸ਼ੀ ਦੇ ਵਿੱਚ ਅੱਜ ਬਹੁਤ ਹੀ ਪਿਆਰੇ ਪਿਆਰੇ ਗੀਤ ਸੰਗੀਤ ਤੁਹਾਡੇ ਨਾਲ ਜਿਹੜੀ ਜੀ ਸਾਂਝ ਪਾਵਾਂਗੇ। ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਆਉਣਗੇ, ਤੇ ਵੈਦਰ ਰਿਪੋਰਟ ਜ਼ਰੂਰ ਮੈਂ ਸਾਂਝੀ ਕਰ ਦਵਾਂ ਕਿ ਅੱਜ ਦਾ ਵੈਦਰ ਜਿਹੜਾ ਜੀ ਇੱਕ 14 degrees ਸ਼ਾਮ ਨੂੰ ਵੀ ਜਿਹੜਾ ਜੀ 14 degrees ਹੈਗਾ, ਤੇ ਓਵਰ ਨਾਈਟ ਜਿਹੜਾ ਜੀ 11 degrees, ਤੇ ਹਵਾ ਦੀ ਸਪੀਡ 16 kilometers ਦੀ ਰਫਤਾਰ ਨਾਲ, ਤੇ ਏਅਰ ਕੁਆਲਿਟੀ ਹੈਗੀ ਆ ਜੀ 2, ਤੇ ਜਿੱਥੇ ਕਿ ਜਿਹੜਾ ਜੀ ਦਿਨ ਚੜਿਆ ਸੀ 7:09, ਤੇ ਦਿਨ ਜਿਹੜਾ ਜੀ ਢਲ ਜਾਣਾ 7:10 ਤੇ। ਸੋ ਇਹ ਸੀਗੀ ਖੁਸ਼ਕ ਜਿਹੜੀ ਜੀ ਅੱਜ ਦੀ ਵੈਦਰ ਰਿਪੋਰਟ
0: ਜੀ। ਬਿਲਕੁਲ, ਔਰ ਲਓ ਫਿਰ ਹੁਣ ਸਾਡੀ ਲਾਈਨ ਜੁੜ ਗਈ ਹੈ ਜਲੰਧਰ ਸ਼ਹਿਰ ਦੇ ਨਾਲ, ਮਨਪ੍ਰੀਤ ਹੋਰੀ ਆ ਗਏ ਨੇ ਕੁਝ ਗੱਲਾਂ ਬਾਤਾਂ ਪੰਜਾਬ ਦੀਆਂ, ਹਿੰਦੁਸਤਾਨ ਦੀਆਂ, ਤੇ ਜਲੰਧਰ ਦੀਆਂ ਜਿਹੜੀਆਂ ਹੈਗੀਆਂ ਉਹ ਆਪਾਂ ਆਸ ਪਾਸ ਦੀਆਂ ਪੁੱਛਦੇ ਹਾਂ ਮਨਪ੍ਰੀਤ ਹੋਰਾਂ ਤੋਂ। ਮਨਪ੍ਰੀਤ ਜੀ ਵੈਲਕਮ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਸਵਾਗਤ ਹੈ ਸਰੋਤਿਆਂ ਦਾ।
0: ਔਰ ਮਨਪ੍ਰੀਤ ਜੀ, ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਖੁਸ਼ਖਬਰੀ ਦੀ, ਕਿਉਂਕਿ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਤੇ ਭਾਰਤ ਨੇ 2026 ਦੀ ਏਸ਼ੀਆਈ ਖੇਡਾਂ ਵਿੱਚ ਹੁਣ ਤੱਕ 2 ਸੋਨੇ ਦੇ ਤਗਮੇ ਜਿੱਤ ਲਏ ਨੇ। ਇਹ ਕਿਹੜੀ ਕਿਹੜੀ ਗੇਮ ਦੇ ਵਿੱਚ ਜਿੱਤੇ ਨੇ ਤੇ ਥੋੜਾ ਜਿਹਾ ਇਸ ਤੇ ਵੇਰਵਾ ਪਾਈਏ।
3: ਬਿਲਕੁਲ ਸੁਖੀ ਜੀ, ਭਾਰਤ ਨੇ 2026 ਏਸ਼ੀਆਈ ਖੇਡਾਂ ਦੇ ਵਿੱਚ ਆਪਣਾ ਦੂਜਾ ਸੋਨ ਤਗਮਾ ਜਿਹੜਾ ਜਿੱਤ ਲਿਆ, ਔਰ ਭਾਰਤੀ ਟੀਮ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਦੇ ਵਿੱਚ ਸੋਨ ਤਗਮਾ ਜਿੱਤਿਆ ਹੈ, ਜੋ ਇਹਨਾਂ ਖੇਡਾਂ ਦੇ ਵਿੱਚ ਭਾਰਤ ਦਾ ਦੂਜਾ ਸੋਨ ਤਗਮਾ ਹੈ। ਪਹਿਲਾ ਸੋਨ ਤਗਮਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੀਗਾ, ਔਰ ਕੁੱਲ ਤਗਮਿਆਂ ਦੀ ਗਿਣਤੀ ਜਿਹੜੀ ਇਸ ਵਕਤ 18 ਤੱਕ ਪਹੁੰਚ ਗਈ ਆ। ਕਮਲਜੀਤ ਸਿੰਘ ਤੇ ਸਰੁਚੀ ਦੀ ਜੋੜੀ ਨੇ ਜਿਹੜਾ ਆ 484.6 ਦਾ ਸੰਯੁਕਤ ਸਕੋਰ ਬਣਾਇਆ ਆ, ਔਰ ਇਸ ਮਤਲਬ ਸਮੇਂ ਦੀ ਜੇ ਗੱਲ ਕਰੀਏ ਤਾਂ ਭਾਰਤੀ ਟੀਮ ਦੀ ਕੋਰੀਆਈ ਟੀਮ ਤੋਂ 7.2 ਅੰਕਾਂ ਦੀ ਬੜਤ ਸੀ ਸੁਖੀ ਜੀ। ਆਖਰੀ ਪਲਾਂ ਦੇ ਵਿੱਚ ਸਰੁਚੀ ਨੇ 10.5 ਅੰਕ ਬਣਾਏ ਤੇ ਕਮਲਜੀਤ ਨੇ 9.5 ਅੰਕ ਜਿਹੜੇ ਅੰਕ ਬਣਾਏ। ਸੋ ਅੰਤ ਵਿੱਚ ਭਾਰਤ ਨੇ 6.6 ਅੰਕਾਂ ਦੀ ਬੜਤ ਦੇ ਨਾਲ ਇਸ ਸੋਨ ਤਗਮਾ ਜਿੱਤਿਆ ਹੈ। ਸੋ ਬਹੁਤ ਬਹੁਤ ਮੁਬਾਰਕਾਂ। ਟੀਮ ਦੇ ਵਿੱਚੋਂ ਕੋਈ ਵੀ ਖੇਡੇ ਟੀਮ ਦਾ ਨਾਮ ਹੁੰਦਾ ਹੈ, ਔਰ ਟੀਮ ਜਿੱਥੋਂ ਦੀ ਵੀ ਹੋਵੇ ਉਸ ਦੇਸ਼ ਦਾ ਉਸ ਸੂਬੇ ਦਾ ਨਾਮ ਹੁੰਦਾ ਹੈ। ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਤੇ ਅਗਲੀਆਂ ਖੇਡਾਂ ਦੇ ਲਈ ਦਿਲੋਂ ਇਸ਼ਾਵਾਂ ਦਿੰਦੇ।
0: ਬਿਲਕੁਲ ਜੀ, ਤੇ ਹੁਣ ਆਪਾਂ ਚੱਲੀਏ ਥੋੜਾ ਜਿਹਾ ਖਬਰਾਂ ਵੱਲ ਨੂੰ। ਪਹਿਲਾਂ ਤਾਂ ਇਹ ਖਬਰ ਆ ਕਿ ਦੇਖੋ, ਚਲੋ ਜਲੰਧਰ ਸ਼ਹਿਰ ਦੀ ਖਬਰ ਕਰਦੇ ਆ ਕਿ ਜਲੰਧਰ ਸ਼ਹਿਰ ਦੇ ਵਿੱਚ ਇੱਕ ਝੜਫਾਂ ਹੋਈਆਂ ਨੌਜਵਾਨਾਂ ਦੇ ਵਿੱਚ, ਤੇ ਪਾਲਤੂ ਕੁੱਤੇ ਨੇ ਉਸ ਦੀ ਇੱਕ ਵਿਅਕਤੀ ਦੀ ਜਾਨ ਬਚਾਈ, ਕਿਉਂਕਿ ਕੁੱਤੇ ਵਫ਼ਾਦਾਰ ਹੁੰਦੇ ਆ, ਤਾਂ ਹੀ ਤਾਂ ਕਹਿੰਦੇ ਨੇ ਕਿ ਬੰਦੇ ਨਾਲੋਂ ਕਈ ਗੁਣਾ ਚੰਗੇ ਹੁੰਦੇ।
3: ਜੀ ਸੁਖੀ ਜੀ, ਜਲੰਧਰ ਦੇ ਗੜਾ ਇਲਾਕੇ ਦੀ ਇਹ ਖਬਰ ਹੈ, ਉੱਥੇ ਵਾਲਮੀਕ ਮੁਹੱਲਾ ਪੈਂਦਾ ਹੈ। ਕੋਈ ਦੋ ਧੜਿਆਂ ਦੇ ਵਿੱਚ ਆਲੇ ਅਚਾਨਕ ਤਕਰਾਰ ਹੋ ਜਾਂਦੀ ਹੈ, ਔਰ ਤਕਰਾਰ ਇੰਨਾ ਜ਼ਿਆਦਾ ਹੋ ਜਾਂਦੀ ਹੈ, ਮਾਮਲਾ ਇੰਨਾ ਹਿੰਸਕ ਹੋ ਜਾਂਦਾ ਕਿ ਖੂਨੀ ਖੇਡ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇੱਕ ਨੌਜਵਾਨ ਕੁੱਟਮਾਰ ਕਰਨ ਤੋਂ ਬਾਅਦ ਫਟਾਫਟ ਤਲਵਾਰ ਲੈ ਕੇ ਆਉਂਦਾ, ਹਥਿਆਰ ਲੈ ਕੇ ਆਉਂਦਾ, ਤੇ ਉਸ ਹਥਿਆਰ ਦੇ ਨਾਲ ਦੂਸਰੇ ਨੌਜਵਾਨ ਤੇ ਅੰਨੇ ਵਾਹ ਜਿਹੜਾ ਵਾਰ ਕਰਦਾ। ਜੋ CCTV ਫੁਟੇਜ ਵਾਇਰਲ ਹੋਈ ਆ ਉਹਦੇ ਵਿੱਚ ਦੇਖਣ ਨੂੰ ਕੀ ਮਿਲਦਾ, ਬੜਾ ਹੈਰਾਨੀਜਨਕ ਕਹਿ ਸਕਦੇ ਹਾਂ, ਉੱਥੋਂ ਦਾ ਜਿਹੜਾ ਸਾਰਾ ਹੀ ਮਾਹੌਲ ਦੇਖਣ ਨੂੰ ਮਿਲਦਾ ਕਿ ਇੱਕ ਪਾਲਤੂ ਕੁੱਤਾ ਵਿੱਚ ਆਉਂਦਾ ਹੈ, ਤੇ ਜਿਸ ਨੌਜਵਾਨ ਦੇ ਹੱਥ ਦੇ ਵਿੱਚ ਤਲਵਾਰ ਹੁੰਦੀ ਆ ਉਹ ਬਿਨਾਂ ਕਿਸੇ ਡਰ ਦੇ ਸੋਚੇ ਸਮਝੇ ਉਹਦੇ ਤੇ ਝੜਪ ਜਾਂਦਾ ਹੈ, ਔਰ ਵਾਰ ਵਾਰ ਉਹਨੂੰ ਛਾਲਾ ਮਾਰਦਾ ਹੈ, ਪਿੱਛੇ ਹਟਾਉਂਦਾ ਹੈ। ਜਦੋਂ ਉੱਚੀ ਭੌਂਕਦਾ ਆ ਤਾਂ ਹੋਰ ਰੌਲਾ ਪੈ ਜਾਂਦਾ, ਤਾਂ ਲੋਕੀ ਆਉਂਦੇ ਨੇ ਤੇ ਨੌਜਵਾਨ ਜਿਹੜਾ ਫਿਰ ਤਲਵਾਰ ਲਹਿਰਾਉਂਦਾ ਹੋਇਆ ਹਵਾ ਦੇ ਵਿੱਚ ਉੱਥੋਂ ਫਰਾਰ ਹੋ ਜਾਂਦਾ ਆ। ਮਤਲਬ ਹੁਣ ਇਹ ਨੀ ਪਤਾ ਕਿ ਪਾਲਤੂ ਕੁੱਤਾ ਕਿਹਦਾ ਸੀਗਾ, ਜਿਹਨੂੰ ਕੁੱਟ ਰਹੇ ਸੀ ਉਹਦਾ ਸੀਗਾ ਜਾਂ ਜਿਹੜਾ ਕੁੱਟ ਰਿਹਾ ਸੀ ਉਹਦਾ ਸੀ, ਪਰ ਇੱਕ ਜਾਨਵਰ ਨੇ ਇੱਕ ਮਨੁੱਖੀ ਜਿਹੜੀ ਜਾਨ ਬਚਾਈ ਆ। ਖੂਨੀ ਖੇਡ ਖੇਡਿਆ, ਜ਼ਖਮ ਵੀ ਹੋਏ ਨੇ, ਫੱਟ ਵੀ ਲੱਗੇ ਨੇ, ਪਰ ਜਾਨ ਜਾਨੋ ਬਚ ਗਈ ਸਿਰਫ ਇੱਕ ਪਾਲਤੂ ਜਾਨਵਰ ਦੇ ਕਰਕੇ।
0: ਕਿਆ ਬਾਤ ਜੀ, ਤੇ ਹੁਣ ਅੱਜ ਦੱਸ ਦਈਏ ਤੁਹਾਨੂੰ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਅੱਜ ਅਸੀਂ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਬਹੁਤ ਜਲਦੀ ਸ਼ੇਰਜੰਗ ਰਾਣਾ ਜੀ ਸਾਡੇ ਸਟੂਡੀਓ 'ਚ ਆਉਣਗੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਨੰਬਰ ਹੈ 416-910-9000 ਉਹਨਾਂ ਦਾ ਡਾਇਰੈਕਟ ਨੰਬਰ ਹੈ। ਕੋਈ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਕੋਈ ਇਨਵੈਸਟਮੈਂਟ ਚਾਹੀਦੀ ਹੈ ਜਾਂ ਹੋਰ ਕਈ ਕੁਛ, ਉਹਨਾਂ ਦੇ ਕੋਲ ਕਾਫੀ ਪੈਕੇਜ ਹੁੰਦੇ ਨੇ, ਤੁਹਾਨੂੰ ਅਪਡੇਟ ਜਿਹੜਾ ਉਹ ਕਰਨਗੇ।
2: ਬਿਲਕੁਲ ਜੀ, ਔਰ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਤੁਹਾਡੇ ਤੱਕ ਅਸੀਂ ਸਪੋਂਸਰ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਬਿਲਕੁਲ, ਮੋਰਗੇਜ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਸਾਡੀ ਕਿਸੇ ਵੀ ਭੈਣ ਭਰਾ ਨੇ, ਪਹਿਲੀ ਵਾਰੀ ਮੋਰਗੇਜ ਲੈ ਰਹੇ ਹਾਂ ਤੇ ਨਾਲ ਨਾਲ ਜੇ ਤੁਸੀਂ ਸੈਕਿੰਡ ਮੋਰਗੇਜ ਲੈ ਰਹੇ ਹਾਂ, ਤੁਹਾਡੇ ਸਿਰ ਤੇ ਕ੍ਰੈਡਿਟ ਕਾਰਡ ਦੇ ਜਿਹੜੇ ਜੀ ਕਰਜ਼ੇ ਚੜ ਚੁੱਕੇ ਆ, ਜਾਂ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਘਰਾਂ ਦੀ ਕਿਸ਼ਤ ਜਿਹੜੀ ਜੀ ਟੁੱਟ ਗਈ ਆ, ਮਿਸਡ ਹੋ ਚੁੱਕੀ ਆ, ਸੋ ਫਿਕਰ ਕਰਨ ਦੀ ਲੋੜ ਨਹੀਂ ਹੈਗੀ, ਮੁਕੇਸ਼ ਚੌਹਾਨ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਇਹਨਾਂ ਦਾ ਨੰਬਰ 6475127000 ਤੇ ਜਿਹੜੀ ਆ ਜੀ ਗੱਲਬਾਤ ਤੁਸੀਂ ਕਰ ਸਕਦੇ ਆ। ਔਰ ਹੁਣ ਗੱਲਬਾਤ ਆਪਾਂ ਕਰਦੇ ਆ ਕਿ ਜੇ ਸਾਡੇ ਕਿਸੇ ਵੀ ਭੈਣ ਭਰਾ ਨੇ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਆ, ਘਰਾਂ ਦੀ ਇੰਸ਼ੋਰੈਂਸ ਲੈਣੀ, ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਆ, ਤੇ ਜਾਂ ਗਰੁੱਪ ਬੈਨੀਫਿਟਸ ਦੇ ਬਾਰੇ ਗੱਲਬਾਤ ਕਰਨੀ, ਤੇ ਗੱਲਬਾਤ ਤੁਸੀਂ JD ਇੰਸ਼ੋਰੈਂਸ ਨਾਲ ਗੱਲ ਕਰ ਸਕਦੇ ਆ। ਅੱਜ ਆਪਾਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਥੋੜੀ ਜਿਹੀ ਹੋਰ ਜਾਣਕਾਰੀ ਤੁਹਾਡੇ ਨਾਲ ਦਵਾਵਾਂਗੇ। ਤਦ ਤੱਕ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰ ਲਓ, 416-902-0706 ਤੇ ਗੱਲਬਾਤ ਹੋ ਸਕਦੀ ਆ।
0: ਤੇ ਅੱਜ ਦਾ ਪ੍ਰੋਗਰਾਮ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਵੀਕਐਂਡ ਆ ਰਿਹਾ, ਵੀਕਐਂਡ ਦੇ ਉੱਤੇ ਤੁਸੀਂ ਆਪਣੇ ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਸੱਜਣਾ ਮਿੱਤਰਾਂ ਦੇ ਨਾਲ, ਅਗਰ ਤੁਸੀਂ ਨਾਗਰਾ ਫਾਲ ਵੱਲ ਘੁੰਮਣ ਜਾ ਰਹੇ ਹੋ, ਬਹੁਤ ਸੋਹਣਾ ਮੌਸਮ ਵੀ ਹੈ, ਨਾ ਠੰਡ ਹੈ ਤੇ ਨਾ ਹੈ ਗਰਮੀ, ਤੇ ਉਧਰੋਂ ਦਰਖਤਾਂ ਦੇ ਕਲਰ ਵੀ ਬਦਲ ਰਹੇ ਨੇ, ਬੜਾ ਸੋਹਣਾ ਜਿਹਾ ਉੱਥੇ ਦਾ ਦ੍ਰਿਸ਼ ਹੈ, ਫੋਟੋਆਂ ਖਿੱਚ ਸਕਦੇ ਹੋ। ਔਰ ਉੱਥੇ ਜਾਓਗੇ ਤੇ ਫਿਰ ਤੁਹਾਨੂੰ ਘਰ ਤੋਂ ਖਾਣਾ ਲੈ ਕੇ ਜਾਣ ਦੀ ਲੋੜ ਨਹੀਂ ਹੈ, ਢਾਬਾ ਔਨ ਦਾ ਫਾਲ ਤੁਹਾਨੂੰ ਘਰ ਵਰਗਾ ਹੀ ਖਾਣਾ ਮਿਲਦਾ, ਪਾਰਕਿੰਗ ਬਿਲਕੁਲ ਫ੍ਰੀ ਹੁੰਦੀ ਹੈ, ਟੇਬਲ ਬੁੱਕ ਕਰਾਉਣਾ ਤੇ ਪਹਿਲਾਂ ਕਰਵਾ ਸਕਦੇ ਹੋ। ਨੰਬਰ ਹੈ 6474615001 ਦੇ ਉੱਤੇ। ਪੀਜ਼ਾ ਡਿਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਪੀਜ਼ਾ ਡਿਪੂ ਦੀਆਂ 70 ਤੋਂ ਉੱਤੇ ਲੋਕੇਸ਼ਨਾਂ ਤੁਹਾਡੇ ਆਸ ਪਾਸ ਹੈ, ਕਈ ਤਰ੍ਹਾਂ ਦੇ ਹੀ ਵਿੰਗਸ ਜਿਹੜੇ ਆ ਉਹਨਾਂ ਪੀਜ਼ਾ ਡਿਪੂ ਦੇ ਕੋਲ ਹੁੰਦੇ ਨੇ, ਔਰ ਤੁਸੀਂ ਪੀਜ਼ਾ ਜਾਂ ਵਿੰਗਸ ਖਾਣੇ ਚਾਹੁੰਦੇ ਹੋ ਵੈਜ ਜਾਂ ਨੋਨ ਵੈਜ ਤੇ ਤੁਸੀਂ ਪੀਜ਼ਾ ਡਿਪੂ ਡਾਟ ਸੀ ਏ ਤੇ ਜਾ ਕੇ ਹੋਰ ਜਿਹੜੀ ਹੈ ਇਨਫੋਰਮੇਸ਼ਨ ਲੈ ਸਕਦੇ ਹੋ, ਆਰਡਰ ਕਰ ਸਕਦੇ ਹੋ ਤੇ ਜੇਕਰ ਪੀਜ਼ਾ ਡਿਪੂ ਦੇ ਇਸ ਬਿਜ਼ਨਸ ਚ ਆਉਣਾ ਚਾਹੁੰਦੇ ਹੋ, ਕੁਝ ਨਵੀਆਂ ਲੋਕੇਸ਼ਨਾਂ ਹੋਰ ਵੀ ਆ ਰਹੀਆਂ ਨੇ ਤੇ ਫਿਰ ਕਾਲ ਕਰ ਲੈਣੀ 416-881-7070 ਦੇ ਉੱਤੇ। ਔਰ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੇ ਉਸ ਸਮੇਂ ਪੈਨਿਕ ਨਹੀਂ ਹੋਣਾ, ਉਸ ਸਮੇਂ ਕੀ ਤੁਸੀਂ ਕਰਨਾ ਹੈ, ਜਿਹੜੇ ਕਿ ਐਕਸੀਡੈਂਟ ਮਾਹਰ ਨੇ ਯਾਨੀ ਕਿ ਉਹਨਾਂ ਦੇ ਵਕੀਲ ਨੇ, ਉਹਨਾਂ ਦੇ ਵਿੱਚ ਸਾਡੇ ਪੰਜਾਬੀ ਬੋਲਣ ਵਾਲੇ ਅੰਜਮ ਕੁਰੇਸ਼ੀ ਜੀ 416-570-0157 ਦੇ ਉੱਤੇ ਕਾਲ ਕਰਨੀ, ਤੁਹਾਨੂੰ ਸਹੀ ਜਿਹੜੀ ਸਲਾਹ ਮਸ਼ਵਰਾ ਦੇਣਗੇ। ਢਿੱਲੋ ਵੀਡੀਓ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹਾਂ 905-204-1313 ਤੇ ਸਾਡੇ ਸਟੂਡੀਓ ਦਾ ਨੰਬਰ ਹੈ 905-799-0999-905-799-0999 ਜਿੱਥੇ ਸਾਡੀ ਗੱਲਬਾਤ ਮਨਪ੍ਰੀਤ ਹੋਰਾਂ ਦੇ ਨਾਲ ਚੱਲ ਰਹੀ ਹੈ ਤੇ ਉੱਥੇ ਲਾਓ ਫਿਰ ਇੱਕ ਵਾਰੀ ਜਿਹੜੀ ਸਪੈਕਸ ਐਕਸਪ੍ਰੈਸ ਦੇ ਨਾਲ ਸਾਡੀ ਲਾਈਨ ਜੁੜ ਚੁੱਕੀ ਹੈ ਰਾਜਨ ਜੀ ਸਾਡੇ ਨਾਲ ਨੇ। ਰਾਜਨ ਜੀ ਵੈਲਕਮ।
4: ਬਹੁਤ ਬਹੁਤ ਧੰਨਵਾਦ ਜੀ ਸੁਖੀ ਜੀ, ਤੁਹਾਨੂੰ ਤੇ ਵੱਧੋ ਦੂਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਵੀਕਐਂਡ ਹੈ ਔਰ ਕੀ ਖੁਸ਼ਖਬਰੀ ਹੈ?
4: ਬਿਲਕੁਲ ਜੀ, ਵੀਕਐਂਡ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਨੇ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ, ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ। ਜਿਵੇਂ ਅਸੀਂ ਦੱਸਦੇ ਆ ਰਹੇ ਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈਗੇ ਨੇ, ਸੋ ਇਹਦੇ ਨਾਲ ਅੱਖ ਦਾ ਹਰ ਇੱਕ ਇੱਕ ਕੋਨਾ ਚੈੱਕ ਹੋ ਜਾਂਦਾ ਹੈ। ਸੋ ਅਲੱਗ ਅਲੱਗ ਏਜ ਦੇ ਬੰਦਿਆਂ ਦੇ ਹਿਸਾਬ ਨਾਲ ਅਲੱਗ ਅਲੱਗ ਇਕਵਿਪਮੈਂਟਸ ਨੇ। ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਹੈ, ਸਾਡੇ ਕੋਲ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਹੈ। ਜੇ ਵੱਡਿਆਂ ਦਾ ਐਗਜ਼ਾਮ ਕਰਾਉਣਾ, ਜਿਹਨਾਂ ਨੂੰ ਡਾਇਬਟੀਜ਼ ਹੈ ਜਾਂ ਕੋਈ ਹੋਰ ਚੀਜ਼ ਹੈ, ਤੇ ਉਹਨਾਂ ਵਾਸਤੇ ਸਾਡੇ ਕੋਲ OCT ਹੈ। ਜੇ ਬੈਕ ਆਫ ਦਾ ਰੈਟਨਾ, ਉਹਦੀਆਂ ਪਿਕਚਰਾਂ ਲੈਣੀਆਂ, ਤੇ ਸਾਡੇ ਕੋਲ ਰੈਟਨੋਗ੍ਰਾਫੀ ਹੈ। ਤੇ ਜੇ ਕੋਈ ਤੁਹਾਡੇ ਚੋਂ ਪੁਲਿਸ ਚ ਭਰਤੀ ਹੋ ਰਿਹਾ ਜਾਂ ਫੌਜ ਚ ਭਰਤੀ ਹੋ ਰਿਹਾ, ਤੇ ਜਾਂ ਤੁਹਾਡੀ ਡਰਾਈਵਿੰਗ ਕਰਦੇ ਆ, ਤੁਹਾਡੀ ਏਜ 80 ਸਾਲ ਦੀ ਕਰੀਬ ਹੋ ਗਈ ਹੈ, ਤੇ ਤੁਹਾਨੂੰ ਇੱਕ ਸਪੈਸ਼ਲ ਟੈਸਟ ਉਹ ਕਹਿੰਦੇ ਕਰਾ ਕੇ ਆਓ, ਉਹ ਹੁੰਦਾ ਜੀ ਵਿਜੁਅਲ ਫੀਲਡ ਟੈਸਟ। ਸੋ ਬਹੁਤ ਸਾਰੇ ਸਰੋਤ ਹੁੰਦੇ ਨੇ ਜਿਹੜੇ ਲੱਭਦੇ ਰਹਿੰਦੇ ਕਿ ਵਿਜੁਅਲ ਫੀਲਡ ਟੈਸਟ ਕਿੱਥੇ ਹੋਏਗਾ। ਸੋ ਬਿਲਕੁਲ ਡਰਾਈਵਿੰਗ ਲਾਇਸੈਂਸ ਟੈਸਟ ਜਿਹੜਾ ਸੈਂਟਰ ਹੈ, ਉਹ ਵੀ ਸਾਡੇ ਸਟੋਰ ਦੇ ਓਪੋਜ਼ਿਟ ਹੈ। ਸੋ ਤੁਸੀਂ ਬਿਲਕੁਲ ਸਾਹਮਣੇ ਆ ਕੇ ਤੁਸੀਂ ਆਪਣਾ ਵਿਜੁਅਲ ਫੀਲਡ ਟੈਸਟ ਵੀ ਕਰਵਾ ਸਕਦੇ ਹੋ ਜੇ ਤੁਹਾਨੂੰ ਇਹਦੀ ਲੋੜ ਹੈ। ਸੋ ਇਹ ਸਾਰੇ ਟੈਸਟ ਜੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888-905-460-8888। ਹੁਣ ਗੱਲ ਕਰਾਂਗੇ ਗਲਾਸਿਸ ਦੀ। ਬਹੁਤ ਸਾਰੇ ਸਾਡੇ ਭੈਣ ਭਰਾ ਹੁੰਦੇ ਨੇ ਸੁਖੀ ਭਾਜੀ, ਜਿਹਨਾਂ ਕੋਲ ਪ੍ਰਿਸਕ੍ਰਿਪਸ਼ਨ ਹੁੰਦੀ ਹੈ, ਉਹ ਕਹਿੰਦੇ ਹੁੰਦੇ ਵੀ ਸਾਨੂੰ ਕਿਤੋਂ ਗਲਾਸਿਸ ਲੱਭ ਜਾਣ, ਸਸਤੀਆਂ ਲੱਭ ਜਾਣ, ਵਧੀਆ ਕੁਆਲਿਟੀ ਦੀ ਲੱਭ ਜਾਣ, ਔਰ ਕੋਈ ਪ੍ਰੋਪਰ ਸਾਡੀ ਟੇਕ ਕੇਅਰ ਕਰੇ ਵੀ ਜੇ ਕਦੀ ਲੂਜ਼ ਹੋ ਜਾਣ ਤੇ ਟਾਈਟ ਕਰਾ ਲਈਏ, ਜੇ ਕਿਤੇ ਕੋਈ ਸਕਰੂ ਨਿਕਲ ਗਿਆ ਤੇ ਉਹ ਫਿਕਸ ਕਰ ਦੇ। ਉਹ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਉਹਨਾਂ ਵਾਸਤੇ ਇੱਕ ਸਪੈਸ਼ਲ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ ਕੀ ਕਰਦੇ ਹਾਂ, ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, ਔਰ ਇਹਦੇ ਚ ਵਧੀਆ ਫਰੇਮ ਰੱਖੇ ਹੋਏ ਨੇ ਸਾਡੇ ਕੋਲ, ਬ੍ਰਾਂਡਡ ਫਰੇਮ ਨੇ, ਇਹ ਸਿਲੈਕਟਡ ਬ੍ਰਾਂਡਡ ਫਰੇਮ ਨੇ। ਇਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਰੀਵਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਸਾਡੇ ਵੈਲਿਊ ਪੈਕੇਜ ਅਵੇਲੇਬਲ ਨੇ। ਔਰ ਇਹ ਕੋਈ 10-50 ਫਰੇਮ ਨਹੀਂ, ਤਕਰੀਬਨ 700-800 ਫਰੇਮ ਸਾਡੇ ਕੋਲ ਲੱਗਿਆ ਡਿਸਪਲੇ ਤੇ। ਤੁਸੀਂ ਆਪਣੀ ਮਰਜ਼ੀ ਦਾ ਆ ਕੇ ਫਰੇਮ ਚੂਜ਼ ਕਰ ਲਓ, ਲੇਡੀਜ਼ ਦਾ ਚਾਹੀਦਾ ਤੁਹਾਨੂੰ, ਜੈਂਟਸ ਦਾ ਜਾਂ ਬੱਚਿਆਂ ਦਾ। ਸੋ $300 ਦੀ ਕੀਮਤ ਦਾ ਫਰੇਮ ਹੈ ਜੀ, ਵੈਲਿਊ ਪੈਕੇਜ ਇੱਕ ਇਹ ਫਰੇਮ ਇੰਕਲੂਡਿਡ ਹੈ। ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। ਸਿੰਗਲ ਵਿਜ਼ਨ ਮਤਲਬ ਜੇ ਤੁਹਾਡੀ ਦੂਰ ਦੀ ਨਿਗਾਹ ਕਮਜ਼ੋਰ ਹੈ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ, ਤੇ ਉਹਨੂੰ ਸਹੀ ਕਰਨ ਦੇ ਲਈ ਜਿਹੜੇ ਲੈਂਸ ਪਾ ਕੇ ਦਿੱਤੇ ਜਾਂਦੇ ਨੇ। ਸੋ ਇਹ ਕੁੱਲ ਮਿਲਾ ਕੇ $400 ਦਾ ਪੈਕੇਜ ਹੁੰਦਾ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਹਾਨੂੰ ਚਾਹੀਦੀ ਹੈ ਦੁਨੇੜ ਦੀ ਇਕੱਠੀ ਅਣਕ, ਯਾਨੀ ਕਿ ਤੁਹਾਡੀ ਉਮਰ 40 ਸਾਲ ਤੋਂ ਉੱਪਰ ਹੋ ਗਈ ਹੈ ਔਰ ਡਾਕਟਰ ਨੇ ਤੁਹਾਨੂੰ ਕਿਹਾ ਕਿ ਪ੍ਰੋਗਰੈਸਿਵ ਗਲਾਸਿਸ ਬਣਵਾਓ, ਤੇ ਸਾਡੇ ਕੋਲ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ। ਇਹ ਬਿਲਕੁਲ ਐਡਵਾਂਸ ਟੈਕਨੋਲੋਜੀ ਦੇ ਲੈਂਸ ਨੇ ਔਰ ਇੱਕ ਬਹੁਤ ਵਧੀਆ ਕੰਪਨੀ ਹੈ। ਸੋ $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਹੁਣ ਉਸ ਤੋਂ ਬਾਅਦ ਚੋਂ ਗੱਲ ਆਉਂਦੀ ਵੀ ਜਦੋਂ ਆਪਾਂ ਐਨਕ ਬਣਾਉਂਦੇ ਹਾਂ, ਆਪਾਂ ਨੂੰ ਕੋਟਿੰਗ ਵੀ ਚਾਹੀਦੀ ਹੁੰਦੀ ਉੱਤੇ। ਸੋ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਕਿ ਮੇਰੇ ਕੋਲ ਦੋ ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਆਫਿਸ ਚ ਰੱਖ ਲਵਾਂ ਜਾਂ ਗੱਡੀ ਚ ਰੱਖ ਲਵਾਂ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾ ਲੈਣ ਲਈ ਸਾਡੇ ਸਰੋਤੇ ਪੰਚਨ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬਰੈਂਪਟਨ ਸਾਡਾ ਐਡਰੈਸ ਹੈ ਜੀ। ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਨੰਬਰ ਇੱਕ ਵਾਰੀ ਫਿਰ ਸਾਡਾ 905-460-8888। ਤੇ ਜੇ ਕੋਈ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਤੇ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਤੁਹਾਡਾ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, 905-460-8888-905-460-8888। ਸੋ ਮੈਂ ਦਿੱਲੀ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਦੱਸ ਦਈਏ ਇੱਕ ਵਾਰੀ ਫਿਰ ਕਿ ਸਾਡੀ ਟੀਮ ਦੇ ਕੋਲ ਕੁਝ ਇੱਕ ਹੋਟਲ ਆਏ ਨੇ, ਤੁਸੀਂ 100 ਰੂਮ ਦਾ, 120 ਰੂਮ, 250 ਰੂਮ, ਮਤਲਬ ਜਿੰਨੇ ਦਾ ਵੀ ਤੁਹਾਨੂੰ ਚਾਹੀਦਾ, ਸਾਰੇ ਫਰੈਂਚਾਈਜ਼ ਹੋਟਲ ਨੇ ਔਰ GTA ਦੇ ਵਿੱਚ ਹੀ ਨੇ। ਅਗਰ ਕੋਈ ਹੋਟਲ ਇੰਡਸਟਰੀ ਦੇ ਨਾਲ ਚਾਹੁੰਦਾ ਕਿ ਇਸ ਬਿਜ਼ਨਸ ਦੇ ਵਿੱਚ ਆਉਣਾ ਜਾਂ ਆਲਰੇਡੀ ਕੰਮ ਕਰ ਰਿਹਾ ਤਾਂ ਉਹ ਖਰੀਦਣਾ ਚਾਹੁੰਦਾ ਹੋਰ, ਤੇ ਨੰਬਰ ਨੋਟ ਕਰ ਲਓ 416-676-3444 ਜਾਂ 416-818-7070 ਤੇ ਕਾਲ ਕਰ ਲੈਣੀ ਹੈ। ਤੇ ਕੁਝ ਇੱਕ ਡਿਵੈਲਪਮੈਂਟ ਲੈਂਡਸ ਵੀ ਆਈਆਂ ਨੇ ਜਿੱਥੇ ਕਿ ਫਿਊਚਰ ਡਿਵੈਲਪਮੈਂਟ ਹੋਣ ਜਾ ਰਹੀਆਂ ਨੇ, ਮਿਲਟਨ ਦੇ ਵਿੱਚ ਤੇ ਕੈਲਟਨ ਦੇ ਵਿੱਚ, ਔਰ ਇਹਦੇ ਵਿੱਚ ਕੁਝ 8 ਏਕੜ ਤੋਂ ਲੈ ਕੇ 50 ਏਕੜ ਤੱਕ ਦੀਆਂ ਸਾਡੇ ਕੋਲ ਲੈਂਡ ਨੇ, ਔਰ ਨੰਬਰ ਉਹੀ ਆ 416-676-3444 ਜਾਂ 416-881-7070 ਤੇ ਕਾਲ ਕਰ ਲੈਣੀ।
2: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਂ ਅਸੀਂ ਕੀਆ 427 QEW ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਵਧੀਆ ਕੀਆ ਦੀਆਂ ਸ਼ਾਨਦਾਰ ਤੁਸੀਂ ਗੱਡੀਆਂ ਲੈਣੀਆਂ, ਚਾਹੇ ਤੁਸੀਂ ਇਲੈਕਟ੍ਰਿਕ ਲੈਣੀਆਂ, ਹਾਈਬ੍ਰਿਡ ਲੈਣੀਆਂ, ਤੇ ਗੱਲ ਬਾਤ ਕੀਆ 427 QEW ਦੇ ਨਾਲ ਜਿਹੜੀ ਜੀ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਟੀਮ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਬਿਲਕੁਲ ਜੀ, ਸਾਡੇ ਕਿਸੇ ਵੀ ਭੈਣ ਭਰਾ ਨੇ PSW ਦੇ ਵਿੱਚ ਕੋਈ ਕੋਰਸ ਕਰਨਾ, ਜਾਂ ਕੋਈ ਅਕਾਊਂਟਿੰਗ ਦੇ ਟੈਕਸ ਪੇਰੋਲ ਰਿਲੇਟਡ ਕੋਰਸ ਕਰਨਾ, ਜਾਂ ਕੋਈ ਫੂਡ ਸਰਵਿਸਿਜ਼, ਜੇ ਕੋਈ ਉਹਨਾਂ ਦਾ ਇੰਟਰਸਟ ਆ ਫੂਡ ਸਰਵਿਸਿਜ਼ ਦੀ ਲਾਈਨ ਦੇ ਵਿੱਚ, ਉਹ ਵੀ ਕੋਰਸ ਕਰ ਸਕਦੇ ਨੇ। ਤੇ ਨਵੇਂ ਲਾਂਚ ਇਹਨਾਂ ਕੋਲ ਕੋਰਸਿਸ ਜਿਹੜੇ ਆ ਜੀ ECA ECE ਹੋਏ ਨੇ। ਤੇ ਜੇ ਤੁਸੀਂ ਡੇ ਕੇਅਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਕਿ ਵਧੀਆ ਪੇ ਹੋਵੇ, ਵਧੀਆ ਜਿਹੜੇ ਆ ਜੀ ਤੁਹਾਨੂੰ ਬੈਨੀਫਿਟਸ ਮਿਲਣ, ਤੇ ਬਿਲਕੁਲ ਜੀ ਤੁਸੀਂ ਇਹ ਕੋਰਸ ਜਿਹੜਾ ਜੀ ਕਰ ਸਕਦੇ ਹੋ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ। ਇਹਨਾਂ ਦਾ ਨੰਬਰ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਆ, ਔਰ ਸਾਡੇ ਕੋਲ ਬਹੁਤ ਹੀ ਵਧੀਆ ਐਕਸਕਲੂਸਿਵ ਜਿਹੜੀਆਂ ਜੀ ਪ੍ਰੋਪਰਟੀਜ਼ ਇਸ ਟਾਈਮ ਤੁਹਾਡੇ ਕੋਲ ਅਵੇਲੇਬਲ ਹੈਗੀਆਂ। ਜੇ ਕੋਈ ਵੀ ਸਰੋਤ ਆ ਜਿਹੜਾ ਜੀ ਇਨਵੈਸਟਮੈਂਟ ਕਰਨਾ ਚਾਹੁੰਦਾ ਆ ਨਾਇਗਰਾ ਫਾਲ ਦੇ ਵਿੱਚ, ਸੋ ਦੱਸ ਦਈਏ ਕਿ ਸਾਡੇ ਕੋਲ ਜਿਹੜਾ ਜੀ ਕਮਰਸ਼ੀਅਲ ਪਲੱਸ ਰੈਜੀਡੈਂਸ਼ੀਅਲ ਬਹੁਤ ਹੀ ਵਧੀਆ ਜਿਹੜਾ ਜੀ ਇੱਕ ਪ੍ਰੋਪਰਟੀ ਅਵੇਲੇਬਲ ਹੈਗੀ ਆ। ਇਨਕਮ ਜਨਰੇਟਿੰਗ ਜਿਹੜੀ ਜੀ ਇਹ ਪ੍ਰੋਪਰਟੀ ਆ, ਸਾਰੀਆਂ ਯੂਨਿਟਸ ਜਿਹੜੀਆਂ ਜੀ ਰੈਂਟ ਤੇ ਹੈਗੀਆਂ, ਕੁਛ Airbnb ਤੇ ਵੀ ਜਿਹੜੀਆਂ ਜੀ ਚੜੀਆਂ ਹੋਈਆਂ। ਸੋ ਬਿਲਕੁਲ ਜੀ, ਇਸ ਦੀ ਹੋਰ ਜਾਣਕਾਰੀ ਲੈਣ ਲਈ ਗੱਲਬਾਤ ਤੁਸੀਂ ਸਾਡੇ ਨਾਲ ਕਰ ਸਕਦੇ ਹਾਂ 416-881-7070 ਤੇ।
0: ਲਓ ਫਿਰ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹਾਂ ਜਲੰਧਰ, ਕੁਝ ਖਬਰਾਂ ਦੇ ਉੱਤੇ ਹੋਰ ਝਾਤ ਪਾਉਂਦੇ ਹਾਂ। ਮਨਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ
3: ਜੀ। ਸੁਖੀ ਜੀ,
0: ਅੱਛਾ ਮਨਪ੍ਰੀਤ ਜੀ, ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਹੈਗਾ, ਚਲੋ ਸਾਰੇ ਸਰੋਤਿਆਂ ਨੂੰ ਵੀ ਪਾਉਂਦੇ ਹਾਂ, ਤੁਹਾਨੂੰ ਵੀ ਪਾਉਂਦੇ ਹਾਂ। ਜ਼ਿੰਦਗੀ ਦੇ ਵਿੱਚ ਹਰ ਇਨਸਾਨ ਰੋਜ਼ਾਨਾ ਜਿਹੜੇ ਆ, ਜਿਹੜਾ ਦਿਨ ਹੈ ਉਹ 24 ਘੰਟੇ ਦਾ ਹੁੰਦਾ ਦਿਨ, ਪਰ ਇਨਸਾਨ ਦੀ ਜ਼ਿੰਦਗੀ 'ਚ ਇੱਕ ਮਤਲਬ ਪੂਰੇ ਕਹਿ ਦਈਏ ਕਿ ਦੋ ਦਿਨ ਇਹੋ ਜਿਹੇ ਹੁੰਦੇ 24 ਘੰਟੇ ਦੇ ਨਹੀਂ ਹੁੰਦੇ।
3: ਅੱਛਾ,
0: ਹਾਂਜੀ, ਦੋ ਦਿਨ ਇਹੋ ਜਿਹੇ ਹੁੰਦੇ ਜਿਹੜੇ 24 ਘੰਟੇ ਦੇ ਨਹੀਂ ਹੁੰਦੇ। 9057990999 ਤੇ ਫੋਨ ਕਰਕੇ ਦੱਸ ਸਕਦੇ ਸਾਡੇ ਸਰੋਤੇ 905-799-0999 ਦੇ ਉੱਤੇ, ਤੇ ਜਾਂ ਫਿਰ ਮਨਪ੍ਰੀਤ ਹੋਰੀ ਵੀ ਕਾਫੀ ਕਿਤਾਬਾਂ ਵਗੈਰਾ ਪੜ੍ਹਦੇ ਰਹਿੰਦੇ, ਜਾਂ ਮਨਪ੍ਰੀਤ ਹੋਰੀ ਵੀ ਦੱਸ ਸਕਦੇ ਨੇ। ਤੇ ਉਨੀ ਦੇਰ ਮਨਪ੍ਰੀਤ ਜੀ ਚਲੋ ਅਗਲੀ ਖਬਰ ਫਿਕਰੀਏ ਜੀ, ਅਗਲੀ ਖਬਰ ਵੱਲ ਨੂੰ ਚੱਲੀਏ ਫਿਰ ਆਪਾਂ। ਹੁਣ ਅਗਲੀ ਖਬਰ ਹੈ ਕਿ ਇੱਕ ਤਾਂ ਇਲੈਕਸ਼ਨਾਂ ਦਾ ਦੌਰ ਵੀ ਭਾਵੇਂ ਅਗਲੇ ਸਾਲ ਆ, ਪਰ ਹੁਣ ਤੋਂ ਹੀ ਜਿਹੜੀ ਆ ਸਾਰੀਆਂ ਪਾਰਟੀਆਂ ਦਾ ਪੱਬਾਂ ਭਾਰ ਜ਼ੋਰ ਲੱਗਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਲੈਕਸ਼ਨਾਂ ਲੜਨੀਆਂ, ਕਿਸ ਤਰੀਕੇ ਦੇ ਨਾਲ ਅੱਗੇ ਵਧਣਾ। ਤੇ ਇੱਧਰ ਹੁਣ ਆਪਾਂ ਚੱਲਦੇ ਹਾਂ ਕਿ ਇੱਕ ਖਬਰ ਪਹੁੰਚੀ ਹੈ ਕਿ ਪੰਜਾਬ ਪੁਲਿਸ, ਹਾਂਜੀ ਜੀ ਜੀ,
3: ਪੰਜਾਬ ਪੁਲਿਸ ਦੇ ਮੁਲਾਜ਼ਮ ਬਣ ਕੇ ਬਦਮਾਸ਼ ਮਤਲਬ ਆਉਂਦੇ ਨੇ ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਸੋ ਜੀ, ਐਸਾ ਪਹਿਲਾਂ ਵੀ ਬਈ ਕਈ ਵਾਰੀ ਹੋਇਆ, ਔਰ ਉਹ ਪੰਜਾਬ ਪੁਲਿਸ ਨੇ ਫਿਰ ਅੜਿੱਕੇ ਵੀ ਚੜੇ, ਪਰ ਜਿਨ੍ਹਾਂ ਨੇ ਲੁੱਟਾਂ ਖੋਹਾਂ ਕਰਨੀਆਂ ਹੁੰਦੀਆਂ ਉਹ ਬੜੇ ਪੈਂਤੜੇ ਅਪਣਾਉਂਦੇ ਨੇ। ਸੋ ਖੁਦ ਨੂੰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸਣ ਵਾਲੇ ਤਿੰਨ ਵਿਅਕਤੀ ਜਿਹੜੇ ਸੀਗੇ ਕਾਰ ਸਵਾਰ ਗੱਡੀ ਤੇ ਆਉਂਦੇ ਨੇ। ਜਿਹੜੀ ਖਬਰ ਆ ਪਹਿਲਾਂ ਤਾਂ ਮੈਂ ਉਹ ਦੱਸਦਾ ਕਿ ਜੰਡਾਲੀ ਖੁਰਦ ਦਾ ਰਹਿਣ ਵਾਲਾ ਨੌਜਵਾਨ ਆ, ਔਰ ਲੁਧਿਆਣੇ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਦੇ ਵੱਲ ਨੂੰ ਜਾ ਰਿਹਾ ਸੀਗਾ। ਉਹਨੂੰ ਇੱਕ ਕਾਰ ਆ ਕੇ ਰੋਕਦੀ ਆ ਉਹਦੀ ਬਾਈਕ ਨੂੰ। ਉਸ ਤੋਂ ਜਦੋਂ ਤਿੰਨ ਨੌਜਵਾਨ ਨਿਕਲਦੇ ਨੇ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਜਿਹੜੇ ਨੇ ਉਹਦੇ ਤੇ ਹਮਲਾ ਵੀ ਕਰਦੇ ਨੇ, ਥੋੜੀ ਜਿਹੀ ਉਹਦੇ ਨਾਲ ਖਿੱਚੋਤਾਣ ਵੀ ਕਰਦੇ ਨੇ, ਫਿਰ ਉਹਨੂੰ ਡਰਾਉਂਦੇ ਧਮਕਾਉਂਦੇ ਆ ਵੀ ਤੇਰੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕੀਤਾ ਜਾਊਗਾ, ਤੇ ਫਿਰ ਉਹਦੇ ਤੋਂ ਲੁੱਟ ਖੋਹ ਕਰਦੇ ਨੇ, ਉਹਦੇ ਤੋਂ ਪੈਸੇ ਲੈ ਕੇ ਗੱਡੀ ਚ ਬੈਠ ਕੇ ਫਰਾਰ ਹੋ ਜਾਂਦੇ ਨੇ। ਸਾਰੀ ਵਾਰਤਾਲਾਪ ਜਿਹੜੀ ਆ ਨੌਜਵਾਨ ਫਿਰ ਪੁਲਿਸ ਸਟੇਸ਼ਨ ਜਾ ਕੇ ਦੱਸਦਾ ਹੈ ਕਿ ਮੇਰੇ ਨਾਲ ਏਦਾਂ ਏਦਾਂ ਹੋਇਆ। CCTV ਫੁਟੇਜ ਦੀ ਕਹਿ ਸਕਦੇ ਹਾਂ ਸਹਾਇਤਾ ਦੇ ਨਾਲ ਉਹਨਾਂ ਕਾਰ ਸਵਾਰਾਂ ਨੂੰ ਗ੍ਰਿਫ਼ਤਾਰ ਜ਼ਰੂਰ ਕਰ ਲਿਆ ਗਿਆ ਆ, ਔਰ ਉਹਨਾਂ ਤੋਂ ਨਕਦੀ ਵੀ ਜਿਹੜੀ ਆ ਨੌਜਵਾਨ ਨੂੰ ਵਾਪਸ ਦਵਾਈ ਗਈ ਆ। ਪਰ ਪਤਾ ਨਹੀਂ ਏਦਾਂ ਕੀ ਮਿਲਦਾ। ਨੌਜਵਾਨੀ ਜਿਹੜੀ ਕੰਮ ਕਰ ਸਕਦੀ ਆ, ਨੌਜਵਾਨੀ ਮਿਹਨਤ ਕਰਕੇ ਕਮਾ ਸਕਦੀ ਆ, ਪਰ ਲੁੱਟਾਂ ਕਰਕੇ ਸ਼ਾਇਦ ਕਮਾਉਣਾ ਪਤਾ ਨਹੀਂ ਕਿਉਂ ਉਹਨਾਂ ਨੂੰ ਜ਼ਿਆਦਾ ਸੌਖਾ ਲੱਗਦਾ।
0: ਜੀ ਮਨਪ੍ਰੀਤ ਜੀ, ਔਰ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਸ਼ਹਿਰ ਦੇ ਵਿੱਚ 11 ਅਕਤੂਬਰ ਨੂੰ ਇੱਕ ਬਹੁਤ ਵਧੀਆ ਸ਼ਾਮ, ਬਹੁਤ ਵਧੀਆ ਸ਼ੋਅ ਹੋਣ ਜਾ ਰਿਹਾ, ਲਖਵਿੰਦਰ ਵਡਾਲੀ ਲਾਈਵ। ਪੂਰੀ ਆਪਣੀ ਟੀਮ ਨਾਲ ਪਹੁੰਚ ਰਹੇ ਨੇ ਰੋਜ਼ ਥੀਏਟਰ ਦੇ ਵਿੱਚ। ਕੋਈ ਵੀ ਇਨਫੋਰਮੇਸ਼ਨ, ਸਪਾਂਸਰਸ਼ਿਪ ਜਾਂ ਟਿਕਟਸ ਬਾਰੇ ਜਾਣਕਾਰੀ ਚਾਹੀਦੀ ਹੈ ਤੇ ਨੰਬਰ 905-799-0999 ਦੇ ਉੱਤੇ ਗੱਲ ਹੋ ਸਕਦੀ ਹੈ। ਤੁਸੀਂ ਐਨੀ ਟਾਈਮ ਗੱਲਬਾਤ ਕਰ ਸਕਦੇ ਹੋ ਤੇ ਇਸ ਟਾਈਮ ਸਾਡੀ ਲਾਈਨ ਜਿਹੜੀ ਹੈ ਜੇਡੀ ਇੰਸ਼ੋਰੈਂਸ ਦੇ ਨਾਲ ਵੀ ਮਿਲ ਚੁੱਕੀ ਹੈ। ਔਰ
2: ਬਿਲਕੁਲ ਜੀ, ਜੇਡੀ ਇੰਸ਼ੋਰੈਂਸ ਦੇ ਨਾਲ ਜਿੱਥੇ ਕਿ ਜੁੜ ਚੁੱਕਿਆ, ਸਾਡੇ ਕਿਸੇ ਵੀ ਭੈਣ ਭਰਾ ਨੇ ਉਹਨਾਂ ਤੋਂ ਗੱਡੀਆਂ ਦੀ, ਘਰਾਂ ਦੀ, ਕਿਸੇ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੈ, ਗੱਲਬਾਤ ਹੋ ਸਕਦੀ ਆ। ਤੇ ਹੁਣ ਆਪਾਂ ਥੋੜੀ ਜਿਹੀ ਗੱਲਬਾਤ ਭਾਜੀ ਹੋਣਾਂ ਦੇ ਨਾਲ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਟੂ ਦ ਰੇਡੀਓ। ਬਿਲਕੁਲ ਜੀ ਭਾਜੀ, ਜਿੱਥੇ ਕਿ ਆਪਾਂ ਕੱਲ ਗੱਲਬਾਤ ਕੀਤੀ ਸੀਗੀ ਕਿ ਠੀਕ ਆ ਆਟੋ ਇੰਸ਼ੋਰੈਂਸ ਦੇ ਵਿੱਚ, ਹਨਾ, ਜਦੋਂ ਆਪਾਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਦੇ ਹਾਂ, ਭਾਵੇਂ ਕੋਈ ਛੋਟੀ ਗੱਡੀ ਆ ਵੱਡੀ ਗੱਡੀ ਆ, ਆਪਾਂ ਨੂੰ ਕੁਛ ਕੁ ਚੀਜ਼ਾਂ ਜਿਹੜੀਆਂ ਜੀ ਦਿਮਾਗ ਦੇ ਵਿੱਚ ਆਲਵੇਜ਼ ਰੱਖ ਕੇ ਚੱਲਣਾ ਚਾਹੀਦਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਕਿਸੇ ਨੇ ਗੱਡੀਆਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕੰਬਾਈਂਡ ਕਰਨੀ ਆ, ਕਿਉਂਕਿ ਕਈਆਂ ਨੂੰ ਨਹੀਂ ਪਤਾ ਕਿ ਜੇ ਆਪਾਂ ਇਕੱਠੀ ਲੈਂਦੇ ਹਾਂ ਤਾਂ ਸਾਨੂੰ ਕਾਫੀ ਜਿਹੜਾ ਜੀ ਉਸ ਚੀਜ਼ ਤੇ ਡਿਸਕਾਊਂਟ ਮਿਲਦਾ ਆ, ਤੇ ਥੋੜੀ ਜਿਹੀ ਉਸ ਚੀਜ਼ ਤੇ ਵੀ ਅਪਡੇਟ ਜ਼ਰੂਰ ਦਿਓ।
5: ਹਾਂਜੀ ਹਾਂ ਕਿਰਨ ਜੀ, ਜਦੋਂ ਹੋਮ ਐਂਡ ਆਟੋ ਇੱਕੋ ਕੰਪਨੀ ਨਾਲ ਹੋਵੇ ਡਿਸਕਾਊਂਟ ਹੁੰਦਾ ਦੋਵੇਂ ਕੰਪਨੀਆਂ ਤੇ, ਤੇ ਜੇ ਤੁਸੀਂ ਘਰ ਅਲਾਰਮ ਲੱਗਿਆ ਸੈਂਟਰਲੀ ਮੋਨੀਟਰਡ ਆ ਉਹਦਾ ਅਲੱਗ ਡਿਸਕਾਊਂਟ ਆ। ਤੇ ਆਟੋ ਦੇ ਉੱਤੇ ਵੀ ਇੱਕ ਅੱਜ ਕੱਲ ਐਪ ਚੱਲੀ ਹੈ, ਮੋਸਟਲੀ ਕੰਪਨੀਆਂ ਆਫਰ ਕਰਦੀਆਂ, ਜੇ ਤੁਸੀਂ ਐਪ ਡਾਊਨਲੋਡ ਕਰਦੇ ਹੋ ਤੇ ਉਹਦੇ ਨਾਲ ਉਹ ਤਿੰਨ ਚੀਜ਼ਾਂ ਵੇਖਦੇ ਹੋ, ਤੁਸੀਂ ਸਪੀਡਿੰਗ ਕਿੰਨੀ ਜ਼ਿਆਦਾ ਕਰ ਰਹੇ, ਬ੍ਰੇਕ ਕਿੱਦਾਂ ਕਰਦੇ ਹੋ ਤੇ ਕਿਹੜੇ ਟਾਈਮ ਤੇ ਚਲਾਉਂਦੇ ਹੋ, ਤਿੰਨ ਚੀਜ਼ਾਂ ਮਤਲਬ ਪੈਂਬਰੇ ਜੋੜੇ ਨੇ ਇੱਦਾਂ ਦੇਖਦੇ ਹੋ। ਤੋ ਪਹਿਲੇ ਸਾਲ ਤੇ ਉਹ ਦਿੰਦੇ ਦਿੰਦੇ ਡਿਸਕਾਊਂਟ, ਜੇ ਤੁਸੀਂ ਵਧੀਆ ਡਰਾਈਵਰ ਹੋ ਤਾਂ ਅਗਲੇ ਸਾਲ ਡਿਸਕਾਊਂਟ ਵੱਧ ਕੇ 30% ਤੱਕ ਵੀ ਹੋ ਸਕਦਾ। ਕਈ ਵਾਰੀ ਕਲਾਇੰਟ ਡਰਦੇ ਆ ਵੀ ਨਹੀਂ ਅਸੀਂ ਜੀ ਟਰੈਕ ਨੀ ਹੋਣਾ, ਐਪ ਨੀ ਡਾਊਨਲੋਡ ਕਰਨੀ, ਪਰ ਮੈਂ ਖੁਦ ਵੀ ਐਪ ਡਾਊਨਲੋਡ ਕੀਤੀ, ਕੋਈ ਉਹਦਾ ਡਾਊਨ ਸਾਈਡ ਨੀ ਹੈਗੀ। ਆਪਾਂ ਕਿਹੜਾ ਵੀ ਝੂਠ ਬੋਲਣ ਨੇ, ਸਹੀ ਐਡਰੈਸ ਤੇ ਰਹਿੰਦੇ ਹਾਂ, ਸਾਰਾ ਕੁਛ ਸਹੀ ਆ, ਸੋ ਕੋਈ ਉਹਦਾ ਇੱਕ ਫਾਇਦਾ ਹੀ ਆ ਜੇ ਤੁਸੀਂ ਵਧੀਆ ਡਰਾਈਵਰ ਹੋ। ਕਿਉਂਕਿ ਕਾਫੀ ਵਧੀਆ ਡਰਾਈਵਰਾਂ ਦੀ ਕੰਪਲੇਨ ਹੁੰਦੀ ਆ ਜੀ ਸਾਨੂੰ ਡਿਸਕਾਊਂਟ ਨੀ ਦਿੰਦੀਆਂ ਕੰਪਨੀਆਂ, ਤਾਂ ਕਰਕੇ ਮੈਂ ਯਾਰ ਟੈਲੀਮੈਟਿਕਸ ਦਾ ਪ੍ਰੋਗਰਾਮ ਸ਼ੁਰੂ ਕੀਤਾ।
2: ਬਿਲਕੁਲ ਬਿਲਕੁਲ ਜੀ, ਔਰ ਜਿਹੜੀ ਜੀ ਮੇਰਾ ਇੱਕ ਸਵਾਲ ਹੋਰ ਤੁਹਾਡੇ ਤਾਂ ਇਹ ਹੈਗਾ ਕਿ ਸਾਡੇ ਜਿੱਦਾਂ ਕਈ ਲਿਸਨਰਸ ਇਸ ਟਾਈਮ ਸੁਣ ਰਹੇ ਨੇ ਜਿਹੜੇ ਕਿ ਸੋਚ ਰਹੇ ਨੇ ਜਿਨ੍ਹਾਂ ਦੀ ਜਾਂ ਤਾਂ ਰਿਨਿਊਅਲ ਆਉਣ ਵਾਲੀ ਆ ਜਾਂ ਤਾਂ ਉਹਨਾਂ ਦੀ ਪ੍ਰੀਵੀਅਸ ਕੋਈ ਐਗਜ਼ਿਸਟਿੰਗ ਜਿਹੜੀ ਜੀ ਇੰਸ਼ੋਰੈਂਸ ਚੱਲ ਰਹੀ ਹੈ, ਕਿੱਦਾਂ ਦੀ ਇੰਸ਼ੋਰੈਂਸ ਆ, ਕਈ ਵਾਰੀ ਆਪਾਂ ਕਿਸੇ ਦੇ ਗੱਲਾਂ 'ਚ ਆ ਕੇ ਜਿਹੜੀ ਜੀ ਇੰਸ਼ੋਰੈਂਸ, ਉਹ ਕਹਿੰਦੇ ਤੁਸੀਂ ਇੱਦਾਂ ਦੀ ਇੰਸ਼ੋਰੈਂਸ ਲੈ ਲਓ ਆਪਣੀ ਗੱਡੀਆਂ ਦੀ ਜਾਂ ਇੱਦਾਂ ਦੀ, ਸੋ ਤੁਸੀਂ ਦੱਸੋ ਕਿ ਜੇ ਕੋਈ ਪਹਿਲੀ ਵਾਰੀ ਸਪੋਜ਼ ਕਰੋ ਇੰਸ਼ੋਰੈਂਸ ਲੈਣ ਚੱਲਿਆ ਤਾਂ ਉਹਨੂੰ ਕੀ ਜਿਹੜਾ ਜੀ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਹੈ।
5: ਕਈ ਜਾਣੇ ਨਾ ਸੋਸ਼ਲ ਮੀਡੀਆ ਤੇ ਅੱਜ ਕੱਲ ਕਾਫੀ ਟਿਕਟੋਕ ਤੇ ਵੀ ਅਕਾਊਂਟ ਚੱਲ ਰਹੇ, ਤੁਹਾਡੀ ਸਸਤੀ ਕਰਾ ਦਿੰਦੇ ਆ, ਤੁਸੀਂ ਨਾ ਮੇਕ ਸ਼ੋਰ ਕਰੋ ਕਿ ਤੁਸੀਂ ਲਾਇਸੈਂਸ ਬੰਦੇ ਕੋ ਲੋ, ਬੜਾ ਸੌਖਾ ਹੈ, ਰੀਮੋਟ ਦੇ ਉੱਤੇ ਵੀ ਨਾਮ ਸਰਚ ਕਰਕੇ ਦੇਖ ਸਕਦੇ ਹੋ ਬੰਦੇ ਕੋਲ ਲਾਇਸੈਂਸ ਹੈ ਕਿ ਨਹੀਂ। ਕਾਫੀ ਲੋਕ ਨਾ ਗਲਤ ਜਾਲੀ ਡਾਕੂਮੈਂਟਸ ਬਣਾਉਣ ਡਿਆ, ਜਾਂ ਕਰ ਜਾਂ ਦੂਜਾ ਇੱਕ ਉਹ ਨਵਾਂ ਫਰੋਡ ਇਹ ਵੀ ਚੱਲਿਆ ਵੀ ਡਾਇਰੈਕਟ ਰਾਈਟਰਸ ਨੂੰ ਕਾਲ ਕਰਕੇ ਗਲਤ ਡਿਸਕਾਊਂਟ ਪਵਾ ਕੇ ਪਾਲਿਸੀ ਕਰਾ ਦਿੰਦੇ ਆ, ਕਿਉਂਕਿ ਕਈ ਕੰਪਨੀਆਂ ਰਿਪੋਰਟਸ ਪੁੱਲ ਨਹੀਂ ਕਰਦੀਆਂ ਰਾਈਟ ਵੇ, ਪਰ ਜਦੋਂ ਕਰਦੀਆਂ ਮਿਸ ਰੈਪ ਦੇ ਉੱਤੇ ਤੁਹਾਡੀ ਪਾਲਿਸੀ ਕੈਂਸਲ ਹੁੰਦੀ ਆ, ਜਿਹਨੇ ਵੇਚੀ ਆ ਉਹਨੇ ਤੇ ਵੇਚ ਕੇ ਨਿਕਲ ਜਾਣੀ ਆ ਪਾਲਿਸੀ, ਪਰ ਉਹ ਤੁਹਾਨੂੰ ਸਮਝਾਉਣਾ ਤੁਹਾਨੂੰ ਭੁਗਤਣਾ ਪੈਣਾ, ਕਿਉਂ ਕਰਕੇ 10 ਸਾਲ ਦੀ ਮਿਸ ਰੈਪ ਤੁਹਾਡੇ ਰੈਕਡ ਤੇ ਚੜ ਜਾਣੀ ਆ। ਮਿਸ ਰੈਪ ਕਾਫੀ ਸੀਰੀਅਸ ਹੁੰਦਾ ਜੀ, ਉਹਦੇ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਇੰਸ਼ੋਰੈਂਸ ਮਿਲਦੀ ਆ ਤੇ ਬਹੁਤ ਮਹਿੰਗੀ ਮਿਲਦੀ ਆ, ਤੇ ਉਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।
2: ਬਿਲਕੁਲ ਜੀ ਬਿਲਕੁਲ, ਸੋ ਬਿਲਕੁਲ ਜੀ, ਜੇਡੀ ਜੀ ਨੇ ਜਿਹੜੀ ਵੀ ਗੱਲਬਾਤ ਕੀਤੀ ਅੱਜ ਕੀ ਕਾਫੀ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਕਿ ਸੀਖ ਆ, ਜੇ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕੰਬਾਈਂਡ ਕਰਾ ਕੇ ਲੈਣਾ ਚਾਹੁੰਦੇ ਤਾਂ ਵੀ ਤੁਹਾਨੂੰ ਡਿਸਕਾਊਂਟ ਮਿਲ ਸਕਦਾ, ਔਰ ਗੱਡੀਆਂ ਦੀ ਇੰਸ਼ੋਰੈਂਸ ਲੈ ਰਹੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਨੂੰ ਉਹਨਾਂ ਨੂੰ ਦਿਮਾਗ ਦੇ ਵਿੱਚ ਜਿਹੜਾ ਜੀ ਰੱਖ ਕੇ ਲੈਣੀਆਂ ਹੁੰਦੀਆਂ। ਕਮਰਸ਼ੀਅਲ ਇੰਸ਼ੋਰੈਂਸ ਜੇ ਸਾਡੇ ਕਿਸੇ ਵੀ ਭੈਣ ਭਰਾ ਨੇ ਲੈਣੀ ਆ ਤਾਂ ਵੀ ਤੁਸੀਂ ਜਿਹੜੀ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਜਾਂਦੇ ਜਾਂਦੇ ਜਿਹੜੀ ਜੀ ਇੱਕ ਵਾਰੀ ਹੋਰ ਦੱਸ ਦਿਓ, ਜੇ ਕੋਈ ਵੀ ਤੁਹਾਡੀ ਟੀਮ ਨੂੰ ਜੁਆਇਨ ਜਿਹੜਾ ਜੀ ਕਰਨਾ ਚਾਹੁੰਦਾ ਆ ਤੇ ਉਹ ਕਿੱਦਾਂ ਜੁਆਇਨ ਕਰ ਸਕਦੇ ਨੇ?
5: ਹਾਂਜੀ, ਉਸ ਤੋਂ ਪਹਿਲਾਂ ਮੈਂ ਕਮਰਸ਼ੀਅਲ ਦੀ ਗੱਲ ਚੱਲ ਰਹੀ ਸੀਗੀ, ਆਪਣੇ ਕਾਫੀ ਕਮਿਊਨਿਟੀ ਚ ਐਮਾਜ਼ਾਨ ਡਿਲੀਵਰੀ ਵਾਲੀਆਂ ਮੈਨ ਹੈਗੀਆਂ, ਸੋ ਹਰ ਬ੍ਰੋਕਰ ਉਹਨਾਂ ਨਾਲ ਡੀਲ ਨਹੀਂ ਕਰਦਾ, ਜੇ ਤੁਹਾਡੇ ਕੋਲ ਤੁਸੀਂ ਐਮਾਜ਼ਾਨ ਨਾਲ ਕੰਮ ਕਰਦੇ ਹੋ, ਤੁਹਾਡੇ ਕੋਲ ਡਿਲੀਵਰੀ ਮੈਨ ਆ, ਉਹਦੇ ਵਾਸਤੇ ਪ੍ਰੋਪਰ ਕਵਰੇਜ ਚਾਹੀਦੀ ਆ, ਸੋ ਉਹਦੇ ਵਾਸਤੇ ਵੀ ਸਰੋਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ। ਦੂਜੀ, ਜੇ ਆਪਣੇ ਕਿਸੇ ਕੋਲ ਟਰੈਕਿੰਗ ਕੰਪਨੀ ਆ, ਇੱਕ ਟਰੱਕ ਆ, 50 ਟਰੱਕ ਆ, 100 ਟਰੱਕ ਆ, ਤੁਹਾਨੂੰ ਟਰੈਕਿੰਗ ਲਈ ਇੰਸ਼ੋਰੈਂਸ ਚਾਹੀਦੀ ਆ, ਉਹਦੇ ਵਾਸਤੇ ਵੀ ਮੈਨੂੰ ਕਨੈਕਟ ਕਰ ਸਕਦੇ ਹੋ। ਤੇ ਲਾਸਟਲੀ, ਜਿਹੜਾ ਤੁਸੀਂ ਕਹਿ ਰਹੇ ਸੀ ਜੀ, ਜੇ ਕਿਸੇ ਨੇ ਇੰਸ਼ੋਰੈਂਸ ਫੀਲਡ ਚ ਆਉਣਾ, ਉਹਨੂੰ ਮੈਂ ਲਾਇਸੈਂਸ ਤੋਂ ਲੈ ਕੇ ਟ੍ਰੇਨਿੰਗ ਤੱਕ ਸਾਰੀ ਅਸਿਸਟੈਂਸ ਦੇ ਸਕਦਾ, ਤੇ ਮੇਰਾ ਨੰਬਰ ਹੈ ਜੀ 416-902-0706।
2: ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ ਡੀ ਜੀ। ਸੋ ਬਿਲਕੁਲ ਜੀ, ਗੱਲਬਾਤ ਹੋ ਸਕਦੀ ਹੈ 416-902-0706 ਤੇ। ਥੈਂਕ ਯੂ ਸੋ ਮਚ ਜੀ,
5: ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ।
6: خدا نہ کرے اگر آپ کا کار ایکسیڈنٹ ہو گیا اور آپ قانونی مدد لینا چاہتے ہیں تو نہ صرف ہم آپ کے حق کا جائز زیادہ سے زیادہ پیسہ لے کر دلواتے ہیں بلکہ اپنی فیس بھی آپ کا کلیم دلوانے کے بعد ہی لیتے ہیں۔ اور میں آپ کی اپنی انجم قریشی آپ کی اپنی زبان بولتی ہوں اور ہمارے پرسنل انجری لوئرز کی ٹیم آپ کے کلیم کو پروفیشنلی ہینڈل کرتے ہیں۔ اور اگر اپنے کلیم کے سلسلے میں آپ ہمارے لوئر کے ساتھ میٹنگ کرنا چاہتے ہیں تو ہماری کنسلٹنسی بالکل فری ہے۔ آج ہی مجھے کال کریں، آپ کے کار ایکسیڈنٹ کیس میں آپ کا انفارمیشن لینا آپ کا حق ہے۔ 416-570-0157
7: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
8: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
7: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
8: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਸ਼ੌਪ, ਟੌਪਿੰਗਸ ਨਾਨ ਸਟੌਪ।
9: ਇੱਕ ਲਾਈਫ ਹੈ ਜਿਸੇ ਲਵ ਹੈ,
10: ਯੇ ਕਹਤੇ ਮੁਝਸੇ ਸਭ ਹੈ,
11: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker.
1: Bahut jaldi assi Mukesh Chauhan aur Adi naal vi judange, par filhal sade naal caller jude ne. Ji aaya nu ji.
2: ਸਤਿ
1: ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਤੇ ਆ ਜੀ, ਪ੍ਰੋਗਰਾਮ ਤੇ ਆ ਰਿਹਾ।
1: ਗੁੱਡ ਲੱਕ, ਤੁਸੀਂ ਤਾਂ ਫਿਰ ਬਣ ਰਹੇ ਡਾਲਰ ਤੁਹਾਨੂੰ
2: ਪੂਰੇ ਜੀ, ਪੂਰੇ ਪੂਰੇ।
1: ਕਿੱਦਾਂ ਦਾ 407 ਦਾ ਕਿੱਦਾਂ ਦਾ ਮੌਸਮ ਬਾਹਰ ਆ ਜੀ ਇਸ ਟਾਈਮ? ਟ੍ਰੈਫਿਕ ਕਿੱਦਾਂ ਦੀ?
2: ਬਹੁਤ ਵਧੀਆ ਜੀ, 407 ਤੇ ਟ੍ਰੈਫਿਕ ਤੁਹਾਨੂੰ ਪਤਾ ਬਹੁਤ ਘੱਟ ਹੁੰਦੀ ਆ।
1: ਹਾਂ ਹਾਂ ਹਾਂ,
2: ਇਹ ਵੱਡੀਆਂ ਕੰਪਨੀਆਂ ਤੁਹਾਨੂੰ ਪਤਾ ਚਾਹੁੰਦੀਆਂ 407 ਤੇ ਰਹੋ।
1: ਠੀਕ ਹੈ।
2: ਤੇ ਮੇਰਾ ਜਵਾਬ ਆ ਜੀ, ਜਦੋਂ ਟਾਈਮ ਚੇਂਜ ਹੁੰਦਾ ਜੀ।
1: ਹਾਂਜੀ,
2: ਉਸ ਵੇਲੇ ਜਦੋਂ ਟਾਈਮ ਨੀ ਚੇਂਜ ਹੁੰਦਾ।
1: ਟਾਈਮ ਚੇਂਜ ਹੁੰਦਾ? ਅੱਛਾ ਜੀ।
2: ਹਾਂ ਜੀ, ਉਸ ਵੇਲੇ 2 ਘੰਟੇ ਦਾ ਫਰਕ ਪੈ ਜਾਂਦਾ।
1: ਓਕੇ, ਉਹ ਵੀ ਟਾਈਮ ਵੀ ਆਉਣ ਵਾਲਾ ਥੋੜੇ ਦਿਨਾਂ ਚ।
2: ਹਾਂ ਜੀ ਹਾਂ ਜੀ, ਤੇ ਆਪਣਾ ਨਿਜਰ ਸਾਹਿਬ ਇੱਕ ਫਰਵਰੀ ਮਹੀਨਾ ਦੇਖ ਲਓ, ਬਾਕੀ ਠਾਂਜਿਆਂ ਦਾ ਚੱਲਦਾ 25 ਸਾਲ ਲਈ ਕਹਿੰਦੇ, 29 ਤਰੀਕ ਵੀ ਆਉਂਦੀ ਆ।
1: ਅੱਛਾ ਜੀ, ਚਲੋ ਇਹ ਵੀ ਦੱਸਤਾ ਤੁਸੀਂ, ਚਲੋ ਇਹ ਵੀ ਵਧੀਆ ਕੀਤਾ। ਆਪਣੇ ਇੱਕ ਵਾਰੀ ਕੁਐਸਚਨ ਦੁਬਾਰਾ ਦੱਸ ਦਿੰਦਾ ਕਿ ਬੇਸ਼ੱਕ 24 ਘੰਟੇ ਹੁੰਦੇ ਆ ਜ਼ਿੰਦਗੀ ਦੇ ਵਿੱਚ, ਪਰ ਰੋਜ਼ ਹੀ ਮਤਲਬ ਪੂਰੀ ਦੁਨੀਆਂ ਵਿੱਚ ਹੁੰਦੇ ਆ, ਹਰ ਦਿਨ ਦੇ ਵਿੱਚ 24 ਘੰਟੇ ਹੁੰਦੇ ਆ, ਪਰ ਬੰਦੇ ਦੀ ਜ਼ਿੰਦਗੀ ਦੇ ਵਿੱਚ 2 ਦਿਨ ਇਹੋ ਜਿਹੇ ਹੁੰਦੇ ਜਦੋਂ 24 ਘੰਟੇ ਨਹੀਂ ਹੁੰਦੇ,
3: ਮਤਲਬ ਕੱਲੇ ਮਨੁੱਖ ਦੀ ਜ਼ਿੰਦਗੀ ਦੇ
1: ਵਿੱਚ। ਬਿਲਕੁਲ, ਹਾਂਜੀ,
3: ਮੈਨੂੰ ਲੱਗਦਾ ਹੈ ਵੀ ਉਹ ਹਰ ਸਾਹ ਲੈਣ ਵਾਲੀ ਚੀਜ਼, ਭਾਵੇਂ ਉਹ ਜੀਵ ਜੰਤੂ ਆ, ਭਾਵੇਂ ਉਹ ਜਾਨਵਰ ਆ, ਉਹ ਮਨੁੱਖ ਆ, ਉਹਦੀ ਹਰੇਕ ਦੀ ਜ਼ਿੰਦਗੀ ਦੇ ਵਿੱਚ ਸੁਖੀ ਜੀ ਉਹ 24 ਘੰਟੇ ਹੁੰਦੇ ਨੇ।
1: ਹਾਂਜੀ,
3: ਇੱਕ ਜਿਸ ਦਿਨ ਬੰਦਾ ਧਰਤੀ ਤੇ ਆਉਂਦਾ ਆ, ਤੇ ਜਿਸ ਦਿਨ ਉਹ ਧਰਤੀ ਤੋਂ ਜਾਂਦਾ, ਮਤਲਬ ਉਹ ਪਹਿਲਾ ਸਾਹ

0: ਅੱਛਾ ਤੁਸੀਂ ਪਾਓ
1: ਨਹੀਂ ਤੁਸੀਂ ਪਾਓ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ ਸੁੱਖੀ ਜੀ
0: ਅੱਛਾ ਮੈਨੂੰ ਕਾਹਦਾ ਐਕਸਪੀਰੀਅੰਸ
1: ਤੁਹਾਨੂੰ ਇੰਨੇ ਸਾਲਾਂ ਤੋਂ ਰੇਡੀਓ ਕਰ ਰਹੇ ਹਾਂ ਤੁਹਾਨੂੰ ਦੁਨੀਆਦਾਰੀ ਦਾ ਪਤਾ ਤਾਂ ਤੁਹਾਡੇ ਕੁਐਸਚਨਸ ਵੀ ਗੁੱਡ ਹੁੰਦੇ ਆ
0: ਅੱਛਾ ਮਨਪ੍ਰੀਤ ਜੀ ਬਹੁਤ ਸਾਰੇ ਲੋਕ ਨਾ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹਨੂੰ ਦੇਖਦੇ ਰਹਿੰਦੇ ਆ ਜਿੱਦਾਂ ਇੱਕ ਚੀਜ਼ ਆ ਉਹ ਡੁੱਬਦੀ ਦੇਖਦੇ ਲੋਕ ਸਾਰੇ ਆ ਪਰ ਉਹਨੂੰ ਬਚਾਉਂਦਾ ਕੋਈ ਨਹੀਂ ਇੱਕ ਚੀਜ਼ ਜਿਹੜੀ ਡੁੱਬਦੀ ਆ ਉਹਨੂੰ ਦੇਖਣ ਨੂੰ ਲੋਕ ਦੇਖੀ ਜਾਂਦੇ ਡੁੱਬਦੀ ਡੁੱਬਦੀ ਵੀ ਆ ਡੁੱਬ ਰਹੀ ਆ ਡੁੱਬ ਰਹੀ ਆ ਪਰ ਬਚਾਉਂਦਾ ਕੋਈ ਨਹੀਂ
1: ਮਨਪ੍ਰੀਤ ਜੀ ਕਹਿੰਦੇ ਦਿਨ ਦਿਨ ਜਦੋਂ ਢਲਦਾ ਆ ਡੁੱਬਦਾ ਆ ਸੂਰਜ
0: ਤੇ ਦਿਨ ਥੋੜੀ ਡੁੱਬਦਾ
1: ਸੂਰਜ ਡੁੱਬਦਾ
0: ਸੂਰਜ ਡੁੱਬਦਾ
1: ਸੋ ਆਨਸਰ ਸਹੀ ਆ
0: ਹਾਂਜੀ
1: ਸਹੀ ਆ
0: ਹਾਂ ਬਿਲਕੁਲ ਸਹੀ
2: ਕਿਹੜਾ ਕਿਹੜਾ
1: ਸੂਰਜ
0: ਸੂਰਜ
2: ਮੈਨੂੰ ਵੀ ਦੱਸਿਓ ਤੇ ਸੁੱਖੀ ਜੀ ਉਹੀ ਤੇ ਗੱਲ ਹੋ ਗਈ ਨਾ ਬਸ ਸੂਰਜ ਨੀ ਨਿਕਲਿਆ ਗੱਲ ਤੇ ਉਹਦੇ ਨਾਲ ਹੀ ਜੁੜਦੀ ਆ
0: ਦੇਖੋ ਇੱਥੇ ਨਾ ਪਜਲਾਂ ਵਾਲੇ ਸਵਾਲ ਬਹੁਤ ਹੁੰਦੇ ਜਦੋਂ ਕੈਨੇਡਾ ਚ ਕਿਸੇ ਵੀ ਚੀਜ਼ ਦਾ ਟੈਸਟ ਦਈਏ ਨਾ ਭਾਵੇਂ ਡਰਾਈਵਿੰਗ ਦਾ ਟੈਸਟ ਹੋਵੇ ਭਾਵੇਂ ਰੀਅਲ ਸਟੇਟ ਦਾ ਕਿਸੇ ਚੀਜ਼ ਦਾ ਵੀ ਟੈਸਟ ਹੋਵੇ ਉਸ ਸਵਾਲ ਦੇ ਤਿੰਨ ਆਨਸਰ ਹੁੰਦੇ ਆ ਤੁਸੀਂ ਉਹਨਾਂ ਚੋਂ ਚੁਣਨਾ ਹੁੰਦਾ ਹੁੰਦੇ ਇੱਕੋ ਜਿਹਾ ਹੀ ਆ ਗੱਲ ਕਰ ਸਕਦੇ ਹੋ ਜਵਾਬ ਤੁਸੀਂ ਵੀ ਦੇ ਸਕਦੇ ਹੋ ਅਗਲਾ ਸਵਾਲ ਹੈ ਜੀ ਉਹ ਕੁਐਸਚਨ ਉਹ ਹੈਗਾ ਜੀ ਅਸੀਂ ਲੈਂਦੇ ਹਾਂ ਚੀਜ਼ ਪੀਣ ਨੂੰ ਪਰ ਪੀਂਦੇ ਨਹੀਂ ਹਾਂਜੀ ਉਹ ਕਿਹੜੀ ਚੀਜ਼ ਹੈ ਅਸੀਂ ਪੀਣ ਲਈ ਲੈਂਦੇ ਹਾਂ ਪਰ ਉਹਨੂੰ ਪੀਂਦੇ ਨੀ 905-799-0999 ਤੇ ਗੱਲ ਹੋ ਸਕਦੀ ਹੈ ਸਾਡੇ ਦਰਸ਼ਕਾਂ ਦੀ ਸਰੋਤਿਆਂ ਦੀ ਵੀ ਜਿੰਨੇ ਵੀ ਵਤਨੋਂ ਦੂਰ ਰੇਡੀਓ ਨਾਲ ਜੁੜੇ ਆ ਟੈਲੀਵਿਜ਼ਨ ਨਾਲ ਜੁੜੇ ਆ ਸਾਰਿਆਂ ਦਾ ਸਵਾਗਤ ਹੈ ਫਰਾਈਡੇ ਦਾ ਦਿਨ ਹੈ ਦੁਪਹਿਰ ਦਾ ਸਮਾਂ ਹੈ ਤੋ ਲੈਂਦੇ ਹਾਂ ਚੀਜ਼ ਅਸੀਂ ਪੀਣ ਨੂੰ ਪਰ ਉਹਨੂੰ ਪੀਂਦੇ ਨਹੀਂ ਦੇਖਦੇ ਹਾਂ ਹੁਣ ਮਨਪ੍ਰੀਤ ਹੋਣ ਦੀ ਇੰਟੈਲੀਜੈਂਸੀ ਕਿੰਨੀ ਕੁ ਤੇਜ਼ ਹੈ ਪਹਿਲੇ ਤਾਂ ਜਵਾਬ ਫਟਾਫਟ ਦਿੱਤੇ ਸੀ
2: ਨਹੀਂ ਮੈਂ ਐਡੀ ਵੀ ਇੰਟੈਲੀਜੈਂਟ
0: ਆਪਣੇ
2: ਸ਼ੋ ਤੇ ਆ ਸਕਦੀ ਆ ਮੈਂ ਅੰਤਰਜਾਮੀ ਨੀ ਵੀ ਹਰ ਚੀਜ਼ ਮੈਨੂੰ ਪਤਾ ਹੋਵੇ ਵੀ ਤੁਸੀਂ ਪੁੱਛੀ ਆ ਤੇ ਉਹ ਬਸ ਪ੍ਰਗਟ ਹੋ ਜਾਵੇ
0: ਦੇਖੋ ਫਿਰ ਮੈਨੂੰ ਤਾਂ ਫਟਾਫਟ ਤੁਸੀਂ ਜਦੋਂ ਆਨਸਰ ਦਿੰਦੇ ਮੈਨੂੰ ਮੈਂ ਤਾਂ ਫਟਾਫਟ ਤੁਹਾਨੂੰ ਹੋਰ
2: ਗੰਧ ਉਹ ਚੀਜ਼ ਮਤਲਬ ਪੀਣ ਲਈ ਚੀਜ਼ ਲੈਂਦੇ ਆ ਤੇ ਲੋਕ ਪੀਣ ਆਬਵੀਅਸਲੀ ਜਿਹੜੀ ਲੋਕ ਚੀਜ਼ ਪੀਣ ਲਈ ਲੈਂਦੇ ਉਹ ਪੀਣਗੇ ਕਿਉਂ ਨਹੀਂ ਸੁਖੀ
0: ਚਲੋ ਆ ਦੇਖਦੇ ਹਾਂ ਜੀ ਅਗਲੀ ਆਨਸਰ ਕਿਹੜਾ ਜੀ ਆਇਆਂ ਨੂੰ ਜੀ
3: ਹੈਲੋ
0: ਹੈਲੋ
3: ਹਾਂਜੀ
0: ਜੀ ਜੀ ਜੀ ਤੁਸੀਂ ਆਨ ਏਅਰ ਹੋ
3: ਮੈਂ ਇਹਨਾਂ ਸਵਾਲ ਕਰਿਆ ਸਰ ਇਹ ਗਲਾਸ ਹੈ
0: ਅੱਛਾ ਕੀ ਬਾਤ
2: ਹੈ
0: ਬਿਲਕੁਲ ਬਿਲਕੁਲ ਸਹੀ ਹੈ
1: ਕੀ ਬਾਤ ਹੈ ਜੀ ਇਹ ਤਾਂ ਮਨਪ੍ਰੀਤ ਜੀ ਆਪਾਂ ਸੋਚੇ ਹੀ ਨਹੀਂ
3: ਹਾਂਜੀ ਥੈਂਕ ਯੂ ਸਰ
0: ਹਾਂ ਥੈਂਕ ਯੂ ਸਰ ਥੈਂਕ ਯੂ
1: ਮਨਪ੍ਰੀਤ ਜੀ ਗਲਾਸ
0: ਗਲਾਸ
2: ਗਲਾਸ
0: ਹਾਂ ਇਹ ਤਾਂ ਤੁਹਾਨੂੰ ਕਿੱਥੋਂ ਪਤਾ ਹੋਣਾ ਪੀਣ ਵਾਲਿਆਂ ਨੂੰ ਪਤਾ ਨਹੀਂ
2: ਮਤਲਬ ਨਹੀਂ ਪਤਾ ਨੀ ਕਿੱਦਾਂ ਦਾ ਸਵਾਲ ਦਾ ਜਵਾਬ ਸੀ ਗਲਾਸ
0: ਕਿਉਂਕਿ ਗਲਾਸ
2: ਫਿਰ ਕਹੋਗੇ ਖਾਣ ਲਈ ਲੋਕੀ ਲੈਂਦੇ ਪਰ ਖਾਂਦੇ ਨੀ ਥਾਲ ਓਬਵੀਅਸਲੀ ਥਾਲ ਚ ਪਾ ਕੇ ਤਾਂ ਕੋਈ ਰੋਟੀ ਖਾਊ ਗਲਾਸ ਚ ਪਾ ਕੇ ਕੋਈ ਪਾਣੀ ਪੀਊ
0: ਹਾਂਜੀ ਫਿਰ ਹੁੰਦਾ ਹੀ ਹੈ ਚਲੋ ਆਪਾਂ ਆਪਾਂ ਆਪਾਂ ਸਰੋਤਿਆਂ ਦੇ ਉੱਤੇ ਛੱਡ ਦੇ ਉਹ ਵੀ ਕੋਈ ਬੁਝਾਰਤ ਪਾ ਸਕਦੇ ਆ ਹਨਾ ਉਹ ਆਪਣੇ ਵੱਲੋਂ ਵੀ ਕੋਈ ਪਾ ਸਕਦੇ ਆ 905-799-0999 ਸਾਡਾ ਨੰਬਰ ਹੈ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਜਿਹੜਾ ਹੈਗਾ ਉਹ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਟਿੱਕਾ ਜੰਕਸ਼ਨ ਬ੍ਰੈਂਪਟਨ ਦੇ ਵਿੱਚ ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ ਨੰਬਰ ਹੈ 6474294040 ਫਰਾਈਡੇ ਹੈ ਅੱਜ ਉੱਥੇ ਲਾਈਵ ਮਿਊਜ਼ਿਕ ਚੱਲੇਗਾ ਤੇ ਫਰੈਸ਼ ਵਧੀਆ ਖਾਣਾ ਤੁਹਾਨੂੰ ਉੱਥੇ ਮਿਲੇਗਾ ਟਿੱਕਾ ਜੰਕਸ਼ਨ ਦੇ ਉੱਤੇ ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਢਾਬਾ ਔਨ ਦਾ ਫਾਲ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕੀਤਾ ਕਰ ਰਹੇ ਹਾਂ ਅਗਰ ਨਾਗਰਾ ਫਾਲ ਜਾ ਰਹੇ ਹੋ ਤੁਸੀਂ ਤੇ ਤੁਸੀਂ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ ਪਾਰਕਿੰਗ ਬਿਲਕੁਲ ਫ੍ਰੀ ਹੁੰਦੀ ਹੈ ਜਿੱਥੋਂ ਜਾ ਕੇ ਤੁਸੀਂ ਆਪਣੀ ਵਧੀਆ ਖਾਣਾ ਖਾ ਸਕਦੇ ਹੋ ਯਾਰਾਂ ਦੋਸਤਾਂ ਨੂੰ ਗਿਫਟਾਂ ਨੂੰ ਜਿਹੜੇ ਮਹਿਮਾਨ ਆਏ ਹੋਣਗੇ ਉਹਨਾਂ ਨੂੰ ਖੁਸ਼ ਕਰ ਸਕਦੇ ਹੋ ਗੈਸਟਾਂ ਨੂੰ ਔਰ ਅਗਲੀ ਕਾਲ ਦੇਖ ਲੈਂਦੇ ਕਿਹੜੀ ਹੈ ਜੀ ਆਇਆਂ ਨੂੰ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਭਾਈ ਪਹਿਲੇ ਮੇਰੇ ਜਿਹੜੇ ਸੀਗੇ ਆਨਸਰ ਉਹ ਤਾਂ ਸੇਮ ਹੀ ਸੀਗੇ ਤੇ ਜਿਹੜਾ ਤੀਜਾ ਭਾਜੀ ਨੇ ਗਲਾਸ ਕਿਹਾ ਮੈਂ ਕਹਿੰਦਾ ਇਹ ਕਣਕ ਲੈਣੇ ਤਾਂ ਪੀਣ ਨੂੰ ਆ ਪਰ ਪੀਂਦੇ ਤਾਂ ਨਹੀਂ ਇਹ
0: ਨਹੀਂ ਉਹ ਪੀਣ ਹੋਰ ਪੀਣ ਹੋਰ ਲਿਖਣ ਚ ਬਹੁਤ ਵਧੀਆ ਲੱਗਿਆ ਤੁਸੀਂ ਵੀ ਸਾਨੂੰ ਇੱਕ ਹੋਰ ਇੱਕ ਨਵਾਂ ਲਫ਼ਜ਼

0: ਦਿੱਤਾ ਪੀਣ। ਇਹ ਪੀਣ ਵੀ ਮੈਨੂੰ ਲੱਗਦਾ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਪੀਣ ਹੁੰਦਾ ਕੀ ਆ। ਥੈਂਕ ਯੂ ਸਰ, ਥੈਂਕ ਯੂ। ਸੋ 905-799-0999 ਸਾਡਾ ਨੰਬਰ ਹੈ। ਅਗਰ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਵਪਾਰ ਹੈ, ਤੁਸੀਂ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਰੈਸਟੋਰੈਂਟ ਹੈ, ਤੁਸੀਂ ਲਾ ਫਰਮ ਦਾ ਕੰਮ ਕਰਦੇ ਹੋ, ਤੁਸੀਂ ਰਿਐਲਟਰ ਹੋ, ਤੁਸੀਂ ਮੌਰਗੇਜ ਦਾ ਕੰਮ ਕਰਦੇ ਹੋ, ਤੁਹਾਡਾ ਕੋਈ ਬੈਂਕਟ ਹਾਲ ਹੈ, ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਦੇ ਹੋ, ਚਾਹੁੰਦੇ ਹੋ ਕਿ ਤੁਹਾਡਾ ਸੁਨੇਹਾ ਲੱਖਾਂ ਸਰੋਤਿਆਂ ਦਰਸ਼ਕਾਂ ਤੱਕ ਪਹੁੰਚੇ ਤੇ ਸਾਡੀਆਂ ਸੇਵਾਵਾਂ ਲੈ ਸਕਦੇ ਹੋ, 9057990999 ਸਾਡਾ ਨੰਬਰ ਹੈ। ਔਰ ਪਿਛਲੇ ਤਕਰੀਬਨ 35 ਵਰ੍ਹਿਆਂ ਤੋਂ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਵਤਨ ਦੂਰ ਹੈ ਅਤੇ ਕਈ ਸਾਲਾਂ ਤੋਂ ਰੇਡੀਓ ਦੇ ਵਿੱਚ ਹੈ। ਇੱਕੋ ਹੀ ਨੰਬਰ 9057990999 ਦੇ ਉੱਤੇ ਤੁਸੀਂ ਕਾਲ ਕਰੋ, ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ। ਬੜੀ ਖੁਸ਼ੀ ਹੋਊਗੀ ਜੀ, ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਾਂਗੇ, ਤੁਹਾਡੀਆਂ ਸਲਾਹਾਂ, ਤੁਹਾਡਾ ਦਿਮਾਗ ਦੀ ਸੋਚ ਸਾਡੇ ਤੱਕ ਪਹੁੰਚੂਗੀ, ਸਾਡੀਆਂ ਤੁਹਾਡੇ ਤੱਕ ਪਹੁੰਚਣਗੀਆਂ ਅਤੇ ਤੁਹਾਡੇ ਬਿਜ਼ਨਸ ਦਾ ਸੁਨੇਹਾ ਜਿਹੜਾ ਉਹ ਸਰੋਤਿਆਂ ਤੱਕ, ਦਰਸ਼ਕਾਂ ਤੱਕ ਪਹੁੰਚੇਗਾ। ਸੋ ਦੇਖਦੇ ਹਾਂ ਜੀ ਅਗਲੀ ਕਾਲ ਸਾਡੀ ਕਿਹੜੀ ਹੈ ਜੀ। ਜੀ ਆਇਆਂ ਨੂੰ ਜੀ। ਹੈਲੋ, ਜੀ ਜੀ ਸਰ।
1: ਹਾਂਜੀ ਸਰ, ਮੈਂ ਤੀਜੇ ਸਵਾਲ ਦਾ ਤੁਹਾਡਾ ਜਵਾਬ ਦੇਣਾ ਸੀਗਾ
0: ਜੀ।
1: ਪੀਜ਼ਾ,
0: ਪੀਜ਼ਾ
1: ਆਪਾਂ, ਹਾਂਜੀ
0: ਪੀਜ਼ਾ, ਪੀਜ਼ਾ ਤਾਂ ਖਾਣ ਵਾਲੀ ਚੀਜ਼ ਹੈ,
1: ਖਾਣ ਵਾਲੀ ਚੀਜ਼ ਹੈ, ਪਰ ਤੁਸੀਂ ਪੀਣ ਦੀ ਗੱਲ ਕੀਤੀ ਵੀ ਜਦੋਂ ਆਪਾਂ ਪੀ,
0: ਹਾਂਜੀ
1: ਪੀਤੀ ਨੀ ਜਾਂਦੀ, ਨਾਮ ਤਾਂ ਉਹਦਾ ਜਿਹੜਾ ਪੀਜ਼ਾ,
0: ਪੀਜ਼ਾ
1: ਤੇ ਪੀਣ ਵਾਲੀ ਗੱਲ ਨੀ ਹੈਗੀ, ਬਟ ਉਹ ਪੀ ਨੀ ਸਕਦਾ, ਖਾ ਸਕਦਾ।
0: ਠੀਕ ਹੈ ਜੀ, ਇਹ ਵੀ ਵਧੀਆ ਗੱਲ ਹੈ। ਹਾਂ ਵੀ ਖਾਣ ਵਾਲੀ ਚੀਜ਼ ਹੈ, ਵੀ ਪੀਜ਼ਾ ਕਹਿੰਦੇ ਨੇ, ਪੀਂਦਾ ਉਹਨੂੰ ਕੋਈ ਨੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਦਲਜੀਤ ਜੀ, ਥੈਂਕ ਯੂ। ਸੋ ਮਨਪ੍ਰੀਤ ਜੀ, ਹੋਰ ਕੁਝ ਕਹਿਣਾ ਚਾਹੋਗੇ?
2: ਮੇਰਾ ਵੀ ਬਾਜ਼ਾਰ ਤਾਂ ਨਹੀਂ ਪਾਉਣ ਨੂੰ ਜੀ ਕਰਦਾ,
0: ਪਾ ਦੋ ਫਿਰ ਦੇਖੀ ਜਾਊਗਾ।
2: ਅੱਛਾ ਚਲ, ਆਪਾਂ ਵੀ ਰਲਦੀ ਮਿਲਦੀ ਪਾਉਣੇ, ਬੜੀ ਸੌਖੀ ਸੀ ਤੇ ਝੱਟ ਬੁੱਝ ਜਾਣੀ ਹੈ।
0: ਅੱਛਾ ਜੀ,
2: ਮੈਨੂੰ ਵੀ ਕਿਸੇ ਨੇ ਪਾਈ ਸੀ ਤੇ ਮੈਨੂੰ ਸਮਝ ਨਾ ਆਵੇ, ਤੇ ਬਾਅਦ ਚ ਜਦੋਂ ਮੈਨੂੰ ਪਤਾ ਲੱਗਿਆ ਫਿਰ ਮੈਂ 2-3 ਵਾਰੀ ਕੰਧ ਨਾਲ ਮੱਥਾ ਮਾਰਿਆ।
0: ਅੱਛਾ, ਕੰਧ ਨਾਲ ਮੱਥਾ ਮਾਰ ਕੇ ਵਿੱਚ ਹਲਾਇਆ ਦਿਮਾਗ ਨੂੰ, ਹੈ
2: ਹਾਂ। ਉਹ ਕਿਹੜੀ ਚੀਜ਼ ਹੈ ਜਿਹੜੀ ਮਤਲਬ ਪਾਣੀ ਪੀਣ ਨਾਲ ਮਰ ਜਾਂਦੀ ਹੈ
0: ਜੀ? ਪਾਣੀ ਪੀਣ ਨਾਲ ਮਰ ਜਾਂਦੀ ਹੈ?
2: ਹਾਂਜੀ,
0: ਪਿਆਸ।
2: ਬਸ ਮੈਨੂੰ ਇਹ ਸਮਝ ਨਾ ਲੱਗੇ, ਮੈਂ ਕਹਾਂ ਯਾਰ ਪਾਣੀ ਦੇ ਨਾਲ ਤਾਂ ਸਾਰੇ ਜਿਉਂਦੇ ਨੇ, ਮਰੂਗਾ ਕੌਣ? ਏਦਾਂ ਥੋੜੀ ਹੋ ਸਕਦਾ, ਪਾਣੀ ਤਾਂ ਬੰਦੇ ਨੂੰ ਜਿਉਂਦਾ ਰੱਖਦਾ, ਪਾਣੀ ਤਾਂ ਜੀਵਾਂ ਨੂੰ ਵੀ ਜਿਉਂਦਾ ਰੱਖਦਾ। ਪਿਆਸ ਥੱਲੇ ਮੇਰਾ ਧਿਆਨ ਹੀ ਲੱਗਿਆ ਜਦੋਂ ਮੈਨੂੰ ਦੱਸਿਆ, ਤਾਂ ਬਸ ਮੈਂ, ਮੈਨੂੰ ਹਾਸਾ ਵੀ ਬਹੁਤ ਆਇਆ, ਫਿਰ ਮੈਂ 3-4 ਵਾਰੀ ਹੌਲੀ ਹੌਲੀ ਕੰਧ ਨਾਲ ਸਿਰ ਮਾਰਿਆ।
0: ਬਿਲਕੁਲ ਜੀ, ਤੁਸੀਂ ਤਾਂ ਉਹ ਗੱਲ ਕੀਤੀ ਕਿ ਇੱਕ ਨਾ ਬੱਚੇ ਕਿੰਨੇ ਇਨੋਸੈਂਟ ਹੁੰਦੇ ਆ ਜਾਂ ਬਹਾਨੇਬਾਜ਼ ਹੁੰਦੇ ਆ ਨਾ, ਜਾਂ ਕਹਿ ਲਈਏ ਸ਼ਰਾਰਤੀ। ਇੱਕ ਬੱਚਾ ਨਾ ਸਕੂਲ 'ਚ ਲੇਟ ਆਇਆ ਤੇ ਆਉਂਦੇ ਟੀਚਰ ਨੇ ਉਹਨੂੰ ਪੁੱਛਿਆ, ਕਹਿੰਦਾ ਤੂੰ ਸਕੂਲ ਲੇਟ ਕਿਉਂ ਆਇਆ? ਕਹਿੰਦਾ ਜੀ ਸੜਕ ਤੇ ਲੱਗੇ ਸਾਇਨ ਦੀ ਵਜ੍ਹਾ ਕਰਕੇ। ਕਹਿੰਦਾ ਸਾਇਨ ਦੀ ਵਜ੍ਹਾ ਕਰਕੇ ਤੂੰ ਲੇਟ ਕਿੱਦਾਂ? ਕਹਿੰਦਾ ਉਹ ਸਾਇਨ ਤੇ ਲਿਖਿਆ ਸੀ ਕਿ ਅੱਗੇ ਸਕੂਲ ਹੈ, ਹੌਲੀ ਚੱਲ। ਪ੍ਰੋਗਰਾਮ ਜਿਹੜਾ ਹੈਗਾ ਅਸੀਂ ਪੀਜ਼ਾ ਡਿਪੂ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। 70 ਤੋਂ ਉੱਤੇ ਉਹਨਾਂ ਦੀਆਂ ਲੋਕੇਸ਼ਨਾਂ ਨੇ GTA ਦੇ ਵਿੱਚ। ਫਰਾਈਡੇ ਦਾ ਦਿਨ ਹੈ, ਅੱਜ ਪੀਜ਼ਾ ਘਰੇ ਮੰਗਾਉਣਾ ਚਾਹੁੰਦੇ ਹੋ ਜਾਂ ਤੁਸੀਂ ਪਿਕ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵਿੰਗਸ ਮੰਗਾਉਣਾ ਚਾਹੁੰਦੇ ਹੋ ਤੇ pizzadepot.ca ਤੇ ਜਾ ਕੇ ਆਰਡਰ ਕਰ ਸਕਦੇ ਹੋ ਜੀ। ਔਰ ਅਗਰ ਤੁਸੀਂ ਨਵੀਆਂ ਗੱਡੀਆਂ ਬਾਏ ਕਰਨੀਆਂ, ਲੀਜ਼ ਕਰਨੀਆਂ ਤੇ ਕੀਆ 427 ਬੜਾ ਵੱਡਾ ਸ਼ੋਰੂਮ ਉਹਨਾਂ ਨੇ ਆਪਣਾ ਤਿਆਰ ਕੀਤਾ ਜਿਹੜਾ ਕਿ ਟੋਬੀਕੋ ਦੇ ਵਿੱਚ ਹੈ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ, 6474615001 ਇਹਨਾਂ ਦਾ ਨੰਬਰ ਹੈ। ਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਜਿਹੜਾ ਉਹ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਸਮੋਸਾ ਸਵੀਟ ਫੈਕਟਰੀ ਦੀਆਂ 3 ਲੋਕੇਸ਼ਨਾਂ ਨੇ, ਹੈੱਡ ਆਫਿਸ ਦਾ ਨੰਬਰ 416-213-1165 ਹੈ ਔਰ ਢਿੱਲੋਂ ਵੀਡੀਓ 905-204-1313 ਇਹਨਾਂ ਦਾ ਨੰਬਰ ਹੈ। ਬੁੱਡਬਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ, ਆਉਣ ਵਾਲੇ ਸਮੇਂ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਦੋਨੋਂ ਮੈਨੇਜਮੈਂਟ ਦਾ ਇੱਕੋ ਹੀ ਨੰਬਰ 416-743-0003 ਔਰ ਟੈਲੀਟੈਮ ਇਲੈਕਟ੍ਰੋਨਿਕ 905-455-1666। ਤੇ ਅਗਰ ਤੁਸੀਂ ਜੁਐਲਰੀ ਦੀ ਸ਼ਾਪਿੰਗ ਕਰਨੀ ਹੈ ਤੇ ਸਿੰਗਾਪੁਰ ਜੁਐਲਰ ਦੇ ਨਾਲ ਸੰਪਰਕ ਕਰ ਸਕਦੇ ਹੋ 905-612-1500 ਦੇ ਉੱਤੇ। ਤੇ ਇੱਕ ਵਾਰੀ ਫਿਰ ਦੱਸਦਾ ਜੀ ਕਿ ਸਾਡੀ ਟੀਮ ਜਿਹੜੀ ਤੁਹਾਨੂੰ ਪਤਾ ਕਿ ਰੀਅਲ ਸਟੇਟ ਦਾ ਕੰਮ ਕਰਦੀ ਹੈ ਔਰ ਪਿਛਲੇ ਕੱਲ੍ਹ ਅਸੀਂ ਅਨਾਊਂਸਮੈਂਟ ਕੀਤੀ ਸੀ, ਰਿਸਰਚ ਕਰਕੇ ਕਾਫੀ ਜਿਹੜਾ ਹੈਗਾ ਤੁਹਾਡੇ ਲਈ ਲੱਭ ਕੇ ਲੈ ਕੇ ਆਏ ਹਾਂ ਕਾਫੀ ਕੁਛ। ਸੋ ਉਹਦੇ ਵਿੱਚ ਸਾਡੇ ਕੋਲ 10-12 ਹੋਟਲ ਨੇ, ਮੋਟਲ ਨਹੀਂ ਮੈਂ ਕਹਿ ਰਿਹਾ, ਹੋਟਲ ਕਹਿ ਰਿਹਾ, ਜਿਹੜੇ ਕਿ ਫਰੈਂਚਾਈਜ਼ ਹੋਟਲ ਨੇ ਔਰ 100 ਕਮਰੇ ਤੋਂ ਸ਼ੁਰੂ ਹੋ ਕੇ 250-300 ਕਮਰੇ ਤੱਕ ਦੇ ਹੋਟਲ ਨੇ। ਡਿਪੈਂਡ ਹੈ ਤੁਹਾਡਾ ਬਜਟ ਤੇ ਕਿਹੜੇ ਸ਼ਹਿਰ 'ਚ ਲੈਣਾ ਚਾਹੁੰਦੇ ਹੋ ਤੇ ਇਸ ਦੇ ਨਾਲ ਡਿਵੈਲਪਮੈਂਟ ਲੈਂਡਸ ਨੇ ਮਿਲਟਨ ਤੇ ਕੈਲਡਨ ਦੇ ਵਿੱਚ। ਜੇਕਰ ਤੁਸੀਂ ਫਿਊਚਰ ਚ ਚੰਗੇ ਪੈਸੇ ਕਮਾਉਣੇ ਚਾਹੁੰਦੇ ਹੋ, ਡਿਵੈਲਪਮੈਂਟ ਲੈਂਡ ਪਹਿਲਾਂ ਲੈ ਕੇ ਰੱਖਣੀ ਚਾਹੁੰਦੇ ਹੋ ਤੇ ਨੰਬਰ ਨੋਟ ਕਰ ਲਓ 416-676-3444 ਜਾਂ 416-881-7066।

0: ਸਾਰਿਆਂ ਦੇ ਨਾਲ ਸੋ ਸਭ ਤੋਂ ਪਹਿਲਾਂ ਮਾਫੀ ਬਹੁਤ ਬਹੁਤ ਸਤਿਕਾਰ ਤੁਹਾਡਾ ਸਾਰਿਆਂ ਦਾ। ਅੱਜ ਟੈਕਨੀਕਲ ਕੋਈ ਪ੍ਰੋਬਲਮ ਆਈ, ਟੈਕਨੀਕਲ ਇਸ਼ੂ ਹੋਣ ਕਰਕੇ ਜਿਹੜਾ ਪ੍ਰੋਗਰਾਮ ਆ ਉਹ ਥੋੜਾ ਜਿਹਾ ਡਿਲੇ ਆ ਜਿਹੜਾ ਉਹ ਚੱਲਿਆ, ਸੋ ਸਭ ਤੋਂ ਮਾਫੀ। ਸੋ ਅੱਜ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ, ਖ਼ਬਰਾਂ ਵੱਲ ਝਾਤ ਪਾਵਾਂਗੇ, ਟਹਿਣਾ ਸਾਹਿਬ ਦੇ ਵੱਲ ਚੱਲਦੇ ਹਾਂ ਤੇ ਨਾਲ ਦੀ ਨਾਲ ਹੀ ਲਾਈਵ ਲੋਕੇਸ਼ਨ ਸਾਡਾ ਗ੍ਰੈਂਡ ਫਰਨੀਚਰ ਤੇ ਹੋਏਗਾ। ਗ੍ਰੈਂਡ ਫਰਨੀਚਰ ਬਾਰੇ ਤੁਹਾਨੂੰ ਡੀਲਸ ਨੇ ਜਿਹੜੀਆਂ ਉਹ ਲੈ ਕੇ ਦੇਵਾਂਗੇ। ਬਹੁਤ ਸਾਰੇ ਜਿਹੜੇ ਸਾਡੇ ਸਪੌਂਸਰ ਦੇ ਸੁਨੇਹੇ ਆ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਮੋਨਾ ਮਹਿੰਗੀ ਜੀ ਅੱਜ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਂਦੇ ਆ, ਉਹ ਵੀ ਗੱਲਬਾਤ ਕਰਾਂਗੇ। ਬੱਚਿਆਂ ਦੀ ਗੱਲਬਾਤ ਕਰਾਂਗੇ ਕਿ ਬਹੁਤੀ ਵਾਰੀ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਬੱਚੇ ਆ ਜਿਹੜੇ ਬੱਚੇ ਮੰਨ ਕੇ ਸੱਚੇ ਕਿ ਇਹਨਾਂ ਦੀ RSP ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਕਿ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਦੇਣ ਲਈ ਚੰਗਾ ਗਿਫਟ ਕੀ ਹੈ। ਹੁਣ ਤੁਸੀਂ ਕਹੋਗੇ RSP ਆ, ਤੁਸੀਂ ਕਹੋਗੇ ਪੈਸੇ ਆ, ਤੁਸੀਂ ਕੁਛ ਹੋਰ ਸੋਚੋਗੇ। ਚੰਗਾ ਗਿਫਟ ਤੁਹਾਡਾ ਵਕਤ ਹੈ, ਤੁਹਾਡਾ ਵਕਤ ਆ ਜਿਹੜਾ ਜੇਕਰ ਤੁਸੀਂ ਉਹ ਬੱਚਿਆਂ ਨੂੰ ਦਿੰਦੇ ਹੋ ਉਹ ਚੰਗਾ ਵਕਤ ਹੈ, ਉਹ ਚੰਗਾ ਸਭ ਤੋਂ ਵਧੀਆ ਗਿਫਟ ਹੈ। ਚੰਗਾ ਵਕਤ ਆਪਣੇ ਬੱਚਿਆਂ ਨੂੰ ਦੇਣਾ ਮਤਲਬ ਵਕਤ ਦੁੱਗਣਾ ਕਰ ਦਿਓ, ਪੈਸਾ ਚਾਹੇ ਅੱਧਾ ਕਰ ਦਿਓ, ਪੈਸਾ ਚਾਹੇ ਅੱਧਾ ਹੋਵੇ ਵਕਤ ਦੁੱਗਣਾ ਹੋਵੇ ਉਹਦੇ ਵਰਗੀ ਰੇਸ ਕੋਈ ਨੀ। ਅਸੀਂ ਉਲਟ ਕਰ ਲੈਂਦੇ ਹਾਂ ਕਈ ਵਾਰ, ਪੈਸਾ ਦੁੱਗਣਾ ਕਰ ਦਿੰਦੇ ਹਾਂ ਬੱਚੇ ਨੂੰ ਦੇਣ ਲਈ। ਵੀ ਲੈ ਪੁੱਤ ਤੈਨੂੰ ਆਈਫੋਨ ਚਾਹੀਦਾ ਚੱਕ, ਤੈਨੂੰ ਗੱਡੀ ਆਡੀ ਚਾਹੀਦੀ ਹੈ ਚੱਕ, ਤੈਨੂੰ ਗੱਡੀ ਬੀਮਰ ਚਾਹੀਦੀ ਹੈ ਚੱਕ, ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ, ਤੈਨੂੰ ਐਨਕਾਂ ਬ੍ਰਾਂਡਡ ਚਾਹੀਦੀ ਚੱਕ, ਕੱਪੜੇ ਬ੍ਰਾਂਡਡ ਚਾਹੀਦੇ ਚੱਕ। ਪਰ ਟਾਈਮ ਮੇਰੇ ਕੋਲ ਥੋੜਾ ਜਿਹਾ ਘੱਟ ਆ, ਕਿਉਂਕਿ ਸਾਰਾ ਕੁਝ ਖਰੀਦਣ ਲਈ ਭਾਈ ਮਿਹਨਤ ਕਰਨੀ ਪੈਣੀ ਆ ਤੇ ਮੈਨੂੰ ਕੰਮ ਤੇ ਜਾਣਾ ਪੈਣਾ ਤੇ ਮੈਂ ਤਾਂ ਬਿਜ਼ੀ ਹਾਂ, ਪਰ ਤੇਰੀਆਂ ਤਾਂ ਖੁਆਇਸ਼ਾਂ ਮੈਂ ਪੂਰੀਆਂ ਕਰ ਰਿਹਾ। ਅਸੀਂ ਪੈਸਾ ਡਬਲ ਕਰ ਦਿੰਦੇ ਹਾਂ, ਵਕਤ ਅੱਧਾ ਕਰ ਦਿੰਦੇ ਹਾਂ। ਹੋਣਾ ਇਹ ਚਾਹੀਦਾ ਕਿ ਵਕਤ ਡਬਲ ਹੋਵੇ ਬੱਚਿਆਂ ਨੂੰ ਦੇਣ ਲਈ, ਪੈਸਾ ਚਾਹੇ ਅੱਧਾ ਕਰ ਦਿਓ, ਉਹ ਜ਼ਿਆਦਾ ਸਾਰਥਕ ਆ। ਜੁੜੇ ਹੋਏ ਪ੍ਰੋਗਰਾਮ ਸਾਰਣ ਦੇ ਨਾਲ ਲਾਈਵ ਲੋਕੇਸ਼ਨ ਚੱਲੇਗਾ ਅੱਜ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦਾ। ਸੁਖਮੈ ਜੀ, ਜੀ ਨੂੰ ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਜੀ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਤੇ ਬੋਪਰਾ ਸਾਹਿਬ ਪਹਿਲੀ ਡੀਲ ਅੱਜ ਐਂਟਰੀ ਕਰਦੇ ਹਾਂ, ਪਹਿਲੀ ਡੀਲ ਹੀ ਅੱਜ ਕੜਾਕੇ ਕੱਢ ਵੀ ਦੇਣ ਲੱਗੇ ਹਾਂ। ਬੋਪਰਾ ਸਾਹਿਬ ਜਿਹਨਾਂ ਪਰਿਵਾਰ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਧਿਆਨ ਨਾਲ ਪਰਿਵਾਰ ਸੁਣ ਲੈਣਾ, ਤੇ ਰਾਈਟ ਮੈਂ ਐਡਰੈਸ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, 6085 ਟੋਮਕਨ ਰੋਡ। ਤੁਸੀਂ ਗੂਗਲ ਮੈਪਸ ਦੇ ਵਿੱਚ ਪਾ ਲਓ ਤੇ ਗੱਡੀਆਂ ਸਿੱਧੀਆਂ ਇੱਧਰ ਨੂੰ ਕਰ ਲਓ। ਅੱਜ ਪਹਿਲੀ ਡੀਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਲੈਦਰ ਦਾ ਗ੍ਰੇ ਕਲਰ ਦਾ, ਬੋਪਰ ਸੋਫਾ ਲਪਸਿਟ ਤੇ ਚੇਅਰ, ਸੋਫਾ ਲਪਸਿਟ ਤੇ ਚੇਅਰ, ਸੋਫਾ ਲਪਸਿਟ ਤੇ ਚੇਅਰ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਮਾਡਰਨ ਲੈਕਚਰ ਨਾਲ ਕੰਪਲੀਟ ਸੋਫਾ ਸੈੱਟ ਹੈ ਬੋਪਰਾ ਸਾਹਿਬ। ਫਲੋਰ ਦੀ ਪ੍ਰਾਈਸ $2500 ਲੱਗੀ ਆ। ਜਿੰਨੇ ਵੀ ਪਰਿਵਾਰ ਰਾਈਟ ਵੇ ਸਾਡੇ ਕੋਲ ਇਨਸਟੋਰ ਪਹੁੰਚਣਗੇ, 2500 ਵਾਲਾ ਸੋਫਾ ਸੈੱਟ $999 ਦਾ, 2500 ਵਾਲਾ ਸੋਫਾ ਸੈੱਟ $1000 ਦਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ। ਤੇ ਪਹਿਲੇ 10 ਪਰਿਵਾਰ ਜਿਹੜੇ ਰਾਈਟ ਵੇ ਇਨਸਟੋਰ ਆ ਜਾਣਗੇ ਬੋਪਰਾ ਸਾਹਿਬ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਰਾ, ਰੀਅਲ ਮਾਰਬਲ ਦਾ ਡਾਇਨਿੰਗ ਤੇ ਡਾਇਨਿੰਗ ਟੇਬਲ ਤੇ 6 ਚੇਰਾ, $1500 $2000 ਦਾ ਲੈਂਦੇ ਆਇਓ, ਬਿਲਕੁਲ ਫ੍ਰੀ, ਬਿਲਕੁਲ ਫ੍ਰੀ ਸੋਫਾ ਲਪਸਿਟ ਤੇ ਚੇਅਰ $1000 ਦਾ ਲੈ ਜਾਓ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਰਾ ਬਿਲਕੁਲ ਫ੍ਰੀ ਮਿਲੂਗਾ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਗੱਲ ਵਾਅਦਾ ਕੀਤਾ ਸੀ ਹਰੇਕ ਪਰਚੇਜ ਨਾਲ। ਇਹ ਦੂਜਾ ਗਿਫਟ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਤੁਸੀਂ ਫ੍ਰੀ ਲੈ ਕੇ ਜਾਣਾ। ਸੋ ਫਟਾਫਟ ਗੱਡੀਆਂ ਘੁਮਾ ਲਓ, ਮੇਫੀਲਡ ਵਾਲੀ ਸਾਈਡ ਤੋਂ ਸੈਂਡਲਵੁੱਡ ਵਾਲੇ ਪਾਸੇ, ਬਵੇੜ ਵਾਲੇ ਪਾਸਿਓ ਆ ਰਹੇ ਹੋ, ਹਾਈਵੇ 410 ਲੈ ਲਓ ਸਿੱਧਾ, ਡੈਰੀ ਰੋਡ ਦੀ ਐਗਜ਼ਿਟ ਕੱਢ ਲੈਣੀ ਆ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, 6085 ਟੋਮਕਨ ਰੋਡ ਦੇ ਉੱਪਰ ਮਿਲਦੇ ਹਾਂ ਜੀ ਬੋਪਰਾ ਸਾਹਿਬ।
0: ਬੱਜੀ ਪਹੁੰਚ ਜਾਓ ਕਰਨ 6085 ਟੋਮਕਨ ਰੋਡ ਤੇ, ਹੋਰ ਬਹੁਤ ਸਾਰੇ ਕਮਾਲ ਕਮਾਲ ਦੇ ਡੀਲ ਨੇ। ਸੋ ਅੱਜ ਤੁਸੀਂ ਜਾਣਾ, ਕੱਲ ਨੂੰ ਚਲੇ ਜਾਇਓ, ਅੱਜ ਚਲੇ ਜਾਇਓ ਸ਼ਾਮ ਤੱਕ, ਇਹ ਡੀਲ ਗ੍ਰੈਬ ਕਰ ਲਿਓ 6085 ਟੋਮਕਨ ਰੋਡ। ਸੋ ਚੱਲਦੇ ਹਾਂ ਸਵਰਨ ਸਿੰਘ ਟਹਿਣਾ ਸਾਹਿਬ ਵੱਲ, ਟਹਿਣਾ ਸਾਹਿਬ ਸੁਖਮੈ ਜੀ ਆ ਗਿਆ ਉਹਨਾਂ ਨਾਲ ਖਬਰਾਂ ਤੇ ਝਾਤ ਪਾਉਂਦੇ ਆ ਪੰਜਾਬ ਦੀ ਤਰਫ ਤੋਂ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਸਰ।
2: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ। ਟਹਿਣਾ ਸਾਹਿਬ ਅੱਗੇ ਇੱਕ ਗੀਤ ਹੁੰਦਾ ਸੀ, ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਹੁਣ ਕੈਪਟਨ ਸਾਹਿਬ ਕਹਿੰਦੇ ਵੀ ਭਾਜਪਾ 'ਚ ਆ ਕੇ ਮੈਨੂੰ ਮਿਲਿਆ ਕੁਛ ਨਹੀਂ, ਹੁਣ ਭਾਜਪਾ ਵਾਲੇ ਵੀ ਇਹ ਕਹਿੰਦੇ ਤਾਂ ਹੋਣਗੇ ਵੀ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ।
2: ਹਾਂ ਬਿਲਕੁਲ ਜੀ ਬਿਲਕੁਲ, ਭਾਜਪਾ ਵਾਲੇ ਵੀ ਕਹਿੰਦੇ ਹੋਣੇ ਆ ਕਿ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਅਸਲ ਦੇ ਵਿੱਚ ਨਾ ਬੰਦੇ ਨੂੰ ਬਾਈ ਜੀ ਬੀਤਿਆ ਵੇਲਾ ਚੇਤੇ ਆਉਂਦਾ, ਕੋਈ ਵੀ ਬੰਦਾ ਹੋਵੇ ਮਨੁੱਖ ਦੀ ਫਿਕਰ ਤਾਂ ਉਹਨੂੰ ਬੀਤਿਆ ਵੇਲਾ ਚੰਗਾ ਲੱਗਦਾ ਹੁੰਦਾ, ਵਰਤਮਾਨ ਵੇਲਾ ਭੈੜਾ ਲੱਗਦਾ ਹੁੰਦਾ। ਪਰ ਜਦੋਂ ਵਰਤਮਾਨ ਬੀਤਿਆ ਬਣ ਜਾਂਦਾ ਫਿਰ ਵਰਤਮਾਨ ਵੀ ਚੰਗਾ ਲੱਗ ਜਾਂਦਾ। ਕੈਪਟਨ ਅਮਰਿੰਦਰ ਸਿੰਘ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਕਾਂਗਰਸ ਦੇ ਵਿੱਚ ਕੱਢਿਆ, ਇਸ ਕਰਕੇ ਸਮੇਂ ਸਮੇਂ ਤੋਂ ਇਹ ਗੱਲ ਕਹਿੰਦੇ ਰਹਿੰਦੇ ਵੀ ਕਾਂਗਰਸ ਦੇ ਵਿੱਚ ਮੇਰੀ ਬਹੁਤ ਪੁੱਛਦਸ ਸੀ, ਬੀਜੇਪੀ ਦੇ ਵਿੱਚ ਮੇਰੀ ਉਹ ਪੁੱਛਦਸ ਨਹੀਂ ਆ। ਕਾਂਗਰਸ ਦੇ ਵਿੱਚ ਜਦੋਂ ਮੈਂ ਮਿਲਣਾ ਚਾਹੁੰਦਾ ਸੀ ਹਾਈਕਮਾਨ ਨੂੰ ਤੇ ਪੈਂਦੀ ਸੱਟੇ ਜਦੋਂ ਸੋਚਦਾ ਸੀ ਉਸੇ ਦਿਨ ਹੀ ਮਿਲ ਲੈਂਦੇ ਸੀ, ਬੀਜੇਪੀ ਦੇ ਵਿੱਚ ਉਹ ਕਲਚਰ ਨਹੀਂ ਆ। ਜਦੋਂ ਉਹ ਇਹ ਗੱਲਾਂ ਕਹਿੰਦੇ ਤਾਂ ਫਿਰ ਅੰਦਾਜ਼ੇ ਲੱਗਦੇ ਵੀ ਸ਼ਾਇਦ ਇਹ ਬੀਜੇਪੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਾਣਗੇ, ਪਰ ਫਿਰ ਇਹ ਨਾਲ ਦੀ ਨਾਲ ਕਹਿ ਦਿੰਦੇ ਹੁੰਦੇ ਜੀ ਕਿ ਮੇਰੇ ਕਹਿਣ ਦਾ ਮਤਲਬ ਇਹ ਵੀ ਨਹੀਂ ਆ ਕਿ ਮੈਂ ਉੱਧਰ ਜਾਊਂਗਾ। ਤੇ ਅੱਜ ਇਹਨਾਂ ਨੇ ਫਿਰ ਗੱਲਾਂ ਕਹੀਆਂ, ਅੱਜ ਇਹਨਾਂ ਨੇ ਗੱਲ ਕਹੀ ਆ ਕਹਿੰਦੇ ਦੇਖੋ ਜੀ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਕਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ, ਕੋਈ ਦੋ ਰਾਇ ਨਹੀਂ। ਉਹ ਕਹਿੰਦੇ ਜੀ ਕਿ ਬੀਜੇਪੀ ਚ ਮੈਨੂੰ ਆਏ ਨੂੰ 4 ਸਾਲ ਹੋ ਗਏ ਪਰ ਮੈਨੂੰ ਇੱਥੋਂ ਕੁਛ ਨਹੀਂ ਮਿਲਿਆ, ਮੈਂ ਇੱਥੇ ਆ ਕੇ ਕੁਝ ਨਹੀਂ ਖੱਟਿਆ, ਕਾਂਗਰਸ ਦੇ ਵਿੱਚ ਮੇਰੀ ਬੜੀ ਕਦਰ ਹੁੰਦੀ ਸੀ। ਪਰ ਉਹ ਕਹਿੰਦੇ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਮੈਂ ਬੀਜੇਪੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਆਊਂਗਾ, ਮੇਰੇ ਮਨ ਦੇ ਬਲਬਲੇ ਆ। ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ, ਬੀਜੇਪੀ ਨੂੰ ਪੰਜਾਬ ਦੀ ਸਮਝ ਨਹੀਂ ਆ। ਜੇ ਬੀਜੇਪੀ ਨੂੰ ਪੰਜਾਬ ਦੀ ਸਮਝ ਹੋਵੇ ਤਾਂ ਫਿਰ ਹੀ ਆਉਂਦੇ ਸਮੇਂ ਦੇ ਵਿੱਚ ਜਾਣੀ ਕਿ ਮੇਰੀ ਜਾਂ ਕਿਸੇ ਹੋਰ ਦੀ ਰਾਏ ਲੈਣ ਨਾ, ਪਰ ਇਹਨਾਂ ਨੂੰ ਪੰਜਾਬ ਦੀ ਸਮਝ ਹੈ ਹੀ ਨਹੀਂ। ਮਤਲਬ ਉਹਨਾਂ ਨੇ ਆਪਦੇ ਮਨ ਦੇ ਬਲਬਲੇ ਫਿਰ ਸਾਂਝੇ ਕੀਤੇ ਹੈਗੇ।
0: ਅੰਮ੍ਰਿਤਪਾਲ ਹੁਣੀ ਤੁਸੀਂ ਗੱਲ ਕੀਤੀ ਅਟਣਾ ਸਾਹਿਬ, ਅੰਮ੍ਰਿਤਪਾਲ ਹੁਣੀ ਕਿਹੜੀ ਕਿਹੜੀ ਸੀਟ ਤੋਂ ਚੋਣ ਲੜ ਸਕਦੇ ਆ, ਕੋਈ ਹੈ ਆਈਡੀਆ?
2: ਦੇਖੋ ਜੀ ਜਾਣਕਾਰੀ ਤਾਂ ਪ੍ਰਾਪਤ ਹੋਈ ਆ ਕਿ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਉਹ 2 ਸੀਟਾਂ ਤੋਂ ਚੋਣ ਲੜਨਗੇ। ਤੇ ਮੈਂ ਨੀ ਕਹਿੰਦਾ ਇਹ ਗੱਲ ਕਹੀ ਸੀਗੀ ਜੀ ਅੱਜ ਇਹਨਾਂ ਨੇ ਮਨਪ੍ਰੀਤ ਸਿੰਘ ਕਿਆਲੀ ਹੋਰਾਂ ਨੇ, ਕਿਆਲੀ ਹੋਰਾਂ ਦੇ ਕਹਿਣ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ 1 ਨਹੀਂ 2 ਸੀਟਾਂ ਤੇ ਚੋਣ ਲੜੂਗਾ। 1 ਸੀਟ ਮਾਲਵੇ ਦੀ ਹੋਊਗੀ, 2 ਸੀਟ ਮਾਝੇ ਦੀ ਹੋਊਗੀ। ਸਵਾਲ ਅਗਲਾ ਇਹ ਹੋਇਆ ਜੀ ਕਿ ਮਾਲਵੇ ਵਾਲੀ ਸੀਟ ਧੂਰੀ ਹੋਊਗੀ, ਕੀ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਚੋਣ ਲੜਨਗੇ? ਤਾਂ ਉਹਨਾਂ ਨੇ ਗੱਲ ਕਹੀ ਆ ਕਿ ਇਹਦੇ ਬਾਰੇ ਹਾਲੇ ਕੁਝ ਨਹੀਂ ਕਹਿ ਸਕਦੇ, ਪਰ 1 ਸੀਟ ਮਾਲਵੇ ਦੀ ਹੋਊਗੀ, 2 ਸੀਟ ਆ ਜਿਹੜੀ ਉਹ ਮਾਝੇ ਦੀ ਹੋਊਗੀ। ਮਤਲਬ ਇਹ ਜੀ ਕਿ ਉਹਨਾਂ ਨੇ 2 ਟੁੱਕੇ ਗੱਲਾਂ ਕਹਿ ਦਿੱਤੀਆਂ, ਹੁਣ ਦੇਖਦੇ ਭਾਈ ਕੀ ਬਣੂਗਾ। ਪਰ ਕਿਆਲੀ ਨੇ ਇਹ ਵੀ ਗੱਲ ਕਹੀ ਆ ਵੀ ਟਿਕਟ ਕਿਹਨੂੰ ਦੇਣੀ ਆ, ਕਿੱਥੋਂ ਦੇਣੀ ਆ, ਇਹ ਫੈਸਲਾ ਹਾਈਕਮਾਨ ਨੇ ਕਰਨਾ, ਸਾਡੀ ਜਿਹੜੀ ਬਾਡੀ ਆ ਉਹਨੇ ਕਰਨਾ। ਉਹਨੇ ਕਿਹਾ ਜੀ ਕਿ ਮੇਰੇ ਤਾਂ ਮਨ ਦੇ ਵਿੱਚ ਇਹ ਆ ਕਿ ਉਹ 2 ਸੀਟਾਂ ਤੋਂ ਚੋਣ ਲੜ ਦੇਣਗੇ ਜੀ। ਦੇਖੋ ਧੂਰੀ ਵੀ ਹੋ ਸਕਦੀ ਜੀ, ਤਲਵੰਡੀ ਸਾਬੋ ਵੀ ਹੋ ਸਕਦੀ ਆ, ਸੰਭਾਵਨਾ ਤਾਂ 2-3 ਸੀਟਾਂ ਵੀ ਹੈਗੀ ਆ ਵੀ ਭਾਈ ਉਹਨਾਂ ਨੇ ਕਿੱਥੋਂ ਲੜਨੀ ਆ। ਬਾਕੀ ਇਹ ਜੀ ਹਾਲੇ ਸਮਾਂ ਜਿਹੜਾ ਨਾ ਉਹ ਬਹੁਤ ਪਿਆ ਹੈਗਾ, ਇਹਨਾਂ ਨੇ ਬੜਾ ਕੁਝ ਹਾਲੇ ਕਰਨਾ, ਸਾਰੀਆਂ ਸਿਆਸੀ ਪਾਰਟੀਆਂ ਨੇ ਬੜਾ ਕੁਝ ਸੋਚਣਾ ਜੀ।
0: ਇੱਕ ਚੀਜ਼ ਹੋਰ ਦੱਸੋ ਕਿ ਨਸ਼ਿਆਂ ਦੇ ਵਿਰੁੱਧ ਵੀ ਜਿਹੜਾ ਹੈਗਾ ਯੁੱਧ, ਨਸ਼ਿਆਂ ਵਿਰੁੱਧ ਸਰਕਾਰ ਵੀ ਕਹਿੰਦੀ ਆ, ਲੋਕ ਵੀ ਵੈਸੇ ਚਾਹੁੰਦੇ ਹੁੰਦੇ ਆ ਕਿ ਨਸ਼ੇ ਖਤਮ ਹੋਣ, ਪਰ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਏਰੀਆ ਜੇ ਪੰਜਾਬ ਦੇ ਵਿੱਚੋਂ ਆਪਾਂ ਦੇਖੀਏ ਕਿ ਕਿਹੜਾ ਏਰੀਆ ਜਿਹੜਾ ਉਹ ਜ਼ਿਆਦਾ ਗ੍ਰਸਤ ਆ, ਜਿੱਥੇ ਬਹੁਤ ਜ਼ਿਆਦਾ ਨਸ਼ੇ ਕਰਦੇ ਆ, ਇੱਕ ਇੱਕ ਪਰਿਵਾਰ ਦੇ 2-2, 3-3, 4-4 ਮੈਂਬਰ ਆ ਜਿਹੜੇ ਉਹ ਨਸ਼ਿਆਂ ਨੇ ਖਾ ਲਏ, ਉਹ ਕੋਈ ਏਰੀਆ ਜੇ ਤੁਸੀਂ ਦੱਸਣਾ ਚਾਹੁੰਦੇ ਹੋਵੋ ਤੇ ਤੁਹਾਨੂੰ ਕੋਈ ਆਈਡੀਆ ਹੋਵੇ ਕਿ ਇੱਧਰਲੇ ਪਾਸੇ ਨੂੰ। ਮੈਂ ਇੱਕ ਖਬਰ ਦੇਖ ਰਿਹਾ ਸੀ ਕਿ 6 ਪੁੱਤਾਂ ਦੀ ਮਾਂ ਜਿਹੜੇ ਨਸ਼ੇ ਨੇ ਖਾ ਲਏ, 6 ਨਸ਼ੇ ਨਾਲ ਮਰ ਚੁੱਕੇ ਪੁੱਤਾਂ ਦੀ ਮਾਂ ਨੂੰ ਭਾਜਪਾ ਦੇ ਆਗੂ ਮਿਲੇ ਆ, ਉਹਨਾਂ ਨਾਲ ਮੁਲਾਕਾਤ ਹੋਈ ਹੈ। ਸੋ ਇੱਦਾਂ ਦੇ ਹੋਰ ਵੀ ਕੇਸ ਹੋਣਗੇ ਜਿਹੜੇ ਇੱਕ ਇੱਕ ਘਰ ਦੇ ਵਿੱਚੋਂ ਨਸ਼ੇ ਨੇ ਇੰਨੇ ਇੰਨੇ ਬੰਦੇ ਖਾ ਗਏ?
2: ਨਹੀਂ ਬਾਈ ਜੀ, ਇਹ ਗੱਲ ਸੱਚ ਆ, ਇਹਦੇ ਚ ਕੋਈ ਦੋ ਰਾਇ ਨੀ, ਇੱਕ ਝੂਠ ਨੀ ਹੈਗਾ। ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਬੜਾ ਕੁਝ ਹੋਇਆ ਤੇ ਪੰਜਾਬੀ ਬਰਬਾਦ ਹੋਣ ਦੇ ਵਿੱਚ ਖੁਦ ਮਾਣ ਮਹਿਸੂਸ ਕਰਦੇ। ਹੁਣ ਤੁਸੀਂ ਦੇਖੋ, ਇੱਕ ਤਾਂ ਇਹ ਹੈ ਜੀ ਕਿ ਇੱਕ ਮਾਂ ਦੇ 6 ਪੁੱਤ ਜਹਾਨੋਂ ਤੁਰ ਗਏ ਚਿੱਟੇ ਦੇ ਕਰਕੇ, ਨਸ਼ੇ ਦੇ ਕਰਕੇ। ਪਰ ਹੁਣ ਉਹਦਾ ਦੂਜਾ ਪਾਸਾ ਵੀ ਤਾਂ ਹੈ ਨਾ ਵੀ 6 ਪੁੱਤਾਂ ਦੇ ਵਿੱਚੋਂ ਕਿਸੇ ਨੇ ਮਾਂ ਵੱਲ ਵੇਖਿਆ ਹੀ ਨਹੀਂ। ਹੁਣ ਇਸ ਪਾਸੇ ਖੜ ਕੇ ਵੀ ਜੇ ਦੇਖੀਏ ਤਾਂ ਜਿਹੜੇ ਲੋਕਾਂ ਨੂੰ ਆਪਣੀ ਮਾਂ ਤੇ ਆਪਣਾ ਘਰ ਨਹੀਂ ਦੱਸਿਆ, ਉਹਨਾਂ ਨੂੰ ਪੰਜਾਬ ਵੀ ਕੀ ਦੱਸਣਾ। ਮੈਂ ਜੇ ਅੱਜ ਕੋਈ ਨਸ਼ਾ ਕਰਕੇ ਤੇ ਮਰਨ ਦੇ ਰਾਹ ਤੇ ਤੁਰਾਂ, ਤਾਂ ਇਹਦੇ ਨਾਲ ਸੂਬੇ ਦੀ ਸਰਕਾਰ ਤੇ ਸੂਬੇ ਦੀ ਪੁਲਿਸ ਤਾਂ ਬਾਅਦ ਦੇ ਵਿੱਚ ਗਲਤ ਹੈ ਨਾ। ਪਹਿਲਾਂ ਤਾਂ ਮੈਂ ਆਪ ਗਲਤ ਆ, ਮੈਨੂੰ ਆਪਦਾ ਘਰ ਦੱਸਣਾ ਬੰਦ ਹੋ ਗਿਆ। ਤੋ ਗੱਲ ਇਹ ਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਮੁੱਦਾ, ਇਸ ਨਸ਼ੇ ਦੇ ਮੁੱਦੇ ਦੇ ਉੱਤੇ 4ਵੀਂ ਵਾਰ ਚੋਣ ਲੜੀ ਜਾ ਰਹੀ ਹੈ। ਨਸ਼ੇ ਦਾ ਮੁੱਦਾ ਹੀ ਮੁੱਦਾ ਹੁੰਦਾ ਜੀ, ਇਹਦਾ ਹੱਲ ਕੋਈ ਨਹੀਂ ਹਾਲ ਦੀ ਘੜੀ। ਪਰ ਬੀਜੇਪੀ ਦੇ ਆਗੂਆਂ ਨੇ ਅੱਜ ਪਤਾ ਲੱਗਾ ਜੀ ਕਿ ਜਗਰਾਉਂ ਦੇ ਵਿੱਚ ਜਾ ਕੇ ਵੱਖ ਵੱਖ ਔਰਤਾਂ ਦੇ ਨਾਲ ਮੀਟਿੰਗ ਕੀਤੀ ਆ। ਇੱਕ ਔਰਤ ਐਸੀ ਜਿਹਦੇ 6 ਪੁੱਤ ਨਸ਼ੇ ਦੀ ਭੇਟ ਚੜ ਗਏ ਆ, ਤੇ ਬੀਜੇਪੀ ਨੇ ਗੱਲ ਕਹੀ ਵੀ ਜੇ ਸਾਡੀ ਸਰਕਾਰ ਲੈ ਕੇ ਆਓਗੇ ਤਾਂ ਫਿਰ ਪੰਜਾਬ ਦੇ ਵਿੱਚ ਅਸੀਂ ਨਸ਼ਾ ਮੁਕਾ ਦੇਣਗੇ ਜੀ।
0: ਸਾਰੇ ਕਹਿੰਦੇ ਆ, ਸਾਰੀਆਂ ਸਰਕਾਰਾਂ ਹੀ ਕਹਿੰਦੀਆਂ ਨੇ ਕਿ ਮੁਕਾ ਦਾਂਗੇ, ਮੁੱਕਿਆ ਤਾਂ ਹੈ ਨੀ ਜੀ ਅੱਜ ਤੱਕ, ਹਨਾ।
2: ਨਹੀਂ ਬਾਈ ਜੀ, ਇਹ ਮੁੱਕੂਗਾ ਤਾਂ ਜੇਕਰ ਲੋਕ ਮੁਕਾਉਣਾ ਚਾਹੁਣਗੇ, ਮੁੱਕਦਾ ਨੀ ਗਾ ਜੀ, ਇਹ ਉਹ ਮੁੱਕਣਾ ਹੀ ਨੀ। ਇਹ ਤਾਂ ਐਵੇਂ ਕਰੀ ਜਾਂਦੇ ਆ ਵੀ ਮੁਕਾ ਦਿਆਂਗੇ, ਖਤਮ ਕਰ ਦਿਆਂਗੇ, ਆਹ ਹੋ ਜਾਊਗਾ, ਉਹ ਹੋ ਜਾਊਗਾ। ਨਾ ਇਵੇਂ ਮੁੱਕਿਆ ਨਾ ਇਵੇਂ ਮੁੱਕਣਾ, ਇਹਨਾਂ ਨੇ ਕਦੇ ਮੁਕਾਉਣ ਦੀ ਇੱਛਾ ਹੀ ਨਹੀਂ ਜ਼ਾਹਰ ਕੀਤੀ। ਦੂਜੀ ਗੱਲ ਇਹ ਸੀ ਕਿ ਲੋਕ ਵੀ ਉਹੋ ਜਿਹੇ ਆ ਤੇ ਸਰਕਾਰਾਂ ਵੀ ਉਹੋ ਜਿਹੀਆਂ, ਕਿਸੇ ਇੱਕ ਨੂੰ ਆਪਾਂ ਚੰਗਾ ਨਹੀਂ ਕਹਿ ਸਕਦੇ ਜੀ।
0: ਤਾਂ ਸਾਹਿਬ ਮੈਂ ਇੱਕ ਬੁੱਕ ਪੜ੍ਹਦਾ ਸੀ, ਬੜੀ ਵਧੀਆ ਸੀਗੀ, ਉਹ IPS ਅਧਿਕਾਰੀ ਸੀਗੇ ਉਹਨਾਂ ਦੀ ਲਿਖੀ ਹੋਈ ਸੀਗੀ। ਸੋ ਉਹਦੇ ਚ ਨਸ਼ਿਆਂ ਬਾਬਤ ਉਹਨਾਂ ਨੇ ਆਪਣੀਆਂ ਉਹ ਕੇਸ ਸਟੱਡੀ ਦੱਸੀ ਸੀ। ਉਹ ਕਹਿੰਦੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਜੇ ਇੱਕ ਪਿੰਡ ਦੇ ਵਿੱਚੋਂ ਚਾਰ ਬੰਦੇ ਨਸ਼ਾ ਕਰਦੇ ਆ, ਇਹਨਾਂ ਨੂੰ ਫੰਡ ਦੀ ਬਜਾਏ ਤਾਂ ਬਿਮਾਰ ਆ, ਇਹਨਾਂ ਚਾਰਾਂ ਨੂੰ ਨਸ਼ਾ ਆਉਂਦਾ ਕਿੱਥੋਂ ਆ, ਸੋਰਸ ਕਿੱਥੋਂ ਆ, ਜੇ ਕਿਤੇ ਪਾਣੀ ਵਗਦਾ ਤੇ ਪਾਣੀ ਆ ਕਿੱਥੋਂ ਰਿਹਾ, ਜੇ ਕਿਤੇ ਕੋਈ ਲੀਕੇਜ ਆ ਉਹ ਲੀਕੇਜ ਹੋ ਕਿੱਥੋਂ ਰਿਹਾ। ਲੀਕ ਤਾਂ ਹੋ ਰਿਹਾ ਠੀਕ ਹੈ, ਕੋਈ ਕੋਈ ਤੁਹਾਡਾ ਕੋਈ ਲਿਕੁਇਡ ਪਾਇਆ ਕਿਸੇ ਘੜੇ ਚ ਪਾਣੀ ਪਾਇਆ ਉਹ ਲੀਕ ਹੋ ਰਿਹਾ, ਪਰ ਉਹ ਕਿੱਥੋਂ ਹੋ ਰਿਹਾ ਤੇ ਸੋਰਸ ਨੂੰ ਫੜਨ ਦੀ ਜ਼ਰੂਰਤ ਆ। ਜੇ ਸੋਰਸ ਫੜਿਆ ਜਾਵੇ ਕਿ ਭਾਈ ਇੱਥੋਂ ਪ੍ਰੋਵਾਈਡ ਹੁੰਦਾ, ਫਿਰ ਮੇਰਾ ਖਿਆਲ ਆਪੇ ਉਹਨਾਂ ਦੀ ਉਹ ਲਾਈਨ ਹੀ ਕੱਟੀ ਗਈ। ਜਦੋਂ ਲਾਈਨ ਕੱਟੀ ਗਈ ਤਾਂ ਬਸ ਫਿਰ ਕੰਮ ਖਤਮ ਆ, ਜੇ ਬਿਜਲੀ ਦੀ ਲਾਈਨ ਹੀ ਮੇਨ ਕੱਟਦੀ ਤਾਂ ਕੰਮ ਆਉਣੀ ਕਿੱਥੋਂ ਆ ਜੀ, ਤੁਸੀਂ ਕੀ ਸਮਝਦੇ ਹੋ?
2: ਬਿਲਕੁਲ ਬਿਲਕੁਲ, ਦੇਖੋ ਜੀ ਗੱਲ ਫਿਰ ਉਹ ਗੱਲ ਆ ਗਈ, ਨਸ਼ਾ ਕਰਨ ਵਾਲਾ ਨਸ਼ਾ ਛੱਡਣਾ ਚਾਹੁੰਦਾ ਹੋਵੇ, ਸਰਕਾਰ ਨਸ਼ੇ ਨੂੰ ਕਾਬੂ ਕਰਨਾ ਚਾਹੁੰਦੀ ਹੋਵੇ, ਤਸਕਰ ਕਾਬੂ ਕੀਤੇ ਹੋਣ ਤੇ ਪ੍ਰਸ਼ਾਸਨ ਜਿਹੜਾ ਜਵਾਬਦੇਹ ਹੋਵੇ, ਉਹ ਸਾਰੇ ਜਣਿਆਂ ਦੇ ਇਕੱਠੇ ਤੌਰ ਦੇ ਉੱਤੇ ਸਮੂਹਕ ਯਤਨ ਦੇ ਨਾਲ ਨਸ਼ੇ ਤੋਂ ਮੁਕਤੀ ਮਿਲ ਸਕਦੀ ਹੈ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਚੱਲਦੀਆਂ, ਇਹਨੂੰ ਨਸ਼ਾ ਨਹੀਂ ਖਤਮ ਹੁੰਦਾ ਕਿ ਜੀ ਲੈਕੇ ਦੇਣ ਨੂੰ ਤਿਆਰ ਆ, ਕਿਉਂਕਿ ਦੇਖੋ ਜਿੱਥੇ ਬੀਜੇਪੀ ਦੀ ਸਰਕਾਰ ਆ ਗੁਜਰਾਤ ਦੇ ਵਿੱਚ, ਪਰ ਗੁਜਰਾਤ ਦੀ ਬੰਦਰਗਾਹ ਦੇ ਉੱਤੇ ਤਾਂ ਜਿਹੜੇ ਪੋਰਟ ਦੇ ਉੱਤੇ ਤਾਂ ਸਭ ਤੋਂ ਵੱਧ ਨਸ਼ੇ ਦੀਆਂ ਖੇਪਾਂ ਮਿਲਦੀਆਂ। ਪਿਛਲੇ ਵੀ ਮੱਧ ਪ੍ਰਦੇਸ਼ ਦੇ ਵਿੱਚ 27 ਤੋਂ ਵੱਧ ਲੋਕਾਂ ਦੀ ਮੌਤ ਦਾਰੂ ਪੀਣ ਕਰਕੇ ਹੋਈ, ਜ਼ਹਿਰੀਲੀ ਦਾਰੂ ਪੀਣ ਦੇ ਕਰਕੇ 112 ਲੋਕ ਹਸਪਤਾਲ ਚ ਦਾਖਲ ਸੀ, ਤੇ ਮੱਧ ਪ੍ਰਦੇਸ਼ ਦੇ ਵਿੱਚ ਤਾਂ ਬੀਜੇਪੀ ਦੀ ਸਰਕਾਰ ਆ। ਸੋ ਮਤਲਬ ਕਹਿਣ ਦਾ ਇਹ ਜੀ ਕਿ ਨਸ਼ਾ ਕਿਵੇਂ ਨੀ ਮੁੱਕਦਾ, ਤਾਂ ਕੱਲੀਆਂ ਗੱਲਾਂ ਨਾਲ ਤਾਂ ਬਿਲਕੁਲ ਵੀ ਨਹੀਂ।
0: ਬਲਜਿੰਦਰ
2: ਸਿੰਘ ਨਾਂ ਦਾ ਮੁੰਡਾ ਬਾਈ ਜੀ, ਇਹ 10 ਸਾਲ ਪਹਿਲਾਂ ਦੁਬਈ ਦੇ ਵਿੱਚ ਗਿਆ, ਗੁਰਸਿੱਖ ਮੁੰਡਾ, ਅੰਮ੍ਰਿਤਧਾਰੀ ਮੁੰਡਾ, 10 ਸਾਲ ਪਹਿਲਾਂ ਦੁਬਈ ਦੇ ਵਿੱਚ ਗਿਆ, ਉੱਥੇ ਟਰਾਲਾ ਚਲਾਉਂਦਾ, ਇਹ ਮਾਲ ਲੈ ਕੇ ਸਾਊਦੀ ਅਰਬ ਜਾਂਦਾ। ਜਦੋਂ ਦੁਬਈ ਤੋਂ ਸਾਊਦੀ ਅਰਬ ਦੇ ਵਿੱਚ ਐਂਟਰ ਕਰਦੇ ਆ, ਉੱਥੇ ਜਦੋਂ ਸਰਹੱਦ ਦੇ ਉੱਤੇ ਐਂਟਰ ਕਰਦੇ ਆ, ਤੇ ਫਿਰ ਸਕੈਨਿੰਗ ਹੁੰਦੀ ਹੈ ਟਰੱਕਾਂ ਦੀ। ਇੱਕ ਦਿਨ ਇਹਦੇ ਟਰੱਕ ਦੇ ਵਿੱਚੋਂ ਤੇ ਨਸ਼ੇ ਦਾ ਪੈਕਟ ਮਿਲਿਆ ਬਲਜਿੰਦਰ ਸਿੰਘ ਦੇ ਟਰੱਕ ਦੇ ਵਿੱਚੋਂ, ਇਹਨੂੰ ਉੱਥੋਂ ਦੀ ਪੁਲਿਸ ਨੇ ਫੜ ਲਿਆ ਤੇ ਜੇਲ੍ਹ ਦੇ ਵਿੱਚ ਭੇਜਤਾ 3 ਸਾਲ ਪਹਿਲਾਂ। ਹੁਣ ਉੱਥੋਂ ਦੇ ਜੱਜ ਨੇ ਇਹਨੂੰ ਫਾਂਸੀ ਦੀ ਸਜ਼ਾ ਸੁਣਾਤੀ ਹੈ, ਸਾਊਦੀ ਅਰਬ ਦੇ ਜੱਜ ਨੇ। ਪੀੜਿਤ ਪਰਿਵਾਰ ਇਸ ਵੇਲੇ ਵਿਚਾਰਾ ਵਿਲਕ ਰਿਹਾ, ਉਹਨਾਂ ਦੀ ਜਜ਼ਬਾਤ ਨੂੰ ਸਮਝ ਸਕਦੇ ਆ। ਪਰ ਹੁਣ ਇਹਦੇ ਬਾਪਿਆਂ ਨੇ ਇਹ ਗੱਲ ਕਹੀ ਆ ਕਿ ਸਾਡੇ ਮੁੰਡੇ ਨੂੰ ਤਾਂ ਧੋਖੇ ਨਾਲ ਫਸਾਇਆ ਗਿਆ, ਕਿਉਂਕਿ ਇਹਦਾ ਇੱਕ ਦੋਸਤ ਸੀ। ਦੋਸਤ ਨੇ ਗੱਲ ਕਹੀ ਜੀ ਕਿ ਮੇਰਾ ਬਾਪ ਬਿਮਾਰ ਆ ਸਾਊਦੀ ਅਰਬ ਦੇ ਵਿੱਚ, ਤੂੰ ਉੱਧਰ ਚੱਲ ਗਿਆ ਤੇ ਇਹ ਦਵਾਈ ਵਾਲਾ ਪੈਕਟ ਲੈ ਜਾ। ਇਹਨੇ ਪੈਕਟ ਲੈ ਲਿਆ ਭਰੋਸੇ ਦੇ ਵਿੱਚ ਆ ਕੇ, ਤੇ ਉਹਦੇ ਵਿੱਚ ਨਸ਼ਾ ਸੀ, ਸਾਡੇ ਮੁੰਡੇ ਨੂੰ ਪਤਾ ਨਹੀਂ ਸੀਗਾ। ਅੱਜ ਦਲਜੀਤ ਦੁਸਾਂਝ ਨੇ, ਦਲੀਪ ਸਿੰਘ ਖਲੀ ਨੇ ਤੇ ਕਈ ਹੋਰ ਲੋਕਾਂ ਨੇ ਬਲਜਿੰਦਰ ਸਿੰਘ ਦੇ ਹੱਕ ਦੇ ਵਿੱਚ ਹਾਦਾਦਾਰਾ ਮਾਰਿਆ
0: ਜੀ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ ਅਪਡੇਟ ਦੇਣ ਲਈ।
2: ਬਹੁਤ ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ,
0: ਬਹੁਤ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਮੋਨਾ ਮਹਿੰਗੀ ਜੀ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਮੋਨਾ ਜੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਗਿਆ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
3: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੀ ਸਤਿ ਸ੍ਰੀ ਅਕਾਲ ਜੀ, ਨਮਸਤੇ ਤੇ ਆਦਾਬ ਜੀ।
0: ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਸੋ ਅੱਜ ਅਸੀਂ ਬੱਚਿਆਂ ਦੀ ਗੱਲ ਕਰਦੇ ਸੀ ਮੋਨਾ ਜੀ, ਮੈਂ ਸਟਾਰਟਿੰਗ ਦੀ ਗੱਲ ਕੀਤੀ ਸੀ ਕਿ ਭਾਈ ਅਸੀਂ ਬੱਚਿਆਂ ਤੇ ਬਹੁਤੀ ਵਾਰ ਪੈਸਾ ਦੁੱਗਣਾ ਚੌਗਣਾ ਖਰਚ ਦਿੰਦੇ ਹਾਂ, ਸਮਾਂ ਨਹੀਂ ਖਰਚਦੇ। ਸਮਾਂ ਬੱਚਿਆਂ ਨੂੰ ਦੇਣ ਦੀ ਜ਼ਰੂਰਤ ਆ, ਪੈਸਾ ਚਾਹੇ ਘੱਟ ਵੀ ਖਰਚ ਦਈਏ, ਪਰ ਪੈਸੇ ਦੇ ਨਾਲ ਜੇ ਆਪਾਂ ਗੱਲਬਾਤ ਕਰੀਏ RESP ਬੱਚਿਆਂ ਲਈ, ਉੱਥੋਂ ਥੋੜਾ ਜਿਹਾ ਆਪਾਂ ਥੋੜੀ ਜਿਹੀ ਜ਼ਰੂਰ ਅਪਡੇਟ ਦਿਓ ਕਿ RESP ਬਹੁਤ ਵਾਰ ਇਹ ਹੁੰਦਾ ਕਿ ਅਸੀਂ ਛੋਟੀ ਛੋਟੀ ਅਮਾਊਂਟ ਜਿਹੜੀ ਪਾਉਂਦੇ ਹਾਂ, ਕੋਈ 50 ਪਾ ਲਓ, ਕੋਈ 100 ਪਾ ਲਓ, ਕੋਈ 25 ਪਾ ਲਓ, ਕੋਈ 150 ਪਾ ਲਓ। ਸੋ ਜਿੰਨੀ ਅਮਾਊਂਟ ਵੀ ਤੁਹਾਡੀ ਅਫੋਰਡੇਬਿਲਟੀ 'ਚ ਆਉਂਦੀ ਆ, ਉਹ ਜਦੋਂ ਉਹਨਾਂ ਨੇ ਯੂਨੀਵਰਸਿਟੀ ਜਾਣਾ ਵੱਡੀ ਹੈਲਪ ਹੋ ਜਾਣੀ ਉਹਨਾਂ ਦੀ। ਜੀ
3: ਬਿਲਕੁਲ ਬਿਲਕੁਲ ਠੀਕ ਹੈ ਰਾਜਵੀਰ ਜੀ, ਕਿਉਂਕਿ ਕਾਫੀ ਵਾਰ ਹੁੰਦਾ ਕਿ ਆਪਾਂ ਸੋਚਦੇ ਹੁੰਦੇ ਹਾਂ ਕਿ ਬੱਚਿਆਂ ਦੇ ਲਈ ਕੋਈ ਸੇਵਿੰਗਸ ਕਰੀਏ, ਕਿਤੇ ਨਾ ਕਿਤੇ ਕੋਈ ਇਨਵੈਸਟ ਕਰ ਦਈਏ, ਪਰ ਸਭ ਨਾਲੋਂ ਵੱਡੀ ਜ਼ਿਆਦਾ ਜਿਹੜੀ ਇਨਵੈਸਟਮੈਂਟ ਹੈਗੀ ਆ ਉਹ ਹੈਗੀ ਉਹਨਾਂ ਦੀ ਸਟੱਡੀਜ਼, ਐਂਡ ਸਟੱਡੀਜ਼ ਤਾਂ ਹੀ ਹੋ ਸਕਣਗੀਆਂ, ਉਹਨਾਂ ਦੇ ਡਿਗਰੀਜ਼ ਤਾਂ ਹੀ ਕੰਪਲੀਟ ਹੋ ਸਕਣਗੇ ਜੇ ਉਸ ਟਾਈਮ ਤੇ ਫੰਡਿੰਗ ਅਵੇਲੇਬਲ ਹੋਏਗੀ। ਕਿਉਂਕਿ ਬਹੁਤ ਵਾਰ ਹੁੰਦਾ ਕਿ ਕਈ ਵਾਰ ਆਪਾਂ ਇੱਧਰ ਉੱਧਰ ਮਨੀ ਕਿਤੇ ਇਨਵੈਸਟ ਕੀਤਾ, ਉੱਥੇ ਸਟੱਕ ਹੋ ਗਿਆ, ਉਸ ਟਾਈਮ ਤੇ ਅਸੀਂ ਕਢਾ ਨਹੀਂ ਸਕੇ, ਪਰ RESP ਇੱਕ ਇੱਦਾਂ ਦਾ ਪਲਾਨ ਹੈਗਾ ਕਿ ਜਦੋਂ ਬੱਚੇ ਨੇ 18 ਸਾਲ ਦੇ ਹੋਣਾ, 12th ਗ੍ਰੇਡ ਕਰਨੀ ਹੈ ਕੰਪਲੀਟ, ਨਾਲ ਦੀ ਨਾਲ ਪਲਾਨ ਮੈਚਿਓਰ ਹੋ ਜਾਣਾ ਹੈਗਾ। ਤੁਹਾਨੂੰ ਪਤਾ ਹੈ ਕਿ ਇਹ ਮਨੀ 100% ਬੱਚਿਆਂ ਦੇ ਲਈ ਹੈਗੀ ਹੈ, ਉਹਨਾਂ ਦੀ ਪੜ੍ਹਾਈ ਦੇ ਲਈ ਹੈਗੀ ਹੈ, ਐਂਡ ਬੱਚਿਆਂ ਨੂੰ ਵੀ ਇੱਕ ਡਬਲ ਕੌਨਫੀਡੈਂਸ ਬਣ ਜਾਂਦਾ ਹੈਗਾ ਕਿ ਦੇ ਲਈ ਫੰਡਸ ਅਵੇਲੇਬਲ ਹੈਗੇ ਨੇ, ਕਿਉਂਕਿ ਇਹਦੇ ਵਿੱਚ ਪੂਰੀ ਫਲੈਕਸੀਬਿਲਿਟੀ ਹੁੰਦੀ ਹੈ ਕੰਟਰੀਬਿਊਸ਼ਨ ਦੇ ਟਾਈਮ ਤੇ ਵੀ ਤੇ ਵਿਦਡਰਾਅਲ ਦੇ ਟਾਈਮ ਤੇ ਵੀ। ਕੰਟਰੀਬਿਊਸ਼ਨ ਦੇ ਟਾਈਮ ਤੇ ਇਹ ਹੈਗਾ ਕਿ ਮੈਕਸੀਮਮ ਗ੍ਰਾਂਟਸ ਲੈਣੀਆਂ ਹੈਗੀਆਂ ਤਾਂ $208 ਪਰ ਮੰਥ ਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ, ਪਰ ਸਟਾਰਟਿੰਗ ਪੁਆਇੰਟ ਆਫ ਵਿਊ ਤੋਂ ਜੇ ਅਸੀਂ ਦੇਖੀਏ ਤਾਂ $25 ਤੋਂ ਵੀ ਪਲਾਨ ਸ਼ੁਰੂ ਕੀਤਾ ਜਾ ਸਕਦਾ। ਕੋਈ ਵੀ ਅਮਾਊਂਟ ਤੁਸੀਂ ਚੂਜ਼ ਕਰ ਸਕਦੇ ਹੋ, $50, $100, ਜੋ ਵੀ ਤੁਹਾਡੇ ਬਜਟ ਦੇ ਵਿੱਚ ਹੈਗੀ ਹੈ, ਐਂਡ ਕਦੇ ਵੀ ਉਸਨੂੰ ਇਨਕਰੀਜ਼ ਕਰ ਸਕਦੇ ਹੋ। ਐਂਡ ਬੈਨੀਫਿਟ ਇਹ ਹੋ ਜਾਂਦਾ ਕਿ ਜਦੋਂ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੋ ਨਾਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਆ ਰਹੀ ਹੈਗੀ ਹੈ, ਕੰਪਾਊਂਡਿੰਗ ਇੰਟਰਸਟ ਨਾਟ ਕਿ ਤੁਹਾਡੇ ਪ੍ਰਿੰਸੀਪਲ ਦੇ ਆਉਣ ਲਈ, ਨਾਲ ਦੀ ਨਾਲ ਗ੍ਰਾਂਟਸ ਦੇ ਉੱਤੇ ਵੀ ਤੁਹਾਨੂੰ ਕੰਪਾਊਂਡਿੰਗ ਇੰਟਰਸਟ ਮਿਲ ਰਿਹਾ ਹੁੰਦਾ ਹੈਗਾ, ਜਿਹੜਾ ਕਿ 18 ਸਾਲ ਤੱਕ ਗਰੋ ਹੁੰਦਾ ਚਲਾ ਜਾਂਦਾ ਹੈ। ਸੋ ਮੇਕ ਸ਼ੋਰ ਕਰੋ ਕਿ ਜਦੋਂ ਬੱਚੇ ਬੋਰਨ ਹੁੰਦੇ ਨਾਲ ਦੀ ਨਾਲ ਉਹਨਾਂ ਦੀ RESP, ਜਦੋਂ ਉਹਨਾਂ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਆ ਜਾਂਦਾ ਤਾਂ ਸਭ ਨਾਲੋਂ ਪਹਿਲਾ ਕੰਮ ਇਹੀ ਹੋਣਾ ਚਾਹੀਦਾ ਕਿ ਉਹਨਾਂ ਦੀ RESP ਨੂੰ ਰਜਿਸਟਰ ਕੀਤਾ ਜਾਵੇ। ਸੋ ਤੁਸੀਂ ਵੀ ਇਸ ਟਾਈਮ ਤੇ ਕੋਈ ਨਿਊ ਬੋਰਨ ਬੱਚੇ ਹੈਗੇ ਘਰ ਵਿੱਚ ਜਾਂ ਫਿਰ ਕਿਸੇ ਰੀਜ਼ਨ ਕਰਕੇ ਡਿਲੇ ਹੋ ਗਏ ਹੋ, ਫਿਰ ਵੀ ਹੁਣ ਵੀ ਜ਼ਰੂਰ ਟਾਈਮ ਹੈਗਾ, ਹੁਣ ਇਸ ਟਾਈਮ ਤੇ ਜ਼ਰੂਰ RESP ਉਹਨਾਂ ਦੀ ਕਰਵਾ ਕੇ, ਚਾਹੇ PR ਆਏ ਸੀਗੇ ਜਾਂ ਵਰਕ ਪਰਮਿਟ 'ਚ ਆਏ ਸੀ ਇੱਥੇ ਬੱਚੇ ਬੋਰਨ ਹੋਏ ਆ, ਡੈਫੀਨੇਟਲੀ ਗੌਰਮੈਂਟ ਵੱਲੋਂ ਬੈਨੀਫਿਟਸ ਤੁਸੀਂ ਲੈ ਸਕਦੇ ਹੁੰਦੇ ਹੈਗੇ ਹੋ। ਪਰ ਇਹਦੀ ਜ਼ਿਆਦਾ ਡਿਟੇਲ ਵਿੱਚ ਗੱਲ ਕਰਨ ਲਈ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਐਟ 416-509-1509-409-509-1509-09
0: ਬਿਲਕੁਲ
4: ਜੀ ਹੁਣ ਤਾਂ ਜੀ ਜੱਗ ਜਿਉਂਦੇ ਨੇ ਮੇਲੇ ਆ, ਬਿਲਕੁਲ
0: ਬੜਾ ਹਿੱਟ ਹੋਇਆ ਸੀ, ਬੜਾ ਸੁਪਰ ਡੁਪਰ ਹਿੱਟ ਹੋਇਆ ਸੀ,
4: ਬਿਲਕੁਲ ਬਿਲਕੁਲ
0: ਸੋਹਣੇ ਜੱਗ ਜਿਉਂਦਿਆਂ ਦੇ ਮੇਲੇ
4: ਜੀ ਬਿਲਕੁਲ।
0: ਆਹ ਸੁਣ ਕੇ ਦੇਖੋ ਤੁਸੀਂ, ਤੁਹਾਨੂੰ ਉਹੀ ਯਾਦ ਤਾਜ਼ਾ ਹੋ ਜਾਣੀ ਹੈ ਭਜਮਨ ਉਹਨਾਂ ਦੀ, ਸੋਹਣੇ ਵੀ ਜੱਗ ਜਿਉਂਦਿਆਂ ਦੇ ਮੇਲੇ ਚੱਕੋ ਕਰਾਂਗੇ।

0: ਵੈਸੇ ਮੈਂ ਲਾਉਣਾ ਸੀ ਪਰ ਗਲਤੀ ਨਾਲ ਆਹ ਲੱਗ ਗਿਆ। ਚਲੋ ਇਹ ਵੀ ਵਧੀਆ ਵਾ, ਜੱਗ ਜੰਕਸ਼ਨ ਰੇਲਾਂ ਦਾ ਇਹ ਵੀ ਠੀਕ ਹੈ, ਮੈਂ ਬਹੁਤ ਕਮਾਲ ਦਾ ਗੀਤ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਸੋ ਮੈਂ ਸਮਝਦਾ ਨਾ ਕਿ ਜੱਗ ਜੰਕਸ਼ਨ ਰੇਲਾਂ ਦਾ ਕਹਿ ਲਓ ਜਾਂ ਇਹ ਕਹਿ ਲਓ ਕਿ ਇਹ ਦੁਨੀਆਂ ਇੱਕ ਸਟੇਜ ਹੈ ਯਾਰੋ, ਹਰ ਆਪੋ ਆਪਣਾ ਕਿਰਦਾਰ ਆ ਜਿਹੜਾ ਉਹ ਕਰਕੇ ਨਿਕਲ ਜਾਂਦਾ। ਸੋ ਮਤਲਬ ਤੁਸੀਂ ਕੈਸਾ ਕਮਾਲ ਕਰਦੇ ਹੋ ਕਿ ਲੋਕ ਤੁਹਾਨੂੰ ਯਾਦ ਕਰਦੇ ਆ। ਤੁਸੀਂ ਇੱਕ ਵੀਡੀਓ ਦੇਖੀ ਮੈਨੂੰ ਉਹਦਾ ਨੀ ਪਤਾ ਲੱਗਿਆ, ਉਹ ਮੈਂ ਪੁੱਛਣਾ ਟਹਿਣਾ ਸਾਹਿਬ ਨੂੰ ਕੀ ਆ, ਉਹ ਇੱਕ ਮੋਬਾਈਲਾਂ ਦਾ ਹੀ ਲੰਗਰ ਲਾਈ ਜਾਂਦੇ, ਦੇਖੀ ਤੁਸੀਂ?
1: ਅੱਛਾ, ਕਿੱਥੇ ਜੀ, ਪੰਜਾਬ ਦੀ ਘਟਨਾ ਇਹ?
0: ਲੈ ਉਹ ਤਾਂ ਮੋਬਾਈਲ ਬਹੁਤ ਵੰਡਦੇ ਬੰਦੇ, ਤੇਲ ਦਾ ਲੰਗਰ ਲਾਤਾ ਕਹਿੰਦੇ ਜੀ, ਮੈਂ ਮੋਬਾਈਲਾਂ ਦਾ ਲੰਗਰ ਲਾਤਾ।
1: ਅੱਛਾ,
0: ਤੇ ਸੁੱਖ ਉਹਨਾਂ ਨੂੰ ਪੁੱਛਦਾ, ਸੁੱਖ ਤੁਸੀਂ ਦੇਖੀ ਆ
2: ਜੀ? ਉਹ ਪਰ ਸਰ ਮੈਂ ਇਹ ਦੇਖੀ ਆ ਜੀ।
0: ਦੇਖੀ ਤੁਸੀਂ? ਮੈਂ ਵੀ ਦੇਖੀ, ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਇਹ
2: ਜਦੋਂ ਦਾ ਲੰਗਰ, ਆਈਫੋਨ ਦਾ ਲੰਗਰ ਲੱਗ ਰਿਹਾ ਜੀ ਮੇਰੇ ਖਿਆਲ ਨਾਲ।
0: ਆਈਫੋਨ ਦਾ ਲੰਗਰ, ਆਈਫੋਨ ਦਾ ਲੰਗਰ,
1: ਫੋਨ ਅਸਲੀ ਨੇ ਜੀ ਉਹ?
0: ਆਈਫੋਨ ਵੱਡੀ ਜਾਂਦਾ ਬੰਦਾ
1: ਨਹੀਂ, ਫੋਨ ਅਸਲੀ ਨੇ।
0: ਪੱਤਰਕਾਰ ਵੀ ਪੁੱਛਦਾ ਕਿੱਥੋਂ, ਕਹਿੰਦਾ ਮੇਰੇ ਬਾਪੂ ਦਾ ਪੈਸਾ ਸੀਗਾ, ਮੈਂ ਤਾਂ ਬੰਨਣੇ ਆ।
1: ਅੱਛਾ,
2: ਹੋ ਸਕਦੀ ਸਰ ਆਪਣੀ,
0: ਤੁਸੀਂ ਤੁਸੀਂ ਤੁਸੀਂ ਤੁਸੀਂ ਲਾ ਦੋ ਕੋਈ ਬੈਡਾ ਬੁੱਡਾ ਦਾ, ਕੋਈ ਮੈਟਰਸ ਦਾ ਲੰਗਰ ਲਾ ਦੋ।
2: ਬੋਲਣ ਸਾਹਿਬ ਇੱਕ ਕਾਫੀ ਟੇਬਲ, ਕਾਫੀ ਟੇਬਲ, ਕਾਫੀ ਟੇਬਲ, ਕਾਫੀ ਟੇਬਲ ਦੀ ਡੀਲ ਆਉਣ ਲੱਗੀ ਆ। ਪਹਿਲਾਂ ਅੱਜ ਪਾਈ ਸੀ ਚਾਹ ਹੀ ਇੰਨਾ, ਕਿਉਂਕਿ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਚੱਲ ਵੀ ਕਿੱਥੇ ਰਿਹਾ, ਪਰਿਵਾਰਾਂ ਨੂੰ ਐਡਰੈਸ ਦੱਸ ਦਈਏ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਕਵਾ ਲਓ। ਤੇ ਬੋਪਰ ਸਾਹਿਬ ਇੱਕ ਡੀਲ ਆਉਣ ਲੱਗੀ ਆ, ਕੜਾਕੇ ਕੜਮੀ, ਪਹਿਲੇ 10 ਕਾਲਰ ਨੰਬਰ ਤੁਸੀਂ ਵੀ ਅਨਾਊਂਸ ਕਰ ਦਿਓ, ਮੈਂ ਵੀ ਕਰਨਾ ਜੀ। ਪਹਿਲੇ 10 ਕਾਲਰ ਸੋਲਿਡ ਵੁੱਡ ਦਾ ਕਾਫੀ ਟੇਬਲ, ਸਖਤ ਲੱਕੜੀ ਦਾ ਕਾਫੀ ਟੇਬਲ, ਸੋਲਿਡ ਵੁੱਡ ਦਾ ਕਾਫੀ ਟੇਬਲ, ਸਖਤ ਲੱਕੜੀ ਦਾ ਕਾਫੀ ਟੇਬਲ, $5,600 ਦਾ ਲੈਂਦੇ ਆਇਓ। ਪਹਿਲੇ 10 ਕਾਲਰ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $199 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਬੋਪਰ ਸਾਹਿਬ। ਤੇ ਨਾਲ ਪਹਿਲੇ 2 ਕਾਲਰਾਂ ਨੂੰ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਬੋਪਰ ਸਾਹਿਬ $199 $199 ਦਾ। ਤੇ ਪਹਿਲੇ 10 ਕਾਲਰਾਂ ਲਈ ਸਾਈਡ ਟੇਬਲ ਜਿਹੜੇ ਫ੍ਰੀ, ਹਾਲੇ ਬਸ ਨਹੀਂ, ਪਹਿਲੇ 10 ਕਾਲਰ ਜਿਹੜੇ ਰਾਈਟ ਵੇ ਕਾਲ ਕਰ ਲੈਣਗੇ ਨਾਲ ਸੀਟੀ ਵਾਲਾ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੋਲਿਡ ਵੁੱਡ ਦਾ ਕਾਫੀ ਟੇਬਲ $199 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਜਿਹੜੇ ਫ੍ਰੀ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ।
0: ਇੱਕ ਮਿੰਟ, ਜਿਹੜੇ ਸਾਈਡਾਂ ਵਾਲੇ ਆ ਤੁਸੀਂ ਕਹਿ ਰਹੇ ਹੋ ਟੇਬਲ, ਜੇ ਮੈਂ ਘੱਟ ਤੋਂ ਘੱਟ ਵੀ ਲਾਵਾਂ 100-100 ਦੇ ਤਾਂ ਹੋਣਗੇ?
2: ਬਿਲਕੁਲ ਬੋਪਰਾ ਸਰ, 100-100 ਦੇ ਹੁੰਦੇ ਜੀ।
0: ਪ੍ਰੈਸ਼ਰ ਕੁੱਕਰ ਮੈਨੂੰ ਪਤਾ ਨਹੀਂ ਕਿੰਨੇ ਕੁ ਦਾ, 50-60 ਦਾ ਹੋਊ ਕਿ 100 ਦਾ ਹੋਊ? ਵੀ
2: ਹੋਊਗਾ ਸਰ, ਹੋਊਗਾ ਜੀ,
0: ਪਹਿਲੇ 10 ਕਸਟਮਰ ਜਿਹੜੇ ਹੋਣਗੇ ਉਹਨਾਂ ਨੂੰ ਧਿਆਨ ਨਾਲ ਸੁਣ ਲਿਓ। $199 ਦੇ ਵਿੱਚ ਸੋਲਿਡ ਵੁੱਡ ਦਾ ਤੁਸੀਂ ਬਹੁਤ ਕਮਾਲ ਦਾ, ਅਸੀਂ ਕਈ ਵਾਰ ਪਲੇ ਦੇ ਵਿੱਚ ਉਹੀ ਹੈ ਜਿਹੜਾ ਪਲੇ ਦੇ ਵਿੱਚ ਵੀ ਆਪਾਂ ਯੂਜ਼ ਕੀਤਾ ਸੀਗਾ।
2: ਬਿਲਕੁਲ ਬੋਪਰ ਸਾਹਿਬ, ਉਹੀ ਬਰਾਊਨ ਕਲਰ ਦਾ ਸੋਲਿਡ ਵੁੱਡ ਦਾ ਕੰਫਰਟੇਬਲ ਜੀ।
0: ਉਹ ਬਹੁਤ ਸੋਹਣਾ ਸੀ ਪਲੇ ਦੇ ਵਿੱਚ, ਜਿਨ੍ਹਾਂ ਨੇ ਦੇਖਿਆ ਬੰਦੇ ਬਣੋ ਬੰਦੇ, ਉਸ ਪਲੇ ਦੇ ਵਿੱਚ ਅਸੀਂ ਇਹਨਾਂ ਤੋਂ ਮੰਗਵਾਇਆ ਸੀਗਾ ਉਹ ਟੇਬਲ, ਉੱਥੇ ਸਟੇਜ ਤੇ ਯੂਜ਼ ਕੀਤਾ ਸੀਗਾ, ਕਿਉਂਕਿ ਸੋਲਿਡ ਵੁੱਡ ਦਾ ਬਹੁਤ ਸੋਹਣਾ ਕਮਾਲ ਦਾ ਆਲਾ ਦਰਜੇ ਦਾ ਉਹ ਕੰਫਰਟੇਬਲ ਆ। ਵੈਸੇ ਤੇ ਕੀ ਪ੍ਰਾਈਸ ਸੀ
2: ਬੋਪਰ ਸਾਹਿਬ? $599 ਦਾ ਇਕੱਲਾ ਕਾਫੀ ਟੇਬਲ ਆ ਜੀ। ਅੱਜ ਪਹਿਲੇ 10 ਕਾਲਰਾਂ ਲਈ ਸੋਲਿਡ ਵੁੱਡ ਦਾ ਕਾਫੀ ਟੇਬਲ, ਦੋਨੋਂ ਸਾਈਡਾਂ ਵਾਲੇ ਸਾਈਡ ਟੇਬਲ ਤੇ ਨਾਲ ਪ੍ਰੈਸ਼ਰ ਕੁੱਕਰ ਫ੍ਰੀ, ਪਹਿਲੇ 10 ਕਾਲਰ $199 ਦਾ। ਨੰਬਰ ਮੈਂ ਨੋਟ ਕਰਵਾ ਦਿੰਦਾ ਜੀ, ਤੁਸੀਂ ਵੀ ਦੱਸ ਦਿਓ, 647-262-00, 647-262-00 ਬੋਪਰ ਸਾਹਿਬ,
0: 647-262-00 ਸਿਰਫ ਜਿਹੜੇ 10 ਲਈ ਆ, ਪਹਿਲੇ 10 ਲਈ ਜਿਹੜੇ 10 ਕਾਲ ਕਰ ਲੈਣਗੇ ਉਹਨਾਂ ਦੇ ਲਈ ਕਾਫੀ ਟੇਬਲ ਨਾਲ ਦੋ ਸਾਈਡ ਟੇਬਲ ਨਾਲ ਪ੍ਰੈਸ਼ਰ ਕੁੱਕਰ, ਪਹਿਲੇ 10 ਲਈ ਆ ਬਾਈ ਜੀ, ਹੈਗਾ ਨਾ? ਪਹਿਲਾਂ ਤੁਸੀਂ 2 ਕਹਿ ਰਹੇ ਸੀ ਕਿ 10 ਲਈ ਆ?
2: ਪਹਿਲੇ 10 ਕਾਲਰਾਂ ਲਈ ਜਿਹੜੇ ਕਾਲ ਕਰਨਗੇ ਸਰ,
0: ਪਹਿਲੇ 10 ਲਈ ਹੁਣੇ ਕਾਲ ਕਰ ਲਓ ਵੀਰੇ, 647-262-00, 647-262-00 ਇੱਥੇ ਹੁਣੇ ਕਾਲ ਕਰ ਲਿਓ। ਪਹਿਲੇ 10 ਲਈ $199 ਦਾ ਕਾਫੀ ਟੇਬਲ ਸੋਲਿਡ ਵੁੱਡ ਦਾ ਨਾਲ ਦੋ ਸਾਈਡ ਟੇਬਲ ਨਾਲ ਪ੍ਰੈਸ਼ਰ ਕੁੱਕਰ, ਨਹੀਂ ਵੀਰੇ ਜਿਹੜੀਆਂ ਮਰਜ਼ੀ ਕੈਲਕੂਲੇਸ਼ਨ ਕਰਕੇ ਦੇਖ ਲਓ, ਨਹੀਂ ਲੱਭਣੀ ਇਹੋ ਜਿਹੀ ਡੀਲ, ਪਰ ਹਿੰਮਤ ਕਰਕੇ 647-262-0000 ਤੇ ਹੁਣੇ ਕਾਲ ਕਰ ਲਿਓ ਜੇਕਰ ਇਹ ਡੀਲ ਤੁਸੀਂ ਗ੍ਰੈਬ ਕਰਨੀ ਹੈ। ਹੁਣ ਇਸੇ ਖੁਸ਼ੀ ਦੇ ਵਿੱਚ ਇਹਨਾਂ ਦਾ ਇੱਕ ਗੀਤ ਆ ਬਹੁਤ ਫੇਵਰੇਟ ਹੈ, ਤੁਸੀਂ ਮਿਰਜ਼ਾ ਲਾਓ ਕਹਿੰਦਾ ਜਿਹੜਾ ਫੇਰ ਗੱਲਬਾਤ ਬਣਦੀ ਆ, ਉਹ ਬਹੁਤ ਸੁਣ ਕੇ ਰਾਜੀ ਹੁੰਦੇ ਆ ਇਹਨਾਂ ਦਾ। ਉਹ ਕਹਿੰਦੇ ਯਾਰ ਉਹਦਾ ਮਿਊਜ਼ਿਕ ਹੀ ਬੜਾ ਘੈਂਟ ਦਾ, ਬੜਾ ਕਮਾਲ ਦਾ। ਮੈਂ ਰਣਜੀਤ ਬਾਬੇ ਵਾਲਾ ਲਾਵਾਂ, ਫਿਰ ਰਣਜੀਤ ਬਾਬੇ ਵਾਲਾ ਕੱਢ ਕੇ ਲਾਉਣਾ, ਇਹ ਬਹੁਤ ਸੁਣ ਦਿੰਦਾ ਰਣਜੀਤ ਬਾਬੇ ਵਾਲਾ ਦੇਸੀ ਕਰੂ ਜਿਹਦੇ ਵਿੱਚ ਕਹਿੰਦਾ। ਆਹ ਸੁਣਿਓ ਮਾਲ ਸਾਹਿਬ, ਤੁਸੀਂ ਸੁਣਿਆ ਤੁਹਾਨੂੰ ਵੀ ਚੰਗਾ ਲੱਗੂਗਾ।
1: ਬਿਲਕੁਲ ਬਿਲਕੁਲ ਜੀ, ਆਉਣ ਦਿਓ,
0: ਆਹ ਚੱਕੋ।

0: ਬਹੁਤ ਕਮਾਲ, ਬਹੁਤ ਕਮਾਲ ਯਾਰ, ਆਵਾਜ਼ ਹੀ ਬਾਵੇ ਉਹਨਾਂ ਦੀ ਵੱਖਰੀ ਆ, ਇਹਨਾਂ ਚ ਕੋਨਫੀਡੈਂਸ ਲੈਵਲ ਹੀ ਬੜਾ ਕਮਾਲ ਦਾ ਹੁੰਦਾ ਜਦੋਂ ਗਾਉਂਦੇ ਆ ਨਾ। ਸੋ ਮਤਲਬ ਹਿੱਕ ਦੇ ਜ਼ੋਰ ਤੇ ਗਾਉਣ ਵਾਲੇ ਆ, ਮਤਲਬ ਗੱਲ ਸਿਰਫ ਸੈਲਫ ਕੋਨਫੀਡੈਂਸ ਦੀ ਉਹਦੀ ਬਾਰੇ
1: ਜੀ।
0: ਬਹੁਤ ਅੱਛਾ, ਸੈਲਫ ਕੋਨਫੀਡੈਂਸ ਤੋਂ ਜਦੋਂ ਇਹਨਾਂ ਦਾ ਆਪਣਾ ਸੈਲਫ ਕੋਨਫੀਡੈਂਸ ਇੰਨਾ ਵਾ, ਆਪਣੇ ਆਪ ਨੂੰ ਐਪਰੀਸ਼ੀਏਟ ਆਪ ਕਰੋਗੇ, ਦੂਜਾ ਕੋਈ ਪਿਆਰ ਤੁਹਾਨੂੰ ਤਾਂ ਕਰੂ ਜੇ ਤੁਸੀਂ ਆਪਣੇ ਆਪ ਨੂੰ ਆਪ ਪਿਆਰ ਕਰੋਗੇ। ਆਪਣੇ ਆਪ ਨੂੰ ਤਾਂ ਤੁਸੀਂ ਨਿੰਦੀ ਜਾਣਾ, ਨਹੀਂ ਯਾਰ ਮੇਰੇ ਤਾਂ, ਮੈਨੂੰ ਤਾਂ, ਮੇਰੇ ਤੋਂ ਮੈਥ ਨੀ ਨਿਕਲਣਾ, ਨਾ ਨਾ ਨਾ ਨਾ, ਮੇਰੇ ਤੋਂ ਤਾਂ ਨੀ ਟਰੱਕ ਚੱਲਣਾ, ਨਾ ਨਾ ਨਾ, ਮੈਂ ਤਾਂ ਨੀ ਰੇਡੀਓ ਚਲਾ ਸਕਦਾ, ਨਾ ਨਾ ਯਾਰ, ਮੈਂ ਤਾਂ ਨੀ ਉਹ ਕਰ ਸਕਦਾ, ਨਾ ਸਾਡੇ ਜਵਾਬ ਤੋਂ ਤਾਂ ਨੀ ਆ ਕੰਮ ਆਉਣਾ, ਨਾ ਭਰਾਵਾ ਇਹ ਕਿੱਥੇ, ਇੰਨੇ ਯੋਗਾ ਨੀ ਹੈਗਾ, ਮਤਲਬ ਆਪਣੇ ਆਪ ਨੀ ਅਸੀਂ ਕੀ ਜਾਣਾ ਵਾ, ਨਾ ਨਾ ਨਾ, ਅਸੀਂ ਕਿਹੋ ਜਿਹੀਆਂ ਫਿਲਮਾਂ ਦੇਖਦੇ ਹਾਂ, ਕਿਹੋ ਜਿਹਾ ਸੰਗੀਤ ਸੁਣਦੇ ਹਾਂ, ਕਿਹੋ ਜਿਹੇ ਬੰਦਿਆਂ ਨਾਲ ਉੱਠਦੇ ਬੈਠਦੇ ਹਾਂ, ਕਿਹੋ ਜਿਹੇ ਚੁਟਕਲੇ ਸੁਣਦੇ ਜਾਂ ਸੁਣਾਉਂਦੇ ਹਾਂ, ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹਾਂ, ਇਹ ਸਾਰਾ ਪ੍ਰਭਾਵ ਮਾਲ ਸਾਹਿਬ ਨੂੰ ਪੈਂਦਾ ਬੰਦੇ ਉੱਤੇ।
1: ਬਿਲਕੁਲ ਪੈਂਦਾ ਜੀ,
0: ਹੈਗਾ ਬਈ, ਤੁਸੀਂ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ?
1: ਬਿਲਕੁਲ ਮੰਨਦੇ ਜੀ, ਬਿਲਕੁਲ ਪੈਂਦਾ ਪ੍ਰਭਾਵ, ਕਿਉਂਕਿ ਜਿਵੇਂ ਕਹਿੰਦੇ ਨੇ ਵੀ ਤੁਸੀਂ ਆਪਣਾ ਜੋ ਕਰੈਕਟਰ ਆ, ਜੋ ਤੁਹਾਡੀ ਪਹਿਚਾਣ ਆ ਦੁਨੀਆਂ 'ਚ, ਤੁਸੀਂ ਖੁਦ ਲੈ ਕੇ ਜਾਣੀ ਆ ਜੀ, ਤੁਸੀਂ ਕਿੱਦਾਂ ਦਾ ਮਤਲਬ ਨਿਕਲਦੇ ਹੋ ਬਾਹਰ, ਉਹ ਤੁਹਾਡੇ ਨਾਲ ਸਾਰਾ ਪਰਛਾਵਾਂ ਉਸ ਤਰ੍ਹਾਂ ਹੀ ਫਿਰ ਦੁਨੀਆਂ ਦੇ ਵਿੱਚ ਜਾਣਾ।
0: ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਦਾ ਵੀ, ਇੱਕ ਤਾਂ ਪੋਜ਼ਿਟਿਵ ਸੈਲਫ ਸਟੀਮ, ਇੱਕ ਨੈਗੇਟਿਵ ਸੈਲਫ ਸਟੀਮ, ਦੋ ਚੀਜ਼ਾਂ ਨੇ, ਇੱਕ ਪੋਜ਼ਿਟਿਵ ਆ ਸੈਲਫ ਸਟੀਮ, ਇੱਕ ਹੈਗੀ ਨੈਗੇਟਿਵ। ਜੇ ਪੋਜ਼ਿਟਿਵ ਦੀ ਗੱਲ ਕਰਦੇ ਹਾਂ ਕਿ ਸੈਲਫ ਰਿਸਪੈਕਟ ਆਪਣੀ
1: ਜੀ, ਬਿਲਕੁਲ,
0: ਤੇ ਉਧਰੋਂ ਸੈਲਫ ਪੁੱਟ ਡਾਊਨ, ਆਪਣੇ ਆਪ ਨੂੰ ਪੁੱਟ ਡਾਊਨ ਕਰ ਦੇਣਾ, ਹਨਾ,
1: ਬਿਲਕੁਲ।
0: ਦੂਜੇ ਪਾਸੇ ਸੈਲਫ ਕੋਨਫੀਡੈਂਸ ਦੀ ਗੱਲ ਮੈਂ ਕਰ ਰਿਹਾ ਸੀਗੇ ਕਿ ਆਪਣੇ ਆਪ ਦੇ ਵਿੱਚ ਸੈਲਫ ਕੋਨਫੀਡੈਂਸ ਹੋਵੇ ਬੰਦੇ ਨੂੰ, ਤੇ ਦੂਜੇ ਪਾਸੇ ਜੇ ਨੈਗੇਟਿਵ ਸੈਲਫ ਸਟੀਮ ਦੀ ਗੱਲ ਕਰੀਏ, ਉਧਰੋਂ ਸੈਲਫ ਡਾਊਟ, ਬਹੁਤ ਬੰਦਿਆਂ ਨੂੰ ਸੈਲਫ ਡਾਊਟ ਹੁੰਦਾ, ਮੋਨਾ ਜੀ, ਬਹੁਤ ਬੰਦੇ ਆਪਣੇ ਆਪ ਦੇ ਵਿੱਚ ਡਾਊਟ ਕਰਦੇ ਰਹਿੰਦੇ, ਨਾ ਨਾ ਸਭ ਤੋਂ ਤਾਂ ਨੀ ਇੰਸ਼ੋਰੈਂਸ ਦਾ ਕੋਰਸ ਹੋਣਾ, ਨਾ ਨਾ ਸਭ ਤੋਂ ਕਿੱਥੇ ਯਾਰ, ਕਾਲ ਨੀ ਕਰਾਉਣੀ ਸਭ ਤੋਂ, ਸਭ ਤੋਂ ਨੀ ਇੰਸ਼ੋਰੈਂਸ ਕਰਾਉਣੀ, ਨਾ ਨਾ ਨਾ ਨਾ, ਇਹ ਕੰਮ ਆਪਣੇ ਕਰਨ ਵਾਲਾ ਨੀ ਹੈਗਾ, ਹੋਣਾ ਨੀ ਆਪਾਂ ਤੋਂ। ਸੈਲਫ ਡਾਊਟ, ਸੈਲਫ ਡਾਊਟ ਜਿਹੜਾ ਉਹ ਬੰਦੇ ਨੂੰ ਲੈ ਕੇ ਬਹਿ ਜਾਂਦਾ, ਸੈਲਫ ਕੋਨਫੀਡੈਂਸ ਹੋਣਾ ਬੜਾ ਜ਼ਰੂਰੀ ਹੈ, ਕਿਸੇ ਵੀ ਫੀਲਡ ਦੇ ਵਿੱਚ ਹੋਵੋ, ਸੋ ਸੈਲਫ ਵਰਥ ਹੋਣੀ ਬੜੀ ਜ਼ਰੂਰੀ ਹੈ। ਕਈ ਵਾਰ ਅਸੀਂ ਆਪਣੇ ਆਪ ਦੀ ਵਰਥ ਹੀ ਨੀ ਜਾਣਦੇ, ਅਸੀਂ ਸਾਨੂੰ ਅਸੀਂ ਜ਼ਿਆਦਾ ਡਿਜ਼ਰਵ ਕਰਦੇ ਹੁੰਦੇ ਹਾਂ, ਪਰ ਅਸੀਂ ਕਹਿੰਦੇ ਹਾਂ ਕਿ ਨਹੀਂ ਨਹੀਂ ਇੰਨਾ ਮੈਨੂੰ ਕਿਹਨੇ ਦੇਣਾ, ਇੰਨਾ ਐਂ ਕਿਵੇਂ ਹੋ ਜਾਊ, ਕਿਉਂਕਿ ਤੁਸੀਂ ਆਪਣੀ ਵਰਥ, ਆਪਣੀ ਵੈਲਿਊ ਤੁਹਾਨੂੰ ਆਪ ਸਮਝਾਉਣੀ ਚਾਹੀਦੀ। ਤੁਸੀਂ ਕਹਿੰਦੇ ਹੋ ਕਿ ਮੇਰਾ ਯਾਰ ਮੁੱਲ ਨੀ ਪਾਇਆ ਫਲਾਣੇ ਬੰਦੇ ਨੇ, ਕੀ ਤੁਸੀਂ ਆਪਣਾ ਮੁੱਲ ਆਪ ਪਾਇਆ, ਕੀ ਤੁਸੀਂ ਆਪਣੇ ਆਪ ਨੂੰ ਵਕਤ ਖੁਦ ਨੂੰ ਦਿੱਤਾ, ਕੀ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਕਰਕੇ ਪੁੱਛਿਓ ਕਿ ਮੈਂ ਆਪਣੇ ਆਪ ਨੂੰ ਕਦੇ ਕੰਮ ਦਿੱਤਾ? ਤੁਸੀਂ ਕਹਿੰਦੇ ਮੈਨੂੰ ਤਾਂ ਯਾਰ ਕੰਮ ਨੀ ਮਿਲਦਾ, ਮੈਨੂੰ ਫਿਲਮਾਂ 'ਚ ਕੰਮ ਨੀ ਮਿਲਦਾ, ਮੈਨੂੰ ਸਿੰਗਿੰਗ 'ਚ ਕੰਮ ਨੀ ਮਿਲਦਾ, ਮੈਨੂੰ ਆਹ ਨੀ ਮਿਲਦਾ, ਮੈਨੂੰ ਉਹ ਨੀ ਮਿਲਦਾ, ਕਿ ਆਪ ਆਪਣੇ ਆਪ ਨੂੰ ਕੰਮ ਦਿੱਤਾ ਕੋਈ? ਆਪਣੇ ਆਪ ਨੂੰ ਅਸੀਂ ਆਪ ਕੀ ਲਾਇਆ ਕਿਸੇ ਪਾਸੇ 'ਚ? ਨਹੀਂ ਲਾਇਆ, ਮੇਨ ਗੱਲ ਤਾਂ ਇਹ ਆ,
1: ਇੱਥੇ ਆ ਕੇ ਰੁਕ ਜਾਂਦੇ। ਬਿਲਕੁਲ ਬਿਲਕੁਲ ਜੀ, ਹੁਣ ਦੇਖੋ ਆਪਾਂ ਸਾਰੀ ਕਹਿਣੀ ਆ ਜੀ ਵੀ ਸਾਡੇ ਸਰੀਰ ਤੰਦਰੁਸਤ ਰਹੇ, ਸਾਡੀ ਬੋਡੀ ਬਣੇ, ਕੀ ਅਸੀਂ ਕਦੇ ਜਿੰਮ ਗਏ ਆ, ਜਾਂ ਅਸੀਂ ਕਦੇ ਉੱਠ ਕੇ ਅਰਲੀ ਮੋਰਨਿੰਗ ਕੋਈ ਐਕਸਰਸਾਈਜ਼ ਕੀਤੀ ਆ? ਨੀਂਦ ਤਾਂ ਦੇਖੋ ਸਾਰਿਆਂ ਨੂੰ ਸੁਬਹਾ ਸੁਬਹਾ ਪਿਆਰੀ ਲੱਗਦੀ ਆ ਜੀ ਵੀ ਅਸੀਂ ਸੌਈਏ, ਪਰ ਜੇ
0: ਮੋਨਾ ਜੀ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਸੀ?
2: ਬਿਲਕੁਲ ਰਾਜਵੀਰ ਜੀ, ਮੈਂ ਜ਼ਰੂਰ ਐਡ ਆਨ ਕਰਾਂਗੀ, ਕਿਉਂਕਿ ਅਕਸਰ ਸਾਨੂੰ ਲੱਗਦਾ ਹੈ ਕਿ ਦੂਜਾ ਪਰਸਨ ਬਹੁਤ ਕੋਨਫੀਡੈਂਟ ਹੈਗਾ, ਦੂਜਾ ਪਰਸਨ ਬਹੁਤ ਈਜ਼ੀਲੀ ਸਭ ਕੁਛ ਗ੍ਰੈਬ ਕਰ ਰਿਹਾ ਹੈਗਾ, ਪਰ ਉਹਦੇ ਬਿਹਾਈਂਡ ਤੇ ਜਿਹੜਾ ਉਹਦਾ ਹਾਰਡ ਵਰਕ ਹੁੰਦਾ ਆਪਾਂ ਉਹਨੂੰ ਭੁੱਲ ਜਾਂਦੇ ਹੈਗੇ ਆ। ਸਭ ਨਾਲੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਜਿਹੜਾ ਸੈਲਫ ਡਾਊਟ ਤੁਸੀਂ ਕਹੀ ਹੈ ਨਾ ਚੀਜ਼, ਉਹ ਆਪਾਂ ਨੂੰ ਕਲੀਅਰ ਕਰਨੀ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਤੇ, ਕਈ ਵਾਰ ਅਸੀਂ ਆਪਣੇ ਆਪ ਨੂੰ ਉਸ ਟਾਈਮ ਵਰਥ ਨਹੀਂ ਸਮਝਦੇ, ਸਾਨੂੰ ਲੱਗਦਾ ਕਿ ਮੈਂ ਇਹ ਨਹੀਂ ਕਰ ਸਕਦੀ ਹੈਗੀ, ਮੈਨੂੰ ਸ਼ਾਇਦ ਆਪਣੇ ਆਪ ਤੇ ਹੀ ਵਿਸ਼ਵਾਸ ਨਹੀਂ ਹੈਗਾ। ਉਹ ਮੇਨ ਚੀਜ਼ ਸਾਨੂੰ ਕਰੈਕਟ ਕਰਨੀ ਪੈਣੀ ਹੈਗੀ ਹੈ। ਜਦੋਂ ਅਸੀਂ ਆਪਣੇ ਆਪ ਦੇ ਉੱਤੇ ਕੁਰੈਕਸ਼ਨ ਕਰ ਲਵਾਂਗੇ, ਆਪਣੀ ਇਮੇਜ ਸਾਨੂੰ ਪੋਜ਼ਿਟਿਵ ਬਣਾਉਣੀ ਪੈਣੀ ਹੈਗੀ ਹੈ ਕਿ ਆਈ ਕੈਨ ਡੂ ਇਟ। ਸੋ ਜਦੋਂ ਤੁਹਾਡੇ ਵਿੱਚ ਇਹ ਇੱਕ ਫੀਲਿੰਗ ਆ ਜਾਂਦੀ ਕਿ ਆਈ ਕੈਨ ਡੂ ਇਟ, ਤੇ ਤੁਸੀਂ ਹਾਰਡ ਵਰਕ ਕਰਦੇ ਹੋ, ਡੈਡੀਕੇਸ਼ਨ ਦੇ ਨਾਲ ਕਰਦੇ ਹੈਗੇ ਹੋ, ਡੈਫੀਨੇਟਲੀ ਜਦੋਂ ਤੁਸੀਂ ਲਰਨ ਕਰੋਗੇ ਹਰ ਸਟੈਪ ਬਾਏ ਸਟੈਪ, ਤਾਂ ਤੁਹਾਨੂੰ ਸੈਲਫ ਕੋਨਫੀਡੈਂਸ ਆਪਣੇ ਆਪ ਆ ਜਾਂਦਾ।
0: ਮੋਨਾ ਜੀ, ਜੇ ਤੁਸੀਂ ਇਹ ਸੋਚੋ ਕਿ ਪਹਿਲੇ ਦਿਨ ਜਦੋਂ ਤੁਸੀਂ ਲਾਇਸੈਂਸ ਲਿਆਓ, ਕਿ ਉਹ ਤੋਂ ਬਾਅਦ ਡੇ ਬਾਏ ਡੇ ਤੁਸੀਂ ਗਰੋ ਕੀਤਾ, ਵੱਡੀ ਵੱਡੀ ਕੰਪਨੀ ਰਨ ਕਰ ਰਹੇ ਹੋ, ਹੁਣ ਜੇ ਸੈਲਫ ਡਾਊਟ ਹੁੰਦਾ ਤੁਸੀਂ ਕਹਿੰਦੇ ਨਾ ਨਾ ਮੇਤੋਂ ਕੰਪਨੀ ਕੁੰਪਨੀ, ਮੈਂ ਤਾਂ ਇੰਸ਼ੋਰੈਂਸ ਕਰ ਸਕਦੀ ਹਾਂ, ਮੈਂ ਇੰਨੇ ਬੰਦੇ ਨੂੰ ਕਿਵੇਂ, ਸਾਰੀ ਟੀਮ ਨੂੰ ਕਿਵੇਂ ਮੈਨੇਜ ਕਰੂੰ, ਐਂ ਕਿਵੇਂ ਕਰੂੰ, ਆਹ ਕਿਵੇਂ ਕਰੂੰ, ਪਰ ਤੁਸੀਂ ਦੇਖੋ ਵੀ ਆਪਣੇ ਆਪ ਸੈਲਫ ਕੋਨਫੀਡੈਂਸ ਜਦੋਂ ਲੈ ਕੇ ਆਉਂਦਾ ਤਾਂ ਟੀਮ ਬਿਲਡਅਪ ਹੋਈ ਹੈ ਤੇ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ, ਤੇ ਜੇ ਸੈਲਫ ਡਾਊਟ ਹੁੰਦਾ ਕਿ ਅੱਜ ਤੁਸੀਂ ਇਸ ਜਗ੍ਹਾ ਤੇ ਹੁੰਦੇ, ਕਦੇ ਵੀ ਨਹੀਂ।
2: ਬਿਲਕੁਲ ਬਿਲਕੁਲ ਡੈਫੀਨੇਟਲੀ ਉਹੀ ਚੀਜ਼ ਆਪਾਂ ਨੂੰ ਸਭ ਨਾਲੋਂ ਜ਼ਿਆਦਾ ਪਹਿਲਾਂ ਕਲੀਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਈਵਨ ਕਿ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਡੈਫੀਨੇਟਲੀ ਇਸ ਟਾਈਮ ਤੇ ਜਿੱਦਾਂ ਹੁਣੇ ਮੈਂ ਕਾਨਫਰੰਸ ਤੋਂ ਬੈਕ ਆਈ ਹੈਗੀ ਹਾਂ, ਸੋ ਇਸ ਟਾਈਮ ਤੇ ਦੋ ਕਾਨਫਰੰਸਿਸ ਦੇ ਵਿੱਚ ਕੁਆਲੀਫਾਈ ਹੋਈ ਸੀਗੀ। ਸੋ ਦੋ ਵੱਡੀਆਂ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਦੋਨੋਂ ਦੇ ਵਿੱਚ ਕੁਆਲੀਫਾਈ ਕਰਨਾ, ਐਲੀਜੀਬਲ ਹੋਣਾ, ਥੈਂਕਸ ਟੂ ਗੋਡ ਸਭ ਨਾਲੋਂ ਪਹਿਲਾਂ, ਐਂਡ ਥੈਂਕਸ ਤੁਹਾਨੂੰ ਰਾਜਵੀਰ ਜੀ, ਆਪਣੇ ਆਪਣੇ ਸਾਰੇ ਹੀ ਕਲਾਇੰਟਸ, ਆਪਣੇ ਸਾਰੇ ਹੀ ਕਮਿਊਨਿਟੀ ਦਾ, ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਜੁੜੀ ਹੋਈ ਹੁੰਦੀ ਹੈਗੀ ਹੈ। ਡੈਫੀਨੇਟਲੀ ਇਸ ਦੇ ਬਿਹਾਈਂਡ ਤੇ ਮੈਂ ਹਰੇਕ ਨੂੰ ਕਹੂੰਗੀ, ਚਾਹੇ ਕੋਈ ਵੀ ਪਰਸਨ ਹੈਗਾ, ਜੇ ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਡੈਫੀਨੇਟਲੀ ਆਪਣਾ ਸੈਲਫ ਡਾਊਟ ਜ਼ਰੂਰ ਕਲੀਅਰ ਕਰੋ, ਆਪਣੇ ਆਪ ਤੇ ਵਿਸ਼ਵਾਸ ਰੱਖੋ ਸਭ ਨਾਲੋਂ ਪਹਿਲਾਂ, ਫਿਰ ਉਸ ਤੋਂ ਬਾਅਦ ਜਦੋਂ ਆਪਣੇ ਆਪ ਤੇ ਵਿਸ਼ਵਾਸ ਰੱਖਣ ਤੋਂ ਬਾਅਦ ਤੁਸੀਂ ਹਾਰਡ ਵਰਕ ਕਰਦੇ ਹੋ, ਆਪਣੀ ਡੈਡੀਕੇਸ਼ਨ ਦੇ ਨਾਲ ਕਰਦੇ ਹੋ, ਡੈਫੀਨੇਟਲੀ ਯੂ ਕੈਨ ਅਚੀਵ ਐਨੀਥਿੰਗ, ਐਵਰੀਥਿੰਗ ਇਜ਼ ਪੋਸੀਬਲ ਇਨ ਦਾ ਲਾਈਫ। ਸੋ ਮੈਨੂੰ ਲੱਗਦਾ ਹੈ ਕਿ ਉੱਥੇ ਵਰਕਆਊਟ ਕਰਨਾ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ।
0: 100% ਸੈਲਫ ਐਕਸੈਪਟੈਂਸ ਬੜੀ ਜ਼ਰੂਰੀ ਹੈ। ਅਸੀਂ ਤਾਂ ਜੇ ਦੂਜੇ ਪਾਸੇ ਨੂੰ ਜਾਵਾਂਗੇ ਤਾਂ ਸੈਲਫ ਡਿਨਾਈਲ ਤੇ ਚਲੇ ਜਾਂਦੇ ਹਾਂ, ਆਪਣੇ ਆਪ ਹੀ ਡਿਨਾਈ ਕਰ ਦੇਣਾ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਇਹ ਨਹੀਂ ਹੋ ਸਕਦਾ, ਉਹ ਨਹੀਂ। ਐਕਸੈਪਟ ਕਰਨਾ ਤਾਂ ਸਿੱਖ ਲਈਏ ਅਸੀਂ, ਸੈਲਫ ਐਕਸੈਪਟੈਂਸ ਤਾਂ ਕਰ ਲਈਏ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਤੁਸੀਂ ਮੋਨਾ ਜੀ ਦੀ ਟੀਮ ਨੂੰ ਜੁਆਇਨ ਕਰ ਸਕਦੇ, ਬਹੁਤ ਕਮਾਲ ਦੀ ਟੀਮ ਹੈ ਇਹਨਾਂ ਦੀ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨਾਲ ਬੈਠੋ, ਵਨ ਔਨ ਵਨ ਮੀਟਿੰਗ ਕਰੋ, ਇਹਨਾਂ ਦੀ ਟੀਮ ਨੂੰ ਜੁਆਇਨ ਕਰ ਸਕਦੇ ਹੋ। ਮੋਨਾ ਜੀ ਨੰਬਰ ਜ਼ਰੂਰ ਸਾਂਝਾ ਕਰਿਓ।
2: ਜ਼ਰੂਰ ਜੀ, ਜੇ ਸਾਡੇ ਕੋਈ ਵੀ ਲਿਸਨਰਸ, ਤੁਸੀਂ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਪਰਸਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਡੈਫੀਨੇਟਲੀ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰ ਸਕਦੇ ਹੋ ਜੀ। ਮੈਨੂੰ ਕਾਲ ਕਰ ਸਕਦੇ ਹੋ ਐਟ 416-5091-509। ਕਾਫੀ ਵਾਰ ਰਾਜਵੀਰ ਜੀ ਇਹ ਵੀ ਹੁੰਦਾ ਹੈਗਾ ਕਿ ਪਰਸਨ ਨੂੰ ਕਿ ਜੇ ਅਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਾਵਾਂਗੇ, ਅੱਜ ਸ਼ਾਇਦ ਕਿਤੇ ਨਾ ਕਿਤੇ ਕੋਈ ਪਾਰਟ ਟਾਈਮ ਜੋਬ ਕਰ ਰਹੇ ਨੇ ਜਾਂ ਕੋਈ ਕੰਮ ਕਰ ਰਹੇ ਨੇ ਇਸ ਟਾਈਮ ਤੇ, ਤਾਂ ਲੱਗਦਾ ਕਿ ਸ਼ਾਇਦ ਇੰਸ਼ੋਰੈਂਸ ਇੰਡਸਟਰੀ ਵਿੱਚ ਜਾਵਾਂਗੇ, ਇੱਕਦਮ ਸਾਨੂੰ ਪਤਾ ਨਹੀਂ ਫਾਈਨੈਂਸ਼ੀਅਲ ਵਾਈਜ਼ ਅਸੀਂ ਕਿੱਦਾਂ ਆਪਣੇ ਆਪ ਨੂੰ ਸਰਵਾਈਵ ਕਰ ਸਕਾਂਗੇ। ਸੋ ਉਹਦੇ ਲਈ ਸਾਰੀ ਡਿਟੇਲਡ ਡਿਸਕਸ਼ਨ ਦੇ ਲਈ ਹੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਆ ਕੇ ਮਿਲੋ ਆਫਿਸ ਦੇ ਵਿੱਚ, ਤਾਂ ਕਿ ਤੁਹਾਨੂੰ ਅਸੀਂ ਪ੍ਰੋਪਰਲੀ ਗਾਈਡ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਟ੍ਰੈਟਜੀਜ਼ ਨੂੰ ਬਣਾਉਣਾ ਹੈਗਾ, ਤਾਂ ਕਿ ਅੱਗੇ ਜਾ ਕੇ ਤੁਸੀਂ ਆਪਣੇ ਕਲਾਇੰਟਸ ਨੂੰ, ਆਪਣੀ ਕਮਿਊਨਿਟੀ ਨੂੰ ਸਰਵ ਕਰ ਸਕੋ। ਐਂਡ ਮੈਂ ਕਹੂੰਗੀ ਕਿ ਇੰਸ਼ੋਰੈਂਸ ਇੰਡਸਟਰੀ ਇੱਕ ਇੰਨਾ ਕੁ ਵਧੀਆ ਰਿਵਾਰਡਿੰਗ ਕੈਰੀਅਰ ਹੈਗਾ ਜਿਹਦੇ ਵਿੱਚ ਕਿ ਤੁਹਾਨੂੰ ਇਹ ਤਾਂ ਬੈਨੀਫਿਟ ਹੈਗਾ ਹੀ ਹੈਗਾ ਕਿ ਤੁਸੀਂ ਆਪਣਾ ਕੰਮ ਕਰੋਗੇ, ਬਿਜ਼ਨਸ ਕਰੋਗੇ, ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟਰੋਂਗ ਕਰੋਗੇ, ਪਰ ਨਾਲ ਦੀ ਨਾਲ ਇੱਕ ਮਨ ਨੂੰ ਵੱਡੀ ਸੈਟਿਸਫੈਕਸ਼ਨ ਇਸ ਚੀਜ਼ ਦੇ ਨਾਲ ਹੁੰਦੀ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਕਲਾਇੰਟਸ ਨੂੰ ਫਾਈਨੈਂਸ਼ੀਅਲੀ ਜਦੋਂ ਗਾਈਡ ਕਰਦੇ ਹੈਗੇ ਹਾਂ, ਉਹਨਾਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਕਰਦੇ ਹੈਗੇ ਹਾਂ ਕਿ ਨੋ ਮੈਟਰ ਵਟ ਕਿ ਅੱਜ ਜੇ ਸਭ ਕੁਛ ਵਧੀਆ ਤਾਂ ਵੀ ਉਹ ਫਾਈਨੈਂਸ਼ੀਅਲੀ ਸਟਰੋਂਗ ਰਹਿਣ, ਤੇ ਕੱਲ ਨੂੰ ਰੱਬ ਨਾ ਕਰੇ ਕੁਛ ਮਿਸਹੈਪ ਹੁੰਦਾ ਤਾਂ ਉਸ ਟਾਈਮ ਤੇ ਉਹਨਾਂ ਦੇ ਉੱਤੇ ਕੋਈ ਫਾਈਨੈਂਸ਼ੀਅਲ ਬਰਡਨ ਨਾ ਆਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਹੀ ਮੈਨੂੰ ਲੱਗਦਾ ਕਿ ਪੋਜ਼ਿਟਿਵ ਐਟੀਟਿਊਡ ਤੁਹਾਡਾ ਚਾਹੀਦਾ ਹੈਗਾ। ਜ਼ਰੂਰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਕਾਲ ਕਰ ਸਕਦੇ ਹੋ ਜੀ ਐਟ 416-5091-509।
0: 416-5091-509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਚੱਲਦੇ ਆ ਬ੍ਰੈਂਟਨ ਟੀਵੀ ਐਂਡ ਅਪਲਾਈਸਸ ਦਾ ਸੁਲਤਾਨ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
3: ਥੈਂਕ ਯੂ ਵੈਰੀ ਮਚ ਜੀ, ਸਤਿ ਸ੍ਰੀ ਅਕਾਲ ਜੀ, ਬਿਲਕੁਲ ਠੀਕ ਹੈ ਸਰ, ਡੈਫੀਨੇਟਲੀ ਉੱਪਰ ਵਾਲੇ ਦਾ ਸ਼ੁਕਰ ਹੈ ਜੀ,
0: ਬਹੁਤ ਬਹੁਤ ਸ਼ੁਕਰ ਹੈ ਜੀ ਪਰਮਾਤਮਾ ਦਾ। ਤੇ ਪਰ ਨਾਲ ਦੀ ਨਾਲ ਹੀ ਜਿਹੜੇ ਪ੍ਰਾਈਸਸ ਅਪ ਹੁੰਦੇ ਆ, ਜਿਹੜੇ ਟੈਰਿਫ ਲੱਗਦੇ ਆ, ਉਹ ਠੀਕ ਨਹੀਂ ਹੈ ਸੁਲਤਾਨ ਜੀ, ਉਹ ਥੋੜਾ ਜਿਹਾ ਤੰਗ ਕਰਦੇ ਆ ਲੋਕਾਂ ਨੂੰ।
3: ਹਾਂਜੀ ਬਿਲਕੁਲ ਰਾਜਵੀਰ ਜੀ, ਜਿਸ ਤਰ੍ਹਾਂ ਆਪਾਂ ਆਫ ਦਾ ਏਅਰ ਵੀ ਡਿਸਕਸ ਕਰ ਰਹੇ ਸੀਗੇ ਕਿ ਕੋਈ 10-15% ਦਾ ਨਹੀਂ ਟੈਰਿਫ ਲੱਗਣ ਦੇ ਨਾਲ 30% ਪ੍ਰਾਈਸਿਸ ਇਨਕਰੀਜ਼ ਹੋ ਗਈਆਂ ਜੀ। ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਹੈ ਜਾਂ ਨਵੇਂ ਆਰਡਰ ਅਸੀਂ ਪਾ ਰਹੇ ਹਾਂ, ਉਹਦੇ 'ਚ ਸਟੀਲ ਅਤੇ ਹੋਮ ਅਪਲਾਈਸਿਸ 'ਤੇ 25% ਦਾ ਟੈਰਿਫ ਲੱਗਾ, 5% ਫਰੇਟ ਇਨਕਰੀਜ਼ ਹੋਇਆ, ਟੋਟਲ ਪ੍ਰਾਈਸ ਦਾ ਡਿਫਰੈਂਸ 30% ਆ ਰਿਹਾ। ਪਰ ਜਿਹੜਾ ਸਟਾਕ ਬ੍ਰੈਂਪਟਨ ਟੀਵੀ 'ਤੇ ਅਵੇਲੇਬਲ ਹੈ, ਜਿਹਦੇ 'ਚ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਇਹ ਜਿਹੜਾ $2200 ਟੈਰਿਫ ਲੱਗੀ ਪ੍ਰਾਈਸ ਹੈ, ਪਰ $1499 ਦਾ ਅਵੇਲੇਬਲ ਹੈ, $700 ਇਕੱਲੇ ਫਰਿੱਜ ਤੇ ਕਸਟਮਰ ਸੇਵ ਕਰ ਸਕਦੇ ਆ ਜੀ। ਜੇ ਆਪਾਂ ਗੱਲ ਕਰਦੇ ਹਾਂ ਬੰਡਲ ਪੈਕੇਜ ਦੀ, ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਜਿਹੜਾ ਅਸੀਂ $2999 ਦਾ ਦੇ ਰਹੇ ਹਾਂ, ਇਹਦੀ

0: ਲੈਣ ਤਦ ਵੀ 6 ਮਹੀਨੇ ਚ ਪੇ ਕਰਨਾ, ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ $2200 ਵਾਲਾ, $1499 ਚ ਮਿਲ ਜਾਏਗਾ। ਜਿਨ੍ਹਾਂ ਨੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਉਹਨਾਂ ਨੂੰ $1700 ਟੈਰਿਫ ਲੱਗੀ ਪ੍ਰਾਈਸ ਹੈ, ਡਿਸਕਾਊਂਟਿਡ ਪ੍ਰਾਈਸ ਵੀ ਕਰੀਏ ਤੇ $1500 ਬਣਦੀ ਹੈ, ਪਰ $1099 ਚ ਪੇਅਰ ਵਾਸ਼ਰ ਐਂਡ ਡਰਾਇਰ ਦੋਨੋਂ $1099 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 9054502828 ਸਾਡਾ ਨੰਬਰ ਹੈ ਜੀ।
1: ਬਿਲਕੁਲ, ਸੋ ਤੁਸੀਂ ਇਹ ਜੇਕਰ ਡੀਲ ਗ੍ਰੈਬ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾਣਾ ਪੈਣਾ। ਏਦਾਂ ਹੀ ਬਹੁਤ ਸਾਰੇ ਵੀਰ ਨੇ ਜਿਹੜੇ ਉਹਨਾਂ ਟੀਵੀ, ਕਈ ਵਾਰ ਇਹ ਹੁੰਦਾ ਕਿ ਵੱਡਾ ਸਾਈਜ਼ ਆ ਗਿਆ ਯਾਰ, ਹੁਣ ਆਪਾਂ ਇਹ ਹੁਣ ਪੁਰਾਣਾ ਹੋ ਗਿਆ ਇਹਨੂੰ ਦੂਜੇ ਰੂਮ ਚ ਲਾ ਦਈਏ ਤੇ ਇੱਧਰ ਆਪਾਂ ਵੱਡਾ ਲਾ ਜਾਈਏ, ਪਰ ਉਦੋਂ ਮਹਿੰਗੇ ਸੀ, ਹੁਣ ਟੀਵੀ ਤੁਹਾਨੂੰ ਬਹੁਤ ਵਧੀਆ ਰੇਟ ਤੇ ਮਿਲ ਸਕਦੇ ਆ। ਉਹ ਆਪਾਂ ਲੈਣੇ ਕਿੱਥੋਂ ਆ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਲੈਣੇ ਕਿਉਂ ਆ? ਕਿਉਂਕਿ ਇੱਕ ਤਾਂ ਰੇਟ ਬਹੁਤ ਵਧੀਆ, ਦੂਜਾ ਸਾਰੰਗ ਰੇਡੀਓ ਤੇ ਐਡ ਚੱਲਦੀ ਹੈ, ਤੀਜਾ ਇਹਨਾਂ ਤੋਂ ਗਿਫਟ ਆਪਾਂ ਧੱਕੇ ਨਾਲ ਲੈ ਲੈਣੇ ਆ, ਚੌਥੀ ਡਿਲੀਵਰੀ ਵੀ ਕਰ ਦੇਣੀ ਇਹਨਾਂ ਨੇ ਆਪ ਗੱਡੀ 'ਚ, ਟੀਵੀ ਨਹੀਂ ਆਉਂਦਾ ਹੁਣ ਆਉਣਾ ਵੀ ਕਿੱਥੋਂ ਆ, 85 ਇੰਚ ਗੱਡੀ 'ਚ ਨਹੀਂ ਆਉਂਦਾ ਕਿੱਥੋਂ ਆਊਗਾ, ਸੋ ਉਹ ਆਪ ਛੱਡ ਜਾਣਗੇ। ਦਿਓ ਸੁਲਤਾਨ ਜੀ ਉਹਦੇ ਵੀਡੀਓ ਲੱਕ ਦੀ।
0: ਹਾਂਜੀ ਰਾਜਵੀਰ ਜੀ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ, ਦੇਖੋ 75 ਇੰਚ ਮੇਰੇ ਕੋਲ ਮੇਰਾ ਖਿਆਲ 6 ਜਾਂ 7 ਪੀਸ ਸਟਾਕ ਹੈ। ਮੈਂ ਦੱਸ ਦਿੰਦਾ ਕਿ ਇਹਦੀ ਵੀ ਨਵੀਂ ਇਨਕਰੀਜ਼ਡ ਪ੍ਰਾਈਸ ਜਿਹੜੀ ਆਈ ਹੈ $1099 ਹੈ, $1100 ਚ 75 ਇੰਚ ਸੈਮਸੰਗ, ਜਦਕਿ ਮੈਂ $799 ਦਾ ਹੀ ਦੇ ਦਾਂਗਾ। ਸਾਡੇ ਕੋਲ 6-7 ਟੀਵੀ ਇਨ ਸਟਾਕ ਹੈ, 6-7 ਲੱਕੀ ਕਸਟਮਰ ਕੈਨ ਗੈਟ ਇਟ $799 ਚ 75 ਇੰਚ ਜੀ। ਜਿੱਦਾਂ ਤੁਸੀਂ ਬਿਗ ਸਕਰੀਨ ਦੀ ਗੱਲ ਕੀਤੀ ਹੈ, 85 ਇੰਚ $1800 ਤੋਂ ਘੱਟ ਨੀ ਕਿਤੇ ਵੀ ਮਿਲ ਰਿਹਾ। ਪਰ ਮੇਰੇ ਕੋਲ ਸੋਨੀ ਬਰੇਵੀਆ ਮਾਡਲ, ਜਿਹੜਾ ਕਿ ਸੋਨੀ ਬਰੇਵੀਆ 3, ਤੇ ਸੈਮਸੰਗ ਜਿਹੜਾ ਮਿੰਨੀ LED ਨਾਲ ਆਇਆ ਨਵਾਂ 2026 ਦਾ ਮਿੰਨੀ LED 85 ਇੰਚ ਲੈਣਾ ਤੁਸੀਂ, ਤੁਹਾਨੂੰ ਮਿਲੇਗਾ ਜੀ ਸਿਰਫ $1399 ਦਾ। ਇਹ ਵੀ 3 ਜਾਂ 4 ਪੀਸ ਸਟਾਕ ਹੈ। ਇਸ ਤੋਂ ਬਾਅਦ ਇਹ ਮਿੰਨੀ LED 85 ਇੰਚ $1800 ਤੋਂ ਘੱਟ ਨੀ ਮਿਲਣਾ। ਸੋ ਜਿਹੜੇ ਕਸਟਮਰ 98 ਇੰਚ ਲੈਣਾ ਚਾਹੁੰਦੇ ਉਹਨਾਂ ਵਾਸਤੇ ਵੀ ਇੱਕ ਟੀਵੀ ਮੇਰੇ ਕੋਲ ਅਵੇਲੇਬਲ ਹੈ। ਇਹਦੀ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ $1999 ਦਾ ਲੈ ਕੇ $600-700 98 ਇੰਚ ਟੀਵੀ ਤੇ ਵੀ ਸੇਵ ਕੀਤੇ ਜਾ ਸਕਦੇ। ਸੋ ਟੀਵੀ ਕੋਈ ਵੀ ਲੈਣਾ ਹੋਵੇ, ਚਾਹੇ 55 ਇੰਚ ਲੈਣਾ ਤੁਸੀਂ $399 ਦਾ ਓਨਲੀ, ਜਾਂ 65 ਇੰਚ ਲੈਣਾ $499 ਦਾ ਓਨਲੀ, ਤੇ ਫਿਰ ਤੁਸੀਂ ਪਹੁੰਚਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਸਵੇਰ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ। ਕੋਈ ਵੀ ਇਲੈਕਟ੍ਰੋਨਿਕਸ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਤੁਸੀਂ ਪਿਕਅਪ ਕਰਨਾ, ਪਿਕਅਪ ਕਰ ਲਓ ਤਦ ਵੀ 6 ਮਹੀਨੇ 'ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ 'ਚ ਪੇ ਕਰਨਾ। 905-450-2828 ਨੰਬਰ ਹੈ, 9054502828 ਜੀ।
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ। ਜਿਹੜੇ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸੁਖ ਬਾਈ ਜੀ ਡੀਲ ਦੇ ਕੇ ਕਿੱਧਰ ਗਏ, ਸੁਖ ਉਹਨਾਂ ਦੀ ਡੀਲ ਹੈ ਜਿਹੜੀ, ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦਾ, 647-262-00 ਤੇ ਤੁਸੀਂ ਕਾਲ ਕਰਕੇ 199 ਵਾਲਾ ਜਿਹੜਾ ਕਾਫੀ ਟੇਬਲ ਉਹ ਭੁੱਲਿਓ ਨਾ, ਬਹੁਤ ਕਮਾਲ ਦੀ ਡੀਲ ਹੈ। 647-262-00-00 ਤੇ ਗੱਲਬਾਤ ਕੀਤੀ ਜਾ ਸਕਦੀ ਆ। ਚੱਲਦੇ ਹਾਂ ਖੂਬਸੂਰਤ ਗੀਤ ਬਾਅਦ, ਫਿਰ ਉਸ ਤੋਂ ਬਾਅਦ ਵਾਪਸ ਮੁੜਦੇ ਪ੍ਰੋਗਰਾਮ ਸਾਰੰਗ ਚੁੱਕੋ।

ਆ ਰਿਹਾ ਵੀ ਤੂੰ ਕਦੇ ਨਾ ਆਇਓ ਕੰਮ, ਉਹ ਕੰਮ ਆਇਆ ਚਾਹੇ ਨਹੀਂ ਆਇਆ, ਨਾਗਪਾਲ ਸਾਹਿਬ ਕੰਮ ਦੀ ਗੱਲ ਕਰਨਗੇ। ਨਾਗਪਾਲ ਸਾਹਿਬ ਕਹਿੰਦੇ ਮੈਂ ਕੰਮ ਆਉਣਾ ਭਾਈ, ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਫੰਡਿੰਗ ਲੈ ਸਕਦੇ ਹੋ। ਗੌਰਮੈਂਟ ਦੀ ਫੰਡਿੰਗ ਆ ਤੁਹਾਡੇ ਅਕਾਊਂਟ ਚ ਆਉਣੀ ਹੈ, ਗੌਰਮੈਂਟ ਨੇ ਦੇਣੀ ਹੈ, ਤੁਸੀਂ ਆਨਲਾਈਨ ਕਲਾਸਾਂ ਲਾਉਣੀ।

0: ਕਲਾਸਿਸ ਵੀ ਕਿਤੇ ਕਾਲਜ ਜਾਣ ਦੀ ਲੋੜ ਨਹੀਂ, ਆਪਣੀ ਮਰਜ਼ੀ ਮੁਤਾਬਕ ਲਾਉਣੀ ਆ, ਫਲੈਕਸੀਬਿਲਿਟੀ ਹੈ, ਕਿਤੇ ਬੈਠਣ ਦੀ ਜ਼ਰੂਰਤ ਨਹੀਂ। ਸੋ ਤੁਸੀਂ ਕਿਤੇ ਰਾਤ ਨੂੰ 12 ਵਜੇ ਟਾਈਮ ਲੱਗਿਆ 12 ਵਜੇ ਲਾ ਲਿਓ, ਸਵੇਰੇ ਟਾਈਮ ਲੱਗਿਆ ਸਵੇਰੇ ਲਾ ਲਿਓ, 2 ਦਿਨਾਂ ਚ ਪੂਰੇ ਘੰਟੇ ਕਰਨੇ 2 ਦਿਨਾਂ ਚ ਕਰ ਲਿਓ। ਟੀਚਰ ਕੋਈ ਹੈ ਹੀ ਨਹੀਂ, ਆਨਲਾਈਨ ਕਲਾਸਿਸ ਆ, ਐਗਜ਼ਾਮ ਕਹਿੰਦੇ ਕੋਈ ਦੇਣਾ ਨਹੀਂ, ਅਸਾਈਨਮੈਂਟ ਸਾਰੀਆਂ ਦੇਣੀਆਂ ਨੇ ਉਹ ਤੁਸੀਂ ਜਮ੍ਹਾਂ ਕਰਾ ਦੇਣੀਆਂ ਨੇ। ਸੋ ਅਟੈਂਡੈਂਸ ਕਿੰਨੀ ਕੁ ਚਾਹੀਦੀ ਆ, ਅਟੈਂਡੈਂਸ ਦਾ ਫਿਰ ਕੋਈ ਚੱਕਰ ਹੀ ਨਹੀਂ ਕੋਈ, ਜਦੋਂ ਤੁਸੀਂ ਅਟੈਂਡੈਂਸ ਜਿਹੜੀ ਆ ਬਾਕੀ ਇਹਨਾਂ ਨੂੰ ਪੁੱਛ ਵੀ ਲਵਾਂਗੇ। ਅਟੈਂਡੈਂਸ ਤਾਂ ਫਿਰ ਇਹ ਆ ਵੀ ਜਦੋਂ ਆਨਲਾਈਨ ਹੀ ਤੁਸੀਂ ਕਲਾਸ ਲਾਉਣੀ ਆ ਤੇ ਤੁਸੀਂ ਤਾਂ ਬੈਠੇ ਚਾਹੇ 20-20 ਮਿੰਟ ਕਰਕੇ ਲਾਓਗੇ, 20 ਮਿੰਟ ਮਿਲਿਆ ਚੱਲ 20 ਮਿੰਟ ਹੋਣ ਕਲਾਸ ਲਾ ਲਈ, 20 ਮਿੰਟ ਦੁਪਹਿਰੇ ਜੇ ਲਾ ਲਾਂਗੇ, ਫਿਰ 40 ਮਿੰਟ ਆਪਾਂ ਨੂੰ ਆਪਣੇ ਹੈਗਾ ਟਾਈਮ ਉਦੋਂ ਲਾ ਲਾਂਗੇ, ਵਾਕ ਕਰਨਗੇ ਉਦੋਂ ਲਾ ਲਾਂਗੇ। ਸੋ ਸੁਣਨਾ ਹੀ ਆ, ਜਦੋਂ ਮਰਜ਼ੀ ਸੁਣ ਲਓ ਤੁਸੀਂ, ਬੋਲਣਾ ਤਾਂ ਹੈ ਹੀ ਨਹੀਂ ਕੁਛ। ਸੋ ਤੁਹਾਨੂੰ 70,000-60,000 ਫੰਡਿੰਗ ਗਵਰਨਮੈਂਟ ਵੱਲੋਂ ਆ ਰਹੀ ਹੈ ਤਾਂ ਉਹ ਆਪਣੇ ਅਕਾਊਂਟ ਦਾ ਨੱਕਾ ਖੋਲ੍ਹ ਦਿਓ, ਪਵਾਓ ਨੱਕ ਦੇ ਵਿੱਚ। ਸੋ ਉਹ ਵਾਪਸ ਵੀ ਨਹੀਂ ਕਰਨੀ ਹੈ, ਵਾਪਸ ਕਰਨੀ ਹੈ 2.5 ਸਾਲ ਬਾਅਦ, ਉਹ ਵੀ 2.5 ਸਾਲ ਬਾਅਦ, 2.5% ਵਿਆਜ ਹੈ ਉਹ ਤੁਹਾਨੂੰ ਪੈਣਾ, ਸਾਲ ਦਾ 2.5%, ਮਹੀਨੇ ਦਾ ਨਹੀਂ ਸਾਲ ਦਾ 2.5%। ਸੋ ਤੁਸੀਂ ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਤੁਹਾਨੂੰ ਇਹ ਮਿਲ ਸਕਦੀ ਹੈ, ਤੁਸੀਂ ਸਟੂਡੈਂਟ ਹੋ ਤਾਂ ਵੀ ਮਿਲ ਸਕਦੀ ਹੈ ਇਹ ਫੰਡਿੰਗ ਜਿਹੜੀ ਕਰਵਾਉਣੀ ਹੈ। ਉਹ ਤੋਂ ਬਾਅਦ ਇਹਨਾਂ ਨੂੰ ਕੀ ਦੇਣਾ ਤੁਸੀਂ, ਇਹਨਾਂ ਦੀ ਕੀ ਹੈ, ਇਹਨਾਂ ਨੂੰ ਸਿਰਫ ਦੇਣੇ ਬਾਈ ਜੀ $199, $200। ਜਦੋਂ ਫੰਡਿੰਗ ਤੁਹਾਡੇ ਅਕਾਊਂਟ ਚ ਆ ਗਈ ਉਹ ਤੋਂ ਬਾਅਦ, ਪਹਿਲਾਂ ਨਹੀਂ ਉਹ ਤੋਂ ਬਾਅਦ, ਨੰਬਰ ਤੁਸੀਂ ਨੋਟ ਕਰ ਲਓ 437-264-3175, 437-264-3175, 437-264-3175 ਤੇ 437-264-3175। ਨਾਗਪਾਲ ਸਾਹਿਬ ਜੇ ਕੁਛ ਰਹੇਗਾ ਤਾਂ ਐਡ ਕਰ ਦਿਓ ਸਰ।
1: ਨਹੀਂ ਜੀ, ਆਪਨੇ ਅੱਛੀ ਤਰ੍ਹਾਂ ਸੇ ਬਤਾਈ ਦਿਆ, ਬਸ ਅਭੀ ਵੀ ਦੋ ਫੈਮਲੀਜ਼ ਆਈ ਥੀ, ਮਿਠਾਈ ਕਾ ਡੱਬਾ ਦੇ ਕੇ, ਆਸ਼ੀਰਵਾਦ ਦੇ ਕੇ ਗਏ ਹੈ, ਹਮੇ ਇੱਕ ਅੰਕਲ ਜੀ ਮੋਟਨ ਕਾ ਕਾਰਡ ਦੇ ਕੇ ਗਏ ਹੈ, ਪੂਰੇ ਸਟਾਫ ਕਾ ਮੁਝੇ ਵੀ, ਔਰ ਅਜੀ ਉਹ ਹਮਾਰੇ ਫੇਵਰੇਟ ਅੰਕਲ ਹੈ ਚੀਮਾ ਅੰਕਲ, ਉਹ ਯਾਨੀ ਕਿ 75 ਈਅਰਸ ਓਲਡ, ਸੈਕੰਡ ਕੋਰਸ ਕਰ ਰਹੇ, ਉਨਕਾ ਪੁਰਵਾ ਲਾ ਗਿਆ ਸੈਕੰਡ ਕੋਰਸ ਮੇ ਵੀ ਨਾ, ਫੰਡਿੰਗ ਉਨਕੇ ਖਾਤੇ
0: ਵਾਹ ਵਾਹ
1: ਹਾਂਜੀ, ਇਸ ਲਈ ਆਪ ਪੀਛੇ ਨਾ ਰਹੀਏ, 1.5 ਲੱਖ ਤੱਕ ਹਾਸਿਲ ਕਰੇ, $1,70,000 तक 0% पे बिना गारंटी के, बिना कोलेट्रल के लोन हासिल करें, जिसकी किस्तें 2.5 साल बाद स्टार्ट है, कोई भी मीठी बातें चलाकी नहीं है, कॉल करें, एस्टिमेट लें, ऑफिस आए, हमने 8 साल में बहुत तो कोशिश करा है, प्रॉपर ऑफिस है, 6 बंदे आपके लिए काम कर रहे हैं, नंबर 437-264-3175, 437-264-3175, 437-264-3175, ऑफिस एड्रेस 218 एक्सपर्ट बुलेवार्ड, नो एज लिमिट, नो क्रेडिट चेक, नो गारंटी, गवर्नमेंट से लोन 1,25,000, 1.5 लाख तक हासिल करें, 437-264-3175।
0: बहुत बहुत धन्यवाद सर, थैंक यू वेरी मच, बहुत बहुत शुक्रिया, बहुत बहुत धन्यवाद, थैंक यू। माल साहब
2: जी, सर
0: ਤੁਸੀਂ ਬੋਲਦੇ ਜੀ ਕੀ ਗੱਲ, ਲੈਚੀਆਂ ਖਾਣ ਲੱਗ ਗਏ?
2: ਮੈਂ ਲੈਚੀਆਂ ਚੱਪਾਂ ਲੱਗ ਗਿਆ ਸੀਗਾ ਜੀ,
0: ਮੈਂ ਬੁਲਾਈ ਜਾਂਦਾ, ਤੁਸੀਂ ਬੋਲਦੇ ਨਹੀਂ, ਚੁੱਪ ਹੀ ਕਰ ਗਏ ਹੋ।
2: ਨਹੀਂ ਨਹੀਂ ਮੈਂ ਕਿਹਾ ਇੱਧਰ ਕਿੱਧਰ, ਨਾ ਜੀ ਨਾ ਜੀ ਨਾ, ਤੁਸੀਂ ਬੁਲਾਓ ਅਸੀਂ ਬੋਲੀਏ ਨਾ, ਇਹ ਐਡੀ ਵੱਡੀ ਗਲਤੀ ਹੋ ਜੇ ਅਸੀਂ ਕਿੱਥੇ ਭਰਾਂਗੇ ਜੀ,
0: ਸਦਕੇ ਜਾਈਏ ਸਦਕੇ ਜਾਈਏ।
2: ਬਿਲਕੁਲ ਜੀ ਬਿਲਕੁਲ, ਤੁਸੀਂ ਬੁਲਾਓ ਅਸੀਂ ਬੋਲੀਏ, ਨਹੀਂ ਤਾਂ ਹੋ ਹੀ ਨਹੀਂ ਸਕਦਾ ਜੀ,
0: ਅਸੀਂ ਸੁੱਖ ਉਹਨਾਂ ਨੂੰ ਹੋਰ ਤੁਹਾਨੂੰ ਲੈ ਕੇ ਦਿੰਦੇ ਹਾਂ, ਤੇ ਰਾਜਨ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ
2: ਜੀ, ਰਾਜਨ ਜੀ ਦੇਖੋ, ਰਾਜਨ ਜੀ ਨਾਲ ਕਰਦੇ ਜੀ ਪਹਿਲਾਂ,
0: ਜੇਕਰ ਮਿਲਦੀ ਹੈ ਗੱਲ
2: ਜੀ, ਰਾਜਨ ਜੀ
0: ਸੁਣਾ ਦਿਓ ਨਾ ਜਰ,
2: ਪਹਿਲਾਂ ਰਾਜਨ ਜੀ ਨਾਲ ਗੱਲਬਾਤ ਨਾ ਕਰ ਲਈਏ ਜੀ, ਕਿ ਸੁਣੀਏ,
0: ਨਹੀਂ ਜੀ ਰਾਜਨ ਜੀ ਆ ਗਏ ਤਾਂ ਰਾਜਨ ਜੀ ਨਾਲ ਗੱਲ ਕਰੋ ਸਰ।
2: ਹਾਂ ਜੀ ਰਾਜਨ ਜੀ ਜੀ ਜੀ ਰਾਜਨ ਜੀ
0: ਜੀ ਰਾਜਨ ਜੀ ਦਿਓ ਸੁਨੇਹਾ ਸਰ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਦੱਸ ਦੇ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸੜਕੋ ਕੱਲ ਨੂੰ ਅਵੇਲੇਬਲ ਨੇ, ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਰਹਿਣਗੇ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਔਰ ਖਾਸ ਕਰਕੇ ਵੀਕਐਂਡ ਹੈ, ਬਹੁਤ ਸਾਰੇ ਭੈਣ ਭਰਾ ਹੁੰਦੇ ਜਿਨ੍ਹਾਂ ਨੇ ਗਲਾਸਿਸ ਲੈਣੀਆਂ ਹੁੰਦੀਆਂ ਨੇ, ਔਰ ਕਈ ਵਾਰੀ ਸਾਡੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੂੰ ਹੁੰਦਾ ਵੀ ਸਾਡੇ ਕੋਲ ਬੈਨੀਫਿਟ ਨਹੀਂ ਹੈਗੇ, ਸੋ ਵਧੀਆ ਗਲਾਸਿਸ ਮਿਲ ਜਾਣ ਸਸਤੇ ਪ੍ਰਾਈਸ 'ਚ ਮਿਲ ਜਾਣ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਰੱਖਿਆ ਹੈ, $129 ਦਾ ਵੈਲਿਊ ਪੈਕੇਜ ਹੈ, ਇਹਦੇ 'ਚ $300 ਦੀ ਕੀਮਤ ਦਾ ਸਿਲੈਕਟਡ ਬ੍ਰਾਂਡਡ ਫਰੇਮ ਸ਼ਾਮਿਲ ਹੈ, ਅਤੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਜ਼ ਸ਼ਾਮਿਲ ਨੇ, ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ, ਅਤੇ ਜੇ ਤੁਸੀਂ ਦੂਨੈਟ ਦੀ ਇਕੱਠੀ ਐਨਕ ਲੈਣੀ ਹੈ ਅਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਜ਼ ਨੇ, $300 ਦੀ ਕੀਮਤ ਦੇ ਲੈਂਜ਼ ਅਤੇ $300 ਦੀ ਕੀਮਤ ਦਾ ਫਰੇਮ, $600 ਦਾ ਪੈਕੇਜ ਸਿਰਫ $258 'ਚ ਦਿੱਤਾ ਜਾ ਰਿਹਾ ਹੈ, ਤੇ ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਦੋ ਪੇਅਰ ਹੋਣ, ਇੱਕ ਘਰ ਰੱਖਣਾ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ 905-460-8888। ਸਾਡਾ ਸਟੋਰ ਅੱਜ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੈ ਤੇ ਜਿਹਨਾਂ ਨੇ ਆਈ ਐਗਜ਼ਾਮ ਕਰਾਉਣਾ ਕੱਲ੍ਹ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਰਹਿਣਗੇ, ਪਰ ਸਟੋਰ ਕੱਲ੍ਹ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਰਹੇਗਾ। ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ ਜੇ ਤੁਹਾਨੂੰ ਗਲਾਸਿਸ ਚਾਹੀਦੀਆਂ ਜਾਂ ਆਈ ਐਗਜ਼ਾਮ। ਨੰਬਰ ਇੱਕ ਵਾਰੀ ਫਿਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।

0: ਸੁਖਬਾ ਜੀ ਆ ਗਏ ਹੋ? ਸੁਖ ਜੀ ਤੁਹਾਡੀ ਆਵਾਜ਼ ਪਹੁੰਚੀ ਹੈ?
1: ਹੈਲੋ
0: ਜੀ ਸਰ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮੋਪਰ ਸਰ, ਬਿਲਕੁਲ ਲਾਈਵ ਲਾਈਵ ਲਾਈਵ ਅਪਡੇਟ ਦੇ ਰਹੇ ਹਾਂ। 6885 ਟੋਮਕਨ ਰੋਡ ਦੇ ਉੱਪਰੋਂ 685 ਟੋਮਕਨ ਰੋਡ ਨੂੰ ਪ੍ਰਭਾਈ ਜੀ ਯਾਦ ਰੱਖਣਾ ਪਰਿਵਾਰਾਂ ਨੇ, ਇਸ ਵੀਕਰ ਦੇ ਉੱਪਰ ਕੜਾਕੇ ਕੱਢਣੀ ਆ ਪ੍ਰਾਈਜ, ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ, 299 ਦਾ ਮਾਈਕ੍ਰੋਵੇਵ ਫ੍ਰੀ, ਕੁਈਨ ਸਾਈਜ਼ ਦਾ ਬੈੱਡ 199 ਦਾ, ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਐਲ ਸ਼ੇਪ ਦਾ ਸੋਫਾ 299 ਦਾ, ਸੋ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਇਹਦੇ ਵੀ ਫ੍ਰੀ ਮਿਲੂਗਾ। ਸੋ ਵੀਕਰ ਦੇ ਉੱਪਰ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਕੜਾਕੇ ਕੱਢਣੀ ਆ ਪ੍ਰਾਈਜ਼ ਤੇ ਦੋ ਵੀ ਮਿਲਣੇ ਆ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਉੱਪਰ ਸਾਹਿਬ।
0: ਬਿਲਕੁਲ ਟੋਮਕਨ ਰੋਡ ਤੇ ਤੁਸੀਂ ਪਹੁੰਚ ਜਾਓ, ਕਿਉਂਕਿ ਟੋਮਕਨ ਰੋਡ ਤੋਂ ਹੋਰ ਵੀ ਬਹੁਤ ਸਾਰੇ ਡੀਲਸ ਮਿਲਣੀਆਂ ਨੇ। ਕਿੰਗ ਦਾ ਬੈੱਡ ਲੈਣਾ ਵਾ ਤੁਸੀਂ ਤਾਂ, ਸੋਫਾ ਸੈੱਟ ਲੈਣਾ ਤਾਂ, ਡਾਇਨਿੰਗ ਟੇਬਲ ਲੈਣਾ ਤਾਂ, ਤੁਸੀਂ ਮਤਲਬ ਕੀ ਹੈ ਬਈ, ਇੱਕ ਵਾਰ 6885 ਟੋਮਕਨ ਰੋਡ ਤੇ ਤੁਸੀਂ ਜਾਇਓ, ਧਮਾਲੋ, ਧਮਾਲਾਂ ਹੋਈਆਂ ਪਈਆਂ ਨੇ ਉੱਥੇ। ਬਹੁਤ ਬਹੁਤ ਧੰਨਵਾਦ ਸੁਖਬਾ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।
2: ਡੈਫੀਨੇਟਲੀ ਹਰ ਇੰਸ਼ੋਰੈਂਸ ਦਾ ਆਪਣਾ ਰੋਲ ਹੁੰਦਾ ਆਪਣੀ ਲਾਈਫ ਦੇ ਵਿੱਚ, ਸੋ ਮੇਕ ਸ਼ੋਰ ਕਰੋ ਕਿ ਇਕੱਲੇ ਲਾਈਫ ਇੰਸ਼ੋਰੈਂਸ ਦੇ ਨਾਲ ਅਸੀਂ ਸੋਚੀਏ ਕਿ ਸਾਡੀ ਇੰਸ਼ੋਰੈਂਸ ਹੋਈ ਵੀ ਹੈ, ਸਾਨੂੰ ਹੋਰ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ, ਉਹਦੇ ਨਾਲ ਆਪਾਂ ਨੂੰ ਬਹੁਤ, ਆਪਾਂ ਆਪਣੇ ਆਪ ਨੂੰ ਬਹੁਤ ਵੱਡੇ ਰਿਸਕ ਵਿੱਚ ਰੱਖਿਆ ਹੁੰਦਾ, ਕਿਉਂਕਿ ਇਸ ਟਾਈਮ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਇਨ ਕੇਸ ਕੋਈ ਵੀ ਰੱਬ ਨਾ ਕਰੇ ਕਿਸੇ ਤਰ੍ਹਾਂ ਦੀ ਕੋਈ ਹਾਰਟ ਡਿਜ਼ੀਜ਼, ਕੋਈ ਕੈਂਸਰ ਦੀ ਕੋਈ ਪ੍ਰੋਬਲਮ, ਕਿਸੇ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀਆਂ ਨੇ, ਸੋ 25 ਡਿਜ਼ੀਜ਼ ਵਿੱਚੋਂ ਇੱਕ ਵੀ ਡਿਜ਼ੀਜ਼ 'ਚ ਡਾਇਗਨੋਸ ਹੁੰਦੀ ਹੈ, ਤਾਂ ਉਸ ਟਾਈਮ ਤੇ ਆਪਣੇ ਕੋਲ ਇੱਕ ਲੰਬਸਮ ਬੈਨੀਫਿਟ ਤਾਂ ਹੀ ਮਿਲ ਸਕੂਗਾ ਜੇ ਸਾਡੇ ਕੋਲ ਇੱਕ ਪ੍ਰੋਪਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏਗੀ। ਐਂਡ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹੜੀ ਕਿ ਇੱਦਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਪ੍ਰੋਵਾਈਡ ਕਰ ਰਹੇ ਨੇ, ਜਿਹਦੇ ਵਿੱਚ ਕਿ 2 ਟਾਈਮਸ ਬੈਨੀਫਿਟ ਲੈ ਸਕਦੇ ਹੁੰਦੇ ਹੋ, ਤੇ ਨਾਲ ਦੀ ਨਾਲ 5% ਦਾ ਡਿਸਕਾਊਂਟ ਸਾਰੀ ਉਮਰ ਲਈ ਤੁਸੀਂ ਉਹਦੇ ਵਿੱਚ ਲੌਕ ਇਨ ਕਰ ਸਕਦੇ ਹੋ। ਕੋਈ ਵੀ ਇੱਦਾਂ ਦੀ ਡਿਟੇਲ ਚਾਹੀਦੀ ਹੋਵੇ ਇੰਸ਼ੋਰੈਂਸ ਰਿਲੇਟਿਡ, ਪ੍ਰੋਮੋਸ਼ਨਲ ਆਫਰਸ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਵੱਲੋਂ ਜਦੋਂ ਵੀ ਆਉਂਦੀਆਂ ਨੇ, ਡੈਫੀਨੇਟਲੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਬੈਸਟ ਕਵਰੇਜ ਲੋਐਸਟ ਰੇਟ ਦੇ ਵਿੱਚ ਪ੍ਰੋਵਾਈਡ ਕਰ ਸਕੀਏ। ਕੋਈ ਵੀ ਡਿਟੇਲ ਚਾਹੀਦੀ ਹੋਵੇ ਤੁਸੀਂ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਸਾਨੂੰ ਮਿਲ ਸਕਦੇ ਹੋ ਜੀ, ਐਟ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਤੁਸੀਂ ਆਪਣੀਆਂ ਇਨਵੈਸਟਮੈਂਟ ਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਕਾਫੀ ਵਾਰ ਹੁੰਦਾ ਹੈ ਕਿ TFSA, FHSA ਜਾਂ RRSP ਦੇ ਰਿਲੇਟਿਡ ਕਈ ਵਾਰ ਕੰਸਰਨਸ ਹੁੰਦੇ ਨੇ, ਤੁਹਾਡੀਆਂ ਆਲਰੇਡੀ ਕਿਤੇ ਇਨਵੈਸਟਮੈਂਟ ਚੱਲ ਰਹੀ ਹੈ, ਸਟੇਟਮੈਂਟਸ ਨੂੰ ਰਿਵਿਊ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ, ਜਾਂ ਫਿਰ ਸੁਪਰਵਿਜ਼ਰ ਇੰਸ਼ੋਰੈਂਸ ਜਾਂ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਜੀ ਐਟ 416-509-1509। ਥੈਂਕ ਯੂ ਸੋ ਮਚ ਟਾਈਮ ਦੇਣ ਲਈ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਮੋਨਾ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦੇ ਦਿਓ ਇੱਥੇ ਜਾਇਜ਼, ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਤੁਹਾਡੇ ਸਾਰਿਆਂ ਦਾ ਬਹੁਤ ਵਧੀਆ ਗੁਜ਼ਰੇ, ਸਾਨੂੰ ਦੇ ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-6081 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਓਕੇ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Duniya de kisi bhi hisse vich udaan bharan to pehla ik naam yaad rakho, Komal Travel and Tours. Destination bedding karni hai, ship cruise le jana hai, ja fir kise island te holidays vaste book karna hai package, ta Komal Travel. India Punjab li direct flight book karan vaste hune call karo Komal ਟਰੈਵਲ ਵਾਲਿਆਂ ਨੂੰ 905-239-7711। ਕੋਮਲ ਟਰੈਵਲ ਐਂਡ ਟੂਰ।
5: Solution to promote your business. Desh Pardesh Prime Time Radio and TV. Tohade ang sang 24 ghante satto din. Hun tak Desh Pardesh Prime Time Radio hazara hi business di grand opening live on location nal karwa chuke hai. Te karwa riya hai. Impossible is nothing. Tusi bhi apne business vich vada karan vaste Desh Pardesh Radio da live on location Friday Saturday karwao. For bookings call Tejinder Sidhu at 416-725-2551. 416-725-2551.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡੈਸਕ ਡਰਾਈਵ ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
6: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
7: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਤੁਸੀਂ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਸਾਰਿਆਂ ਨੂੰ, ਜੀਆਂ ਨੂੰ। ਸਾਡਾ ਤੁਹਾਡਾ ਸਾਰਿਆਂ ਦਾ ਪਸੰਦ ਦਿਨ ਸ਼ੁੱਕਰਵਾਰ ਯਾਨੀ ਕਿ ਫਰਾਈਡੇ ਹੈਗਾ। ਫਰਾਈਡੇ ਦੀ 25 ਤਾਰੀਖ ਆ ਸਤੰਬਰ ਮਹੀਨੇ ਦੀ, ਅਤੇ ਇਸ ਸਮੇਂ ਦੇਸ਼ ਪਰਦੇਸ ਦੀ ਸਟੂਡੀਓ ਦੀ ਘੜੀ 'ਤੇ 3:11 ਦੇ ਕੁਝ ਸੈਕਿੰਡ ਨੇ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀਆਂ ਨੂੰ ਜੀ ਨਿੱਘਾ ਸਵਾਗਤ, ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬਹੁਤ ਖੂਬਸੂਰਤ ਜਿਹੇ ਵੈਦਰ ਨੂੰ ਇੰਜੋਏ ਕਰ ਰਹੇ ਹੋ ਅਤੇ ਵੀਕਐਂਡ ਆ ਗਿਆ ਸਾਰਿਆਂ ਦਾ, ਤੁਹਾਡੇ ਨਾਲ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ ਅਤੇ ਉਮੀਦ ਹੈ ਕਿ ਸਾਰੇ ਤਿਆਰ ਬਰ ਤਿਆਰ ਹੋਣਗੇ ਵੀਕਐਂਡ ਦੇ ਲਈ। ਸਟੂਡੀਓ ਦਾ ਨੰਬਰ 905-5564-44 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅੱਜ ਪੂਰੇ 3 ਘੰਟਿਆਂ ਦੇ ਲਈ।
0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਵਿੱਚ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਲਈਏ ਅਤੇ ਬਾਕੀ ਗੱਲਾਂ ਫਿਰ ਚੱਲਦੀਆਂ ਰਹਿਣੀਆਂ ਪੂਰੇ ਵੀਕਐਂਡ। ਤੁਹਾਡੇ ਵਾਸਤੇ ਸ਼ੁਭ ਇਸ਼ਾਵਾਂ ਦੇਸ ਪ੍ਰਦੇਸ ਸਾਰੀ ਟੀਮ ਵੱਲੋਂ
1: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜਾਣਕਾਰੀ ਤੁਹਾਨੂੰ ਦੇ ਦਈਏ ਕਿ ਏਬਲ ਟਰੱਕਿੰਗ ਵਾਲੇ ਲੱਭ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ
1: ਜੀ।
0: ਯੂ ਐੱਸ ਏ ਅਤੇ ਲੋਕਲ ਕੰਮ ਵੀ ਹੈ, ਪਰ ਯੂ ਐੱਸ ਏ ਵਾਸਤੇ ਕਹਿੰਦੇ ਕਿ ਪੇ ਕਰਨਗੇ ਡਰਾਈਵਰ ਨੂੰ 75 ਸੈਂਟ ਪਲੱਸ ਐੱਚ ਐੱਸ ਟੀ ਪੇ ਕੀਤੀ ਜਾਊਗੀ ਕੰਪਨੀ ਡਰਾਈਵਰ ਨੂੰ। ਜਿਹੜੇ ਓਨਰ ਆਪਰੇਟਰ ਨੇ $1.95 ਪੇ ਕੀਤਾ ਜਾਊ। ਐਕਸਟਰਾ ਕੋਈ ਵੀ ਕੰਮ ਹੋਊ, ਜੇ ਐਕਸਟਰਾ ਪਿਕਅਪ ਔਰ ਡਰੋਪ, ਉਹਦੇ ਐਕਸਟਰਾ ਮਨੀ ਪੇ ਕੀਤੇ ਜਾਣਗੇ। ਅਤੇ ਲੋਕਲ ਸਿਟੀ ਵਾਸਤੇ ਵੀ ਕੰਮ ਚਾਹੀਦਾ, ਕਲੀਨ ਅਬਸਟ੍ਰਕ ਚਾਹੀਦਾ, ਤੁਹਾਡਾ 2 ਸਾਲ ਦਾ ਤੁਹਾਡਾ ਯਾਨੀ ਕਿ ਤਜਰਬਾ ਚਾਹੀਦਾ। ਅਤੇ ਕਾਲ ਕਰ ਲਓ ਏਬਲ ਟਰੈਕਿੰਗ ਦੇ ਮਹਿੰਦਰਪਾਲ ਸਿੰਘ ਹੋਰਾਂ ਨੂੰ, ਮਹਿੰਦਰ ਗਰੇਵਾਲ ਹੋਰਾਂ ਨੂੰ 905-838-4346 9058-838-4346 ਟੈਲੀਫੋਨ ਨੰਬਰ ਹੈ
1: ਜੀ।
0: ਜੀ
1: ਪਹਿਲੇ ਕਾਲਰ ਸਾਡੇ ਨਾਲ ਜੁੜ ਗਏ ਨੇ 9181 ਜੀ, ਸਤਿ ਸ਼੍ਰੀ ਅਕਾਲ
2: ਜੀ।
1: ਮੈਨੂੰ
0: ਤਾਂ ਪਤਾ ਸਾਰਿਆਂ ਦਾ
2: ਬੇਦੂ ਝੋਟੇ ਵਰਗਾ।
0: ਸ਼ਮਕ ਜਿਹੀ ਨਾਰ, ਠੀਕ
2: ਹੈ, ਤੂੰ ਝੋਟੇ ਵਰਗਾ, ਕਹਿੰਦਾ ਤੂੰ ਚਟਾਂਕੀ ਭਾਰ, ਤੂੰ ਕਾਨੇ ਵਰਗੀ,
0: ਕਾਨੇ ਵਰਗੀ। ਕੋਈ ਨਹੀਂ, ਲੱਭ ਲੈਂਦੇ ਆਪਾਂ, ਵਧੀਆ ਸੌਂਗ ਹੈ ਪੁਰਾਣਾ ਇੱਕ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਟੈਲੀਫੋਨ ਨੰਬਰ ਨੇ ਸਟੂਡੀਓ 905-5564-6464। ਦੋਸਤੋ, ਪੰਜਾਬ ਦੇ ਵਿੱਚ ਵੀ ਇਲੈਕਸ਼ਨ ਆ ਰਹੀਆਂ 2027 ਦੇ ਵਿੱਚ ਜੀ, ਅਤੇ ਪੂਰੀਆਂ ਜ਼ੋਰੋ ਸ਼ੋਰਾਂ ਦੇ ਨਾਲ ਲੱਗੇ ਹੋਏ ਨੇ ਸਾਰੇ
1: ਜੀ।
0: ਸਾਡੇ ਇੱਥੇ ਮਿਊਂਸੀਪਲ ਦੀ ਚੋਣਾਂ ਆਈਆਂ ਨੇ, ਅਤੇ ਇੰਨੇ ਹੀ ਜ਼ਿਆਦਾ ਖੜੇ ਨੇ ਕੌਂਸਲਰ ਵਾਸਤੇ ਜਵਾਕ ਜੀ, ਹੈ ਨਾ,
1: ਨਿੱਕੇ ਜਿਹੇ
0: ਧੱਖਾਂ ਜੀਆਂ, ਅਤੇ ਕੋਈ ਨਹੀਂ, ਕੁਛ ਵੀ ਹੋਵੇ, ਚਲੋ ਆਪਣੀ ਕਿਸਮਤ ਵਿੱਚ ਹੋਣੀ ਚਾਹੀਦੀ ਆ। ਇਸ ਤਰ੍ਹਾਂ ਹੀ ਪਾਰਟੀਆਂ ਬੜੀਆਂ ਬਣੀਆਂ ਪੰਜਾਬ ਦੇ ਵਿੱਚ। ਬਾਬੂ ਸਿੰਘ ਮਾਨ ਬਣਾਉਣ ਵਾਲੇ ਦਾ ਮੁੰਡੇ ਨੇ ਆਪਣੀ ਪਾਰਟੀ ਬਣਾ ਲਈ। ਦੱਸ ਬਈ, ਨਾ ਤੂੰ ਮੂਵੀਆਂ ਚੱਲਿਆ, ਨਾ ਤੈਨੂੰ ਕਹਿੰਦੇ ਐਕਟਰ ਪਛਾਣਿਆ, ਨਾ ਤੂੰ ਹੁਣ ਪੱਗ ਜੀ ਬੰਨ ਲਈ, ਜਬੜੀਆਂ 'ਚ ਤੂੰ ਮਾਰੀ ਜਾਂਦਾ, ਨਾ ਤੈਨੂੰ ਬੋਲਣਾ ਆਉਂਦਾ, ਹੁਣ ਅਸੀਂ ਆਪਣੀ ਪਾਰਟੀ ਬਣਾ ਲਈ। ਬੰਦਾ ਕਹਿੰਦਾ ਕੋਈ ਨਹੀਂ, ਕਿਤੇ ਨਾ ਕਿਤੇ ਤਾਂ ਹਾਈਲਾਈਟ ਰਹੂੰਗਾ ਹੀ ਨਾ। ਅਤੇ ਉਹ ਕਹਿੰਦਾ ਹੁਣ ਭਗਵੰਤ ਮਾਨ ਜੀ ਸੀ ਐੱਮ ਬਣ ਗਿਆ ਤਾਂ ਮੈਂ ਵੀ ਮਾਨ ਹੀ ਹਾਂ, ਅਤੇ ਹੁਣ ਮੈਂ ਇੱਧਰ ਨੂੰ ਹੋ ਜਾਂਦਾ। ਅਤੇ ਅੱਗੇ ਹੁੰਦਾ ਸੀ ਵੀ ਕਮੇਡੀ ਹੋ ਗਈ, ਗਾਉਣ ਵਾਲੇ ਮਾਨ ਮਾਨ ਮਾਨ ਅਤੇ ਮਾਨ ਉੱਤੇ ਬੈਠਾ ਸੀ, ਹੈ ਨਾ।
1: ਅਤੇ
0: ਹੁਣ ਬਾਬੂ ਸਿੰਘ ਮਾਨ ਦਾ ਮੁੰਡਾ ਕਹਿੰਦਾ ਮੈਂ ਆ ਗਿਆ ਪੋਲੀਟਿਕਸ ਦੇ ਵਿੱਚ, ਆਪਣੀ ਖੇਤਰੀ ਪਾਰਟੀ ਬਣਾਈ ਆ
1: ਜੀ।
0: ਚਲੋ ਕਿਸੇ ਆਪ ਪਾਰਟੀ ਨਾਲ ਰਲ ਜਾਂਦਾ ਤਾਂ ਕਿਤੇ ਖੜ ਖੁੜ ਜਾਂਦਾ, ਜਿੱਤਣ ਦੇ ਆਸਾਰ ਸੀਗੇ, ਪਰ ਆਪਣੀ ਪਾਰਟੀ ਬਣਾ ਕੇ ਤਾਂ ਕੀ ਕਰਨਾ, ਉਹਨੇ ਚੰਦ ਲਾਉਣੇ ਨੇ ਕਹਿੰਦੇ ਨੇ। ਸਾਡੇ ਬ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਐਨੀਵੇ ਤੁਹਾਡੇ ਆਪਣੇ ਵਿਚਾਰ ਵੀ ਹੋ ਸਕਦੇ ਆ। ਗੋਲਡਨ ਸਟਾਰ ਕੰਸਟਰਕਸ਼ਨ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਗੋਲਡਨ ਸਟਾਰ ਕੰਸਟਰਕਸ਼ਨ ਵਾਲੇ ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਨੇ ਸਰਬਸਟੰਟ ਦੇ ਜੀ ਟੀ ਏ ਦੇ ਵਿੱਚ। ਤੁਸੀਂ ਬਾਥਰੂਮ ਦੀ ਰੈਨੋਵੇਸ਼ਨ ਕਰਾਉਣੀ ਆ, ਕਿਚਨ ਦੀ ਰੈਨੋਵੇਸ਼ਨ, ਬੇਸਮੈਂਟ ਫਿਨਿਸ਼ ਕਰਾਉਣੀ ਆ, ਟਾਈਲਾਂ ਦਾ ਕੰਮ ਆ, ਫਲੋਰ ਦਾ ਕੋਈ ਕੰਮ ਆ, ਪੇਂਟਿੰਗ ਦਾ ਕੰਮ ਆ, ਕਾਕੀ ਹਰ ਤਰ੍ਹਾਂ ਦੀ ਨਹੀਂ ਰੈਨੋਵੇਸ਼ਨ, ਫਰੇਮਿੰਗ ਡਰਾਈਵਾਲ ਦਾ ਕੰਮ ਹੋ ਗਿਆ, ਡੈੱਕ ਬਣਾਉਣਾ, ਪਿੱਛੇ ਫੈਂਸ ਕੋਈ ਟੁੱਟੀ ਟੁੱਟੀ ਆ ਉਹਨੂੰ ਠੀਕ ਕਰਾਉਣੀ ਆ। ਅੱਜ ਕੱਲ੍ਹ ਉਹਨਾਂ ਨੇ ਸਪੈਸ਼ਲ ਲਾਇਆ ਦੇਸ਼ ਪ੍ਰਦੇਸ਼ ਦਾ ਵੱਲੋਂ ਦਿੰਦੇ 3-ਪੀਸ ਐਨ ਸਵੀਟ, ਯਾਨੀ ਘਰ ਦੇ ਵਿੱਚ ਤਿੰਨ ਹੀ ਹੁੰਦੇ ਆ, ਇੱਕ ਮਾਸਟਰ ਬੈਡਰੂਮ 'ਚ ਹੋ ਗਿਆ, ਦੋ ਦੂਜੇ ਵਾਸ਼ਰੂਮ ਹੋ ਗਏ, ਤਿੰਨੇ ਵਾਸ਼ਰੂਮਾਂ ਦੀ 8000 ਦੇ ਵਿੱਚ ਅਪਗ੍ਰੇਡਸ ਕਰਨਗੇ ਸਾਰਾ
1: ਜੀ।
0: ਨਵੀਆਂ ਵਾਰੰਟੀ ਹੋਣਗੀਆਂ, ਨਵੀਆਂ ਟੂਟੀਆਂ ਹੋਣਗੀਆਂ, ਗਲਾਸ ਵਾਲੇ ਸ਼ਾਵਰ ਹੋਣਗੇ, ਵੱਡੇ ਵੱਡੇ ਫੁਆਰੇ ਪੈਣਗੇ, ਨਹਾਉਣ ਲੱਗੇ ਸਵਾਦ ਵੀ ਆਊਗਾ, ਅਤੇ ਚੇਂਜ ਕਰਾ ਲਓ ਭਾਈ ਗੋਲਡਨ ਸਟਾਰ ਕੰਟਰੈਕਸ਼ਨ ਵਾਲਿਆਂ ਨੂੰ। ਅਤੇ ਪ੍ਰਾਈਸ ਬਹੁਤ ਹੀ ਨਹੀਂ ਹੈ, 8000 ਕੁਛ ਵੀ ਨਹੀਂ, ਸਾਰਾ ਮਾਲ ਮੂਲ ਵੀ ਉਹਨਾਂ ਨੇ ਲਾਉਣਾ ਵਿੱਚ, ਲਿਆ ਕੇ ਸਾਰਾ ਸਟੱਫ ਵੀ ਉਹਨਾਂ ਦਾ ਹੀ ਆ, ਅਤੇ ਲੇਬਰ ਵੀ ਉਹਨਾਂ ਦੀ ਆ
1: ਜੀ।
0: ਗੋਲਡਨ ਸਟਾਰ ਦਾ ਨੰਬਰ ਹੈ 416-678-8100
1: ਜੀ,
0: 416-678 8100 ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲ ਹੀ ਜੇਕਰ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚੋਂ ਕਮਜ਼ੋਰ ਨੇ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ ਜਿੰਨੇ ਵੀ ਪੇਰੈਂਟਸ ਸੁਣ ਰਹੇ ਨੇ, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਇਹ ਦੋ ਪ੍ਰੋਫੈਸਰਸ ਨੇ ਜਿਹੜੇ ਕਿ MSc MPhil ਤੇ PhD ਡਿਗਰੀ ਹੋਲਡਰਸ ਨੇ। ਇਹ ਤੁਹਾਡੇ ਬੱਚਿਆਂ ਦੇ ਗਾਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਨ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਨਗੇ, ਕਿਉਂਕਿ ਇਹ ਜਿੰਨੇ ਵੀ ਵੀਕ ਸਟੂਡੈਂਟਸ ਨੇ, ਮਤਲਬ ਕਿ ਜਿਨ੍ਹਾਂ ਦਾ ਮੈਥ ਜਾਂ ਕੋਈ ਵੀ ਸਾਇੰਸ ਸਬਜੈਕਟਸ ਦੇ ਵਿੱਚ ਜਿਹੜੇ ਕਮਜ਼ੋਰ ਨੇ, ਉਹਨਾਂ ਨੂੰ ਇਹ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ। ਹਾਈ ਸਕੂਲ ਹੋਣ ਦੇ ਵਿੱਚ ਹੁਣ ਤੁਹਾਡੇ ਬੱਚੇ ਯੂਨੀਵਰਸਿਟੀ ਦੇ ਵਿੱਚ ਹੁਣ ਸਪੈਸ਼ਲੀ ਉਹਨਾਂ ਦੀ ਪੂਰੀ ਹੈਲਪ ਕਰਦੇ ਆ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ। ਕੋਈ ਵੀ ਸਬਜੈਕਟ ਹੋਵੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਪੜ੍ਹਦੇ ਤਾਂ ਬਹੁਤ ਨੇ ਬਟ ਗ੍ਰੇਡਸ ਉਹਨਾਂ ਦੇ ਫਿਰ ਉੱਥੇ ਕੀ ਖੜੇ ਨੇ, ਇੰਪਰੂਵ ਨਹੀਂ ਹੋ ਰਹੇ, ਤਾਂ ਆਪਣੇ ਚਾਇਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ ਅਤੇ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਾਓ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਬੱਚਿਆਂ ਨੂੰ ਕਿੰਨੀ ਕੁ ਇੰਪਰੂਵਮੈਂਟ ਦੀ ਲੋੜ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆ ਕੇ ਬੱਚਿਆਂ ਨੂੰ ਪੜ੍ਹਾਉਣ ਤਾਂ ਉਹ ਵੀ ਅਵੇਲੇਬਲ ਹੈ, ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਅਤੇ ਆਪਣੇ ਬੱਚਿਆਂ ਦਾ ਮੈਥ ਜਾਂ ਸਾਇੰਸ ਦਾ ਕੋਈ ਵੀ ਸਬਜੈਕਟ ਹੋਵੇ ਤੁਸੀਂ ਇਹਨਾਂ ਦੇ ਨਾਲ ਕੋਚਿੰਗ ਉਹਨਾਂ ਦੀ ਦਵਾ ਸਕਦੇ ਹੋ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ ਹੈ 416-568-9092 ਦੇ ਉੱਪਰ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋ, 3:21 ਅਤੇ ਕੁਛ ਸੈਕਿੰਡ ਹੋਏ ਨੇ
1: ਜੀ।
0: ਆਪਣੀ ਮੁਲਾਕਾਤ ਅੱਜ ਹੈ ਠੀਕ ਸ਼ਾਮ ਦੇ 6 ਵਜੇ ਤੱਕ ਗੱਲਬਾਤਾਂ ਹੁੰਦੀਆਂ ਰਹਿਣਗੀਆਂ, ਤੁਸੀਂ ਕਹੋਗੇ ਕੁਛ ਅਸੀਂ ਕਵਾਂਗੇ,
1: ਬਿਲਕੁਲ
0: ਇਸ ਤਰ੍ਹਾਂ ਹੀ ਸ਼ਾਮ ਦਾ ਸ਼ਬਰ ਆਪਾਂ ਇੱਕ ਦਿਨ ਤੈਅ ਕਰਾਂਗੇ
1: ਜੀ।
0: ਲਓ ਫਿਰ ਗੀਤ ਵੱਲ ਚੱਲੀਏ, ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼।

0: ਸਾਸਿਕਾ ਜੀ ਮੈਂ ਤੁਹਾਡਾ ਆਪਣਾ ਸੁਰਜੀਤ
1: ਭੁੱਲਰ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਨਵਾਂ ਗੀਤ ਆਇਆ ਭਾਈ ਸੁਰਜੀਤ ਭੁੱਲਰ ਦਾ ਅਤੇ ਸੁਣਾਇਆ ਤੁਹਾਨੂੰ ਅਸੀਂ ਉਮੀਦ ਆ ਕਿ ਤੁਸੀਂ ਪਸੰਦ ਕੀਤਾ ਹੈਗਾ ਸਟੂਡੀਓ ਨੰਬਰ ਨੇ 905-564-6444 ਸਟੂਡੀਓ ਟੈਲੀਫੋਨ ਨੰਬਰ ਨੇ ਅੱਜ ਸ਼ੁੱਕਰਵਾਰ ਆ ਅਤੇ ਤੁਹਾਡੇ ਮੁੱਖ 'ਤੇ ਵੀ ਪਰ ਅੱਜ ਪੂਰੀ ਲਾਲੀ ਹੋਏਗੀ ਕਿ ਭਾਈ ਫਲਾਨੀ ਪਾਰਟੀ ਖਾਣੀ ਆ ਫਲਾਨੀ ਥਾਂ ਜਾਣਾ ਆਹ ਕੰਮ ਕਰਨਾ ਵੀਕਐਂਡ ਆ ਗਿਆ ਆਹ ਕੰਮ ਕਰਨਾ ਹੈ ਨਾ
2: ਬਿਲਕੁਲ
1: ਅਤੇ ਖੁਸ਼ ਹੋਵੋਗੇ ਕਿਉਂਕਿ ਫਰਾਈਡੇ ਹੈ ਅੱਜ ਅਤੇ ਅੱਜ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਹੀ ਆ ਪਸੰਦ ਦਾ ਗੀਤ ਸੰਗੀਤ ਹੀ ਸ਼ਾਮਿਲ ਕਰੀਏ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ 'ਚ ਜ਼ਿਆਦਾ ਗੀਤ ਸੰਗੀਤ ਹੋਵੇ ਕਿਉਂਕਿ ਵੀਕਐਂਡ 'ਤੇ ਥੋੜ੍ਹਾ ਜਿਹਾ ਤੁਹਾਡਾ ਮੂਡ ਹੀ ਗੀਤ ਸੰਗੀਤ ਦਾ ਹੁੰਦਾ ਕਿ ਥੋੜ੍ਹਾ ਜਿਹਾ ਅਪਬੀਟ ਹੁੰਦਾ ਬੇ ਰਹੀਏ
2: ਜੀ
1: ਅਤੇ ਬਾਕੀ ਸਾਰਾ ਵੀਕ ਤਾਂ ਖਬਰਾਂ ਤਾਂ ਚੱਲੀਆਂ ਜਾਂਦੀਆਂ ਰਹਿੰਦੀਆਂ ਹੁਣ ਤਾਂ ਸੁੱਖ ਨਾਲ ਇੰਡੀਆ ਦੀਆਂ ਭਰ ਭਰ ਕੇ ਟੋਕਰੀਆਂ ਖਬਰਾਂ 'ਤੇ ਸੁਣ ਸਕਦੇ ਤੁਸੀਂ ਐਨੀਵੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਗਲੇ ਕਾਲਰ ਨੂੰ ਲਈਏ ਆਪਾਂ ਜੀ
2: ਹਾਂਜੀ 8625 ਜੀ ਸਤਿ ਸ਼੍ਰੀ ਅਕਾਲ
3: ਸਤਿ
1: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੋਣ ਬੋਲ ਰਹੇ ਨੇ
2: ਬਿਲਕੁਲ
1: ਆ ਗਿਆ ਲਿਖ ਲਿਆ ਸੀ ਸਿੰਘ ਸਾਹਿਬ ਆ ਗਿਆ ਸੁਖਜਿੰਦਰ ਆ ਗਿਆ ਸਮਝੋ ਬੜੀ ਜਲਦੀ ਤੁਹਾਡਾ ਗੀਤ ਅਗਲੇ ਕਾਲਰ
2: 1568 ਜੀ ਸਤਿ ਸ਼੍ਰੀ ਅਕਾਲ 1568 ਸਤਿ ਸ਼੍ਰੀ ਅਕਾਲ ਜੀ
1: ਰੇਡੀਓ ਨੂੰ ਡਾਂਸ ਸੁਣੋ
2: ਹਾਂਜੀ
1: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਜੀ ਆ ਲੱਗ ਗਿਆ
3: ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਡਬਲ
1: ਲੰਘਿਆਓ ਕੀ ਹਾਲ ਚਾਲ
3: ਨੇ ਸੁਣਨਾ ਜੀ ਕੁਲਦੀਪ ਮਾਨਕ ਤੋਤਾ ਉੜਿਆ ਬਾਗ ਚੋਂ ਬੈਠਾ ਜੰਡ ਤੇ ਆਣ
1: ਹਾਂ ਬੱਲੇ ਬੱਲੇ
3: ਦੀਵੇ ਖਾਨ ਦੀ ਸ਼ੋਗਰੀ ਅੱਜ ਜੱਟ ਦੀ ਪਰਖਾਂ ਜਾਣ
1: ਅੱਜ ਪਰਖਾਂ ਇੱਕ ਵਾਰੀ ਫਿਰ ਬੋਲੇ ਵਰਡਿੰਗ
3: ਤੋਤਾ
1: ਉੜਿਆ ਬਾਗ ਚੋਂ ਇਸ ਤਰ੍ਹਾਂ ਹੀ ਆ ਨਾ
3: ਹਾਂਜੀ
1: ਠੀਕ ਆ
3: ਬੈਠਾ ਜੰਡ ਤੇ ਆਣ
1: ਬੈਠਾ ਜੰਡ ਤੇ ਆਣ
3: ਹਾਂਜੀ ਉਹਦੇ ਮੂੰਹ ਚ ਅੰਬੀ ਦੇਖ ਕੇ ਬਸ ਫਿਰ ਅੱਗੇ ਤੁਸੀਂ ਸਮਝੇ ਲਵੋ
1: ਹਾਏ ਹਾਏ ਹਾਏ ਬਸ ਬਾਕੀ ਸਮਝ ਗਏ ਅਸੀਂ ਹਨਾ ਆਉਂਦੇ ਜਾਓ ਲਿਖਾਉਂਦੇ ਜਾਓ ਤੇ ਗੀਤ ਸੰਗੀਤ ਦੇ ਵਿੱਚ ਢਲਦੇ ਜਾਓ ਕਿ ਰੂਹ ਦੀ ਖੁਰਾਕ ਆ ਗੀਤ ਸੰਗੀਤ ਗੱਲਾਂ ਬਾਤਾਂ ਚੱਲਣੀਆਂ ਮੈਂ ਵੀ ਪੂਰਾ ਅੱਜ ਕੱਪ ਲੱਗੇ ਆ ਚਾਹ ਦਾ ਬੜੀ ਸੋਹਣਾ ਬਣੀ ਹੈ ਚਾਹ ਬਹੁਤ ਸਵਾਦ ਬਣੀ ਆ ਥੋੜ੍ਹੇ ਨਮਕ ਵੀ ਵਿੱਚ ਪਾਇਆ ਸੀ ਅਤੇ ਸਿਰੇ ਹੋਈ ਪਿਆ ਮਨਪ੍ਰੀਤ ਝਾਕਦੀ ਅੱਜ ਮੈਂ ਪੁੱਛਿਆ ਸੀ ਬਣਾ ਕੇ ਲਿਆਵਾਂ ਤੇਰੇ ਵਾਸਤੇ
2: ਮੈਂ ਕਾਫੀ ਪੀ ਲਈ ਸੀ
1: ਹਾਂ ਜਵਾਬ ਦਿੱਤਾ ਨਾ ਅੱਜ ਤੁਸੀਂ ਮੈਨੂੰ
2: ਨਹੀਂ ਨਹੀਂ ਸਰ ਜਵਾਬ ਨਹੀਂ ਦਿੱਤਾ ਮੈਂ ਜਸਟ ਉਦੋਂ ਹੀ ਕਾਫੀ ਪੀ ਕੇ ਹਟੀ ਸੀ ਮੈਂ
1: ਅਗਲਾ ਗੀਤ ਫਰਮਾਇਸ਼ੀ ਸ਼ਮਕ ਜੀ ਨਾਰ ਰੈਡੀ ਆ ਪਰ ਮੈਂ ਥੋੜ੍ਹਾ ਜਿਹਾ ਆਪਣਾ ਤੜਕਾ ਲਾਉਂ ਵਿੱਚ ਅਤੇ ਉਹ ਤੜਕਾ ਲਾ ਕੇ ਅਗਲਾ ਗੀਤ ਪੇਸ਼ ਕਰਦੇ ਬੜੀ ਜਲਦੀ ਪਰ ਪਹਿਲਾਂ ਆਪਾਂ
2: ਮਤਲਬ ਅੱਜ ਮੈਂ ਸਾਰੇ ਫਰਮਾਇਸ਼ੀ ਸੁਣਾਉਣੇ ਤੇ ਸਰ ਨੇ ਅੱਜ ਆਪਣੇ ਸੁਣਾਉਣੇ ਆ ਵਿੱਚ ਵਿੱਚ ਤੜਕੇ ਵਾਲੇ
1: ਮੈਂ ਤੜਕਾ

0: voilà. All is gold. Rafi saab, kya baat hai. Koi is chakla na da. Pyara hi laguga. Radio program Desh Pradesh naal jude hoye ho. Te dosto, Rahat Fatih Ali Khan saab da sun promoter ne kya shabashi ditti hai. Kehnde thank you tada. Sold out show hai ga. Unne kya ke announce kar de bhi sold out da.
1: ਹਾਂਜੀ
0: ਪਰ ਫਿਰ ਵੀ ਕਈ ਵਾਰੀ ਟਿਕਟਾਂ ਟੁਕਟਾਂ ਹੁੰਦੀਆਂ ਆਸੇ ਪਾਸੇ ਕੋਈ ਦੋ ਤਿੰਨ ਸੀਟਾਂ ਪਾਸੇ
1: ਹਾਂਜੀ
0: ਜੇ ਤੁਹਾਨੂੰ ਕੋਈ ਮਿਲਦੀ ਆ ਤਾਂ ਪਲੀਜ਼ ਤੁਸੀਂ ਟਿਕਟ www.ticketmaster.ca ਤੇ ਜਾ ਕੇ ਜਿੱਥੇ ਵੀ ਖਾਲੀ ਮਿਲਦੀ ਹੈ ਲੈ ਸਕਦੇ ਹੋ ਪਰ ਉਹਨਾਂ ਨੇ ਕਿਹਾ ਕਿ ਸੋਲਡ ਹੋ ਗਿਆ ਸੋ ਸ਼ਰਾ ਅਤੇ ਥੈਂਕ ਯੂ ਔਰ ਕਹਿੰਦੇ ਅਨਾਊਂਸ ਕਰ ਦਿਓ ਅੱਜ
1: ਜੀ
0: ਅਗਲੇ ਕਾਲਰ ਨੂੰ ਲੈ ਲਓ ਜੀ
1: ਹਾਂਜੀ 2865 ਜੀ ਸਤਿ ਸ਼੍ਰੀ ਅਕਾਲ
2: ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਤੁਸੀਂ ਅੱਜ ਤਾਂ ਤੁਸੀਂ ਵੀ ਖੁਸ਼ ਹਾਂ ਪੂਰੇ ਹੈ
2: ਚਾਹ ਪੀ ਕੇ ਅਸੀਂ ਕੌਫੀ ਪੀ ਲਈ ਆ
0: ਆਹ ਗੱਲ ਬਣੀ ਨਾ ਫਿਰ
1: ਟੋਰਾਂਟੋ ਤੋਂ ਦਿੱਲੀ ਰਾਊਂਡ ਟ੍ਰਿਪ ਦੀ ਟਿਕਟ ਇਹਨਾਂ ਨੇ ਲਗਾਈ ਹੈ ਫੈਬਰੀ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਵਾਪਸੀ ਮੌਸਮ ਵੀ ਬਹੁਤ ਸੋਹਣਾ ਹੁੰਦਾ ਇਸ ਟਾਈਮ ਦੇ ਉੱਪਰ ਇੰਡੀਆ ਦੇ ਵਿੱਚ ਤਾਂ ਫੈਬਰੀ ਜਾ ਕੇ ਅਪ੍ਰੈਲ ਦੇ ਵਿੱਚ ਤੁਸੀਂ ਵਾਪਸੀ ਕਰੋ ਟੋਰਾਂਟੋ ਤੋਂ ਦਿੱਲੀ ਦਿੱਲੀ ਤੋਂ ਟੋਰਾਂਟੋ $1590 ਦੀਆਂ ਟਿਕਟਸ ਨੇ ਅਤੇ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ $1590 ਜੇਕਰ ਤੁਸੀਂ ਟੋਰਾਂਟੋ ਤੋਂ ਦਿੱਲੀ ਜਨਵਰੀ ਜਾਂ ਫੈਬਰੀ ਵਿੱਚ ਵਨ ਵੇ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਤਾਂ $870 ਦੀ ਟਿਕਟ ਹੋਏਗੀ ਅਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਜਨਵਰੀ ਜਾਂ ਫੈਬਰੀ ਦੇ ਵਿੱਚ $870 ਵਨ ਵੇ ਟਿਕਟ ਹੈ ਜੇ ਤੁਹਾਡਾ ਕੋਈ ਵੀ ਨੋਨ ਅਕਟੂਬਰ ਦੇ ਵਿੱਚ ਆਉਣਾ ਚਾਹੁੰਦਾ ਦਿੱਲੀ ਤੋਂ ਟੋਰਾਂਟੋ ਇੰਡੀਆ ਤੋਂ ਇੱਥੇ ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰਾਂਟੋ ਤੋਂ ਦਿੱਲੀ ਦੀ ਤਾਂ $1450 ਦੀਆਂ ਟਿਕਟਸ ਹੋਣਗੀਆਂ $1450 ਦੇ ਵਿੱਚ ਤੁਸੀਂ ਟਿਕਟਸ ਬੁੱਕ ਕਰਾ ਸਕਦੇ ਹੋ ਦਿਓਲ ਟਰੈਵਲਸ ਤੋਂ ਈਟੋਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ ਇੱਥੋਂ ਦਾ 905-588-5100 9055-88-5100 ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200 9055-88-4200 ਦਿਓਲ ਟਰੈਵਲ ਦੇ ਨੰਬਰਸ ਨੇ
0: ਅੱਛਾ ਆਪਣੇ ਨਾ ਹੁਣ ਇੰਡੀਆ ਦੇ ਤਰਜ਼ ਤੇ ਬਹੁਤ ਸਾਰੇ ਕੈਫੇ ਵੀ ਖੁੱਲ੍ਹ ਰਹੇ ਹੈ ਨਾ
1: ਹਾਂਜੀ ਕਾਫੀ
0: ਖੁੱਲ੍ਹ ਰਹੇ
1: ਬਹੁਤ ਜ਼ਿਆਦਾ ਹਾਂਜੀ ਹਾਂਜੀ
0: ਜਾਂਦੇ ਵੀ ਹੈ ਲੋਕ ਬਹਿ ਕੇ ਪੀਂਦੇ ਪਾਉਂਦੇ ਕਾਫੀ
1: ਬਿਲਕੁਲ ਹਾਂਜੀ
0: ਅਤੇ ਪਹਿਲਾਂ ਪੰਜਾਬ ਦੇ ਵਿੱਚ ਕਾਫੀ ਕੈਫੇ ਆ ਵੱਡੇ ਸ਼ਹਿਰਾਂ 'ਚ ਚੰਡੀਗੜ੍ਹ ਪਟਿਆਲਾ ਲੁਧਿਆਣਾ
1: ਹਾਂਜੀ
0: ਉੱਥੇ ਪਹਿਲਾਂ ਗੱਲਾਂ ਮਾਤਾ ਮਾਰੀ ਜਾਂਦੀ ਡਾਊਨ ਸ਼ਾਪਿੰਗ ਹੁਣ ਇੱਥੇ ਵੀ ਕਾਫੀ ਖੁੱਲ੍ਹ ਗਏ ਨੇ ਮੈਂ ਦੇਖਿਆ ਕਾਫੀ ਲੋਕ ਖੁੱਲ੍ਹ ਜਾ ਰਹੇ ਨੇ
1: ਹਾਂਜੀ ਹਾਂਜੀ
0: ਅੱਛਾ ਚੱਲ ਵੀ ਰਹੇ ਨੇ ਐਸੀ ਜੀ ਕੋਈ ਗੱਲ ਨਹੀਂ ਹੈਗੀ
1: ਈਵਨ ਜਿਹੜਾ ਆਪਾਂ ਮੇਫੀਲਡ ਵਾਲੀ ਸਾਈਡ ਜਾਂਦੇ ਹਾਂ ਨਾ ਕੈਲੇਡਨ ਵਾਲੀ ਸਾਈਡ ਨੂੰ ਉੱਥੇ ਦੇ ਜਿਹੜੇ ਨਵੇਂ ਪਲਾਜ਼ੇ ਬਣੇ ਨੇ ਉਹ ਤਾਂ ਮੇਰੇ ਖਿਆਲ ਸਾਰੇ ਕੈਫੇਜ਼ ਲਈ ਹੀ ਬਣੇ ਆ
0: ਬਣੀ ਤਰਜ ਤੇ ਉਹਦੇ ਕਿਉਂਕਿ ਉਹ ਜਿਵੇਂ ਸੈਕਟਰ 17 ਹੋ ਗਿਆ
1: ਹਾਂਜੀ ਬਿਲਕੁਲ ਉਦਾਂ ਦੀ ਵਾਈਬ ਦੇ ਰਿਹਾ
0: ਜਿੰਨੇ ਵੀ ਸਾਰੇ ਹੁਣ ਇੱਕ ਪਲਾਜ਼ੇ ਜਾ ਵੜੋ ਉਹ ਤਾਂ ਸਾਰੇ ਸਟੋਰ ਹੀ ਨੇ
1: ਬਿਲਕੁਲ ਹਾਂਜੀ
0: ਪਰ ਉਹਨਾਂ ਦਾ ਫਾਇਦਾ ਸਾਨੂੰ ਘੱਟ ਇੰਨਾ ਕਿਉਂ ਨਹੀਂ ਕਿ ਉਹ ਐਡਵਰਟਾਈਜ਼ ਘੱਟ ਕਰਦੇ ਆ ਬਣੇ ਨੇ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਆਪਣੇ ਰਿਸ਼ਮ ਹੋਰਾਂ ਨੇ ਕਿਹਾ ਕਿ ਤੁਸੀਂ ਚਾਹ ਲਈ ਆ ਤੇ ਮੈਂ ਬਾਹਰ ਹੁੰਦਾ ਮੈਂ ਵੀ ਕਾਫੀ ਲੈ ਲਈ ਸੀ ਟੈਮ ਹੋਟਲ ਦੀ ਕਾਫੀ ਹੈ ਨਾ
1: ਹਾਂਜੀ
0: ਅੱਛਾ ਇੱਕ ਹੋਰ ਗੱਲ ਦੱਸੋ ਕਿ ਸਟਾਰਬਕਸ ਨੇ ਬੜੀ ਵੱਡੀ ਕੰਪਨੀ ਆ ਸਟਾਰਬਕਸ ਨਾ
1: ਹਾਂਜੀ
0: ਉਹਨਾਂ ਨੇ ਆਪਣੇ 250 ਨਾ ਬੰਦ ਕਰਤੇ ਅਨਾਊਂਸ ਕਰਤਾ ਕਿ 250 ਆਪਣੇ ਕੈਫੇ ਜਿਹੜੇ ਨੇ ਬੰਦ ਕਰਨੇ ਨੇ ਸਟਾਰਬਕਸ ਵਾਲਿਆਂ ਨੇ ਅਮੈਰੀਕਾ ਵਿੱਚ ਵੀ ਨਾ ਉੱਥੇ ਕੈਨੇਡਾ ਵਿੱਚ ਵੀ ਹੈ ਨਾ ਪਰ ਮੈਂ ਸਮਝਦਾ ਕਿ ਜਿਹੜੀ ਟਿਮ ਹੋਟ ਨਾ ਉਹਦਾ ਬੋਲਬਾਲਾ ਬਹੁਤ ਹੋ ਗਿਆ ਕਿਉਂਕਿ ਆਪਣੇ ਵੀ ਸਾਰੇ ਦੇਸੀ ਜਿੰਨੇ ਵੀ ਆ ਨਾ ਮੈਂ ਆਪਣੇ ਆਪ ਨੂੰ ਦੇਸੀ ਨਹੀਂ ਕਹਿ ਰਿਹਾ ਮੈਂ ਜਿੰਨੇ ਵੀ ਇਮੀਗ੍ਰੈਂਟ ਨੇ ਜ਼ਿਆਦਾਤਰ ਜਿਹੜੀ ਡਰਿੰਕ ਹੈਗੀ ਕੌਫੀ ਹੈਗੀ ਆ ਉਹ ਟਿਮ ਹਾਰਟਨ ਦੀ ਲਾਈਕ ਕਰਦੇ ਆ
1: ਕਿਉਂਕਿ ਟਿਮ ਹਾਰਟਨਸ ਦੇ ਕਾਫੀ ਜ਼ਿਆਦਾ ਸਟੋਰਸ ਨੇਗੇ ਐਸ ਕੰਪੈਰੀਟਿਵ ਟੂ ਸਟਾਰਬਕਸ ਤਾਂ ਕਰਕੇ ਮੇਰੇ ਖਿਆਲ ਚ ਐਕਸੈਸਿਬਲ ਜ਼ਿਆਦਾ ਆ
0: ਮੈਂ ਨਾ ਕਈ ਵਾਰੀ
1: ਸਸਤੀ ਵੀ ਆ ਕਾਫੀ ਟਿਮ
0: ਆਪਣੇ ਬੱਚੇ ਵੀ ਲੈ ਆਉਂਦੇ ਕਈ ਵਾਰੀ ਟਿਮ ਹਾਰਟਨ ਤੋਂ ਕਾਫੀ ਜਿਹੜੀ ਹੈਗੀ ਆ ਕੁਝ ਹੋਰ ਦੋਸਤ ਵੀ ਦੱਸਦੇ ਸੀ ਮੈਨੂੰ ਕਹਿੰਦੇ ਉੱਥੋਂ ਕਾਫੀ ਫੜ ਲਿਆ ਜੀ ਟਿਮ ਹਾਰਟਨ ਡੱਬਾ ਨਹੀਂ ਹੁੰਦਾ ਜਿਹੜਾ
1: ਹਾਂਜੀ
0: ਕਾਫੀ ਵਾਲਾ ਪਰ ਕਹਿੰਦੇ ਪਤਾ ਨਹੀਂ ਉਹ ਕੀ ਕਿਵੇਂ ਬਣਾਉਂਦੇ ਆ ਜਿਹੜੀ ਆਪਾਂ ਘਰੇ ਵੀ ਬਣਾਉਂਦੇ ਆ ਉਹ ਉੱਥੋਂ ਲਿਆ ਕੇ ਟਿਮ ਹਾਰਟਨ ਵਾਲੀ ਉਹ ਗੱਲ ਨਹੀਂ ਬਣਦੀ
1: ਹਾਂਜੀ ਹਾਂਜੀ
0: ਮੈਂ ਕਿਹਾ
1: ਕਿਉਂਕਿ ਕੁਆਂਟਿਟੀ ਦਾ ਬਹੁਤ ਫਰਕ ਪੈਂਦਾ ਨਾ ਜਿੰਨੀ ਕੁਆਂਟਿਟੀ ਉਹ ਯੂਜ਼ ਕਰਦੇ ਹੈਗੇ ਆਪਾਂ ਕਈ ਵਾਰ ਉੱਪਰ ਨੀਚੇ ਥੋੜੀ ਜਿਹੀ ਘੱਟ ਜਾਂ ਵੱਧ ਪਾ ਲੈਂਦੇ ਆ ਫਿਰ ਉਹਦੇ ਅਕੋਰਡਿੰਗਲੀ ਵੀ ਟੇਸਟ ਚੇਂਜ ਹੋ ਜਾਂਦਾ
0: ਮੈਂ ਕਿਹਾ ਹੋ ਸਕਦਾ ਕਿ ਮਸਾਲਾ ਮਸੂਲਾ ਪਾਉਂਦੇ ਹੋਣ ਯਾਰ ਜਿਹੜੇ ਚਾਟ ਤੇ ਲਾਈ ਜਾਂਦੇ ਸਾਰਾ ਹੁਣ ਮੈਂ ਜਦੋਂ ਵੀ ਜਾਣਾ ਟਿਮ ਹਾਰਟਨ ਤੇ ਮੈਨੂੰ ਕਹਿੰਦੇ ਕਿਹੜੀ ਪੀਣੀ ਆ ਮੈਂ ਕਹਿੰਦਾ ਇੱਕ ਦਿਨ ਕਿਤੇ ਕਿ ਰੈਗੂਲਰ ਸਵਾਦ ਜਿਹਾ ਨਹੀਂ ਆਉਂਦਾ ਤਾਂ ਡਬਲ ਦੇ ਦਿਓ ਇੱਕ ਹੀ ਪੀਣੀ ਅੱਜ ਦਿਹਾੜੀ 'ਚ ਡਬਲ ਲੈ ਲੈਂਦੇ ਹਾਂ ਕੋਈ ਕਹਿੰਦੇ ਆ ਵਨ ਕਰੀਮ ਡਬਲ ਸ਼ੂਗਰ ਕੋਈ ਕਹਿੰਦਾ ਵਨ ਟੂ ਕਰੀਮ ਵਨ ਸ਼ੂਗਰ ਪਰ ਮੈਂ ਜਦੋਂ ਬਾਹਰ ਹੋਵਾਂ ਮੋਸਟਲੀ ਕਿਮ ਟਿਮ ਹਾਰਟਨ ਦੀ ਕਾਫੀ ਹੁੰਦੀ ਹੈ
1: ਹਾਂਜੀ
0: ਨਹੀਂ ਮੇਰੀ ਆਪ ਜੀ ਬਣਾਈ ਹੁਣ ਘਰ ਦੀ ਚਾਹ ਭੈਣ ਬਾਗ ਬੱਕਰੀ ਚਾਹ ਪੱਤੀ ਜਿੰਦਾਬਾਦ ਫਾਈਵ ਜ਼ੀਰੋ ਨਾਈਨ ਟੂ ਛੱਡ ਗਏ ਤੁਸੀਂ ਸਾਨੂੰ ਅਸੀਂ ਤੁਹਾਨੂੰ ਹੋਲਡ 'ਤੇ ਪਾਇਆ ਸੀ ਵੀ ਤੁਹਾਡੇ ਨਾਲ ਗੱਲਾਂ ਤਾਂ ਕਰਾਂਗੇ ਦੁਬਾਰਾ ਘੁਮਾ ਲਓ ਹੁਣ ਅਸੀਂ ਤੁਹਾਨੂੰ ਲਿਆਵਾਂਗੇ ਲਾਈਨ 'ਤੇ 5092 ਓਪਨ ਬੋਰਡ ਆ ਕੋਈ ਵੀ ਗੱਲ ਕਰ ਸਕਦੇ ਹੋ ਤੁਸੀਂ ਅੱਜ ਖੁੱਲ੍ਹੀ ਡੁੱਲੀ ਕੋਈ ਮਿਊਂਸੀਪਲ ਇਲੈਕਸ਼ਨ ਹੋ ਰਹੀਆਂ ਕਿੰਨੇ ਅੱਛਾ ਮੈਂ ਇੱਕ ਹੋਰ ਦੱਸਦਾ ਕਿ ਜਦੋਂ ਵੀ ਤੁਸੀਂ ਕੋਈ ਨਾ ਖੜ੍ਹੇ ਹੋਣਾ ਕਿਸੇ ਚੀਜ਼ 'ਚ ਨਾ ਵੀ ਤੁਸੀਂ ਪਹਿਲਾਂ ਹੋਮ ਵਰਕ ਕਰੋ ਕਮਿਊਨਿਟੀ ਵਰਕ ਕਰਦੇ ਰਹੋ ਜੁੜੇ ਰਹੋ ਲੋਕਾਂ ਦੇ ਨਾਲ ਜਾ ਕੇ ਬਜ਼ੁਰਗਾਂ ਨੂੰ ਮਿਲੋ ਜਾ ਕੇ ਓਲਡ ਸੀਨੀਅਰਸ ਨੂੰ ਮਿਲੋ ਪਤਾ ਨਹੀਂ ਖੁੰਬ ਜਦੋਂ ਇਲੈਕਸ਼ਨ ਆਉਂਦੀ ਆ ਖੁੰਬ ਬਹੁ ਕਿੱਥੋਂ ਉੱਤਰੇ ਆਉਂਦੇ ਲੋਕ ਨਾ ਕੋਈ ਸਾਨੂੰ ਜਾਣਦਾ ਹੁੰਦਾ
1: ਫਰੈਸ਼ਰਸ ਦੇ ਲਈ ਤਾਂ ਵੈਸੇ ਹੀ ਔਖਾ ਨਾ ਇੱਕਦਮ ਤੁਸੀਂ ਕਿਸੇ ਇੰਨੇ ਵੱਡੇ ਪਲੈਟਫਾਰਮ ਤੇ ਆਪਣੇ ਆਪ ਨੂੰ ਹਨਾ ਅਨਾਊਂਸ ਕਰ ਰਹੇ ਹੋ ਤੇ ਪਤਾ ਨਹੀਂ ਲੋਕੀ ਪਿੱਛੇ ਲੱਗਣਗੇ ਨਹੀਂ ਲੱਗਣਗੇ ਹਨਾ ਕੋਈ ਜਾਣਦਾ ਨਹੀਂ ਜਾਣਦਾ ਜਿਹਨੂੰ ਜਾਣਦੇ ਹੁੰਦੇ ਆ ਲੋਕੀ ਉਹਨੂੰ ਹੀ ਫਿਰ ਵੋਟ
0: ਕਈ ਕਹਿੰਦੇ ਯਾਰ ਬਾਈ ਮਸ਼ਹੂਰੀ ਹੋ ਜਾਂਦੀ ਹੋਰ ਨਹੀਂ ਤਾਂ ਕਹਿੰਦੇ ਵੀ ਹੁਣ ਰੇਲ ਸਟੇਟ ਤਾਂ ਬੰਦ ਜੀ ਪਈ ਆ ਚਾਹੇ ਇੱਥੇ ਖੜ ਜਾਂਦੇ ਆ ਨਾ ਵੀ ਚਲੋ ਦੁਨੀਆਂ ਚ ਰੌਲਾ ਜਿਹਾ ਤਾਂ ਪਊਗਾ ਥੋੜਾ ਜਿਹਾ
1: ਨਹੀਂ ਜੇ ਹੁਣ ਐਕਸਪੈਰੀਮੈਂਟ ਕਰਨ ਲਈ ਦੇ ਲਈ ਕੋਈ ਖੜਾ ਆ ਫਿਰ ਤਾਂ ਉਹ ਮਾੜੀ ਗੱਲ ਹੀ ਹੈ ਨਾ ਜੇ ਤਾਂ ਲੋਕਾਂ ਦਾ ਭਲਾ ਕਰਨ ਲਈ ਖੜੇ ਫਿਰ ਚਲੋ ਵੱਖਰੀ ਗੱਲ ਹੈ
0: ਐਤਕੀ ਇੱਕ ਇੱਕ ਦੇ ਕੈਂਡੀਡੇਟ ਆਪਣੇ ਖੜੇ ਨੇ ਦਸ ਦਸ ਖੜੇ ਨੇ ਤਾਂ ਇੱਕ ਥਾਂ ਤੋਂ ਹਨਾ ਅਤੇ ਖੈਰ ਨਹੀਂ ਕੋਈ ਨਹੀਂ ਅਤੇ ਉਹ ਹੁਣ ਜੇ ਇਹੀ ਗੱਲ ਆ ਪੰਜਾਬ 'ਚ ਵੀ ਉਹੀ ਕੁਛ ਹੋ ਰਿਹਾ ਨਵੀਆਂ ਪਾਰਟੀਆਂ ਬਣੀ ਜਾ ਰਹੀਆਂ ਕਿੰਨੀਆਂ ਹੈ ਨਹੀਂ ਅਤੇ ਚਲੋ ਵੱਧ ਤੋਂ ਵੱਧ ਬਣ ਜਾਣ ਪਰ ਭਲਾ ਕਰਨ ਵਾਲਾ ਕੋਈ ਵੀ ਹੈ ਨਹੀਂ ਦੁਨੀਆਂ 'ਤੇ ਮੈਨੂੰ ਲੱਗਦਾ ਸਾਰੀ ਦੁਨੀਆਂ ਹੀ ਨਾ ਟਰੰਪ ਤੋਂ ਲੈ ਕੇ ਅੱਗੇ ਅਮੈਰੀਕਾ ਦੇ ਬਹੁਤ ਭਰੋਸੇ ਹੁੰਦੇ ਸੀ ਵੀ ਸਾਰੀ ਦੁਨੀਆਂ ਦਾ ਵੱਡੇ ਪਾਵਰਫੁੱਲ ਆ ਪਰ ਹੁਣ ਤਾਂ ਜਿੱਥੇ ਵੀ ਦੇਖਦੇ ਹੋ ਹੁਣ ਪੰਜਾਬ ਦੇ ਵਿੱਚ ਵੀ ਕੱਟ ਥਰੋਟ ਵਾਲੀ ਗੱਲ ਹੀ ਆ ਹਾਂਜੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਟੈਲੀਫੋਨ ਨੰਬਰ 905-564-64-44 ਗਿੱਲ ਸਵੀਟ ਦਾ ਵੈਸੇ ਲੈ ਲਿਆ ਪਰ ਉਸ ਤੋਂ ਬਾਅਦ ਅਗਲਾ ਗੀਤ ਫਰਮਾਇਸ਼ੀ ਸ਼ਮਕ ਜਿਹੀ ਨਾਰ ਪੁਰਾਣਾ ਦੁਗਾਣਾ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ ਹਾਂ ਕਿਆ ਬਾਤ ਆ ਪਿਓਰ ਵੈਜੀਟੇਰੀਅਨ ਨੇ ਗਿੱਲ ਸਵੀਟ ਵਾਲੇ ਲਾਈਵ ਕੇਟਰਿੰਗ ਵੀ ਕੀਤੀ ਜਾਂਦੀ ਆ ਟਰੱਕ ਹੈਗੇ ਇਹਨਾਂ ਦੇ ਪਾਸ ਕਾਫੀ ਹੱਥਾਂ ਵਾਲੇ ਬਣਾਏ ਸਮੋਸੇ ਵੀ ਨੇ ਮਸ਼ੀਨ ਵਾਲੇ ਵੀ ਨੇ ਮਠਿਆਈਆਂ ਖੁਦ ਤਿਆਰ ਕਰਦੇ ਨੇ ਅਤੇ ਨਾਲ ਦੀ ਨਾਲ 6 ਲੋਕੇਸ਼ਨ ਨੇ ਚਲੋ ਫਰੈਸ਼ ਕੋਈ ਦਿੱਤੇ 5 ਨੇ ਹੈੱਡ ਆਫਿਸ ਇਹਨਾਂ ਦਾ ਹੈਗਾ ਆਪਣੇ ਟੋਰਾਂਟੋ ਦੇ ਵਿੱਚ ਬਰੈਂਪਟਨ ਸ਼ਹਿਰ ਦੇ ਵਿੱਚ 2131 ਵਿਲੀਅਮਸ ਪਾਰਕਵੇ 905-799-2516 ਟੈਲੀਫੋਨ ਨੰਬਰ ਹੈ ਅਤੇ 2 ਲੋਕੇਸ਼ਨ ਕੈਲਗਰੀ ਵਿੱਚ ਨੇ ਗਿੱਲ ਸਵੀਟਸ ਫੈਕਟਰੀ ਦੀਆਂ ਲਓ ਅਗਲਾ ਫਰਮਾਇਸ਼ੀ ਗੀਤ ਕਰੋ ਇੰਜੋਏ ਆਉਣੇ ਆਈ ਜਾਣੇ ਨੇ ਹੁਣ ਜਿਵੇਂ ਜਿਵੇਂ ਤੁਸੀਂ ਔਡਰ ਕਰੀ ਜਾਓਗੇ ਉਵੇਂ ਉਵੇਂ ਅਸੀਂ ਤੁਹਾਨੂੰ ਕਿਉਂਕਿ ਅੱਜ ਤੁਹਾਨੂੰ ਅਸੀਂ ਗੱਲਾਂ ਮਤਲਬ ਨਾਲ ਨਿਹਾਲ ਕਰਨਾ ਅਤੇ ਤੁਸੀਂ ਵੀ ਸ਼ਾਮਿਲ ਹੁੰਦੇ ਰਹੋ ਅਤੇ ਫਿਰ ਅਸੀਂ ਤੁਹਾਡੇ ਨਾਲ ਵਧੀਆ ਆਪਣਾ ਵੀਕਐਂਡ ਬਣਾਉਣਾ
1: ਜੀ 5092 ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ
3: ਜਿਹੜੀਆਂ ਹੁਣ ਤੁਸੀਂ ਟਰੈਕਟਰਾਂ ਦੱਸ ਰਹੇ ਸੀ ਦਿਓ ਟਰੈਵਲ ਵਾਲਿਆਂ ਦੇ
1: ਹਾਂਜੀ ਹਾਂਜੀ ਦਿਓਲ ਟਰੈਵਲਸ ਵਾਲੇ ਦੇ ਰਹੇ ਨੇ
0: ਨੰਬਰ ਚਾਹੀਦਾ ਦੇ
1: ਕਿਹੜੀ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ ਇੱਕ ਮਿੰਟ ਦਿਓ
0: ਰਿਟਰਨ ਵੀ ਹੈਗੀ ਆ 1-way ਵੀ ਹੈਗੀ ਆ ਜੋ ਵੀ ਤੁਸੀਂ ਲੈਣਾ ਚਾਹੋ
1: ਹਾਂਜੀ ਹਾਂਜੀ ਤੁਸੀਂ ਨੰਬਰ ਨੋਟ ਕਰ ਲਓ ਤਿੰਨ ਦੀਆਂ 2 ਲੋਕੇਸ਼ਨਸ ਨੇਗੀਆਂ ਤੇ 1-way ਵੀ ਹੈਗੀਆਂ ਨੇ 2 ਸਾਈਡ ਵੀ ਹੈਗੀਆਂ ਨੇ ਜਿਹੜੀ ਮਰਜ਼ੀ ਤੁਸੀਂ ਕਰਾ ਸਕਦੇ ਹੋ
3: ਕਿੰਨੇ ਜੋ ਦੋ ਲੱਗੇ ਜਾ ਰਹੇ
1: ਹਾਂਜੀ ਹਾਂਜੀ 2 ਬੈਗਸ ਦੇ ਨਾਲ 2 ਬੈਗਸ ਦੇ ਨਾਲ ਹੀ ਦੱਸਿਆ ਮੈਂ ਸਾਰੀਆਂ
0: ਟਿਕਟਸ ਅੱਛਾ 2 ਦਾ ਬੀਬੀ ਜੀ 2 ਤੋਂ ਵੈਸੇ ਬਣ ਜਾਂਦੇ ਚੱਟੀ ਆਪਣੇ ਇੰਡੀਆ ਜਾਣ ਵਾਲੇ 2 ਉਧਰ ਵੀ ਬਣ ਜਾਂਦੇ ਉਧਰ ਘੱਟ ਸਕਦੇ ਆ ਇਧਰੋਂ ਤਾਂ ਬਣ ਜਾਂਦੇ
1: ਹਾਂਜੀ ਹਾਂਜੀ ਤੁਸੀਂ ਨੰਬਰ ਨੋਟ ਕਰ ਲਓ 905
3: ਇੱਕ ਮਿੰਟ
1: ਹਾਂਜੀ ਕੋਈ ਗੱਲ ਨਹੀਂ
0: ਪੈਨ ਪੂਨ ਲੈ ਆਓ ਇੱਥੇ ਫੋਨ 'ਚ ਹੀ ਪਾ ਲਿਆ ਕਰੋ ਸਾਰੇ ਮੈਨੂਅਲ ਹੀ ਆ ਆਪਾਂ ਸੁਣ ਲਈ ਮੈਨੂਅਲ ਹੀ ਆ ਸਾਰੇ
1: 5885 ਜਿਹੜਾ ਦੂਸਰਾ ਨੰਬਰ ਹੈ ਉਹ ਹੈਗਾ 4200 ਐਂਡ ਦੇ ਵਿੱਚ, ਬਾਕੀ ਸਾਰਾ ਸੇਮ ਹੀ ਹੈ 905-588-4200
0: ਠੀਕ ਹੈ ਜੀ
1: ਬਾਕੀ ਕਾਫੀ ਸਾਰੀਆਂ ਏਅਰਲਾਈਨਸ ਨੇ ਇੱਕ ਇੱਕ ਬੈਗ ਵੀ ਕਰਤਾ ਹੋਇਆ, ਜੇ ਤੁਸੀਂ ਦੂਸਰਾ ਬੈਗ ਐਡ ਕਰਾਉਣਾ ਉਹ ਪੇ ਵੀ ਕਰਨਾ ਪੈਂਦਾ ਆ, ਪਰ ਜਿਹੜੀਆਂ ਅਸੀਂ ਤੁਹਾਨੂੰ ਅੱਜ ਟਿਕਟ ਦੱਸੀਆਂ ਸਾਰੀਆਂ ਦੋ ਬੈਗ ਦੇ ਨਾਲ ਹੀ ਨੇ
0: ਜੀ। 5092 ਜੀ
1: ਮਿਹਰਬਾਨੀ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਜੁੜੇ ਹੋ ਦੋਸਤੋ, ਆਫਰ ਗੀਤ ਸੁਣੋ ਇੱਕ, ਨਾਲ ਦੀ ਇਨਫੋਰਮੇਸ਼ਨ ਵੀ ਸਾਨੂੰ ਕਰੀਓ
1: ਜੀ।
0: ਥੋੜੇ ਖੜਕਵੇਂ ਦੇ ਦਿਓ ਅੱਜ, ਕਿਉਂਕਿ ਵੀਕਐਂਡ ਆ ਤੇ ਥੋੜਾ ਜਿਹਾ ਨਾ ਨੱਚਣ ਟੱਪਣ ਵਾਲਾ ਦੇ ਵੀ ਕੋਈ ਕਰ ਦਿਓ ਫਰਮਾਇਸ਼ ਵਿੱਚ।
1: ਬਿਲਕੁਲ, ਸਟੂਡੀਓ ਦਾ ਨੰਬਰ 905-588-5100 ਦੱਸੋ।
0: ਕਮਾਨ, ਤੈਨੂੰ ਕੀ ਹੋਇਆ?
1: ਮੈਂ ਅੱਜ
0: ਦਿਓ ਡਰਾਈਵਰ ਦਾ ਨੰਬਰ ਦੇਣਾ ਤੂੰ ਹੈ।
1: ਹਾਂਜੀ, ਨਹੀਂ ਨਹੀਂ, 905-564-6440 ਮੈਂ ਸੋਚਿਆ ਕਿ ਚਲੋ ਅੱਜ ਸਿੱਧੂ ਸਰ ਨੂੰ ਟੈਸਟ ਕਰਦੇ ਵੀ ਸਰ ਦੀ ਚਾਹ ਅੱਜ ਕੰਮ ਕਰ ਰਹੀ ਹੈ ਕਿ ਨਹੀਂ। ਬਿਲਕੁਲ ਕਰ ਰਹੀ ਹੈ। 905-564-6444 ਤੇ ਕਾਲ ਕਰ ਸਕਦੇ। ਸਾਡੀ ਚਾਹ
0: ਤੇ ਕੋਈ ਫਿਕਰ ਹੋਵੇ ਨਾ ਹੋਵੇ ਹਮੇਸ਼ਾ ਕੰਮ ਕਰਦੇ
1: ਜੀ। 905-564-6444 ਦੇ ਉੱਪਰ ਤੁਸੀਂ ਇਹ ਕਾਲਸ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਨੈਕਸਟ ਫਰਮਾਇਸ਼ ਗਾਣਾ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੋਸਤੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਟਿਕਟਾਂ ਤੁਸੀਂ ਦੇਖ ਲਓ ਜੇ ਕੋਈ ਬੱਚੂ ਬੱਚੂ ਹੈਗੀ ਆ ਤਾਂ ਰਾਹਤ ਫਤਿਹ ਅਲੀ ਖਾਨ ਦੇ ਸ਼ੋਅ ਦੀ ਸੰਡੇ ਨੂੰ 27 ਤਰੀਕ ਨੂੰ ਹੋਣਾ ਹੈਗਾ ਸ਼ਾਮ ਨੂੰ 7 ਵਜੇ ਸਕੋਸ਼ੀਆ ਅਰੀਨਾ ਦੇ ਵਿੱਚ, ਅਤੇ ਦੇਖ ਲਓ ਜੇ ਕੋਈ ਮਿਲਦੀ ਆ www.ticketmaster.ca ਤੇ ਜਾ ਕੇ ਚੈੱਕ ਕਰ ਲਓ। ਵੈਸੇ ਤਾਂ ਸੋਲਡ ਆਊਟ ਆ ਸ਼ੋਅ
1: ਜੀ, ਕਿਤੇ ਕਿਤੇ ਕੋਈ ਕੋਈ ਟਿਕਟਸ ਅਵੇਲੇਬਲ ਹੋ ਵੀ ਸਕਦੀਆਂ ਵਿੱਚ ਵਿੱਚ, ਹੈ ਨਾ, ਜਿਵੇਂ ਇੱਕ ਇੱਕ ਦੋ ਦੋ ਟਿਕਟਸ ਅਵੇਲੇਬਲ ਹੁੰਦੀਆਂ ਨੇ, ਤੁਸੀਂ ਅੱਗੇ ਜਾ ਕੇ ਫਿਰ ਬਾਅਦ 'ਚ ਇਕੱਠੇ ਹੋ ਸਕਦੇ ਹੋ। 3531 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਗੀਤ ਲਵਾਉਣਾ ਸੀ ਇੱਕ ਗਾਣਾ
1: ਸੁਣਾਉਂਦਾ। ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ।
2: ਉਹ ਗੀਤ ਹੈਗਾ ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ, ਕਿਸੇ ਅੱਲਾ ਤੇ ਫਕੀਰ ਦੀ ਦੁਆ ਵਰਗੇ।
0: ਕੀ ਬਾਤ ਹੈ, ਕੀ ਬਾਤ ਹੈ, ਬੜਾ ਪਿਆਰਾ ਗੀਤ ਹੈ ਇਹ।
2: ਅਸੀਂ ਰੂੜੀਆਂ ਤੇ ਉੱਗੇ ਹੋਏ ਫੁੱਲ ਹੀ ਸਹੀ,
0: ਆਏ ਹਾਏ
2: ਹੋਏ ਤੁਸੀਂ ਖਿੜੀ ਹੋਈ ਕੱਤੇ ਦੀਪ
0: ਪਾ ਵਰਗੇ, ਮੈਨੂੰ
2: ਯਾਰ ਯਾਰ ਮੇਰੇ ਜਾਪ ਦੇ ਖੁਦਾ ਵਰਗੇ।
1: ਕਿੰਨਾ ਸੋਹਣਾ ਗਾਇਆ ਹੈ ਨਾ ਇਹਨਾਂ ਨੇ।
0: ਬਿਲਕੁਲ, ਯਾਰਾਂ ਬੇਲੀਆਂ ਤੋਂ ਬਗੈਰ ਕੁਛ ਵੀ ਨਹੀਂ, ਪਰ ਹੈਲਪਫੁਲ ਵਾਲੇ ਹੋਣ, ਸੱਚੇ ਯਾਰ ਦੋਸਤ ਹੋਣ ਤਾਂ ਜ਼ਿੰਦਗੀ ਬੜੀ ਵਧੀਆ ਹੋ ਜਾਂਦੀ ਆ, ਹੈ ਨਾ। ਮਿਹਰਬਾਨੀ ਸਰ, ਬਹੁਤ ਬਹੁਤ ਸ਼ੁਕਰੀਆ, ਤੇ ਅਗਲੇ ਕਾਲ ਲਓ
1: ਜੀ। 9181 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੋਈ ਗੱਲ ਨੀ,
3: 6 ਵਜੇ ਤੱਕ ਬੈਠੇ, 6 ਵਜੇ ਤੱਕ ਕਾਲ ਹੀ ਕਰੀ ਜਾਣੇ
0: ਸਾਨੂੰ।
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
0: ਮੋਸਟ ਵੈਲਕਮ।
3: ਮੈਂ ਕਿਹਾ ਸਿੱਧੂ ਕਹਿੰਦੇ ਭੰਗੜੇ ਦਾ ਗਾਣਾ ਲਾਓ।
1: ਹਾਂਜੀ,
3: ਉਹ ਮੈਂ ਕਿਹਾ ਇਸ ਕੰਗ ਦਾ ਕਹਿੰਦਾ ਢੋਲ ਜਗੀਰੇ ਦਾ ਲਾ ਦਿਓ।
0: ਹਾਂ, ਉਹ ਵੀ ਵਧੀਆ। ਇਸ ਕੰਗ ਦਾ ਕਿਹੜਾ
1: ਢੋਲ ਜਗੀਰੇ
3: ਦਾ? ਕੰਗ ਦਾ
0: ਨਹੀਂ, ਢੋਲ ਜਗੀਰੋ ਤਾਂ ਆਪਣੇ ਦਾ ਮਾਸਟਰ ਸਲੀਮ ਦਾ ਵਾ।
3: ਮੇਰਾ ਖਿਆਲ ਨਹੀਂ, ਇਸ
0: ਕੰਗ ਚੈੱਕ ਕਰ ਲਓ, ਫਿਰ ਚੈੱਕ ਕਰ ਲਓ। ਮੈਂ ਪਰ ਵੈਰੀ ਸ਼ੋਰ ਕਿ ਢੋਲ ਜਗੀਰੋ ਦਾ ਪਾਉਂਦਾ ਭਰੇ ਦੁਹਾਈਆਂ,
1: ਥੋੜੀ ਜੀ ਗੱਲਬਾਤ ਕਰਦੇ ਆ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਲਾਈਨ ਤੇ ਜੁੜੇ ਨੇ, ਉਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਵੀ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਦੇ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ, ਕਿਉਂਕਿ ਤੁਹਾਨੂੰ ਬਹੁਤ ਵਧੀਆ ਲੋਨ ਦਵਾਉਂਦੇ ਨੇ ਜਿਹਦੇ ਨਾਲ ਤੁਸੀਂ ਆਪਣੇ ਸਕਿੱਲਸ ਨੂੰ ਡਿਵੈਲਪ ਵੀ ਕਰਦੇ ਹੋ ਅਤੇ ਤੁਹਾਡੀ ਲੋਨ ਦੇ ਨਾਲ ਪੂਰੀ ਹੈਲਪ ਹੋ ਜਾਂਦੀ ਹੈ।

0: ਬਾਤ ਆ ਤੁਹਾਡੀ ਬ੍ਰਾਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਦੋਸਤੋ ਇੱਕ ਨਾ ਛੋਟੀ ਜਿਹੀ ਬ੍ਰੇਕ ਲਾਉਣੀ ਪੈਣੀ ਰਿਕਾਰਡਡ ਸੋ ਬਾਰ ਤਾਂ ਲਈ ਨਹੀਂ ਕਿਉਂਕਿ ਕਾਫੀ ਆਪੇ ਬੋਲਦੇ ਰਹੇ ਹਾਂ ਕਮਿਸ਼ਨ ਪਰ ਹੁਣ ਲੈਣੀ ਪੈਣੀ ਕਿਉਂਕਿ ਸਟੇਸ਼ਨ ਆਈਡੀ ਆਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਹੀ ਹਾਂ ਅਤੇ ਅਗਲਾ ਪ੍ਰੋਗਰਾਮ ਵੀ ਲਿਖਾਂਗੇ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਰਹਾਂਗੇ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਸਾਡੀ ਪੂਰੀ ਉਮੀਦ ਹੋਏਗੀ ਘਰ ਦਾ ਵੀਕਐਂਡ ਖੁਸ਼ਗਵਾਰ ਬਣਾਇਆ ਜਾਵੇ ਬੜਾ ਵਧੀਆ ਬਣਾਇਆ ਜਾਵੇ ਅਤੇ ਹੱਸਦੇ ਖੇਡਦੇ ਘਰਾਂ ਨੂੰ ਜਾਓ ਆਪਣੇ ਪਰਿਵਾਰਾਂ ਵਿੱਚ ਬੈਠੋ ਵੀਕਐਂਡ ਦੇ ਜਿੰਨੇ ਵੀ ਪ੍ਰੋਗਰਾਮ ਉਹਨਾਂ ਨੂੰ ਪੂਰਾ ਇੰਜੋਏ ਕਰੋ ਇਹੀ ਜ਼ਿੰਦਗੀ ਹੈਸਲੀ ਰੇਡੀ ਪ੍ਰਾਮ ਦੇਸ ਪਰਦੇਸ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ ਟਾਇਰ ਪਵਾਓ ਰਸਟ ਪ੍ਰੂਫ ਦਾ ਕੰਮ
1: This is AM 530 CHLO AM serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
2: You're listening to Days for Days Primetime Radio. For any information or advertising, call our head office at 416-725-2551. Days for Days Primetime Radio.

ਚੱਕਰ ਲਗਾਓ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਇਸ ਤੁਹਾਡੀ ਜਿਹੜੀ ਮੋਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511 ਤੇ ਕਾਲ ਕਰੋ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ, ਤੁਹਾਡੀਆਂ ਫਰਮਾਇਸ਼ਾਂ ਲਾਈਨ 'ਤੇ ਲੱਗੀਆਂ ਹੋਈਆਂ ਨੇ। ਸਿੱਧੂ ਮੂਸੇਵਾਲਾ ਅਤੇ ਕੁਲਦੀਪ ਮਾਣਕ, ਹਾਂਜੀ, ਅਤੇ ਨਾਲ ਦੀ ਨਾਲ ਹਾਂਜੀ
1: ਮਹਿੰਦਰ
0: ਕਪੂਰ ਸਾਹਿਬ ਦਾ ਗੀਤ, ਮਨਪ੍ਰੀਤ ਹੋਰਾਂ ਨੇ ਫਿਲਮ ਦਾ ਗੀਤ ਚੁਣਿਆ ਹੈਗਾ, ਗੁਰਦਾਸ ਮਾਨ ਦਾ ਇਸ ਕੰਗ ਦਾ ਢੋਲ ਜਗੀਰ ਉਹਦਾ ਜਾਂ ਦੂਜਾ ਲਾਵਾਂਗੇ, ਪਰ ਹਾਲ ਦੀ ਘੜੀ ਆਪਾਂ ਇੱਕ ਗੀਤ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਪੰਜਾਬੀ ਬਾਈ ਨੇਚਰ ਦੀ ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਕੇਟਰਿੰਗ ਕਰਾਉਣੇ, ਘਰ ਦੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਹੈਗਾ ਤਾਂ ਇਹਨਾਂ ਨੂੰ ਕਾਲ ਕਰ ਲਓ 905-793-5300। ਬੈਠ ਕੇ ਡਾਇਨ ਕਰਨਾ ਤਾਂ ਆਓ ਹਾਈਵੇ 10 ਅਤੇ ਬਵੇੜ 'ਤੇ 58 ਕੁਆਰੀ ਐਜ ਡਰਾਈਵ, ਬਵੇੜ 'ਤੇ ਹਾਈਵੇ 10 'ਤੇ ਪੰਜਾਬੀ ਬਾਈ ਨੇਚਰ 905-793-5300। ਲਓ ਫਿਰ ਗੀਤ ਲੈਂਦੇ ਹਾਂ ਅਤੇ ਫੋਨ ਵਾਪਸ।
2: ਹਾਂ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
1: ਜੀ।
0: ਮਿਊਂਸੀਪਲ ਚੋਣਾਂ ਮਨਪ੍ਰੀਤ ਆਪਣੇ ਬਰੈਂਪਟਨ ਦੀਆਂ ਸਾਰੇ ਸ਼ਹਿਰਾਂ ਦੀਆਂ ਕੁਝ ਦਿਨ ਹੋਣੀਆਂ 26 ਤਾਰੀਖ ਅਕਤੂਬਰ ਨੂੰ।
1: ਹਾਂਜੀ,
0: ਅਤੇ ਚੋਣ ਪ੍ਰਚਾਰ ਵੀ ਸ਼ੁਰੂ ਹੋ ਜਾਣਾ ਐਕਟਿਵ। ਦੇਖੋ ਅੱਗੇ ਤਾਂ ਸਾਈਨ ਵੀ ਬਥੇਰੇ ਲੱਗਦੇ ਆ, ਅਤੇ ਇੰਡੀਆ ਦੇ ਵਿੱਚ ਵੀ ਅਗਲੇ ਸਾਲ ਚੋਣਾਂ ਹੈਗੀਆਂ, ਪੰਜਾਬ ਦੇ ਵਿੱਚ ਵੀ ਹੋਣਗੀਆਂ। ਐਤਕੀ ਨਾ ਬਰੈਂਪਟਨ ਦੇ ਵਿੱਚ ਬੈਠੇ ਤਾਂ ਬਰੈਂਪਟਨ ਪਿੰਡ ਹੀ ਕਹਿੰਦੇ ਨੂੰ ਆਪਾਂ ਸਾਰੇ, ਪਿੰਡ ਦੀ ਤਰ੍ਹਾਂ ਹੀ ਜਿਵੇਂ ਪਿੰਡ ਦੇ ਵਿੱਚ ਨਹੀਂ ਖੜੇ ਹੁੰਦੇ, ਪੰਚਾਇਤੀ ਚੋਣਾਂ ਦੇ ਵਿੱਚ ਖੜੇ ਹੁੰਦੇ ਲੋਕ, ਪੰਚਾਇਤੀ ਮੈਂਬਰ। ਐਕਚੁਲੀ ਪੰਚਾਇਤੀ ਮੈਂਬਰ ਸਾਡੇ ਇੱਥੇ ਖੜੇ ਮਿਊਂਸੀਪਲ 'ਚ ਇੰਨੇ ਖੜੇ ਆ ਨਾ, ਪਤਾ ਨਹੀਂ ਖੜੇ ਕਿ ਗੋਂਗਲੂ ਗੋਂਗਲੂ ਆ ਗਏ ਸਾਰੇ, ਹੈ ਨਾ। ਉਹ ਇੱਕ ਇਸ ਤਰ੍ਹਾਂ ਨਹੀਂ ਹੁੰਦਾ ਕੰਮ ਕਰਨ, ਉਹ ਪਰ ਗੱਲ ਕਹਿੰਦਾ ਦਾਲ ਲੱਗ ਗਿਆ ਤਾਂ ਲੱਗ ਗਿਆ, ਨਹੀਂ ਨਾ ਸੀ, ਹੈ ਨਾ, ਨਹੀਂ ਤਾਂ ਬੱਲੇ ਬੱਲੇ। ਪਰ ਚਾਹੀਦਾ ਇਹ ਆ ਕਿ ਤੁਸੀਂ ਜਦੋਂ ਵੀ ਤੁਸੀਂ ਖੜਨਾ ਕਿਸੇ ਪਾਸੇ, ਕਮਿਊਨਿਟੀ ਵਰਕ ਕਰੋ ਪਹਿਲਾਂ।
1: ਹਾਂਜੀ,
0: ਵਿਚਰੋ ਲੋਕਾਂ ਦੇ ਵਿੱਚ, ਸਾਰਿਆਂ ਵਿੱਚ, ਵੱਖ ਵੱਖ ਸੰਸਥਾਵਾਂ 'ਤੇ ਜਾਓ। ਬਹੁਤ ਸਾਰੇ ਕੰਮ ਕਰਨ ਵਾਲੇ ਹੁੰਦੇ ਆ ਜਿਹੜੇ ਆਪਾਂ ਕਰ ਸਕਦੇ ਹਾਂ ਵਲੰਟੀਅਰ ਤੌਰ ਦੇ
1: ਉੱਤੇ,
0: ਉਹ ਕਰਦੇ ਰਹੋ, ਫਿਰ ਆਪਣੇ ਆਪ ਹੀ ਤੁਹਾਨੂੰ ਦੁਨੀਆ ਲੋਕਾਂ ਜਾਣਨ ਲੱਗ ਜਾਂਦੇ ਆ। ਪਰ ਫਿਰ ਕੋਈ ਨਹੀਂ, ਕਿਸੇ ਨਾ ਕਿਸੇ ਦਾਲ ਲੱਗ ਵੀ ਸਕਦਾ ਜਦੋਂ ਇੰਨੇ ਖੜਨਗੇ, ਕਿਉਂਕਿ ਇਹ ਜਿਹੜੀਆਂ ਮਿਊਂਸੀਪਲ ਚੋਣਾਂ ਹੁੰਦੀਆਂ ਇਹ 'ਤੇ ਜਿੱਤ ਹਾਰ 2-3 ਹਜ਼ਾਰ 'ਤੇ ਹੁੰਦੀ ਆ। ਜੇ ਹੁਣ 5-5, 10-10 ਖੜ ਗਏ, ਜੇ ਇੱਕ ਨੂੰ ਵੱਧ ਪੈ ਗਈਆਂ,
1: ਹਾਂਜੀ,
0: ਉਹਦਾ ਨੰਬਰ ਲਾ ਜਾਣਾ
1: ਬਿਲਕੁਲ।
0: ਤੂੰ ਸਾਰੇ ਨਾ ਕੈਲਕੂਲੇਸ਼ਨ ਕਰਕੇ ਹੀ ਬਹਿੰਦੇ ਆ, ਉਹ ਕਹਿੰਦੇ ਹੁਣ ਜੋਬਾ ਜੁਬਾ ਹੈ ਨਹੀਂ, ਜੇ ਇੱਧਰ ਜੋਬ ਮਿਲ ਗਈ ਤਾਂ 85 ਕੁ ਲੱਖ 85 ਕੁ ਹਜ਼ਾਰ ਤਾਂ ਹੈਗਾ ਹੀ ਆ, ਲੱਖ ਤੱਕ ਦੇ ਕਰੀ ਹੈਗਾ ਹੀ ਆ ਸਾਲ ਦਾ, ਇਹ ਤਾਂ ਮਿਲੂਗਾ ਨਾ ਮਹਿੰਗਾਈ ਪੱਤਾ।
1: ਬਿਲਕੁਲ ਹਾਂਜੀ।
0: ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਇਸ ਸਮੇਂ ਮਨਜੀਤ ਉਹਨਾਂ ਨੂੰ ਬਣਾਉਂਦੇ ਹਾਂ, ਅਪਲਾਇੰਸ ਜੰਕਸ਼ਨ
1: ਜੀ,
0: ਰੈਬਰ ਮਾਊਂਟ ਸਟੀਲ, ਮਿਸਾਗਾ ਸਟੀਲ ਮੇਨ ਅਟ੍ਰੈਕਸ਼ਨ, ਏਅਰਪੋਰਟ ਅਤੇ ਕੁਈਨ ਕਲਰਕ ਦੇ ਆਪਣੇ ਏਅਰਪੋਰਟ ਦੇ ਕੋਲ ਇੱਕ ਬ੍ਰਾਂਚ ਹੈਗੀ ਆ
1: ਜੀ।
0: ਮਨਜੀਤ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ। ਮਨਜੀਤ ਜੀ, ਉਹਨਾਂ ਦਾ ਸਵਾਗਤ ਜੀ।
2: ਥੈਂਕ ਯੂ ਸੋ ਮਚ ਸਿੱਧੂ ਸਾਹਿਬ, ਅਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ, ਜਿੰਨੇ ਵੀ ਕਲਾਇੰਟ ਇੱਥੇ ਮੈਂ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ, 36-inch ਦਾ ਇਹਦੇ ਨਾਲ, 30-inch ਦਾ ਇਲੈਕਟ੍ਰਿਕ ਸਟੋਵ ਹੈ ਕੰਡਕਸ਼ਨ ਅਤੇ ਏਅਰ ਫਰਾਈ ਓਵਨ ਦੇ ਨਾਲ, ਅਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। ਰੈਗੂਲਰ ਪ੍ਰਾਈਸ $4500 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2799 ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਜੀ, ਵਾਸ਼ਰ ਤੇ ਡਰਾਇਰ ਦੇ ਵਿੱਚ ਇਸ ਵੀਕਐਂਡ ਸਪੈਸ਼ਲ ਤੇ ਅਵੇਲੇਬਲ ਹੈ। ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ $1599 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਕਿਚਨ ਇਨ ਬ੍ਰਾਂਡ ਦਾ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਹੈ, ਜਿਹਦੇ ਵਿੱਚ 36-inch ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36-inch ਦਾ ਬਿਲਟ ਇਨ ਕੁੱਕਟਾਪ, 30-inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $15000 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $8999 ਚ ਕਿਚਨ ਇਨ ਦਾ ਬਿਲਟ ਇਨ ਅਪਲਾਈਸਿਸ ਦਾ ਸੈੱਟ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਬਿਗ ਸਕਰੀਨ 75-inch ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਤੁਸੀਂ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਟਾਈਮ ਜਿਹੜੇ ਨਾ ਚੜ੍ਹਿਆ ਹੋਇਆ। ਵੈਸੇ ਹਰ ਫੀਲਡ ਦੇ ਵਿੱਚ ਨਾ ਕੁਆਲੀਫਿਕੇਸ਼ਨ ਦੀ ਲੋੜ ਹੁੰਦੀ ਹੈ, ਐਂਟਰ ਹੋਣ ਵਾਸਤੇ ਪੜ੍ਹਾਈ ਦੀ ਲੋੜ ਹੁੰਦੀ ਹੈ, ਤਜਰਬੇ ਦੀ ਲੋੜ ਹੁੰਦੀ ਹੈ।
1: ਬਿਲਕੁਲ ਹਾਂਜੀ।
0: ਪਰ ਸਿਆਸਤ ਇੱਕ ਐਸੀ ਚੀਜ਼ ਆ ਕਿ ਬੰਦਾ ਨਾ ਕੱਟਾ ਲੈ ਕੇ ਸਕੂਲ ਕੋਲ ਦੀ ਲੱਗਿਆ ਨਾ ਹੋਵੇ ਉਹ ਵੀ ਪਾਰਟੀਸਪੇਟ ਕਰ ਸਕਦਾ। ਖਾਸ ਕਰ ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਇਹੋ ਜਿਹੇ ਵੀ ਬੈਠੇ ਆ ਵੱਡੀਆਂ ਵੱਡੀਆਂ ਪਦਵੀਆਂ 'ਤੇ ਜਿਹੜੇ ਸਕੂਲੇ ਗਏ ਹੀ ਨਹੀਂ, ਹੈ ਨਹੀਂ। ਚਲੀ ਵੇ ਏਮਸ ਇਮੀਗ੍ਰੇਸ਼ਨ ਦੀ ਗੱਲਬਾਤ ਕਰਾਂ। ਏਮਸ ਇਮੀਗ੍ਰੇਸ਼ਨ ਦਾ 16 ਸਾਲ ਦਾ ਤਜਰਬਾ ਹੈਗਾ। ਨੰਬਰ ਹੈ 905-673-9000। ਕੋਈ ਵੀ ਪ੍ਰੋਬਲਮ ਆ ਰਹੀ ਇਮੀਗ੍ਰੇਸ਼ਨ ਦੀ, ਏਮਸ ਇਮੀਗ੍ਰੇਸ਼ਨ 905-673-9000।
1: ਜੀ, ਏ ਐਨ ਜੀ ਆਟੋਮੋਟਿਵ ਰਿਪੇਅਰ ਨੂੰ ਤੁਸੀਂ ਯਾਦ ਰੱਖੋ। ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਇਹ ਸਾਰੇ ਤਰ੍ਹਾਂ ਦੇ ਟਾਇਰਸ ਪ੍ਰੋਵਾਈਡ ਕਰਦੇ ਨੇ, ਸਮਰ ਟਾਇਰਸ, ਵਿੰਟਰ ਟਾਇਰਸ, ਆਲ ਸੀਜ਼ਨ ਟਾਇਰਸ ਤੁਸੀਂ ਆਪਣੀ ਕਾਰਜ ਵਿੱਚ ਪਵਾ ਸਕਦੇ ਹੋ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਤੁਹਾਡੀ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਹੋਵੇ ਤੁਸੀਂ ਇਹਨਾਂ ਤੋਂ ਕਰਵਾਓ। ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਕਾਰਜ਼ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਕਰਵਾਓ। ਵਿੰਟਰ ਤੋਂ ਪਹਿਲਾਂ ਪਹਿਲਾਂ ਰਸਟ ਪਰੂਫਿੰਗ ਕਾਫੀ ਜ਼ਰੂਰੀ ਹੈ। ਜੇ ਤੁਹਾਡੀ ਗੱਡੀ ਪੁਰਾਣੀ ਹੋ ਰਹੀ ਹੈ ਤਾਂ ਇਹਨਾਂ ਦੇ ਕੋਲ ਪਹੁੰਚੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਨਜ਼ਦੀਕ, ਹੋਮ ਡਿਪੋ ਦੇ ਬਿਲਕੁਲ ਨਾਲ। ਏਐਨਜੀ ਆਟੋਮੋਟਿਵ ਰਿਪੇਅਰ, ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। ਨੰਬਰ ਹੈ 9058577596, 9058577596 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ।
0: ਅਗਲਾ ਫਰਮਾਇਸ਼ੀ ਕਲੀ ਹੈ ਆਪਣੇ ਖਾਸ ਕਰਕੇ ਕੁਲਦੀਪ ਮਾਨਕ ਸਾਹਿਬ ਦੀ, ਉਹ ਤਾਂ ਡੀਆ ਬਾਗ ਚੋਂ, ਪਰ ਉਸ ਤੋਂ ਪਹਿਲਾਂ ਕਾਲ ਲੈ ਲਓ।
1: ਹਾਂਜੀ 9181 ਜੀ, ਸਤਿ ਸ਼੍ਰੀ ਅਕਾਲ
3: ਜੀ, ਮੈਂ ਦੁਬਾਰਾ ਫੋਨ ਕੀਤਾ ਉਹਦੀ ਜਵਾਨ ਹੂੰ।
0: ਵੈਸੇ ਮੈਂ ਬਦਲ ਬਦਲ ਕੇ ਪਾਉਂਦਾ ਰਹਿੰਦਾ, ਹਰ ਕਲਰ ਪਾਉਣਾ, ਅੱਜ ਮੈਂ ਥੋੜਾ ਸੋਬਰ ਜਿਹਾ ਕਲਰ ਪਾਇਆ ਹੋਇਆ।
3: ਮੈਂ ਇਹ ਬੜੀ ਏਦਾਂ ਦੀਆਂ ਸ਼ਰਟਾਂ ਅੱਗੇ ਆਉਂਦੀਆਂ ਸੀ, ਆਉਣ ਫੇਰ ਆਉਣ ਲੱਗ ਪਈਆਂ। ਮੈਂ ਕਿਹਾ ਨਿਕੋ ਸੀਗੀ ਲਾਲ ਤੇ ਵਾਈਟ ਜੀ, ਬੜੀ ਜ਼ਬਰਦਸਤ ਹੁੰਦੀ ਸੀ।
0: ਮਹਿਰਬਾਨੀ ਕਲੀ ਫਰਮਾਇਸ਼ ਕੀਤੀ ਹੋਈ ਕੁਲਦੀਪ ਮਾਨਕ
1: ਜੀ।

0: इंश्योरेंस किस तो करवांदा यार?
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे, इंश्योरेंस फॉर यू दी मोना मेंगी जी। जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
2: याद रखो, मोना मेंगी फ्रॉम इंश्योरेंस फॉर यू,
1: 416-509-1509
2: और विजिट insuranceforyou.ca.
3: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Hello, AM 530 to tusi sun rahe ho Desh Pradesh Prime Time Radio.
5: Today vich live galbat kar layi, hune call karo 905-564-6444. Sunde raho Desh Pradesh Prime Time Radio. Chalo AM 530 to.
6: Canada vich rehnde hoye har parivar ko लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग ले।
7: इसे लिए मैं अपनी ते वाइफ की इंश्योरेंस पॉलिसी प्राइम इंश्योरेंस ते सिमराज सिद्धू तो ही करवाई है।
8: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तो सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लिए सुपर वीजा इंश्योरेंस या विजिटर वीजा इंश्योरेंस दी बेस्ट कोट लिए हुणे कॉल करो 416-453-3381 ते 416-457-3388 बनते।
6: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाओगे। हुने ही सिमराज सिंह सिद्धू नु कॉल करो 416-457-3381 416-457-3381।
5: ਦੋਸਤੋ, ਦੇਸ਼ ਪ੍ਰਦੇਸ਼ ਦੀ ਸ਼ੁੱਕਰਵਾਰ ਦੀ ਮਹਿਫਲ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਨਾਲ ਸਰਨਗਾ ਸਵਾਗਤ। ਘਰਾਂ ਨੂੰ ਹੌਲੀ ਹੌਲੀ ਵਾਪਸ ਆਓ ਅਤੇ ਵਧੀਆ ਵਧੀਆ ਪਕਵਾਨ ਖਾਓ, ਵੀਕਐਂਡ ਦਾ ਪੂਰਾ ਲੁਤਫ ਲਓ, ਆਨੰਦ ਲਓ ਲਾਈਫ ਦਾ। ਅਤੇ ਵੀਕਐਂਡ ਦੇ ਜਿੰਨੇ ਵੀ ਫੰਕਸ਼ਨ ਹੈਗੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਨੇ, ਹਮੇਸ਼ਾ ਹੀ ਆਪਾਂ ਸਾਡੇ ਜਿੰਨੇ ਵੀ ਦੇਸ਼ ਪ੍ਰਦੇਸ਼ ਦੀ ਟੀਮ ਹੈ ਉਹਨਾਂ ਨੂੰ ਮੁਬਾਰਕਾਂ ਭੇਜਦੇ ਹੁੰਦੇ। ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਬੱਚੇ ਦਾ ਬਰਥਡੇ ਹੈ, ਐਨਵਰਸਰੀ ਹੈ, ਖੁਸ਼ੀ ਦਾ ਕੋਈ ਵੀ ਸਮਾਗਮ ਹੈਗਾ, ਮਤਲਬ ਕੋਈ ਵਿਆਹ ਸ਼ਾਦੀ ਵੀ ਹੈਗੀ ਹੈ, ਤਾਂ ਵੀ ਸਾਰੀ ਟੀਮ ਵੱਲੋਂ ਸ਼ੁਭ ਇਸ਼ਾਵਾਂ, ਬਹੁਤ ਸਾਰਾ ਪਿਆਰ, ਢੇਰ ਸਾਰੀਆਂ ਨੇਕ ਦੁਆਵਾਂ
9: ਜੀ। ਅਗਲੇ ਕਾਲਰ ਹੈਗੇ ਨੇ 6643 ਜੀ, ਸਤਿ ਸ਼੍ਰੀ ਅਕਾਲ।
10: ਹਾਂਜੀ ਮਨਪ੍ਰੀਤ ਜੀ ਤੇ ਸਿੱਧੂ ਸਾਹਿਬ, ਤੁਹਾਡੇ ਨਾਲ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ।
5: ਕੁਲਦੀਪ ਜੀ, ਕੀ ਹਾਲ ਚਾਲ? ਥੋੜੀ ਤੇ ਆਵਾਜ਼ ਇੰਨੀ ਪਿਆਰੀ ਆ, ਪਛਾਣ ਲਈ ਦੀ ਲੋਕ।
10: ਬਹੁਤ ਵਧੀਆ ਜੀ, ਕਿਰਪਾ ਮਾਲਕ ਦੀ, ਫਰਾਈਡੇ ਹੋ ਗਿਆ, ਮੌਸਮ ਵੀ ਬਹੁਤ ਵਧੀਆ ਤੇ ਹੈਪੀ ਫਰਾਈਡੇ ਆ। ਮੈਂ ਕਿਹਾ ਸਿੱਧੂ ਸਾਹਿਬ, ਜੁਗਨੀ ਨੀ ਸੁਣੀ ਹੈ ਕਾਫੀ ਦੇਰ ਹੋ ਗਈ, ਮੇਰਾ ਖਿਆਲ ਚ ਮੈਂ ਗਲਤ ਨੀ, ਗੁਰਮੀਤ ਬਾਬਾ ਦੀ ਉਹ ਸੁਣਾ
5: ਦਿਓ। ਗੁਰਮੀਤ ਦੀ ਸੁਣਨੀ ਆ ਜਾਂ ਕੁਲਦੀਪ ਮੰਡ ਦੀ ਸੁਣਨੀ ਆ ਜਾਂ ਜਗਮੋਹਨ ਕੌਰ ਦੀ ਸੁਣਨੀ ਆ, ਕਿਹਦੇ ਸੁਣੀਏ?
10: ਅੱਗੇ
5: ਇੱਕ ਦਿਨ ਲਾਈ ਸੀ ਆਪਾਂ, ਪਰ ਅੱਜ ਲਾ ਦੇਣੇ ਦੁਬਾਰਾ ਫਿਰ, ਠੀਕ ਹੈ?
10: ਬਾਕੀ ਬੱਲੇ ਬੱਲੇ, ਅੱਜ ਮੈਂ ਕਹਿੰਦਾ ਖਿੱਚ ਕੇ ਰੱਖੋ, ਫਰਾਈਡੇ ਕਿੱਲੀ ਦੱਬੀ ਰਹੇ ਬਸ।
5: ਬਸ ਤੁਸੀਂ ਤੁਹਾਡੇ ਭਰਾ ਨਾਲ ਨੇ ਤਾਂ ਕਿੱਲੀ ਆਪੇ ਦੱਬੀ ਜਾਣੀ ਆ।
10: ਬਿਲਕੁਲ ਬਿਲਕੁਲ, ਐਨਰਜੀ ਚਾਹੀਦੀ ਆ ਜੀ। ਦੇਖੋ ਇੰਨਾ ਸੋਹਣਾ ਮੌਸਮ ਆ, ਇੰਨਾ ਵਧੀਆ, ਸਾਰੀ ਤੰਦਰੁਸਤੀ ਆ ਪਰਮਾਤਮਾ ਦੀ, ਫਿਰ ਮਨਾਉਣਾ ਚਾਹੀਦਾ ਵਾ।
5: ਬਿਲਕੁਲ ਬਿਲਕੁਲ, ਹੈਲਥ ਇਜ਼ ਵੈਲਥ, ਹੈਲਥ ਇਜ਼ ਵੈਲਥ,
10: ਬਿਲਕੁਲ ਬਿਲਕੁਲ, ਹੈਲਥ ਇਜ਼ ਵੈਲਥ। ਥੈਂਕ ਯੂ,
5: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਵਾਈ ਨੇਚਰ ਵਾਲੇ ਕਹਿੰਦੇ ਭਾਈ ਡਾਈਨ ਇਨ ਕਰਨਾ ਤਾਂ ਸਾਡੇ ਪਾਸ ਆ ਜਾਓ, ਅੱਜ ਲੇਟ 2 ਵਜੇ ਤੱਕ ਪਹੁੰਚ ਜਾਓ, ਕੱਲ੍ਹ ਨੂੰ ਪਹੁੰਚ ਜਾਓ, ਪਰਸੋਂ ਨੂੰ ਪਹੁੰਚ ਜਾਓ, ਕਿਤੇ ਵੀ ਜਾਂਦੇ ਹੋ। ਜੇ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਦੇਖਣ ਜਾਣਾ, ਫੁੱਲੀ ਸੋਲਡ ਆਊਟ ਹੈ, ਅਤੇ ਉੱਥੋਂ ਵੀ ਆ ਕੇ 2 ਵਜੇ ਤੱਕ ਪਹੁੰਚ ਸਕਦੇ ਹੋ ਤੁਸੀਂ ਇਹਨਾਂ ਦੀ ਕਿਸੇ ਵੀ ਬ੍ਰਾਂਚ 'ਤੇ। ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇਹ ਇਹਨਾਂ ਦਾ ਜਿਹੜਾ 58 ਕੁਆਰੀ ਏਜ ਡਰਾਈਵ 'ਤੇ ਹੈਗਾ, ਬਵੇੜ 'ਤੇ ਹਾਈਵੇ 10 'ਤੇ, ਉੱਥੋਂ ਨੰਬਰ ਲੈ ਲਓ। ਕੇਟਰਿੰਗ ਕਰਵਾਉਣੀ ਹੈ ਕਿਸੇ ਵੀ ਖੁਸ਼ੀ ਦੇ ਸਮਾਗਮ 'ਤੇ 905-793-5300 ਟੈਲੀਫੋਨ ਨੰਬਰ ਹੈ
9: ਜੀ।
5: ਮਨਪ੍ਰੀਤ ਸਿੰਘ ਦੀ ਫਰਮਾਇਸ਼ ਆ, ਅਗਲਾ ਗੀਤ ਕਹਿੰਦੇ ਫਿਲਮ ਦਾ ਮੈਨੂੰ ਪਤਾ ਨਹੀਂ ਗਾ, ਕਹਿੰਦੇ ਫਿਲਮ ਚੋਂ ਕੋਈ ਗੀਤ ਹੈਗਾ, ਕੋਈ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਲੱਭ ਲਿਆ ਸੀ।
9: ਹਾਂਜੀ ਬਿਲਕੁਲ,
5: ਵਰਿੰਦਰ ਦੀ ਤੇ ਇੱਕ ਸੀਗੀ ਭਾਵਨਾ ਭੱਟ ਸੀ ਸ਼ਾਇਦ ਵਿੱਚ, ਨਿੰਮੋ ਮੂਵੀ ਨਿੰਮੋ ਨਾਂ ਰਿਹਾ ਉਹਦਾ ਗੀਤਾ ਤੇ ਉਹ ਵੀ ਸੁਣਾਉਂਦੇ ਆ ਪਰ ਉਸ ਤੋਂ ਪਹਿਲਾਂ ਮੈਸੇਜ ਲੈਣਗੇ ਆ ਮਨਪ੍ਰੀਤ ਹੋਰੀ ਉਸ ਤੋਂ ਬਾਅਦ
9: ਬਿਲਕੁਲ ਮੈਂ ਇੱਕ ਛੋਟਾ ਜਿਹਾ ਮੈਸੇਜ ਬਸ ਦੇ ਦਿਆਂ ਰਾਹੁਲ ਗਰੇਵਾਲ ਜੀ ਦਾ ਜੋ ਕਿ ਤੁਹਾਡੇ ਮੋਰਗੇਜਸ ਕਰਦੇ ਨੇ ਕਾਫੀ ਲੰਬੇ ਟਾਈਮ ਤੋਂ ਮੋਰਗੇਜ ਬ੍ਰੋਕਰ ਨੇ ਇਹ ਜੇ ਤੁਸੀਂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਇੰਡਸਟਰੀਅਲ ਮੋਰਗੇਜ ਕਰਵਾਉਣੀ ਹੋਵੇ ਤਾਂ ਇਹਨਾਂ ਨੂੰ ਯਾਦ ਰੱਖੋ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਪਰਚੇਸਿਸ ਦੀ ਲੋੜ ਹੈ ਤਾਂ ਰਾਹੁਲ ਗਰੇਵਾਲ ਜੀ ਤੁਹਾਡੀ ਪੂਰੀ ਹੈਲਪ ਕਰਨਗੇ ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਕਮਰਸ਼ੀਅਲ ਬਿਲਡਿੰਗਸ ਦੀ ਮੋਰਗੇਜ ਕਰਵਾਉਣੀ ਹੋਵੇ 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਦਵਾਉਂਦੇ ਨੇ ਪ੍ਰਾਈਵੇਟ ਮੋਰਗੇਜ ਵੀ ਚਾਹੁੰਦੇ ਹੋ ਤਾਂ ਵੀ ਉਹ ਐਜ਼ ਸੂਨ ਐਜ਼ ਪੋਸੀਬਲ ਤੁਹਾਡੀ ਕਰਵਾ ਦੇਣਗੇ ਨੰਬਰ ਤੁਸੀਂ ਨੋਟ ਕਰ ਲਓ 6476411 ਰਾਹੁਲ ਗਰੇਵਾਲ ਜੀ ਮੋਰਗੇਜ ਬ੍ਰੋਕਰ ਨੇ ਇਹਨਾਂ ਦਾ ਨੰਬਰ ਹੈ
5: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਲੋਫਰ ਅਗਲਾ ਫਰਮਾਇਸ਼ੀ ਗੀਤ ਹੈਗਾ ਮਨਪ੍ਰੀਤ ਹੋਰਾਂ ਨੇ ਫਰਮਾਇਸ਼ ਕੀਤੀ ਹੈ ਲੋਕ ਕਰੋ ਇੰਜੋਏ ਮਨਪ੍ਰੀਤ ਉਹ ਕਹਿੰਦੇ ਮੈਨੂੰ ਕਹਿੰਦੇ ਬਈ ਤੁਸੀਂ ਸੁਣਾਇਆ ਸੀ ਪਹਿਲਾਂ ਬਹੁਤ ਪਹਿਲੀ ਬਹੁਤ ਦੇਰ ਪਹਿਲਾਂ ਸੁਣਿਆ ਸੀ ਅਤੇ ਉਹ ਕਹਿੰਦੇ ਕਿ ਤੁਹਾਡੀ ਚੋਇਸ ਜਿਹੜੀ ਹੁੰਦੀ ਹੈ ਬਹੁਤ ਸਾਰੇ ਵੈਸੇ ਤਾਂ ਸਾਰੇ ਕਹਿੰਦੇ ਹੈਗੇ ਨੇ ਹੋਸਟ ਬੜੇ ਅੱਛੇ ਨੇ ਪਰ ਤੁਹਾਡੀ ਮੈਂ ਪਿਛਲੇ 30 ਸਾਲ ਤੋਂ ਸੁਣਦਾ ਕਿ ਜਿਹੜੀ ਤੁਹਾਡੀ ਗੱਲ ਮਿਊਜ਼ਿਕ ਦੀ ਜਿਹੜੀ ਹੁੰਦੀ ਹੈ ਨਾ ਜਾਣ ਪਛਾਣ ਉਹ ਟੋਟਲੀ ਡਿਫਰੈਂਟ ਹੁੰਦੀ ਹੈ ਕੋਈ ਥੈਂਕ ਯੂ ਫੋਰ ਮੈਂ ਕਿਹਾ ਵੀ ਕੰਪਲੀਮੈਂਟ ਅਤੇ ਥੈਂਕ ਯੂ

ਦੇ ਫੜਕੇ ਮੂੰਹ ਰੰਗੇ ਕਾਲੇ ਨੀਵੇਂ ਚੰਨ ਤੁਰਾਇਆ ਹਵਾ।

0: ਚੰਨ ਗਰਾਇਆਂ ਵਾਲਾ ਕਿਆ ਬਾਤ ਹੈ। ਬੜੇ ਬੜੇ ਪੁਰਾਣੇ ਪੁਰਾਣੇ ਲੇਖਕ ਨੇ, ਇੱਕ ਹੁੰਦੇ ਸੀ ਹਸਨਪੁਰੀ ਸਾਹਿਬ, ਰਾਜ ਮੂਵੀ ਦੇ ਬਾਣੇ ਗਾਣੇ ਸੀ ਉਹਨਾਂ ਦੇ, ਵੈਸੇ ਵੀ ਬਹੁਤ ਉਹਨਾਂ ਦੇ ਵੈਸੇ ਗੀਤ ਬੜੇ ਆਏ। ਬਾਬੂ ਸਿੰਘ ਮਾਨ ਤਖਰ ਹੈਗੇ ਆ
1: ਜੀ,
0: ਰਾਏਕੋਟੀ ਸਾਹਿਬ, ਮੌਰਗੇਜ ਕਿੰਗ ਨੇ ਪਰਮਜੀਤ ਸਿੰਘ ਹੋਰੀ ਔਰ ਫਸਟ ਮੌਰਗੇਜ ਹੋ ਗਈ, ਉਹ ਕਹਿੰਦੇ ਇਹ ਗੱਲ ਮੈਂ ਜਿਹੜੀ ਮੌਰਗੇਜ ਕਰਾਏ ਜਾਣੀ ਸਾਰੇ, ਕਹਿੰਦੇ ਕਿਤੇ ਨਹੀਂ ਵੀ ਹੁੰਦੀ ਮੌਰਗੇਜ ਫਸ ਗਈ ਆ, ਐਨ ਟਾਈਮ ਤੇ ਲਿਆਓ, ਸੇਮ ਡੇ ਕਰਾ ਲੂੰ ਕਹਿੰਦੇ ਮੈਂ
1: ਜੀ।
0: ਇਹ ਗੱਲ ਵਾ ਫਰਕ ਨਾ, ਇਹ ਹੈਗੇ 1200 ਡੇਅਰੀ ਰੋਡ ਦੇ ਉੱਤੇ, ਨੰਬਰ ਇਹਨਾਂ ਦਾ ਨੋਟ ਕਰ ਲਓ ਪਰਮਜੀਤ ਸਿੰਘ ਦਾ, 416-804-2015 ਟੈਲੀਫੋਨ ਨੰਬਰ ਆ
1: ਜੀ। ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਨੂੰ ਜ਼ਰੂਰ ਯਾਦ ਰੱਖੋ, ਜਿਨ੍ਹਾਂ ਦਾ ਤੁਸੀਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ ਤੋਂ ਜਾ ਕੇ ਲੈ ਕੇ ਆ ਸਕਦੇ ਹੋ। ਐਵਰੀ ਡੇ ਫਰੈਸ਼ ਅਤੇ ਫਲੇਵਰਫੁੱਲ ਫੂਡ, ਵੈੱਜ ਐਂਡ ਨੋਨ ਵੈੱਜ ਦੋਵੇਂ ਤਰ੍ਹਾਂ ਦਾ ਤਿਆਰ ਕਰਦੇ ਨੇ, ਬੜਾ ਲਾਜਵਾਬ। ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ, ਟੇਕਆਊਟਸ ਵੀ ਕਾਫੀ ਸਾਰੇ ਅਵੇਲੇਬਲ ਨੇ, ਅਤੇ ਪੂਰਾ ਸਪਟੈਂਬਰ ਮਹੀਨਾ ਇਹਨਾਂ ਨੇ ਡੀਲਸ ਲਗਾਈਆਂ ਹੋਈਆਂ ਨੇ। ਅੱਜ 25 ਸਪਟੈਂਬਰ ਹੋ ਗਈ ਹੈ, 30 ਤਰੀਕ ਤੱਕ ਤੁਸੀਂ ਇਹ ਡੀਲਸ ਦਾ ਜ਼ਰੂਰ ਫਾਇਦਾ ਲਓ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਬਾਏ ਵਨ ਗੈਟ ਵਨ ਫ੍ਰੀ ਚਨਾ ਭਟੂਰਾ, ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਐਂਡ ਚਾਟ ਪਾਪੜੀ। ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਜਾ ਕੇ ਇਹਨਾਂ ਨੂੰ ਦੱਸੋ ਕਿ ਅਸੀਂ ਦੇਸ਼ ਪ੍ਰਦੇਸ਼ ਰੇਡੀਓ ਸੁਣ ਕੇ ਆਇਆ ਤੁਹਾਡੇ ਕੋਲ ਡੀਲਸ ਦੇ ਲਈ, ਅਤੇ ਚਨਾ ਭਟੂਰਾ, ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਐਂਡ ਚਾਟ ਪਾਪੜੀ ਬਾਏ ਵਨ ਗੈਟ ਵਨ ਫ੍ਰੀ ਲੈ ਸਕਦੇ ਹੋ। ਦੋ ਆਰਡਰ ਕਰੋਗੇ ਚਾਰ ਮਿਲ ਜਾਣਗੇ, ਤਿੰਨ ਆਰਡਰ ਕਰੋਗੇ 6 ਪਲੇਟਸ ਮਿਲ ਜਾਣਗੀਆਂ। ਜੇ ਇੱਕ ਖਰੀਦੋਗੇ ਤਾਂ ਦੂਸਰੀ ਨਾਲ ਫ੍ਰੀ ਮਿਲੂਗੀ, ਅਤੇ ਇਹ ਪੂਰਾ ਸਪਟੈਂਬਰ ਮਹੀਨੇ ਦੇ ਲਈ ਡੀਲਸ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ 'ਤੇ ਮਿਲ ਰਹੀਆਂ ਨੇ, ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ ਤਾਂ ਸਿੰਪਲੀ ਇੰਡੀਅਨ ਦਾ ਖਾਣਾ ਆਪਣੇ ਘਰ ਲੈ ਕੇ ਆਓ। ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ। ਨੰਬਰ ਇੱਥੋਂ ਦਾ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ ਇੱਥੋਂ ਦਾ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ, ਤੁਸੀਂ ਰਾਤ ਦੇ 2-3 ਵਜੇ ਤੱਕ ਵੀ ਸਾਰੀਆਂ ਲੋਕੇਸ਼ਨਸ 'ਤੇ ਜਾ ਸਕਦੇ ਹੋ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ। ਚਲੋ AM 530 ਲੰਬੇ ਸਮੇਂ ਤੋਂ ਅਸੀਂ 30 ਸਾਲ ਤੋਂ ਪ੍ਰੋਗਰਾਮ ਕਰ ਰਹੇ ਹਾਂ ਜੀ, ਅਤੇ ਇੱਕ ਐਸਾ ਗੁਲਦਸਤਾ ਜਿਹਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਨੇ ਆਪੋ ਆਪਣੀ ਖੁਸ਼ਬੂ ਛੱਡਦੇ ਨੇ, ਕਿਉਂਕਿ ਵੱਖੋ ਵੱਖਰੇ ਹੋਸਟ, ਵੱਖੋ ਵੱਖਰਾ ਲਹਿਜਾ, ਤੁਸੀਂ ਇੰਜੋਏ ਕਰਦੇ ਹੋ, 24 ਘੰਟੇ ਸੁਣਦੇ ਹੋ ਤੁਸੀਂ ਚਲੋ AM 530 ਨੂੰ, ਅਤੇ ਸੁਣਦੇ ਰਿਹਾ ਕਰੋ। ਅਤੇ ਮੈਂ ਇਹੀ ਕਹਿੰਦਾ ਹੁੰਦਾ ਨਾ ਵੀ ਜਿਵੇਂ ਹੁਣ ਆਪਣੇ ਸਰੋਤੇ ਨੂੰ ਤਾਂ ਕਹਿੰਦਾ ਹੁੰਦਾ ਕਿ ਫਰਮਾਇਸ਼ ਕਰਿਆ ਕਰੋ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਦੋਂ ਕੋਈ ਚੀਜ਼ ਸਾਨੂੰ ਕਹਿਣ ਸੁਣਾਉਣ ਨੂੰ ਕਹਿੰਦੇ ਹੋ, ਵੰਨਗੀਆਂ ਬਣ ਜਾਂਦੀਆਂ ਪੁਰਾਣੀਆਂ।
1: ਬਿਲਕੁਲ ਹਾਂਜੀ,
0: ਠੀਕ ਹੈ ਨਾ। ਜਿਵੇਂ ਹੁਣ ਥਾਣੇਦਾਰ ਨਾਲ ਗੀਤ ਸੁਣਾਇਆ,
1: ਹਾਂਜੀ,
0: ਬੜੀ ਦੇਰ ਬਾਅਦ ਸੁਣਾਇਆ ਮੈਂ ਵੀ, ਸਵਾਦ ਜਿਹਾ ਆਇਆ ਸੁਣ ਕੇ ਨਾ। ਮੂਵੀਆਂ ਨੂੰ ਦੇਖਦੇ ਹੁੰਦੇ ਸੀ, ਮੂਵੀਆਂ ਪੰਜਾਬੀ ਪਹਿਲਾਂ ਇਹ, ਅਤੇ ਉਦੋਂ ਬੜੇ ਹੀ ਥੀਏਟਰ ਲੱਗਦੀਆਂ ਹੁੰਦੀਆਂ ਸਾਰੀਆਂ ਮੂਵੀਆਂ, ਇਹ ਚੰਗੀਆਂ ਚੱਲਦੀਆਂ ਹੁੰਦੀਆਂ ਸੀ ਬਣ, ਅਤੇ ਹੁਣ ਵੀ ਚੱਲਦੀਆਂ ਵਾ, ਪਰ ਹੁਣ ਥੋੜ੍ਹਾ ਜਿਹਾ ਹੌਲੀ ਹੌਲੀ ਥੀਏਟਰ ਦਾ ਰੁੱਖ ਥੋੜ੍ਹਾ ਬਦਲ ਗਿਆ ਥੋੜ੍ਹਾ ਜਿਹਾ, ਕਿਉਂਕਿ ਪਹਿਲਾਂ ਥੀਏਟਰ ਹੁੰਦੇ ਸ਼ਹਿਰ ਦੇ ਸਾਰੇ ਖੁੰਜਿਆਂ 'ਚ, ਹੁਣ ਬੜੇ ਮੌਲ 'ਚ ਆ ਗਏ। ਤਾਂ ਅਗਲਾ ਗੀਤ ਵੀ ਸਾਡੇ ਵੀਰ ਨੇ ਫਰਮਾਇਸ਼ ਕੀਤਾ ਨਾ, ਮੈਂ ਕਿੰਨੇ ਗੀਤ ਭਨਾਉਣੇ ਗੁਰਦਾਸ ਮਾਨ ਸਾਹਿਬ ਦੇ, ਪਰ ਵੰਨਗੀ ਨਹੀਂ ਆ ਸਕਦੀ। ਜਿਹੜਾ ਆਹ ਚੀਜ਼ ਆ, ਬਹੁਤ ਦੇਰ ਬਾਅਦ ਗੀਤ ਲਾਉਣ ਲੱਗੇ ਆ, ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ, ਕਿਆ ਬਾਤ ਆ ਯਾਰਾਂ ਨਾਲ ਵਿਚਾਰੀਆਂ ਵਿੱਚ ਤਾਂ ਚਾਹੀਂ ਚੱਲਦੀਆਂ ਨਾ।
1: ਹਾਂਜੀ,
0: ਅਤੇ ਇਹ ਗੀਤ ਆਪਾਂ ਹੁਣ ਗੁਰਦਾਸ ਮਾਨ ਦੇ ਕਿਹੜਾ ਇੱਕ ਗੀਤ ਆ,
1: ਹਾਂਜੀ,
0: ਪਰ ਜਦੋਂ ਕੋਈ ਵੱਖੋ ਵੱਖਰੀਆਂ ਵੰਨਗੀਆਂ ਪ੍ਰੋਮਿਤ ਸ਼ਾਮਿਲ ਕਰ ਦਿੰਦਾ ਆਪਣੇ 'ਚ, ਫਿਰ ਉਹ ਇੱਕ ਗੁਲਦਸਤੇ ਦਾ ਕੰਮ ਬਣ ਜਾਂਦਾ ਨਾ।
1: ਬਿਲਕੁਲ ਹਾਂਜੀ,
0: ਅਤੇ ਸਾਨੂੰ ਵੀ ਇੰਜੋਏ ਕਰਨ ਦਾ, ਪ੍ਰੋਮ ਕਰਨ ਦਾ ਸਵਾਦ ਆਉਂਦਾ, ਇਹ ਲੋਕਾਂ ਨੂੰ ਵੀ ਸੁਣਨ ਦਾ ਸਵਾਦ ਆਉਂਦਾ। ਲਓ ਫਿਰ ਆ ਸੁਣੋ ਸਹੀ, ਅਤੇ ਤੁਹਾਨੂੰ ਪੂਰਾ ਐਨ ਸਵਾਦ ਆ ਜਾਊਗਾ, ਦੇਰ ਬਾਅਦ ਸੁਣੋਗੇ ਤੁਸੀਂ ਸਾਰਾ ਮਿਲਦਾ
1: ਜੀ।
0: ਰੈਡੀ ਬ੍ਰਾਹਮ।

0: first year second mortgage or refinance karwana chahte ho tab to seedhi apni gaddi modo 1200 Derry Road East Unit 22 Mississauga 416-804-2015 416-804-2015
1: mortgage di duniya de vich chamkda sitara Prabdeep Singh ki tadi mortgage renew hon wali hai tusi private mortgage stuck ho gaye ho te vadh interested pay kar rahe ho eh tadi mortgage bankan na karwa ke low interest rate te guarantee na karawange te naal di naal line of credit bhi ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਨੂੰ ਕਾਲ ਕਰੋ।

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਫਰਾਈਡੇ ਸ਼ੁੱਕਰਵਾਰ ਦਾ ਪ੍ਰੋਗਰਾਮ ਹੈ ਔਰ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਰਹੇਗੀ ਤੇ ਇਸ ਮੁਲਾਕਾਤ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਜਿਹੜੀ ਮਨਪ੍ਰੀਤ ਹੋਣੀ ਮੇਰੇ ਨਾਲ ਨੇ। ਮਨਪ੍ਰੀਤ, ਅਗਲਾ ਗੀਤ ਕਿਹਦੀ ਫਰਮਾਇਸ਼ ਹੈ ਜੀ?
2: ਅਗਲਾ ਗੀਤ ਸਰ AS ਕੰਗ ਦੇ ਨੇ ਲਿਖਾਇਆ ਸੀ। ਹਾਂਜੀ, ਬੋਲੀਆਂ ਸੁਣਾਉਣੇ ਆਪਾਂ, ਬਟ ਮੈਂ ਥੋੜਾ ਜਿਹਾ ਮੈਸੇਜ ਲੈ ਲਾਂ ਇੱਕ। ਮਨੀਤ ਗਿਰੀ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਜਿਹੜੇ ਕਿ ਗਿਰੀ ਲੀਗਲ ਲਾਅ ਆਫਿਸ ਤੋਂ ਨੇ। ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਆ ਜਾਂ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ, ਤੁਹਾਡਾ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਆਲਰੇਡੀ, ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਲੀਗਲ ਮੈਟਰ ਦੇ ਵਿੱਚ ਕੋਈ ਹੈਲਪ ਚਾਹੀਦੀ ਆ, ਤਾਂ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੀ ਪੂਰੀ ਹੈਲਪ ਕਰਨਗੇ ਕੋਈ ਵੀ ਸਿਨੈਰੀਓ ਹੋਵੇ। ਮਨੀਤ ਗਿਰੀ, ਬੈਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ ਤੇ ਸਾਰੇ ਇੰਡੀਵਿਜੁਅਲ ਦੇ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਆ। ਜੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਆ, ਕੋਰਟ ਕੇਸ ਦੇ ਵਿੱਚ ਡਿਫੈਂਸ ਕਰਨਾ ਆਪਣਾ, ਕਿਸੇ ਲੀਗਲ ਡਿਸਪਿਊਟ ਦਾ ਤੁਸੀਂ ਹੱਲ ਲੱਭਣਾ ਚਾਹੁੰਦੇ ਹੋ ਜਾਂ ਆਪਣੀ ਜੋਬ ਦੇ ਰਿਲੇਟਡ ਕੋਈ ਵੀ ਲੀਗਲ ਮੈਟਰ ਦੇ ਲਈ ਤੁਹਾਨੂੰ ਮਦਦ ਚਾਹੀਦੀ ਆ, ਇਹ ਤੁਹਾਡੇ ਕੇਸ ਨੂੰ ਪ੍ਰੋਪਰਲੀ ਸਮਝਣਗੇ, ਫਿਰ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਪੂਰੀ ਇਨਫੋਰਮੇਸ਼ਨ ਦੇ ਸਕਦੇ ਨੇ ਤੇ ਤੁਹਾਡੀ ਪੂਰੀ ਹੈਲਪ ਕਰਨਗੇ। ਤੁਸੀਂ ਕੀ ਆਪਸ਼ਨਸ, ਲੀਗਲ ਆਪਸ਼ਨਸ ਹੋਰ ਲੈ ਸਕਦੇ ਹੋ, ਆਪਣੇ ਸਿਵਲ ਲਾਅ ਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮਸ, ਬਿਜ਼ਨਸ ਡਿਸਪਿਊਟਸ ਤੇ ਕੋਰਟ ਕੇਸਿਸ ਦੇ ਲਈ ਇਹਨਾਂ ਦੇ ਨਾਲ ਗੱਲਬਾਤ ਕਰੋ। ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਵੀ ਤੁਸੀਂ ਇਹਨਾਂ ਦੀ ਮਦਦ ਲੈ ਸਕਦੇ ਹੋ। ਮਨੀਤ ਗਿਰੀ ਜੀ ਤੁਹਾਡੇ ਸਾਰੇ ਲੀਗਲ ਮੈਟਰਸ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਜਾਣਕਾਰੀ ਵੀ ਦੇਣਗੇ ਤੇ ਤੁਹਾਡੀ ਪੂਰੀ ਹੈਲਪ ਕਰਨਗੇ। ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ, ਮੰਡੇ ਟੂ ਫਰਾਈਡੇ ਤੁਸੀਂ ਜਾ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਵੀ ਆਫਿਸ ਹੈਗਾ, ਤੁਸੀਂ ਅਪੁਆਇੰਟਮੈਂਟ ਬੁੱਕ ਕਰੋ ਤੇ ਮਿਲੋ ਇਹਨਾਂ ਨੂੰ। ਮਨੀਤ ਗਿਰੀ ਜੀ ਦਾ ਨੰਬਰ 4357558000 ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ।
0: ਲਓ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ ਅਗਲਾ ਫਰਮਾਇਸ਼ੀ ਗੀਤ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਠੀਕ ਸ਼ਾਮ ਦੇ 6 ਵਜੇ ਤੱਕ ਇਹੀ ਨੰਬਰ ਚੱਲੂਗਾ ਔਰ ਸੈਚਰਡੇ ਵੀ ਇਹੀ ਨੰਬਰ ਹੁੰਦਾ ਜਦੋਂ ਦੇਸ਼ ਪ੍ਰਦੇਸ਼ 1 ਤੋਂ ਲੈ ਕੇ 4 ਵਜੇ ਤੱਕ ਤੁਹਾਡੇ 3 ਘੰਟੇ ਪ੍ਰਸਾਰਿਤ ਕਰਦੇ ਹਨ ਔਰ ਉਹਨੂੰ ਪੇਸ਼ ਕਰਦੇ ਨੇ ਮਨਪ੍ਰੀਤ ਤੂਰੋ ਨੇ। ਲਓ ਫਿਰ ਅਗਲਾ ਫਰਮਾਇਸ਼ੀ ਬੋਲੀਆਂ ਦਾ ਗੀਤ ਇਸ ਕੰਗ ਦੀ।

0: ਆਪਣਾ ਰੇਡੀਓ ਦੇਸ਼ ਪਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕਿਆ ਬਾਤ ਹੈ ਫਰਾਈਡੇ ਦਾ ਦਿਨ ਹੈ ਅਤੇ ਬੋਲੀਆਂ ਹੁਣ ਇਹ ਕੰਗ ਦੀਆਂ ਲੱਗੀਆਂ ਹੋਈਆਂ ਅਤੇ ਸੁਣੀਆਂ ਨਾ ਸਵਾਦ ਜਿਹਾ ਨਾ ਆਵੇ ਪੂਰੇ ਐਨ ਤਬੀਅਤ ਖੁਸ਼ ਹੋ ਜਾਂਦੀ ਆ। ਅੱਛਾ ਮੈਂ ਜਾਣਕਾਰੀ ਦਿਆਂ ਪੀਅਰਸਨ ਕਿਚਨ ਕੈਬਨਿਟ ਦੀ

0: ਏ ਟੂ ਜੈੱਡ ਰੈਨੋਵੇਸ਼ਨ ਦਾ ਕੰਮ ਕਰਦੇ ਨੇ। ਇਹਨਾਂ ਦੀ ਆਪਣੀਆਂ ਫੈਕਟਰੀਆਂ ਨੇ, ਸ਼ੋਅਰੂਮ ਵੀ ਆਪਣੇ ਹੀ ਆ, ਉੱਥੇ ਫੈਬਰੀਕੇਟ ਕੁਆਲਿਟੀ ਅਤੇ ਕਾਊਂਟਰ ਕਾਰ ਟੋਪ ਕੱਟ ਕੇ ਇੰਸਟਾਲ ਕੀਤੇ ਜਾਂਦੇ ਨੇ, ਅਤੇ ਨਾਲ ਜਿੰਨੀਆਂ ਵੀ ਮਸ਼ੀਨ ਕੈਬਨਿਟ ਵਗੈਰਾ ਬਣਾਈਆਂ ਜਾਂਦੀਆਂ ਨੇ। ਅਤੇ ਲੀਡਿੰਗ ਮੈਨੂਫੈਕਚਰ ਨੇ ਪੀਰਸਨ ਕਿਚਨ ਕੈਬਨਿਟ ਵਾਲੇ 271 ਗਿਲਡ ਰੋਡ 'ਤੇ ਨੇ, ਨੰਬਰ ਨੋਟ ਕਰ ਲਓ ਉਹਨਾਂ ਦਾ, ਰਣਜੀਤ ਸਿੰਘ ਹੋਰਾਂ ਦਾ 6470045500 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲ ਹੀ ਤੁਸੀਂ ਆਲ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਦੇ ਨਾਲ ਗੱਲਬਾਤ ਕਰੋ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤੁਹਾਨੂੰ ਇਹ ਬੈਸਟ ਟਿਕਟਸ ਦੇਣਗੇ। ਕਿ ਕੋਈ ਵੀ ਤੁਸੀਂ ਤੁਹਾਡੇ ਨੋਨ ਨੂੰ ਬੁਲਾਉਣਾ ਚਾਹੁੰਦੇ ਹੋ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ, ਤੁਸੀਂ ਆਲ ਲਿੰਕ ਟਰੈਵਲ 'ਤੇ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਨੇ ਕਾਫੀ ਵਧੀਆ ਟਿਕਟਸ ਲਗਾਈਆਂ ਹੋਈਆਂ ਨੇ, ਦੀਵਾਲੀ ਸਪੈਸ਼ਲ ਟਿਕਟਸ ਨੇ। ਅਕਤੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ। ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। $1890 ਦੀਆਂ ਟਿਕਟਸ ਨੇ, ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਟਿਕਟਸ ਨੂੰ ਬੁੱਕ ਕਰਵਾ ਸਕਦੇ ਹੋ। ਅਤੇ ਜੇਕਰ ਤੁਸੀਂ ਮੈਕਸੀਕੋ ਘੁੰਮਣ ਜਾਣਾ ਆ 3 ਦਿਨ ਤੇ 4 ਰਾਤਾਂ ਦੇ ਲਈ ਤਾਂ ਤੁਸੀਂ ਇਹਨਾਂ ਦੇ ਕੋਲੋਂ ਪੈਕੇਜ ਬਣਵਾਓ। ਕਾਫੀ ਵਧੀਆ ਪੈਕੇਜਸ ਬਣਾਉਂਦੇ ਨੇ, $890 ਦਾ ਪੈਕੇਜ ਹੈ ਜਿਹਦੇ ਵਿੱਚ ਤੁਹਾਡੇ ਲਈ 3 ਰਾਤਾਂ ਤੇ 4 ਦਿਨ ਦਾ ਇਹ ਸਟੇ ਹੋਏਗਾ ਮੈਕਸੀਕੋ ਦੇ ਵਿੱਚ। ਮੈਂ ਦੱਸਦਿਆਂ ਕਿ 20 ਸਾਲ ਦਾ ਐਕਸਪੀਰੀਅੰਸ ਇਹਨਾਂ ਦੇ ਕੋਲ, ਜਿਹੜੇ ਤੁਹਾਡੇ ਲਈ ਬੈਸਟ ਵਕੇਸ਼ਨ ਪੈਕੇਜਸ ਡੀਲਸ ਬਣਾ ਕੇ ਦਿੰਦੇ ਨੇ। ਰਿਤੂ ਧਾਲੀਵਾਲ ਜੀ, ਨੰਬਰ ਹੈ 905-565-8704, 905-565-8704। ਆਲ ਲਿੰਕ ਟਰੈਵਲ ਮਿਸਿਸ ਆਗਾ 'ਤੇ ਤੁਸੀਂ ਗੱਲਬਾਤ ਕਰੋ ਰਿਤੂ ਧਾਲੀਵਾਲ ਜੀ ਦੇ ਨਾਲ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਤੜਕਾ ਲਈਏ ਪਰਪਾ
1: ਜੀ, ਬਿਲਕੁਲ
0: ਤੜਕਾ ਲਾਉਣਾ ਬਹੁਤ ਜ਼ਰੂਰੀ ਹੈ ਨਾ।
1: ਹਾਂਜੀ ਹਾਂਜੀ।
0: ਅੱਛਾ, ਮੈਂ ਨਾ ਇੱਕ ਗੀਤ ਪਲੇ ਕਰ ਰਿਹਾ ਅਤੇ ਮੈਨੂੰ ਇਹ ਦੱਸਣਾ ਹੈਗਾ ਕਿ ਇਹ ਗੀਤ ਫਿਲਮਾਇਆ ਕਿਹਦੇ ਉੱਤੇ ਹੋਇਆ ਹੈ ਨਾ
1: ਜੀ।
0: ਨਗਮਾ ਹੈਗਾ ਹੈ, ਐਕਟਰਸ ਅਤੇ ਹੀਰੋ ਕੌਣ ਨੇ, ਕਿਹਨਾਂ 'ਤੇ ਫਰਮਾਇਆ ਗਿਆ, ਅਤੇ ਦੇਖਦੇ ਹਾਂ ਤੁਹਾਡੀ ਯਾਦ ਵਿੱਚ ਕਿੰਨੀ ਚੰਗੀ ਆ। ਪਰ ਸੁਣ ਲਓ ਧਿਆਨ ਨਾਲ, ਚਾਹੇ ਬਾਅਦ 'ਚ ਹੀ ਕਾਲ ਕਰ ਲਿਓ, ਪਹਿਲਾਂ ਗੀਤ ਨੂੰ ਇੰਜੋਏ ਕਰ ਲਓ ਅਤੇ ਫਿਰ ਆਪਾਂ ਦੱਸ ਦਿਓ। ਮੈਂ ਗਿਫਟ ਤੁਹਾਨੂੰ ਭੇਜ ਦਿਆਂਗਾ, ਗਿਫਟ ਪੈਕ ਬਣਾ ਕੇ ਭੇਜਾਂਗੇ ਵਧੀਆ ਜਿਹਾ।
1: ਬਿਲਕੁਲ ਹਾਂਜੀ।
0: ਅਤੇ ਉਹਦੇ ਵਾਸਤੇ ਤੁਹਾਡੇ ਵਾਸਤੇ ਅਸੀਂ ਪਹਿਲੇ 2 ਸਰੋਤਿਆਂ ਨੂੰ ਦੇ ਦਿਆਂਗੇ, ਰੜੀ ਪ੍ਰਾਣ ਬੇਸ ਪਰਦੇਸ ਨਾਲ ਜੁੜੇ ਹੋਏ ਹਾਂ। ਲਓ ਜੀ

0: ప్రోగ్రామ్ దేశ్ ప్రదేశ్ ప్రైమ్ టైమ్ రేడియో. మే పుచ్చేసి గీత కిషోర్ సాహబ్ దా గాయా హోయా కోయి శక్ నహీ, పర్ మే పుచ్చేసి గిఫ్ట్ తన మే దే దినే ఆ తే గీతే ఫర్మాయా హోయా హీరోన్ కౌన్ హై ਅਤੇ ਗਾ ਰਹੇ ਆ ਕੀਤੇ ਫਰਮਾਇਆ ਹੋਇਆ ਕਹਿੰਦਾ ਗਾ ਤਾਂ ਕਿਸ਼ੋਰ ਸਾਹਿਬ ਨੇ ਹੈ ਅਤੇ ਦੋਹਾਂ ਹੀਰੋ ਹੀਰੋਇਨ ਦਾ ਨਾਮ ਦੱਸੋ ਅਤੇ ਗਿਫਟ ਹਾਸਲ ਕਰੋ 905-564-6444 905-564-6444 ਮੈਂ ਚਾਹੁੰਦਾ ਤੈਨੂੰ ਗਿਫਟ ਦੇ ਦਈਏ ਸਟੇਸ਼ਨ ਆਈ ਡੀ ਤੋਂ ਪਹਿਲਾਂ. ਇਸ ਤਾਂ ਹੋਇਆ ਹੀ ਨਹੀਂ ਕਿ ਤੈਨੂੰ ਪਤਾ ਨਾ ਹੋਵੇ ਕੌਣ ਹੈ. ਅੱਜ ਕੱਲ੍ਹ ਤਾਂ ਫੋਨ 'ਚ ਹੀ ਆਉਂਦੀ ਐਪ ਜੀ, ਮਾੜਾ ਜਿਹਾ ਕਰ ਦਿਓ
1: ਹਾਂਜੀ
0: ਕਿਹੜੀ ਮੂਵੀ ਆ, ਕਿਹੜਾ ਕੌਣ ਗਾ ਰਿਹਾ, ਜਿਹਦੀ ਆਵਾਜ਼ ਤੋਂ ਹੀ ਪਛਾਣ ਲੈਂਦੀ.
1: ਬਿਲਕੁਲ ਬਿਲਕੁਲ.
0: ਪਰ ਮੈਂ ਤੁਹਾਨੂੰ ਪੁੱਛਿਆ ਵੀ ਇਹ ਫਰਮਾਇਆ ਕਿਤੇ ਗੀਤ ਹੈ ਨਾ, ਲਓ ਸੁਣ ਲਓ ਜੀ. ਅਨਾ ਹੋਰ ਖੜੇ ਹੋ

0: Grand Days per Days, Loyal Keller në jetë, 2706, di.
1: ਸਸਿਕਾ ਸਿੱਧੂ ਸਾਹਿਬ ਸਤਿਕਾਲ ਵੀਰ ਜੀ
0: ਸਸਿਕਾਲ ਜੀ ਸਸਿਕਾ
1: ਐ ਅਮੋਲ ਪਾਲੀਕਰ ਬਿੰਦਿਆ ਗੋਸਵਾਮੀ ਗੋਲਮਾਲ
0: ਆ ਕੀ ਬਾਤ ਹੈ ਮੈਂ ਕਿਹਾ ਯਾਰ ਸਾਡੇ ਬੰਦੇ ਇੰਨੇ ਤਾਂ ਢਿੱਲੇ ਨਹੀਂ ਹੋ ਸਕਦੇ ਤੇ ਤੁਹਾਡੇ ਵਾਸਤੇ ਮੈਂ ਗਿਫਟ ਰੱਖਿਆ ਚਾਹ ਪੀਣ ਨੂੰ 2 ਕੱਪ
1: ਜੀ ਬੜੀ ਮਿਹਰਬਾਨੀ
0: ਨਾਲ ਹੋਰ ਵੀ ਗਿਫਟ ਆਦੇ ਪੈਕੇਜ ਬਣਾ ਕੇ ਦੇਵਾਂਗੇ ਤੁਹਾਨੂੰ ਤੁਸੀਂ ਨਾਲ ਖਾ ਦਿਓ ਆਪਣਾ ਜੀ
1: ਮੇਰਾ ਨਾਮ ਚਰਨਜੀਤ ਨਾਗਪਾਲ ਹੈ ਜੀ
0: ਚਰਨਜੀਤ ਨਾਗਪਾਲ ਤੇ ਤੁਸੀਂ ਪਿੱਕ ਕਰ ਲਿਓ ਤੁਹਾਨੂੰ ਅਸੀਂ ਐਡਰੈਸ ਦੇ ਦਿਆਂਗੇ ਉੱਥੋਂ ਠੀਕ ਹੈ ਜੀ ਮਿਹਰਬਾਨੀ ਅਗਲੇ ਗੱਲ ਲਈ ਆਪਾਂ 2641 ਜੀ
2: ਹਾਂਜੀ ਹੈਲੋ
0: ਹਾਂਜੀ ਹਾਂਜੀ
2: ਹਾਂਜੀ ਮੇਰੀ ਆਵਾਜ਼ ਆ ਜਾਏਗੀ ਜੀ
0: ਬਿਲਕੁਲ ਟੱਲੀ ਹੂੰ ਖੜਕਦੀ
2: ਓਕੇ ਮੈਂ ਪਹਿਲੀ ਵਾਰ ਕਾਲ ਕੀਤਾ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਕਰਿਆ ਕਰੋ ਕਾਲ ਹਾਂਜੀ
2: ਹਾਂਜੀ ਹਾਂਜੀ ਜ਼ਰੂਰ ਦੇਸ ਪ੍ਰਦੇਸ ਮੈਨੂੰ ਬਹੁਤ ਅੱਛਾ ਲੱਗਦਾ ਮੈਂ ਜਦ ਵੀ ਵਰਕ ਤੋਂ ਵਾਪਿਸ ਆ ਰਿਹਾ ਹੁੰਦਾ ਤੁਹਾਡਾ ਚੈਨਲ ਲਾ ਲੈਂਦਾ ਇਟ ਸੋ ਮਚ ਆਫ ਨੌਲੇਜ ਐਂਡ ਬਹੁਤ ਸਾਰਾ ਬਹੁਤ ਅੱਛਾ ਲੱਗਦਾ ਜੀ ਐਂਡ ਆਲਰਾਈਟ ਸੋ ਆਈ ਥਿੰਕ ਇਹਦਾ ਸੌਂਗ ਹੈਗਾ ਇਹ ਅਮੋਲ ਪਾਲੇਕਰ ਐਂਡ ਬਿੰਦਿਆ ਗੋਸਵਾਮੀ ਇਫ ਆਈ ਐਮ ਨਾਟ ਰੋਂਗ
0: ਬਿਲਕੁਲ ਸਹੀ ਨਾਮ ਲਿਖਾਓ ਆਪਣਾ ਕੀ ਹੈ
2: ਮਾਈ ਨੇਮ ਇਜ਼ ਅਮਨਦੀਪ ਸ਼ਰਮਾ
0: ਅਮਨਦੀਪ ਜੀ ਤੁਹਾਡੇ ਲਈ ਗਿਫਟ ਪੈਕੇਜ ਤਿਆਰ ਕਰਕੇ ਰੱਖਾਂਗੇ ਤੁਸੀਂ ਲੈ ਲਿਓ ਕਿਤੋਂ ਪਿਕ ਕਰਨਾ ਤੁਹਾਨੂੰ ਫੋਨ ਤੇ ਰਾਬਤਾ ਕਰ ਲਿਓ ਨਾ ਫੋਨ ਨੰਬਰ ਲੈ ਲਓ ਜੀ 416-725-2551 ਥੈਂਕ ਯੂ ਇੱਕ ਗਿਫਟ ਹੋਰ ਕਰ ਦਿੰਦੇ ਆਪਾਂ ਚਲੋ 0087 ਜੀ ਅਨੂ ਜੀ ਕੱਟਿਆ ਨਾ ਕਰੋ ਤੁਸੀਂ ਅਸੀਂ ਤੀਜੇ ਬੰਦੇ ਨੂੰ ਹੋਰ ਕਿਸੇ ਦੇ ਨਾ ਫਿਰ
3: ਚਲੋ ਅੱਗੇ ਜਾ ਕੇ ਹੋਰ ਕਰ
0: ਪਤਾ ਤਾਂ ਲੱਗ ਹੀ ਗਿਆ ਬਸ ਬੇਸਿਕਲੀ ਤੁਹਾਨੂੰ ਦੱਸ ਦਿੱਤਾ ਮੈਂ ਬੜੀ ਪਿਆਰੀ ਮੂਵੀ ਸੀ ਗੋਲਮਾਲ ਪੁਰਾਣੀ ਮੂਵੀ ਸੀ ਅੱਛਾ ਮੈਂ ਨਾ ਮੋਲਕਲ ਅਮੋਲ ਪਾਲਕਰ ਦੀ ਮੈਂ ਐਕਸਪਟ ਕਰਦਾ ਕਿ ਬਿੰਦੀਆ ਸੋ ਗੋਸਵਾਮੀ ਜਰੀਨਾ ਬਿਹਾਬ ਸੀਗੀ ਇੱਕ ਲੜਕੀ ਹੈ ਨਾ ਸੋਹਣੀ ਬਹੁਤ ਹੁੰਦੀ ਸੀ ਕੋਕਾ ਜਿਹਾ ਪਾਇਆ ਹੁੰਦਾ ਸੀ ਇਹਨਾਂ ਨੇ ਇਹਨਾਂ ਬੜੀਆਂ ਮੂਵੀਆਂ ਕੀਤੀਆਂ ਹੈ ਨਾ ਅਤੇ ਮੂਵੀਆਂ ਇਹਨਾਂ ਦੀਆਂ ਹੁੰਦੀਆਂ ਸੀ ਥੋੜ੍ਹਾ ਜਿਹਾ ਮੈਸੇਜ ਆ ਵੀ ਉਹਦੇ ਫਨੀ ਜਿਹਾ ਹੁੰਦੇ ਸੀ ਸੌਂਗ ਬੜੇ ਵਧੀਆ ਹੁੰਦੇ ਸੀ ਜੇ ਮੈਂ ਹੋਰ ਪੁਰਾਣੀਆਂ ਮੂਵੀਆਂ ਦੇ ਗੀਤ ਕੱਢਾਂ ਆਪਾਂ ਇੱਕ ਟਿਪ ਚੜ੍ਹਦਾ ਹੋਏਗਾ ਇੰਨੇ ਪਿਆਰੇ ਗੀਤ ਹੁੰਦੇ ਲੈ ਲਓ
3: ਹਾਂਜੀ 0087 ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਹੱਥ ਵੱਜ ਕੇ ਕੱਟ ਗਿਆ ਜੀ
0: ਕੋਈ ਨੀ ਫੇਰ ਦੁਬਾਰਾ ਆ ਗਏ ਹੱਥ ਵੱਜਾ
1: ਅਮੋਲ ਪਾਲੇਕਰ ਤੇ ਬਿੰਦਿਆ ਗੋਸਵਾਮੀ ਤੇ ਇਹ ਫਿਲਮ ਸੀਗੀ ਗੋਲਮਾਲ ਤੇ ਇਹ ਬਿੰਦਿਆ ਗੋਸਵਾਮੀ ਬਾਅਦ ਦੇ ਵਿੱਚ ਜਿਹਨੇ ਬਾਰਡਰ ਫਿਲਮ ਬਣਾਈ ਸੀ ਜੇ ਪੀ ਦੱਤਾ ਨਾਲ ਮੈਰਿਜ ਹੋ ਗਈ ਸੀ ਇਹਦੀ
0: ਹਾਂਜੀ ਹਾਂਜੀ ਅੱਛਾ ਉਹ ਚੱਕ ਬਿੰਦਿਆ ਗੋਸਵਾਮੀ ਜੋ ਨਵੀਂ ਨਵੀਂ ਆਈ ਸੀ ਨਾ ਉਹਨੂੰ ਹੇਮਾ ਮਾਲਨੀ ਦੀ ਜੂਨੀਅਰ ਭੈਣ ਕਿਹਾ ਜਾਂਦਾ ਸੀ ਨਾ ਬਿਲਕੁਲ ਬਹੁਤ ਮਾਰਦੀ ਬਹੁਤ ਜ਼ਿਆਦਾ ਸ਼ਕਲ ਬਣਦੀ ਸੀ ਨਾ ਕਿਹੜੀ ਆ ਗਈ ਹੇਮਾ ਮਾਲਨੀ ਦੀ ਭੈਣ ਹੈ ਨਾ ਵੱਡੇ ਵੱਡੇ ਲੋਕ ਸ਼ਾਦੀ ਹੋ ਗਈ ਤੇ ਫਿਰ ਤੈਨੂੰ ਪਤਾ ਹੀ ਆ ਕੀ ਨਾਂ ਤੁਹਾਡਾ ਨਾਮ ਕੀ ਆ
1: ਗੁਰਦੀਪ ਸਿੰਘ ਸ਼ਾਹੀ ਜੀ
0: ਗੁਰਦੀਪ ਸਿੰਘ ਸ਼ਾਹੀ ਜੀ ਅਸੀਂ ਤੁਹਾਡੇ ਵਾਸਤੇ ਵੀ ਗਿਫਟ ਰੱਖ ਲਿਆ ਆਪਣਾ ਸੈੱਲ ਨੰਬਰ ਮੈਨੂੰ ਤੁਸੀਂ ਜਾਣਦੇ ਹੋ 416-725-2551 ਪਿੱਕ ਕਰ ਲਿਓ ਨਗਦੀ ਕਰਦੇ ਠੀਕ ਹੈ
1: ਠੀਕ ਹੈ ਜੀ
0: ਲਾਭ ਟੋਕਨ ਹੁੰਦਾ ਯਾਰ ਗਿਫਟ ਤਾਂ ਇਹ ਹੁੰਦਾ ਕਿ ਤੁਸੀਂ ਤੁਸੀਂ ਸਾਨੂੰ ਯਾਦ ਰੱਖੋ ਤੁਹਾਨੂੰ ਦੇ ਕੇ ਨਾ ਜਿਹੜੀ ਆਪਣਾ ਦੇਸ਼ ਪ੍ਰਦੇਸ਼ ਲਓ ਵੀ ਆਈਡੀਆ ਆ ਗਈ ਹੁਣ ਮੈਂ ਥੋੜ੍ਹੀ ਮੈਂ ਕਮਰਸ਼ੀਅਲ ਲੈ ਲਾਂ
3: ਬਿਲਕੁਲ
4: ਐਵਰੀਵਨ ਨੋਜ਼ ਯੂ ਡੋਨਟ ਲੈਟ ਅ ਕਿਡ ਸਵਿਮ ਅਨਸੁਪਰਵਾਈਜ਼ਡ ਯੂ ਡੋਨਟ ਟੱਚ ਅ ਬੇਕਿੰਗ ਟ੍ਰੇ ਸਟ੍ਰੇਟ ਆਊਟ ਆਫ ਦੀ ਓਵਨ
5: ਆਊਚ
4: ਯੂ ਆਰ ਕੇਅਰਫੁਲ ਵੈਨ ਯੂਜ਼ਿੰਗ ਅ ਸ਼ਾਰਪ ਨਾਈਫ ਐਂਡ ਯੂ ਡੋਨਟ ਡਰਾਈਵ ਵਿਦਆਊਟ ਅ ਸੀਟ ਬੈਲਟ
5: ਬਕਲ ਅਪ
4: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
6: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਪ੍ਰਬੰਧ ਹੈ
8: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਰ ਦਾ ਸੋਫਾ ਤਿਆਰ ਕਰਵਾਓ, ਚਾਰ ਸੀਟਾਂ ਵਾਲਾ, ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
5: ਹਾਏ ਰੱਬਾ, ਹੁਣ ਕੀ ਬਣੂ?
7: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
8: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
7: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-1-59939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
0: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 9058577596 ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ, ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ, ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
9: ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
10: ਹੈਂ, ਫੇਰ ਕਾਕਰੋਚ ਤਾਂ ਜੋ ਹੈ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
9: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
10: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
11: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ

0: ਚਾਲੀ ਪੰਜ ਸੌ ਪੰਦਰਾਂ ਅੱਠ ਹਜ਼ਾਰ
1: ਟੂਡੇ
2: ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਔਰ ਜੀ ਜਦੋਂ ਸਟੂਡੀਓ ਨੰਬਰ ਸਾਡਾ ਜਦੋਂ ਅਸੀਂ ਲਾਈਵ ਪ੍ਰੋਗਰਾਮ ਕਰਦੇ ਹਾਂ ਇਹ ਸਟੂਡੀਓ 'ਚ ਹੀ ਆਉਂਦਾ ਸਿੱਧਾ ਇੱਥੇ ਤੱਕ ਹੀ ਸੀਮਤ ਹੁੰਦਾ ਪਰ ਇਹ ਜਦੋਂ ਤੁਸੀਂ ਆਪਾਂ ਲਾਈਵ ਪ੍ਰੋਗਰਾਮ ਕਰਦੇ ਹਾਂ ਉਦੋਂ ਤਾਂ ਪਿੱਕ ਕਰਦੇ ਹਾਂ ਉਸ ਤੋਂ ਬਾਅਦ ਨਹੀਂ ਚੱਲਦਾ ਹੈ ਨਾ ਚੱਲਦਾ ਤਾਂ ਹੈਗਾ ਲੇਕਿਨ ਉਹ ਪਿੱਕ ਨਹੀਂ ਕਰੇਗਾ ਕਿਉਂਕਿ ਸਟੂਡੀਓ 'ਚ ਹੁੰਦਾ ਹੈ ਨਾ ਇਹ ਪਰ ਜੇ ਕਿਸੇ ਨੇ ਬਾਅਦ ਦੇ ਵਿੱਚ ਗੱਲ ਕਰਨੀ ਸਾਡੇ ਨੰਬਰ ਸੈੱਲ ਫੋਨ ਨੰਬਰ ਵੀ ਨੋਟ ਕਰ ਲਿਆ ਕਰੋ 416 ਮੇਰਾ ਨੰਬਰ ਆ 416-725-2551 4167252551 ਤੇਜਿੰਦਰ ਸਿੱਧੂ ਅਤੇ ਇਹ ਮੇਰਾ ਫੋਨ ਨੰਬਰ ਸੈੱਲ ਫੋਨ ਨੰਬਰ ਜਾਂ ਬੇਟੇ ਨੂੰ ਮੇਰੇ ਬੇਟੇ ਨੂੰ ਸਿਮਰਾਜ ਸਿੱਧੂ ਹੋਰੀ ਨੇ 416-457-3381 416-457-3381 'ਤੇ ਵੀ ਕਾਲ ਕਰ ਸਕਦੇ ਹੋ ਦੋਨੋਂ ਨੰਬਰਾਂ ਦੇ ਉੱਤੇ ਤੁਸੀਂ ਪ੍ਰੋਮੋ ਦੇ ਬਾਅਦ 'ਚ
1: ਬਿਲਕੁਲ 2 ਘੰਟੇ ਨਿਕਲ ਚੁੱਕੇ ਨੇ 1 ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ ਸਟੂਡੀਓ ਦਾ ਨੰਬਰ 905-564-6444 905-564-6444 ਤੇ ਤੁਸੀਂ ਸਾਡਾ ਗੱਲਬਾਤ ਕਰ ਸਕਦੇ ਹੋ
2: ਤੁਸੀਂ ਮੈਸੇਜ ਦਿੰਦੇ ਹੋ ਪਹਿਲਾਂ
1: ਹਾਂਜੀ ਹਾਂਜੀ
2: ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਜਿਹੜਾ ਹੈਗਾ ਨਾ ਉਹ ਸੰਡੇ ਨੂੰ ਹੋ ਰਿਹਾ ਸ਼ਾਮ ਨੂੰ 7 ਵਜੇ ਅਤੇ ਸਾਰਾ ਸੋਲਡ ਆਊਟ ਸ਼ੋਅ ਹੈਗਾ ਵੇਖਣ ਯੋਗ ਸ਼ੋਅ ਹੋਏਗਾ ਗਾਇਕੀ ਵੀ ਸੁਣ ਯੋਗ ਹੋਏਗੀ ਉਹਦੇ 'ਚ ਮੌਸਕੀ ਹੋਏਗੀ ਕਵਾਲੀ ਹੋਏਗੀ ਹਰ ਰੰਗ ਹੋਣਗੇ ਉਹਦੇ ਵਿੱਚ ਪੰਜਾਬੀ ਗੀਤ ਸੰਗੀਤ ਵੀ ਹੋਏਗਾ ਕਿਉਂਕਿ ਪੰਜਾਬੀ ਫਿਲਮਾਂ 'ਚ ਵੀ ਕਾਫੀ ਗੀਤ ਨੇ ਗਾਏ
1: ਹਾਂਜੀ ਹਾਂਜੀ
2: ਅਤੇ ਤੁਸੀਂ ਇੰਜੋਏ ਕਰੋਗੇ ਡਾਊਨ ਟਾਊਨ ਔਰ ਸਕੋਸ਼ੀਆ ਅਰੀਨਾ ਦੇ ਵਿੱਚ ਵੈਸੇ ਤਾਂ ਇਹ ਸ਼ੋਅ ਜਿਹੜਾ ਹੈਗਾ ਸਾਰਾ ਸੋਲਡ ਆਊਟ ਹੈ ਨਾ ਪਰ ਫਿਰ ਵੀ ਉਹ ਕਹਿੰਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਟਿਕਟ ਪਈ ਹੁੰਦੀ ਹੈ ਦੋ ਚਾਰ ਕਿਤੇ ਹੋਰ ਪਈਆਂ ਹੁੰਦੀਆਂ ਅਤੇ ਉਹ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕੋ ਹੀ ਹੈਗਾ ਕਿ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਲੈ ਸਕਦੇ ਹੋ ਤੁਹਾਡੀ ਈਮੇਲ 'ਚ ਆ ਜਾਣੀਆਂ ਨੇ ਪਲੱਸ ਤੁਸੀਂ ਵੇਖ ਲਵੋ ਕਿਉਂਕਿ ਤੁਹਾਨੂੰ ਨਾ ਮੂਹਰੇ ਮੈਪ ਆ ਜਾਂਦਾ ਆਪਣੇ ਸਕੋਸ਼ੀਆ ਅਰੀਨਾ ਦਾ ਨਾ
1: ਬਿਲਕੁਲ ਹਾਂਜੀ
2: ਉਹ ਤੋਂ ਪਤਾ ਲੱਗ ਜਾਂਦਾ ਕਿੱਥੇ ਕੋਈ ਖਾਲੀ ਟਿਕਟ ਹੈ ਕਿ ਨਹੀਂ ਹੈਗੀ ਅਤੇ ਤੁਹਾਨੂੰ ਆਪੇ ਆਈਡੀਆ ਹੋ ਜਾਣਾ
1: ਕਈ ਵਾਰ ਨਾ ਕਾਫੀ ਸਾਰੇ ਲੋਕਾਂ ਨੇ ਨਾ ਟਿਕਟਸ ਆਲਰੇਡੀ ਲਈਆਂ ਹੁੰਦੀਆਂ ਨੇ ਫਿਰ ਕਈ ਵਾਰ ਮੌਕੇ 'ਤੇ ਕੋਈ ਕੰਮ ਪੈ ਜਾਂਦਾ ਫਿਰ ਉਹ ਰੀਸੇਲ ਵੀ ਪਾਈਆਂ ਹੁੰਦੀਆਂ ਨੇ ਟਿਕਟਸ ਐਵੇਂ ਵੀ ਤੁਹਾਨੂੰ ਅਵੇਲੇਬਲ ਮਿਲ ਸਕਦੀਆਂ ਨੇ ਕੋਈ ਨਾ ਕੋਈ ਟਿਕਟਸ ticketmaster.ca ਦੇ ਉੱਪਰ
2: ਆਪਣੇ ਕੰਪਿਊਟਰ ਚੈੱਕ ਕਰ ਸਕਦੇ ਹੋ www.ticketmaster.ca ਤੇ ਸਕੋਸ਼ੀਆ ਬੈਂਕ ਅਰੀਨਾ ਜਿਹੜਾ ਹੈਗਾ ਉਹਦੀ ਵੈਬਸਾਈਟ ਜਾ ਤੁਹਾਨੂੰ ਸਾਰਾ ਮੈਪ ਦਿਸ ਪਊਗਾ ਕਿੱਥੇ ਕਿੱਥੇ ਸਟੇਜ ਹੈਗੀ ਹੈ ਸਾਰਾ ਕੁਝ
1: ਜੀ ਬਿਲਕੁਲ ਤੇ ਨਾਲ ਹੀ ਤੁਸੀਂ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਨੂੰ ਵੀ ਜ਼ਰੂਰ ਯਾਦ ਰੱਖੋ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਬੈਡਰੂਮ ਸੈੱਟ ਸੋਫਾ ਸੈੱਟਸ ਬਹੁਤ ਹੀ ਵਧੀਆ ਟੌਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਤੁਸੀਂ ਆਪਣੀ ਪਸੰਦ ਦਾ ਕਲਰ ਚੂਜ਼ ਕਰੋ ਫੈਬਰਿਕ ਚੂਜ਼ ਕਰੋ ਅਤੇ ਤੁਸੀਂ ਆਪਣੀ ਪਸੰਦ ਦਾ ਜਿੰਨੇ ਮਰਜ਼ੀ ਵੱਡੇ ਵੱਡੇ ਸੋਫਾ ਸੈੱਟਸ ਰੈਡੀ ਕਰਵਾ ਸਕਦੇ ਹੋ ਆਪਣੇ ਘਰੋਂ ਬਸ ਮੈਜ਼ਰਮੈਂਟਸ ਲੈ ਜਾਓ ਅਤੇ ਇਹਨਾਂ ਨੂੰ ਜਾ ਕੇ ਦੱਸੋ ਕਿ ਸਾਨੂੰ ਕਿੰਨਾ ਵੱਡਾ ਸੋਫਾ ਚਾਹੀਦਾ ਅਤੇ ਨਾਲ ਹੀ ਤੁਸੀਂ ਜੇ ਲੈਦਰ ਦੇ ਸੋਫੇ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਦੀਆਂ ਨੇ ਅਤੇ ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਇਹਨਾਂ ਦੇ ਕੋਲੋਂ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਵਿੱਚ ਪ੍ਰੋਵਾਈਡ ਕਰਦੇ ਨੇ ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲ ਲੈਣ ਦੇ ਲਈ ਪਹੁੰਚ ਸਕਦੇ ਹੋ ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ ਦੋਨੇ ਲੋਕੇਸ਼ਨਸ ਦੇ ਉੱਪਰ ਜਿੰਨੇ ਵੀ ਫਲੋਰ ਮਾਡਲਸ ਮਿਲਣਗੇ ਉਹ ਸਾਰੇ ਤੁਹਾਨੂੰ ਅਪ ਟੂ 60% ਡਿਸਕਾਊਂਟ ਦੇ ਨਾਲ ਕਲੀਅਰੈਂਸ ਦੇ ਉੱਪਰ ਮਿਲਣਗੇ ਜ਼ਰੂਰ ਪਹੁੰਚੋ ਅਤੇ ਤੁਸੀਂ ਕਾਲ ਕਰਕੇ ਪਰਮਜੀਤ ਕੌਰ ਜੀ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਨੰਬਰ ਹੈ 905-803-8056 905-803-8056 ਜਾਂ ਫਿਰ 905-791-8056 905-791-8056 ਸੋਫਾ ਮਾਰਟ
2: ਦੋਸਤੋ ਕਿਚਨ ਵਾਲਿਆਂ ਦੀ ਫਰਮਾਇਸ਼ ਸਾਡੇ ਵੀਰ ਕੁਲਦੀਪੁਰਾਂ ਦੀ ਔਰ ਉਹ ਕਹਿੰਦਾ ਕਹਿੰਦੇ ਕਿ ਸੁਣਨਾ ਜੁਗਨੀ ਸੁਣਨੀ ਆ ਇੱਕ ਦਿਨ ਉਹਨੇ ਮਿਰਜ਼ਾ ਸੁਣਿਆ ਸੀਗਾ ਗੁਰਮੀਤ ਬਾਬਾ ਹੋਰਾਂ ਨੇ ਬੜੀ ਉੱਚੀ ਹੇਕ ਨਾਲ ਗੀਤ ਗਾਏ ਨੇ ਕਾਫੀ ਤੋ ਉਹ ਕਹਿੰਦੇ ਅੱਜ ਸੁਣਾ ਦਿਓ ਉਹਨਾਂ ਦੀ ਕੋਈ ਜੁਗਨੀ ਲਓ ਫਿਰ ਜੁਗਨੀ ਸ਼ਾਮਿਲ ਕਰਦੇ ਹਾਂ ਅੱਛਾ ਜੁਗਨੀ ਇਹਨੇ ਲੱਭੀ ਕਿਤੇ ਇਹਨੂੰ ਨਹੀਂ ਹੈ ਇਹ ਗਾ ਗੀਤ ਬਹੁਤ ਗਾਇਆ ਗਿਆ
1: ਹਾਂਜੀ
2: ਇਹ ਨਹੀਂ ਪਤਾ ਲੱਗਿਆ ਕਿ ਜੁਗਨੀ ਹੁੰਦੀ ਕੀ ਚੀਜ਼ ਹੈ ਨਾ ਅਤੇ ਐਨੀਵੇ ਕਰੋ ਇੰਜੋਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੁਣ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤਜਿੰਦਰ ਸਿੰਘ ਸਿੱਧੂ ਵੱਲੋਂ ਨਿੱਘਾ ਸਵਾਗਤ ਕਰਨ ਦਾ। ਔਰ ਜੀ ਲੈ ਕੇ ਚੱਲਦੇ ਤੁਹਾਨੂੰ ਕੈਨੇਡੀ ਅਤੇ ਸਟੀਲ ਅਤੇ ਸਪੈਕਸ ਐਕਸਪ੍ਰੈਸ ਅਤੇ ਕੁਝ ਸਪੈਸ਼ਲ ਲੱਗੇ ਹੋਏ ਨੇ ਜਾਣਕਾਰੀ ਲੈ ਕੇ ਰਾਜਨ ਹੋਰੇ ਨਾਲ। ਰਾਜਨ ਜੀ ਆਇਆਂ ਨੂੰ ਜੀ
1: ਬਹੁਤ ਬਹੁਤ ਧੰਨਵਾਦ ਜੀ, ਰਜਿੰਦਰ ਜੀ ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਕੱਲ੍ਹ ਨੂੰ ਅਵੇਲੇਬਲ ਨੇ 10 ਵਜੇ ਤੋਂ ਲੈ ਕੇ 2 ਵਜੇ ਤੱਕ, ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਔਰ ਜਿਹੜੇ ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕਵਿਪਮੈਂਟ ਰੱਖੇ ਹੋਏ ਨੇ ਉਹਨਾਂ ਦੇ ਨਾਲ ਅਸੀਂ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ ਜੀ। ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਸੋ ਜੇ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਹੈ ਤਾਂ ਸਾਨੂੰ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ। ਨੰਬਰ ਹੈ ਜੀ ਸਾਡਾ 905-460-8888-9054608888। ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਵਧੀਆ ਬ੍ਰਾਂਡਡ ਫਰੇਮ ਉਹਨਾਂ ਕੋਲ ਹੋਣ ਜਾਂ ਬ੍ਰਾਂਡਡ ਸਨਗਲਾਸਿਸ, ਤੇ ਸਾਰੇ ਹੀ ਲੇਟੈਸਟ ਮਾਡਲ ਸਾਡੇ ਕੋਲ ਆ ਚੁੱਕੇ ਨੇ। ਇਹਦੇ ਵਿੱਚ ਗੁੱਚੀ ਦੇ, ਪ੍ਰਾਡਾ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸ ਤੋਂ ਇਲਾਵਾ ਜੇ ਤੁਸੀਂ ਰੇਬਨ ਦੇ ਫਰੇਮ ਲੈਣੇ ਹੋਣ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੰਟੀਨੋ ਦੇ ਫਰੇਮ ਇਹ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਵਿੱਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਤੁਹਾਨੂੰ ਦਿੱਤਾ ਜਾ ਰਿਹਾ ਹੈ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਡੀਲਾਂ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 Resolution Drive, ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਸਾਡਾ 905-460-8888। ਔਰ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888-9054608888।
0: ਮਿਹਰਬਾਨੀ। ਔਰ ਥੋੜ੍ਹੇ ਜਿਹੇ ਨਾ ਕਮਰਸ਼ੀਅਲ ਬਣੇ ਰਿਕਾਰਡਡ ਅਤੇ ਅਸੀਂ ਵਾਪਸ ਆ ਰਹੇ ਹਾਂ ਤਾਂ ਥੋੜ੍ਹੇ ਲੋਕ ਕਾਫੀ ਲਏ ਨੇ, ਕਾਫੀ ਦੇਰ ਹੋ ਗਈ। ਔਰ ਮੈਂ ਦੱਸ ਦਿਆਂ ਕਿ ਸਾਡੇ ਕੋਲ ਨਾ ਫਰਮਾਇਸ਼ੀ ਗੀਤ ਬਹੁਤ ਸੀ ਅਤੇ ਹੁਣ ਅਸੀਂ ਆਲਮੋਸਟ ਸਾਰੇ ਪਲੇ ਕਰਤੇ ਅਤੇ ਹੁਣ ਅਸੀਂ ਚਾਹਵਾਂਗੇ 2-4 ਸਾਡੇ ਹੋਰ ਆਏ ਹੋ ਨਾ ਫਰਮਾਇਸ਼ੀ ਗੀਤ 905-564-6444 'ਤੇ ਕਾਲ ਕਰਕੇ ਕੋਈ ਹੋਰ ਵੀ ਸੁਣਨਾ ਚਾਹੁੰਦੇ ਗੀਤ ਫਿਰ ਆਪਾਂ ਲਾ ਦਿੰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ।
2: Solution to promote your business. Desh Pradesh Prime Time Radio and TV. Tohade Angsang 24 Ghante Satto Din. Hun tak Desh Pradesh Prime Time Radio hazara hi business di grand opening live on location nal karwa chukya hai te karwa rya hai. Impossible is nothing. Tusi bhi apne business vich vadha karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551.
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
3: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ or 600 Haskell Road, Cambridge. Namikuni Branch, 25 Centralwood Parkway, Kennedy to Centralwood Parkway, and there are Hariya Tajiya Sabhiya, or the Sasti Grossi Vase Poncho, Indian Fruit Land Day. Indian Fruit Land, the Sat Branches name. Guelph, Ontario, Cambridge, ਤੇ ਬ੍ਰੈਂਪਟਨ ਦੇ ਵਿੱਚ ਨਾਲ ਹੀ ਮੀਟ ਸ਼ੋਪ ਹੈਗੀ ਆ ਗ੍ਰਿਲ ਮੀਟ ਹੈਗੀ ਬਣਿਆ ਬਣਿਆ ਖਾਣਾ ਸਾਰਾ ਲੈ ਸਕਦੇ ਹੋ ਤੋ ਵੀਕਐਂਡ ਤੁਹਾਨੂੰ ਲੋੜ ਪੈਣੀ ਪੈਣੀ ਆ ਇੰਡੀਅਨ ਫੂਡ ਲੈਣ ਕਿਤੇ ਵੀ ਗ੍ਰਿਲ 'ਤੇ ਪਹੁੰਚ ਜਾਓ ਅਤੇ ਜੇ ਬੈਜੀ ਉਹ ਤਾਂ ਇਨਸਾਈਡ ਰੈਸਟੋਰੈਂਟ ਹੈਗਾ ਹਾਂਜੀ ਇੰਡੀਅਨ ਫੂਡ ਲੈਣ ਦੀ ਬ੍ਰਾਂਚ 'ਤੇ ਉੱਥੇ ਵੀ ਤੁਹਾਨੂੰ ਸਭ ਕੁਝ ਮਿਲੇਗਾ
4: ਹਾਂਜੀ ਬਿਲਕੁਲ ਤੇ ਨਾਲ ਹੀ ਤੁਸੀਂ ਕਲੀਅਰ ਵਿਊ ਆਈ ਕੇਅਰ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੀ ਆਈ ਸੈਟ ਚੈੱਕ ਕਰਵਾਉਣੀ ਆ ਤਾਂ ਇਹਨਾਂ ਦੇ ਕੋਲ ਪਹੁੰਚੋ ਐਕਸੈਪਟ ਮੰਡੇ ਬਾਕੀ 6 ਦੇ 6 ਦਿਨ ਤੁਸੀਂ ਡਾਕਟਰਸ ਦੇ ਨਾਲ ਮਿਲ ਸਕਦੇ ਹੋ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਕਾਫੀ ਵੱਡਾ ਪਲਾਜ਼ਾ ਹੈ ਉੱਥੇ ਤੁਹਾਨੂੰ ਮਿਲਣਗੇ ਕਲੀਅਰ ਵਿਊ ਆਈ ਕੇਅਰ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਦੋਵੇਂ ਆਪ ਹੀ ਡਾਕਟਰਸ ਨੇ ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ ਤੁਹਾਨੂੰ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ ਉਹ ਲੈ ਸਕਦੇ ਹੋ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ ਓਸੀਟੀ ਥਰਡ ਸਕੈਨਿੰਗ ਕਰਦੇ ਆ ਬਾਇਓਪਿਕ ਕੰਟਰੋਲ ਲੈਂਸਿਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਤੁਸੀਂ ਆਪਣੇ ਆਈ ਸੈਟ ਚੈੱਕ ਕਰਾਓ ਸਨ ਗਲਾਸਿਸ ਲੈ ਕੇ ਆਓ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਵਜੇ ਓਪਨ ਹੋ ਜਾਂਦੇ ਨੇ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਰਹਿੰਦੇ ਨੇ ਸੈਟਰਡੇ ਜਾਣਾ ਚਾਹੁੰਦੇ ਹੋ ਕੱਲ੍ਹ ਨੂੰ ਦੁਪਹਿਰ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੋਣਗੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਮਿਲ ਸਕਦੇ ਨੇ ਕਲੀਅਰ ਵਿਊ ਆਈ ਕੇਅਰ ਤੁਸੀਂ ਜ਼ਰੂਰ ਪਹੁੰਚੋ 11615 ਮੈਕਵੀਨ ਡਰਾਈਵ ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਨੰਬਰ 905-913-4545 905-913-4545 ਇਹਨਾਂ ਦਾ ਨੰਬਰ ਹੈ
0: ਲਓ ਫਿਰ ਇੱਕ ਬੜਾ ਪਿਆਰਾ ਨਗਮਾ ਸ਼ਾਮਿਲ ਕਰਦੇ ਹਾਂ ਅੱਛਾ ਬੜਾ ਪਿਆਰਾ ਨਗਮਾ ਮੂਵੀ ਤਾਂ ਮੈਂ ਬਹੁਤ ਵਾਰੀ ਵੇਖੀ ਹੈ
4: ਹਾਂਜੀ
0: ਬਾਅਦ ਦੇ ਵਿੱਚ ਤੇ ਪਹਿਲਾਂ ਤਾਂ ਬਲੈਕ ਐਂਡ ਵਾਈਟ ਸੀਗੀ ਬਾਅਦ 'ਚ ਰੰਗੀਨ ਵੀ ਆ ਗਈ ਸੀਗੀ
4: ਜੀ
0: ਬਜੰਤੀ ਮਾਲਾ ਹੋ ਰਹੀ ਸੀ ਇਹਦੇ ਵਿੱਚ ਰਜਿੰਦਰ ਕੁਮਾਰ ਹੋ ਰਹੇ ਸਨ ਤੇ ਮੈਂ ਤਾਂ ਮਤਲਬ 7 ਸਾਲ ਦਾ ਹੋਏਗਾ 7 ਸਾਲ ਦਾ ਹੋਊਂਗੀ ਜਦੋਂ ਇਹ ਰਿਲੀਜ਼ ਹੋਈ ਹੈ
4: ਓ ਅੱਛਾ
0: 7 ਇਅਰਸ ਆ ਯਾ ਆ ਬਸ 7 ਇਅਰ ਓਲਡ ਦੈਟ ਟਾਈਮ ਤੂੰ ਹੈ ਨਹੀਂ ਸੀ ਦੁਨੀਆ 'ਚ ਨਹੀਂ
4: ਮੈਂ ਤਾਂ
0: ਐਗਜ਼ਿਸਟ ਨਹੀਂ ਕਰਦਾ
4: ਹਾਂਜੀ
0: ਕਿ ਮੈਂ ਵੀ 7 ਸਾਲ ਦਾ ਸੀ ਜਦੋਂ ਇਹ ਮੂਵੀ ਆਈ ਹੈ ਨਾ ਪਰ ਕਰੀਏ ਇੰਜੋਏ ਫਿਰ ਲਓ ਕਰੋ ਇੰਜੋਏ ਰੈਡੀ ਪ੍ਰਾਂਤ

0: ਮਰਬੀ ਤੇ ਪਿਆਰਾ ਲੱਗਦਾ ਬਾਗ ਜਾਂ ਪਿੱਛੇ ਕਿੰਨੇ ਸੋਹਣੇ ਫਲਾਵਰ ਨੇ ਹਨਾ,
1: ਉਹ
0: ਪੁਰਾਣੀ ਮੂਵੀ ਜਿਹੜਾ ਬਹੁਤ ਗਾਰਡਨ ਬਹੁਤ ਦਿਖਾਉਂਦੇ ਸੀ ਕਸ਼ਮੀਰ ਦੀਆਂ ਵਾਦੀਆਂ, ਸਾੜੀ ਕਿੰਨੀ ਸੋਹਣੀ ਲਾਈ ਹੁੰਦੀ, ਬੜੀ ਸਾਰੀ ਬਿੰਦੀ ਲਾਈ ਹੁੰਦੀ ਸੀ ਹਨਾ, ਜੂੜਾ ਵਧੀਆ ਕੀਤਾ ਹੁੰਦਾ ਸੀ ਕੁੜੀ ਦੇ ਹਨਾ, ਹੁਣ ਤਾਂ ਰਿਵਾਜ਼ ਹੀ ਘੱਟ ਗਿਆ। ਐਨੀਵੇ ਤੇਰੇ ਡਿਪਲਾਮ ਬੇਸ ਪਰ ਦੇ ਨਾ ਚਲੋ ਹੌਲੀ ਹੌਲੀ ਚੇਂਜ ਹੁੰਦੇ ਰਹਿੰਦੇ ਨੇ ਸਾਰੇ ਸਿਲਸਿਲੇ। ਅਗਲੇ ਕਾਲਰ ਨੂੰ ਲਈਏ ਆਪਾਂ।
1: 7367 ਜੀ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਨੂੰ ਮਨਪ੍ਰੀਤ ਤੇ ਸਿੱਧੂ ਸਾਹਿਬ। ਸਤਿ
0: ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
2: ਸਾਨੂੰ ਖੁਸ਼ੀ ਇਹ ਆ ਕਿ ਅਸੀਂ ਇਸ ਦੌਰ ਚ ਪੈਦਾ ਹੋਏ ਜਿਨ੍ਹਾਂ ਦੇ ਜਿਨ੍ਹਾਂ ਨੂੰ ਅਸੀਂ ਪਰਸਨਲੀ ਸੁਣਿਆ
0: ਬਿਲਕੁਲ
2: ਔਰ ਦੇਖਿਆ। ਹਾਂਜੀ ਸਦਕੇ ਜਾਈਏ ਦਰਸ਼ਨ ਸੋਹਤਾ ਜੀ ਨੇ, ਉਹਨਾਂ ਦੇ ਥੀਏਟਰਾਂ ਵਿੱਚ ਅਸੀਂ ਫਿਲਮਾਂ ਵੀ ਦੇਖੀਆਂ ਤੇ ਉਹਨਾਂ ਨੇ ਇੰਡੀਅਨ ਫਿਲਮ ਇੰਡਸਟਰੀ ਦਾ ਕੋਈ ਵੀ ਕਲਾਕਾਰ ਨਹੀਂ ਛੱਡਿਆ। ਮੁਹੰਮਦ ਰਫੀ ਸਾਹਿਬ, ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਮੁਕੇਸ਼, ਆਸਾ ਭੌਂਸਲੇ, ਧਰਮਿੰਦਰ, ਯੂ ਨੇਮ ਇਟ।
1: ਹਾਂਜੀ
2: ਯੂ ਨੇਮ ਇਟ। ਪਰ ਜਿਹੜਾ ਉਹਨਾਂ ਨੂੰ ਲਾਈਫ ਅਚੀਵਮੈਂਟ
0: ਆਪਾਂ ਉੱਥੇ ਨੇ ਤਾਂ ਟੂ ਬੀ ਆਨੈਸਟਲੀ ਮੈਂ ਇਸ ਸਿਸਟਮ ਚ ਨਹੀਂ ਜਾਣਾ ਚਾਹੁੰਦਾ। ਜੋ ਵੀ ਕੀਤਾ ਜੋ ਵੀ ਕਰ ਦਿੱਤਾ ਕਰੀ ਜਾਂਦੇ ਬਾਹਰ ਅੰਦਰ ਆਪਣੇ ਰੇਡੀਓ ਨਾਲ ਕੋਈ ਤਲਕਾ ਨਹੀਂ ਹੈਗਾ। ਜੋ ਬਰਾਡ ਟੈਂਬਰ ਦੀ ਮੈਂ ਗੱਲਬਾਤ ਕਰਾਂ, ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦੀ ਗੱਲਬਾਤ ਕਰਾਂ, ਇਹ ਉਹ ਹੈਗੇ ਨੇ 6980 ਮਾਈਟਿਸ ਡਰਾਈਵ, ਜੁੜ ਨੰਬਰ 9 ਅਤੇ ਨੰਬਰ ਆ 416-991-6943। 416-991-5939 ਉਹ ਇਹ ਹੁੰਦਾ, ਮਤਲਬ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਹਰ ਚੀਜ਼ ਕਰਦਾ ਹੈ ਨਾ,
1: ਅਤੇ
0: ਉਹਦੇ ਵਿੱਚ ਸਾਡਾ ਕੁਛ ਨਹੀਂ ਹੁੰਦਾ। ਅਸੀਂ ਤਾਂ ਆਪਣਾ ਪ੍ਰੋਗਰਾਮ ਕਰਦੇ ਹਾਂ, ਆਪਣੇ ਦੌਰ 'ਚ ਬਿਜ਼ੀ ਹਾਂ, ਆਪਣੇ ਫੈਮਿਲੀ 'ਚ ਬਿਜ਼ੀ ਹਾਂ, ਆਪਾਂ ਕਿਸੇ 'ਤੇ ਕੋਈ ਗੱਲਬਾਤ ਕਰਦੇ ਹਾਂ, ਫਿਰ ਕਈ ਵਾਰ ਕਿੰਤੂ ਪ੍ਰੰਤੂ ਹੁੰਦਾ, ਆਪਾਂ ਉਹ ਗੱਲ ਆਪਣੇ ਨਹੀਂ ਕਰਨਾ ਚਾਹੁੰਦੇ। ਸਾਡਾ ਜਿਹੜਾ ਪ੍ਰੋਗਰਾਮ ਹੈਗਾ ਕਿੰਨੇ ਸਾਲਾਂ ਤੋਂ ਚੱਲਦਾ, 30 ਸਾਲ ਤੋਂ, ਅਸੀਂ ਨਾ ਕੋਈ ਕੰਟਰੋਵਰਸੀ ਕਰਦੇ ਹਾਂ, ਨਾ ਅਸੀਂ ਆਪਣੀ ਮਿਹਨਤ ਕਰਦੇ ਹਾਂ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ, ਕਿਉਂਕਿ ਸਾਨੂੰ ਨਬਜ਼ ਦਾ ਪਤਾ ਲੋਕਾਂ ਦੀ ਹੈ ਨਾ ਕਿ ਅਸੀਂ ਬਹੁਤ ਬਿਜ਼ੀ ਹਾਂ ਇੱਥੇ, ਸਾਰੇ ਮਿਹਨਤ ਕਰਦੇ ਹਾਂ, ਤੁਹਾਨੂੰ ਕੀ ਚਾਹੀਦਾ, ਸਾਨੂੰ ਕੀ ਚਾਹੀਦਾ, ਆਕਸੀਜਨ ਚਾਹੀਦੀ ਆ, ਖੁਸ਼ੀ ਚਾਹੀਦੀ ਆ। ਤੋ ਵੈਸੇ ਹੀ ਆਪਾਂ ਸਾਰੇ ਬਹੁਤ ਬਿਜ਼ੀ ਹਾਂ ਇਹਨਾਂ ਕੰਟਰੀਆਂ ਦੇ ਵਿੱਚ, ਤੋ ਇਸ ਕਰਕੇ ਮੈਂ ਹਰ ਚੜ੍ਹਦੀ ਕਲਾ 'ਚ ਗੱਲ ਕਰਾਂ, ਪੋਜ਼ਿਟਿਵ ਗੱਲ ਕਰਦੇ ਹਾਂ। ਤੁਹਾਡੇ ਪ੍ਰਾਂਤ ਬੇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਮੱਲੀ ਟੈਂਟ ਸਰਵਿਸਿਸ ਨੂੰ ਤੁਸੀਂ ਯਾਦ ਰੱਖੋ, ਜੇ ਤੁਸੀਂ ਆਪਣੇ ਘਰ 'ਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ, ਕੋਈ ਵੀ ਫੰਕਸ਼ਨ ਕਰ ਰਹੇ ਹੋ, ਵਿਆਹ ਸ਼ਾਦੀ ਹੈ ਕਿਸੇ ਦਾ ਬਰਥਡੇ, ਐਨੀਵਰਸਰੀ ਤੁਸੀਂ ਸੈਲੀਬ੍ਰੇਟ ਕਰਨੀ ਹੈ ਤੇ ਘਰਾਂ 'ਚ ਟੈਂਟ ਲਗਵਾਉਣੇ ਹੋਣ ਜਾਂ ਡੈਕੋਰੇਸ਼ਨ ਦਾ ਸਮਾਨ ਚਾਹੀਦਾ ਹੋਵੇ, ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ। 10x10 feet ਦੇ ਸਾਈਜ਼ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਤੁਹਾਡੇ ਲਈ ਅਵੇਲੇਬਲ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਲੈ ਸਕਦੇ ਹੋ, ਮੌਸਮ ਕੋਈ ਵੀ ਹੋਵੇ ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਹਰ ਇੱਕ ਸਮਾਨ ਤੁਹਾਨੂੰ ਇਹਨਾਂ ਦੇ ਕੋਲੋਂ ਬਹੁਤ ਵਧੀਆ, ਬੜਾ ਖੂਬਸੂਰਤ ਮਿਲੂਗਾ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ, ਡਿਫਰੈਂਟ ਤਰ੍ਹਾਂ ਦੇ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ ਜਿਹੜੇ ਤੁਸੀਂ ਚੂਜ਼ ਕਰ ਸਕਦੇ ਹੋ, ਤੇ ਹੀਟਰਸ ਐਂਡ ਫੈਨਸ ਮੌਸਮ ਦੇ ਅਕੋਰਡਿੰਗਲੀ ਲਗਾ ਦਿੰਦੇ ਨੇ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਹੁੰਦੇ ਨੇ, ਜੈਂਟਸ ਦੇ ਲਈ ਅਲੱਗ ਹੁੰਦਾ, ਲੇਡੀਜ਼ ਦੇ ਲਈ ਅਲੱਗ ਹੁੰਦਾ ਵਾਸ਼ਰੂਮ, ਅਤੇ ਨਾਲ ਹੀ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6479-2569, 647-999-2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜੇ ਅਗਲੇ ਕਾਲ ਸਾਡੇ ਨਾਲ ਨੇ ਜੀ।
1: ਹਾਂਜੀ 1122 ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਿੱਧੂ ਦਾ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਬਹੁਤ ਹੀ ਚੱਲਦਾ ਜੀ ਪ੍ਰੋਗਰਾਮ, ਮੈਂ ਹੁਣੇ ਫ੍ਰੀ ਹੋਏ ਥੋੜੇ, ਮੈਂ ਕਰ ਲਈ ਕਾਲ ਆਪਾਂ ਵੀ।
0: ਬਿਲਕੁਲ, ਕਿਹੜਾ ਕੀ ਸੁਣਨਾ?
3: ਗਾਣਾ ਜੀ ਸੁਣਾ ਦਿਓ, ਬੱਚੀਆਂ ਪਾਉਂਦਾ ਰਹਿੰਦੀ ਮੁੰਡਾ ਪਟਿਆਲ ਦੀਆਂ,
0: ਬੱਚੀਆਂ ਪਾਉਂਦਾ ਰਹਿੰਦਾ ਦਿਦਾਰ ਸੰਧੂ ਹੈ।
3: ਹਾਂਜੀ ਹਾਂ
0: ਬਿਲਕੁਲ ਲਾਉਂਦੇ ਆ, ਬੱਚੀਆਂ ਪਾਉਂਦਾ ਰਹਿੰਦਾ ਨੇ ਮੁੰਡਾ ਪਟਿਆਲ ਦੀਆਂ। 2965 ਜੀ
1: 2865
0: ਹਾਂਜੀ 2969-2965 ਹਾਂਜੀ ਜੀ
3: 2865
0: ਰੋਕ ਗਾੜੀ ਬਹੁਤ ਮਸ਼ਹੂਰ ਗੀਤ।
3: ਹਾਂਜੀ ਤੇ ਜੇ ਟਾਈਮ ਲੱਗਾ ਲਾ ਦੋ ਥੋੜਾ ਮਾਹੌਲ ਤੇ ਹੀ ਆਪਣਾ।
0: ਉਹ ਹਿੰਦੀ ਗੀਤ ਨਹੀਂ, ਉਹ ਭਈਆ ਰਾਣੀ ਦੀ ਗੱਲ ਕਰਦਾ ਵਿੱਚ ਉਹਦੇ। ਚਲੋ ਕੋਈ ਨਹੀਂ ਲਾ ਦਿੰਦੇ ਉਹ ਡਰਾਈਵਰ ਰੋਕ ਗਾੜੀ। ਅੱਛਾ ਪਤਾ ਕੀ ਆ ਮਤਲਬ ਜਦੋਂ ਨਾ ਅਸੀਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਆਪਣਾ ਦੇਸ਼ ਪ੍ਰਦੇਸ਼ ਨਾ ਗੱਲ ਮੈਂ ਹੁਣ ਤਿੰਨ ਚਾਰ ਪ੍ਰੋਗਰਾਮ ਹੋਣਗੇ ਤੀਜਾ ਚੌਥਾ ਤੀਜਾ ਆਪਣਾ ਹੋਏਗਾ ਨਾ ਅਤੇ ਸੁੱਖ ਨਾ ਆਪਣੇ ਬਹੁਤ ਮਿਹਨਤ ਕਰਦੇ ਆ ਪੰਜਾਬੀ ਸੁੱਖ ਨਾ ਹੁਣ ਇੰਨੇ ਚੈਨਲ ਨੇ ਸਾਰੇ ਹੀ ਬੜਾ ਖੂਬਸੂਰਤ ਕੰਮ ਕਰਦੇ
1: ਹਾਂਜੀ ਹਾਂਜੀ ਬਿਲਕੁਲ
0: ਕੁਝ ਲੋਕ ਸਾਥ ਤੋਂ ਸਿੱਖ ਕੇ ਵੀ ਪ੍ਰੋਗਰਾਮ ਖੋਲ੍ਹੇ ਨੇ ਅਸੀਂ ਹਮੇਸ਼ਾ ਬੈਸਟ ਬੇਸ ਭੇਜਦੇ ਹਾਂ ਸਕਦੇ ਤੁਹਾਡਾ ਆਪਣਾ ਜਿੰਨੇ ਵੀ ਜ਼ਿਆਦਾ ਪ੍ਰੋਗਰਾਮ ਹੁੰਦੇ ਨੇ ਆਪਾਂ ਨੂੰ ਖੁਸ਼ੀ ਹੁੰਦੀ ਆ
1: ਕਿ
0: ਹਰ ਇੱਕ ਬੰਦਾ ਫੀਲਡ ਮਿਹਨਤ ਕਰਦਾ ਇੱਥੋਂ ਹੋ ਹੋ ਕੇ ਦੁਨੀਆਂ ਚਲੀ ਜਾਂਦੀ ਆ ਸਭ ਨੇ ਜਾਣਾ ਹੌਲੀ ਹੌਲੀ ਆਪੋ ਆਪਣੇ ਕੰਮ ਕਰਕੇ ਹਟੋ ਆਪਾਂ ਵੀ ਆਪਣਾ ਕੰਮ ਕਰੀ ਜਾਂਦੇ ਮਿਹਨਤ ਨਾਲ ਸਾਰਿਆਂ ਨੂੰ ਵੀ ਇਹ ਲੱਗੇ ਰਹਿੰਦੇ ਆ ਅਤੇ ਹੋਰ ਬਈ ਦੁਨੀਆਂ ਆਈ ਜਾਣੀ ਆ ਅਤੇ ਕਿਸ ਜਾਣੀ ਕਿ ਬਦਲਾਅ ਹੈਗੇ ਨੇ ਆਲਵੇਜ਼ ਫਿਲਮ ਇੰਡਸਟਰੀ ਹੋਵੇ ਜਾਂ ਕੁਛ ਉੱਥੇ ਖੜ੍ਹਦੇ ਨੇ ਕਿਤੇ ਪੁਰਾਣੇ ਬੰਦੇ ਹੈ ਨਾ ਸਿੰਗਰ ਹੁਣ ਨਵੇਂ ਵੀ ਆਈ ਜਾਂਦੇ ਆ ਬਥੇਰੇ ਆ ਬਹੁਤ ਮਿਹਨਤ ਕਰਦੇ ਆ ਮੈਂ ਨਵੇਂ ਮੁੰਡੇ ਦੀ ਗੱਲ ਤਾਂ ਇੰਨੇ ਸੋਹਣੇ ਇਸ਼ਾਰੇ ਲਿਖਦੇ ਆ ਕਈ
1: ਪੰਜਾਬੀ 'ਚ ਨਾ ਬਿਲਕੁਲ ਬਿਲਕੁਲ ਹਾਂਜੀ
0: ਕਈ ਵਾਰ ਸੁਣਦਾ ਹੁੰਦਾ ਜੀ ਕਰ ਸੁਣੇ ਹੀ ਆਈ ਹੈ ਨਾ ਪਰ ਠੀਕ ਆ ਕਿ ਪੁਰਾਣੇ ਵੀ ਆਪਣੇ ਆਪਣੇ ਥਾਂ 'ਤੇ ਹਰ ਇੱਕ ਬੰਦਾ ਆਪੋ ਆਪਣੇ ਥਾਂ 'ਤੇ ਹਰ ਲੈਵਲ 'ਤੇ ਠੀਕ ਹੁੰਦਾ ਅਤੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਕੰਮ ਕਰ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਟੈਲੀਫੋਨ ਨੰਬਰ ਨੇ 905-564-6444 ਅਤੇ ਇੱਕ ਥੋੜ੍ਹੇ ਜਿਹੇ ਨਾ ਇੱਕ ਦੋ ਕਮਰਸ਼ੀਅਲ ਲਈਏ ਅਤੇ ਫਿਰ ਅਸੀਂ ਵਾਪਸ ਆ ਰਹੇ ਤੁਹਾਨੂੰ ਪਹਿਲਾਂ ਗੀਤ ਸੁਣਾ ਦਈਏ ਦਾ ਬਹੁਤ ਜੀ ਪਹਿਲਾਂ ਤੁਹਾਡਾ ਗੀਤ ਸੁਣਾ ਦਈਏ ਜੁੜੇ ਰਹੋ ਸਾਡੇ

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 9052397711 ਕੋਮਲ ਟ੍ਰੈਵਲ ਐਂਡ ਟੂਰਸ।
1: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
2: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
3: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕਿੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ ਜਾਂ ਫਿਰ
4: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
3: ਜਾਂ ਕਾਲ ਕਰੋ 647-5405-03, 647-294-5503।
4: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ।

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਜਾਣਕਾਰੀ ਦਿਆਂ ਏਬਲ ਟਰੈਕਿੰਗ ਵਾਲੇ ਕਰ ਰਹੇ ਨੇ, ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ ਯੂ ਐੱਸ ਏ ਵਾਸਤੇ, ਅਤੇ ਨਾਲ ਦੀ ਨਾਲ ਕਰੋਸ ਦਾ ਬਾਰਡਰ ਵੀ ਜਾਣਾ ਹੈਗਾ ਯੂ ਐੱਸ ਏ ਦੇ, ਨਾਲ ਦੀ ਨਾਲ ਲੋਕਲ ਇੱਥੇ ਕੰਮ ਕਰਨ ਵਾਸਤੇ। ਉਹ ਕਹਿੰਦੇ ਗਏ ਕਿ ਡਰਾਈਵਰਾਂ ਨੂੰ ਭਰਾਂਗੇ 75 ਸੈਂਟ ਪੇ ਕਰਾਂਗੇ, ਐੱਚ ਐੱਸ ਟੀ ਵੀ ਨਾਲ ਹੋਏਗੀ ਕੰਪਨੀ ਡਰਾਈਵਰ ਨੂੰ, ਅਤੇ ਜਿਹੜੇ ਓਨਰ ਆਪਰੇਟਰ ਨੇ $1.95 ਦਿਆਂਗੇ ਉਹਨਾਂ ਨੂੰ, ਅਤੇ ਜਿਹੜੇ ਐਕਸਟਰਾ ਪਿਕਅਪ ਡਰਾਪ ਹੋਣਗੇ ਉਹਨਾਂ ਦੀ ਪੇ ਵੀ ਹੋਏਗੀ। ਅਤੇ ਨਾਲ ਦੇ ਲੋਕਲ ਡਰਾਈਵਰ ਚਾਹੀਦੇ ਨੇ, ਸਿਟੀ ਦੀ ਨੌਲੇਜ ਚਾਹੀਦੀ ਆ, ਅਤੇ ਕਲੀਨ ਅਬਸਟ੍ਰਿਕਟ ਹੋਵੇ ਤੁਹਾਡਾ, ਕਾਲ ਕਰੋ ਮਹਿੰਦਰ ਗਰੇਵਾਲ ਹੋਰਾਂ ਨੂੰ। ਏਬਲ ਟਰੈਕਿੰਗ 905-838-43-46
1: ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ, ਮੋਰਗੇਜ ਬ੍ਰੋਕਰ ਨੇ ਕਾਫੀ ਲੰਬੇ ਤਜੁਰਬੇ ਦੇ ਨਾਲ ਤੁਹਾਡੀਆਂ ਮੋਰਗੇਜਸ ਕਰਦੇ ਨੇ, ਚਾਹੇ ਤੁਸੀਂ ਆਪਣੇ ਬੈਂਕਸ ਦੇ ਨਾਲ ਮੋਰਗੇਜ ਚਾਹੁੰਦੇ ਹੋ, ਤੁਸੀਂ ਪ੍ਰਾਈਵੇਟ ਮੋਰਗੇਜ ਚਾਹੁੰਦੇ ਹੋ, ਤੁਹਾਡੀ ਫਟਾਫਟ ਕਰਾ ਕੇ ਦੇਣਗੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਰੀਫਾਈਨੈਂਸ ਕਰਨੇ ਹੋਣ, ਪਰਚੇਜਿਸ ਦੀ ਲੋੜ ਹੈ ਤਾਂ ਵੀ ਤੁਸੀਂ ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ। ਹੋਮ ਐਕਿਊਟੀ ਬਣਾਉਣੀ ਹੋਵੇ, ਕਮਰਸ਼ੀਅਲ ਐਕਿਊਟੀ ਬਣਾਉਣੀ ਹੈ, ਮੈਂ ਤੁਹਾਨੂੰ ਦੱਸ ਦਿਆਂ ਕਿ 90% ਫੰਡਿੰਗ ਤੁਹਾਨੂੰ ਬ੍ਰੈਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਦਵਾਉਂਦੇ ਨੇ। ਪ੍ਰਾਈਵੇਟ ਮੋਰਗੇਜਸ ਵੀ ਐਸ ਸੂਨ ਐਸ ਪੋਸੀਬਲ ਕਰਾ ਦੇਣਗੇ, ਕਿਤੋਂ ਵੀ ਤੁਹਾਡੀ ਮੋਰਗੇਜ ਨਹੀਂ ਹੋ ਰਹੀ, ਹਰ ਤਰ੍ਹਾਂ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ। ਰਾਹੁਲ ਗਰੇਵਾਲ ਜੀ ਦੇ ਨਾਲ ਨੰਬਰ ਤੁਸੀਂ ਯਾਦ ਰੱਖੋ, ਇਹ ਤੁਹਾਡੀ ਮੋਰਗੇਜ ਹਰ ਹਾਲ ਕਰਾ ਕੇ ਦੇਣਗੇ। ਨੰਬਰ ਹੈ 6476402511 6476042511 ਰਾਹੁਲ ਗਰੇਵਾਲ ਜੀ ਦਾ ਨੰਬਰ ਹੈ।
0: ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੀ ਮੈਂ ਜਾਣਕਾਰੀ ਦਿਆਂ, ਗੋਲਡਨ ਸਟਾਰ ਵਾਲੇ ਕਹਿੰਦੇ ਕਿ ਪ੍ਰੋਫੈਸ਼ਨਲ ਰੈਨੋਵੇਸ਼ਨ ਕਰਦੇ ਹਾਂ ਅਸੀਂ ਲੰਬੇ ਸਮੇਂ ਤੋਂ ਟੋਰਾਂਟੋ ਦੇ GTA ਦੇ ਵਿੱਚ
1: ਜੀ।
0: ਕੰਮ ਜਿਹੜੀ ਜੋਬ ਕੋਈ ਵੀ ਲੈਣਗੇ ਪਹਿਲਾਂ ਤੁਹਾਡਾ ਕੰਮ ਮੁਕਾ ਕੇ ਫਿਰ ਹੀ ਕਿਸੇ ਹੋਰ ਪਾਸੇ ਜਾਣਗੇ। ਬਾਥਰੂਮ ਰੈਨੋਵੇਸ਼ਨ ਹੋ ਗਈ, ਕਿਚਨ ਰੈਨੋਵੇਸ਼ਨ ਹੋ ਗਈ, ਬੇਸਮੈਂਟ ਫਿਨਿਸ਼ ਕਰਦੇ ਨੇ ਬਹੁਤ ਹੀ ਚੰਗੇ ਢੰਗ ਨਾਲ
1: ਜੀ,
0: ਔਰ ਟਾਈਲਾਂ ਦਾ ਕੰਮ ਹੋਵੇ, ਫਲੋਰਿੰਗ ਇੰਸਟਾਲੇਸ਼ਨ ਕਰਨੀ ਹੋਵੇ, ਪੇਂਟਿੰਗ ਦਾ ਕੰਮ ਹੋਵੇ, ਫਰੇਮਿੰਗ ਦਾ, ਡਰਾਈ ਵਾਲ ਦਾ ਕੰਮ ਹੋਵੇ, ਡੈੱਕ ਦਾ ਪਿੱਛੇ ਟੁੱਟਿਆ ਭੱਜਿਆ ਡੈੱਕ ਆ ਜਾਂ ਫੈਂਸ ਟੇਢੀ ਮੇਢੀ ਆ ਉਹਨੂੰ ਸਿੱਧੀ ਕਰ ਦੇਣਗੇ। ਹੁਣ ਇਹਨਾਂ ਨੇ ਸਪੈਸ਼ਲ ਲਾਇਆ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ, 3 ਵਾਸ਼ਰੂਮ ਹੁੰਦੇ ਘਰ ਦੇ ਵਿੱਚ ਮੋਸਟਲੀ, ਆਪਣੇ ਤੁਹਾਨੂੰ ਪਤਾ ਹੀ ਹੈ, ਬੇਸਮੈਂਟ ਦਾ ਚਲੋ ਵੱਖਰਾ ਹੋ ਗਿਆ ਉੱਪਰ ਹੈ ਨਾ,
1: ਹਾਂਜੀ,
0: ਇਨਸੂਇਟ, ਉਹ 3 ਵਾਸ਼ਰੂਮ ਅਪਗ੍ਰੇਡ ਕਰਨਗੇ, ਸਾਰੀਆਂ ਵੈਨਿਟੀ ਨਵੀਆਂ, ਸ਼ੀਸ਼ੇ ਨਵੇਂ ਲੱਗਣਗੇ, ਮੈਰਨ ਨਵੇਂ ਲੱਗਣਗੇ, ਅਤੇ ਗਲਾਸ ਦਾ ਸ਼ਾਵਰ ਹੋਏਗਾ ਸਟੈਂਡਿੰਗ, ਅਤੇ ਉਹਦੇ ਵਾਸਤੇ ਇਹ ਕਹਿੰਦੇ ਕਿ ਸਾਰੇ ਵਾਸ਼ਰੂਮ ਅਸੀਂ ਬਣਾਵਾਂਗੇ 8,000 ਦੇ ਵਿੱਚ ਘਰ ਦੇ 3 ਵਾਸ਼ਰੂਮ, ਔਰ ਇਹ ਡੀਲ ਲਾਈ ਹੈ ਇਹਨਾਂ ਨੇ। ਗੋਲਡਨ ਸਟਾਰ ਕੰਸਟਰਕਸ਼ਨ ਦਾ ਨੰਬਰ ਲੈ ਲਓ, 416-678-8100 416-678-8100 ਟੈਲੀਫੋਨ ਨੰਬਰ ਹੈ
1: ਜੀ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਹਜੇ ਵੀ 20 ਮਿੰਟ ਹੈਗੇ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਸਾਨੂੰ ਕਾਲ ਕਰ ਸਕਦੇ।
0: ਇੱਕ ਮੈਸੇਜ ਦੇ ਦਈਏ ਥੋੜ੍ਹਾ ਜਿਹਾ, ਕਿਉਂਕਿ ਟਿਕਟਾਂ ਹੋ ਸਕਦਾ ਆਪਣੀਆਂ ਬੱਚੀਆਂ ਹੋਣ, ਰਾਹਤ ਅਤੇ ਫਲੀ ਖਾਨ ਜਿਹੜੇ ਪਰਸੋਂ ਨੂੰ ਪਰਫੋਰਮ ਕਰ ਰਹੇ ਨੇ ਡਾਊਨਟਾਊਨ ਦੇ
1: ਜੀ
0: ਸਕੋਸ਼ੀਆ ਬੈਂਕ ਅਰੇਨਾ ਦੇ ਵਿੱਚ, ਟਿਕਟ www.ticketmaster.ca ਤੇ ਜਾ ਕੇ ਟਿਕਟਾਂ ਤੁਸੀਂ ਲੈ ਸਕਦੇ ਹੋ। ਅਤੇ ਨਾਲ ਜਿਵੇਂ ਦੱਸਦੇ ਹਾਂ ਕਿ ਤੁਸੀਂ 7 ਵਜੇ ਪਹੁੰਚ ਜਾਣਾ ਡਾਊਨਟਾਊਨ ਦੇ ਵਿੱਚ, ਅਤੇ ਸਕੋਸ਼ੀਆ ਬੈਂਕ ਅਰੇਨਾ ਦੇ ਵਿੱਚ ਹੋ ਰਿਹਾ ਹੈ। ਟਿਕਟਾਂ ਲਈ www.ticketmaster.ca, ਸੰਡੇ ਨੂੰ 7 ਵਜੇ ਸ਼ਾਰਪ ਸ਼ੋਅ ਸ਼ੁਰੂ ਹੋ ਜਾਏਗਾ
1: ਜੀ,
0: ਤੁਸੀਂ ਪੂਰੇ ਟਾਈਮ ਸਿਰ ਪਹੁੰਚ ਜਿਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਲਓ ਫਿਰ ਪ੍ਰੋਗਰਾਮ ਦੇ ਵਿੱਚ ਕਰੀਏ ਤੁਹਾਡੀ ਅਗਲਾ ਫਰਮਾਇਸ਼ੀ ਗੀਤ। ਉਹ ਹਿੰਦੀ ਦਾ ਕਹਿ ਰਿਹਾ, ਹਿੰਦੀ ਬੋਲਦੇ ਇਹਦੇ ਵਿੱਚ ਮੈਨੂੰ ਲੱਗਦਾ ਨਾ, ਉਹ ਹਿੰਦੀ, ਹਾਂਜੀ ਹਾਂਜੀ, ਉਹ ਡਰਾਈਵਰ ਰੋਕ ਗਾੜੀ ਹੈ ਨਾ,
1: ਉਹ ਕਹਿੰਦੇ ਸੀ ਹਿੰਦੀ ਦਾ ਟੱਚ ਜਿਹਾ ਹੈਗਾ ਥੋੜ੍ਹਾ ਜਿਹਾ,
0: ਇੱਕ ਟੱਚ ਉਹ ਹੈਗੀ ਆ ਜਿਹੜੀ ਅਮਰਜੋਤ ਆ ਉਹ ਬਣੀ ਹੋਈ ਹੈ ਭਈ ਰਾਣੀ, ਹਾਂਜੀ, ਅਤੇ ਚਮਕੀਲਾ ਬਣਿਆ ਹੋਇਆ ਪੰਜਾਬੀ, ਉਹ ਫਿਰ ਹਿੰਦੀ ਤੁਹਾਨੂੰ ਪਤਾ ਆਪਣੇ ਪੰਜਾਬੀ 'ਚ ਮਿਕਸ ਹੋ ਜਾਂਦੀ ਆ, ਉਹ ਇੱਕ ਤਰ੍ਹਾਂ ਦਾ ਨਾ ਕਮੇਡੀ ਜੀ ਬਣ ਜਾਂਦੀ, ਕਿਉਂਕਿ ਐਕਸੈਂਟ ਤਾਂ ਰਹਿੰਦਾ ਰਹਿੰਦਾ। ਹੁਣ ਮੈਂ ਚਾਹੇ ਜਿੰਨਾ ਮਰਜ਼ੀ ਆਪਣਾ ਪੋਲੋਸ਼ ਕੇ ਹਿੰਦੀ ਬੋਲਣਾ ਹੈ ਨਾ, ਪਰ ਫਿਰ ਵੀ ਐਕਸੈਂਟ ਆਊਗਾ ਪੰਜਾਬੀ ਦਾ ਉਹਦੇ ਵਿੱਚ, ਜਿਵੇਂ ਦਾਰਾ ਸਿੰਘ ਜੀ ਬੋਲਦੇ ਸੀਗੇ, ਜਿਹੜੇ ਫਲੂਐਂਟ ਬੋਲਦੇ ਆ ਉਹ ਤਾਂ ਟਾਈਮਿੰਗ ਹਿੰਦੀ ਬੋਲਦੇ
1: ਆ,
0: ਉਹਨਾਂ ਦਾ ਐਕਸੈਂਟ ਹੋਰ ਤਰ੍ਹਾਂ ਦਾ ਹੁੰਦਾ ਨਾ,
1: ਬਿਲਕੁਲ ਹਾਂਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ, ਅਗਲੇ ਕਾਲਰ ਨੂੰ ਲਈ ਆਪਾਂ 3651 ਜੀ, ਜੀਆਂ ਨੂੰ ਜੀ ਚਾਦਰ ਕੱਢ ਜੀ ਨੀ, ਕਿਆ ਬਾਤ, ਬਹੁਤ ਪਿਆਰਾ ਗੀਤ ਆ। 2706 ਜੀ,
2: ਸਤਿ ਸ੍ਰੀ ਅਕਾਲ ਜੀ, ਫਿਲਮ ਦਾ ਨਾਂ ਹੈ ਦਿੱਲੀ ਕਾ ਠੱਗ, ਇਸਕਾ ਗਾਣਾ ਲਗਵਾ ਦੀਜੀਏ ਆਪ।
0: लगवा दीजिए कि हम लगा दें?
2: आप लगा दो, आप किसी को कह के आप तो अपना काम करें।
0: अरे भाई, आपका नाम, आपका प्यारा नाम क्या है?
2: मेरा प्यारा नाम पहले आपको बता चुका, चरणजीत नागपाल जी।
0: हाँ, नागपाल जी, नागपाल जी। ए, दिल्ली का ठाक मूवी ब्लैक एंड व्हाइट सी, केड़ा गीत सी?
2: ये रात
0: ये मौसम नदी का किनारा, ये चंचल हवा। क्या हुआ था?
2: क्या बात है? आपका भी बन जाएगा, हमारा भी बन जाएगा।
0: हाँ, नहीं लगाते, बिल्कुल लगाते हैं। ये आपने रिक्वेस्ट की है, वो तो लगाएंगे लगाएंगे ना
1: जी।
0: चलो, कुदरती आज तक कुदरती सुर सुर मरपित नहीं बनाती, कहते मैंने भी याद आ गई।
1: हाँ जी, हाँ जी।
0: चलो
1: जी,
0: प्रणाम। देश प्रदेश जुड़े पहला।

0: ਆ ਗੀਤਾਂ ਨਾ ਮੈਨੂੰ ਆਪਣੇ ਡਰਾਈਵਰੀ ਦੇ ਕਿੱਤੇ 'ਚ ਪੰਜਾਬੀ ਬਹੁਤ ਨੇ ਅਤੇ ਇੱਕ ਤਾਂ ਫਿਲਮ ਆਈ ਸੀ ਮੈਨੂੰ ਯਾਦ ਨਹੀਂ ਹੁਣ ਕਿਹੜੀ ਹੈ, ਆਪਣੇ ਸਮੇਂ ਦੀ ਨਾ ਬਹੁਤ ਹੀ ਪਿਆਰੀ ਐਕਟਰ ਸੀ, ਇੰਨੀਆਂ ਸੋਹਣੀਆਂ ਮੂਵੀਆਂ ਉਹਨਾਂ ਨੇ ਕੀਤੀਆਂ, ਸਮਤਾ ਪਾਟਿਲ ਅਤੇ ਰਾਜ ਬੱਬਰ ਦੀ ਮੂਵੀ ਸੀ ਇਹ, ਉਹ 'ਚ ਰਾਜ ਬੱਬਰ ਹੁੰਦਾ ਆਪਣਾ ਟਰੱਕ ਡਰਾਈਵਰ, ਸਮਤਾ ਪਾਟਿਲ ਹੁੰਦੀ ਮੈਨੂੰ ਲੱਗਦਾ ਆਪਣੇ ਕੰਮ ਕਰਨ ਵਾਲੀ ਲਿਖਣ ਵਾਲੀ ਕੀ ਬਿਹਾਰ ਹੁੰਦੀਆਂ ਕਹਿ ਲਓ ਉਹਨੂੰ, ਬਸ ਤਾਂ ਇਹਨਾਂ ਨੇ ਵਿਆਹ ਕਰਾ ਲਏ ਜੋ ਉਹਨਾਂ ਨੇ ਬਾਅਦ ਸ਼ਾਦੀ ਕਰਾ ਲਈ ਸੀ, ਪਰ ਉਹ ਮੈਨੂੰ ਮੂਵੀ ਦਾ ਨਾਮ ਭੁੱਲ ਗਿਆ, ਪਤਾ ਨਹੀਂ ਕੀ, ਕਿਸੇ ਨੂੰ ਯਾਦ ਹੋਵੇ ਤਾਂ ਯਾਦ ਕਰਾਇਆ, ਕਿਤੇ ਮੂਵੀ ਦੇਖ ਲਈ ਹੈ, ਬਹੁਤ ਵਧੀਆ ਪੁਰਾਣੀ ਮੂਵੀ ਸੀ ਇੱਕ, ਅਤੇ ਕਿਸੇ ਨੂੰ ਯਾਦ ਹੋਵੇ ਅਤੇ ਸਾਨੂੰ ਦੱਸਣਾ। ਟੈਲੀਫੋਨ ਨੰਬਰ 905-1 ਸਾਡੇ ਸੱਜਣ ਸਨ ਬਿਰਕ, ਬਿਰਕ ਸਾਹਿਬ ਤੋਂ ਛੱਡ ਕੇ ਤਾਂ ਸਾਨੂੰ ਹੋਲ 'ਤੇ ਪਾਇਆ ਸੀ, ਹੁਣ ਲਿਆ ਕਰ ਲਓ ਦੁਬਾਰਾ ਕਾਲ ਘੁਮਾ ਲਓ ਅਤੇ ਸਾਨੂੰ ਲੈ ਆਉਣੇ ਏਅਰ ਦੇ ਉੱਤੇ, ਅਤੇ ਕਾਫੀ ਤੁਹਾਡੀਆਂ ਫਰਮਾਇਸ਼ਾਂ ਹੋਰ ਆ ਗਈਆਂ ਨੇ ਅਤੇ ਸਾਡੇ ਕੋਲ 10 ਕਮੈਂਟ ਨੇ, ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਖੁਸ਼ ਕਰਕੇ ਭੇਜੀ ਅੱਜ, ਸ਼ੁੱਕਰਵਾਰ ਦਾ ਦਿਨ ਹੈ, ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ, ਬਾਕੀ ਭਾਈ ਅੱਗੇ ਤੇਰਾ ਭਾਗ ਲੱਛੀਏ ਹੈ ਨਾ, ਅਤੇ ਅਸੀਂ ਤਾਂ ਆਪਣੀ ਕੋਸ਼ਿਸ਼ ਕਰਦੇ ਪੂਰੀ ਹੈ ਨਾ
1: ਜੀ,
0: ਪ੍ਰਾਪਤੀ ਇਸ ਪ੍ਰਦੇਸ਼ ਦੀ।
1: ਬਿਲਕੁਲ, ਤੁਸੀਂ SS ਲੋਨ ਕੇਅਰ ਅਤੇ ਸਨੋ ਰਿਮੂਵਲ ਵਾਲਿਆਂ ਨੂੰ ਯਾਦ ਰੱਖੋ, ਜਦੋਂ ਤੁਸੀਂ ਸਮਰ ਟਾਈਮ ਹੁੰਦਾ ਸਪਰਿੰਗ ਕਲੀਨਅਪ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ, ਫਾਲ ਕਲੀਨਅਪ ਕਰਾ ਸਕਦੇ ਹੋ, ਫਲਾਵਰ ਬੈੱਡ ਬਣਾ ਸਕਦੇ ਹੋ, ਸੋਡਿੰਗ ਕਰਵਾ ਸਕਦੇ ਹੋ ਨਵੀਂ ਇੰਸਟਾਲੇਸ਼ਨ ਦੀ, ਅਤੇ ਲੋਨ ਦੀ ਕਟਿੰਗ ਕਰਾ ਸਕਦੇ ਹੋ, ਗਾਰਡਨਿੰਗ ਦਾ ਕੋਈ ਵੀ ਕੰਮ ਹੋਵੇ, ਲੋਨ ਮੇਨਟੇਨ ਕਰਵਾਉਣਾ ਹੋਵੇ, ਆਪਣੇ ਘਰਾਂ ਦੇ ਜਿਹੜੇ ਦਰਖਤ ਨੇ ਉਹਨਾਂ ਦੀ ਟ੍ਰਿਮਿੰਗ ਕਰਵਾਉਣੀ ਹੋਵੇ, ਜਾਂ ਯਾਰਡ ਦਾ ਜਿੰਨਾ ਵੀ ਵੇਸਟ ਹੈ ਰਿਮੂਵ ਕਰਾਉਣਾ, ਤੁਸੀਂ ਇਹਨਾਂ ਤੋਂ ਕਰਾ ਸਕਦੇ ਹੋ। ਹੁਣ ਅੱਗੇ ਸਮਰ ਤਾਂ ਹੁਣ ਖਤਮ ਹੋ ਚੱਲੀ ਹੈ, ਸਨੋ ਹੁਣ ਆਏਗੀ ਅੱਗੇ ਵਿੰਟਰ ਸੀਜ਼ਨ ਦੇ ਵਿੱਚ, ਤਾਂ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਨੋ ਰਿਮੂਵਲ ਦੇ ਲਈ ਇਹਨਾਂ ਨੂੰ ਅੱਜ ਹੀ ਬੁੱਕ ਕਰ ਲਓ। ਪ੍ਰੋਫੈਸ਼ਨਲ ਗ੍ਰੇਡ ਦੇ ਇਕੁਇਪਮੈਂਟਸ ਨੇ ਜਿਹੜੇ ਕਿ ਤੁਹਾਨੂੰ ਵਧੀਆ ਰਿਜ਼ਲਟਸ ਦਿੰਦੇ ਨੇ, ਅਤੇ ਤੁਸੀਂ ਇਹਨਾਂ ਦੇ ਕੋਲੋਂ ਵੀਕਲੀ, ਬਾਈ ਵੀਕਲੀ ਜਾਂ ਕਸਟਮ ਟਾਈਮਿੰਗ ਦੇ ਅਕੋਰਡਿੰਗਲੀ ਸਨੋ ਰਿਮੂਵ ਕਰਵਾ ਸਕਦੇ ਹੋ। ਫ੍ਰੀ ਐਸਟੀਮੇਟ ਲਓ, ਨੰਬਰ ਹੈ 4375-1984, 437-655-1984, SS ਲੋਨ ਕੇਅਰ ਐਂਡ ਸਨੋ ਰਿਮੂਵਲ ਦਾ ਨੰਬਰ ਹੈ। 2706 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਮੇਰੇ ਖਿਆਲ ਹੈ ਉਹ ਸੇਦੂ ਸਾਹਿਬ ਗੱਲ ਕਰਦੇ ਨੇ, ਵਾਰਿਸ ਮੂਵੀ ਨੇ, ਵਾਰਿਸ
0: ਨਹੀਂ, ਵਾਰਿਸ ਵੀ ਸੀਗੀ, ਨਹੀਂ ਜਿਹੜੇ ਟਰੱਕ ਡਰਾਈਵਰ ਸੀ, ਵਾਰਿਸ ਤਾਂ ਮੈਂ ਦੇਖੀ ਆ ਮੂਵੀ, ਉਹਦਾ ਉਹਦੇ 'ਤੇ ਬਹੁਤ ਸੋਹਣੀ ਸਟੋਰੀ ਸੀ ਉਹਦੇ ਵਿੱਚ, ਲੇਕਿਨ ਉਹਦੇ ਵਿੱਚ ਰਾਜ ਬੱਬਰ ਸਾਹਿਬ ਟਰੱਕ ਡਰਾਈਵਰ ਸੀ, ਹੈ ਨਾ।
2: ਅੱਛਾ, ਪਲਕੋ ਕੀ ਛਾਓ ਮੈਂ,
0: ਨਹੀਂ ਹੁਣ ਤੁਸੀਂ ਮੈਨੂੰ ਯਦ ਹੀ ਯਾਦ ਆ, ਨਾਲ ਯਾਦ ਆ ਜਾਣਾ ਉਹਦਾ, ਅਤੇ ਐਨੀਵੇ ਕੋਈ ਨਹੀਂ, ਆਪਾਂ ਫਿਰ ਲੱਭ ਲਾਂਗੇ। ਜਿਹੜੀ ਪ੍ਰਾਪ ਦੇਸ਼ ਪ੍ਰਦੇਸ਼ ਨਾਲ ਜੁੜਿਆ, ਦੋਸਤੋ ਮੈਂ ਇੱਕ ਵਾਰੀ ਫਿਰ ਮੈਸੇਜ ਦੇ ਦਿਆਂ ਕਿ ਕਈ ਵਾਰੀ ਨਾ ਕਈ ਲੋਕ ਕਿਤੇ ਕਿਤੇ ਨਹੀਂ ਜਾ ਸਕਦੇ ਸ਼ੋਅ ਦੇ ਦੇਖਣ, ਕੁਛ ਟਿਕਟਾਂ ਹੋ ਸਕਦਾ ਅਵੇਲੇਬਲ ਹੋਣ ਤੁਹਾਡੇ ਵਾਸਤੇ, ਲੇਕਿਨ ਸਾਨੂੰ ਜਿਹੜੀ ਸੂਚਨਾ ਭੇਜੀ ਗਈ ਆ ਰਾਹਤ ਫਤਿਹ ਅਲੀ ਖਾਨ ਦੇ ਸ਼ੋਅ ਦੀਆਂ ਸੋਲਡ ਆਊਟ ਹੈ, ਉਹ ਚੈੱਕ ਕਰ ਲਓ ticketmaster.ca ਤੇ ਜਾ ਕੇ, ਐਤਵਾਰ ਨੂੰ ਵਧੀਆ ਗਾਇਕੀ, ਮੌਸੀਕੀ ਵੀ ਆ, ਕਵਾਲੀ ਵੀ ਆ, ਪੰਜਾਬੀ ਗੀਤ ਸੰਗੀਤ ਵੀ ਆ, ਪੂਰਾ ਵਧੀਆ ਪ੍ਰੋਗਰਾਮ ਹੋਊਗਾ, ਇਹ ਸੁਣਨ ਵਾਲਾ ਹੋਏਗਾ, ਨਾਲੇ ਤੁਹਾਡੀ ਆਊਟਿੰਗ ਹੋ ਜੂਗੀ ਵਿੰਟਰ ਤੋਂ ਪਹਿਲਾਂ ਨਾ, ਸਾਰੇ ਰਲ ਮਿਲ ਕੇ ਇੰਜੋਏ ਕਰ ਲਿਓ, ਅਤੇ www.ticketmaster.ca ਜੀ ਲਓ। ਬੜਾ ਪਿਆਰਾ ਗੀਤ ਸਾਨੂੰ ਵੀ ਯਾਦ ਕਰਾਇਆ ਭੁੱਲੀਆਂ ਵਿਸਰੀਆਂ ਯਾਦਾਂ ਦੇ ਵਿੱਚੋਂ, ਰਿਵਾਰਡਿੰਗ ਇੰਨੀ

0: ਪਿਆਰੀ ਹੈ ਗੀਤ ਦੀ, ਅਤੇ ਸਾਡੇ ਸੱਜਣਾਂ ਨੇ ਸਾਨੂੰ ਯਾਦ ਕਰਾਇਆ, ਅਤੇ ਥੈਂਕ ਯੂ ਤੁਹਾਡਾ। ਮੈਂ ਇਹੀ ਕਹਿੰਦਾ ਨਾ, ਜਦੋਂ ਸਾਡੇ ਸਰੋਤੇ ਸਾਡੇ ਨਾਲ ਜੁੜ ਜਾਂਦੇ ਨਾ, ਉਦੋਂ ਇੱਕ ਤਰ੍ਹਾਂ ਦਾ ਪਰੌਂ ਜਿਹੜਾ ਖੁਸ਼ਬੂ ਜੀ ਪੈਦਾ ਹੋ ਜਾਂਦੀ ਹੈ, ਇੱਕ ਤਰ੍ਹਾਂ ਦੀ ਹੈ ਨਾ ਐਨਰਜੀ ਭਰੀ ਜਾਂਦੀ ਹੈ।
1: ਜੀ ਜੀ ਜੀ।
0: ਅਤੇ ਜੇ ਬਣ ਗਈਆਂ ਸੁਣਨ ਨੂੰ ਮਿਲਦੀਆਂ ਪਿਆਰੀਆਂ ਪਿਆਰੀਆਂ ਆਪਣੀਆਂ ਵੀ ਯਾਦਾਂ ਹੁੰਦੀਆਂ ਪੁਰਾਣੀਆਂ ਤਾਜ਼ਾ, ਲਓ ਕਰੋ ਇੰਜੋਏ।

0: ਸਰ ਨਿੱਘਾ ਸਵਾਗਤ। ਸਾਰੀ ਉਮਰ ਆਪਾਂ ਕੰਮ ਕਰਦੇ ਰਹਿੰਦੇ ਹਾਂ ਅਤੇ ਬੜੀ ਮਿਹਨਤ ਕਰਦੇ ਹਾਂ, ਮੁਸ਼ਕਤ ਕਰਦੇ ਹਾਂ ਇਹਨਾਂ ਕੰਟਰੀਆਂ ਦੇ ਵਿੱਚ। ਪਰ ਆਪਣੇ ਪੈਗੰਬਰ ਜਿਹੜੇ ਪੀਰ ਹੋਏ ਨੇ, ਔਲੀਏ ਕਹਿ ਲਓ, ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਨੇ ਕੀ ਕੁਝ ਮੰਗਿਆ ਆਪਣੇ ਵਾਸਤੇ, ਹੈ ਨਾ? ਆਪਣੇ ਵਾਸਤੇ ਹਰ ਬੰਦਾ ਮੰਗਦਾ ਕਿ ਮੈਨੂੰ ਆਹ ਦੇ ਦਿਉ। ਸਵੇਰੇ ਉੱਠ ਕੇ ਮੰਗਦੇ ਹਾਂ ਵੀ ਮੈਨੂੰ ਵਧੀਆ, ਹਰ ਇੱਕ ਬੰਦਾ ਇਹੀ ਮੰਗ ਕਰਦਾ ਕਿ ਮੇਰੀ ਸਿਹਤ ਜਾਬੀ ਹੋਵੇ, ਨਾ? ਪਰ ਸਾਡੇ ਗੁਰੂ ਸਾਹਿਬਾਨ ਉਹਨਾਂ ਦੀ ਚਲੋ ਕਿੰਨੀ ਉਹਨਾਂ ਨੇ ਲਿਖਤ ਕਿੰਨੀ ਵਧੀਆ ਪੜ੍ਹਦੇ ਹਾਂ ਆਪਾਂ, ਕੋਈ ਚੀਜ਼ ਪੜ੍ਹ ਲਓ ਚੁੱਕ ਚੁੱਕ ਵਧੀਆ ਚੀਜ਼ ਤੁਹਾਨੂੰ ਮਿਲੂਗੀ, ਜਿਹਨਾਂ ਨੇ ਸਾਰੀ ਦੁਨੀਆਂ ਦਾ ਹੀ ਭਲਾ ਮੰਗਿਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ 'ਚ ਕਰਿਆ ਕਰੋ, ਅਰਦਾਸ ਸਾਰਿਆਂ ਵਾਸਤੇ ਕਰਿਆ ਕਰੋ, ਸਾਰੀ ਦੁਨੀਆਂ ਵਾਸਤੇ ਕਰਿਆ ਕਰੋ, ਬਹੁਤ ਕੁਝ ਮਿਲ ਜਾਂਦਾ। ਅਤੇ ਕਹਿਣ ਦੇ ਮਤਲਬ ਅਤੇ ਸਿਹਤ ਜਾਬੀ ਮਿਲ ਜਾਵੇ ਤਾਂ ਬੰਦਾ ਕਾਇਮ ਰਹਿੰਦਾ, ਹੈ ਨਾ? ਸਭ ਤੋਂ ਵੱਡੀ ਤੁਹਾਨੂੰ ਜੇ ਦੇਣ ਹੈ ਪਰਮਾਤਮਾ ਦੀ ਤਾਂ ਇਹ ਆ ਕਿ ਤੁਹਾਡੀ ਸਿਹਤ ਅੱਛੀ ਰਹੇ, ਅਤੇ ਬਸ ਜਦੋਂ ਸਿਹਤ ਅੱਛੀ ਹੈ ਤੁਸੀਂ ਕੰਮ ਵੀ ਅੱਛੇ ਕਰਦੇ ਹੋ, ਵਧੀਆ ਕਰਦੇ ਹੋ, ਰੈਡੀ ਪ੍ਰਾਣੇ ਜੁੜੇ ਰਹੋ। ਮੈਂ ਇਹਨੂੰ ਬੜੀ ਹੱਕ ਵੀ ਨਾ ਸੋਚ 'ਚ ਆਉਂਦਾ ਵੀ ਸਾਡੇ ਗੁਰੂ ਸਾਹਿਬਾਨ ਨੇ ਕਿੰਨੀ ਦੂਰ ਤੱਕ ਦੂਰ ਅੰਦੇਸ਼ੀ ਨਾਲ ਸਾਰੀ ਦੁਨੀਆਂ ਦਾ ਭਲਾ ਮੰਗਿਆ।
1: ਹਾਂਜੀ,
0: ਤਾਂ ਹੀ ਤਾਂ ਆਪਾਂ ਉਹਨਾਂ ਨੂੰ ਹੀ ਫਿਲੋਸਫੀ ਨੂੰ ਪੜ੍ਹਦੇ ਹਾਂ, ਵਿਚਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਗੱਲ ਤੇਰੇ ਪਾਣੇ ਸਰਬੱਤ ਦਾ ਭਲਾ। ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਫਰਾਈਡੇ ਦਾ, ਅਤੇ ਅਸੀਂ ਵੀਕਐਂਡ 'ਤੇ ਤੋਂ ਮੈਂ ਫਿਰ ਆਵਾਂਗੇ ਤੁਹਾਡੇ ਲਈ, ਮਨਪ੍ਰੀਤ ਥੋੜ੍ਹੀ ਆਉਣਗੀ ਕੱਲ੍ਹ ਨੂੰ, ਇੱਕ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ 3 ਘੰਟੇ ਦੀ ਹੋਏਗੀ ਆਪਣੀ ਹਾਜ਼ਰੀ ਹੁੰਦੀ ਆ ਸੈਚਰਡੇ।
1: ਅਤੇ
0: ਮੈਂ ਇੱਕ ਵਾਰੀ ਫਿਰ ਮੈਸੇਜ ਦੇ ਦਿਆਂ ਕਿ ਸੰਡੇ ਵਾਲੇ ਦਿਨ ਬੜੇ ਅੱਛੀ ਆਪਾਂ, ਕਿਉਂਕਿ ਜਿਹੜਾ ਮਿਊਜ਼ਿਕ ਹੈ, ਗੀਤ ਸੰਗੀਤ ਹੈ, ਅਤੇ ਵਧੀਆ ਗਾਇਕੀ ਸੁਣੇਗੇ ਤੁਸੀਂ, ਕਿਉਂਕਿ ਸੋਲਡ ਆਊਟ ਸ਼ੋਅ ਹੈਗਾ। ਜੇ ਕੋਈ ਟਿਕਟ ਦੀ ਪਈ ਹੈ ਕਿਤੇ ਲੈ ਲਓ, www.ticketmaster.ca। ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਰਾਹਤ ਫਤਿਹ ਅਲੀ ਖਾਨ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਗੀਤ ਸੰਗੀਤ ਸਾਰਾ ਮਿਕਸ ਹੋਊਗਾ, ਕਵਾਲੀਆਂ ਹੋਣਗੀਆਂ, ਹਾਂਜੀ, ਜਿੱਦਾਂ ਗਜ਼ਲਾਂ ਵੀ ਹੋਣਗੀਆਂ ਅਤੇ ਪੰਜਾਬੀ ਗੀਤ ਸੰਗੀਤ ਹੋਣਾ ਹੀ ਹੋਣਾ, ਕਿਉਂਕਿ ਖੁਦ ਵੀ ਆਪ ਪੰਜਾਬ ਤੋਂ ਹੀ ਹਾਂ, ਹਾਂਜੀ,
1: ਆਪਣੇ
0: ਅਤੇ ਪਾਕਿਸਤਾਨ ਲਾਹੌਰ ਤੋਂ, ਅਤੇ ਉੱਥੇ ਬੜੀ ਵਧੀਆ ਮੌਸਕੀ ਤੁਹਾਡੇ ਬਾਅਦ ਹੋਣੀ ਆ। www.ticketmaster.ca ਵੇਖਦੇ ਵੇਖਦੇ ਹੀ ਟਾਈਮ ਵੀ ਨਿਕਲ ਗਿਆ, 5:57 ਹੋ ਗਈ, ਅਤੇ ਆਪਾਂ ਸਾਈਨ ਅਪ ਕਰੀਏ ਮਾਂ ਜੀ, ਕੱਲ੍ਹ ਨੂੰ ਤੁਸੀਂ ਮਿਲੋਗੇ 1 ਵਜੇ ਲੈ ਕੇ 4 ਵਜੇ ਤੱਕ ਸਾਂਝ ਪਾਉਣ ਸਰੋਤੇ ਨਾਲ।
1: ਬਿਲਕੁਲ ਜੀ,
0: ਇਹਨੇ ਕਹਾਂਗੇ ਕਿ ਵੀਕਐਂਡ ਬਹੁਤ ਹੀ ਵਧੀਆ ਹੈਗਾ ਆਪਣੇ ਚੋਣ ਵਾਲਿਆਂ ਨਾਲ, ਆਪਣੇ ਸਕੇ ਸੰਬੰਧੀਆਂ ਦੇ ਨਾਲ, ਆਪਣੇ ਪੇਰੈਂਟਸ ਦੇ ਨਾਲ ਇੰਜੋਏ ਕਰੋ ਵੀਕਐਂਡ ਨੂੰ। ਔਰ ਮੇਰੀ ਮੁਲਾਕਾਤ ਬ੍ਰੇਕ ਤੋਂ ਬਾਅਦ ਹੋਏਗੀ, ਅਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮਨਪ੍ਰੀਤ ਹੋਰ ਕੱਲ੍ਹ ਨੂੰ ਆਉਣਗੇ 1 ਵਜੇ ਤੱਕ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਤਿ ਸ਼੍ਰੀ ਅਕਾਲ, ਜਿਉਂਦੇ ਵੱਸਦੇ ਰਹੋ, ਮਸਕਰਾਉਂਦੇ ਰਹੋ, ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਸਤਿ ਸ਼੍ਰੀ ਅਕਾਲ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਆਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਮੁਲਾਕਾਤ, ਤੁਹਾਡਾ ਸਾਡਾ ਬੜਾ ਹੀ ਪਿਆਰਾ, ਬੜਾ ਹੀ ਸੋਹਣਾ, ਬੜਾ ਮਿੱਠਾ ਜਿਹਾ ਸਾਥ ਰਹੇਗਾ। ਬਈ ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ, ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ, ਹੈਪੀ ਕੀ ਹੈ ਫਰਾਈਡੇ।

0: ਤੁਹਾਡੇ ਨਾਲ ਖੂਬ ਇੰਜੋਏ ਕਰਦੇ ਹਾਂ ਤੇ ਵੀਕਐਂਡ ਆ ਗਿਆ, ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤ ਹੈ ਯਾਰ, ਵੀਕਐਂਡ ਜਦੋਂ ਆਉਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਕਿ ਵਿਆਹ ਜਿੰਨਾ ਚਾਹ ਹੁੰਦਾ, ਵਿਆਹ ਜਿੰਨਾ ਛੱਡੋ ਵਿਆਹ ਤੋਂ ਵੱਧ ਹੀ ਚਾਹ ਹੁੰਦਾ। ਸੋ ਵੀਕਐਂਡ ਆਵੇ ਤੇ ਵੀਕਐਂਡ ਨੂੰ ਖੂਬ ਆਪਾਂ ਸਾਰੇ ਇੰਜੋਏ ਕਰਦੇ ਹਾਂ, ਲਾਉਂਦੇ ਹਾਂ ਰੌਣਕਾਂ, ਲੈਟਸ ਹੈਵ ਅ ਗੁੱਡ ਟਾਈਮ, ਲੈਟਸ ਇੰਜੋਏ, ਲੈਟਸ ਕਰੀਏ ਗੱਲਾਂ ਬਾਤਾਂ ਕੁਝ ਕਿਹਾ ਤੁਹਾਡੇ ਨਾਲ। ਤੇ ਬੜੀਆਂ ਤੁਹਾਡੀਆਂ ਕਾਲਾਂ ਦੇਖੋ ਜਦੀ ਖੜਕਣ ਲੱਗ ਪੈਂਦੀਆਂ। ਇੱਕ ਤਾਂ ਸੱਜਣ ਸਾਡੇ ਨਾਲ 25 ਮਿੰਟਾਂ ਤੋਂ ਹੋਲਡ ਤੇ ਆ, 3515 ਹੈਲੋ। ਉਹ 3515 ਬਹੁਤ ਚਿਰ ਤੇ ਹੋਲਡ ਤੇ, ਮੈਂ ਕਹਿੰਦਾ ਕਿ ਤੁਹਾਡੀ ਕਾਲ ਨਾ ਕੱਟੀ ਜਾਵੇ। ਚਲੋ ਜੀ, ਨੋ ਪ੍ਰੋਬਲਮ ਜੀ। 4699 ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਾ ਵਧੀਆ ਜੀ।
0: ਕੀ ਬਣਦਾ
1: ਭਾਜੀ? ਮੈਂ ਨੰਬਰ ਲੈਣਾ ਸੀਗਾ ਤੁਹਾਡੇ ਤੋਂ, ਜਿਹੜਾ ਸਟੋਵ ਠੀਕ ਕਰਦਾ ਹੋਵੇ।
0: ਓ ਕੀ ਬਾਤ ਹੈ, ਸਟੋਵ ਠੀਕ ਕਰਨ ਵਾਲਿਆਂ ਦਾ ਨੰਬਰ ਹੈ ਜੀ 647।
1: ਹਾਂਜੀ।
0: 622।
1: ਹਾਂਜੀ।
0: 3203।
1: 3203
0: ਠੀਕ ਹੈ ਜੀ। 647-622-3203। ਓਕੇ ਜੀ। ਕੋਈ ਵੀ ਅਪਲਾਇੰਸਿਸ ਰਿਪੇਅਰ ਕਰਾਉਣੇ ਆ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, 647-622-3203 ਤੇ ਤੁਸੀਂ ਕਾਲ ਜ਼ਰੂਰ ਕਰੋ ਪ੍ਰਦੀਪ ਜੀ ਨੂੰ। 4108 ਹੈਲੋ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਵਧੀਆ ਵੀਰੇ, ਠੀਕ ਠਾਕ, ਕੀ ਬਣਦਾ? ਬੱਲੇ ਬੱਲੇ ਬੱਲੇ, ਕਿਵੇਂ ਮਨਾ ਰਹੇ ਹੋ? ਤੇ ਜਿਮ, ਜਿਮ ਤੋਂ ਬਾਅਦ? ਜਿਮ ਤੋਂ ਬਾਅਦ ਮੱਛੀ ਮੁੱਛੀ ਖਾਓ ਯਾਰ, ਬੱਕਰਾ ਬੁਕਰਾ ਖਾਓ। ਖਾ ਲੈਂਦੇ ਹੋ ਬੱਕਰਾ?
1: ਮੇਰੇ
0: ਤੋਂ ਨੀ ਕਦੇ ਵੈਜੀਟੇਰੀਅਨ ਖਾ ਹੁੰਦਾ। ਮੈਨੂੰ ਤਾਂ ਦਿਨ ਦੇ ਵਿੱਚ 2 ਵਾਰ ਘੱਟੋ ਘੱਟ ਕੋਈ ਨਾ ਕੋਈ ਮੀਟ ਦੀ ਆਈਟਮ ਚਾਹੀਦੀ ਆ। ਚਲੋ ਹੋਰ ਸੁਣਾਓ ਹੁਕਮ।
1: ਗਾਣਾ ਵੀਰੇ ਰਿਕਵੈਸਟ ਕਰਦਾ।
0: ਦੱਸੋ ਦੱਸੋ।
1: ਗਾਣਾ ਹੈਗਾ ਜੀ ਫਰਾਈਡੇ, ਮਨੀ ਸੰਧੂ
0: ਦਾ। ਓ ਵਾਹ ਵੀ ਵਾਹ, ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ।
1: ਹਾਂਜੀ ਹਾਂਜੀ।
0: ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਨੀ ਅੱਜ ਦਿਨ ਫਰਾਈਡੇ ਦਾ।
1: ਹਾਂਜੀ ਵੀਰੇ।
0: ਉਹ ਵੀ ਲਾਉਂਦੇ ਆ ਤੁਸੀਂ ਔਜਲੇ ਦੀ ਨਵੀਂ ਟੇਪ ਸੁਣੀ? ਮੈਂ ਨਾ ਤੁਹਾਨੂੰ ਔਜਲੇ ਦਾ ਇੱਕ ਨਵਾਂ ਗਾਣਾ ਸੁਣਾਉਣਾ, ਕਿਆ ਯਾਰ, ਮੈਂ ਕਹਿੰਦਾ ਕਮਾਲ ਹੀ ਆ। ਠੀਕ ਹੈ, ਉਹ ਵੀ ਸੁਣਾਉਂਦੇ ਤੇ ਤੁਹਾਡਾ ਵੀ ਗਾਣਾ ਸੁਣਾ ਦਾਂਗੇ। ਠੀਕ ਹੈ, ਚਲੋ ਸ਼ੁਕਰੀਆ ਵੀਰੇ, ਬਹੁਤ ਧੰਨਵਾਦ ਤੁਹਾਡਾ। ਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਤੁਸੀਂ ਗਰੋਸਰੀ ਕਰਨੀ ਹੈ ਤਾਂ ਅਨਾਜ ਮਾਲਟ, ਨਵਾਂ ਗਰੋਸਰੀ ਸਟੋਰ ਜਿਹੜਾ ਕਿ ਖੁੱਲਿਆ ਏਅਰਪੋਰਟ ਰੋਡ ਤੇ ਮੇਫੀਲਡ ਦੇ ਐਨ ਕੋਰਨਰ ਤੇ, ਹਰ ਤਰ੍ਹਾਂ ਦੀ ਆਪਣੀ ਇੰਡੀਅਨ ਗਰੋਸਰੀ, ਇੰਨਾ ਸਾਫ ਸੁਥਰਾ ਗਰੋਸਰੀ ਸਟੋਰ ਤੁਸੀਂ ਕਦੇ ਹੀ ਦੇਖਿਆ ਹੋਣਾ। ਹਰ ਤਰ੍ਹਾਂ ਦਾ ਘਰ ਦਾ ਸਮਾਨ ਵੀ ਇੱਥੋਂ ਮਿਲਦਾ। ਜਿਹੜਾ ਬੰਦਾ ਜਾਂਦਾ ਅਨਾਜ ਮਾਲਟ, ਉਹ ਬੰਦਾ ਕਹਿੰਦਾ ਜ਼ਰੂਰ ਹੈ ਯਾਰ ਕਿ ਵਾਕਈ ਅਲੱਗ ਹੈ। ਸੋ ਏਅਰਪੋਰਟ ਰੋਡ ਮੇਫੀਲਡ, 6141 ਮੇਫੀਲਡ ਰੋਡ, ਨਵੇਂ ਪਲਾਜ਼ੇ ਦੇ ਵਿੱਚ ਅਨਾਜ ਮਾਲਟ। 3515 ਹੈਲੋ।
2: ਕੁਛ ਨਾਮ ਸੀ ਉਹਨਾਂ ਦਾ, ਟਰੈਕਿੰਗ ਕੰਪਨੀ ਦਾ, ਮੈਨੂੰ ਪਤਾ ਨੀ ਲੱਗਾ ਵੀ, ਮੈਂ ਉਬਰ ਚਲਾ ਰਿਹਾ ਸੀ ਤੇ ਤਾਂ ਕਰਕੇ ਮੈਂ ਕਾਲ ਲਾਈ ਸੀ ਪਰ ਮੇਰੀ ਪਿਕ ਨੀ ਹੋਈ।
0: ਮੈਂ ਤੁਹਾਨੂੰ ਨੰਬਰ ਦੇ ਦਿੰਦਾ।
2: ਹਾਂਜੀ।
0: ਸੋ ਤੁਸੀਂ ਸਿਮਰਾਜ ਹੁਣਾਂ ਨੂੰ ਫੋਨ ਕਰੋ, 416
2: ਇੱਕ ਮਿੰਟ ਜੀ, ਇੱਕ ਮਿੰਟ ਭਾਜੀ,
0: ਨੰਬਰ ਲੈਣਾ ਹੋਵੇ ਪੈਨ ਪੇਪਰ ਤਿਆਰ ਰੱਖਿਆ ਕਰੋ।
2: ਹਾਂਜੀ ਹਾਂਜੀ। 416
0: 457
2: 457
0: 3381
2: 3381
0: ਇਹ ਤੁਹਾਨੂੰ ਦੇ ਦੇਣਗੇ ਠੀਕ ਹੈ ਨੰਬਰ
2: ਜੀ। ਹਾਂਜੀ ਇੱਕ ਅਮਰਿੰਦਰ ਭਾਜੀ ਹੁਣਾਂ ਦੀ ਨਵੀਂ ਟੇਪ ਆਈ ਉਹਦਾ ਗਾਣਾ ਲਾ ਜੀ ਕੋਈ।
0: ਓ ਕੀ ਬਾਤ ਹੈ, ਅਮਰਿੰਦਰ ਜੀ ਨੇ ਵੀ ਕਮਾਲ ਹੀ ਕਰਤੀ ਹੈ।
2: ਹਾਂਜੀ
0: ਮਿਊਜ਼ਿਕ ਬੜਾ ਵਧੀਆ ਆ ਰਿਹਾ ਅੱਜ ਕੱਲ।
2: ਹਾਂਜੀ ਹਾਂਜੀ
0: ਚਲੋ ਲਾ ਦੇਣਗੇ ਵੀਰੇ, ਨੋ ਪ੍ਰੋਬਲਮ।
2: ਓਕੇ
0: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਤੇ ਗੀਤ ਸੰਗੀਤ ਲਾਉਣੇ, ਟੈਨਸ਼ਨ ਨਹੀਂ ਲੈਣੀ ਤੁਸੀਂ ਅੱਜ, ਅੱਜ ਤਾਂ ਅਸੀਂ ਤੁਹਾਡੇ ਲਈ ਬਿਲਕੁਲ ਹਾਜ਼ਰ ਹਾਂ ਤੇ ਚੱਕ ਦਿਆਂਗੇ ਫਟੇ। ਇੱਕ ਤੁਸੀਂ ਯਾਦ ਰੱਖੋ ਜ਼ਰੂਰ ਦੁਆਬਾ ਟਰੈਵਲ ਨੂੰ। ਦੁਆਬਾ ਟਰੈਵਲ ਨੇ ਬੜਾ ਹੀ ਯਾਰ ਜ਼ਬਰਦਸਤ ਇੱਕ ਆਫਰ ਭੇਜਿਆ ਅਤੇ ਤੁਸੀਂ ਇੰਡੀਆ ਜਾਣਾ ਤਾਂ ਨਵੰਬਰ ਦੇ ਦੂਜੇ ਵੀਕ ਜਾਓ। ਟੋਰੋਂਟੋ ਟੂ ਅੰਮ੍ਰਿਤਸਰ ਦੀ ਫਲਾਈਟ ਹੈ, ਇੱਕ ਸਟੋਪ ਹੈ, ਦੋ ਟੈਚੀ ਹੈ, 1295 ਦੇ ਵਿੱਚ। ਦੁਆਬਾ ਟਰੈਵਲ 9057967800 ਦੁਆਬਾ ਟਰੈਵਲ ਜੀ 9592 ਹੈਲੋ
3: ਜੀ ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ, ਕੀ ਬਣਦਾ? ਤੁਹਾਡੀ ਆਵਾਜ਼ ਨਹੀਂ ਆ ਰਹੀ ਯਾਰ। ਤੁਸੀਂ ਆਪਣੀ ਪ੍ਰੋਫਾਈਲ ਫੋਟੋ ਲਾਈ ਰੱਖੀ
3: ਤੁਹਾਡੇ ਫਾਦਰ ਸਾਹਿਬ ਨਾਲ?
0: ਅੱਛਾ ਕਿਹੜੀ ਪ੍ਰੋਫਾਈਲ ਤੇ?
3: ਮੈਂ ਆਪਣੀ ਤੇ ਲਾਈ ਸੀਗੀ, ਉਹ ਕਾਫੀ ਚਿਰ ਚੱਲਦੇ ਲੋਕਾਂ ਨੇ ਵੀ ਉਹ ਦੱਸਿਆ।
0: ਨਹੀਂ ਨਹੀਂ ਪਰ ਕਿੱਥੇ, ਫੇਸਬੁੱਕ ਤੇ ਜਾਂ ਕਿੱਥੇ?
3: ਨਹੀਂ ਨਹੀਂ ਉਹ ਜਿਹੜਾ ਆਪਣੇ ਵਟਸਐਪ ਤੇ।
0: ਅੱਛਾ ਵਟਸਐਪ ਤੇ ਲਾਈ ਸੀ, ਕੀ ਬਾਤ ਹੈ, ਵੈਰੀ ਗੁੱਡ। ਚੱਕ ਤੇ ਫੱਟੇ ਫਿਰ ਸਾਹਿਬ।
3: ਹਾਂਜੀ ਹਾਂਜੀ
0: ਤੁਸੀਂ ਸਾਡੀ ਵੀ ਮਸ਼ਹੂਰੀ ਕਰਤੀ ਵਟਸਐਪ ਤੇ ਹੈ।
3: ਪਿਛਲੇ ਸਾਲ ਆਪਾਂ ਇਕੱਠੇ ਸੀਗੇ ਨਾ, ਉਹ ਕਿਸੇ ਬੱਚੇ ਦਾ ਜਨਮ ਦਿਨ ਸੀਗਾ।
0: ਚਲੋ ਜੀ ਬਹੁਤ ਸ਼ੁਕਰੀਆ
3: ਜੀ, ਸਾਰੇ ਇਕੱਠੇ। ਹਾਂ ਤੇ ਆਪਣਾ ਹੋਰ ਸੁਣਾਓ ਜੀ ਕੀ ਹਾਲ ਹੈ?
0: ਹਰਭਜਨ ਮਾਨ ਫਿਰ ਬੰਦੇ ਹੀ ਸਪੈਸ਼ਲ ਹੈ ਯਾਰ।
3: ਨਹੀਂ ਸਪੈਸ਼ਲ ਕੰਮ ਵਧੀਆ ਕੀਤਾ, ਜਿਹਨੂੰ ਕਹਿੰਦੇ ਨਾ ਐਨ ਟੌਪ ਦਾ ਕੰਮ ਕੀਤਾ। ਲੋਕੀ ਤਾਂ ਹੋਟਲਾਂ ਦਾ ਕਰੀ ਜਾਂਦੇ, ਪਤਾ ਲੱਗਦਾ ਨਾ ਕੀਤਾ ਕੰਮ।
0: ਕਿਆ ਬਾਤ ਹੈ, ਦੇਖੋ ਜਦੋਂ ਨਾ ਭਾਜੀ ਬੰਦਾ ਕੁਛ ਵੱਖਰਾ ਕਰਦਾ ਨਾ ਤਾਂ ਉਹਨੂੰ ਬਿਲਕੁਲ ਨੋਟਿਸ ਕੀਤਾ ਜਾਂਦਾ। ਚਲੋ ਸ਼ੁਕਰੀਆ ਤੁਹਾਡੇ ਲਈ, ਲਾ ਦਿੰਦੇ ਜ਼ਰੂਰ। ਠੀਕ ਹੈ ਬਹੁਤ ਸ਼ੁਕਰੀਆ, ਸਾਡੇ ਨਾਲ ਸਰ ਜੀ ਜੁੜੇ ਆ ਲਾਈਵ ਔਨ ਲੋਕੇਸ਼ਨ। ਅਸੀਂ ਅੱਜ ਪਹੁੰਚੇ ਹੋਏ ਹਾਂ ਗ੍ਰੈਂਡ ਹੋਮ ਫਰਨੀਚਰ, ਫਰਨੀਚਰ ਲੈਣਾ ਤਾਂ ਅੱਜ ਦਾ ਦਿਨ ਬਹੁਤ ਜ਼ਰੂਰੀ ਹੈ। ਗ੍ਰੈਂਡ ਹੋਮ ਫਰਨੀਚਰ ਤੇ ਅਸੀਂ ਲਾਈਵ ਹਾਂ ਡੇਰੀ ਟੌਮਕਿਨ ਜੀ। ਸਰਜੀਤ
4: ਜੀ, ਬਾਈ ਜੀ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਸ਼ਾਨਦਾਰ ਡੀਲ ਦੇ ਲਈ ਆਪਾਂ ਅੱਜ ਪਹੁੰਚ ਚੁੱਕੇ ਹਾਂ ਗ੍ਰੈਂਡ ਹੋਮ ਫਰਨੀਚਰ। ਜੀ ਬਾਈ ਜੀ ਕਿੱਦਾਂ ਹੋ?
0: ਮੈਂ ਬਹੁਤ ਵਧੀਆ ਯਾਰ, ਤੇ ਜਿਹੜੇ ਸਾਡੇ ਸੱਜਣ ਮਿੱਤਰ ਫਰਨੀਚਰ ਲੈਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਕਰੋ ਫਿਰ ਕੈਮ।
4: ਬਾਈ ਜੀ ਡੀਲਾਂ ਇਹੋ ਜਿਹੀਆਂ ਨੇ, ਬੰਦੇ ਨੇ ਫਰਨੀਚਰ ਨਾ ਵੀ ਲੈਣਾ ਹੋਵੇ ਨਾ ਉਹ ਵੀ ਕਹਿੰਦਾ ਯਾਰ ਵੀ ਚੱਕ ਡੀਲ ਹੀ ਬੜੀ ਸ਼ਾਨਦਾਰ ਹੈ, ਆਪਾਂ ਇੱਕ ਹੋਰ ਫਰਨੀਚਰ ਲੈ ਲਈਏ। ਤੇ ਪਹੁੰਚੋ ਅੱਜ ਆਪਾਂ ਇੱਥੇ ਤੁਹਾਨੂੰ ਮਿਲਾਂਗੇ, ਲਾਈਵ ਲੋਕੇਸ਼ਨ ਚੱਲ ਰਹੀ ਹੈ 6685 ਟੌਮਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ, ਤੇ ਹਮੇਸ਼ਾ ਵਾਂਗ ਸੁੱਖ ਬਾਈ ਦੇ ਕੋਲ ਡੀਲਾਂ ਤੇ ਡੀਲਾਂ ਤਿਆਰ ਪਈਆਂ ਨੇ, ਠਾਂ ਡੀਲਾਂ ਵਾਲਾ ਕੰਮ ਹੈ। ਤੁਸੀਂ ਸੁਣਨਾ ਹੈ, ਤੁਸੀਂ ਕਹਿਣਾ ਯਾਰ ਗੱਡੀ ਮੋੜ ਆਇਆ ਮੈਂ, ਗੱਡੀ ਮੋੜ ਕੇ ਕਿੱਥੇ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਬਾਈ ਜੀ ਮੈਂ ਕਹਿੰਦਾ ਫਿਰ ਖੜਕਾ ਦੀਏ ਕੰਮ।
5: ਬਾਈ ਜੀ ਪਹਿਲੀ ਡੀਲ ਜਿਹੜੀ ਆਪਾਂ ਪੂਰੇ ਘਰ ਦੇ ਫਰਨੀਚਰ ਦੀ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਵੀਕਐਂਡ ਦੇ ਉੱਪਰ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੀਆਂ ਬਾਈ ਜੀ। ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਨੀ ਆ, ਕਿੰਗ ਸਾਈਜ਼ ਦਾ ਬੈਡ ਤੁਸੀਂ ਬਾਈ ਕਰ ਲੈਣਾ, ਤੇ ਕਿੰਗ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਮਿਲੂਗਾ ਦੂਜੇ ਰੂਮ ਦੇ ਵਿੱਚ ਚੱਲ ਰਿਹਾ, ਕੁਈਨ ਸਾਈਜ਼ ਦਾ ਬੈਡ ਬਾਈ ਕਰ ਲੈਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਤੀਜੇ ਰੂਮ ਦੇ ਵਿੱਚ ਚੱਲ ਰਿਹਾ, ਕੁਈਨ ਸਾਈਜ਼ ਦਾ ਬੈਡ ਬਾਈ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਸੋ ਤਿੰਨ ਬੈਡ ਦੇ ਨਾਲ ਤਿੰਨੋ ਹੀ ਮੈਟਰਸ ਇਸ ਵੀਕਐਂਡ ਤੇ ਫ੍ਰੀ ਮਿਲਣਗੇ। ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, ਐਲ ਸ਼ੇਪ ਦਾ ਸੋਫਾ ਸੈੱਟ ਬਾਈ ਕਰ ਲਿਓ ਤੇ ਨਾਲ ਕਾਫੀ ਟੇਬਲ ਫ੍ਰੀ ਮਿਲੂਗਾ। ਹੁਣ ਡਾਇਨਿੰਗ ਟੇਬਲ ਵਾਲੇ ਪਾਸੇ ਚੱਲਦੇ ਆ, ਡਾਇਨਿੰਗ ਟੇਬਲ ਤੇ 6 ਚੇਅਰਾਂ ਤੁਸੀਂ ਬਾਈ ਕਰ ਲੈਣੀਆਂ, ਤੇ ਨਾਲ ਬਾਈ ਜੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਫ੍ਰੀ ਮਿਲੂਗਾ ਇਸ ਵੀਕਐਂਡ ਦੇ ਉੱਪਰ। ਸੋ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਤੁਸੀਂ ਸਪੀਕਰ ਦੇ ਉੱਪਰ ਲੈਣਾ ਚਾਹੁੰਦੇ ਹੋ। ਸੋ ਦੁਬਾਰਾ ਮੈਂ ਐਕਸਪਲੇਨ ਕਰ ਦਿੰਦਾ ਪਰਿਵਾਰਾਂ ਨੂੰ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈਡ, ਕਿੰਗ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਮਿਲੂਗਾ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਤੀਜੇ ਰੂਮ ਲਈ ਕੁਈਨ ਸਾਈਜ਼ ਦਾ ਬੈਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਫੈਮਿਲੀ ਰੂਮ ਦੇ ਲਈ ਸੋਫਾ ਸੈੱਟ ਨਾਲੇ ਕਾਫੀ ਟੇਬਲ ਫ੍ਰੀ ਮਿਲੂਗਾ, ਡਾਇਨਿੰਗ ਟੇਬਲ ਤੇ ਛੇ ਚਿਹਰਾ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲੂਗਾ। ਬਾਈ ਜੀ ਪੂਰੇ ਘਰ ਦਾ ਫਰਨੀਚਰ ਘੱਟੋ ਘੱਟ ਵੀ ਆਪਾਂ ਲੈਣ ਜਾਂਦੇ 6-7 ਹਜ਼ਾਰ ਡਾਲਰ ਤੋਂ ਘੱਟ ਨਹੀਂ ਹੁੰਦਾ ਜੇ ਆਪਾਂ ਲੈਣੇ ਆ। ਇਹ ਅੱਜ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000, ਪੂਰੇ ਘਰ ਦਾ ਫਰਨੀਚਰ 1,899 ਡਾਲਰ ਦੇ ਵਿੱਚ, 1,899, 1,899 ਡਾਲਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ, ਤਿੰਨ ਮੈਟਰਸ ਫ੍ਰੀ ਮਿਲਣੇ ਆ, ਨਾਲ ਤੁਹਾਨੂੰ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲਣਾ, ਕਾਫੀ ਟੇਬਲ ਫ੍ਰੀ ਮਿਲਣਾ। ਤੇ ਜਦੋਂ ਤੁਸੀਂ ਆ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਨਵੀਂ ਬਾਈ ਨੂੰ ਸੁਣ ਕੇ ਆਏ ਆ, ਨਾਲ ਵੱਡੇ ਸਾਈਜ਼ ਦਾ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਵੀ ਬਿਲਕੁਲ ਫ੍ਰੀ ਮਿਲ ਜਾਣਾ। ਸੋ ਪੂਰੇ ਘਰ ਦਾ ਸਮਾਨ 1,899 ਡਾਲਰ ਦਾ ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਮਿਲਣਾ, ਸਪੀਕਰ ਲਈ ਸਪੈਸ਼ਲ ਪ੍ਰਾਈਜ਼ਾਂ ਜਿਹੜੀਆਂ ਮਿਲ ਰਹੀਆਂ। ਸੋ ਜ਼ਰੂਰ ਇੱਕ ਚੱਕਰ ਆਓ 6885 ਟੋਮਗਨ ਰੋਡ ਦੇ ਉੱਪਰ, 6635 ਟੋਮਗਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੂਰੀ ਦੇ ਉੱਪਰ, 6885 ਟੋਮਗਨ ਰੋਡ। ਬਾਈ ਜੀ
4: ਵਾਹ ਜੀ ਵਾਹ, ਜਿੰਨੇ ਸ਼ਾਨਦਾਰ ਮੈਂ ਕਹਿੰਦਾ ਜਿਹੜੇ ਪ੍ਰਾਈਜ਼ ਕਹੇ ਆ, 1800 ਦੀ ਡੀਲ ਲੱਗੀ ਹੈ ਇਹ 1,899 ਦੀ, ਤੇ ਇੰਨੀ ਤਾਂ ਫ੍ਰੀ ਦੀ ਆਈਟਮ ਦਾ ਪ੍ਰਾਈਜ਼ ਹੀ ਹੋਣਾ। ਤੇ ਜ਼ਰੂਰ ਮੈਂ ਕਹਿੰਦਾ ਸਾਰੇ ਘਰ ਦਾ ਫਰਨੀਚਰ ਲਓ, ਘਰ ਦੇ ਵਿੱਚ ਐਂ ਚਕਾ ਚੋਣ ਕਰੋ ਪੂਰੀ, ਤੇ ਪਹੁੰਚੋ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਦੇ ਉੱਤੇ, ਆਓ ਇੱਥੇ। ਤੇ ਟੀਵੀ ਵੀ ਬਾਈ ਕਹਿ ਰਿਹਾ ਟੀਵੀ ਵੀ ਫ੍ਰੀ ਮਿਲਣਾ, ਤੇ ਸੀਟੀ ਵਾਲਾ ਕੁੱਕਰ, ਸੀਟੀ ਮਾਰ ਕੇ ਬਲਾਉਣੋਂ ਹਟ ਜਾ ਉਹ ਚਲੋ ਵੱਖਰੀ ਗੱਲ ਆ, ਪਰ ਸੀਟੀ ਵਾਲਾ ਕੁੱਕਰ ਵੀ ਨਾਲ ਮਿਲ ਰਿਹਾ, ਤੇ ਪਹੁੰਚੋ ਸ਼ਾਨਦਾਰ ਡੀਲਸ ਦੇ ਲਈ 6885 ਟੋਮਕਨ ਰੋਡ ਦੇ ਉੱਤੇ ਗ੍ਰੈਂਡ ਹੋਮ ਫਰਨੀਚਰ ਤੇ। ਜੀ
0: ਕਿਆ ਬਾਤ ਹੈ ਬਈ, ਸ਼ਾਗੇ ਸੁੱਖ ਜੀ ਚੱਕ ਤੇ ਫਟੇ, ਥੈਂਕ ਯੂ ਸਰ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। 2525 ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ?
6: ਬਸ ਵਧੀਆ ਵਧੀਆ ਵੀਰੇ, ਤੁਸੀਂ ਸੁਣਾਓ?
0: ਵਧੀਆ ਵੀਰੇ, ਠੀਕ ਠਾਕ, ਕੀ ਬਣਦਾ?
6: ਬਸ ਕੁਛ ਨੀ ਭਾਜੀ, ਮੈਂ ਵੀ ਕਹਿਣ ਲੱਗਿਆ ਭਾਜੀ, ਉਹ ਗੜਨ ਔਜਲੇ ਦਾ ਕੋਈ ਗਾਣਾ ਲਾਉਂਦਾ ਨਵੀਂ ਐਲਬਮ ਦਾ ਜੀ,
0: ਸੁਣ ਲਈ?
6: ਸੁਣ ਲਈ ਭਾਜੀ, ਕੋਈ ਵੀ ਜਿਹੜਾ ਵੀ ਗਾਣਾ ਸੁਣੀਏ ਉਹੀ ਵੱਧ ਤੋਂ ਵੱਧ ਹੀ ਆ।
0: ਚਲੋ ਮੈਂ ਆਪਣਾ ਫੇਵਰੇਟ ਗਾਣਾ ਲਾਉਣਾ ਉਸ ਐਲਬਮ ਤੋਂ, ਠੀਕ ਆ?
6: ਤੁਹਾਡਾ ਕਿਹੜਾ ਫੇਵਰੇਟ ਨਿਕਲਿਆ ਉਹਦਾ?
0: ਅਸ਼ਕੇ
6: ਸੀਜ਼ਨ
0: ਅਸ਼ਕੇ।

0: ਵਾਹ ਕਿਵੇਂ ਲੱਗਿਆ ਫਿਰ ਗਾਣਾ? ਚੱਕਤੇ ਨਾ ਮੁੰਡੇ ਨੇ ਫੱਟੇ, ਵੈਰੀ ਗੁੱਡ ਯਾਰ। ਸੋ ਕਰਨ, ਬਹੁਤ ਮੈਨੂੰ ਤਾਂ ਯਾਰ ਪੂਰੀ ਜਿੰਨੀ ਪੀ ਹੈ ਤਕਰੀਬਨ ਸਾਰੀ ਪਸੰਦ ਆਈ। ਸੋ ਡਿਡ ਅ ਵੈਰੀ ਗੁੱਡ ਜੋਬ। ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਅਤੇ ਨੰਬਰ ਹੈ ਆਪਣਾ 9005637 3 3 7 9 0 5 6 7 3 3 7 ਆਪਣਾ ਨੰਬਰ ਹੈ। ਸੋ ਬੋਲਟਨ ਕੀ ਆ, ਬੋਲਟਨ ਕੀ ਆ ਤੇ ਬਹੁਤ ਵੱਡਾ ਸੇਲਸ ਇਵੈਂਟ ਚੱਲ ਰਿਹਾ। ਜੀਵਨ ਕਿਵੇਂ ਹੋ?
1: ਬਹੁਤ ਵਧੀਆ, ਤੁਸੀਂ ਦੱਸੋ?
0: ਵਧੀਆ। ਅੱਜ ਵੀ ਇੱਕ ਸੱਜਣ ਨੇ ਸਪੈਸ਼ਲ ਤੁਹਾਡਾ ਨੰਬਰ ਲਿਆ, ਆਈਸੀ ਕਾਲ।
1: ਹਾਂਜੀ ਹਾਂਜੀ, ਆਈ ਥਿੰਕ ਉਹਨਾਂ ਦਾ ਨਾਮ ਸੀਗਾ, ਭੁੱਲ ਗਿਆ ਮੈਂ ਨਾਮ ਸੀਗਾ, ਇੱਕ ਆਈ ਸੀ 100%
0: ਉਹਨਾਂ ਦਾ ਨਾਮ ਸੀਗਾ, ਹੁਣ ਮੈਂ ਵੀ ਭੁੱਲ ਗਿਆ। ਦੇਖੀ ਮੈਨੂੰ ਤਾਂ ਅੱਜ ਕਾਲਾਂ ਬੜੀਆਂ ਆਈਆਂ। ਆਈ ਥਿੰਕ ਸਤਨਾਮ।
1: ਹਾਂਜੀ ਸਤਨਾਮ ਸਿੰਘ।
0: ਵੈਰੀ ਗੁੱਡ। ਸੋ ਦੱਸੋ ਫਿਰ ਕੀ ਆਪਣਾ ਸਪੈਸ਼ਲ ਚੱਲ ਰਿਹਾ ਇਸ ਵੀਕਐਂਡ?
1: ਕੀ ਆ ਤੇ ਜੀ, ਆਪਾਂ ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਹਾਂ। ਸੋ ਸੈਟਰਡੇ, ਥਰਸਡੇ, ਫਰਾਈਡੇ, ਸੈਟਰਡੇ ਦਾ ਆਪਣਾ ਇਵੈਂਟ ਚੱਲ ਰਿਹਾ। ਸੋ ਕੋਈ ਵੀ ਗੱਡੀ ਸਟਾਕ 'ਚੋਂ ਲੈਂਦੇ ਹਾਂ ਸਾਡੇ ਕੋਲ, ਸੋ ਸਾਰਿਆਂ 'ਤੇ ਤੁਹਾਨੂੰ ਵਿੰਟਰ ਟਾਇਰ ਪੈਕੇਜ ਮਿਲੂਗਾ ਜੀ। ਸੋ ਕੀ ਆ ਦੀਆਂ ਗੱਡੀਆਂ ਦੇ ਪ੍ਰਾਈਸ ਬਹੁਤ ਰੀਜ਼ਨੇਬਲ ਆ। ਸਡੈਨ ਆਪਣੀ ਸ਼ੁਰੂ ਹੋ ਜਾਂਦੀ ਹੈ 24,295, ਸਿਰਫ 24,295 ਤੋਂ। ਸੋ 5 ਸਾਲ 1,00,000 ਕਿਲੋਮੀਟਰ ਦੀ ਗੱਡੀ ਦੀ ਕੰਪ੍ਰੀਹੈਂਸਿਵ ਵਾਰੰਟੀ ਹੁੰਦੀ ਹੈ, ਮਤਲਬ ਬੰਪਰ ਟੂ ਬੰਪਰ ਵਾਰੰਟੀ ਦੀ ਗੱਲ ਕਰੀਏ, 5 ਸਾਲ ਤੇ 1,00,000 ਕਿਲੋਮੀਟਰ ਦੀ ਮਿਲਦੀ ਹੈ ਜੀ। ਐਂਡ ਜੇ ਕੋਈ ਬੰਦਾ ਸਾਡੇ ਤੋਂ ਹਾਈਬ੍ਰਿਡ ਗੱਡੀ ਲੈਂਦਾ ਜਾਂ ਪਲੱਗ ਇਨ ਹਾਈਬ੍ਰਿਡ ਲੈਂਦਾ, ਉਹਨਾਂ ਦੀ ਵਾਰੰਟੀ ਆਪਾਂ ਦਿੰਦੇ ਹਾਂ 8 ਸਾਲ ਤੇ 1,50,000 ਕਿਲੋਮੀਟਰ। ਸੋ ਕੀ ਆ ਦੇ ਲੀਜ਼ ਵੀ ਬਹੁਤ ਅਗਰੈਸਿਵ ਹੈਗੇ ਆ, ਕਿ ਜਿਹੜੇ ਬੰਦੇ ਨੇ ਗੱਡੀ ਲੌਂਗ ਟਰਮ ਨਹੀਂ ਰੱਖਣੀ ਹੁੰਦੀ ਜਾਂ ਬਿਜ਼ਨਸ ਦੇ ਖਰਚੇ ਕਲੇਮ ਕਰਨੇ ਆ, ਸੋ 3 ਸਾਲ 4 ਸਾਲ 5 ਸਾਲ ਦੀ ਲੀਜ਼ ਲੈ ਕੇ ਉਹਦੇ ਤੋਂ ਬਾਅਦ ਤੁਸੀਂ ਗੱਡੀ ਉਹ ਡਰੋਪ ਕਰਕੇ ਨਵੀਂ ਗੱਡੀ ਫੇਰ ਲੈ ਲਓ, ਤੁਹਾਨੂੰ ਲੋਇਲਟੀ ਦਾ ਵੀ 1% ਡਿਸਕਾਊਂਟ ਮਿਲ ਜਾਂਦਾ, ਜੋ ਕਿ ਸਾਡੇ ਕੋਲ ਰਾਈਡ ਨਾਓ ਵੀ ਚੱਲ ਰਿਹਾ ਵਾ। ਜੇ ਤੁਹਾਡੇ ਕੋਲ ਸੇਮ ਐਡਰੈਸ ਤੇ ਕੀਆ ਦੀ ਗੱਡੀ ਹੈਗੀ ਹੈ, ਚਾਹੇ ਤੁਹਾਡੇ ਨਾਮ ਤੇ ਨਹੀਂ ਵੀ ਹੈਗੀ, ਤਾਂ ਵੀ ਤੁਹਾਨੂੰ 1% ਦਾ ਰੇਟ ਰਿਡਕਸ਼ਨ ਮਿਲਣਾ ਸਾਰੀਆਂ ਗੱਡੀਆਂ ਤੇ। ਐਂਡ ਸਪੋਰਟ ਅੱਜ 5-ਸੀਟਰ ਐਸ ਯੂ ਵੀ ਸਿਰਫ 0% ਤੇ ਲੱਗਿਆ ਜੀ ਫਾਈਨੈਂਸ, 48 ਮੰਥ ਤੇ, 4 ਸਾਲ ਦਾ ਫਾਈਨੈਂਸ ਸਿਰਫ 0% ਤੇ ਲੱਗਿਆ ਹੋਇਆ। ਸੋ ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ, ਜੇ ਤੁਹਾਨੂੰ ਫਾਈਨੈਂਸ ਦੇ ਵਿੱਚ ਵੀ ਦਿੱਕਤ ਆਉਂਦੀ ਹੈ, ਰਾਈਟ ਨਾਓ ਸਾਡੇ ਕੋਲ 3 ਫਾਈਨੈਂਸ ਦੇ ਆਪਸ਼ਨ ਹੈਗੇ ਆ, ਕੀਆ ਫਾਈਨੈਂਸ ਵੀ ਹੈਗਾ, ਟੀਡੀ ਬੈਂਕ ਵੀ ਹੈਗੀ ਹੈ ਤੇ ਆਰਬੀਸੀ ਵੀ ਹੈਗਾ, ਜਿਨ੍ਹਾਂ ਤੇ ਤੁਹਾਨੂੰ ਇੰਟਰਸਟ ਕੀਆ ਵਾਲੇ ਮਿਲਣੇ ਆ। ਲੈਟਸ ਸੇ 3.99 ਆ, ਤਾਂ ਤੁਹਾਨੂੰ ਟੀਡੀ ਤੇ ਵੀ ਉਹੀ ਮਿਲਣਾ, ਆਰਬੀਸੀ ਤੇ ਵੀ ਉਹੀ ਮਿਲਣਾ ਤੇ ਕੀਆ ਫਾਈਨੈਂਸ ਤੇ ਵੀ ਉਹੀ ਮਿਲਣਾ। ਸੋ ਕਈ ਵਾਰੀ ਕੀ ਹੋ ਜਾਂਦਾ ਜੀ, ਕਿਸੇ ਬੰਦੇ ਦਾ ਅਪਰੂਵਲ 1 ਬੈਂਕ ਤੇ ਨਹੀਂ ਹੁੰਦਾ, ਤੇ ਜਦੋਂ ਆਪਾਂ ਦੂਜੇ ਤੇ ਕਰਨ ਜਾਂਦੇ ਹਾਂ ਇੰਟਰਸਟ 2-3% ਵੱਧ ਜਾਂਦਾ। ਸੋ ਕੀਆ ਦੇ ਵਿੱਚ ਤੁਹਾਨੂੰ ਇਹ ਕੇਸ ਨਹੀਂ ਮਿਲੂਗਾ। ਸੋ ਬਾਕੀ ਤੁਸੀਂ ਗੱਡੀ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਅਪੁਆਇੰਟਮੈਂਟ ਬੁੱਕ ਕਰਨੀ ਆ, ਆ ਕੇ ਗੱਡੀ ਦੇਖ ਜਾਓ, ਲੈਣੀ ਨਹੀਂ ਲੈਣੀ ਉਹ ਬਾਅਦ ਦੀ ਗੱਲ ਆ। ਸੋ ਮੇਰਾ ਸੈੱਲ ਨੰਬਰ ਦੇ ਦਿੰਦਾ ਜੀ ਡਾਇਰੈਕਟ, 6476782745647 6478 7584 ਤੇ ਐਡਰੈਸ ਆਪਣਾ ਹੈਗਾ ਜੀ ਹਾਈਵੇ 50 ਐਂਡ ਮੇਫੀਲਡ ਦੇ ਕੋਰਨਰ ਦੇ 12080 ਐਲਬੀਐਨ ਵੌਨ ਰੋਡ ਬੋਲਟਨ। ਸੋ ਮੇਫੀਲਡ ਐਂਡ ਹਾਈਵੇ 50 ਦੇ ਕੋਰਨਰ ਤੇ ਹੈਗਾ, 410 ਤੋਂ ਸਿਰਫ 12 ਕਿਲੋਮੀਟਰ ਹੀ ਪੈਂਦਾ ਜੀ ਆਪਾਂ ਨੂੰ ਮੇਫੀਲਡ ਤੇ 410 ਤੋਂ। ਸੋ ਬਾਕੀ ਕਾਲ ਤੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਮੈਨੂੰ ਕਾਲ ਕਰ ਲਓ, ਨੰਬਰ 1 ਮੋਰ ਟਾਈਮ ਹੈ 6476786782745 ਜੀ।
0: ਸੋ ਬਿਲਕੁਲ ਬ੍ਰੈਂਪਟਨ ਤੋਂ ਸਿਰਫ 8-10 ਮਿੰਟ ਦੀ ਦੂਰੀ ਦੇ ਉੱਤੇ ਹੈ, ਤੇ ਤੁਸੀਂ ਜ਼ਰੂਰ ਜੀਵਨ ਨੂੰ ਫੋਨ ਕਰੋ 6476786782745। ਜੀਵਨ ਤੁਹਾਨੂੰ ਇੱਕ ਹੋਰ ਵੀ ਕਾਲ ਆਈ ਹੋਊਗੀ, ਅੱਜ ਕੋਈ ਨੰਬਰ ਸੀਗਾ 289 ਵਾਲਾ ਐਂਡਿੰਗ ਇਨ 8836 ਮੇਬੀ, ਆਈ ਡੋਨਟ ਨੋ, ਬਟ ਉਹ ਵੀ ਪੁੱਛਦੇ ਸੀ ਕਿੰਨੇ ਅਸੀਂ ਵੀ ਲੈਣੀ ਹੈ ਗੱਡੀ।
1: ਕਾਲਸ ਕਾਫੀ ਆਈਆਂ ਹਜੇ, ਮੈਂ ਕਾਫੀ ਬੈਕ ਕਾਲਸ ਵੀ ਕਰਨੀ ਅੱਜ, ਮੈਂ ਬਾਹਰ ਸੀਗਾ ਸਵੇਰ।
0: ਚਲੋ ਠੀਕ ਹੈ, ਨੋ ਪ੍ਰੋਬਲਮ। ਮੈਂ ਇਹਨਾਂ ਕਿਹਾ, ਮੈਂ ਕਿਹਾ ਜਦੋਂ ਜੀਵਨ ਹੁਣੇ ਬੋਲਦੇ ਆ ਪੰਜਾਬੀ ਲਹਿਰਾਂ ਤੇ ਫਿਰ ਫੋਨ ਖੜਕਣ ਲੱਗ ਪੈਂਦਾ।
1: ਬਿਲਕੁਲ ਜੀ,
0: ਥੈਂਕ ਯੂ ਵੈਰੀ, ਥੈਂਕ ਯੂ ਸੋ ਮਚ, ਬਹੁਤ ਪਿਆਰ ਬਹੁਤ ਸਤਿਕਾਰ। ਸੋ ਜ਼ਰੂਰ ਕੈਲਡਨ ਮਿਤਸੁਬਿਸ਼ੀ, ਕੈਲਡਨ ਮਿਤਸੁਬਿਸ਼ੀ, ਤੁਸੀਂ ਵੀਕਐਂਡ ਤੇ ਕੋਈ ਗੱਡੀਆਂ ਦੀ ਰਿਪੇਅਰ ਕਰਾਉਣੀ ਆ ਤਾਂ ਆ ਲਓ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਆ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 9057991478905 799 1478 ਰੋਇਲ ਆਟੋ ਸੈਂਟਰ। ਵੈਰੀ ਗੁੱਡ। ਐਂਡ ਜੇ ਤੁਸੀਂ ਮੂਵ ਹੋ ਰਹੇ ਹੋ ਤੇ ਨੰਬਰ 1 ਮੂਵਿੰਗ ਕੰਪਨੀ ਲੱਭ ਰਹੇ ਹੋ, ਆਪਣੇ ਸ਼ਹਿਰ ਦੀ ਸਭ ਤੋਂ ਪੁਰਾਣੀ ਨੰਬਰ 1 ਮੂਵਿੰਗ ਕੰਪਨੀ ਹੈ HK Movers। ਸੋ 30 ਸਾਲ ਦਾ ਤਜਰਬਾ ਇਹਨਾਂ ਨੂੰ। ਨੰਬਰ ਹੈ 416-524-6704 ਤੇ ਜੇ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਉਹਦੇ ਲਈ ਵੀ ਰਾਜਵੰਤ ਕੌਰ ਹਾਜ਼ਰ ਨੇ ਤੇ ਰਾਜਵੰਤ ਤੁਹਾਨੂੰ 30 ਕੰਪਨੀਆਂ ਤੋਂ ਕੋਟ ਲੈ ਕੇ 30-35% ਦਾ ਡਿਸਕਾਊਂਟ ਲੈ ਕੇ ਦੇਣਗੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ। ਨੰਬਰ ਹੈ 647-674-4735 ਤੁਹਾਨੂੰ ਫਿਰ ਸੁਣਾਈ ਯਾਰ ਕਹਿੰਦੇ ਸੀ ਕਿ ਬਾਈ ਜੀ ਅਮਰਿੰਦਰ ਗਿੱਲ ਦਾ ਗਾਣਾ ਸੁਣਨਾ ਅਮਰਿੰਦਰ ਜੀ ਦਾ ਸੁਣਾਈਏ ਜਾਂ ਤੁਹਾਨੂੰ ਚਲੋ ਅਮਰਿੰਦਰ ਜੀ ਦਾ ਸੁਣਾਉਣੇ ਯਾਰ ਏਡੇ ਤਕੜੇ ਬੰਦੇ ਤੇ ਆ ਲਓ ਬਾਈ

0: ਉਹ ਵਾਹ ਬਈ ਵਾਹ, ਅਮਰਿੰਦਰ ਗਿੱਲ ਵੀ ਯਾਰ ਬੜੇ ਵੱਡੇ ਲੈਜੈਂਡ, ਕੋਈ ਪ੍ਰਮੋਸ਼ਨ ਦੀ ਲੋੜ ਨਹੀਂ ਇਹਨਾਂ ਨੂੰ, ਕੋਈ ਇਹ ਨਹੀਂ ਕਿ ਯਾਰ ਮੇਰਾ ਗਾਣਾ ਆ ਰਿਹਾ ਮੈਂ ਰੀਲਾਂ ਪਾਵਾਂ ਮੈਂ ਟਿਕਟੋਕਾਂ ਪਾਵਾਂ, ਜਿਹਨੇ ਯਾਰ ਚੱਲਣਾ ਹੁੰਦਾ ਉਹਨੇ ਉਹੀ ਚੱਲ ਜਾਣਾ, ਠੀਕ ਹੈ ਨਾ ਗੱਲ। ਆਪਾਂ ਨੂੰ ਹੁੰਦਾ ਵੀ ਬਹੁਤ ਸਾਰੀ ਪ੍ਰਮੋਸ਼ਨ ਐਡਾਂ ਕਰੀਏ, ਕਈ ਐਵੇਂ ਕੰਪਨੀ ਵਾਲੇ ਕਹਿੰਦੇ ਆ ਵੀ ਤੁਸੀਂ 3 ਲੱਖ ਦੀ ਐਡ ਪਾਓ, ਕਾਹਦੇ ਲਈ ਯਾਰ। ਜਿਹੜੇ ਮੇਰੇ ਵੀਰ ਕੋਈ ਵੀ ਗਾਣੇ ਤੁਸੀਂ ਰਿਲੀਜ਼ ਕਰਦੇ ਹੋ, ਤੁਸੀਂ ਇਸ ਫੀਲਡ 'ਚ ਆਉਣਾ ਚਾਹੁੰਦੇ ਹੋ, ਪਲੀਜ਼ ਪੈਸਾ ਨਾ ਵੇਸਟ ਕਰੋ। ਇਹ ਜਿਹੜੀਆਂ ਪ੍ਰਮੋਸ਼ਨ ਵਾਲੀਆਂ ਕੰਪਨੀਆਂ ਬੈਠੀਆਂ ਨੇ ਨਾ, ਇਹ ਤੁਹਾਨੂੰ ਸੋਰੀ ਟੂ ਸੇ, ਜਿਹੜੇ ਕੋਈ ਪ੍ਰਮੋਟਰ ਪ੍ਰਮੋਸ਼ਨਲ ਕੰਪਨੀਜ਼ ਨੇ ਯਾਰ, ਚਲੋ ਠੀਕ ਹੈ ਜੇ ਕੋਈ ਕੰਪਨੀ ਗਾਈਡ ਕਰ ਰਹੀ ਹੈ ਕਿ ਤੁਸੀਂ 5-7 ਹਜ਼ਾਰ 1200 ਲਾ ਦਿਓ, ਕਈ ਕਹਿਣਗੇ ਵੀ ਤੁਸੀਂ 4-5 ਹਜ਼ਾਰ ਦੀ ਐਡ ਪਾਓ ਸਾਡੇ ਥਰੂ, 4-5 ਹਜ਼ਾਰ ਦੀ ਯਾਰ ਵੀਡੀਓ ਮਿਊਜ਼ਿਕ ਸਾਰਾ ਕੁਛ ਹੀ ਬਣ ਜਾਂਦਾ। ਸੋ ਖੈਰ, ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਨਵੀਂ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, $2400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ 15.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਕਿਚਨਏਟ ਬ੍ਰਾਂਡ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨਏਟ ਬ੍ਰਾਂਡ ਦਾ ਇਹ ਪੂਰਾ ਬਿਲਟ ਇਨ ਦਾ ਸੈੱਟ ਹੈ, ਜਿਹੜਾ ਕਿ ਸਿਰਫ $8,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-950-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਜ਼ਰੂਰ ਜ਼ਰੂਰ ਤੁਸੀਂ ਕਾਲ ਕਰੋ। ਵਨ ਐਂਡ ਓਨਲੀ ਮਿਸਟਰ ਮਨਜੀਤ, ਮਨਜੀਤ ਜੀ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ।
2: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
0: This is a paid commercial by the Baljinder Singh Nehal campaign. So okay, ਤੁਹਾਨੂੰ ਅਸੀਂ ਲੈ ਕੇ ਚੱਲਣਾ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ, ਅਤੇ ਸਾਡੇ ਨਾਲ ਸਰਵਜੀਤ ਜੀ ਅਤੇ ਸੁੱਖ ਭਾਅ ਜੀ ਜੁੜ ਰਹੇ ਆ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ, 6685 ਟੋਮਕਿਨ ਰੋਡ, ਡੇਅਰੀ ਅਤੇ ਟੋਮਕਨ ਦੇ ਕੋਰਨਰ 'ਤੇ, ਜਿੰਨੇ 'ਚ ਅੱਜ ਤੁਹਾਨੂੰ ਸਾਰੇ ਘਰ ਦਾ ਫਰਨੀਚਰ ਮਿਲ ਜਾਣਾ ਨਾ, ਸਾਰੇ ਘਰ ਦਾ ਫਰਨੀਚਰ। ਉਨੇ 'ਚ ਬਾਹਰ ਕੋਈ ਇੱਕ ਕੋਈ ਕੌਫੀ ਟੇਬਲ ਮਿਲਦਾ, ਯਾਨੀ ਕਿ ਇੱਕ ਕੌਫੀ ਟੇਬਲ ਜਿੰਨਾ ਮਹਿੰਗਾ ਹੁੰਦਾ, ਹੁਣ ਕਈ ਖਰਚੀ ਜਾਂਦੇ ਆ 2-4 ਹਜ਼ਾਰ, ਉਹਨੇ 'ਚ ਸਾਰੇ ਘਰ ਦਾ ਫਰਨੀਚਰ ਇੱਥੇ ਮਿਲ ਜਾਣਾ। ਸੋ ਸਾਡੇ ਨਾਲ ਜੁੜਿਆ ਸਬਜੀ, ਸਬਜੀ ਵੈਲਕਮ।
3: ਜੀ ਬਾਈ ਜੀ, ਬਿਲਕੁਲ ਸਹੀ ਗੱਲ ਹੈ। ਜੇ ਆਪਾਂ ਗੱਲ ਕਰੀਏ ਨਾ ਬੈੱਡ ਦੀ, ਕੁਈਨ ਸਾਈਜ਼ ਦਾ ਬੈੱਡ ਹੀ ਮਿਲਦਾ 2500 ਤੋਂ ਘੱਟ ਨੇ, ਤੇ ਇਹਦੇ ਵਿੱਚ ਤੁਹਾਨੂੰ ਪੂਰੇ ਘਰ ਦਾ ਫਰਨੀਚਰ ਹੀ $1899 ਦੇ ਵਿੱਚ ਮਿਲ ਰਿਹਾ, ਤੇ ਜਿਹਦੇ ਵਿੱਚ ਮੈਟ੍ਰੈਸਿਸ, ਸੀਟੀ ਵਾਲਾ ਕੁੱਕਰ ਤੇ ਜਿਹੜਾ ਟੀਵੀ ਹੈ, ਸਭ ਕੁਝ ਨਾਲ ਫ੍ਰੀ ਮਿਲ ਰਿਹਾ। ਤੇ ਹੋਰ ਵੀ ਆਪਾਂ ਡੀਲ ਅਨਾਊਂਸ ਕਰਦੇ ਹਾਂ। ਆਪਾਂ ਦੇਖ ਰਹੇ ਸੀ ਵੈਰਾਈਟੀ, ਪਹਿਲੀ ਗੱਲ ਦੱਸ ਦਈਏ 22,000 ਸਕੁਅਰ ਫੀਟ ਦਾ ਏਰੀਆ, ਤੇ ਹਰ ਇੱਕ ਸੈਕਸ਼ਨ ਦੇ ਉੱਤੇ ਬਾ ਕਮਾਲ ਵੈਰਾਈਟੀ ਲੱਗੀ ਹੋਈ ਹੈ। ਜੇ ਗੱਲ ਕਰੀਏ ਵਾਈਟ, ਬੇਜ, ਸਾਰੇ ਲੇਟੈਸਟ ਡਿਜ਼ਾਈਨ ਦੇ ਫਰਨੀਚਰ ਪਿਆ। ਤੇ ਹੁਣ ਗੱਲ ਕਰਦੇ ਹਾਂ ਬਾਈ ਜੀ ਬੈੱਡ ਬਾਰੇ, ਕਿਉਂਕਿ ਮੈਂ ਦੇਖ ਰਿਹਾ ਬੈੱਡ ਯਾਰ ਕਮਾਲ ਕਰਤੀ, ਕਿਆ ਸ਼ਾਨਦਾਰ ਬੈੱਡ ਹੈ, ਕਿੱਦਾਂ ਹੈ, ਚਮਕਦਾਰ ਸਿੱਲੀਆਂ ਵਿੱਚ ਲਾਈਟਾਂ, ਓਹੋ ਆਹ ਵਾਲੇ ਵਰਸਾਚੇ ਵਾਲਾ, ਇਹਦੀ ਗੱਲ ਕਰ ਰਿਹਾ, ਇਹਦੇ ਬਾਰੇ ਦੱਸੋ ਕੀ ਗੱਲਬਾਤ ਹੈ।
4: ਬਿਲਕੁਲ ਬਾਈ ਜੀ, ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਇਸ ਵੀਕਐਂਡ ਦੇ ਉੱਪਰ। ਪਹਿਲਾਂ ਤਾਂ ਕੜਾਕੇ ਕੱਢਮੀਆਂ ਪ੍ਰਾਈਸ ਸਾਰੇ ਫਰਨੀਚਰ ਦੇ ਉੱਪਰ ਮਿਲ ਰਹੀ ਆ। ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਜਾਣੀ ਆ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ। ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਹਰੇਕ ਪਰਚੇ ਨਾਲ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾ ਰਿਹਾ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਯਾਦ ਰੱਖਣਾ। ਸੋ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਬਰਸਾਚੇ ਵਾਲਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬਰਸਾਚੇ ਵਾਲਾ ਬੈਡਰੂਮ ਸੈੱਟ ਬਾਈ ਜੀ, ਐਕਸਟੈਂਡੇਬਲ ਵੱਡੀ ਹੈਡਬੋਰਡ, ਦੋਨੋਂ ਸਾਈਡ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਵਿੱਚ ਲੈਂਪ ਵੀ ਲੱਗੀ ਹੋਈ ਆ, ਤੇ ਹੈਡਬੋਰਡ ਦੇ ਵਿੱਚ ਬਰਸਾਚੇ ਦਾ ਡਿਜ਼ਾਈਨ ਬਣਿਆ ਹੋਇਆ, ਵੱਡੀ ਹੈਡਬੋਰਡ, ਐਕਸਟੈਂਡੇਬਲ ਹੈਡਬੋਰਡ, ਦੋਨੋਂ ਸਾਈਡ ਨਾਈਟ ਸਟੈਂਡ, ਉੱਪਰ ਵਾਇਰਲੈਸ ਚਾਰਜਰ, ਡਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਪਲੱਸ ਬਾਈ ਜੀ ਮਾੜਾ ਜਿਹਾ ਖੋਲੋ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਵੱਡੀ ਹੈਡਬੋਰਡ, ਐਲਈਡੀ ਲਾਈਟਾਂ ਦੇ ਨਾਲ ਐਕਸਟੈਂਡੇਬਲ ਜਿਹੜੀ ਹੈਡਬੋਰਡ ਆ, ਤੇ ਲੈਂਪਾਂ ਜਿਹੜੀਆਂ ਲੱਗੀਆਂ ਹੋਈਆਂ ਹੈਡਬੋਰਡ ਦੇ ਵਿੱਚ, ਬਰਸਾਚੇ ਦਾ ਡਿਜ਼ਾਈਨ ਬਣਿਆ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਡਰੋਰ ਸੋਫਟ ਕਲੋਜ਼ਰ, ਡਰੋਰ ਹਾਈਡ੍ਰੋਲਿਕ ਸਟੋਰੇਜ, ਡਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਬਰਸਾਚੇ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $6,000 ਲੱਗੀ ਹੋਈ ਸੀ, ਪੂਰਾ ਬੈਡਰੂਮ ਸੈੱਟ ਸਿਰਫ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ ਬਾਈ ਜੀ $1,999 ਦਾ ਮਿਲੂਗਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ, ਬਰਸਾਚੇ ਵਾਲਾ ਬੈਡਰੂਮ ਸੈੱਟ, ਦੋਨੋਂ ਸਾਈਡ ਲੈਂਪਾਂ ਲੱਗੀਆਂ ਹੋਈਆਂ, ਵੱਡੀ ਐਕਸਟੈਂਡੇਬਲ ਹੈਡਬੋਰਡ, ਨਾਈਟ ਸਟੈਂਡਾਂ ਦੇ ਉੱਪਰ ਵਾਇਰਲੈਸ ਚਾਰਜਰ, ਡਰੈਸਰ, ਮਿਰਰ, $2,000 ਦਾ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਬਾਈ ਜੀ।
3: ਤੇ ਬਾਈ ਜੀ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਸਾਨੂੰ ਮਿਲ ਸਕਦੇ ਆ? ਜਿਵੇਂ ਮੈਂ ਦੇਖ ਰਿਹਾ ਗ੍ਰੇ ਕਲਰ ਸ਼ਾਨਦਾਰ, ਵਿੱਚ ਗੋਲਡਨ ਪੱਟੀਆਂ ਨੇ ਇਹਦੇ ਵਿੱਚ, ਤੇ ਕਲਰ ਕਿਹੜੇ ਕਿਹੜੇ ਨੇ?
4: ਬਿਲਕੁਲ ਬਾਈ ਜੀ, ਕਲਰ ਇਹ ਹੀ ਕਲਰ ਹੈ, ਬੇਜ ਕਲਰ, ਗੋਲਡਨ ਹੈਂਡਲ ਲੱਗੇ ਹੋਏ ਨੇ, ਸਾਈਡਾਂ ਤੇ ਲੈਂਪਾਂ ਲੱਗੀਆਂ ਹੋਈਆਂ, ਬਰਸਾਚੇ ਦਾ ਡਿਜ਼ਾਈਨ, ਹਾਈਡ੍ਰੋਲਿਕ ਸਟੋਰੇਜ, ਮਿਰਰ ਦੇ ਵਿੱਚ ਐਲਈਡੀ ਲਾਈਟ, ਤੇ ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਦੇ ਵਿੱਚ ਵੈਲਵਟ ਲੱਗੀ ਆ, ਪੂਰਾ ਬੈਡਰੂਮ ਸੈੱਟ $1,999 ਦੇ ਵਿੱਚ, ਪੂਰਾ ਬੈਡਰੂਮ ਸੈੱਟ ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਕਿੱਦਾਂ ਭੁੱਲ ਜਾਈਏ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਫ੍ਰੀ ਮਿਲੂਗਾ ਸਪੀਕਰ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਜੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਬਾਈ।
3: ਕੀ
0: ਬਾਤ ਹੈ,
3: ਐਂਡ ਬੜਾ ਸ਼ਾਨਦਾਰ, 6685 ਟੋਮਕਨ ਰੋਡ ਤੇ ਪਹੁੰਚੋ ਤੇ ਸ਼ਾਨਦਾਰ ਡੀਲਸ ਦਾ ਫਾਇਦਾ ਜ਼ਰੂਰ ਲਓ, ਤੇ ਹਾਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਜ਼ਰੂਰ ਦਿਆ ਜੇ, ਹੋਰ ਵੀ ਵਧੀਆ ਮਾਨਤਾਣ ਹੋਏਗਾ ਜੀ ਸਰ।
0: ਕੀ ਬਾਤ ਹੈ, ਸੋ 6685 ਟੋਮਕਨ ਰੋਡ ਇਜ਼ ਨੰਬਰ 1, 6085 ਟੋਮਕਨ ਰੋਡ ਤੇ ਤੁਸੀਂ ਸਭ ਨੇ ਜਾਣਾ, ਤੇ ਡੀ ਲਾਈਨ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਯਾਰ ਸਾਡੇ ਵੀਰ ਹੁਣੇ ਦੇਖੋ ਚੱਕੀ ਜਾਂਦੇ ਫੱਟੇ ਕਿ ਨਹੀਂ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦੇਵਾਂ, PNG ਰੈਨੋਵੇਸ਼ਨ ਦੇ ਸਾਡੇ ਬਾਈ ਪ੍ਰਸ਼ਾਂਤ ਹੁਣੇ, ਮੈਂ ਕਹਿੰਦਾ ਯਾਰ ਇਹਨਾਂ ਤੋਂ ਮਿਲਣਸਾਰ, ਇਹਨਾਂ ਤੋਂ ਵਧੀਆ ਕਸਟਮਰ ਸਰਵਿਸ ਹੀ ਨਹੀਂ ਮਿਲਣੀ ਯਾਰ। ਮੈਂ ਬਾਈ ਹੁਣਾਂ ਨਾਲ ਡੀਲ ਕੀਤਾ, ਖੁਦ ਮੈਂ ਇਹਨਾਂ ਤੋਂ ਹੁਣੇ ਕੁਝ ਕੰਮ ਕਰਾ ਰਿਹਾ, ਇੰਨੇ ਵਧੀਆ ਬੰਦੇ ਨੇ। ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਤੁਸੀਂ ਫਲੋਰਿੰਗ, ਡਰਾਈਵਾਲ, ਫਰੇਮਿੰਗ, ਟਾਈਲਾਂ ਲਵਾਉਣੀ ਆ, 4373180400, 437-318-0400 ਇਹਨਾਂ ਦਾ ਨੰਬਰ ਹੈ। ਤੇ ਇੱਕ ਯਾਰ ਸੱਚ, ਵੀਕਐਂਡ ਤੇ ਤੁਸੀਂ ਫਾਰਮ ਤੇ ਗੇੜਾ ਲਗਾਓ, ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕਰਦੇ ਆ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਕਰੇਲੇ, ਭਿੰਡੀਆਂ, ਤੇ ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ। ਤੇ ਤੁਸੀਂ ਜ਼ਰੂਰ ਇੱਕ ਗੇੜਾ ਮਾਰੋ, ਤੇ ਗਿੱਲ ਫਾਰਮ ਵਾਲੇ ਯਾਰ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਬਹੁਤ ਪਿਆਰ ਤੇ ਮਾਣ ਨਾਲ ਤੁਹਾਡੀ ਉਡੀਕ ਕਰ ਰਹੇ ਆ। ਇਹ ਵੀ ਕਿਆ ਗੀਤ ਹੈ ਯਾਰ, ਹਿੰਮਤ ਸੰਧੂ ਦਾ।

0: ਵਾਹ ਯਾਰ ਕਿਆ ਗੀਤ ਹੈ, ਚੱਕ ਤੇ ਫੱਟੇ ਹਿੰਮਤ ਵੀਰੇ। ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜ ਚੁੱਕੇ ਆ, ਅਕਾਲ ਮੋਰਗੜੇ ਦੇ ਸੁਪਵਾਰ ਸਾਹਿਬ, ਵੈਲਕਮ।
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਤੇ ਜੀ, ਵੀਕਐਂਡ ਦੀਆਂ ਸ਼ੁਭ ਆਸ਼ਾਵਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਹਮੇਸ਼ਾ ਗੱਲ ਕਰੀ ਦੀ ਕਿ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਜਾਂ ਭੈਣ ਭਰਾ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਲੋਜ਼ਿੰਗ ਆ ਰਹੀ ਹੈ ਜਾਂ ਕੋਈ ਰੀਫਨਾਂਸ ਕਰਨਾ ਜਾਂ ਕੋਈ ਆਪਣੀ ਰਿਨਿਊਲ ਆ ਰਹੀ ਹੈ ਤੇ ਕਾਲ ਕਰ ਲਓ। ਕਾਲ ਕਰਕੇ ਤੁਸੀਂ ਇੱਕ ਦਫਾ ਗੱਲ ਕਰ ਲਓ, ਹੋ ਸਕਦਾ ਤੁਹਾਨੂੰ ਅਸੀਂ ਵਧੀਆ ਰੇਟ ਲੈ ਕੇ ਦਈਏ, ਜਿਹੜਾ ਤੁਹਾਡਾ ਕਰੰਟ ਰੇਟ ਤੁਹਾਨੂੰ ਆਫਰ ਹੋ ਰਿਹਾ ਉਸ ਤੋਂ ਵਧੀਆ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਕਿਉਂਕਿ ਤੁਸੀਂ ਜਿਹੜੀ ਬੈਂਕ ਨਾਲ ਤੁਹਾਡੀ ਮੋਰਗੇਜ ਸਿਟਿੰਗ ਹੁੰਦੀ ਹੈ, ਤੁਸੀਂ ਸਿਰਫ ਇੱਕ ਲੈਂਡਰ ਨਾਲ ਕੰਮ ਕਰ ਰਹੇ ਹੁੰਦੇ ਹਾਂ, ਅਸੀਂ ਸਿਰਫ 60 ਲੈਂਡਰਸ ਨਾਲ ਕੰਮ ਕਰ ਰਹੇ ਹਾਂ। ਸਾਡੇ ਕੋਲ ਸਾਰੀਆਂ ਬੈਂਕਾਂ, ਸਾਰੇ ਆਲਟਰਨੇਟਿਵ ਲੈਂਡਰ ਤੇ ਸਾਡੇ ਕੋਲ ਜਿਹੜੇ ਮੋਨੋ ਲੈਂਡਰਸ ਵੀ ਹੁੰਦੇ ਆ ਜਿਹਨਾਂ ਦੇ ਕੋਲੋਂ ਵਧੀਆ ਰੇਟ ਮਿਲ ਸਕਦੇ ਆ। ਇਸ ਵੇਲੇ ਜਿਹੜੇ ਸਾਡੇ ਕੋਲ ਬੈਸਟ ਰੇਟ ਚੱਲ ਰਹੇ ਆ ਜੀ, ਪ੍ਰਾਈਮ ਮਾਈਨਸ 1.10 ਤੋਂ ਲੈ ਕੇ 20 ਤੱਕ ਚੱਲ ਰਹੇ ਆ ਜੀ। ਇਸੇ ਤਰ੍ਹਾਂ ਜੇ ਸਾਡੇ ਕੋਲ ਫਿਕਸ ਰੇਟ ਜਿਹੜੇ ਆ ਜੀ, 4.29 ਤੋਂ ਸ਼ੁਰੂ ਹੋ ਜਾਂਦੇ ਆ। ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਆ ਅਲਟਰਨੇਟਿਵ ਲੈਂਡਰ ਦੇ ਰੇਟ ਆ 4.69 ਤੋਂ ਸ਼ੁਰੂ ਹੋ ਜਾਂਦੇ ਆ। ਪ੍ਰਾਈਵੇਟ ਮੋਰਗੇਜ ਦੇ ਰੇਟ ਜਿਹੜੇ ਆ 5.84 ਤੋਂ ਸ਼ੁਰੂ ਹੋ ਜਾਂਦੇ ਆ ਜੀ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਆ ਤੇ ਉਹਦੇ ਆਧਾਰ ਤੇ ਉਹਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਅਸੀਂ ਮੋਰਗੇਜ ਸੈੱਲ ਨਹੀਂ ਕਰੀਦੀ, ਸੋਲੂਸ਼ਨ ਸੈੱਲ ਕਰੀਦਾ ਹੈ ਜੀ। ਹੋਰ ਜਿਹੜਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਭੈਣ ਭਰਾ ਜਿਹੜੇ ਬਹੁਤ ਸਾਰੇ, ਕਈ ਦਫ਼ਾ ਇਹ ਹੁੰਦਾ ਕਿ ਪੈਸੇ ਤੇ ਲਈ ਲੋੜ ਪੈ ਜਾਂਦੀ ਹੈ, ਮੋਰਗੇਜ ਲੋਕ ਹੁੰਦੀ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਉਦੋਂ ਆਪਾਂ ਘਰ ਦੀ ਇਕੁਇਟੀ ਚੋਂ ਪੈਸਾ ਚੱਕ ਸਕਦੇ ਹਾਂ ਜੀ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਤੁਹਾਡੀ ਮੋਰਗੇਜ ਨੂੰ ਐਜ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕਰ ਲੈ ਕੇ ਦਿੱਤੀ ਜਾ ਸਕਦੀ ਹੈ ਜੀ। ਉਹ ਲੈ ਕੇ ਤੁਸੀਂ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ, ਕੋਈ ਕ੍ਰੈਡਿਟ ਕਾਰਡ ਦਾ ਡੈਟ ਕੋਈ ਮਹਿੰਗੇ ਭਾਅ ਚਿੱਟੀ ਸੈਕਿੰਡ ਮੋਰਗੇਜ ਹੋ ਸਕਦੀ ਆ, ਜਾ ਕੇ ਭੈਣ ਭਰਾ ਨੇ ਕੋਈ ਆਪਣੀ ਘਰ ਦੀ ਮੈਂਟੇਨੈਂਸ ਕਰਨੀ ਹੈ, ਰੂਫ ਚੇਂਜ ਕਰਨੀ ਹੈ, ਕੋਈ ਕਿਚਨ ਚੇਂਜ ਕਰਨੀ ਆ, ਜਾਂ ਸਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਆ ਜਾਂ ਲਾਅ ਸਕੂਲ ਜਾ ਰਹੇ ਆ, ਮੈਡੀਕਲ ਸਕੂਲ ਜਾ ਰਹੇ, ਉਹਨਾਂ ਦੀਆਂ ਫੀਸਾਂ ਭਰਨੀਆਂ। ਗੱਲ ਕੀ, ਜਦੋਂ ਤੇ ਜਿੰਨੀ ਆਪਾਂ ਉਹਨੂੰ ਯੂਜ਼ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਅਪ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479887831। ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਦੇ ਲਾਈਨ ਆਫ ਕ੍ਰੈਡਿਟ ਲੈਣੀ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਤੇ ਬਾਕੀ ਮੈਂ ਜਾਣਦਾ ਚਾਹੁੰਦਾ ਇਹ ਵੀ ਦੱਸਾਂਗਾ ਕਿ ਅਸੀਂ ਇਹਦਾ ਆਲ ਓਵਰ ਕੈਨੇਡਾ ਦੇ ਵੀ ਸੇਵਾਵਾਂ ਦਿੰਦੇ ਹਾਂ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਸੁਣ ਰਹੇ ਹਾਂ ਤਾਂ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਜੀ, 6479887831, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦਈਏ, ਇੱਕ ਵਾਰੀ ਕਾਲ ਮੋਰਗੇ ਤੇ ਫਾਇਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ।
0: ਵਾਹ, ਓਕੇ, ਸੋ ਅੱਜ ਫਰਾਈਡੇ ਹੈ, ਸੋ ਤੁਹਾਡੀਆਂ ਰਿਕੁਐਸਟਾਂ ਲਾ ਰਹੇ ਹਾਂ, ਤੁਸੀਂ ਮੈਨੂੰ ਕਾਲ ਕਰ ਲਓ ਸਟੂਡੀਓ 'ਚ, ਜਾਂ ਤੁਸੀਂ ਇੰਸਟਾਗ੍ਰਾਮ ਤੇ ਰਿਕੁਐਸਟਾਂ ਭੇਜ ਦਿਓ ਤੇ ਜਿਵੇਂ ਜਿਵੇਂ ਤੁਸੀਂ ਭੇਜੋਗੇ ਉਵੇਂ ਉਵੇਂ ਮੈਂ ਲਾਈ ਜਾਊਂਗਾ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਪੰਜਾਬੀ ਲਹਿਰਾਂ ਇੰਸਟਾਗ੍ਰਾਮ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰੋ ਤੇ ਤੁਹਾਡੀਆਂ ਰਿਕੁਐਸਟਾਂ ਉੱਤੇ ਮੈਂ ਜ਼ਰੂਰ ਲਾਉਣਾ, ਤੇ ਵਧੀਆ ਖੜਕਵੇਂ ਜਿਹੇ ਗਾਣੇ ਦੀਆਂ ਕਰੋ, ਅੱਜ ਪਤਾ ਲੱਗੇ ਅੱਜ ਫਰਾਈਡੇ ਆ।

0: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਕਿਆ ਬਾਤ ਹੈ! ਇਹਦੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ ਜਾਂ ਤੁਸੀਂ ਗੱਡੀਆਂ ਦੇ ਵੀ ਟਾਇਰ ਲੈਣੇ ਆ ਤਾਂ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਵਾਲਿਆਂ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਟਰੱਕ ਦੇ ਟਾਇਰ, ਗੱਡੀਆਂ ਦੇ ਟਾਇਰ ਜਾਂ ਕੋਈ ਵੀ ਰਿਪੇਅਰ ਹੈ ਟਰੱਕਾਂ ਦੀ 6472-6293 ਦੇ ਉੱਤੇ ਕਾਲ ਕਰੋ। ਲਾਈਏ ਫਿਰ ਅਗਲਾ ਤੁਹਾਡੇ ਲਈ ਗੀਤ, ਅੱਜ ਭੰਗੜੇ ਪਾਉਂਦੇ ਹਾਂ ਆਪਾਂ। ਓ ਬੱਲੇ ਬੱਲੇ ਬੱਲੇ।

0: ਉਹ ਵਾਹ ਬਈ ਵਾਰਤਾ ਗੀਤ ਸੰਗੀਤ ਇੰਜੋਏ ਕਰ ਰਹੇ ਹੋ 0786 ਹੈਲੋ ਵਧੀਆ ਵੀਰੇ ਕੀ ਬਣਦਾ ਉਹ ਬੱਲੇ ਨਿਕਲੇ ਹੋ ਕੰਮ ਤੇ ਜਾਂ ਕੰਮ ਤੋਂ ਆ ਰਹੇ ਹੋ ਫਿਲਮਾਂ ਦੇਖ ਲਈਆਂ ਬਹਿ ਗਏ ਉੱਠ ਗਏ ਵਧੀਆ
1: ਕਿਹੜਾ
0: ਵੀਰੇ ਕੀ ਹੈ ਚਿੱਟਾ ਕੀ ਚਿੱਟਾ ਸੌਂਗ ਤੇ ਸਿੰਗਰ ਸਰਬਾ ਮਾਨ
1: ਬਹੁਤ ਪੁਰਾਣਾ ਗਾਣਾ ਵਾ ਸਰਬੇ ਨੂੰ ਜਾਣਦੀ
0: ਤੇਰੇ ਪਿੱਛੇ ਚਿੱਟੀ ਨੇ ਚਿੱਟਾ ਛੱਡਤਾ ਅੱਛਾ ਅੱਛਾ ਹਾਂ ਤੇਰੇ ਪਿੱਛੇ ਚਿੱਟੀ ਨੇ ਚਿੱਟਾ ਛੱਡਤਾ ਸਰਬਾ ਮਾਨ ਦਾ
1: ਹਾਂਜੀ ਹਾਂਜੀ
0: ਠੀਕ ਹੈ ਨਹੀਂ ਮੈਨੂੰ ਲੱਗਦਾ ਇਹ ਗਾਇਆ ਮੁੰਡਾ ਜੱਗੀ ਸਿੱਧੂ ਹੈ ਤੇ ਲਿਖਿਆ ਸਰਬਾ ਮਾਨ
1: ਚਲੋ
0: ਫਿਰ ਲਾ ਦਿੰਦੇ ਨੋ ਪ੍ਰੋਬਲਮ ਥੈਂਕ ਯੂ ਤੇ ਸਰਬਜੀਤ ਆਉਣ ਦਿਓ ਫਿਰ
2: ਮੈਂ ਕਹਿੰਦੀ ਚੱਕ ਦਿੰਦੇ ਆ ਫੱਟੇ ਤੇ ਬਿਲਕੁਲ ਤੁਸੀਂ ਜ਼ਰੂਰ ਇੱਕ ਗੱਲ ਬਾਈ ਜੀ ਜਿਵੇਂ ਕਿ ਆਪਾਂ ਜੋ ਵੀ ਚੀਜ਼ ਅਨਾਊਂਸ ਕਰ ਰਹੇ ਹਾਂ ਤੁਹਾਨੂੰ ਲੱਗ ਰਿਹਾ ਵੀ ਯਾਰ ਫੋਟੋ ਦੇਖਣੀ ਬਣਦੀ ਹੈ ਇੱਕ ਤਾਂ ਮੈਂ ਵੈਸੇ ਫੋਟੋ ਤੁਹਾਨੂੰ ਵੀ ਭੇਜੀ ਹੈ ਜੇ ਕਿਸੇ ਸੱਜਣ ਮਿੱਤਰ ਨੂੰ ਵੀ ਚਾਹੀਦੀ ਹੋਵੇ ਉਹ ਵੀ ਨੰਬਰ ਤੁਸੀਂ ਵਟਸਐਪ ਤੇ ਅਸੀਂ ਤੁਹਾਨੂੰ ਭੇਜ ਦਾਂਗੇ ਪਰ ਨਵੀਂ ਡੀਲ ਸੁੱਖ ਬਾਈ ਜੀ ਹੁਣ ਲੱਗੇ ਨੇ ਖੜਕਾਣ ਕਿ ਮੈਂ ਤੁਹਾਨੂੰ ਫੋਟੋ ਭੇਜੀ ਬਾਈ ਦੇਖੋ ਇੱਕ ਵਾਰੀ ਬਣਦੀ ਗੱਲ ਕਿ ਨਹੀਂ ਸੋਫੇ ਵਾਲੀ ਮੈਂ ਕਹਿੰਦਾ ਮੂੰਹੋਂ ਬੋਲਦੀ ਚੀਜ਼ਾਂ ਰੂਹ ਬੋਲਦੀ ਆ ਸੋਫੇ ਦੀ ਕਿੱਡਾ ਸ਼ਾਨਦਾਰ ਰਿਕਲਾਈਨਰ ਸੈੱਟ ਤੇ ਬਾਈ ਜੀ ਆਣ ਦੋ ਪਲੀਜ਼
3: ਬਿਲਕੁਲ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਅੱਜ ਲਾਈਵ ਲੋਕੇਸ਼ਨ ਦੀ ਲਾਈਵ ਅਪਡੇਟ ਦੇ ਰਹੇ ਹਾਂ ਇਸ ਵੀਕਐਂਡ ਦੇ ਲਈ ਵੀਕਐਂਡ ਦਾ ਬਸ ਮੈਂ ਤੇ ਨਵੀਂ ਬਾਈ ਜੀ ਤੇ ਮੰਡੇ ਦਾ ਸੱਦਾ ਪੱਤਰ ਤੁਹਾਨੂੰ ਪਰਿਵਾਰਾਂ ਨੂੰ ਦੇ ਰਹੇ ਹਾਂ ਪਰ ਇਸ ਵੀਕਐਂਡ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਹਾਈ ਐਂਡ ਫਰਨੀਚਰ ਬਾਈ ਜੀ ਸਾਰੀ ਇਨਵੈਂਟਰੀ ਜਿਹੜੀ ਬਹੁਤ ਸਾਰੇ ਬਰਸਾਚੇ ਦੇ ਜਿਹੜੇ ਬੈਡਰੂਮ ਸੈੱਟ ਨਵੇਂ ਲੱਗ ਚੁੱਕੇ ਨੇ ਟਰਕੀ ਦੇ ਸੋਫਾ ਸੈੱਟ ਨਵੀਂ ਇਨਵੈਂਟਰੀ ਜਿਹੜੀ ਡਿਸਪਲੇ ਹੋ ਚੁੱਕੀ ਆ ਸੋ 22,000 ਸਕੁਅਰ ਫੁੱਟ ਸ਼ੋਰੂਮ ਤੁਹਾਡਾ ਵੈਲਕਮ ਕਰਨਾ ਇਸ ਵੀਕਐਂਡ ਦੇ ਉੱਪਰ ਪਰ ਲੋਐਸਟ ਪ੍ਰਾਈਸ ਦੇ ਉੱਪਰ ਜੀ ਬਾਜੀ
2: ਕੀ ਬਾਤ ਹੈ ਲੋਐਸਟ ਪ੍ਰਾਈਸ ਦੇ ਉੱਪਰ ਡੀਲਾਂ ਮਿਲ ਰਹੀਆਂ ਨੇ ਤੇ ਜਿਵੇਂ ਗੱਲ ਬਾਈ ਨੇ ਕਹੀ ਹੈ ਨਾ ਵੀ ਫਰਨੀਚਰ ਜਿੱਥੋਂ ਵੀ ਆ ਰਹੇ ਆ ਤੇ ਇੱਕ ਟਰਕੀ ਵਾਲੀ ਚੀਜ਼ ਦੇਖ ਕੇ ਮੈਂ ਬੜਾ ਹੈਰਾਨ ਮੈਂ ਕਿਹਾ ਬਾਈ ਜੀ ਇਹ ਕੀ ਚੀਜ਼ ਬਣਾਈ ਹੈ ਕਹਿੰਦੇ ਇੰਨੇ ਸ਼ਾਨਦਾਰ ਇਹਦੇ ਵਿੱਚ ਡਬਲ ਕਲਰ ਦਾ ਸੋਫਾ ਹੈ ਚੋਕਲੇਟ ਕਲਰ ਵਿੱਚੇ ਬੇਜ ਗੋਲਡਨ ਕਲਰਸ ਦੀਆਂ ਲੈਗ ਲੱਗੀਆਂ ਹੋਈਆਂ ਨੇ ਤੇ ਮੈਂ ਤੇ ਨਾ ਵੈਰਾਈਟੀ ਦੇ ਕੇ ਹੈਰਾਨ ਆ ਇੱਕ ਨੈਕਸਟ ਲੈਵਲ ਹੀ ਕੱਢਿਆ ਜੋ ਆਪਾਂ ਪਹਿਲਾਂ ਅਨਾਊਂਸ ਕਰਦੇ ਸੀ ਜੋ ਆਪਾਂ ਅੱਜ ਅਨਾਊਂਸ ਕਰ ਰਹੇ ਹਾਂ ਸੋਫਿਆਂ ਤੇ ਹੋਰ ਡੀਲਾਂ ਦੇ ਉੱਪਰ ਤੇ ਹੋਰ ਐਕਸਟਰਾ ਸਪੈਸ਼ਲ ਪ੍ਰਾਈਸ ਤੇ ਚੀਜ਼ਾਂ ਉਸ ਤੋਂ ਵੀ ਬਾਕਮਾਲ ਨੇ ਤੇ ਬਾਈ ਜੀ ਪਲੀਜ਼ ਹਾਂ ਤੋਂ ਆਪਾਂ ਰਿਕਲਾਈਨਰ ਦੀ ਗੱਲ ਜ਼ਰੂਰ ਕਰੀਏ
3: ਜੀ ਬਿਲਕੁਲ ਬਾਈ ਜੀ ਉਹ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ ਨਵਾਂ ਨਿਊ ਅਰਾਈਵਲ ਹਲੇ ਆਇਆ ਬਾਈ ਨਵੀਂ ਬਾਈ ਜੀ ਕੋ ਪਿਕਚਰ ਵੀ ਮੇਰੇ ਖਿਆਲ ਪਹੁੰਚ ਗਈ ਹੈ ਜੀ ਬਾਈ ਜੀ ਵੀ ਤੁਹਾਨੂੰ ਐਕਸਪਲੇਨ ਕਰ ਦੇਣਗੇ ਬਲੈਕ ਕਲਰ ਦਾ ਬਾਈ ਜੀ ਅੱਜ ਕੱਲ ਬਹੁਤ ਟ੍ਰੈਂਡ ਹੈ ਕੋਰਡਰਾਈ ਫੈਬਰਿਕ ਦੇ ਵਿੱਚ ਬਲੈਕ ਕਲਰ ਦਾ ਕੋਰਡਰਾਈ ਫੈਬਰਿਕ ਦਾ ਰਿਕਲਾਈਨਰ ਸੋਫਾ ਸੈੱਟ 3-seater ਸੋਫਾ 2-seater ਲਫ ਸੈੱਟ ਨਾਲ ਸਿੰਗਲ ਚੇਅਰ 5 ਰਿਕਲਾਈਨਰ ਬਾਈ ਜੀ 5 ਪਾਵਰ ਰਿਕਲਾਈਨਰ ਤੁਸੀਂ ਇਹ ਕਿਹੜਾ ਬਿਜਲੀ ਵਾਲਾ ਰਿਕਲਾਈਨਰ ਲੈਣਾ ਜਿਹੜਾ ਇਲੈਕਟ੍ਰਿਸਿਟੀ ਨਾਲ ਚੱਲਦਾ ਸੋ ਪਾਵਰ ਰਿਕਲਾਈਨਰ ਬਲੈਕ ਕਲਰ ਦਾ ਕੋਰਡਰਾਈ ਫੈਬਰਿਕ ਦਾ ਸੋਫਾ ਲਫ ਸੈੱਟ ਐਂਡ ਚੇਅਰ 5 ਰਿਕਲਾਈਨਰ ਥੱਲੇ ਬਲੂ ਕਲਰ ਦੀ ਐਲਈਡੀ ਲਾਈਟ ਜਗ ਰਹੀ ਆ ਵਾਇਰਲੈਸ ਚਾਰਜਰ ਚੱਲ ਰਿਹਾ ਤੇ ਵਿੱਚ 뮤직 ਸਿਸਟਮ ਵੀ ਲੱਗਾ ਹੋਇਆ ਕੋਈ ਗਾਣੇ ਗੁਣੇ ਸੁਣਨੇ ਆ ਤੇ ਉਹ ਵੀ ਤੁਸੀਂ ਸੁਣ ਸਕਦੇ ਵਿੱਚ ਹੀ 뮤직 ਸਿਸਟਮ ਵੀ ਲੱਗਾ ਹੋਇਆ ਐਲਈਡੀ ਲਾਈਟਾਂ ਪਾਵਰ ਰਿਕਲਾਈਨਰ ਬਲੈਕ ਕਲਰ ਕੋਰਡਰਾਈ ਫੈਬਰਿਕ ਦਾ ਸੋਫਾ ਲਫ ਸੈੱਟ ਐਂਡ ਚੇਅਰ 5 ਰਿਕਲਾਈਨਰ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਐਲਈਡੀ ਲਾਈਟਾਂ ਦੇ ਨਾਲ ਤੇ ਨਾਲ 뮤직 ਸਿਸਟਮ ਵੀ ਜਿਹਦੇ ਵਿੱਚ ਲੱਗਾ ਹੋਇਆ ਬਾਈ ਜੀ ਜਿਹਦੀ ਰੈਗੂਲਰ ਕੀਮਤ $3500 ਸੀ ਅੱਜ ਘਟਾ ਕੇ ਸਾਡੀ ਟੀਮ ਨੇ $2700 ਦਾ ਲਾਇਆ ਸੀ ਪਰ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ ਪੂਰਾ ਸੈੱਟ ਪਾਵਰ ਰਿਕਲਾਈਨਰ ਸੋਫਾ ਸੈੱਟ $1999 ਦਾ $2000 ਦੇ ਵਿੱਚ 5 ਪਾਵਰ ਰਿਕਲਾਈਨਰ ਸੋ ਤੁਹਾਨੂੰ ਆਲਮੋਸਟ 6 ਸੀਟਾਂ ਮਿਲ ਜਾਣੀਆਂ ਡ੍ਰੌਪ ਡਾਊਨ ਕੱਪ ਹੋਲਡਰ ਮਿਲ ਜਾਣੇ ਆ ਐਲਈਡੀ ਲਾਈਟਾਂ ਪਾਵਰ ਰਿਕਲਾਈਨਰ 뮤직 ਸਿਸਟਮ ਬਲੈਕ ਕਲਰ ਕੋਰਡਰਾਈ ਫੈਬਰਿਕ ਦੇ ਵਿੱਚ $2000 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲ ਜਾਣਾ ਤੇ ਨਾਲ ਇਹਦੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾਣਾ ਸੋ ਇਹੋ ਜਿਹੀਆਂ ਧਮਾਕੇਦਾਰ ਡੀਲਾਂ ਜਿਹੜੀਆਂ ਇਸ ਵੀਕਐਂਡ ਦੇ ਉੱਪਰ ਮਿਲ ਰਹੀਆਂ ਲੋਐਸਟ ਪ੍ਰਾਈਸ ਤੇ ਨਾਲ ਇਹਦੇ ਵੀ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਆ ਜਿਹੜਾ ਫ੍ਰੀ ਮਿਲਣਾ ਹੀ ਮਿਲਣਾ ਹਰੇਕ ਪਰਚੇਜ਼ ਦੇ ਨਾਲ ਸੋ ਬਹੁਤ ਸਾਰੀ ਹਾਈ ਐਂਡ ਇਨਵੈਂਟਰੀ ਟਰਕੀ ਦੇ ਸੋਫਾ ਸੈੱਟ ਬਾਈ ਜੀ ਬੈਡਰੂਮ ਸੈੱਟ ਹਾਰਡ ਫੋਮ ਦੇ ਮੈਟਰਸ ਕਾਫੀ ਟੇਬਲ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਦਾ ਮਿਲ ਰਹੀਆਂ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖ ਰੱਖਣਾ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਤੇ ਕੋਈ ਜਾਣਕਾਰੀ ਲੈਣੀ ਹੈ ਡਾਇਰੈਕਸ਼ਨ ਲੈਣੀ ਹੈ ਰਾਈਟ ਵੇ ਕਾਲ ਕਰ ਸਕਦੇ ਹੋ 647-262-00-647
0: ਓਕੇ 647-262-00-00 647-262-00-00 5463 ਹੈਲੋ
4: ਹੈਲੋ ਜੀ ਸਤਿ ਸ੍ਰੀ ਅਕਾਲ ਨਵੀਂ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
4: ਮੈਂ ਕਿਹਾ ਭਾਈ
0: ਦਾ ਪ੍ਰੋਗਰਾਮ ਅੱਜ ਬਹੁਤ ਵਧੀਆ ਚੱਲ ਰਿਹਾ ਅੱਜ ਤਾਂ ਫਿਰ ਮੈਂ ਕਿਹਾ ਯਾਰ ਅੱਜ ਥੋੜੇ ਹੱਥ ਨੂੰ ਨਚਾ ਹੀ ਦਈਏ
4: ਬਿਲਕੁਲ ਬਿਲਕੁਲ ਜੀ
0: ਸੁਣਾਓ ਫਿਰ
4: ਇੱਕ ਮੈਨੂੰ ਵੀ ਗੀਤ ਸੁਣਾ ਦਿਓ ਜੀ ਮਨ ਦੀ ਪਸੰਦ ਦਾ
0: ਕਿਹੜਾ
4: ਥਾਲੀ ਦੀਆਂ ਪਾਣੀਆਂ
0: ਕੀ ਹੈ
4: ਥਾਲੀ THEALI ਥਾਲੀ DIA ਦੀਆਂ ਪਾਣੀਆਂ
0: ਅੱਛਾ ਕਿਹਦਾ ਗਾਣਾ ਇਹ
4: ਇਰਸ਼ਾਨ ਆ ਕੋਈ ਮੇਰਾ ਹਾਲ ਕੋਈ ਪਾਕਿਸਤਾਨੀ ਕੋਈ ਜਿਹੜਾ ਇੰਡੀਅਨ
0: ਕੋਈ ਨਾ ਭਾਜੀ ਲਾ ਦਿੰਦੇ ਚੱਕ ਦਿੰਦੇ ਫਟੇ ਚਲੋ
4: ਸ਼ੁਕਰੀਆ
0: ਸਰ ਲਾ ਦਿਨ ਪਹਿਲਾਂ ਇੱਕ ਵੀਰ ਦੀ ਰਿਕੁਐਸਟ ਆਈ ਸੀ ਬੜਾ ਚੱਲਿਆ ਸੀ ਯਾਦ ਹੈ ਗਾਣਾ ਉਦੋਂ ਮਿਊਜ਼ਿਕ ਯਾਰ ਬੜਾ ਟੌਪ ਤੇ ਸੀ

0: ਉਸਤਾਦ ਜੀ ਦਾ ਲੱਗਦਿਆ ਉਸਤਾਦ ਜੀ ਉਸਤਾਦ ਜੀ ਕਰੀ ਜਾਊਗਾ ਅੱਗੇ ਵੀ ਕੁਝ ਬੋਲੇਗਾ
1: ਤੁਹਾਡੇ ਬਾਰੇ ਨਾ ਨਵੇਂ ਸ਼ਹਿਰ ਦੇ ਅੱਡੇ ਤੇ ਕੋਈ ਗੱਲਾਂ ਕਰਦੇ ਸੀ
0: ਕਿਹੜੇ ਕਿਹੜੇ ਸੀ
2: ਲਾਸ਼ੋ ਮੈਂ ਵੀ ਵੇਖੀ ਚਾਰ
0: ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਹਿੰਦੇ ਆਖਿਆ
1: ਕਰਾਵੇ ਫੋਨ ਹਜ਼ਾਰ ਕਬੱਡੀ ਕਲੱਬ ਵਾਲੇ ਨੂੰ
0: ਤਾਂ ਕਿ ਅੱਜ ਜੱਟ ਕੱਲਾ ਹੀ ਗੱਡੇ ਚ ਗੱਜੂਗਾ।

0: ਬੀਬਾ ਝਿੰਜਰ ਸਾਹਿਬ ਨਹਿਰੀ ਸਾਹਿਬ ਹੀ ਲਾਉਣੇ ਆ, ਟੈਨਸ਼ਨ ਨਹੀਂ ਤੁਸੀਂ ਲੈਣੀ, ਠੀਕ ਆ? ਸੋ ਸਾਰੇ ਹੁਣ ਦੇਖੋ ਗਾਣੇ ਮੈਂ ਕਿੰਨੇ ਲਾ ਤੇ, ਚਿੱਟਾ ਸੂਰਮਾ, ਬੰਬ ਚੱਟ, ਟਾਈਮ ਟੇਬਲ ਤੇ ਝਿੰਜਰ ਬਾਈ ਦਾ ਇੱਕ ਅੱਧਾ ਹੋਰ ਲਾਉਣੇ ਆ। ਸੋ ਤੁਸੀਂ ਵੀ ਕਿਵੇਂ ਹੋ ਗਏ ਯਾਰ? ਨਵੀਂ ਬਾਈ ਤਾਂ ਅੱਜ ਪੂਰੇ ਡੀ ਜੇ ਵਾਲੇ ਮੂਡ 'ਚ ਨੇ। ਸੋ ਪਹਿਲਾਂ ਤੁਹਾਨੂੰ ਕੁਝ ਇੱਕ ਡੇਅਰੀ ਤੇ ਹਰਨ ਡੇਅਰੀ ਦੇ ਘਰਾਂ ਦੀ ਵੀ ਜਾਣਕਾਰੀ ਦਈਏ।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
0: ਕਿਆ ਬਾਤ ਹੈ! ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, 905-673-3337 ਤੇ ਲੈ ਕੇ ਚੱਲਦੇ ਹਾਂ ਇੱਕ ਵਾਰ ਫਿਰ। ਤੁਹਾਨੂੰ ਲਾਈਵ ਵਾਲ ਲੋਕੇਸ਼ਨ ਅਸੀਂ ਪਹੁੰਚੇ ਹੋਏ ਹਾਂ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਡੇਅਰੀ ਅਤੇ ਟੋਮਕਨ ਦੇ ਬਿਲਕੁਲ ਕੋਰਨਰ ਤੇ, 6685 ਟੋਮਕਨ ਰੋਡ ਤੇ। ਸਾਡੇ ਨਾਲ ਇੱਕ ਵਾਰ ਫਿਰ ਸਰਜੀਤ ਤੇ ਸੁਖ ਬਾਈ ਜੀ ਜੁੜੇ ਨੇ, ਗ੍ਰੈਂਡ ਹੋਮ ਫਰਨੀਚਰ। ਜੀ ਸਰਜੀਤ,
2: ਬਿਲਕੁਲ ਬਾਈ ਜੀ, ਬਹੁਤ ਸ਼ੁਕਰੀਆ ਤੇ ਸ਼ਾਨਦਾਰ ਡੀਲ ਲੈ ਕੇ ਆਪਾਂ ਇੱਕ ਵਾਰੀ ਫਿਰ ਹਾਜ਼ਰ ਲਾਈਵ ਔਨ ਲੋਕੇਸ਼ਨ, ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਦੇ ਉੱਤੇ। ਤੇ ਮੈਂ ਕਹਿੰਦਾ ਸ਼ਾਨਦਾਰ ਫਰਨੀਚਰ ਲੱਗਿਆ ਹੋਇਆ, ਤੁਸੀਂ ਵੀ ਇੱਕ ਵਾਰ ਜ਼ਰੂਰ ਚੱਕਰ ਲਾਓ। ਕਈ ਵਾਰ ਬੰਦੇ ਦਾ ਹੁੰਦਾ ਮਨ ਆਈਡੀਆ ਵੀ ਯਾਰ ਦੇਖ ਕੇ ਆਈਏ, ਜ਼ਰੂਰ ਵਿਜ਼ਿਟ ਕਰੋ। ਤੁਹਾਨੂੰ ਨਾ ਪਸੰਦ ਆਇਆ ਏਦਾਂ ਹੋ ਨਹੀਂ ਸਕਦਾ, ਸੁਖ ਬਾਈ ਕੋਲ ਵਾਕਈ ਬੜੀ ਸ਼ਾਨਦਾਰ ਡੀਲਸ ਜ਼ਰੂਰ ਤੁਹਾਨੂੰ ਦੇਣਗੇ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੋਗੇ ਤੇ ਐਕਸਟਰਾ ਹੋਰ ਵੀ ਗਿਫਟ ਪ੍ਰੋਵਾਈਡ ਕਰੋਗੇ ਕਿ ਨਹੀਂ?
3: ਬਿਲਕੁਲ ਸਰ, ਕਿਉਂ ਨਹੀਂ ਕਰਾਂਗੇ। ਜਦੋਂ ਨਵੀਂ ਬਾਈ ਜੀ ਸਟੂਡੀਓ 'ਚ ਹੋਣ ਤੇ ਤੁਸੀਂ ਲਾਈਵ ਤੇ ਆਏ ਹੋ ਤੇ ਅਸੀਂ ਕਿੱਦਾਂ ਮਨਾ ਕਰ ਦੇਵਾਂਗੇ ਸਰ? ਕਦੇ ਹੋ ਨਹੀਂ ਸਕਦਾ। ਸੋ ਬਾਰ ਬਾਰ ਤੁਹਾਨੂੰ ਇਹ ਮੈਸੇਜ ਦਿੰਦੇ ਆ ਰਹੇ ਹਾਂ ਮੰਡੇ ਤੋਂ, ਤੇ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਸੋ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਹੈ ਇਸ ਵੀਕਐਂਡ ਦੇ ਉੱਪਰ ਤੇ ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਤੁਹਾਨੂੰ ਇਸ ਵੀਕਐਂਡ ਦੇ ਉੱਪਰ ਮਿਲਣੀਆਂ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਮਿਲਣਾ ਲੇਟੈਸਟ ਫਰਨੀਚਰ ਮਿਲਣਾ, ਪਰ ਲੋ ਲੋ ਲੋ ਲੋ ਪ੍ਰਾਈਸ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਓ ਤੇ ਨਾਲ ਦੀ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਯਾਦ ਰੱਖਣਾ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਬਾਈ ਜੀ। ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕੁਈਨ ਸਾਈਜ਼ ਦਾ ਪੇਟੀ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹੜਾ 2000 2500 ਦਾ ਲੈਂਦੇ ਆਇਓ, ਓਨਲੀ ਫੋਰ ਦਿਸ ਵੀਕਐਂਡ ਪੂਰਾ ਬੈਡਰੂਮ ਸੈੱਟ ਬਾਈ ਜੀ 799 ਦੇ ਵਿੱਚ, ਪੂਰਾ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ 799 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਤੇ ਨਾਲ ਬਾਈ ਜੀ ਸੀਟੀ ਵਾਲੇ ਪ੍ਰੈਸ਼ਰ ਕੁੱਕਰ ਨੂੰ ਕਿੱਦਾਂ ਭੁੱਲ ਜਾਈਏ, ਹਰੇਕ ਗਿਫਟ ਪਰਚੇਜ ਨਾਲ ਤੁਹਾਨੂੰ ਗਿਫਟ ਮਿਲਣਾ। ਸੋ ਪੂਰਾ ਬੈਡਰੂਮ ਸੈੱਟ 799 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਤੁਹਾਨੂੰ ਫ੍ਰੀ ਮਿਲਣਾ। ਸੋ ਜੀ ਜੀ ਬਾਈ ਜੀ,
2: ਜੀ ਬਾਈ ਜੀ, ਇਹ ਤਾਂ ਬੜੀ ਸ਼ਾਨਦਾਰ ਡੀਲ, ਮੈਂ ਕਹਿੰਦਾ ਪੇਟੀ ਵਾਲਾ ਬੈੱਡ 799। ਤੇ ਨਾਲ ਦੀ ਨਾਲ ਯਾਰ ਹੁਣ ਰੋਟੀ ਫੈਮਿਲੀ ਇਕੱਠੀ ਹੋ ਗਈ, ਕਹਿੰਦੇ ਯਾਰ ਡਿਨਰ ਲੰਚ ਇਕੱਠਾ ਕਰੀਏ, ਟੇਬਲ ਦੇ ਉੱਤੇ ਬਹਿ ਕੇ ਚੇਅਰਾਂ ਲੱਗੀ ਹੋਣ, ਸ਼ਾਨਦਾਰ ਮਾਰਬਲ ਟੋਪ ਹੋਵੇ, ਤੇ ਇਹਦੀ ਵੀ ਡੀਲ ਫਿਰ ਆਣ ਦੋ।
3: ਡਨ ਬਾਈ ਜੀ, ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ, ਰੀਅਲ ਪੱਥਰ ਡਾਈਨ ਟੇਬਲ ਦੀ ਡੀਲ ਦਿੰਦੇ ਆ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਦੇ ਨਾਲ $1500 ਦਾ ਲੈਂਦੇ ਆਇਓ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 499, ਜੀ ਹਾਂ, $499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਤਾਂ ਮਿਲਣਾ ਹੀ ਮਿਲਣਾ ਬਾਈ ਜੀ ਇਸ ਵੀਕਐਂਡ ਦੇ ਉੱਪਰ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਦਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾਉਣੇ ਇਸ ਵੀਕਐਂਡ ਦੇ ਉੱਪਰ, ਤਾਂ ਇੱਕ ਚੱਕਰ ਜ਼ਰੂਰ ਲਾਓ 6685 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ। ਤੇ ਨਾਲ ਬਾਈ ਜੀ, ਕੋਈ ਡਾਇਰੈਕਸ਼ਨ ਲੈਣੀ ਹੈ, ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਰਾਈਟ ਵੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ, 647-200-00-647-262-00-00 ਬਾਈ ਜੀ।
2: क्या बात है, बिल्कुल जी, 685 टॉमकन रोड, ग्रैंड होम फर्नीचर। जी भाई,
0: वाह यार सरबजीत, वाकई नु कहंदे डीलां कि नहीं?
2: जी बिल्कुल भाई जी, ते वाकई बड़ा शानदार समान है, मैं तुहानू फोटोआं वी भेजियां ने, ਬੰਦਾ ਕਈ ਵਾਰ ਦੇਖ ਕੇ ਹੈਰਾਨ ਹੁੰਦਾ ਫੋਟੋ ਦੇਖ ਕੇ
0: ਯਾਰ,
2: ਇੰਨਾ ਸ਼ਾਨਦਾਰ ਪ੍ਰਾਈਸ
0: ਨਹੀਂ। ਜਿਹੜਾ ਨਾ ਤੁਸੀਂ ਮੈਨੂੰ ਬੈੱਡ ਸੈੱਟ ਭੇਜਿਆ ਯਾਰ, ਕਿਆ ਲਗਜ਼ਰੀ ਹੈ, ਕਿਆ ਡੀਟੇਲ ਹੈ, ਤੇ ਇਹ ਤਾਂ ਵਾਕਈ ਲੱਗਦਾ $5,000-7,000 ਦਾ ਪੂਰਾ ਬੈੱਡ ਸੈੱਟ ਹੈ। ਕਿੰਨੇ ਸੀਗਾ ਇਹ ਵਾਲਾ?
2: 1999 ਬਿਲਕੁਲ ਬਾਈ ਜੀ, ਨਾਲੇ ਚਮਕੀਲੀ ਪੱਟੀ, ਗੋਲਡਨ ਕਲਰ ਦੀ ਲਾਈਟਾਂ ਵਿੱਚ ਸ਼ਮੀਦਰ ਵੀ ਹੈ, ਸੋਫਟ ਕਲੋਸ ਡਰੋਰ ਨੇ, ਮੈਂ ਕਹਿੰਦਾ ਬਸ ਸ਼ਾਨਦਾਰ ਪੀਸ ਹੈ, ਮਿਸ ਕਰਨ ਵਾਲਾ ਨਹੀਂ।
0: ਸੋ ਜਿਹੜਾ ਸੋਫਾ ਉਹਦੇ ਵਿੱਚ ਸਪੀਕਰ ਹੈ?
2: ਸਪੀਕਰ ਨੇ ਜੀ ਬਿਲਕੁਲ।
0: ਬੱਲੇ ਬੱਲੇ, ਸੋ ਤੁਸੀਂ ਚਮਕੀਲੀ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਚਮਕੀਲਾ ਲਾਓ ਉਸ ਸੋਫੇ ਤੇ ਬਹਿ ਕੇ ਤੇ ਚਮਕੀਲੇ ਦੇ ਗਾਣੇ ਸੁਣੋ ਯਾਰ, ਸੋਫੇ ਦੇ ਵਿੱਚ ਸਪੀਕਰ, ਕਿਆ ਬਾਤ ਹੈ।
2: ਬਿਲਕੁਲ, ਸੋਫੇ ਕੱਪ ਹੋਲਡਰ ਸਪੀਕਰ ਲੱਗੇ ਹੋਏ ਆ, ਫੋਨ ਚਾਰਜ ਤੇ ਲੈਣਾ ਤਾਂ ਵੀ, ਤੇ ਲਾਈਟਾਂ, ਪੂਰਾ ਤੁਹਾਡਾ ਮੂਡ ਬਣਾਉਂਦਾ ਗਾਣੇ ਸੁਣਨ ਦਾ ਜਾਂ ਵੀਕਐਂਡ ਦਾ, ਇਹਦੇ ਲਈ ਜ਼ਰੂਰ।
0: ਨਹੀਂ ਹੁਣ ਕਈ ਵਾਰ ਨਾ ਯਾਰ ਮਿੱਤਰ ਬੈਠੇ ਹੁੰਦੇ ਆ, ਕਹਿਣਗੇ ਨਵੀਂ ਯਾਰ ਸਪੀਕਰ ਕਿੱਥੇ ਆ? ਮੈਂ ਕਿਹਾ ਭਰਾਵਾ ਸਪੀਕਰ ਦਾ ਤਾਂ ਪਤਾ ਨਹੀਂ, ਸੋ ਆਰਾਮ ਨਾਲ ਸੋਫੇ ਤੇ ਬੈਠੇ ਹੋ, ਬੀਅਰ ਆਪਣੀ ਰੱਖੋ ਕੱਪ ਹੋਲਡਰ 'ਚ, ਤੇ ਅਗਲੇ ਨੂੰ ਜਦੋਂ ਕਹੋਗੇ ਯਾਰ ਕਿ ਸਾਡੇ ਸੋਫੇ ਦੇ ਵਿੱਚ ਹੀ ਸਪੀਕਰ ਹੈ, ਅਗਲਾ ਕਹੂਗਾ ਬੱਲੇ ਯਾਰ ਤੁਹਾਡੀ ਤਾਂ ਫਿਰ ਟਾਵਰ ਪੂਰੀ ਆ।
2: ਕੋਠੇ ਤੇ ਸਪੀਕਰ, ਮੰਜੀਆਂ ਜੋੜ ਕੇ ਸਪੀਕਰ ਸੁਣੇ ਸੀ, ਪਰ ਸੋਫੇ ਦੇ ਵਿੱਚ ਸਪੀਕਰ ਹੁਣ ਆ ਗਏ
0: ਆ। ਇਹ ਗਾਣਾ ਲਾਉਣਿਆ ਹੈ ਕੋਠੇ ਤੇ ਸਪੀਕਰ ਲਾਈ ਰੱਖਣਾ। ਬਹੁਤ ਸ਼ੁਕਰੀਆ। ਸੋ 685 ਟੌਮਕਨ ਰੋਡ, ਸੋਫੇ ਚ ਸਪੀਕਰ ਲਾਈ ਰੱਖਣਾ ਨੀ ਅਸੀਂ ਸੋਫੇ ਚ, ਸੋ ਇਹ ਤੁਹਾਡੇ ਲਈ ਲਾਉਣੇ ਆ ਸੋਫੇ ਚ ਸਪੀਕਰ। ਸੁਣਿਆ ਕਦੇ ਸੋਫੇ ਚ ਸਪੀਕਰ? ਬੱਲੇ ਬੱਲੇ, ਕਿਆ ਟੋਰਾਂ ਨੇ ਯਾਰ। ਓਕੇ, ਬਿਯੋਂਡ ਆਈਵਰ, ਹੰਬਰ ਵੈਸਟ, ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ, ਤੁਸੀਂ ਅਗਰ ਐਨਕ ਲੈਣੀ ਆ, ਇੱਕ ਐਨਕ ਲਓ ਦੂਜੀ ਫਰੀ, ਪ੍ਰਸਕ੍ਰਿਪਸ਼ਨ ਦੀਆਂ ਤੇ ਸਨਗਲਾਸਿਸ ਬਾਏ ਵਨ ਗੇਟ ਵਨ ਫਰੀ, ਤੇ ਬਿਯੋਂਡ ਆਈਵਰ ਨੇ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਯਾਰ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਵੀ ਚੈੱਕ ਕਰਾਓ। ਤੇ ਬਿਯੋਂਡ ਆਈਵਰ ਤੇ ਇੱਕ ਤਾਂ ਤੁਹਾਨੂੰ ਦੱਸ ਦੀ ਇਹ ਕਿਹੜੀ ਡੀਲ ਹੈ, ਇੱਕ ਤਾਂ ਨਵੀਂ ਯਾਰ, ਇੰਨਾ ਟਾਈਮ ਨਾ ਲਾਇਆ ਕਰੋ। ਸੋ ਸਿੰਗਲ ਵਿਜ਼ਨ ਲੈਂਸਿਸ ਰੈਗੂਲਰ 400 ਵਾਲੀਆਂ $99 ਚ, ਤੇ ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ 249 ਚ। ਸੋ ਬਿਯੋਂਡ ਆਈਵਰ, ਹੰਬਰ ਵੈਸਟ ਐਂਡ ਗੋਰਵੇ, ਨੰਬਰ ਹੈ 905-793-3937-905-793-3937 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਅਤੇ ਤੁਹਾਡੇ ਲਈ ਬਿਯੋਂਡ ਆਈਵੇਅਰ ਦੀ ਟੀਮ ਬਿਲਕੁਲ ਹਾਜ਼ਰ ਹੈ। ਇੱਕ ਵੀਰ ਨੇ ਕਿਹਾ ਨਵੀਂ ਜਿੰਦ ਮਾਹੀ ਲਾਓ ਗੀਤਾਜ਼ ਬਿੰਦ ਰੱਖੀਏ ਦਾ। ਸੋ ਮੈਨੂੰ ਯਾਰ ਬੜੀਆਂ ਰਿਕੁਐਸਟਾਂ ਆ ਰਹੀਆਂ ਇੰਸਟਾਗ੍ਰਾਮ 'ਤੇ, ਜਿੰਨੇ ਵੀ ਸੱਜਣ ਸੁਣ ਰਹੇ ਆ ਤੁਸੀਂ ਗਾਣੇ ਦੀ ਰਿਕੁਐਸਟ ਭੇਜਣੀ ਆ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਪੰਜਾਬੀ ਲਹਿਰਾ ਔਨ ਆਪਣਾ ਇੰਸਟਾਗ੍ਰਾਮ 'ਤੇ, ਉਹਦੇ 'ਤੇ ਸਾਨੂੰ ਤੁਸੀਂ ਜ਼ਰੂਰ ਆਪਣੀ ਆਪਣੀ ਰਿਕੁਐਸਟਾਂ ਭੇਜ ਸਕਦੇ ਹੋ ਔਨ ਇੰਸਟਾਗ੍ਰਾਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337। ਇੱਕ ਤੁਸੀਂ ਨਾਲ ਦੀ ਨਾਲ ਫੈਸ਼ਨ ਆਈਕੀ ਨੂੰ ਯਾਦ ਰੱਖੋ, ਫੈਸ਼ਨ ਆਈਕੀ ਨੂੰ ਇੱਕ ਤਾਂ ਮੁਬਾਰਕਾਂ, ਐਮੀ ਵਿਰਕ ਬਣੇ ਫੈਸ਼ਨ ਆਈਕਿਊ ਦੇ ਕੈਨੇਡੀਅਨ ਬ੍ਰਾਂਡ ਐਂਬੈਸਡਰ, ਵਾਹ ਫੈਸ਼ਨ ਆਈਕਿਊ। ਇੱਕ ਤੁਸੀਂ ਸੂਟ ਲਓ ਲੇਡੀਜ਼, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਅਤੇ ਕਿਚਨਰ। ਸੋ ਫੈਸ਼ਨ ਫੈਸ਼ਨ ਫੈਸ਼ਨ ਆਈਕਿਊ। ਸੋ ਬਾਈ ਹੁਣਾਂ ਦੀ ਰਿਕੁਐਸਟ ਲਾਉਂਦੇ ਹਾਂ ਜਿੰਦ ਮਾਹੀ ਗੀਤਾਸ, ਯਾਰ ਬੜੇ ਚਿਰਾਂ ਬਾਅਦ ਸੁਣ ਰਿਹਾ, ਕਿੰਨਾ ਚੱਲਿਆ ਸੀ ਇਹ ਗੀਤ।

0: ਨਵੀ ਭਾਜੀ ਯਾਰ ਕੀ ਦਿਨ ਯਾਦ
1: ਕਰਾਤੇ
0: ਜਿਹੜੇ ਇਹ ਯਾਰ ਜਦੋਂ ਗਾਣੇ ਆਏ ਆ ਉਦੋਂ ਮਿਊਜ਼ਿਕ ਬੜਾ ਵਧੀਆ ਸੀ।
1: ਮੈਂ ਦੱਸਦਾ ਨਵੀ ਭਾਜੀ ਇਹ ਨਾ ਕਾਫੀ ਪੁਰਾਣਾ ਗਾਣਾ ਹੋ ਗਿਆ, ਮੈਨੂੰ ਲੱਗਦਾ ਨਾ 15 ਸਾਲ ਕਰੀਬ ਹੋ ਗਏ ਤੇ ਜਦੋਂ ਨਵਾਂ ਆਹ ਗਾਣਾ ਆਇਆ ਸੀ ਨਵੀ ਭਾਜੀ ਪਹਿਲੇ ਇੰਨੀ ਕਰੇਜ਼ ਮਚਾਈ ਨਾ ਇਸ ਗਾਣੇ ਨੇ। ਉਸ ਟਾਈਮ ਨਾ ਸ਼ਾਇਦ ਤੁਹਾਨੂੰ ਪਤਾ ਹੋਏਗਾ ਵਾਕਮੈਨ ਹੁੰਦੇ ਸੀ, ਵਾਕਮੈਨ ਸੀਡੀ ਵਾਲੇ ਵਾਕਮੈਨ ਆ ਗਏ ਸੀ ਉਦੋਂ।
0: ਅੱਛਾ
1: ਹਾਂ, ਛੋਟੇ ਛੋਟੇ ਉਹ ਹੁੰਦੇ ਸੀਗੇ ਉਹ ਕੈਸਟਾਂ ਜਾਂ ਸੀਡੀ ਪਲੇਅਰ ਪਾ ਕੇ ਨਾ ਜੇਬ ਚ ਪਾ ਕੇ ਨਵੀ ਭਾਜੀ। ਉਦੋਂ ਮੈਂ ਨਾ ਚੰਡੀਗੜ੍ਹ ਪਹਿਲੀ ਵਾਰ ਗਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ, PSCB ਜਾਣਾ ਸੀ ਮੈਂ ਤੇ ਨਵੀ ਜੀ ਮੈਂ ਇੰਨਾ ਗਾਣਾ ਕਿਸਾ ਇੰਨਾ ਗਾਣਾ ਕਿਸਾ ਰਿਪੀਟ ਤੇ ਰਿਪੀਟ ਜਦੋਂ ਚੰਡੀਗੜ੍ਹ ਵਾਲੀ ਲਾਈਨ ਆਉਂਦੀ ਸੀਗੀ।
0: ਨਹੀਂ ਪਰ ਯਾਰ ਜਦੋਂ ਇਹ ਗਾਣਾ ਆਇਆ ਉਦੋਂ ਤਾਂ MP3 ਪਲੇਅਰ ਆ ਗਏ ਸੀ।
1: ਨਹੀਂ
0: ਸੋ ਇਹ ਜਿਹੜੀ ਗੀਤਾਸ ਦੀ ਦਾ ਗਾਣਾ ਆਇਆ ਇਹ ਆਇਆ 2012 ਚ। ਸੋ ਤੁਸੀਂ ਕਹਿੰਦੇ ਹੋ ਕਿ ਤੁਸੀਂ CD ਲੈ ਕੇ ਸੁਣਿਆ ਇਹ? ਬੜਾ ਕੁਛ ਆ ਗਿਆ ਸੀ, ਉਹੀ ਤਾਂ ਮੈਂ ਕਹਿੰਦਾ MP3 ਪਲੇਅਰ ਆ ਗਏ ਸੀ, ਇੱਕ ਐਪਲ ਵਾਲਿਆਂ ਦੇ ਜਿਹੜੇ ਪਹਿਲਾਂ ਆਈਪੋਡ ਆਏ ਉਹ ਵੀ ਆ ਗਏ ਸੀ। ਤੁਸੀਂ ਤਾਂ ਬੜਾ ਡਿਲੇ ਤੇ ਚੱਲੇ ਹੋ।
1: ਕੰਪਿਊਟਰ ਤੋਂ ਨਾ ਗਾਣੇ ਡਾਊਨਲੋਡ ਕਰਕੇ ਮਤਲਬ ਜਿਵੇਂ ਲੌਂਗ ਰੂਟ ਜਾਣਾ ਹੁੰਦਾ ਸੀਗਾ ਤੇ ਉਹ ਮਤਲਬ ਬਹੁਤ ਮਜ਼ਾ ਆਉਂਦਾ ਸੀ ਗਾਣਾ ਸੁਣ ਕੇ, ਵਾਰ ਵਾਰ ਰਿਪੀਟ ਤੇ ਰਿਪੀਟ ਸੁਣਦਾ ਸੀ ਗਾਣਾ ਜੀ।
0: ਵੈਰੀ ਗੁੱਡ, ਚਲੋ ਸ਼ੁਕਰੀਆ ਵੀਰੇ, ਥੈਂਕ ਯੂ। ਮੇਰੇ ਕੋਲ ਮੈਨੂੰ ਯਾਦ ਹੈ ਸੋਨੀ ਦਾ ਨਾ ਇੱਕ MP3 ਪਲੇਅਰ ਸੀ, ਉਹ ਵੀ ਵਾਕਮੈਨ ਨਾਮ ਹੀ ਸੀ ਉਹਦਾ, ਬਟ ਉਹ ਤੁਸੀਂ ਕੰਪਿਊਟਰ ਚ ਪਲੱਗ ਕਰਕੇ ਉੱਤੇ ਗਾਣੇ ਭਰਵਾ ਲਓ ਜਿੰਨੇ ਮਰਜ਼ੀ, ਬਹੁਤ ਹੀ ਬੜੀ ਉਹਦੀ ਨਿੱਕੀ ਜਿਹੀ ਸਕਰੀਨ ਸੀ, ਬਹੁਤ ਛੋਟੀ ਜਿਹੀ ਸਕਰੀਨ, ਤੇ ਮੈਂ ਦੇਖ ਰਿਹਾ ਜੇ ਮੈਨੂੰ ਫੋਟੋ ਮਿਲਦੀ ਆ ਉਸ ਸਕਰੀਨ ਦੇ ਉੱਤੇ ਤੁਹਾਨੂੰ ਮਸਾਂ ਹੀ ਗਾਣੇ ਦਾ ਟਾਈਟਲ ਦਿਸਦਾ ਸੀਗਾ ਤੇ ਮੇ ਬੀ ਬੈਟਰੀ ਦਿਸਦੀ ਸੀ, ਹੋਰ ਪਤਾ ਨਹੀਂ ਕੀ ਕੁਛ ਸੀਗਾ। ਬਟ ਯਾਰ ਜੇ ਕਿਸੇ ਦੀਆਂ ਯਾਦਾਂ ਜੁੜੀਆਂ MP3 ਪਲੇਅਰਾਂ ਨਾਲ ਮੈਨੂੰ ਦੱਸਿਓ ਕਦੋਂ ਕਾਏ, ਤੁਹਾਨੂੰ ਕਦੋਂ ਕੁ ਮਿਲਿਆ। ਹੁਣ ਵੀਰ ਉਹਨਾਂ ਨੇ ਕਿਹਾ ਕਿ ਨਵੀਂ ਅਸਤਾ ਹਜੇ ਉਦੋਂ ਵੀ 2012 ਚ CD ਹੀ ਸੁਣਦੇ ਸੀਗੇ। ਸੋ ਨੰਬਰ ਹੈ ਆਪਣੇ ਸਟੂਡੀਓ ਦਾ, ਆ ਲਓ ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਵੈਰੀ ਗੁੱਡ ਜੀ, 1085 ਹੈਲੋ,
2: ਸਤਿ ਸ਼੍ਰੀ ਅਕਾਲ
0: ਭਾਈ। ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਭਾਈ?
0: ਵਧੀਆ ਜੀ।
2: ਕੈਂਬਰਿਜ ਤੋਂ ਬੋਲਦਾ ਪਰਮਜੀਤ।
0: ਹਾਂਜੀ ਪਰਮਜੀਤ ਜੀ, ਕੀ ਬਣਦਾ?
2: ਬਸ ਕੁਛ ਨੀ, ਤੁਸੀਂ ਦੱਸੋ ਜੀ, ਫਰਾਈਡੇ ਅੱਜ ਚਮਕੀਲਾ ਸੁਣਾ ਦੋ।
0: ਉਹ ਬੱਲੇ ਕਿਹੜਾ ਸੁਣਾਈ ਚਮਕੀਲਾ ਜੀ ਦਾ,
2: ਸੁਣਾ ਦੋ ਤੁਹਾਡੀ ਪਸੰਦ ਸਾਡੀ ਫਿਲਮ ਇੱਕੋ ਹੀ ਆ ਜੀ।
0: ਕੀ ਹੋ ਗਿਆ ਵੇ ਜੱਟਾ, ਕੀ ਹੋ ਗਿਆ, ਲੱਭਦਾ ਫਿਰੇਗਾ ਤੇਰਾ, ਕੀ ਹੋ ਗਿਆ। ਉਹੀ ਆ, ਇਸ ਤੋਂ ਚੱਕਮਾ ਕੀ ਆ, ਤੇਰੇ ਪਿਓ ਦੀ ਤਲਾਸ਼ੀ ਲੈਣੀ ਨੀ, ਤੇਰੀ ਮਾਂ ਦੀ ਤਲਾਸ਼ੀ ਲੈਣੀ ਨੀ, ਬਾਪੂ ਸਾਡਾ ਗੁੰਮ ਹੋ ਗਿਆ। ਬੰਦੇ ਚ ਕਿੰਨੀ ਯਾਰ ਦਲੇਰੀ ਸੀਗੀ
2: ਨਾ, ਉਲਟ ਗੱਲ ਜੀ।
0: ਸੋ ਤੁਸੀਂ ਯਾਰ MP3 ਪਲੇਅਰ ਰੱਖੇ ਕਦੇ?
2: ਨਹੀਂ ਭਾਈ, ਮੈਨੂੰ ਇਹਦੇ ਬਾਰੇ ਕੁਛ ਨੀ ਪਤਾ, ਕਿੱਦਾਂ ਵੀ ਕੀ ਕਿੱਦਾਂ ਵੀ ਆਇਆ, ਮੈਂ ਤਾਂ ਸਾਨੂੰ ਗਾਣੇ ਸੁਣਨ ਨੂੰ ਕਿਹਾ ਸੀ ਬਸ।
0: ਨਹੀਂ ਪਰ ਤੁਸੀਂ ਛੋਟੇ ਹੁੰਦੇ ਨੇ ਕਦੇ MP3 ਤੇ ਗਾਣੇ ਨਹੀਂ ਸੁਣੇ?
2: ਨਹੀਂ ਮੈਂ ਨਹੀਂ ਸੁਣੇ ਭਾਈ, ਐਵੇਂ ਤੁਹਾਨੂੰ ਕਹਿ ਦਵਾਂ।
0: ਫਿਰ ਛੋਟੇ ਹੁੰਦੇ ਕਾਹ ਤੇ ਗਾਣੇ ਸੁਣੇ ਆ?
2: ਬੈਡ ਰੈਕਟ ਜੇ ਕਿਹੜੇ ਹੁੰਦੇ ਸੀ ਉਹ ਦੇਖੇ ਸੀ, ਟੇਪਾਂ ਦੇਖਿਆ ਸੀ, ਉਦੋਂ ਬਾਅਦ ਅਸੀਂ ਬਿਜ਼ੀ ਹੋ ਗਏ ਸੀ।
0: ਬਿਜ਼ੀ ਤੁਹਾਡੀ ਉਮਰ, ਤੁਹਾਡੀ ਉਮਰ ਕਿੰਨੀ ਆ?
2: ਹੁਣ ਤਾਂ 60 ਦੇ ਲਾਗੇ ਛਾਗੇ ਪਹੁੰਚੇ।
0: ਅੱਛਾ 60 ਦੇ ਹੋ ਤੁਸੀਂ, ਫਿਰ ਠੀਕ ਹੈ। ਤੁਸੀਂ ਫਿਰ ਤੁਸੀਂ ਤਾਂ ਕੈਸੈਟ ਵਾਲਾ ਜ਼ਮਾਨਾ ਦੇਖਿਆ?
2: ਹਾਂਜੀ ਹਾਂਜੀ ਹਾਂਜੀ ਹਾਂਜੀ।
0: ਤੁਹਾਡੀ ਯਾਰ ਆਵਾਜ਼ ਤੋਂ ਲੱਗਦਾ ਜਿਵੇਂ ਕੋਈ 20-25 ਸਾਲ ਦਾ ਮੁੰਡਾ ਹੁੰਦਾ।
2: ਨਹੀਂ ਲੱਗਦਾ ਤਾਂ ਹੈ।
0: ਚਲੋ ਥੈਂਕ ਯੂ।
2: ਆਪਾਂ ਜਾਣਿਆ ਮੈਂ ਡੈਡੀ, ਤੁਹਾਡੇ ਡੈਡੀ ਹੋਣਾ ਨਾ ਸਾਰਿਆਂ ਨੂੰ ਜਾਣਦਾ, ਤੁਹਾਡੀ ਸਿਸਟਰ ਕਿਹੜੀ?
0: ਕੀ ਬਾਤ ਹੈ। ਚਲੋ ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
2: ਓਕੇ ਬਾਈ,
0: ਓਕੇ ਥੈਂਕ ਯੂ। 2801 ਹੈਲੋ।
3: ਹਾਂਜੀ ਹੈਲੋ।
0: ਹਾਂਜੀ
3: ਆਪਣਾ ਜੀ ਗਾਣਾ ਲਵਾਉਣਾ ਸੀ।
0: ਕਿਹੜਾ ਗਾਣਾ ਸੁਣਨਾ ਵੀਰੇ?
3: ਕਿਹੜਾ ਲਵਾਉਣਾ? ਸੁਰਜੀਤ ਭੁੱਲਰ ਦਾ ਲਾ ਦੋ ਜੀ ਕੋਈ ਵੀ।
0: ਕਿਆ ਬਾਤ ਹੈ, ਸੁਰਜੀਤ ਭੁੱਲਰ ਵੀ ਯਾਰ ਬੜੇ ਵਧੀਆ ਆਰਟਿਸਟ ਨੇ।
3: ਸੁਰਜੀਤ ਭੁੱਲਰ ਲਾ ਦੋ ਜੀ।
0: ਲਾ ਦਿੰਦੇ। ਤੁਸੀਂ ਯਾਰ MP3 ਪਲੇਅਰ ਰੱਖੇ ਕਦੇ?
3: ਨਹੀਂ ਜੀ।
0: ਚਲੋ ਠੀਕ ਹੈ, ਥੈਂਕ ਯੂ। ਆਪਾਂ ਯਾਰ ਟੈਕਨੋਲੋਜੀ ਤੋਂ ਇੰਨਾ ਪਰੇ ਰਹੇ ਹਾਂ ਸਾਰੇ, ਦੋਨੋਂ ਵੀਰ ਕਹਿੰਦੇ ਨਵੀਂ ਸੰਤ ਪਤਾ ਹੀ ਨਹੀਂ MP3 ਪਲੇਅਰ ਕੀ ਹੁੰਦੇ ਆ। ਚਲੋ ਕੋਈ ਨਾ, ਦੇਖਦੇ ਹਾਂ। ਇੱਕ ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ, ਜੇ ਤੁਸੀਂ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਡੂਗਲ ਦਾ ਕੋਰਨਰ ਹੈ, ਕੈਨੇਡੀ ਮੇਫੀਲਡ ਦੇ ਨਾਲ, ਫਰੈਸ਼ ਫੂਡ ਸੈਂਟਰ। 6986-7353 ਪਲੀਜ਼ ਹੋਲਡ ਕਰੋ। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੀ 6986 ਹੈਲੋ।
4: ਹਾਂਜੀ ਭਾਈ ਕੀ ਹਾਲ ਨੇ?
0: ਠੀਕ ਹੈ ਵੀਰੇ, ਕਿੱਦਾਂ?
4: ਵਧੀਆ ਵਧੀਆ ਠੀਕ ਠਾਕ। 2012 ਚ ਤਾਂ ਯਾਰ ਸੀਡੀ ਥੋੜੀ ਖਤਮ ਹੋ ਗਈ ਸੀ, ਉਸ ਟਾਈਮ ਇੰਡੀਆ ਚ ਤਾਂ ਸੀਡੀ ਹੈ ਹੀ ਨਹੀਂ ਸੀਗੀ।
0: ਨਹੀਂ ਉਹੀ ਤਾਂ ਮੈਂ ਸੋਚਦਾ।
4: ਨਹੀਂ ਨਹੀਂ ਬਾਈ ਨੂੰ ਇਹਨੂੰ ਜ਼ਿਆਦਾ ਭੁਲੇਖਾ ਪੈ ਰਿਹਾ ਕਿਉਂਕਿ 2000 ਸੀਡੀ ਵਾਲਾ ਕੰਮ ਤਾਂ 2009-10 ਚ ਖਤਮ ਹੋ ਗਿਆ ਸੀਗਾ।
0: ਨਹੀਂ ਪਰ ਹੋਣ ਕੇ ਕੀ ਯਾਰ, ਲੋਕ ਜਿਨ੍ਹਾਂ ਨੇ, ਚਲੋ ਜਿਨ੍ਹਾਂ ਦੀ ਨਹੀਂ ਸੀ ਉਨੀ ਪਹੁੰਚ।
4: ਨਹੀਂ ਪਹੁੰਚ ਨੀ ਵੀਰੇ, ਉਸ ਟਾਈਮ ਤਾਂ ਉਹ ਆ ਗਿਆ ਸੀ ਨਾ ਜਿਵੇਂ ਆਪਣਾ ਲਾਈਕ ਉਸ ਟਾਈਮ ਆਪਣੇ ਕੰਪਿਊਟਰ ਦੇ ਵਿੱਚ ਆਪਾਂ ਗਾਣੇ ਡਾਊਨਲੋਡ ਕਰ ਲੈਂਦੇ ਸੀ, ਪੈਨ ਡਰਾਈਵ ਵੀ ਮੇਰੇ ਖਿਆਲ ਜਦ ਤੱਕ ਖਤਮ ਹੋ ਗਈ ਸੀਗੀ। ਹਾਂ
0: ਅੱਛਾ, ਪੈਨ ਡਰਾਈਵ ਵੀ ਖਤਮ ਹੋ ਗਈ ਸੀ।
4: ਖਤਮ ਹੋ ਗਈ ਸੀ ਹਾਂ, 2012 ਦੇ ਵਿੱਚ ਯਾਰ ਬਲੈਕਬੇਰੀ ਸੀਗਾ, ਬੋਲਡ 3 ਆਇਆ ਸੀਗਾ ਇਹਨਾਂ ਦਾ।
0: ਅੱਛਾ ਬਲੈਕਬੇਰੀ, ਅੱਛਾ ਬਲੈਕਬੇਰੀ ਉਦੋਂ ਆ ਗਿਆ ਸੀ।
4: ਹਾਂ ਬੋਲਡ 3 ਸੀਗਾ ਉਸ ਟਾਈਮ, ਤੇ ਆਪਣਾ ਆਈਫੋਨ ਵਾਲਿਆਂ ਦਾ ਵੀ ਐਪਲ ਮੈਨੂੰ ਲੱਗਦਾ 4S ਆ ਗਿਆ ਸੀ ਖਣੀ। ਹਾਂ 4S ਖਣੀ 5।
0: ਫਿਰ ਇਹ ਸੋਨੀ ਦੇ ਜਿਹੜੇ MP3 ਆ ਉਹ ਕਦੋਂ ਆਏ ਸੀ?
4: ਸੋਨੀ ਦੇ MP3 ਯਾਰ ਮੈਨੂੰ ਲੱਗਦਾ ਉਹ ਤਾਂ 2010 ਦੀਆਂ ਗੱਲਾਂ ਨੇ, ਕਿਉਂਕਿ ਜਿਹੜਾ ਬਾਈ ਗੱਲ ਕਰ ਰਿਹਾ CD ਵਾਲੇ ਵਾਕਮੈਨ ਦੀ, ਮੇਰੇ ਯਾਦ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ 2006-07 ਦੇ ਵਿੱਚ, ਇਹ ਤਾਂ ਯਾਦ ਹੁੰਦੇ ਸੀਗੇ ਕਿਉਂਕਿ ਕਿਉਂਕਿ ਆਪਾਂ ਜਿਹੜੇ ਹੁੰਦੇ ਸੀ ਇੱਕ ਨਾ ਰੀਸਾਈਕਲ ਵਾਲੀ ਸੀਡੀ ਹੁੰਦੀ ਸੀ ਵੀ ਆਪਾਂ ਉਹਨੂੰ ਡਿਲੀਟ ਕਰਕੇ ਰੀਜ਼ ਕਰਕੇ ਦੁਬਾਰੇ ਡਾਊਨਲੋਡ ਕਰ ਲੈਂਦੇ ਹੁੰਦੇ ਸੀਗੇ, ਇਹ ਚੀਜ਼ਾਂ ਵੀ ਦੋ ਆਪਣੀ 2008-07 ਦੇ ਵਿੱਚ ਹੁੰਦੀਆਂ ਸੀਗੀਆਂ, ਕਿਉਂਕਿ 2010 ਤੋਂ ਬਾਅਦ ਇੱਕਦਮ 2010 ਤੋਂ ਬਾਅਦ ਤਾਂ ਬਹੁਤ ਚੇਂਜ ਹੋ ਗਈ ਸੀਗੀ ਇੰਡੀਆ, ਇੰਡੀਆ ਦੇ ਵਿੱਚ ਵੀ ਕਾਫੀ ਹੋ ਚੁੱਕੀ ਸੀ ਟੈਕਨੋਲੋਜੀ।
0: ਨਹੀਂ ਠੀਕ ਹੈ, ਸੋ ਕਿਉਂਕਿ ਮੈਂ ਵੀ ਯਾਰ ਜਦੋਂ ਇੱਥੋਂ ਗਿਆ ਉਦੋਂ ਕੀ ਇੰਡੀਆ ਤਾਂ ਮੇਰੇ ਕੋਲ ਐਮ ਪੀ ਥ੍ਰੀ ਪਲੇਅਰ ਸੀਗਾ, ਤੇ ਉਦੋਂ ਤਾਂ ਇੰਡੀਆ ਚ ਹਰੇਕ ਪਿੰਡ ਦੇ ਵਿੱਚ ਗਾਣੇ ਭਰੀ ਜਾ ਰਹੇ ਸੀ, ਹਜ਼ਾਰਾਂ ਹੀ ਗੀਤ।
4: ਹਾਂ ਉਹੀ ਮੈਂ ਤੁਹਾਨੂੰ ਦੱਸਦਾ, ਜਿਹੜੇ ਪੈਨ ਡਰਾਈਵ ਦੇ ਵਿੱਚ ਆਪਾਂ ਗਾਣੇ ਭਰ ਕੇ ਆਪਣੇ ਗੱਡੀ ਗੁੱਡੇ ਚਲਾਉਂਦੇ ਹੁੰਦੇ ਸੀਗੇ, ਤੇ ਇਹ ਚੀਜ਼ਾਂ ਵੀ 2008-09 ਸ਼ੁਰੂ ਹੋ ਗਈਆਂ ਸੀਗੀਆਂ।
0: ਕੀ ਬਾਤ ਹੈ, ਚਲੋ ਦੇਖਦੇ ਆ।
4: ਤੇ ਇੱਕ ਵੀਰੇ ਗਾਣਾ ਲਾ ਦਿਓ ਯਾਰ, ਸਿੱਧੂ ਦਾ ਨਵਾਂ ਜਿਹੜਾ ਆਇਆ
0: ਲਾ ਦਿੰਦੇ ਵੀਰੇ, ਲਾ ਦਿੰਦੇ ਆ।
4: ਠੀਕ ਹੈ,
0: ਚਲੋ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 7353 ਹੈਲੋ,
5: ਸਤਿ ਸ੍ਰੀ ਅਕਾਲ ਨਵੀਂ ਜੀ ਤੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਆਡੀਓ ਵੀਡੀਓ ਸਾਰੇ ਵੀ ਚੀਜ਼ਾਂ ਦੇਖਣੀਆਂ ਹੁਣ ਤੱਕ, ਪੱਥਰ ਦੇ ਵੱਡੇ ਰੈਕਡ ਵੀ ਆਡੀਓ ਚ ਦੇਖੇ ਸੁਣੇ ਆ, ਉਹਦੇ ਬਾਅਦ ਫਿਰ ਛੋਟੇ ਰੈਕਡ ਵੀ ਚੱਲੇ ਸੀਗੇ ਉਹ ਵੀ ਸੁਣੇ ਆ, ਫਿਰ

0: ਸਾਰੇ ਹੀ ਸਵਾਲ ਦੇਖੇ ਆ ਤੇ 70 ਸਾਲ ਦੀ ਉਮਰ ਚ ਹੋਰ ਕੁਛ ਜੇ ਅੱਗੇ ਕੋਈ ਆਇਆ ਵਿੰਦਰ ਹੈ ਤਾਂ ਉਹ ਵੀ ਦੇਖਾਂਗੇ।
1: ਭਾਜੀ ਤੁਸੀਂ ਦੇਖੋ ਕਿ ਕਿੰਨੀਆਂ ਚੇਂਜਸ ਆਈਆਂ ਹੈ, ਦੇਖ ਲਓ।
0: ਬਿਲਕੁਲ ਆਈਆਂ।
1: ਚਲੋ ਤੁਸੀਂ ਬਲੈਸਡ ਹੋ ਯਾਰ ਕਿ ਤੁਸੀਂ ਕਿੰਨੀਆਂ ਚੀਜ਼ਾਂ ਦੇਖੀਆਂ।
0: ਜਦੋਂ ਗ੍ਰਾਮੋਫੋਨ ਤੇ ਚੱਲਦੇ ਸੀ ਪੁਰਾਣੇ ਟਾਈਮ ਚ ਵੱਡੇ ਰੈਕਟ ਚ ਮੈਟਲ ਦੀ ਸੂਈ ਲਾਉਂਦੇ ਸੀ, ਉਹਨੂੰ ਫਿਰ ਹੱਥ ਨਾਲ ਚਾਬੀ ਦੇ ਕੇ ਫਿਰ ਉਹ ਸੂਈ ਨੂੰ ਰੈਕਟ ਦੇ ਉੱਤੇ ਲਗਾਉਣਾ, ਤਾਂ ਉਹ ਚੱਲਦੇ ਹੁੰਦੇ ਸੀ ਨਾਲ ਇੱਕ ਭੋਕੂ ਜਿਹਾ ਜਿੱਦਾਂ ਲੱਗਾ ਹੁੰਦਾ ਸੀਗਾ ਉਹਦੇ ਉੱਤੇ
1: ਮਸ਼ੀਨ ਉੱਤੇ।
0: ਉਹ ਵੀ ਸੁਣਿਆ ਹੈ, ਸਾਰੇ ਹੀ ਸੁਣਿਆ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫॉर योर ਕਾਲ, ਰੀਲੀ ਨਾਈਸ, ਬਹੁਤ ਸ਼ੁਕਰੀਆ। ਸਿਮਰਨ ਸੈਣੀ ਜੀ ਸਾਡੇ ਨਾਲ ਨੇ ਆਲ ਕੰਡੀਸ਼ਨ ਸੋ ਸਿਮਰਨ ਵੈਲਕਮ।
2: ਇਨਵੈਸਟਮੈਂਟ ਕਰਦੇ ਨੇ ਚਾਹੇ ਉਹ ਕਿਸੇ ਵੀ ਰੂਪ ਚ, ਚਾਹੇ ਉਹ TFSA ਹੈ, ਤੁਹਾਡਾ RRSP ਅਕਾਊਂਟ ਹੈ, ਜਾਂ ਤੁਸੀਂ ਵੈਸੇ ਸੇਵਿੰਗ ਦੇ ਵਿੱਚ ਪੈਸੇ ਰੱਖੇ ਹੋਏ ਨੇ, ਕੋਈ GIC ਬਾਏ ਕੀਤੀ ਹੋਈ ਹੈ, ਜਾਂ ਤੁਸੀਂ ਚਾਹੇ ਗੋਲਡ 'ਚ ਇਨਵੈਸਟ ਕਰ ਰਹੇ ਹੋ, ਕ੍ਰਿਪਟੋ 'ਚ ਇਨਵੈਸਟ ਕਰ ਰਹੇ ਹੋ, ਜਾਂ ਕਈ ਸਾਡੇ ਲਿਸਨਰ ਹੋਣਗੇ ਜਿਹਨਾਂ ਨੂੰ ਇਨਵੈਸਟਮੈਂਟ ਦੀ ਨੌਲੇਜ ਹੈ, ਉਹ ਵੈਲਥ ਸਿੰਪਲ ਥਰੂ ਜਾਂ ਕਿਸੇ ਹੋਰ ਐਪ ਥਰੂ ਇਨਵੈਸਟ ਕਰ ਰਹੇ ਨੇ, ਅੱਛੀ ਚੀਜ਼ ਹੈ ਐਜ਼ ਲੌਂਗ ਐਜ਼ ਤੁਸੀਂ ਇਨਵੈਸਟ ਕੀਤਾ ਹੋਇਆ। ਬਟ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਪੈਸਾ ਕਮਾਉਣਾ ਸਾਰੇ ਜਾਣਦੇ ਹਾਂ, ਅਸੀਂ ਪੈਸਾ ਬਣਾਉਂਦੇ ਹਾਂ, ਅਸੀਂ ਕੰਮ ਤੇ ਜਾਂਦੇ ਹਾਂ, ਜੌਬ ਕਰਦੇ ਹਾਂ, ਦੂਸਰਾ ਹੁੰਦਾ ਹੈ ਉਹ ਲੋਕ ਜਿਹੜਾ ਇਹ ਪੈਸੇ ਬਣਾਉਣ ਦੇ ਨਾਲ ਨਾਲ ਸੇਵਿੰਗ ਵੀ ਕਰਦੇ ਨੇ, ਜਿਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੇ ਇਨਵੈਸਟਮੈਂਟ ਅਕਾਊਂਟ ਓਪਨ ਕੀਤੇ ਹੁੰਦੇ ਨੇ। ਤੀਸਰੇ ਲੋਕ ਉਹ ਹੁੰਦੇ ਨੇ ਜਿਹੜੇ ਸੇਵਿੰਗ ਵੀ ਕਰਦੇ ਨੇ ਔਰ ਉਸ ਸੇਵਿੰਗ ਨੂੰ ਗਰੋ ਕਰਨਾ ਵੀ ਜਾਣਦੇ ਨੇ। ਤੋ ਸਭ ਤੋਂ ਬੈਸਟ ਇਨਵੈਸਟਮੈਂਟ ਜਿਹੜੀ ਉਹ ਲੋਕ ਕਰਦੇ ਨੇ ਜਿਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਸੇਵਿੰਗ ਕਰ ਰਹੇ ਹਾਂ, ਬਟ ਉਹ ਸੇਵਿੰਗ ਨੂੰ ਅਸੀਂ ਜਸਟ ਏਦਾਂ ਹੀ ਨਹੀਂ ਰੱਖਣਾ ਕਿ ਹਾਂਜੀ ਅੱਜ ਮੈਂ$10 ਸੇਵ ਕੀਤੇ ਨੇ ਤੇ ਉਹ 2 ਸਾਲ ਬਾਅਦ ਵੀ ਉਹ $10 ਹੀ ਹੈ ਜਾਂ ਉਹਦੇ ਸਿਰਫ $11 ਹੀ ਬਣੇ ਨੇ। ਸੋ ਉਹਨੂੰ ਪ੍ਰੋਪਰਲੀ ਇਨਵੈਸਟ ਕਰਨਾ ਕਿ ਤੁਹਾਡਾ ਜਿਹੜਾ ਪੈਸਾ ਤੁਸੀਂ ਸੇਵ ਕਰ ਰਹੇ ਹੋ ਉਹ ਗਰੋ ਕਰੇ, ਬਿਕੋਜ਼ ਅਦਰਵਾਈਜ਼ ਉਹ ਪੈਸਾ ਤੁਹਾਡਾ ਅਗਰ ਵੈਸੇ ਹੀ ਅਕਾਊਂਟ ਦੇ ਵਿੱਚ ਪਿਆ ਹੈ, ਤੁਹਾਡੇ ਬੈਂਕ ਅਕਾਊਂਟ 'ਚ ਪਿਆ ਹੋਇਆ, ਤਾਂ ਇਨਫਲੇਸ਼ਨ ਦੇ ਹਿਸਾਬ ਨਾਲ ਉਹ ਵੈਸੇ ਹੀ ਨੈਗੇਟਿਵ 'ਚ ਜਾ ਰਿਹਾ, ਪਿਆ ਪਿਆ ਤੁਹਾਡਾ ਉਹ ਪੈਸਾ ਘੱਟ ਰਿਹਾ ਹੈਗਾ। ਸੋ ਇਸ ਲਈ ਜ਼ਰੂਰੀ ਹੈ ਕਿ ਅਗਰ ਅਸੀਂ ਸੇਵਿੰਗ ਕਰ ਰਹੇ ਹਾਂ ਜਾਂ ਜਿਹੜੇ ਉਹ ਲਿਸਨਰ ਬਿਲਕੁਲ ਹੀ ਸੇਵਿੰਗ ਨਹੀਂ ਕਰ ਰਹੇ, ਉਹਨਾਂ ਦੇ ਲਈ ਤਾਂ ਡੈਫੀਨੇਟਲੀ ਜ਼ਰੂਰੀ ਚੀਜ਼ ਹੈ ਕਿ ਸ਼ੁਰੂਆਤ ਕਰਨ, ਚਾਹੇ ਕਿਸੇ ਵੀ ਤਰੀਕੇ ਦੇ ਨਾਲ। ਹੁਣ ਜਦੋਂ ਤੁਸੀਂ ਸੇਵਿੰਗ ਦੀ ਗੱਲ ਕਰ ਰਹੇ ਹੋ, ਗਰੋਥ ਦੀ ਗੱਲ ਕਰ ਰਹੇ ਹੋ, ਫਿਰ ਤੁਹਾਡੇ ਸਾਰਿਆਂ ਦੇ ਮਨ 'ਚ ਕੁਐਸਚਨ ਆਉਂਦਾ ਹੈ ਕਿ ਓਕੇ ਠੀਕ ਹੈ ਜੀ, ਸੇਵਿੰਗ ਕੀਤੀ ਕਿੱਥੇ ਜਾਏ, ਅਸੀਂ ਕਿਹੜੀ ਚੀਜ਼ 'ਚ ਪੈਸਾ ਇਨਵੈਸਟ ਕਰੀਏ। ਸੋ ਜਿਹੜੇ ਵੀ ਸਾਡੇ ਲਿਸਨਰ ਆਲਰੇਡੀ ਇਨਵੈਸਟ ਕਰ ਰਹੇ ਨੇ, ਅਗਰ ਤੇ ਤੁਸੀਂ ਸਾਰਾ ਪੈਸਾ ਆਪਣਾ ਇੱਕ ਬਾਸਕਟ 'ਚ ਪਾਇਆ ਹੋਇਆ, ਫੋਰ ਐਗਜ਼ਾਮਪਲ ਕਈ ਸਾਡੇ ਲਿਸਨਰ ਹੋਣਗੇ ਜਿਹੜੇ ਸਿਰਫ ਗੋਲਡ ਹੀ ਬਾਏ ਕਰਦੇ ਨੇ, ਕਈ ਹੋਣਗੇ ਜਿਹਨਾਂ ਨੇ ਸਾਰਾ ਦਾ ਸਾਰਾ ਮਿਊਚੁਅਲ ਫੰਡ 'ਚ ਲਗਾਇਆ ਹੋਇਆ, ਬਹੁਤ ਵੱਡਾ ਨੰਬਰ ਹੈਗਾ ਜਿਹਨਾਂ ਨੇ ਸਿਰਫ ਔਰ ਸਿਰਫ ਰੀਅਲ ਸਟੇਟ 'ਚ ਇਨਵੈਸਟ ਕੀਤਾ ਹੋਇਆ। ਹਰ ਚੀਜ਼ ਦੇ ਵਿੱਚ ਇਨਵੈਸਟਮੈਂਟ ਕਰਨਾ ਅੱਛੀ ਗੱਲ ਹੈ, ਬਟ ਉਹਨੂੰ ਡਿਵਰਸੀਫਾਈਡ ਕਰੋ, ਇੱਕੀ ਜਗ੍ਹਾ ਤੇ ਸਾਰੀ ਇਨਵੈਸਟਮੈਂਟ ਨਾ ਕਰ ਦੋ ਕਿ ਹਾਂ ਕੱਲ ਨੂੰ ਅਗਰ ਇੱਕ ਚੀਜ਼ ਡਾਊਨ ਹੁੰਦੀ ਹੈ, ਇੱਕ ਮਾਰਕੀਟ ਡਾਊਨ ਹੁੰਦੀ ਹੈ, ਤੁਹਾਡੀ ਸਾਰੀ ਦੀ ਸਾਰੀ ਇਨਵੈਸਟਮੈਂਟ ਡਾਊਨ ਹੋ ਜਾਏ। ਹੁਣ ਕਈ ਲੋਕ ਨੇ ਜਿਹੜੇ ਡਰਦੇ ਨੇ ਕਿ ਨਹੀਂ ਅਸੀਂ ਮਾਰਕੀਟ 'ਚ ਪੈਸਾ ਨਹੀਂ ਲਗਾਉਣਾ, ਠੀਕ ਹੈ ਤੁਹਾਡਾ ਡਰ ਜਾਇਜ਼ ਹੈਗਾ, ਬਟ ਉਹਦੇ 'ਚ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਨੇ, GIC ਇਕੱਲੀ ਆਪਸ਼ਨ ਨਹੀਂ ਹੈ। ਹੁਣ ਬਹੁਤ ਸਾਰੇ ਲੋਕ ਨੇ ਜਿਹਨਾਂ ਨੇ GIC 'ਚ ਇਨਵੈਸਟ ਕੀਤਾ ਹੋਇਆ, GIC ਬੇਸਿਕਲੀ ਜਿਹੜੀ ਹੈਗੀ ਉਹ ਬੈਂਕ ਦੇ ਬੈਨੀਫਿਟ 'ਚ ਜਾ ਰਹੀ ਹੈ, ਅਗਰ ਤੁਹਾਨੂੰ ਬੈਂਕ ਲੌਕ ਕਰਕੇ ਦੇ ਰਿਹਾ GIC, ਤੁਸੀਂ 6 ਮਹੀਨੇ ਸਾਲ 2 ਸਾਲ ਦੇ ਲਈ ਲੌਕ ਕਰਕੇ 2-3-4% ਦੀ ਰਿਟਰਨ ਲੈ ਰਹੇ ਹੋ, ਤੇ ਉਹ ਬੇਸਿਕਲੀ ਤੁਸੀਂ ਨੈਗੇਟਿਵ ਰਿਟਰਨ ਲੈ ਰਹੇ ਹੈਗੇ ਹੋ। ਸੋ GIC ਤੁਹਾਡੇ ਮਨ ਨੂੰ ਇੱਕ ਇੰਨਾ ਕੁ ਸਕੂਨ ਦਿੰਦੀ ਹੈ, ਕਿਉਂਕਿ ਠੀਕ ਹੈ ਮੇਰਾ ਜੀ ਪ੍ਰਿੰਸੀਪਲ ਸਿਕਿਓਰ ਹੈ, ਬਟ ਇਨਵੈਸਟਮੈਂਟ ਦੇ ਵਿੱਚ ਵੀ ਬਹੁਤ ਲੋ ਰਿਸਕ ਦੇ ਉੱਤੇ ਤੁਹਾਡੇ ਕੋਲ ਆਪਸ਼ਨ ਹੁੰਦੀਆਂ ਨੇ ਜਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ। ਅਗਰ ਤੁਸੀਂ ਮਿਊਚੁਅਲ ਫੰਡ 'ਚ ਇਨਵੈਸਟ ਕਰ ਰਹੇ ਹੋ ਜਾਂ ਜਿਹੜੇ ਸਾਡੇ ਲਿਸਨਰ ਸਿਗ ਫੰਡ 'ਚ ਇਨਵੈਸਟ ਕਰ ਰਹੇ ਨੇ, ਉਹਨਾਂ 'ਚ ਡਿਫਰੈਂਸ ਕੀ ਹੈ, ਬੈਨੀਫਿਟ ਕੀ ਹੈ, ਨੁਕਸਾਨ ਕੀ ਹੈ, ਕਿੱਦਾਂ ਦਾ ਤੁਹਾਡਾ ਰਿਸਕ ਟੋਲਰੈਂਸ ਹੈਗਾ, ਉਹਦੇ ਹਿਸਾਬ ਨਾਲ ਅਸੀਂ ਜਿਹੜਾ ਪ੍ਰੋਫਾਈਲ ਬਣਾ ਸਕਦੇ ਹੈਗੇ ਹਾਂ ਕਿ ਤੁਹਾਨੂੰ ਮਿਨੀਮਮ ਟੂ ਮਿਨੀਮਮ ਰਿਸਕ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਅੱਛੇ ਰਿਟਰਨ ਮਿਲ ਸਕੇ, ਤਾਂ ਕਿ ਤੁਹਾਡਾ ਪੈਸਾ ਗਰੋ ਹੋਏ। ਹੁਣ ਸਾਡੇ ਬਹੁਤ ਸਾਰੇ ਲਿਸਟਰ ਹੋਣਗੇ ਜਿਹਨਾਂ ਨੇ RRSP 'ਚ ਪੈਸੇ ਪਾਏ ਹੋਏ ਨੇ ਔਰ ਬੈਂਕ 'ਚ ਪਏ ਹੋਏ ਨੇ, ਉਹ ਪੈਸੇ ਉੱਥੇ ਹੀ ਪਏ ਹੋਏ ਨੇ, 2% ਦੀ ਰਿਟਰਨ ਹੈ, 3% ਦੀ ਰਿਟਰਨ ਹੈ। ਹੁਣ ਤੁਸੀਂ ਇਹ ਦੇਖੋ ਕਿ ਅਗਰ ਤੁਸੀਂ 20-30-40 ਸਾਲ ਇਨਵੈਸਟ ਕੀਤਾ ਪੈਸਾ RRSP 'ਚ ਪਿਆ ਸੀ, ਰਿਟਾਇਰਮੈਂਟ ਦੇ ਟਾਈਮ 'ਤੇ ਜਾ ਕੇ ਉਹ ਪੈਸਾ ਗਰੋ ਹੀ ਨਹੀਂ ਕੀਤਾ ਤੇ ਆਪਾਂ ਨੂੰ ਬੈਨੀਫਿਟ ਕੀ ਹੋਇਆ, ਸਿਰਫ ਟੈਕਸ ਸੇਵਿੰਗ ਹੀ ਕੀਤੀ ਆਪਾਂ। ਸੋ ਉਸ ਪੈਸੇ ਨੂੰ ਇੱਕ ਅੱਛੀ ਜਗ੍ਹਾ ਤੇ ਇਨਵੈਸਟ ਕਰੋ, ਪ੍ਰੋਪਰ ਇਨਵੈਸਟ ਕਰੋ ਔਰ ਉਹਦੇ ਬਾਰੇ ਨੌਲੇਜ ਲਓ। ਆਪਾਂ ਲੋਕ ਕੀ ਕਰਦੇ ਹਾਂ ਕਿ ਅਸੀਂ ਸਿਰਫ ਇਹ ਸੋਚਿਆ ਹੁੰਦਾ ਕਿ ਅੱਛਾ ਮਾਰਕੀਟ 'ਚ ਪੈਸਾ ਲੱਗਣਾ, ਪਤਾ ਨਹੀਂ ਪੈਸਾ ਡੁੱਬੇ ਨਾ ਜਾਏ, ਪਤਾ ਨਹੀਂ ਕੀ ਹੋਣਾ ਹੈਗਾ, ਬਟ ਅਸੀਂ ਉਸ ਚੀਜ਼ ਦੀ ਨੌਲੇਜ ਨਹੀਂ ਜਿਹੜੀ ਹੈ ਉਹ ਗ੍ਰੈਬ ਕਰਦੇ, ਅਸੀਂ ਡਿਸਕਸ਼ਨ ਨਹੀਂ ਕਰਦੇ ਉਸ ਚੀਜ਼ ਨੂੰ।

0: ਸਮਝਦੇ ਨਹੀਂ ਹੈਗੇ ਕਿ ਇਹ ਚੀਜ਼ ਹੈ ਕਿ ਮਾਰਕੀਟ 'ਚ ਪੈਸਾ ਅਗਰ ਲੱਗ ਰਿਹਾ ਤੇ ਕਿੱਦਾਂ ਲੱਗ ਰਿਹਾ ਜਾਂ ਉਹਦੇ 'ਚ ਕਿਹੜੇ ਕਿਹੜੇ ਹੋਰ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਸੋ ਇੱਦਾਂ ਦੀਆਂ ਚੀਜ਼ਾਂ ਮਾਰਕੀਟ 'ਚ ਹੈਗੀਆਂ ਨੇ ਕਿ ਜਿੱਥੇ ਤੁਸੀਂ ਬਹੁਤ ਮਿਨੀਮਮ ਰਿਸਕ ਦੇ ਨਾਲ ਅੱਛੀ ਰਿਟਰਨ ਲੈ ਸਕਦੇ ਹੋ। ਜਿਹੜੇ ਸਾਡੇ ਲਿਸਟਰ ਨੌਲੇਜ ਰੱਖਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਮਾਰਕੀਟ ਦੇ ਵਿੱਚ ਰਿਟਰਨ ਕਿਸ ਤਰ੍ਹਾਂ ਆਉਣੀ ਹੈਗੀ ਹੈ। ਸੋ ਅਗਰ ਤੁਹਾਡੇ ਪੈਸੇ TFS 'ਚ ਨੇ, RRSP 'ਚ ਨੇ, ਫਸਟ ਹੋਮ ਸੇਵਿੰਗ ਅਕਾਊਂਟ 'ਚ ਨੇ, ਜਾਂ ਰੈਗੂਲਰ ਤੁਸੀਂ GIC ਅਕਾਊਂਟ ਓਪਨ ਕੀਤੇ ਹੋਏ, ਜਾਂ ਕਈਆਂ ਨੇ ਬੱਚਿਆਂ ਦੇ ਲਈ ਸੈਪਰੇਟ ਅਕਾਊਂਟ ਖੋਲੇ ਹੁੰਦੇ ਨੇ ਉਹਦੇ 'ਚ ਸੇਵਿੰਗ ਕੀਤੀ ਹੋਈ ਹੈ, ਤੋ ਡੈਫੀਨੇਟਲੀ ਤੁਸੀਂ ਇੱਕ ਵਾਰੀ ਮੈਨੂੰ ਆ ਕੇ ਮਿਲੋ, ਡਿਸਕਸ਼ਨ ਕਰੋ। ਬੈਡ ਕੀ ਡਿਟੇਲ 'ਚ ਜਿਹੜਾ ਹੈਗਾ ਅਸੀਂ ਡਿਸਕਸ਼ਨ ਕਰਾਂਗੇ, ਔਰ ਤੁਹਾਡਾ ਪੋਰਟਫੋਲੀਓ ਡਿਜ਼ਾਈਨ ਕਰਾਂਗੇ ਜਿਹਦੇ 'ਚ ਤੁਹਾਨੂੰ ਲੌਂਗ ਰਨ ਜਿਹੜਾ ਹੈਗਾ ਇੱਕ ਅੱਛੀ ਰਿਟਰਨ ਆਏ, ਤੁਹਾਡਾ ਪੈਸਾ ਵੀ ਸਿਕਿਓਰ ਹੋਏ ਔਰ ਤੁਹਾਡੀ ਰਿਟਾਇਰਮੈਂਟ ਵੀ ਅੱਛੀ ਹੋਏ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਅਗਰ ਤੁਹਾਡੀਆਂ ਕਾਰਪੋਰੇਸ਼ਨ 'ਚ ਪੈਸਾ ਪਿਆ ਹੈਗਾ ਉਹਨੂੰ ਵੀ ਤੁਸੀਂ ਇਨਵੈਸਟ ਕਰ ਸਕਦੇ ਹੈਗੇ, ਉਹਦੇ 'ਤੇ ਵੀ ਤੁਸੀਂ ਰਿਟਰਨ ਲੈ ਸਕਦੇ ਹੈਗੇ। ਸੋ ਬਹੁਤ ਸਾਰੀਆਂ ਆਪਸ਼ਨ ਅਵੇਲੇਬਲ ਹੁੰਦੀਆਂ ਨੇ, ਬਟ ਇਹ ਹੈ ਕਿ ਆਪਾਂ ਨੇ ਥੋੜ੍ਹਾ ਜਿਹਾ ਟਾਈਮ ਜਿਹੜਾ ਆਪਣੀ ਲਾਈਫ 'ਚ ਕੱਢ ਕੇ ਇਨਵੈਸਟਮੈਂਟ ਔਰ ਸੇਵਿੰਗ ਬਾਰੇ ਡਿਸਕਸ ਕਰਨਾ ਹੁੰਦਾ ਹੈਗਾ, ਕਿਹੜੇ ਸਟਾਕ ਬਾਏ ਕਰਨੇ ਨੇ, ਕਿਹੜੇ ਨਹੀਂ ਬਾਏ ਕਰਨੇ, ਕਿਹੜੀ ਮਾਰਕੀਟ 'ਚ ਇਨਵੈਸਟ ਕਰਨਾ, ਕਿਹੜੀ 'ਚ ਕਿਸ ਟਾਈਮ ਐਂਟਰ ਕਰਨਾ ਹੈਗਾ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ, ਉਹਦੇ ਲਈ ਇੱਕ ਪ੍ਰੋਫੈਸ਼ਨਲ ਐਡਵਾਈਜ਼ਰ ਤੁਹਾਡੀ ਪ੍ਰੋਪਰ ਹੈਲਪ ਕਰ ਸਕਦਾ, ਨਾ ਕਿ ਬੈਂਕ। ਬੈਂਕ ਦੇ ਵਿੱਚ ਤੁਸੀਂ ਅੱਜ ਜਾਓਗੇ, ਅੱਜ ਕੋਈ ਬੈਠਾ ਕੱਲ ਨੂੰ ਕੋਈ ਬੈਠਾ, ਉੱਥੇ ਤੁਹਾਡਾ ਪਰਸਨਲੀ ਪੈਸਾ ਕੋਈ ਮੈਨੇਜ ਨਹੀਂ ਕਰਦਾ, ਬਟ ਜਦੋਂ ਤੁਸੀਂ ਕਿਸੇ ਐਡਵਾਈਜ਼ਰ ਥਰੂ ਇਨਵੈਸਟਮੈਂਟ ਕਰਦੇ ਹੈਗੇ ਤਾਂ ਉਹਨਾਂ ਦੀ ਰਿਸਪੋਂਸੀਬਿਲਟੀ ਹੁੰਦੀ ਹੈਗੀ ਤੁਹਾਡੇ ਪੈਸੇ ਨੂੰ ਪ੍ਰੋਪਰਲੀ ਮੈਨੇਜ ਕਰਨਾ। ਸੋ ਕੋਈ ਵੀ ਸਾਡੇ ਲਿਸਟਰ ਜਿਹੜੇ ਇਨਵੈਸਟਮੈਂਟ ਬਾਰੇ ਡਿਸਕਸ਼ਨ ਕਰਨਾ ਚਾਹੁੰਦੇ ਨੇ, ਆਪਣਾ ਪੋਰਟਫੋਲੀਓ ਡਿਸਕਸ ਕਰਨਾ ਚਾਹੁੰਦੇ ਨੇ, ਜਾਂ ਕੋਈ ਤੁਹਾਡੇ ਡਾਊਟ ਨੇ ਮਨ 'ਚ, ਤਾਂ ਡੈਫੀਨੇਟਲੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 416-992-7216-9976-7272। ਔਰ ਇੰਸ਼ੋਰੈਂਸ ਨਾਲ ਰਿਲੇਟਡ ਕੋਈ ਕੁਸ਼ਚਨਸ ਨੇ, ਚਾਹੇ ਉਹ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਹੈ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਤੁਸੀਂ ਆਪਣੀ ਅਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਆਪਣੀ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ। ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ, ਤੁਹਾਡੀ ਪ੍ਰੋਪਰ ਪਲੈਨਿੰਗ ਦੇ ਵਿੱਚ, ਚਾਹੇ ਉਹ ਇੰਸ਼ੋਰੈਂਸ ਰਿਲੇਟਿਡ ਹੈ, ਚਾਹੇ ਤੁਹਾਡੇ ਬਿਜ਼ਨਸ ਰਿਲੇਟਿਡ ਨੇ, ਜਾਂ ਤੁਹਾਡੀਆਂ ਇਨਵੈਸਟਮੈਂਟ ਰਿਲੇਟਿਡ ਕੁਸ਼ਚਨਸ ਨੇ। ਆਫਿਸ ਲੋਕੇਟਡ ਹੈ ਮੇਰਾ ਜੀ ਆਲ ਕੈਨ ਇੰਸ਼ੋਰੈਂਸ, ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ। ਔਰ ਨੰਬਰ ਅਗੇਨ ਸੇਮ ਜੀ 416-992-7216-9976-7272।
1: ਇੱਕ ਕੁਇਕ ਨੰਬਰ ਹੈ 416-994-7272-416-9976-7272। ਸਿਮਰਨ ਥੈਂਕ ਯੂ ਸੋ ਮਚ।
0: ਥੈਂਕ ਯੂ ਨਵੀ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। 4605 ਹਾਂਜੀ, ਵੈਲਕਮ।
2: ਗੁੱਡ ਈਵਨਿੰਗ ਨਵੀ ਭਾਈ, ਕੀ ਹਾਲ
1: ਚਾਲ? ਬਸ ਜੀ, ਕਿਵੇਂ ਹੋ?
2: ਬਸ ਵਧੀਆ, ਮੇਰੇ ਰੌਣਕ ਲਾਈ ਹੋਈ ਆ ਸਭ ਪੂਰੀ।
1: ਓ ਬੱਲੇ, ਰੌਣਕਾਂ ਲਾਉਣਾ ਫਿਰ ਸਾਡਾ ਕੰਮ ਹੈ
2: ਭਾਈ। ਗਾਣਾ ਸੁਣਾ ਦੋਗੇ
1: ਜੀ?
2: ਭਾਈ ਗਾਣਾ ਸੁਣਾ ਦੋਗੇ, ਸੁਰਜੀਤ ਖਾਨ ਦਾ ਜੁੱਤੀ।
1: ਵਾਹ, ਸੁਰਜੀਤ ਖਾਨ ਵੀ ਯਾਰ ਕਿੰਨੀ ਦਮਦਾਰ ਆਵਾਜ਼ ਹੈ
2: ਜੀ। ਵਾਹ
1: ਵਾਹ, ਜ਼ਰੂਰ ਲਾ ਦੇਣੇ ਜੁੱਤੀ ਯਾਰ, ਨੋ ਪ੍ਰੋਬਲਮ।
2: ਥੈਂਕ ਯੂ ਸੋ ਮਚ ਭਾਈ,
1: ਥੈਂਕ ਯੂ ਜੀ। 2801 ਹੈਲੋ
3: ਹੈਲੋ
1: ਹੈਲੋ
3: ਹਾਂਜੀ ਭਾਜੀ, ਸੁਰਜੀਤ ਭੁੱਲਰ ਨਾਲ ਉਹਨੂੰ ਕਿਹਾ ਸੀ, ਰਿਕੁਐਸਟ ਪਾਈ ਸੀ।
1: ਰਿਕੁਐਸਟ ਪਾਈ ਸੀ ਤੁਸੀਂ ਬੜੇ ਪਿਆਰ ਨਾਲ ਪਾਈ ਸੀ ਯਾਰ, ਤੇ ਗਲਤੀ ਮੇਰੀ ਹੈ ਕਿ ਮੈਂ ਲਾਇਆ ਨਹੀਂ, ਤੇ ਆ ਲਓ ਕੁਛ ਦਿਲੀ ਦੱਸ ਵੈਗ ਬੱਲੋ।

0: वाह यार क्या बात है। सरजीत पुलर भी यार कमाल ही है। मैं हमेशा कहना हूं कि बड़ी अंडररेटेड आर्टिस्ट यार सरजीत पुलर। ओके सो नवी मेक श्योर करो सारे मैसेजेस जा रहे हैं बाद। एक तुसी याद रखो इंडियन फ्रूट लैंड ग्रोसरी करनी है। सात लोकेशनां ने गूगल कर लो कि लोकेशन ते जाना। इन्हां दे हर एक स्टोर दे विच ही तंदूरी ग्रिल मीट शॉप है। कमाल कमाल कमाल दा इत्थे तुहानूं फूड भी मिलेगा। इंडियन फ्रूट लैंड, इंडियन फ्रूट लैंड। ते एक तुहानूं असीं दसदे हुंने आ कि तुसी डक्ट क्लीनिंग करवाउणी है। इन्ना रीजनेबल रेट है यार। डक्ट क्लीनिंग लई फाइव रिवर्स डक्ट क्लीनिंग वाले हाजिर ने। डक्ट क्लीनिंग अपनी कराओ तुसी टाइम से, ते हुण हीट चलाउण तों पहला पहला करा लो। 437-688-7750, 437-688-7750, 1981। हेलो
1: हाँ जी वीरे, की हाल चाल जी?
0: वधे वीरे किदां?
1: बस ठीक है वीरे। एक सॉन्ग लाउणा सीगा
0: जी। कि दसो
1: गिप्पी दा ना सॉन्ग, एक हथियार तक के तेरा हुस्न गोरिए
0: हाँ
1: हथों हथियार गए।
0: अगे गाओ अगे गाओ।
1: वैली ना रह के सोनिए मिलवाने उदा या गाना पुराना काफी है।
0: देखो
1: जेड़ा
0: जेड़ा भी पंजाबी कहिंदा ना कि मैं गाउंदा नहीं, ओह झूठ बोलदा। हरेक बंदा अपनी गड्डी च अपने बाथरूम च गाउंदा ही गाउंदा।
1: या बाथरूम सिंगर भी कह सकदे आपां।
0: चल कोई ना, वधिया सुणा दिंदे यार, गाना बड़ा सोहणा।
1: हां जी, एक वीरा कह रहा सी ना, 2008 च आए सी वीरे, MP4 मैं बाहरों मंगाया सी उस टाइम।
0: हां
1: इंडिया विच
0: हां
1: 2008 विच MP4 आ गए सीगे, 2010 विच MP3 आ गए सीगे, 2011-12 विच ब्लूटूथ वाले फोन आ गए सी, आपां गाना ट्रांसफर कर सकदे आ। ਉਦੋਂ ਕੈਸਟ ਆਈ ਸੀ ਆਪਣੀ ਝਿੰਗਰ ਦੀ ਕਾਲਜ ਜਿਹੜੀ ਹੈ ਨਾ ਆਈ ਸੀ। ਉਸ ਤੋਂ ਬਾਅਦ 2013 ਵਿੱਚ iPhone 3 ਆ ਗਿਆ ਸੀ ਮੇਰੇ ਕੋਲ। ਮੈਂ ਉਦੋਂ iPhone 3 ਮੈਂ ਕੋਈ ਯੂਜ਼ ਮੈਂ ਯੂਜ਼ ਕੀਤਾ ਤਾਂ ਵੀ ਉਸ ਟਾਈਮ।
0: ਅੱਛਾ,
1: ਉਸ ਤੋਂ ਬਾਅਦ
0: ਕਦੋਂ ਕ ਨਹੀਂ ਫਿਰ ਫੋਨਾਂ ਤੇ ਕਦੋਂ ਗਾਣੇ ਆਉਣ ਲੱਗੇ, ਕਿਹੜੇ ਸਾਲ ਚ?
1: 2011 ਵਿੱਚ ਫੋਨ ਤੇ ਮੈਂ ਗਾਣਾ ਸੁਣਨ ਲੱਗ ਗਿਆ ਜੀ। ਬਲੂਟੂਥ ਨਾਲ ਨਾ ਗਾਣਾ ਸੈਂਡ ਕਰਦੇ ਹੁੰਦੇ ਸੀ
0: 11 ਚ। ਠੀਕ ਹੈ,
1: ਫਿਰ ਉਹ ਭੇਜੀ ਯਾਰ ਗਾਣਾ ਸੈਂਡ ਕਰੀ, ਐਂਡਰੋਇਡ ਦੇ ਕੋਲ ਫੋਨ ਆਉਣ ਲੱਗੇ ਸੀਗੇ।
0: ਕੀ ਬਾਤ ਹੈ।
1: ਫਿਰ 2012 ਐਂਡ ਤੇ ਜਾਂ 2013 ਵਿੱਚ ਮੇਰੇ ਕੋਲ ਆਈਫੋਨ ਉਹ ਸੀਗਾ 3, i3। ਉਹ ਪਿੱਛੋਂ ਕਦੋਂ ਸੀ, ਥੋੜਾ ਜਿਹਾ ਭਾਰਾ ਹੁੰਦਾ ਸੀ, ਛੋਟਾ ਜਿਹਾ ਕੈਮਰਾ ਹੁੰਦਾ ਸੀ ਆਈਫੋਨ।
0: ਜੀ ਜੀ ਜੀ ਜੀ
1: ਸਹੀ ਗੱਲ। ਉਹ ਆ ਗਿਆ ਸੀ ਉਸ ਟਾਈਮ।
0: ਵਾਹ, ਬੜਾ ਯਾਰ, ਬੜਾ ਸੋਹਣਾ ਟਾਈਮ ਸੀ ਹੈ ਨਾ।
1: ਹਾਂਜੀ, ਉਹ ਗਾਣੇ ਨਾ ਆਪਾਂ ਲਾਈਕ ਜਦੋਂ ਆਪਾਂ ਐਪਲ ਵਿੱਚ ਕਰਦੇ ਸੀ, ਉਦੋਂ ਨਾ ਮੇਰੇ ਕੋਲ ਕੰਪਿਊਟਰ ਨਹੀਂ ਉਸ ਟਾਈਮ। ਉਦੋਂ ਹੁੰਦਾ ਸੀ ਆਈਟਿਊਨਸ ਤੇ ਆਈਟੂਨਸ ਨਾਲ ਆਪਾਂ ਗਾਣੇ ਫਿਲ ਕਰਦੇ ਸੀ ਫੋਨ 'ਚ ਆਪਾਂ।
0: ਵਾਹ,
1: ਉਸ ਟਾਈਮ ਪੁਰਾਣੀ ਗੱਲ।
0: ਚਲੋ, ਥੈਂਕ ਯੂ ਵੈਰੀ ਮਚ।
1: ਵੀ ਆ ਗਈ ਸੀ।
0: ਹਾਂਜੀ, ਨਹੀਂ ਬੜਾ ਸੋਹਣਾ ਟਾਈਮ ਸੀਗਾ ਯਾਰ। ਬਹੁਤ ਧੰਨਵਾਦ ਸਰਬਜੀਤ ਸਾਡੇ ਨਾਲ ਨੇ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ। ਜੀ ਸਰਬਜੀਤ
2: ਜੀ, ਬਾਈ ਜੀ ਬਹੁਤ ਸ਼ੁਕਰੀਆ। ਗੱਲਬਾਤ ਚੱਲ ਰਹੀ ਹੈ ਬੜੇ ਸ਼ਾਨਦਾਰ ਦੌਰ ਦੇ ਵਿੱਚ, ਸ਼ਾਨਦਾਰ ਗਾਣਿਆਂ ਦੀ, ਤੇ ਉਹੋ ਜਿਹੇ ਦੌਰ ਦੇ ਵਿੱਚ ਰਾਇਲ ਫਰਨੀਚਰ ਟਾਈਪ ਵੀ ਤੁਹਾਨੂੰ ਇੱਥੇ ਮਿਲ ਜਾਣਗੇ। ਜਿਵੇਂ ਮੈਂ ਦੇਖ ਰਿਹਾ ਸੀ ਪਿੱਛੇ ਸੁੱਖ ਬਾਈ, ਆਪਣੇ ਆ ਬਰਾਊਨ ਕਲਰ ਦਾ ਬੈੱਡ ਲੱਗਾ, ਟ੍ਰੈਡੀਸ਼ਨਲ ਸਟਾਈਲ, ਤੇ ਇਹ ਵੀ ਆਪਾਂ ਕਿੰਨੇ ਕਾ ਸਟਾਕ ਪਿਆ ਆਪਣੇ ਕੋਲ ਇਹਦਾ?
3: ਬਿਲਕੁਲ ਬਾਈ ਜੀ, ਪਹਿਲਾਂ ਤਾਂ ਨਵੀਂ ਬਾਈ ਜੀ ਜਿੱਦਾਂ ਸਟੂਡੀਓ 'ਚ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਪੰਜਾਬੀ ਉਹ ਹਰ ਕੋਈ ਆਉਂਦਾ। ਮੈਂ ਸਵੇਰੇ ਬਾਈ ਜਦੋਂ ਸਟੋਰ ਓਪਨ ਕਰਦਾ ਨਾ, ਕਿ ਜਦੋਂ ਮੈਂ ਕੱਲਾ ਹੁੰਦਾ ਲਾਈਟਾਂ ਜਗਾਉਂਦੇ ਆ, ਉਹ ਤਾਂ ਮਾੜਾ ਮੋਟਾ ਸੀ, ਸਾਰੇ ਕੋਈ ਗਾਉਂਦਾ। ਬਿਲਕੁਲ ਬਾਈ, ਨਵੀਂ ਬਾਈ ਜੀ ਦੇ ਗੱਲ ਨਾਲ